0: ਸਕਣੇ ਆ
1: ਜੀ।
0: ਇਸ ਪਾਸੇ ਤੁਹਾਡਾ ਧਿਆਨ ਜਿਹੜਾ ਹੈਗਾ ਉਹ ਜਿੱਥੋਂ ਤੁਸੀਂ ਇਹ ਨਾਂ ਲਿਆ ਰੋਟੀ ਕੱਪੜਾ ਮਕਾਨ ਫਿਲਮ ਨੇ ਇੱਕ ਵਾਰ ਭਾਵੇਂ ਉਦੋਂ ਇੰਨੀ ਗੱਲ ਨਹੀਂ ਸੀਗੀ ਜਦੋਂ ਇਹ ਫਿਲਮ ਬਣੀ ਸੀਗੀ ਇੱਕ ਵਾਰੀ ਸਾਡਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਆ
1: ਜੀ
0: ਜਿਹਦੇ ਤੇ ਅੱਜ ਅਸੀਂ ਸਾਰੇ ਗੱਲਾਂ ਬਾਤਾਂ ਕਰ ਰਹੇ ਹਾਂ
1: ਜੀ
0: ਤੇ ਮੈਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਸ਼ਮੀ ਸਾਹਿਬ ਸੁਸਤ ਕਿਉਂ ਹੋ ਗਏ ਨੇ ਸੌ ਗਏ ਨੇ ਕੀ ਗੱਲ ਹੁੰਦੀ ਆ ਜਰਾ
1: ਨਹੀਂ ਤੁਹਾਡੀ ਗੱਲ ਸੁਣ ਰਹੇ ਆ ਜੀ
2: ਬਿਲਕੁਲ ਜੀ ਐਨ ਪੂਰੇ ਕਹਿ ਲੋ ਵੀ ਉਹ ਕੰਨ ਕਰ ਗੱਲ ਸੁਣ ਮੱਖਣਾ ਉਹ ਕੰਮ ਹੋ ਗਿਆ ਉਹ ਸੁਣ ਰਹੇ ਜੀ
1: ਬਿਲਕੁਲ
0: ਪਿਆਰ ਦਾ ਤੈਨੂੰ ਮੈਂ ਵਾਲਾ
2: ਕਾਨਪੁਰ ਦਾ ਬਾਜ਼ਾਰ ਤੈਨੂੰ ਕੱਢਿਆ ਜੀ ਪੂਰਾ
1: ਜੀ
0: ਹਾਂਜੀ ਉਹ ਮੈਂ
2: ਕਾਨਪੁਰ ਦਾ ਬਾਜ਼ਾਰ ਤੈਨੂੰ ਕੱਢਿਆ ਜੀ ਬਿਲਕੁਲ
0: ਇਸ ਕਰਕੇ ਮੇਰਾ ਜੀ ਕੀਤਾ ਸੀਗਾ ਕਿ ਮੈਂ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਨਾ ਜੀ ਚਲੋ ਮੈਂ ਦੁਆਬਾ ਰੇਡੀਓ ਦਾ
1: ਨਹੀਂ ਬਹੁਤ ਵਧੀਆ ਲੱਗਿਆ ਚਲ ਸਰ ਜੁੜਿਆ ਕਰੋ ਜ਼ਰੂਰ ਬਿਲਕੁਲ ਤੁਹਾਡਾ ਆਪਣਾ ਮੰਚ ਹੈ ਜੁੜਿਆ ਕਰੋ ਗੱਲਬਾਤ ਰੱਖਿਆ ਕਰੋ
0: ਬਹੁਤ ਵਧੀਆ ਗੱਲਬਾਤ ਤੁਸੀਂ ਤੋਰੀ ਬਹੁਤ ਵਧੀਆ ਵਿਸ਼ਾ ਵਿਸ਼ਾ ਬਹੁਤ ਗੰਭੀਰ ਸੀ ਮੈਂ ਸਗੋਂ ਇਹਨੂੰ ਹੋਰ ਪਾਸੇ ਲੈ ਗਿਆ
1: ਨਹੀਂ
0: ਵਿਸ਼ਾ ਬਹੁਤ ਗੰਭੀਰ ਆ
1: ਜੀ
0: ਇਹ ਬੁਨਿਆਦੀ ਲੋੜਾਂ ਜਿਹੜੀਆਂ ਨੇ ਮਨੁੱਖ ਦੀਆਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਬਾਕੀ ਇਹ ਵੀ ਗੱਲ ਇਸ ਗੱਲ ਤੇ ਵੀ ਮਾੜੀ ਗੱਲ ਹੈਗੀ ਕਿ ਮਨੁੱਖ ਨੂੰ ਤੁਸੀਂ ਜਿਹੜੇ ਅੱਜ ਦੇ ਲੋਕਾਂ ਨੂੰ ਅਸੀਂ ਮੰਗਤੇ ਜਾਂ ਕੰਮ ਕਾਰ ਤੋਂ ਸੱਕਣੇ ਢਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਉਸ ਪਾਸੇ ਵੀ ਅਸੀਂ ਮੋੜ ਦਿੱਤਾ ਗਿਆ ਸਾਨੂੰ
1: ਜੀ ਬਿਲਕੁਲ
0: ਵੀ ਅਸੀਂ ਨਾ ਤਾਂ ਕਮਾਈ ਕਰਦੇ ਹਾਂ ਤੇ ਨਾ ਕੁੱਝ ਹੱਥੋਂ ਦਿੰਦੇ ਹਾਂ
1: ਜੀ
0: ਤੇ ਫਿਰ ਅਸੀਂ ਜਿਹੜਾ ਰਾਹ ਪੜ ਲਿਆ ਜਿਹੜਾ ਚੰਗਾ ਰਾਹ ਸੀਗਾ ਉਸ ਪਾਸੇ ਅਸੀਂ ਨਹੀਂ ਤੁਰਦੇ
1: ਜੀ
0: ਤੇ ਚਲੋ ਮੈਂ ਤੇ ਅੱਜ ਇਸੇ ਕਰਕੇ ਤੁਰ ਪਿਆ ਮੈਂ ਕਿਹਾ
1: ਨਹੀਂ ਨਹੀਂ ਸ਼ੁਕਰੀਆ ਬਹੁਤ ਵਧੀਆ ਲੱਗਿਆ ਚਲ ਸਰ ਸਾਂਝ ਪਾਈ ਤੁਸੀਂ ਸ਼ੁਕਰੀਆ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
0: ਧੰਨਵਾਦ ਜੀ ਤੁਹਾਡਾ ਤੁਸੀਂ ਸਮਾਂ ਦਿੱਤਾ
1: ਥੈਂਕ ਯੂ ਜੀ ਥੈਂਕ ਯੂ ਵੈਲਕਮ
0: ਇਸ ਤਰ੍ਹਾਂ ਗਾਹੇ ਵਗਾਹੇ ਜ਼ਰੂਰ ਕਰਦੇ ਰਿਹਾ ਕਰੋ
1: ਵੈਲਕਮ ਜੀ ਵੈਲਕਮ ਹਰ ਵੇਲੇ ਵੈਲਕਮ ਆ ਜੀ ਆਨੂੰ ਜੀ
0: ਬਿਲਕੁਲ
1: ਅਗਲੀ ਲਾਈਨ ਦੇ ਉੱਤੇ ਮਨਦੀਪ ਜੱਸੀ ਬਾਈ ਜੀ ਨੇ ਮੁਕੱਦਰ ਜੀ ਵੀ ਕਾਲ ਕਰ ਰਹੇ ਆ ਪਿੱਛੇ ਉਹਨਾਂ ਦੀ ਵੀ ਗੱਲ ਸੁਣਦੇ ਆ ਮਨਦੀਪ ਜੀ ਸਵਾਗਤ ਹੈ ਜੀ ਅਨੂ ਜੀ ਬਾਈ ਜੀ
3: ਸਤਿ ਸ੍ਰੀ ਅਕਾਲ ਜੀ ਭਰਤ
1: ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਇਸ ਲਾਈਨ ਦੇ ਵਿੱਚ ਆ ਰਹੀ
3: ਨਹੀਂ ਜੀ ਤੁਸੀਂ ਦੱਸੋ ਮੇਰੇ ਵੱਲੋਂ ਸ਼ਮੀ ਜੀ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਜੀ
1: ਨਹੀਂ ਠੀਕ ਹੈ ਜੀ ਹਾਂਜੀ ਕੰਟੀਨਿਊ ਪਲੀਜ਼
2: ਹਾਂਜੀ ਜੀ ਆਨੂ ਜੀ ਨਹੀਂ ਇਸ ਵੇਲੇ ਠੀਕ ਚੱਲ ਰਿਹਾ ਜੀ ਸਤਿ ਸ੍ਰੀ ਅਕਾਲ ਜੀ
3: ਹਾਂਜੀ ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਹੋਰ ਸਭ ਠੀਕ ਠਾਕ ਜੀ
1: ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ
3: ਹਾਂ ਵਧੀਆ ਸਰ ਤੇ ਭਾਰਤ ਸਾਹਿਬ ਮਾਫ਼ੀ ਚਾਹੂੰਗਾ ਤੁਸੀਂ ਸੋਚਦੇ ਹੋਣੇ ਵੀ ਪਤਾ ਨਹੀਂ ਇੱਧਰ ਕਿਉਂ ਨਹੀਂ ਜੁੜਦਾ ਥੋੜਾ ਜਿਹਾ ਬਸ ਉਹ
1: ਜੀ ਨਹੀਂ ਨਹੀਂ ਕੋਈ ਗੱਲ ਨੀ ਉਰਜੇਵੇਂ ਵੀ ਹੁੰਦੇ ਆ ਜੀ ਸਾਰਾ ਕੁਝ ਇਹ ਚੱਲੀ ਜਾਂਦਾ ਨਾਲ
3: ਹਾਂਜੀ ਸਰ ਜਿਹੜਾ ਤੁਸੀਂ ਇਹ ਰੱਖਿਆ ਨੀ ਆਪਣਾ ਰੋਟੀ ਕੱਪੜਾ ਤੇ ਮਕਾਨ ਜੀ ਹੈ ਨਾ
1: ਜੀ
3: ਜੀ ਸਰ ਉਹਦੇ ਤੇ ਇੱਕ ਦੇਵੀ ਦੀ ਰਚਨਾ ਸੁਣਾਉਂ ਉਹਦੇ ਵਿੱਚ ਸਾਰਾ ਕੁਝ ਹੀ ਹੈ ਜਨਾਬ ਭਾਰਤ ਸਾਹਿਬ
1: ਜੀ ਆਉਣ ਦਿਓ ਜੀ
2: ਜੀ ਕੀ ਬਾਤ ਹੈ
3: ਜੀ ਜਨਾਬ ਬਸ ਬੋਲ ਕੇ ਸੁਣਾਉਂਦਾ ਜੀ ਤੇ ਕਿਉਂਕਿ ਅੱਗੇ ਵੀ ਸੁਣਨਾ ਉਹ ਅਸੀਂ ਉਹ ਜੁੜੇ ਹੋਏ ਸੀਗੇ ਆਪਣੇ ਮੁਕੱਦਰ ਜੀ ਤੇ ਸਾਰੇ ਭਰਾ ਜੁੜੇ ਹੋਏ ਸੀਗੇ ਉਹ ਦਰਸਾਲ ਜੀ ਤੇ ਹਾਂਜੀ ਸਰ ਤੇ ਉਹ ਸੁਣਾਉਂਦਾ ਜੀ ਕਹਿੰਦਾ ਕਹਿੰਦਾ ਜੀ ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ ਜਿਨ੍ਹਾਂ ਦਾ ਦਰਦ ਘਟਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ
1: ਵਾਹ ਜੀ ਵਾਹ ਬਹੁਤ ਕੁਝ
2: ਉਹਨਾਂ ਤੋਂ ਮਾਫ਼ੀ ਚਾਹੁੰਦਾ
3: ਮੈਂ ਕੰਮ ਜਿਨ੍ਹਾਂ ਦੇ ਆ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ
1: ਕਿਆ ਬਾਤ ਹੈ
3: ਦੁੱਖ ਜਿਨ੍ਹਾਂ ਦੇ ਗਿਣ ਨਹੀਂ ਸਕਿਆ
1: ਜੀ
3: ਦੁੱਖ ਜਿਨ੍ਹਾਂ ਦੇ ਗਿਣ ਨਹੀਂ ਸਕਿਆ ਮਿਣ ਨਹੀਂ ਸਕਿਆ
2: ਜੀ
3: ਦੁੱਖ ਜਿਨ੍ਹਾਂ ਦੇ ਗਿਣ ਨਹੀਂ ਸਕਿਆ, ਜ਼ਖਮ ਜਿਨ੍ਹਾਂ ਦੇ ਮਿਣ ਨਹੀਂ ਸਕਿਆ, ਮਨ ਦਾ ਕੂੜਾ ਹੂੰਜ ਨਹੀਂ ਸਕਿਆ, ਕਿਸੇ ਦੇ ਅੱਥਰੂ ਪੂੰਜ ਨਹੀਂ ਸਕਿਆ।
1: ਵਾਹ ਜੀ ਵਾਹ, ਬਹੁਤ ਖੂਬ।
3: ਆਵੇ ਜਿਸ ਦੀ ਪੀੜ ਜਿਨ੍ਹਾਂ ਦੀ ਆਵੇ ਜਿਸ ਦੀ ਪੀੜ ਜਿਨ੍ਹਾਂ ਦੀ ਕਲਮ ਦੇ ਉੱਤੇ ਚੜਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਵਾਹ ਜੀ,
3: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਬਹੁਤ ਖੂਬ
3: ਜਨਾਬ। ਅੱਗੇ ਹੈ ਕਹਿੰਦਾ, ਸਾਰੀ ਉਮਰ ਮੁਸ਼ਕਤ ਕਰਦੇ
1: ਜੀ,
3: ਲੇਬਰ ਤੇ ਮਿਸਤਰੀ ਭਾਈਚਾਰਾ ਜੀ, ਹਨਾ ਸਾਰੇ
1: ਬਿਲਕੁਲ
3: ਉਹ ਆ ਗਏ ਜੀ ਵਿੱਚ। ਸਾਰੀ ਉਮਰ ਮੁਸ਼ਕਤ ਕਰਦੇ, ਭੁੱਖ ਚ ਜੰਮਦੇ ਭੁੱਖ ਚ ਮਰਦੇ। ਸਾਰੀ ਉਮਰ ਮੁਸ਼ਕਤ ਕਰਦੇ, ਭੁੱਖ ਚ ਜੰਮਦੇ ਭੁੱਖ ਚ ਮਰਦੇ, ਦੂਸਰਿਆਂ ਲਈ ਮਹਿਲ ਬਣਾਉਂਦੇ ਆਪ ਤਾਰਿਆਂ ਛਾਵੇ ਸੌਂਦੇ।
1: ਵਾਹ ਜੀ ਵਾਹ ਜੀ, ਕਿਆ ਬਾਤ ਹੈ ਜੀ।
2: ਵਾਹ ਵਾਹ ਜੀ ਵਾਹ।
3: ਦੂਸਰਿਆਂ ਲਈ ਮਹਿਲ ਬਣਾਉਂਦੇ ਆਪ ਤਾਰਿਆਂ ਛਾਵੇ ਸੌਂਦੇ, ਜਿਨ੍ਹਾਂ ਦੀ ਕਿਸੇ ਨੇ ਖਬਰ ਲਈ ਨਾ, ਜਿਨ੍ਹਾਂ ਤੇ ਮੈਂ ਵੀ ਜਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਮਾਫ਼ੀ ਚਾਹੁੰਦਾ,
2: ਇਹਨਾਂ ਦਾ ਗੀਤ ਤੋਂ ਮਾਫ਼ੀ
3: ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ ਜੀ।
1: ਵਾਹ ਜੀ
2: ਵਾਹ ਕਮਾਲ।
3: ਫਿਰ ਉਹ ਜਿਹੜੇ ਸਾਡੇ ਵਰਗੇ ਕੋਈ ਹੁੰਦੇ ਆ ਲਿਖਣ ਵਾਲੇ, ਚਲੋ ਬੇਬੀ ਨੇ ਆਪਦੇ ਨਾਲ ਕੰਪੈਰੀਜ਼ਨ ਕੀਤਾ ਜੀ, ਪਰ ਹੋ ਨਹੀਂ ਸਕਦਾ ਬੇਬੀ ਦਾ ਤਾਂ
1: ਜੀ।
3: ਤੇ ਕਹਿੰਦਾ ਜੀ, ਕਿੰਨੇ ਵਰੇ ਉਮਰ ਦੇ ਗਾਲੇ, ਕਿੰਨੇ ਵਰੇ ਉਮਰ ਦੇ ਗਾਲੇ, ਮੈਂ ਕਿੰਨੇ ਵਰ ਕੇ ਕੀਤੇ ਕਾਲੇ।
1: ਵਾਹ,
3: ਕਿੰਨੇ ਵਰ ਕੇ ਕੀਤੇ ਕਾਲੇ, ਗੀਤ ਵੀ ਗੰਗਾ ਤਾਰਨ ਜੋਗੇ, ਕਿਸੇ ਦਾ ਕੀ ਸਵਾਰਨ ਜੋਗੇ।
1: ਕਿਆ ਬਾਤ ਹੈ, ਕਿਆ ਬਾਤ ਹੈ।
3: ਜਬਰ ਜ਼ੁਲਮ ਨਾਲ ਲੜ ਨਹੀਂ ਸਕਦੇ
1: ਜੀ,
3: ਜਬਰ ਜ਼ੁਲਮ ਨਾਲ ਲੜ ਨਹੀਂ ਸਕਦੇ, ਮਜ਼ਲੂਮਾਂ ਨਾਲ ਖੜ ਨਹੀਂ ਸਕਦੇ
1: ਜੀ।
3: ਬਣਨਾ ਸੋਚਿਆ ਜਿਨ੍ਹਾਂ ਦੇ ਵਰਗਾ, ਪਰ ਲਾਗੇ ਵੀ ਜਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਵਾਹ ਜੀ,
3: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਕਿਆ ਬਾਤ ਹੈ ਜੀ।
3: ਜਨਾਬ ਅੱਗੇ ਕਹਿੰਦਾ, ਗਲਤ ਸਿਆਸਤ ਦੇ ਹੱਥ ਚੜ ਗਏ, ਗਲਤ ਸਿਆਸਤ ਦੇ ਹੱਥ ਚੜ ਗਏ, ਕਿਸੇ ਜਨੂਨ ਦੇ ਹੜ ਵਿੱਚ ਹੜ ਗਏ।
1: ਕਿਆ ਬਾਤ ਹੈ ਜੀ।
3: ਡਾਢਿਆਂ ਧਰਮ ਸਥਾਨ ਗਿਰਾਏ, ਜੀਵਨ ਜੋਗੇ ਮਾਰ ਮੁਕਾਏ।
1: ਵਾਹ, ਬਹੁਤ ਖੂਬ।
3: ਜੋ ਅਣਿਆਈ ਮੌਤੇ ਮਾਰੇ, ਜੋ ਅਣਿਆਈ ਮੌਤੇ ਮਾਰੇ, ਮੇਰੀ ਰੂਹ ਵਿੱਚ ਬਿਲਕਣ ਸਾਰੇ।
1: ਬਹੁਤ ਖੂਬ, ਬਹੁਤ ਖੂਬ।
3: ਮੈਂ ਬੁਝ ਦਿਲ ਜਿਨ੍ਹਾਂ ਆਪਣਿਆਂ ਲਈ ਹਾਂ ਦਾ ਨਾਰਾ ਲਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਵਾਹ ਜੀ,
3: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਮਾਫ਼ੀ ਚਾਹੁੰਦਾ, ਕਿਆ ਬਾਤ,
2: ਮਾਫ਼ੀ ਚਾਹੁੰਦਾ। ਖੂਬ ਹੈ ਜੀ।
3: ਮੇਰੇ ਸਿਰ ਉਪਕਾਰ ਜਿਨ੍ਹਾਂ ਦੇ, ਮੇਰੇ ਸਿਰ ਉਪਕਾਰ ਜਿਨ੍ਹਾਂ ਦੇ, ਕਰਜ਼ੇ ਬੇਸ਼ੁਮਾਰ ਜਿਨ੍ਹਾਂ ਦੇ, ਜਿਨ੍ਹਾਂ ਲਿਖਣਾ ਗਾਉਣ ਸਿਖਾਇਆ, ਮੈਂ ਉਹਨਾਂ ਦਾ ਵੀ ਕੀ ਮੁੱਲ ਪਾਇਆ।
1: ਬਹੁਤ ਖੂਬ, ਬਹੁਤ ਖੂਬ।
3: ਮਾਂ ਪਿਓ ਦਾ ਵੀ ਕਰਜ਼ਦਾਰ ਮੈਂ, ਭੈਣ ਭਾਈ ਦਾ ਦੇਣਦਾਰ ਮੈਂ।
1: ਵਾਹ ਜੀ।
3: ਮਾਂ ਪਿਓ ਦਾ ਵੀ ਕਰਜ਼ਦਾਰ ਮੈਂ, ਭੈਣ ਭਾਈ ਦਾ ਦੇਣਦਾਰ ਮੈਂ, ਕਦੇ ਜਿਨ੍ਹਾਂ ਨੂੰ ਵਕਤ ਨਹੀਂ ਦਿੰਦਾ, ਬੀਵੀ ਬੱਚਿਆਂ ਤੋਂ ਸ਼ਰਮਿੰਦਾ
1: ਜੀ।
3: ਮਨ ਦਾ ਮੇਲਾ ਮੁਜਰਮ ਦੇਵੀ, ਮਨ ਦਾ ਮੇਲਾ ਮੁਜਰਮ ਦੇਵੀ, ਜਿਨ੍ਹਾਂ ਨਾਲ ਨਜ਼ਰ ਮਿਲਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਬਹੁਤ ਖੂਬ।
3: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਬਹੁਤ ਖੂਬ, ਬਹੁਤ ਖੂਬ ਜੀ।
2: ਵਾਹ ਜੀ ਵਾਹ।
3: ਇਹ ਜਨਾਬ ਜਿਹੜਾ ਆਪਣਾ ਇਹ ਟਾਈਟਲ ਸੀਗਾ, ਉਹਦੇ ਚ ਮੈਨੂੰ ਲੱਗਦਾ ਸਾਰੀਆਂ ਗੱਲਾਂ ਆ ਗਈਆਂ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ,
2: ਸਾਰੀਆਂ ਆ ਗਈਆਂ ਜੀ। ਬਿਲਕੁਲ ਬਿਲਕੁਲ,
1: ਬਹੁਤ ਸੋਹਣੀ ਰਚਨਾ ਦੇ ਨਾਲ ਤੁਸੀਂ ਕੀਤਾ ਜੀ ਸੰਵਾਦ ਉਹਦੇ ਵਿੱਚ ਜੀ।
3: ਹੋਰ ਤੁਸੀਂ ਸੁਣਾਓ ਜੀ ਗੱਲਬਾਤ।
1: ਬਹੁਤ ਵਧੀਆ ਜੀ, ਥੈਂਕ ਯੂ ਜੱਸੀ ਭਾਈ ਜੀ, ਤੇ ਮੁਕੱਦਰ ਜੀ ਦੀ ਵੀ ਗੱਲ ਸੁਣਦੇ ਆ ਨਾਲ ਅੱਗੇ ਜਾ ਕੇ। ਫਿਰ ਜੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਤਾਂ ਕੰਟੀਨਿਊ ਪਲੀਜ਼।
3: ਨਹੀਂ, ਮੈਂ ਤਾਂ ਬਸ ਸੁਣਾ
1: ਜੀ
3: ਥੋੜਾ ਜਿਹਾ ਇਸ ਵੇਲੇ ਅੱਜ ਜਿਵੇਂ ਕਹਿੰਦੇ ਸੀ ਨਾ, ਪਿਆ ਹੋਇਆ ਜੀ,
1: ਜੀ
3: ਤੇਲ ਪਿਆ ਹੋਇਆ ਜੀ,
1: ਥੋੜਾ ਜਿਹਾ। ਕੋਈ ਨੀ ਜੀ, ਕੋਈ
3: ਨੀ। ਸਰ ਗੱਲ ਪਤਾ ਕੀ ਹੈ, ਮੁਕਰਨਾ ਐਵੇਂ ਥੋੜੀ ਹੈ ਜੀ।
1: ਬਿਲਕੁਲ ਬਿਲਕੁਲ ਬਿਲਕੁਲ, ਉਧਰ ਜੋਰ ਦਾ ਟਾਈਮ ਹੋ ਜਾਂਦਾ ਜੀ, ਇਧਰ ਚਾਹ ਪੱਤੀ ਦਾ ਟਾਈਮ ਹੋ ਜਾਂਦਾ ਜੀ।
3: ਹਾਂਜੀ ਹਾਂਜੀ
1: ਜੀ
3: ਜੀ ਜੀ ਜੀ ਜੀ ਸਰ, ਕਰੋ ਗੱਲ
1: ਜੀ।
2: ਬਹੁਤ ਖੂਬ ਜੀ, ਕਿਆ ਬਾਤ ਹੈ ਜੱਸੀ ਭਾਈ ਜੀ। ਮਤਲਬ ਇਹਨਾਂ ਨੇ ਬਿਲਕੁਲ ਜੀ, ਜੱਸੀ ਜੀ ਜਿਵੇਂ ਭਰ ਸਾਹਿਬ ਜੱਸੀ ਬਾਈ ਜੀ ਹੋਰਾਂ ਨੇ ਇਹ ਸਾਂਝ ਪਾਈ ਨਾ ਬੜੀ ਕਮਾਲ ਦੀ ਆ, ਕਿਉਂਕਿ ਦੇਖੋ ਇੱਕ ਲੈਵਲ ਤੇ ਆ ਕੇ ਇੱਕ ਸ਼ਾਇਰ ਦਿਲ ਜਿਹੜਾ ਹੈ ਉਹ ਹਰੇਕ ਤੋਂ ਮਾਫ਼ੀ ਮੰਗ ਰਿਹਾ ਕਿ ਭਾਈ ਮੈਂ ਆਹ ਨੀ ਕਰ ਸਕਿਆ, ਮੈਂ ਉਹ ਨੀ ਕਰ ਸਕਿਆ। ਇਹਦਾ ਮਤਲਬ ਹੈ ਕਿ ਉਹਨੇ ਕੋਸ਼ਿਸ਼ ਕੀਤੀ ਭਾਈ ਮੈਂ ਆਹ ਸਭ ਕੁਛ ਕਰਾਂ, ਲੇਕਿਨ ਹੋ ਸਕਦਾ ਹੈ ਕਾਫ਼ੀ ਚੀਜ਼ਾਂ ਚ ਕਾਮਯਾਬ ਵੀ ਹੋਇਆ ਹੈ, ਲੇਕਿਨ ਜਿਨ੍ਹਾਂ ਚ ਨਹੀਂ ਹੋਏ ਉਹਨਾਂ ਦੇ ਲਈ ਇੱਕ ਕਹਿ ਲਓ ਵੀ ਇੱਕ ਟਿੱਪਣੀ ਕਰਨੀ ਤਾਂ ਬਣਦੀ ਹੈ ਕਿ ਠੀਕ ਹੈ ਭਾਈ ਆਹ ਹੋਣੀ ਚਾਹੀਦੀ ਸੀ ਪਰ ਹੋ ਨੀ ਪਾਈ,
1: ਬਿਲਕੁਲ
2: ਮੇਰੇ ਹੁੰਦਿਆਂ ਵੀ ਹੋ ਨੀ ਪਾਈ, ਇਹ ਇੱਕ ਮਲਾਲ ਇੱਕ ਸ਼ਿਕਵਾ ਰਹਿੰਦਾ ਹੀ ਹੈ। ਤੇ ਭਰ ਸਾਹਿਬ ਇਹੀ ਕਹਿ ਲਓ ਵੀ ਇਨਸਾਨੀਅਤ ਹੈ, ਇਹੀ ਜ਼ਬਰਦਸਤ ਚੀਜ਼ ਆਪਾਂ ਕਹਿੰਦੇ ਹਾਂ ਵੀ ਸਾਡੇ ਮਨੁੱਖ ਦੇ ਮਨ ਚ ਇਹ ਚੀਜ਼ਾਂ ਆਉਂਦੀਆਂ ਨੇ ਕਿ ਲੱਥੀ ਜੜੀ ਦਾ ਜਿਹਨੂੰ ਕਹਿੰਦੇ ਆ ਵੀ ਫਰਕ ਪੈਂਦਾ ਕਿਸੇ ਨੂੰ, ਜੇ ਜਿਹੜੇ ਮੋਟੀ ਚਮੜੀ ਵਾਲੇ ਉਹਨਾਂ ਤੋਂ ਕੋਈ ਫਰਕ ਨੀ, ਕੋਈ ਫਰਕ ਹੀ ਨੀ ਪੈਣਾ, ਜੋ ਹੋਏ ਨਾ ਹੋਏ ਨਹੀਂ ਹੋਇਆ ਉਹ ਜਿਵੇਂ ਕਹਿੰਦੇ ਹੁੰਦੇ ਨੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾ ਸੀ ਵੀ ਉਹ ਕੋਈ ਫਰਕ ਹੀ ਨੀ ਉਧਰ। ਪਰ ਜਿਹੜਾ ਸੈਂਸਿਟਿਵ ਬੰਦਾ ਹੈ, ਜਿਹੜਾ ਕੋਮਲ ਭਾਵੀ ਬੰਦਾ ਹੈ, ਕੋਮਲ ਚਿੱਤ ਬੰਦਾ ਹੈ, ਉਹ ਸੋਚਦਾ ਹੈ, ਸੁਹਿਰਦ ਹੈ, ਦੂਜਿਆਂ ਵਾਸਤੇ ਵੀ ਸੋਚਦਾ ਹੈ
1: ਜੀ,
2: ਤੇ ਉਹ ਲਗਭਗ ਧਰਤੀ ਤੇ ਜਿਹੜਾ ਮਰਜ਼ੀ ਯੁੱਗ ਆਇਆ ਹੋਵੇ, ਜਿਹੜਾ ਮਰਜ਼ੀ ਕੈਲੰਡਰ ਕੰਧੇ ਟੰਗਿਆ ਹੋਵੇ, ਉਹ ਬੰਦਾ ਪਰੇਸ਼ਾਨ ਨਹੀਂ ਰਹੇਗਾ। ਉਹ ਬੰਦਾ ਕਹਿ ਲੋ ਵੀ ਕਿਉਂਕਿ ਉਹ ਸੰਵੇਦਨਸ਼ੀਲ ਹੈ, ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ, ਹਰ ਚੀਜ਼ ਦਾ ਉਹ ਤੇ ਅਸਰ ਹੋ ਰਿਹਾ, ਹਰ ਚੀਜ਼ ਤੇ ਉਹ ਰਿਐਕਟ ਕਰ ਰਿਹਾ,
1: ਬਿਲਕੁਲ
2: ਫਿਰ ਉਹ ਪਰੇਸ਼ਾਨ ਨਹੀਂ ਰਹੇਗਾ।
1: ਬਿਲਕੁਲ ਜੀ, ਸ਼ਮੀ ਜੀ ਆਖਰ ਦੇ ਵਿੱਚ ਸੁਣਦੇ ਹਾਂ ਆਪਾਂ ਮੁਕੱਦਰ ਜੀ ਦੀ ਗੱਲਬਾਤ, ਫਿਰ ਮੈਂ ਆਪਾਂ ਸਮਾਪਤੀ ਕਰਾਂਗੇ ਜੀ, ਸਮਾਂ ਤੁਹਾਡੇ ਵੱਲ ਵੀ ਕਾਫੀ ਹੋ ਚੱਲਿਆ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਜੀ ਨੂੰ ਜੀ ਸਵਾਗਤ ਹੈ ਬਾਈ ਜੀ।
4: ਸ਼ਮੀ ਬਾਈ ਜੀ ਭਾਰਤ,
1: ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀ ਨੂੰ ਜੀ ਲੰਘੇ ਆਓ,
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
4: ਅਕਾਲ ਜੀ ਪੱਬਲੋ,
1: ਸਤਿ ਸ੍ਰੀ ਅਕਾਲ ਜੀ,
4: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ,
2: ਜ਼ਿੰਦਗੀ ਜ਼ਿੰਦਾਬਾਦ।
4: ਮੈਂ ਤਾਂ ਨਾ ਮੇਰਾ ਲਾ ਲਓ 37-38 ਸਾਲ ਦਾ ਤਜਰਬਾ ਹੈ ਮੇਰੀ ਜ਼ਿੰਦਗੀ ਦਾ
1: ਜੀ।
4: ਮੈਂ ਜਿੰਨਾ ਕੁ ਵੇਖਿਆ ਇਸ ਜ਼ਿੰਦਗੀ ਨੂੰ, ਉਹ ਜਿਵੇਂ ਨਾ ਮੈਨੂੰ ਉਹ ਮੁਕੱਦਰ ਕੇ ਸਿਕੰਦਰ ਫਿਲਮ ਦਾ ਉਹ ਗਾਣਾ, ਉਹ ਕਹਿੰਦਾ ਰੋਤੇ ਹੋਏ ਆਤੇ ਹੈ ਸਭ, ਹੱਸਤੇ ਹੋਏ ਜੋ ਜਾਏ,
1: ਕੀ ਬਾਤ ਹੈ ਜੀ,
4: ਵੋ ਮੁਕੱਦਰ ਕਾ ਸਿਕੰਦਰ ਜਾਨੇ ਮਨ ਕਹਿਲਾਏ।
1: ਵਾਹ ਜੀ,
4: ਅਸਲ ਚ ਨਾ ਇਹ ਜਿਹੜੀ ਬਾਈ ਜੀ ਗੱਲ ਕਰਕੇ ਗਏ ਨਾ ਪਿੱਛੇ, ਮੈਂ ਨਾ ਚਲੋ ਅੱਜ ਮੈਂ ਥੋੜਾ ਜਾ ਉਹ ਸੀ, ਮੈਂ ਇੱਕ ਕਾਲ ਲਾਉਣ ਤੇ ਨਾ ਲਾਉਣ ਚ ਦੋਵਾਂ ਪਾਸੇ ਸੀ ਅੱਜ ਮੈਂ
1: ਜੀ,
4: ਪਰ ਜਦੋਂ ਬਾਈ ਜੀ ਨੇ ਗੱਲ ਕੀਤੀ ਨਾ ਕਹਿੰਦੇ ਮੈਨੂੰ ਅੱਜ ਆਪਣੀ ਹੋਂਦ ਵਾਸਤੇ ਆਉਣਾ ਪਿਆ ਕਹਿੰਦੇ
1: ਜੀ,
4: ਇਹ ਨਾ ਅਸਲ ਚ ਇਹ ਦੁਨੀਆਂ ਦੀ ਨਹੀਂ, ਇਹ ਆਪਣਾ ਸ਼ਮੀ ਬਾਈ ਜੀ, ਇਹ ਨਾ ਆਪਾਂ ਮੰਨੀਏ ਨਾ ਮੰਨੀਏ, ਇਹ ਅਟਲ ਸਚਾਈ ਹੈ ਜੀ, ਜਿੰਨਾ ਮੇਰਾ ਤਜਰਬਾ ਜਿੰਨਾ ਕੁ ਮੈਂ ਵੇਖਿਆ
1: ਜੀ,
4: ਜੇ ਆਪਣੀ ਹੋਂਦ ਹੈਗੀ ਹੈ ਤੇ ਸਾਨੂੰ ਦੁਨੀਆਂ ਯਾਦ ਕਰਦੀ ਹੈ, ਜੇ ਨਹੀਂ ਹੈਗੀ ਤਾਂ ਭੁੱਲ ਜਾਂਦੇ ਨੇ ਬਾਈ ਜੀ। ਇਹ ਅੱਜ ਕੱਲ ਤਾਂ ਦੁਨੀਆਂ ਇੰਨੀ ਫਾਸਟ ਹੋ ਗਈ ਨਾ
1: ਜੀ,
4: ਵੀ ਇੱਥੇ ਤਾਂ ਪਤਾ ਹੀ ਨੀ ਲੱਗਦਾ ਵੀ ਕਦੋਂ, ਮੰਨ ਲਓ ਅੱਜ ਕਾਲ ਕਰਦੇ ਆ ਵੀ ਕੱਲ ਨੂੰ ਯਾਦ। ਮੈਂ ਨਾ ਕਈ ਸੱਜਣ, ਮੈਂ ਕਈ ਵਾਰੀ ਟਵਾਣਾ ਸਾਹਿਬ ਨਾਲ ਵੀ ਗੱਲ ਕੀਤੀ ਵੀ ਕਈ ਸੱਜਣ ਜਿਹੜੇ ਆਉਂਦੇ ਸੀ ਉਹਨਾਂ ਨੂੰ ਅੱਜ ਦੁਬਾਰਾ ਵੀ ਉਹੀ ਗੱਲ ਵੀ ਉਹ ਜਿਹੜੇ ਕਈ ਰੈਗੂਲਰ ਵੀ ਜੁੜਦੇ ਸੀ ਉਹਨਾਂ ਨੂੰ ਪੁੱਛਿਆ ਹੀ ਨੀ ਗਿਆ ਵੀ ਉਹ ਆਏ ਜਾਂ ਨਹੀਂ ਆਏ ਜਾਂ ਕਿਉਂ ਨੀ ਆਏ
1: ਜੀ,
4: ਤੇ ਉਹ ਜੇ ਉਹ ਰੇਡੀਓ ਤੇ ਜੁੜਦੇ ਨੇ ਜਿਵੇਂ ਮੈਂ ਜੁੜਦਾ ਵਾਂ ਤੇ ਉਹ ਐਂ ਲੱਗਦਾ ਵੀ ਮੰਨ ਲਓ ਵੀ ਬੜੇ ਅਜੀਜ਼ ਨੇ ਸਾਡੇ ਸਾਰੇ ਹੀ, ਵੀ ਇਹਨਾਂ ਤੋਂ ਬਿਨਾਂ ਵੀ ਮੰਨ ਲਓ ਰੇਡੀਓ ਤੇ ਗੱਲ ਨੀ ਹੁੰਦੀ
1: ਜੀ,
4: ਪਰ ਅਸੀਂ ਨਾ ਬੜੀ ਇਹ ਸ਼ਮੀ ਬਾਈ ਜੀ ਮੈਂ ਤੁਹਾਨੂੰ ਅਸਲੀਅਤ ਦੱਸਦਾ ਪਿਆ ਅੱਜ ਦੀ ਜ਼ਿੰਦਗੀ ਦੀ
1: ਜੀ,
4: ਵੀ ਇਹ ਬਾਈ ਜੀ ਦੀ ਗੱਲ ਮੈਂ ਵਾਕਈ ਮੈਂ ਨਾ ਉਹ ਬਾਈ ਜੀ ਦੀ ਗੱਲ ਸੁਣ ਕੇ ਕਾਲ ਲਾਈ ਅੱਜ
1: ਜੀ,
4: ਵੀ ਅਸੀਂ ਬੜੀ ਬੜੀ ਛੇਤੀ ਪਿੱਛੇ ਛੱਡ ਦਿੰਦੇ ਹਾਂ ਬਾਈ ਜੀ, ਉਹ ਜਿਹੜਾ ਪਿੱਛੇ ਨਿਕਲ ਗਿਆ ਨਾ ਉਹ ਨਿਕਲ ਗਿਆ, ਜਿਹੜਾ ਰਫਤਾਰ ਨਾਲ ਰਲ ਗਿਆ ਤੇ ਉਹ ਰਲ ਗਿਆ, ਕਹਾਣੀ ਇੱਥੇ ਬਣੀ ਪਈ।
1: ਬਿਲਕੁਲ,
4: ਅਸੀਂ ਕਹਿੰਦੇ ਜ਼ਰੂਰ ਹੈਗੇ ਆ ਇਹ ਰਿਸ਼ਤੇ ਜਿਹੜੇ ਨੇ ਜਾਂ ਦੂਜੇ ਵੀ ਉਹ ਐਵੇਂ ਹੋਣਾ ਚਾਹੀਦਾ, ਉਹ ਐਵੇਂ ਹੋਣਾ ਚਾਹੀਦਾ, ਜਿੰਨਾ ਕੁ ਮੈਂ ਇਸ ਸਮਾਜ ਨੂੰ ਜਿੰਨਾ ਕੁ ਮੈਂ ਨੇੜੇ ਵੇਖਿਆ ਨਾ ਬਾਈ
1: ਜੀ,
4: ਇੱਥੇ ਜੇ ਤੁਹਾਡੀ ਹੋਂਦ ਹੈਗੀ ਆ, ਜੇ ਤੁਹਾਡੇ ਕੋਲ ਪੈਸਾ ਹੈਗਾ ਤੇ ਤੁਹਾਡੇ ਨਾਲ ਕੋਈ ਨੀ ਪੁੱਛਦਾ ਬਾਈ ਜੀ, ਕੋਈ ਨੀ ਪੁੱਛਦਾ,
1: ਬਿਲਕੁਲ
4: ਇਹ ਅਟਲ ਸਚਾਈ ਹੈ, ਕੋਈ ਮੰਨੇ ਨਾ ਮੰਨੇ ਇਸ ਗੱਲ,
1: ਬਿਲਕੁਲ ਹੈ ਜੀ, ਬਿਲਕੁਲ
4: ਮੇਰਾ ਛੋਟਾ ਜਿਹਾ
2: ਸੱਚੀ ਗੱਲ ਹੈ
1: ਜੀ,
2: ਸੱਚ ਹੈ ਜੀ,
4: ਕਿਉਂਕਿ ਮੈਨੂੰ ਸ਼ਮੀ ਬਾਈ ਜੀ ਮੈਂ ਬਾਈ ਜੀ ਦੀ ਗੱਲ ਸੁਣ ਕੇ ਨਾ ਮੈਨੂੰ ਵਾਕਈ ਲੱਗਿਆ ਵੀ ਇਹਦੇ ਮੈਂ ਨਾ ਜਿੰਨਾ ਕੁ ਨੇੜੇ ਵੇਖਿਆ ਸਾਰੇ ਰਿਸ਼ਤਿਆਂ ਨੂੰ
1: ਜੀ,
4: ਮੈਂ ਬਹੁਤ ਨੇੜਿਓ ਵੇਖਿਆ ਸਾਰੀ ਕਹਾਣੀ ਨੂੰ, ਸੱਕੇ ਤੋਂ ਸੱਕੇ ਰਿਸ਼ਤਿਆਂ ਨੂੰ ਵੇਖਿਆ ਬਾਈ ਜੀ, ਮੈਂ ਐਵੇਂ ਕਹਾਂ ਤੁਹਾਨੂੰ,
1: ਬਿਲਕੁਲ ਹੈ ਜੀ,
4: ਅਸਲ ਸਚਾਈ ਜਿੰਦਗੀ ਦੀ ਹੈ ਵੀ ਜੇ ਇਸ ਜਿੰਦਗੀ ਚ ਕੋਈ ਮੰਨ ਲਓ ਤੁਹਾਡੇ ਨਾਲ ਰਲ ਸਕਦਾ ਕੋਈ ਠੀਕ ਹੈ ਨਹੀਂ ਜੇ ਫਿਰ ਜਿਹੜਾ ਜਿਹੜਾ ਪਿੱਛੇ ਰਹਿ ਗਿਆ ਉਹਨੂੰ ਕਿਸੇ ਨੇ ਨੀ ਪੁੱਛਣਾ ਹੈਗਾ ਉਹ ਰਹਿ ਗਿਆ
1: ਜੀ ਬਿਲਕੁਲ
4: ਇਹ ਦੌੜ ਐਸੀ ਲੱਗੀ ਹੋਈ ਹੈ ਨਾ ਇਹ ਇਹਦੇ ਚ ਕੁਛ ਨੀ ਬਣ ਸਕਦਾ ਮੈਂ ਨਾ ਚਲੋ ਜੱਸੀ ਬਾਈ ਵੀ ਦੇਬੀ ਦੀ ਗੱਲ ਸੁਣਾ ਕੇ ਗਿਆ ਤਾਂ ਮੈਂ ਵੀ ਇੱਕ ਦੇਬੀ ਦੀ ਛੋਟੀ ਜਿਹੀ ਗੱਲ ਕਹਿ ਕੇ ਤੁਹਾਨੂੰ ਗੱਲ ਖਤਮ ਕਰਦਾ
2: ਲੱਗਦਾ ਆਵਾਜ਼ ਬੰਦ ਹੋ ਗਈ ਹੈ
1: ਨਹੀਂ ਆ ਰਹੀ ਹੈ ਜੀ ਆਪਣੀ ਹਾਂਜੀ ਹਾਂਜੀ ਕੰਟੀਨਿਊ ਪਲੀਜ਼ ਮੁਕੱਦਰ ਜੀ
4: ਜੀ ਜੀ ਆਉਂਦੀ ਹੈ
1: ਸ਼ਮੀ ਜੀ ਆਉਂਦੀ ਹੈ ਆਵਾਜ਼ ਤੁਹਾਨੂੰ ਹੈਲੋ
4: ਦੇਬੀ ਕਹਿੰਦਾ ਜਾਣ ਦੀ ਬਾਜ਼ੀ ਲਾ ਕੇ ਵੇਖ
1: ਜੀ
4: ਤੂੰ ਵੀ ਕਮਾ ਕੇ ਵੇਖ
1: ਵਾਜੀ
4: ਜਾਣ ਦੀ ਬਾਜ਼ੀ ਲਾ ਕੇ ਵੇਖ ਤੂੰ ਵੀ ਇਸ਼ਕ ਕਮਾ ਕੇ ਵੇਖ
1: ਵਾਹ
4: ਤੂੰ ਹੀ ਤੂੰ ਦਾ ਨਾਦ ਸੁਣੇਗਾ ਵਿੱਚੋਂ ਮੈਂ ਹਟਾ ਕੇ ਵੇਖ
1: ਕਿਆ ਬਾਤ ਹੈ ਜੀ
4: ਜਿਹਦਾ ਦੂਜਾ ਸਿਰਾ ਨਾ ਦਿੰਦਾ ਉਸ ਗਲੀ ਵਿੱਚ ਆ ਕੇ ਵੇਖ
1: ਵਾਜੀ
4: ਜਾਤਾਂ ਗੋਤਾਂ ਧਰਮਾਂ ਵਾਲਾ ਚਸ਼ਮਾ ਕਿਧਰੇ ਲਾ ਕੇ ਵੇਖ
1: ਵਾਹ
4: ਦੁਨੀਆਂ ਕਿੰਨੀ ਸੋਹਣੀ ਲੱਗਦੀ ਦੁਨੀਆਂ ਕਿੰਨੀ ਸੋਹਣੀ ਲੱਗਦੀ ਨਫ਼ਰਤ ਦਿਲੋਂ ਮਿਟਾ ਕੇ ਵੇਖ
1: ਕਿਆ ਬਾਤ ਹੈ ਜੀ
4: ਮਨ ਨੂੰ ਕਿੰਨਾ ਚੈਨ ਹੈ ਮਿਲਦਾ
1: ਜੀ
4: ਤੂੰ ਕੰਮ ਕਿਸੇ ਦੇ ਆ ਕੇ ਵੇਖ
1: ਵਾਹ
4: ਮਸਕਰਾ ਹੋਣਾ ਕਿੰਨਾ ਔਖਾ
1: ਜੀ
4: ਮਸਕਰਾ ਹੋਣਾ ਕਿੰਨਾ ਔਖਾ
1: ਜੀ
4: ਲੱਗ ਜਾਉ ਪਤਾ ਹਸਾ ਕੇ ਵੇਖ
1: ਜੀ
4: ਨਾ ਆਈਏ ਤਾਂ ਨਾਮ ਬਦਲ ਦੇ ਦੇਬੀ ਕਿਤੇ ਬੁਲਾ ਕੇ ਵੇਖ
1: ਵਾਹ ਜੀ ਕਿਆ ਬਾਤ ਹੈ
2: ਕਿਆ ਬਾਤ ਹੈ ਵਾਹ ਵਾਹ
4: ਇੱਕ ਛੋਟੀ ਜਿਹੀ ਗੱਲ ਹੈ ਸ਼ਮੀ ਬਾਈ ਜੀ ਮੈਂ ਕਹਿ ਕੇ ਖਤਮ ਕਰਦਾ ਮੈਨੂੰ ਪਤਾ ਤੁਹਾਡਾ ਟਾਈਮ ਵੀ ਓਵਰ ਹੋਇਆ ਪਿਆ
2: ਜੀ
4: ਉਹ ਕਹਿੰਦਾ ਦੂਸ ਜਿਵੇਂ ਜੱਸੀ ਬਾਈ ਨੇ ਗੱਲ ਕੀਤੀ ਸੀ ਨਾ ਕਹਿੰਦਾ ਦੂਸਰੇ ਦੇ ਰੱਬ ਤੋਂ ਭਗਵਾਨ ਤੋਂ ਖਤਰਾ
1: ਜੀ
4: ਅੱਜ ਕੱਲ ਇਨਸਾਨ ਨੂੰ ਇਨਸਾਨ ਤੋਂ ਖਤਰਾ
2: ਜੀ
4: ਧਰਮਾਂ ਧਰਮਾਂ ਨੂੰ ਇੱਕ ਦੂਜੇ ਤੋਂ ਕੋਈ ਖਤਰਾ ਨਹੀਂ ਸਿਰਫ ਧਰਮਾਂ ਤੋਂ ਇੱਕ ਦੂਜੇ ਨੂੰ ਕੋਈ ਖਤਰਾ ਨਹੀਂ ਸਿਰਫ ਬੰਦੇ ਅੰਦਰ ਲੁਕੇ ਹੋਏ ਸ਼ੈਤਾਨ ਤੋਂ ਖਤਰਾ
1: ਬਿਲਕੁਲ ਕਿਆ ਬਾਤ ਹੈ ਜੀ
2: ਵਾਹ ਜੀ ਵਾਹ
4: ਧਰਮ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਧਰਮ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਸਭ ਮੈਨੂੰ ਭੁੱਲ ਜਾਂਦੀ ਉਹ ਮੈਂ ਕਹਿੰਦਾ ਦੇਵੀ ਦੇ ਸ਼ੇਰ ਵਾਲੇ ਲੰਮੇ ਹੁੰਦੇ ਨੇ ਕੋਈ
1: ਨੀ ਕਹਿੰਦੇ ਛੋਟੇ ਕਰ ਲਿਆ ਕਰੋ
4: ਆ ਗਿਆ ਯਾਦ ਉਹ ਕਹਿੰਦਾ ਉਹ ਕਹਿੰਦਾ ਵੀ ਧਰਮਾਂ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਸਭ ਤੋਂ ਜਿਆਦਾ ਐਸੇ ਹੁਕਮਰਾਨ ਤੋਂ ਖਤਰਾ ਝੂਠੀਆਂ ਗੱਲ ਇੱਥੇ ਆਂਦਾ ਵੀ ਝੂਠੀਆਂ ਤਾਰੀਫਾਂ ਕਰੇ ਕਮੀ ਨਾ ਦੱਸੇ ਝੂਠੀਆਂ ਤਾਰੀਫਾਂ ਕਰੇ ਕਮੀ ਨਾ ਦੱਸੇ ਬਚਿਓ ਯਾਰੋ ਐਸੇ ਕਦਰਦਾਨ ਤੋਂ ਖਤਰਾ
1: ਕਿਆ ਬਾਤ ਹੈ
2: ਕਦਰਦਾਨ ਤੋਂ ਖਤਰਾ
4: ਮਿਲੀ ਹੈ ਤਾਂ ਕਿਸੇ ਦਿਨ ਇਹ ਚਲੀ ਜਾਏਗੀ ਮਿਲੀ ਹੈ ਤਾਂ ਕਿਸੇ ਦਿਨ ਇਹ ਚਲੀ ਜਾਏਗੀ ਦੇਵੀ ਨੂੰ ਰਹਿੰਦਾ ਆਪਣੀ ਜਾਨ ਤੋਂ ਖਤਰਾ
1: ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਖੂਬ
4: ਅੱਜ ਕੱਲ ਇਨਸਾਨ ਨੂੰ ਇਨਸਾਨ ਤੋਂ ਖਤਰਾ ਪਾਵੇ ਇਹ ਧਰਮਾਂ ਮਜ਼ਬਾਨ ਐਵੇਂ ਰੌਲੇ ਪਾਏ ਹੋਏ ਨੇ
1: ਜੀ ਜੀ ਬਿਲਕੁਲ ਹੈ ਜੀ
4: ਇਹ ਖਤਰਾ ਇਨਸਾਨ ਨੂੰ
1: ਇਨਸਾਨ ਤੋਂ ਹੀ ਖਤਰਾ ਹੈ ਜੀ
4: ਮੈਂ ਮਾਫ਼ੀ ਚਾਹੁੰਦਾ ਮੈਂ ਨਾ ਬਾਈ ਜੀ ਤੇ ਮੈਨੂੰ ਗੱਲ ਉਹ ਨਾ ਬਹੁਤ ਸੋਹਣੀ ਲੱਗੀ ਹੈ ਆਪਣੀ ਨਾ ਜੇ ਅਸੀਂ ਜਿਉਣਾ ਹੈ ਤਾਂ ਹੋਂਦ ਦਰਜ ਕਰਾਉਣੀ ਪੈਂਦੀ ਹੈ ਨਹੀਂ ਜੇ ਬਸ ਫਿਰ ਪਿੱਛੇ ਪਿੱਛੇ ਰਹਿ ਜਾਂਦੀ
1: ਹੈ ਬਿਲਕੁਲ ਹੈ ਜੀ ਬਿਲਕੁਲ ਹੈ ਜੀ ਦਰੁਸਤ ਹੈ ਜੀ ਥੈਂਕ ਯੂ
2: ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਚਲਤੀ ਦਾ ਨਾਮ ਗਾੜੀ ਵਾਲਾ ਮਾਹੌਲ ਹੋ ਜਾਂਦਾ ਜੀ ਬਿਲਕੁਲ
4: ਪਿੱਛੇ ਛੁੱਟ ਜਾਈਏ ਜਾਂ ਕਿਤੇ ਛੁੱਟ ਜਾਈਏ ਪਰ ਮੁਹੱਬਤ ਜ਼ਿੰਦਾਬਾਦ ਰਹੂਗੀ ਜੀ ਅਸੀਂ ਇਹੀ
2: ਜ਼ਿੰਦਾਬਾਦ
1: ਨਹੀਂ ਰਿਕਾਰਡਾਂ ਚ ਵੱਜਦੇ ਰਹਿਣਾ ਜੀ ਆਪਾਂ ਇੱਕ ਦੂਸਰੇ ਦੇ ਵਿੱਚ
2: ਬਿਲਕੁਲ ਜੀ
1: ਦੇਖੋ ਰਿਕਾਰਡ ਹੋ ਰਿਹਾ ਦੁਨੀਆਂ ਦੇ ਵਿੱਚ ਸਾਰਾ ਕੁਝ ਹੀ ਰਹਿਣਾ ਇਹ
4: ਨਹੀਂ
1: ਜੀ
4: ਘੱਟੋ ਘੱਟ ਆਪਣੇ ਜਿਹੜੇ ਜਿਗਰੀ ਤੁਸੀਂ ਹੋ ਗਏ ਸ਼ਮੀ ਬਾਈ ਜੀ ਹੋ ਗਏ ਉਹਨਾਂ ਤੋਂ ਅਸੀਂ ਪਿੱਛੇ ਨਾ ਜੇ ਛੁੱਟ ਵੀ ਗਏ ਤੇ ਜੇ ਹੁਣ ਉਹੀ ਗੱਲ ਜੇ ਤੁਰ ਕੇ ਦੁਨੀਆਂ ਤੋਂ ਮੁੜ ਕੇ ਉਹ ਵੀ ਇੱਕ ਉਹ ਹੁੰਦਾ ਵੀ ਇੱਕ ਝੂਠਾ ਜਿਹਾ ਦਿਲਾਸਾ ਹੀ ਹੁੰਦਾ
1: ਵੀ
4: ਕੋਈ ਯਾਦ ਕਰਦਾ ਕਿ ਨਹੀਂ ਕਰਦਾ
1: ਬਿਲਕੁਲ
4: ਭਾਵੇਂ ਤੁਸੀਂ ਰੋਜ਼ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੇ ਸ਼ੁਰੂ ਹੋਣ ਤੋਂ ਬਾਅਦ ਯਾਦ ਕਰੀ ਕਿੰਨੇ ਪੁੱਛਣਾ
1: ਬਾਬਾ ਸ਼ੁਕਰੀਆ
4: ਇਸੇ ਕਰਕੇ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ ਹੈ ਜਾਂ ਕੱਲ ਕਿਆ ਹੋ ਕਿਸ ਨੇ
1: ਜਾਣਾ
4: ਮੌਤ ਆਏਗੀ ਇੱਕ ਦਿਨ ਜਾਨ ਜਾਣੀ ਹੈ ਆਏਗੀ ਇੱਕ ਦਿਨ ਐਸੀ ਬਾਤੋਂ ਸੇ ਕਿਉਂ ਘਬਰਾ
1: ਵਾਹ ਜੀ ਕਿਆ ਬਾਤ ਹੈ ਜੀ ਸ਼ੁਕਰੀਆ
4: ਜ਼ਿੰਦਗੀ ਨੂੰ ਜਿੰਦਾ ਦਿਲੀ ਨਾਲ ਜਿਉ ਬਾਬਿਓ ਆਪਣੇ ਜਿੰਨਾ ਜਿੰਨੇ ਵੀ ਸੱਜਣਾ ਦਾ ਸਾਥ ਹੈ
1: ਬਿਲਕੁਲ
4: ਰਵੇ
1: ਵੈਸੇ ਇੱਕ ਕਮੈਂਟ ਨੇ ਪੂਰਾ ਮਤਲਬ ਕਿ ਸਾਰਾ ਮਾਹੌਲ ਹੀ ਰੰਗੀਨ ਕਰ ਦਿੱਤਾ ਜੀ ਗੁਰੀ ਮਾਨ ਜੀ ਨੇ ਲਿਖਿਆ ਆਪਣੇ ਜੱਸੀ ਬਾਈ ਜੀ ਜਿਹੜਾ ਦੇਬੀ ਬਾਈ ਜੀ ਦੀਆਂ ਸਤਰਾਂ ਸੁਣਾ ਕੇ ਗਏ ਉਸ ਤੋਂ ਬਾਅਦ ਇੱਕ ਸਤਰ ਨੇ ਜਿਹੜੀ ਆ ਭਸੂੜੀ ਪਾਤੀ ਹੈ ਕਹਿੰਦੇ ਮੈਂ ਜਿਨ੍ਹਾਂ ਨੂੰ ਰਾਜਸਥਾਨ ਤੋਂ ਡੋਡੇ ਦਵਾ ਨਾ ਸਕਿਆ ਉਹਨਾਂ ਤੋਂ ਮਾਫੀ ਚਾਹੁੰਦਾ ਸੈਣੀ ਸਾਹਿਬ ਭਾਰਤ ਵੀਰ ਇਹ ਮੇਰੀ ਰਚਨਾ ਜੀ ਤੇ ਥੱਲੇ ਜੀ ਐਨ ਪੂਰੀ ਐਡਰੈਸੋ ਐਡਰੈਸ ਹੋ ਰਹੇ ਨੇ ਜੀ ਸਾਨੂੰ ਵੀ ਪਹੁੰਚਾਓ ਜੀ ਸਾਨੂੰ ਵੀ ਪਹੁੰਚਾਓ ਜੀ ਤੇ ਗੁਰਮੇਲ ਦਾਦੂ ਜੀ ਸਤਿ ਸ੍ਰੀ ਅਕਾਲ ਜੀ ਅਨੂ ਜੀ ਸਵਾਗਤ ਹੈ ਬਾਈ ਜੀ ਕੈਨੇਡਾ ਵਾਲਿਓ
5: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਭਿੰਦਰ ਜੀ ਸ਼ਮੀ ਜੀ ਤੇ ਸਾਰੇ ਸੁਣਨ ਵਾਲੇ ਦੁਆਬਾ ਟੀਮ ਨੂੰ
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ
5: ਹਾਂਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ
1: ਜੀ
5: ਤੇ ਅੱਜ ਚਲੋ ਆ ਲਾਈਵ ਥੋੜਾ ਸੁਣਨ ਦਾ ਮੌਕਾ ਮਿਲਿਆ ਸਾਰੇ ਵੀਰ
1: ਜੀ
5: ਜਿਵੇਂ ਆਪਣੇ ਬਾਈ ਜੀ ਔਲਖ ਸਾਹਿਬ ਗੱਲ ਕਰਕੇ ਗਿਆ ਵੀ ਮੈਂ ਨਾ ਤਕਰੀਬਨ ਜਦੋਂ ਪ੍ਰੋਗਰਾਮ ਸੁਣਦਾ ਹੁੰਦਾ ਜੀ ਮੇਰੇ ਜਿੰਨੇ ਵੀ ਆਪਣੇ ਪਹਿਲਾਂ ਦੇ ਪ੍ਰੋਗਰਾਮ ਨਾਲ ਪੁਰਾਣੇ ਜੁੜੇ ਮੇਰੇ ਤਕਰੀਬਨ ਹੀ ਯਾਦ ਆਉਂਦੇ ਰਹਿੰਦੇ ਆ ਜੀ
1: ਹਾਂਜੀ
5: ਤੇ ਜਿਵੇਂ ਆ ਚਹਿਲ ਸਾਹਿਬ ਜੁੜ ਕੇ ਗਿਆ ਮੇਰੇ ਕਈ ਦਿਨਾਂ ਤੋਂ ਨਾ ਚਹਿਲ ਸਾਹਿਬ ਵੀ ਮੇਰੇ ਦਿਮਾਗ ਚ ਆਈ ਜਾਂਦੇ ਸੀ ਪਤਾ ਨੀ ਕਿੱਥੇ ਲਖ ਸ਼੍ਰੀ ਰਾਮ
1: ਦੇਖ ਲੋ ਸੰਪਰਕ ਪਹੁੰਚ ਜਾਂਦਾ ਜੀ ਦੋ ਯਾਦ ਕਰਦੇ ਇੱਕ ਦੂਜੇ
5: ਨੂੰ ਬਿਲਕੁਲ ਮੈਂ ਨਾ ਸੱਚੀ ਸੱਚੀ ਗੱਲ ਕਹਿਣਾ ਜੀ ਤੇ ਜਿਵੇਂ ਆਪਣੇ ਨਾਲ ਲਸ਼ਕਰੀ ਰਾਮ ਜੱਖੂ ਜੀ ਆ ਜਾਂ ਆਪਣੇ ਇੱਕ ਭਾਜੀ ਇੱਕ ਆਪਣੇ ਭਾਜੀ ਹੁੰਦੇ ਸੀ ਅਮਰੀਕਾ ਤੋਂ ਗੁਰਨੇਕ ਸਿੰਘ
1: ਗੁਰਨੇਕ ਸਿੰਘ ਜੀ ਹਾਂਜੀ
5: ਗੁਰਨੇਕ ਸਿੰਘ ਹਾਂਜੀ ਤੇ ਹੋਰ ਵੀ ਆਪਣੇ ਪੁਰਾਣੇ ਸੱਜਣ ਜਿਵੇਂ ਇੱਕ ਅਮਰੀਕਾ ਤੋਂ ਕਦੇ ਆਪਣੇ ਇੱਕ ਅੰਕਲ ਆਉਂਦੇ ਹੁੰਦੇ ਸੀ ਤੇ
1: ਹਰਮਿੰਦਰ ਚਾਹਲ ਜੀ ਆਪਣੇ ਬਿਲਕੁਲ
5: ਇੱਕ ਚਾਹਲ ਸਾਹਿਬ ਹਾਂ ਉਹ ਤਾਂ ਕਿਆ ਬਾਤਾਂ ਜੀ ਤੇ ਆਪਣੇ ਬਾਈ ਸਤਪਾਲ ਬਰਾੜ ਸਾਹਿਬ ਜੀ
1: ਹਾਂਜੀ ਬਿਲਕੁਲ
5: ਤੇ ਤਕਰੀਬਨ ਮੈਂ ਜੇ ਨਾਂ ਲੈਣ ਲੱਗਿਆ ਤਾਂ ਬਹੁਤ ਸਾਰੇ ਹੋ ਜਾਣੇ ਮੈਂ ਨਾ ਜਿੱਦੋਂ ਤੋਂ ਰੇਡੀਓ ਸੁਣਨ ਲੱਗਿਆ ਜੀ ਕੋਰੋਨਾ ਟਾਈਮ ਤੋਂ ਲੈ ਕੇ
1: ਜੀ
5: ਤੇ ਕੱਲਾ ਕੱਲੇ ਬੰਦੇ ਦੀ ਇੱਕ ਵੱਖਰੀ ਜਿਵੇਂ ਕਹਿ ਲਓ ਨਾ ਆਪਣੇ ਜਿਵੇਂ ਰੱਖੜੇ ਨੀ ਬਣੇ ਹੁੰਦੇ ਆਪਾਂ ਰੱਖੜਿਆਂ ਦੇ ਵਿੱਚ ਉਹ ਰੱਖੇ ਹੁੰਦੇ ਆ ਆਪਾਂ ਸਾਰਾ ਕੁਛ ਜਿਵੇਂ ਮਸਾਲੇ ਵਾਲੀ ਰੱਖੀ ਹੁੰਦੀ ਵਿਆਹ ਚ ਮਿਰਚਾਂ ਚ ਲੂਣ ਉਹ ਸਾਰਿਆਂ ਦਾ ਅਲੱਗ ਅਲੱਗ ਟੇਸਟ ਆ ਜੀ ਤੇ ਉਹ
1: ਬਿਲਕੁਲ
5: ਮਸਾਲੇਦਾਨੀ ਉਹ ਸਾਰੇ ਨਾ ਉਵੇਂ ਉਵੇਂ ਪਏ ਆਈ ਉਹਦੇ ਵਿੱਚ ਹਾਂਜੀ ਤੇ ਉਹ ਵਾਕਈ ਬਹੁਤ ਸੋਹਣਾ ਜੀ ਚਹਿਲ ਸਾਹਿਬ ਦੀ ਬਾਤ ਸੁਣੀ ਆ ਤੇ ਦੂਜਾ ਅੱਜ ਦਾ ਜਿਹੜਾ ਪ੍ਰੋਗਰਾਮ ਜਿਵੇਂ ਤੁਸੀਂ ਰੋਟੀ ਕੱਪੜਾ ਮਕਾਨ ਹੈਗਾ ਰੱਖਿਆ ਇੱਕ ਉਹ ਸ਼ੇਕਸਪੀਅਰ ਨੇ ਵੀ ਕਿਤੇ ਲਿਖਿਆ ਸੀ ਉਹ ਕਹਿੰਦਾ ਵੀ ਨਰਕਾਂ ਦੇ ਵਿੱਚ ਤਾਂ ਨਰਕ ਤਾਂ ਹੁਣ ਖਾਲੀ ਹੋ ਗਿਆ ਕਿਉਂਕਿ ਸਾਰੇ ਸਥਾਨ ਆ ਜਿਹੜੇ ਉਹ ਧਰਤੀ ਤੇ ਆ ਗਏ
1: ਜੀ
5: ਤੇ ਹੁਣ ਦੇਖਿਆ ਜਾਵੇ ਜੀ ਰੋਟੀ ਕੱਪੜਾ ਤੇ ਮਕਾਨ ਤਾਂ ਚਲੋ ਆਪਣੀਆਂ ਮੁੱਢੀਆਂ ਬੇਸਿਕ ਜ਼ਰੂਰਤਾਂ ਪਹਿਲਾਂ ਤੋਂ ਸਾਰੇ ਕਹਿੰਦੇ ਆ ਰਹੇ ਆ
1: ਜੀ
5: ਪਰ ਅੱਜ ਦੇ ਟਾਈਮ ਚ ਤੇ ਦੇਖਿਆ ਜਾਵੇ ਨਾ ਰੋਟੀ ਕੱਪੜਾ ਮਕਾਨ ਨਾਲੋਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਜੀ ਉਹ ਜ਼ਿਆਦਾ ਵੱਡੀਆਂ ਹੋ ਗਈਆਂ
1: ਬਿਲਕੁਲ
5: ਹਾਂਜੀ
1: ਇੰਟਰਨੈਟ ਹੋ ਗਿਆ
5: ਜੀ ਹਾਂਜੀ ਮਤਲਬ ਬਹੁਤ ਤੁਸੀਂ ਇਮੇਜਿਨ ਵੀ ਤੂੰ ਸੋਚਣੀ ਕਿੰਨੀ ਲਾਈਨ ਅਪ ਹੋ ਜਾਣੀ ਆ ਤੁਸੀਂ ਕਦੇ ਵੀ ਨਾ ਕਿਸੇ ਇੱਥੇ ਤੁਸੀਂ ਆਮ ਤੌਰ ਤੇ ਕਦੇ ਤੁਸੀਂ ਨਾ ਜੀ ਐਕਸਪੈਰੀਮੈਂਟ ਕਰਕੇ ਦੇਖ ਲਓ ਇਹ ਚੀਜ਼ ਦੀ। ਜੇ ਕੋਈ ਬੰਦਾ ਕੋਈ ਕੁਛ ਮੰਗ ਰਿਹਾ ਜਾਂ ਕੁਛ ਕਰ ਰਿਹਾ ਉਸਨੂੰ ਲੱਗਦਾ ਉਹ ਭੁੱਖਾ, ਤੁਸੀਂ ਉਹਨੂੰ ਕੋਈ ਖਾਣ ਵਾਲੀ ਚੀਜ਼ ਦੇ ਦਿਓ ਜਾਂ ਕੱਪੜਾ ਪਹਿਨਣ ਨੂੰ ਦੇ ਦਿਓ ਜਾਂ ਇਵਨ ਉਹਨੂੰ ਸ਼ੈਲਟਰ ਦੇ ਦਿਓ, ਉਹਨੂੰ ਉਨੀ ਖੁਸ਼ ਨਹੀਂ ਹੋਣੀ ਜਿੰਨੀ ਖੁਸ਼ੀ ਤੁਸੀਂ ਉਹਨੂੰ ਕੈਸ਼ ਦਿਓਗੇ ਉਹਦੇ ਨਾਲ ਹੋਣੀ।
1: ਬਿਲਕੁਲ ਜੀ,
5: ਹਾਂਜੀ, ਕਿਉਂਕਿ ਕੈਸ਼ ਦਾ ਮਤਲਬ ਇਹ ਆ ਉਹ ਕਹਿੰਦਾ ਵੀ ਇਹ ਜ਼ਰੂਰਤਾਂ ਤਾਂ ਤੁਹਾਨੂੰ ਦੀਆਂ ਪਰ ਜਿਹੜੀਆਂ ਮੇਰੀਆਂ ਜ਼ਰੂਰਤਾਂ ਉਹ ਤੁਹਾਡੀਆਂ ਇਹਦੇ ਨਾਲ ਨਹੀਂ, ਉਹ ਮੈਨੂੰ ਕੈਸ਼ ਨਾਲ ਪੂਰੀਆਂ ਹੋਣਗੀਆਂ
1: ਜੀ।
5: ਤੇ ਉਹ ਇਸ ਕਰਕੇ ਜੀ ਮੁੱਢਲੀਆਂ ਜ਼ਰੂਰਤਾਂ ਤਾਂ ਕਹਿ ਲਓ ਵੀ ਇਹਦੇ ਨਾਲ ਜੇ ਦੇਖਿਆ ਜਾਵੇ ਨਾ ਜੀ, ਤੁਸੀਂ ਇੱਕ ਦੇਖੋ ਜੀ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਵੀ ਹੋ ਜਾਣ ਸਾਰਾ ਕੁਛ ਤਾਂ ਚੱਲਦਾ ਰਹਿੰਦਾ, ਪਰ ਜਿਹੜੀਆਂ ਦੂਜੀਆਂ ਜ਼ਰੂਰਤਾਂ ਉਹਨਾਂ ਦੇ ਨਾਲ ਤਾਂ ਕਿੰਨਾ ਘਮਸਾਨ ਮੱਚਿਆ ਹੋਇਆ ਜੀ।
1: ਜੀ,
5: ਤੁਸੀਂ ਜਿਵੇਂ ਇੰਟਰਨੈਟ ਆ ਜੀ, ਇੰਟਰਨੈਟ ਹੁਣ ਜੇ ਨਾ ਹੋਵੇ ਉਹਨੂੰ ਬੰਦ ਕਰ ਦੋ, ਇੰਟਰਨੈਟ ਤੇ ਹੀ ਕਿੰਨਾ ਕੁਛ ਆਪਾਂ ਤਾਂ ਚਲੋ ਇੱਕ ਮੈਂ ਕਹਿਣਾ ਜੀ ਹੁਣ ਮੇਰੀ ਏਜ ਦੇ ਹਿਸਾਬ ਨਾਲ ਜਿਵੇਂ ਇੱਕ ਇਹੋ ਜਿਹੀ ਜਨਰੇਸ਼ਨ ਆ ਜੀ, ਤੇ ਕਿੱਥੋਂ ਲੈ ਕੇ ਆਪਾਂ ਚੱਲੇ ਆ ਜੀ, ਆਪਾਂ ਫੱਟੀਆਂ ਦੇ ਉੱਤੇ ਪੂਰਨੇ ਪਵਾ ਕੇ ਮਾਸਟਰਾਂ ਤੋਂ ਉਹਦੇ ਉੱਤੇ ਕਾਲੀ ਸ਼ਾਹੀ ਦੇ ਨਾਲ ਵੀ ਲਿਖਦੇ ਰਹੇ ਆ
1: ਜੀ।
5: ਆਪਾਂ ਨੂੰ ਤਾਂ ਉਹ ਵੀ ਯਾਦ ਆ ਵੀ ਫੱਟੀਆਂ ਤੇ ਪੂਰਨੇ, ਹੁਣ ਇਹ ਤਾਂ ਇੱਕ ਜਿਵੇਂ ਕਹਿ ਲਓ ਵੀ ਮਿਊਜ਼ੀਅਮ ਚ ਰੱਖਣ ਵਾਲੀਆਂ ਚੀਜ਼ਾਂ ਹੋ ਗਈਆਂ
1: ਜੀ।
5: ਜੇ ਹੁਣ ਫੱਟੀ ਆ ਤੇ ਉਹਦੇ ਨਾਲ ਕਲਮ ਦਬਾਤ ਉੱਥੇ ਮਿਊਜ਼ੀਅਮ ਚ ਰੱਖੀ ਹੋਵੇ ਤਾਂ ਉਹ
1: ਬਿਲਕੁਲ ਹੈ ਜੀ।
5: ਹਾਂਜੀ, ਉਹ ਕਲਮ ਦਬਾ ਤੇ ਫੱਟੀ ਰੱਖੀ ਹੋਵੇ, ਅੱਜ ਕੱਲ ਦੇ ਬੱਚੇ ਪੁੱਛਣਗੇ ਵੀ ਇਹ ਕੀ ਆ, ਉਹਨਾਂ ਨੂੰ ਦੱਸਣਾ ਪੈਣਾ ਆਪਾਂ ਨੂੰ
1: ਸਲੇਟ ਹੁੰਦੀ ਸੀ ਭਾਈ,
5: ਸਲੇਟ ਹੁੰਦੀ ਸੀ ਜੀ
1: ਜੀ,
5: ਉਹਨਾਂ ਨੂੰ ਬਿਲਕੁਲ ਦੱਸਣਾ ਪੈਣਾ ਵੀ ਇਹ ਭਾਈ ਫੱਟੀ ਆ। ਇਹ ਜਦੋਂ ਅਸੀਂ ਨਵੀਂ ਲਿਆਉਂਦੇ ਸੀ ਫਿਰ ਉਹਦੇ ਤੇ ਗੋਹਾ ਲਾ ਕੇ ਉਹਨੂੰ ਰੱਖਦੇ ਸੀ ਦੋ ਤਿੰਨ ਦਿਨ, ਫਿਰ ਉਦੋਂ ਬਾਅਦ ਉਹ ਸਾਫ਼ ਹੁੰਦੀ ਸੀ।
1: ਫੇਰ
5: ਉਹ ਆਪਾਂ ਤਾਂ ਪੂਰਾ ਉਹਨੂੰ ਗੋਹੇ ਨਾਲ ਲਾ ਕੇ ਸਾਰਾ ਕੁਝ ਜੀਤੀ ਉਹਦੇ ਤੇ। ਹਾਂਜੀ, ਫਿਰ ਬਾਅਦ ਦੇ ਵਿੱਚ ਉਹ ਜਿਹੜੀ ਗਾਜ ਨੀ ਆਪਾਂ ਕਹਿ ਦਿੰਦੇ, ਗਾਜ ਨੀ ਕਹਿ ਦਿੰਦੇ ਆ, ਚੀਕੜੀ ਮਿੱਟੀ, ਉਹ ਕਈ ਵਾਰੀ ਹੱਟੀ ਤੋਂ ਸਪੈਸ਼ਲ ਉਹ ਲੈ ਕੇ ਆਉਣੀ
1: ਜੀ,
5: ਉਹ ਤੇ ਉਹ ਓਦਾਂ ਦੀਆਂ ਉਹ ਫਿਰ ਉਹ ਕਿਆ ਬਾਤਾਂ ਜੀ, ਉਹ
1: ਜਿਹੜੀਆਂ ਯਾਦਾਂ ਜਿਹੜੀਆਂ
5: ਵਿੱਚ ਖਾਣ ਵਾਲੇ ਵੀ ਹੁੰਦੇ ਸੀ ਸੱਜਣ ਤੇ ਸਾਡੇ ਮੇਰੇ ਯਾਦ ਆ ਜੀ, ਜਦੋਂ ਅਸੀਂ ਮੇਰੇ ਬਚਪਨ ਦੇ ਬਹੁਤ ਦੂਰ, ਸਾਡੇ ਨਾ ਸਕੂਲ ਦੇ ਸਾਹਮਣੇ ਇੱਕ ਬੋਰਡ ਦਾ ਦਰਖਤ ਆ ਜੀ, ਬਹੁਤ ਵੱਡਾ, ਹੁਣ ਵੀ ਹੈਗਾ ਚਲੋ ਬਹੁਤ ਪੁਰਾਣਾ ਦਰਖਤ ਆ ਬੋਰਡ ਦਾ। ਜਦੋਂ ਅਸੀਂ ਸਕੂਲ ਦੇ ਗੇਟ ਚੋਂ ਨਿਕਲਦੇ ਸੀ ਨਾ, ਉਹ ਜਮਾ ਸਾਹਮਣੇ ਸੀ, ਮੰਨ ਲਓ ਇੱਕ ਐਵੇਂ ਕੱਲਾ ਸਕੂਲ ਦਾ ਲੰਘਣਾ, ਅਸੀਂ ਫਿਰ ਜਦੋਂ ਛੁੱਟੀ ਹੋਣੀ ਅਸੀਂ ਇੱਕ ਦੂਜੇ ਨਾਲ ਕਹਿੰਦੇ ਵੀ ਆਪਾਂ ਫੱਟੀਆਂ ਦੀ, ਤੇਰੀ ਫੱਟੀ ਤਕੜੀ ਆ ਕਿ ਮੇਰੀ ਫੱਟੀ ਤਕੜੀ ਆ, ਉਹਦੇ ਨਾਲ ਫੱਟੀਆਂ ਤੋੜੀਆਂ ਵੀ ਬਹੁਤ ਆਈ ਬੋਰਡ ਦੇ ਨਾਲ ਮਾਰ ਮਾਰ ਕੇ ਜੀ।
1: ਆਪਣੇ ਉਹਨਾਂ ਸਮਿਆਂ ਦੇ ਵਿੱਚ ਗੂੰਦ ਕਿੱਥੇ ਹੁੰਦਾ ਸੀ, ਇੱਕ ਉਹ ਹਰੀ ਜਿਹੀ ਦਬਾਤ ਹੁੰਦੀ ਸੀ ਛੋਟੀ ਜਿਹੀ ਡੱਬੇ, ਉਹ ਜ਼ਰੂਰ ਮਿਲ ਜਾਂਦਾ ਸੀ ਅੱਟੀ ਤੋਂ, ਨਹੀਂ ਤਾਂ ਲੇਟੀ ਹੁੰਦੀ ਸੀ ਜਾਂ ਫਿਰ ਲਸੋੜੀਆਂ ਨੂੰ ਤੋੜ ਕੇ ਤੇ ਉਹਨਾਂ ਨੂੰ ਮਲ ਮਲ ਕੇ ਮਤਲਬ ਕਿ ਪੇਪਰ ਜੋੜ ਲੈਂਦੇ ਹੁੰਦੇ ਸੀ।
5: ਹਾਂਜੀ ਹਾਂਜੀ ਬਿਲਕੁਲ, ਉਹ ਗੂੰਦ ਉਹਦਾ ਮਤਲਬ ਹੁਣ ਜਿਵੇਂ ਇਹ ਚੀਜ਼ਾਂ ਜੀ, ਹੁਣ ਇਹ ਆਪਾਂ ਤੋਂ ਚਾਰ ਲੈਣ ਵਾਲੀ ਕਾਪੀ ਦੇ ਵਿੱਚ ABC ਸਿੱਖੀ ਹੈ ਜੀ ਆਪਾਂ
1: ਜੀ,
5: ਉਹ ਵੀ ਇਹ ਉਹ ਮੈਨੂੰ ਕਈ ਵਾਰੀ ਤਾਂ ਜੀ ਉਹ ਕਨਫਿਊਜ਼ਨ ਹੋ ਜਾਂਦੀ, ਜਦੋਂ ਛੋਟੀ ABC ਹੁਣੀ ਇਹ ਭਾਈ ਵਿਚਾਲੇ ਵਾਲੀਆਂ ਦੋ ਲੈਣਾ ਚ ਆਊਗੀ, ਫਿਰ ਉਹ ਤਾਂ ਵਾਲੀਆਂ ਚ ਪੀ ਥੱਲੇ ਵਾਲੀਆਂ ਚ ਕਿਉਂ, ਉਹ ਲੈਣਾ ਦਾ ਹੀ ਨੀ ਸਮਝ ਆਉਂਦਾ ਹੁੰਦਾ ਸੀ ਵੀ ਦਾਹ ਵਾਲੀਆਂ ਲੈਣਾ ਚ ਲਿਖੀਏ ਕਿ ਥੱਲੇ ਵਾਲੀਆਂ ਚ ਲਿਖੀਏ।
1: ਬਿਲਕੁਲ
5: ਤੇ ਚਲੋ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਮੈਂ ਤਾਂ ਵੈਸੇ ਹਾਜ਼ਰੀ ਲਵਾਉਣੀ ਸੀ, ਤੇ ਬਹੁਤ ਸੋਹਣਾ ਐਪਰੀਸ਼ੀਏਟ ਕਰਨਾ, ਰੋਜ਼ ਪ੍ਰੋਗਰਾਮ ਸੁਣੀ ਦਾ ਐਵਰੀ ਡੇ,
1: ਥੈਂਕ ਯੂ,
5: ਤੇ ਬੜਾ ਸੋਹਣਾ ਚਲੋ ਰਿਕਾਰਡਿੰਗ ਸੁਣ ਲਈ ਦੀ ਆ
1: ਜੀ,
5: ਤੇ ਬਹੁਤ ਹੀ ਸੋਹਣਾ, ਚੱਲਦੇ ਰਹੋ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ ਜੀ, ਸਾਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਜੀ, ਪੁਰਾਣਿਆਂ ਨੂੰ, ਨਵਿਆਂ ਨੂੰ, ਸਾਰਿਆਂ ਨੂੰ
1: ਸ਼ੁਕਰੀਆ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ, ਤੇ ਸ਼ੰਮੀ ਜੀ ਅੱਜ ਦਾ ਚੈਪਟਰ ਫਿਰ ਆਪਾਂ ਸਮੇਟ ਰਹੇ ਹਾਂ, ਤੇ ਜਾਂਦੇ ਜਾਂਦੇ ਇਹ ਸਾਰੇ ਮੁੱਦੇ ਦੇ ਉੱਤੇ ਸਮੇਟਣ ਦੀ ਜ਼ਿੰਮੇਵਾਰੀ ਤੁਹਾਨੂੰ ਦਿੰਦੇ ਹਾਂ ਜੀ, ਤੇ ਮਾਈਕ ਸੰਭਾਲੋ ਜੀ।
2: ਬਿਲਕੁਲ ਭਾਰਤ ਸਾਹਿਬ, ਜਿੰਨੀਆਂ ਅੱਜ ਗੱਲਾਂ ਬਾਤਾਂ ਹੋਈਆਂ ਵਾਕਈ ਇਹ ਬਾਕਮਾਲ ਜਿਹੜੀ ਚਰਚਾ ਹੋਈ ਆ, ਹਾਂਜੀ, ਰੋਟੀ ਕੱਪੜਾ ਔਰ ਮਕਾਨ ਦਾ ਸਿਲਸਿਲਾ ਇੰਨਾ ਲੰਬਾ ਹੋ ਜਾਏਗਾ ਕਿ ਘੜੀ ਦੀਆਂ ਸੂਈਆਂ ਵੀ ਚੱਕਰ ਖਾ ਜਾਣ, ਤੋ ਬੰਦਾ ਤੇ ਮਤਲਬ ਕਿਹਦਾ ਪਾਣੀ ਹਾਰ ਆ, ਇਹ ਤੇ ਵੱਖਰੀ ਗੱਲ ਆ
1: ਜੀ।
2: ਤੋ ਕੁਦਰਤੀ ਜਿਹੜੀ ਗੱਲ ਆ ਨਾ, ਉਹ ਇਹੀ ਜਿਹੜੀ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਭਾਈ ਠੀਕ ਆ, ਇਹ ਸਾਡੀਆਂ ਬੁਨਿਆਦੀ ਲੋੜਾਂ ਹੈਗੀਆਂ, ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ।
1: ਬਿਲਕੁਲ,
2: ਤੋ ਸਾਡਾ ਜੋ ਬੀਇੰਗ ਟੂ ਬਿਕਮਿੰਗ ਵਾਲਾ ਜਿਹੜਾ ਸਫ਼ਰ ਹੈ ਨਾ
1: ਜੀ,
2: ਜੋ ਕਹਿ ਲਓ ਵੀ ਆਦਮੀ ਤੋਂ ਇਨਸਾਨ ਬਣਨ ਵਾਲਾ ਜਿਹੜਾ ਸਫ਼ਰ ਆ, ਉਹ ਇਹ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ।
1: ਬਿਲਕੁਲ ਹੈ ਜੀ,
2: ਉਸ ਤੋਂ ਬਾਅਦ ਹੀ ਯਾਤਰਾ ਜਿਹੜੀ ਅੱਗੇ ਚੱਲਦੀ ਹੈ, ਆਪਾਂ ਐਕਸਪਲੋਰ ਕਰਦੇ ਹਾਂ ਆਲੇ ਦੁਆਲੇ ਨੂੰ, ਆਪਾਂ ਵੇਖਦੇ ਹਾਂ, ਸੁਣਦੇ ਹਾਂ, ਅਬਜ਼ਰਵ ਕਰਦੇ ਹਾਂ, ਔਰ ਫਿਰ ਨਵੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਕਿ ਆਪਾਂ ਨਵੀਆਂ ਖੋਜਾਂ ਕਰਦੇ ਹਾਂ ਤੇ ਨਵੀਆਂ ਲਿਖਤਾਂ ਲਿਖਦੇ ਹਾਂ, ਔਰ ਫਿਲੋਸਫੀ ਦੀ ਗੱਲ ਹੁੰਦੀ ਹੈ, ਸਾਇੰਸ ਦੀ ਗੱਲ ਹੁੰਦੀ ਹੈ, ਉਹ ਅੱਗੇ ਚੱਲਦਾ ਸਾਰਾ ਸਿਲਸਿਲਾ, ਐਜੂਕੇਸ਼ਨ ਦੀ ਗੱਲ ਚੱਲਦੀ ਹੈ। ਤੋ ਇਹ ਬਹੁਤ ਜਰੂਰੀ ਹੈ ਜੀ, ਇਹ ਬੁਨਿਆਦੀ ਲੋੜਾਂ ਨੇ, ਇਹਨਾਂ ਦਾ ਇਹਨਾਂ ਦੀ ਪੂਰਤੀ ਦਾ ਹੋਣਾ ਬਹੁਤ ਹੀ ਜਰੂਰੀ ਹੈ। ਇਹ ਕਿਵੇਂ ਪੂਰੀਆਂ ਹੁੰਦੀਆਂ ਨੇ, ਇਹ ਬੰਦੇ ਦੀ ਆਪਣੀ ਮਿਹਨਤ ਹੈ ਔਰ ਜੋ ਸਿਸਟਮ ਹੈ ਜਿਹ ਚ ਬੰਦਾ ਰਹਿ ਰਿਹਾ ਹੈ, ਜਿਸ ਖਿੱਤੇ ਚ ਰਹਿ ਰਿਹਾ ਉਹ ਵੀ ਨਿਰਭਰ ਕਰਦਾ ਕਿ ਉੱਥੇ ਕਿਹੋ ਜਿਹੇ ਹਾਲਾਤ ਹੈ। ਕੁੱਲ ਮਿਲਾ ਕੇ ਕਹਿ ਲੋ ਕਿ ਜਰੂਰੀ ਹੈ ਭਾਰਤ ਸਾਹਿਬ ਕਿ ਅਸੀਂ ਜਾਗਰੂਕ ਰਹੀਏ, ਜਿਹੜੀ ਚੇਤਨਾ ਹੈ ਨਾ ਜੋ ਆਪਣੇ ਮਨ ਦੀ ਜਿਹੜੀ ਆਪਾਂ ਕਹਿ ਲੋ ਵੀ ਹਮੇਸ਼ਾ ਕੁਛ ਸਿੱਖਦੇ ਰਹਿਣ ਦੀ, ਕੁਛ ਨਵਾਂ ਕਰਦੇ ਰਹਿਣ ਦੀ ਜਿਹੜੀ ਜਿਗਿਆਸਾ ਉਹ ਕਦੇ ਮਰਨ ਨਹੀਂ ਦੇਣੀ ਚਾਹੀਦੀ। ਸੋ ਬਾਕੀ ਅੱਜ ਬਹੁਤ ਵਧੀਆ ਲੱਗਿਆ, ਜਿਵੇਂ ਹੋਣ ਦੀ ਗੱਲ ਵੀ ਹੋਈ ਆ, ਹੋਂਦ ਜਿਹੜੀ ਹੈ ਨਾ ਜਿਵੇਂ ਚਾਲ ਸਾਹਿਬ ਗੱਲ ਕਰਕੇ ਗਏ, ਇਹ ਤਾਂ ਇਹ ਸਾਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਇਹ ਹੋਂਦ ਦਾ ਹੀ ਜਿਹੜਾ ਯੁੱਧ ਹੈ, ਲੜਾਈ ਆ, ਉਹ
1: ਚੱਲ ਰਹੀ ਹੈ ਜਦੋਂ ਦੀ ਦੁਨੀਆ ਬਣੀ ਹੈ ਜੀ। ਬਿਲਕੁਲ
2: ਹੈ, ਬਿਲਕੁਲ ਜੀ। ਨਾਮ ਰੱਖ, ਨਾਮ ਬੰਦੇ ਨੇ ਆਪਣਾ ਖੁਦ ਨੀ ਰੱਖਿਆ ਹੁੰਦਾ, ਪਰ ਉਸ ਨਾਮ ਨੂੰ ਚਮਕਾਉਣ ਦੇ ਲਈ ਉਹ ਪੂਰੀ ਉਮਰ ਲਾ ਦਿੰਦਾ
1: ਹੈ।
2: ਤੋ ਉਹ ਨਾਮ ਬਣ ਗਿਆ ਤੇ ਲੜਾਈਆਂ ਵੀ ਕਰਦਾ ਕਿ ਤੂੰ ਮੇਰਾ ਨਾਮ ਵਿਗਾੜਿਆ, ਤੂੰ ਐਂ ਕੀਤਾ ਜੀ, ਉਹ ਨਾਮ ਨੂੰ ਕਲੰਕ ਲਾਤਾ, ਕੋਈ ਕਹਿੰਦਾ ਨਾਮ ਨੂੰ ਲਾਈਟਾਂ ਜਗਾਤੀਆਂ, ਕੋਈ ਕਹਿੰਦਾ ਨਾਂ ਰੋਸ਼ਨ ਕਰਤਾ ਜੀ ਬਾਲਾ। ਇਹ ਸਿਲਸਿਲਾ ਜ਼ਰੂਰੀ ਹੈ ਜੀ, ਔਰ ਜੇ ਕਹਿ ਲੋ ਵੀ ਅਸੀਂ ਜਿਉਂਦੇ ਆ ਤਾਂ ਜਿਉਂਦੇ ਹੋਣ ਦਾ ਸਬੂਤ ਵੀ ਇਹੀ ਹੈ ਕਿ ਅਸੀਂ ਸੰਘਰਸ਼ ਕਰ ਰਹੇ ਹਾਂ ਲਗਾਤਾਰ, ਔਰ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦੀ ਜ਼ਰੂਰਤ ਰੱਖਣੀ ਹੈ, ਤੇ ਇਹ ਜ਼ਰੂਰੀ ਚੀਜ਼ਾਂ ਨੇ।
1: ਬਿਲਕੁਲ,
2: ਤੇ ਬਹੁਤ ਵਧੀਆ ਲੱਗਿਆ ਭਾਰ ਸਾਹਿਬ ਤੇ ਬਾ ਕਮਾਲ ਚਰਚਾ, ਤੇ ਇਸ ਵਿੱਚ ਸ਼ਾਮਿਲ ਕਰਨ ਲਈ ਸ਼ੁਕਰੀਆ ਆਪਦਾ।
1: ਤੁਸੀਂ ਸਮਾਂ ਦਿੱਤਾ, ਦਿਲਚਸਪ ਚਰਚਾ ਨੂੰ ਬਣਾਇਆ ਜੀ, ਤੇ ਸਾਰੇ ਦੋਸਤਾਂ ਨੇ ਮਿਲ ਕੇ ਸਾਥ ਨਿਭਾਇਆ ਜੀ, ਤੇ ਮੈਂ ਤਾਂ ਇੱਕ ਸੂਤਰ, ਕਿੱਦਾਂ ਕਹਿੰਦੇ ਹੁੰਦੇ ਆ, ਸੂਤਰ ਧਾਰਕ
2: ਸੂਤਰ ਧਾਰ।
1: ਹਾਂਜੀ, ਥੈਂਕ ਯੂ,
2: ਬਿਲਕੁਲ ਜੀ, ਬਿਲਕੁਲ ਸਲੂਟ ਹੈ ਜੀ
1: ਜੀ,
2: ਸ਼ੁਕਰੀਆ, ਜਿੰਦਾਬਾਦ ਜਿੰਦਾਬਾਦ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਸਾਡੇ ਸਹਿਯੋਗੀ ਨਾਲ ਗੱਲਾਂ ਬਾਤਾਂ ਅੱਜ ਕਰਕੇ ਗਏ ਨੇ, ਤੇ ਤੁਹਾਡਾ ਸਾਥ, ਰੋਟੀ ਕੱਪੜਾ ਤੇ ਮਕਾਨ, ਲੋੜ ਜਾਂ ਲਗਜ਼ਰੀ ਦੀ ਗੱਲ ਹੋਈ ਹੈ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰ ਸਕਦੇ ਹੋ ਤੇ ਗੱਲਬਾਤ ਨੂੰ ਅੱਗੇ ਵਧਾ ਸਕਦੇ ਹੋ। ਆਖਰੀ ਪਲ ਬਚੇ ਨੇ ਜਿਸ ਦੇ ਵਿਚ ਆਪਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ, ਅੱਜ ਖੁਸ਼ੀ ਹੋ ਰਹੀ ਹੈ, ਸੁਨੇਹੋ ਸੁਨੇਹੀ ਹੋ ਰਹੇ ਹੋ, ਤੇ ਬਹੁਤ ਵਧੀਆ ਲੱਗਦਾ ਜਦੋਂ ਦੋਸਤ ਨਾਲ ਜੁੜਦੇ ਆ, ਆਪਣੀ ਗੱਲਬਾਤ ਰੱਖਦੇ ਆ। ਤੇ ਦੋਸਤੋ, ਜਾਂਦੇ ਜਾਂਦੇ ਅੱਜ ਦੀਆਂ ਜਿਹੜੀਆਂ ਦੇਸ਼ ਦੀਆਂ ਖ਼ਬਰਾਂ ਨੇ 15-20 ਮਿੰਟ ਦੇ ਵਿੱਚ, ਉਹਨਾਂ ਨੂੰ ਸਮੇਟ ਕੇ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੇ ਮੈਂ ਨਾਲ ਨਾਲ ਫਿਰ ਜਿਹੜੇ ਆਪਣੇ ਤੁਸੀਂ ਚੈਟ ਦੇ ਵਿੱਚ ਜਿਹੜਾ ਕਮੈਂਟ ਕਰ ਰਹੇ ਹੋ ਜੀ, ਉਹਨਾਂ ਦਾ ਜ਼ਿਕਰ ਵੀ ਜਾਂਦੇ ਜਾਂਦੇ ਜ਼ਰੂਰ ਕਰਾਂਗਾ, ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਕੀ ਧਿਆਨ ਮੰਗਦੀਆਂ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਲੈਂਦੇ ਹਾਂ ਨਾਲ ਨਾਲ। ਤੇ ਸਮਾਂ ਵੀ ਤਕਰੀਬਨ 15-20 ਮਿੰਟ ਆਪਣੇ ਕੋਲ ਬਚੇ ਨੇ ਅਜੇ, ਤੇ ਖ਼ਬਰਾਂ ਤੋਂ ਬਾਅਦ ਤੁਸੀਂ ਆਪਣੀ ਕੋਈ ਗੱਲਬਾਤ ਰੱਖਣੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 19 ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ 15 ਮਿੰਟ ਦੇ ਲਈ ਮੈਂ ਹੋਲਡ ਕਰਾਂਗਾ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਲਈ ਲਾਈਨਾਂ ਖੁੱਲ ਜਾਣਗੀਆਂ ਜੀ। ਕਿੱਕਰ ਦਾ ਗੂੰਦ, ਹਾਂਜੀ, ਆਪਣੇ ਲਿਖਿਆ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ ਨੇ, ਕਿੱਕਰ ਦਾ ਗੂੰਦ ਵੀ ਕਹਿੰਦੇ ਵਰਤੀਦਾ ਸੀਗਾ ਜੀ ਉੱਥੇ ਉਸ ਸਮੇਂ ਦੇ ਵਿੱਚ। ਤੇ ਇਸੇ ਤਰ੍ਹਾਂ ਲੋਫਰ ਦੋਸਤੋ, ਗੱਲਬਾਤ ਅੱਗੇ ਵਧਾਉਂਦੇ ਹਾਂ, ਤੇ ਸਭ ਤੋਂ ਪਹਿਲਾਂ ਤੁਹਾਨੂੰ ਹੁਣ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਸੁਣਾਉਂਦੇ ਹਾਂ ਕੀ ਕਹਿੰਦੀਆਂ ਨੇ, ਤੇ ਫਿਰ ਆਪਾਂ ਨਾਲ ਨਾਲ ਤੁਹਾਡੇ ਕਮੈਂਟ ਤੇ ਫੋਨ ਲਾਈਨ ਲੈਂਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵਿੱਚ ਰਾਜੋਆਣਾ ਸਾਹਿਬ ਦਾ ਪੱਤਰ ਫਿਰ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਮਿਲਿਆ, ਤੇ ਮੋਦੀ ਸਰਕਾਰ ਘਿਰੀ ਹੈ, ਜੋ ਮੁੱਦਾ ਜਿਹੜਾ ਪੂਰੇ ਇੰਡੀਆ ਦੇ ਵਿੱਚ ਚੱਲ ਰਿਹਾ, ਹਥਿਆਰਬੰਦ ਫੌਜਾਂ ਕਾਕਰੋਚ ਦੇ ਹੱਕ ਦੇ ਵਿੱਚ ਜਾ ਜੁੜੀਆਂ ਨੇ, ਤੇ ਸੁਪਰੀਮ ਕੋਰਟ ਨੇ ਜਿਹੜੇ ਨੇ ਆਪਣੇ ਹੱਥ ਖੜੇ ਕਰ ਦਿੱਤੇ ਆ, ਕੋਈ ਸੁਣਵਾਈ ਨਹੀਂ, ਕੋਈ ਗੱਲਬਾਤ ਨਹੀਂ, ਕਹਿੰਦੇ ਨਾ ਸੂ ਮੋਟੋ ਲੈਣਾ ਨਾ ਕੁਛ ਕਰਨਾ। ਦੂਸਰੇ ਪਾਸੇ ਪੰਜਾਬ ਦੇ ਪਾਣੀਆਂ ਦੇ ਵਿੱਚ, ਫਿਕਰਾਂ ਦੇ ਵਿੱਚ ਫਿਰ ਤੋਂ ਮਾਹੌਲ ਜਿਹੜਾ ਸੰਸਦ ਦੇ ਵਿੱਚ ਗੂੰਜਣ ਲੱਗਿਆ, ਅੱਜ ਅੰਕੜੇ ਪੇਸ਼ ਕੀਤੇ ਗਏ ਨੇ ਜਿਸ ਦੇ ਵਿੱਚ 310% ਪਾਣੀ ਦੀ ਲੁੱਟ ਹੋ ਰਹੀ ਹੈ, ਤੇ ਨਾਲ ਦੀ ਨਾਲ ਜਿਹੜਾ ਜ਼ਮੀਨੀ ਪਾਣੀ ਹੈ ਉਹਦੇ ਉੱਤੇ ਖਤਰਾ ਜਿਹੜਾ ਮੰਡਰਾਇਆ ਹੋਇਆ ਹੈ। ਲੋ ਫਿਰ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਨਾਲ, ਤੇ ਪੰਜਾਬ ਦੀਆਂ ਖ਼ਬਰਾਂ ਤੋਂ ਕਰਦੇ ਹਾਂ ਸ਼ੁਰੂਆਤ, ਤੇ ਜ਼ਿਆਦਾ ਖ਼ਬਰਾਂ ਨਹੀਂ, 8-10 ਖ਼ਬਰਾਂ ਹੀ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਕਮੈਂਟ ਲੈਂਦੇ ਹਾਂ। ਬਾਬਾ ਗੁਰਵਿੰਦਰ ਸਿੰਘ ਖੇੜੀ, ਕਿਆ ਬਾਤਾਂ ਜੀ, ਵੋਟੀ ਨੇ ਮੁਖੜੀ ਫੇਰੀ। ਬਾਬਾ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਵਿਰੁੱਧ ਮਾਮਲਾ ਦਰਜ ਹੋ ਗਿਆ, ਤੇ ਇਦਾਂ ਦੇ ਸਾਡੇ ਕਹਿ ਲਓ ਕਿ ਰੋਲ ਮਾਡਲ ਨੇ ਜੀ ਦੁਨੀਆਂ ਦੇ ਵਿੱਚ, ਜਿਹੜੇ ਆਪਣੇ ਪਰਿਵਾਰਾਂ ਦੇ ਨਾਲ ਧੱਕਾ ਕਰਦੇ ਆ ਤੇ ਉਹ ਲੋਕਾਂ ਦੇ ਨਾਲ ਸਾਫ਼ੀ ਕਿੱਥੋਂ ਕਰਨਗੇ। ਬਾਬਾ ਗੁਰਵਿੰਦਰ ਸਿੰਘ ਖੇੜੀ ਤੇ ਉਸ ਦੀ ਮਾਤਾ ਵਿਰੁੱਧ ਮਾਮਲਾ ਦਰਜ ਹੋਇਆ। ਪਤਨੀ ਨੂੰ ਦਾਜ ਦੇ ਲਈ ਤੰਗ ਕਰਨ ਦੇ ਦੋਸ਼ ਲੱਗੇ ਹੈ। ਸੋਸ਼ਲ ਮੀਡੀਆ ਦੇ ਉੱਤੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਗੁਰਵਿੰਦਰ ਸਿੰਘ ਬਾਬਾ ਖੇੜੀ ਜੱਟਾਂ ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਵਿਰੁੱਧ ਉਸਦੀ ਪਤਨੀ ਦੇ ਵੱਲੋਂ ਦਾਜ ਦੇ ਲਈ ਤੰਗ ਪ੍ਰਚਾਰ ਕਰਨ ਦੇ ਲਗਾਏ ਗਏ ਕਥਿਤ ਦੋਸ਼ਾਂ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਦੇ ਵਿਰੁੱਧ ਆਈ ਪੀ ਸੀ ਦੀਆਂ ਜਿਹੜੀਆਂ

ਦਰਖਾਸਤ ਕਰਤਾ ਨੇ ਜਿਹੜਾ ਦੋਸ਼ ਲਗਾਏ ਨੇ ਕਿ ਜਿੱਥੇ ਉਸਦੇ ਸਹੁਰੇ ਪਰਿਵਾਰ ਨੇ ਉਸਦੇ ਗਹਿਣੇ ਆਦਿ ਇਸਤਰੀ ਧਨ ਉਸਦੀ ਮਰਜ਼ੀ ਤੋਂ ਜਿਹੜਾ ਬਗੈਰ ਆਪਣੇ ਕੋਲ ਰੱਖਿਆ ਹੋਇਆ ਉੱਥੇ ਗੁਰਵਿੰਦਰ ਸਿੰਘ ਖੇੜੀ ਦੇ ਵੱਲੋਂ ਉਸਨੂੰ ਤੇ ਉਸਦੀ ਮਾਤਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਬਦਨਾਮ ਕਰਕੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ। ਉਹ ਮਿਲੀ ਭੁਗਤ ਕਰਕੇ ਉਸਨੂੰ ਆਪਣੇ ਘਰ ਵਸਾਉਣਾ ਨਹੀਂ ਚਾਹੁੰਦੇ ਨੇ ਤੇ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਫਤਿਹਗੜ੍ਹ ਸਾਹਿਬ ਦੇ ਮੁਖੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਦਰਖਾਸਤਕਰਤਾ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ DSP ਜਿਹੜੇ ਨੇ ਪੱਧਰ ਦੇ ਅਧਿਕਾਰੀ ਦੇ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੀ ਪੜਤਾਲੀਆ ਰਿਪੋਰਟ ਦੇ ਆਧਾਰ ਦੇ ਉੱਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮਾਮਲੇ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਨ ਦੇ ਦਿੱਤੇ ਗਏ ਹੁਕਮਾਂ ਦੇ ਉੱਤੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਗੁਰਵਿੰਦਰ ਸਿੰਘ ਤੇ ਉਸਦੀ ਮਾਤਾ ਗੁਰਮੀਤ ਕੌਰ ਵਾਸੀਆਨ ਪਿੰਡ ਖੇੜੀ ਜੱਟਾਂ ਸੰਗਰੂਰ ਵਿਰੁੱਧ ਜਿਹੜਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਘੋੜੀ ਤੇ ਅੱਖ ਲੱਗਦੀ ਹੈ ਜੀ ਇਹਨਾਂ ਦੀ, ਕਾਫੀ ਮਸ਼ਹੂਰ ਹੋਈ ਸੀ ਘੋੜੀ ਦੀ। ਸੁਖਬੀਰ ਸਿੰਘ ਬਾਦਲ ਹੁਣੀ ਵੀ ਗਏ ਸੀ ਤੇ ਹੋਰ ਸਾਰਾ ਸਿਲਸਿਲਾ ਦੇਖਦੇ ਹਾਂ ਕੀ ਕੁਝ ਬਣਦਾ ਹੈ। ਦੁਨੀਆਂ ਦਾ ਰੋਲ ਮਾਡਲ ਹੈ ਜੀ, ਲੁਕੀ ਹੱਥਾਂ ਤੇ ਚੱਕੇ ਫਿਰਦੇ ਇਹਨਾਂ ਨੂੰ। ਬਲਵਿੰਦਰ ਸਿੰਘ ਰਾਜੋਆਣਾ ਸਾਹਿਬ ਦੀ ਗੱਲ ਕਰੀਏ ਤੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਹੈ ਪੱਤਰ ਤੇ ਫਾਂਸੀ ਦੀ ਸਜ਼ਾ ਮਾਫ਼ੀ ਦੀ ਅਪੀਲ ਵਾਪਸ ਲਈ ਜਾਵੇ ਜਾਂ ਫਿਰ ਭਾਜਪਾ ਦੇ ਸਿੱਖ ਆਗੂਆਂ ਨੂੰ ਤਲਬ ਕੀਤਾ ਜਾਵੇ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਪੱਤਰ ਲਿਖ ਕੇ ਅਪੀਲ ਕਰ ਦਿੱਤੀ ਹੈ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਸੰਬੰਧੀ ਰਹਿਮ ਦੀ ਜਿਹੜੀ ਅਪੀਲ ਹੈ ਵਾਪਸ ਲਈ ਜਾਵੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਾ ਕਰਨ ਵਾਲੀ ਭਾਜਪਾ ਸਰਕਾਰ ਦੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰਕੇ ਹੋ ਰਹੀ ਦੇਰੀ ਦੇ ਬਾਰੇ ਜਵਾਬ ਜਿਹੜਾ ਮੰਗਿਆ ਜਾਵੇ। ਇਸ ਸੰਬੰਧ ਦੇ ਵਿੱਚ ਉਨ੍ਹਾਂ ਵੱਲੋਂ 3 ਸਫ਼ਿਆਂ ਦਾ ਇੱਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ। ਇਹ ਪੱਤਰ ਪਟਿਆਲਾ ਜੇਲ੍ਹ ਦੇ ਵਿੱਚੋਂ 20 ਜੁਲਾਈ ਨੂੰ ਲਿਖਿਆ ਗਿਆ। 3 ਸਫ਼ਿਆਂ ਦੇ ਆਪਣੇ ਇਸ ਪੱਤਰ ਦੇ ਵਿੱਚ ਰਾਜੋਆਣਾ ਨੇ ਦੱਸਿਆ ਕਿ ਉਸ ਨੂੰ ਜੇਲ੍ਹ ਦੇ ਵਿੱਚ ਲਗਭਗ 31 ਸਾਲ ਹੋ ਚੁੱਕੇ ਨੇ। ਫਾਂਸੀ ਵਾਲੀ ਚੱਕੀ ਦੇ ਵਿੱਚ ਰਹਿੰਦਿਆਂ ਕਰੀਬ 19 ਸਾਲ ਬੀਤ ਗਏ ਨੇ। 31 ਜੁਲਾਈ ਨੂੰ 20ਵਾਂ ਸਾਲ ਜਿਹੜਾ ਸ਼ੁਰੂ ਹੋ ਜਾਵੇਗਾ। ਰਾਜੋਆਣਾ ਨੇ ਕਿਹਾ ਕਿ ਉਸਨੇ ਆਪਣੀ ਫਾਂਸੀ ਦੀ ਸਜ਼ਾ ਮਾਫ਼ੀ ਬਾਰੇ ਕਦੇ ਵੀ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਸਰਕਾਰ ਜਾਂ ਰਾਸ਼ਟਰਪਤੀ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਵੀ ਅਪੀਲ ਨਹੀਂ ਕੀਤੀ। ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧ ਦੇ ਵਿੱਚ ਰਾਸ਼ਟਰਪਤੀ ਨੂੰ ਕੀਤੀ ਗਈ ਅਪੀਲ ਨੂੰ ਕਈ ਸਾਲ ਹੋ ਚੁੱਕੇ ਨੇ, ਪਰ ਅਜੇ ਤੱਕ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ 41 ਤਰੀਕਾਂ ਪੈ ਚੁੱਕੀਆਂ ਨੇ, ਪਰ ਅਦਾਲਤ ਦੇ ਵੱਲੋਂ ਵੀ ਉਨ੍ਹਾਂ ਤੱਕ ਕੋਈ ਠੋਸ ਫੈਸਲਾ ਨਹੀਂ ਸੁਣਵਾਇਆ ਗਿਆ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਬੇਨਤੀ ਕਰ ਚੁੱਕੇ ਨੇ ਤੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ਼ੀ ਸੰਬੰਧੀ ਅਪੀਲ ਵਾਪਸ ਲਈ ਜਾਵੇ, ਪਰ ਹੁਣ ਤੱਕ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕੋਈ ਫੈਸਲਾ ਅਜੇ ਤੱਕ ਨਹੀਂ ਕੀਤਾ ਗਿਆ। ਦੂਸਰੇ ਪਾਸੇ ਪੰਜਾਬ ਗਰਾਊਂਡ ਵਾਟਰ ਕ੍ਰਾਈਸਿਸ, ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚ ਤੈਅ ਹੱਦ ਤੋਂ ਕਿਤੇ ਵੱਧ ਕੱਢਿਆ ਜਾ ਰਿਹਾ ਧਰਤੀ ਹੇਠਲਾ ਪਾਣੀ, ਕੇਂਦਰ ਨੇ ਜਿਹੜਾ ਇਹ ਦਾਅਵੇ ਕਰ ਦਿੱਤੇ ਹੈ। ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਘਟਣ ਦਾ ਸੰਕਟ ਜਿਹੜਾ ਵੱਧਦਾ ਜਾ ਰਿਹਾ। ਇਸ ਦੇ ਦੌਰਾਨ ਸੰਗਰੂਰ, ਮਲੇਰਕੋਟਲਾ ਤੇ ਜਲੰਧਰ ਜ਼ਿਲ੍ਹੇ ਤੈਅ ਕੀਤੇ ਗਏ ਨੇ, ਹੱਦ ਤੋਂ ਕਿਤੇ ਵੱਧ ਧਰਤੀ ਹੇਠਲਾ ਪਾਣੀ ਕੱਢ ਰਹੇ ਨੇ। ਜਲ ਸ਼ਕਤੀ ਮੰਤਰੀ CR ਪਟੇਲ ਹੁਣਾਂ ਨੇ ਸੰਸਦ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਧਰਤੀ ਦੇ ਹੇਠਲੇ ਪਾਣੀ ਦੀ ਸਭ ਤੋਂ ਵੱਧ ਨਿਕਾਸੀ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ, ਜੋ ਕਿ 309.99% ਹੈ। ਇਸ ਤੋਂ ਬਾਅਦ ਮਲੇਰਕੋਟਲਾ 301.93%, ਜਲੰਧਰ 281.17%, ਕਪੂਰਥਲਾ 242.96%, ਮੋਗਾ 233.09%, ਬਰਨਾਲਾ 219.36% ਤੇ ਪਟਿਆਲਾ 208.53% ਦਾ ਨੰਬਰ ਆਉਂਦਾ ਹੈ। ਪੰਜਾਬ ਦੇ ਹੋਰ ਵੀ ਕਈ ਅਜਿਹੇ ਜ਼ਿਲ੍ਹੇ ਨੇ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਵਿੱਚ ਤਰਨ ਤਾਰਨ 202.49%, ਲੁਧਿਆਣਾ 194.65%, ਫਤਿਹਗੜ੍ਹ ਸਾਹਿਬ 182.13% ਤੇ ਅੰਮ੍ਰਿਤਸਰ 160.33% ਸ਼ਾਮਲ ਨੇ। ਇੱਕ ਪਾਸੇ ਜਿੱਥੇ ਪੰਜਾਬ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਦਾ ਜਿਹੜਾ ਸਾਹਮਣਾ ਕਰ ਰਿਹਾ, ਉੱਥੇ ਹੀ ਇਹ ਸਾਰੇ ਜ਼ਿਲ੍ਹੇ ਤੈਅ ਕੀਤੀਆਂ ਗਈਆਂ ਸੀਮਾਵਾਂ ਤੋਂ ਕਿਤੇ ਵੱਧ ਪਾਣੀ ਕੱਢ ਰਹੇ ਨੇ। ਪਟੇਲ ਹੁਣਾਂ ਨੇ ਦੱਸਿਆ ਕਿ ਪੰਜਾਬ ਆਪਣੇ ਸਾਲਾਨਾ ਵਰਤੋਂ ਯੋਗ ਸਰੋਤਾਂ ਦੀ ਸਮਰੱਥਾ ਦੇ ਨਾਲ 56% ਤੋਂ ਵੀ ਵੱਧ ਧਰਤੀ ਹੇਠਲਾ ਪਾਣੀ ਬਾਹਰ ਕੱਢ ਰਿਹਾ। ਪਟੇਲ ਹੁਣਾਂ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਕੁੱਲ 153 ਧਰਤੀ ਹੇਠਲੇ ਪਾਣੀ ਦੇ ਮੁਲਾਂਕਣ ਬਲਾਕਾਂ ਦੇ ਵਿੱਚੋਂ 111 ਬਲਾਕ ਅਤਿ ਸ਼ੋਸ਼ਿਤ, ਜਾਣੀ ਕਿ ਜਿੱਥੇ ਪਾਣੀ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ ਉਹਦੀ ਸ਼੍ਰੇਣੀ ਦੇ

ਵਿੱਚ ਆਉਂਦੇ ਹੈ। ਇਸ ਦਾ ਕਾਰਨ ਸਿੰਚਾਈ ਦੇ ਲਈ ਧਰਤੀ ਹੇਠਲੇ ਪਾਣੀ ਦੇ ਉੱਤੇ ਨਿਰਭਰਤਾ ਤੇ ਬਹੁਤ ਜ਼ਿਆਦਾ ਪਾਣੀ ਖਪਤ ਕਰਨ ਵਾਲੀ ਝੋਨੇ ਦੀ ਖੇਤੀ ਹੈ। ਅੰਕੜਿਆਂ ਅਨੁਸਾਰ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਸਾਲਾਨਾ ਰੀਚਾਰਜ, ਜ਼ਮੀਨ ਦੇ ਵਿੱਚ ਪਾਣੀ ਦਾ ਮੁੜ ਰਿਸਣਾ ਜਿਹੜਾ ਹੈ 18.60 ਅਰਬ ਘਣ ਮੀਟਰ BCM ਦੱਸਿਆ ਜਾਂਦਾ ਹੈ, ਜਦੋਂ ਕਿ ਵਰਤੋਂ ਯੋਗ ਜਿਹੜਾ ਕੱਢਣ ਯੋਗ ਪਾਣੀ ਧਰਤੀ ਹੇਠਲਾ ਪਾਣੀ ਸਰੋਤ ਹੈ 16.80% ਜਿਹੜਾ 16.80 BCM ਜਿਹੜਾ ਕੱਢਿਆ ਜਾ ਰਿਹਾ ਜਾਂ ਵਾਪਸ ਜਿਹੜਾ ਪੈਂਦਾ ਉਹਦੇ ਵਿੱਚ ਦੁਬਾਰਾ ਧਰਤੀ ਦੇ ਵਿੱਚ 18.60 ਅਰਬ ਘਣ ਮੀਟਰ BCM ਤੇ ਜਿਹੜਾ ਧਰਤੀ ਹੇਠਲਾ ਪਾਣੀ ਸਰੋਤ ਜਿਹੜਾ ਹੈ ਉਹ 16.80 BCM ਜਿਹੜਾ ਦੱਸਿਆ ਜਾ ਰਿਹਾ। ਤਰਸੋਂਗੇ ਭਾਈ ਪਾਣੀ ਨੂੰ? ਕੋਈ ਨੀ, ਠਹਿਰ ਜਾਓ, ਹੋਰ 5-10-20 ਸਾਲ ਠਹਿਰ ਜਾਓ। ਪੇਪਰ ਲੀਕ ਪ੍ਰੋਟੈਸਟ, ਧਰਮਿੰਦਰ ਪ੍ਰਧਾਨ ਲਾਂਭੇ ਹੋਣ, ਪ੍ਰਧਾਨ ਮੰਤਰੀ ਮਾਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ, ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਿੱਲੀ ਦੇ ਵਿੱਚ ਸਿੱਖਿਆ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੇ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ 152 ਪੇਪਰ ਲੀਕ ਹੋਏ ਨੇ, ਜਿਹਦੇ ਨਾਲ 7.5 ਕਰੋੜ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ। ਰਾਹੁਲ ਨੇ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਕਿਉਂਕਿ ਉਹ ਇਸ ਅਹੁਦੇ ਦੇ ਯੋਗ ਨਹੀਂ। ਇਸ ਵੇਲੇ ਨੌਜਵਾਨਾਂ ਦਾ ਭਵਿੱਖ ਖਤਰੇ ਚ ਹੈ, ਇਸ ਦੇ ਲਈ ਵਿਦਿਆਰਥੀ ਪ੍ਰਦਰਸ਼ਨ ਜਿਹੜਾ ਕਰ ਰਹੇ ਨੇ। ਵਿਦਿਆਰਥੀਆਂ ਦੇ ਉੱਤੇ ਹਮਲਾ ਕਰਨ ਵਾਲੇ ਹਰ ਵਿਅਕਤੀ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਵਿਦਿਆਰਥੀਆਂ ਦੇ ਨਾਲ ਹੋਏ ਵਿਹਾਰ ਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਅੱਤਵਾਦੀ ਨਹੀਂ ਨੇ, ਉਹ ਸਾਡਾ ਭਵਿੱਖ ਨੇ ਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਪਰ ਸਰਕਾਰ ਧਿਆਨ ਭਟਕਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਜੇਕਰ ਭਾਰਤ ਦੇ ਵਿਦਿਆਰਥੀ ਸੜਕਾਂ ਦੇ ਉੱਤੇ ਹਨ ਤਾਂ ਵਿਰੋਧੀ ਧਿਰ ਨੂੰ ਵੀ ਸੜਕਾਂ ਦੇ ਉੱਤੇ ਹੋਣਾ ਚਾਹੀਦਾ ਹੈ। ਸੜਕੋ ਸੜਕ ਹੀ ਹੋਣਗੇ, ਹੁਣ ਰਾਜਨੀਤੀ ਚੱਲੇਗੀ। ਸਰਕਾਰ ਇਸ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ, ਪਰ ਉਹ ਚਾਹੁੰਦੇ ਨੇ ਕਿ ਧਰਮਿੰਦਰ ਪ੍ਰਧਾਨ ਜਿਹੜੇ ਨੇ ਪ੍ਰਧਾਨ ਮੰਤਰੀ ਮਾਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ। ਸੰਸਦ ਮਾਰਚ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਕਾਰਵਾਈ ਤੋਂ ਅਗਲੇ ਦਿਨ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਦਿਆਰਥੀਆਂ ਦੀਆਂ ਮੰਗਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਸਭ ਦੇ ਸਾਹਮਣੇ ਇਹ ਗੱਲ ਬਿਲਕੁਲ ਸਾਫ਼ ਹੈ ਕਿ ਸਾਡੀਆਂ ਸਿੱਖਿਆ ਪ੍ਰਣਾਲੀ ਅੱਜ ਇਕ ਧੋਖਾਧੜੀ ਵਾਲਾ ਸਿਸਟਮ ਬਣ ਚੁੱਕੀ ਹੈ। ਅਸੀਂ ਜਾਣਦੇ ਹਾਂ ਕਿ ਪਿਛਲੇ 10 ਸਾਲਾਂ ਦੇ ਵਿਚ 152 ਪੇਪਰ ਲੀਕ ਹੋਏ ਨੇ। ਜੇਕਰ ਹਿਸਾਬ ਲਗਾਇਆ ਜਾਵੇ ਤਾਂ ਲਗਭਗ ਹਰ ਮਹੀਨੇ ਇਕ ਪੇਪਰ ਲੀਕ ਹੁੰਦਾ ਹੈ। ਹਰ ਮਹੀਨੇ ਲੱਖਾਂ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਮਾਨਸਿਕ ਤਣਾਅ ਦੇ ਵਿਚੋਂ ਤੁਸੀਂ ਲੰਘੇ ਹੋ ਤੁਹਾਨੂੰ ਉਸ ਦੇ ਵਿਚੋਂ ਦੁਬਾਰਾ ਲੰਘਣਾ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਇਸ ਦੀ ਕੋਈ ਵੀ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸਾਡੇ ਜਿਹੜੇ ਨੇ 7.5 ਕਰੋੜ ਵਿਦਿਆਰਥੀ ਤੇ ਪਰਿਵਾਰ ਪ੍ਰਭਾਵਿਤ ਹੋਏ ਨੇ। ਇਹ ਮੱਧ ਵਰਗੀ ਅਤੇ ਗਰੀਬ ਪਰਿਵਾਰ ਨੇ, ਉਹ ਆਪਣੀ ਖੂਨ ਪਸੀਨੇ ਦੀ ਕਮਾਈ ਇਸ ਦੇ ਵਿਚ ਲਗਾਉਂਦੇ ਨੇ ਤੇ ਫਿਰ ਉਨ੍ਹਾਂ ਦੇ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ। ਪਿਛਲੇ 10 ਸਾਲਾਂ ਦੇ ਵਿਚ 152 ਪੇਪਰ ਲੀਕ ਹੋ ਚੁੱਕੇ ਹੈ, ਪਰ ਸਜ਼ਾ 0 ਹੈ। ਦੂਸਰੇ ਪਾਸੇ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਉਹ ਮੁੱਦਾ ਉਠਾ ਰਹੇ ਨੇ 6 ਮਹੀਨਿਆਂ ਬਾਅਦ ਚੇਤੇ ਆਇਆ। ਰਾਜਾ ਵੜਿੰਗੂਣਾ ਨੇ ਪੰਜਾਬ ਦੇ ਵਿਚ ਪੇਪਰ ਲੀਕ ਹੋਣ ਦੇ ਉੱਤੇ CM ਮਾਨ ਅਤੇ ਬੈਂਸ ਤੋਂ ਅਸਤੀਫ਼ਾ ਮੰਗ ਲਿਆ। ਪੰਜਾਬ ਦੇ ਨੌਜਵਾਨ ਜਵਾਬਦੇਹੀ ਦੇ ਹੱਕਦਾਰ ਨੇ, ਕਹਿੰਦੇ ਬਹਾਨਿਆਂ ਦੇ ਨਹੀਂ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਵਿਚ ਵਾਰ ਵਾਰ ਹੋ ਰਹੇ ਪੇਪਰ ਲੀਕ ਦੇ ਮਾਮਲੇ ਦੇ ਉੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫੇ ਦੀ ਮੰਗ ਕਰ ਲਈ। ਉਨ੍ਹਾਂ ਕਿਹਾ ਕਿ ਜਿਵੇਂ ਕੌਮੀ ਪੱਧਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਜ਼ਿੰਮੇਵਾਰ ਨੇ ਤੇ ਦੇਸ਼ ਉਨ੍ਹਾਂ ਤੋਂ ਜਵਾਬ ਅਤੇ ਜਵਾਬਦੇਹੀ ਮੰਗਦਾ, ਉਸੇ ਤਰ੍ਹਾਂ ਪੰਜਾਬ ਦੇ ਵਿਚ ਪੇਪਰ ਲੀਕ ਦੇ ਲਈ ਮਾਨ ਅਤੇ ਬੈਂਸ ਜਵਾਬਦੇਹ ਨੇ ਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ। ਪ੍ਰਦੇਸ਼ ਕਾਂਗਰਸ ਜਿਹੜੇ ਨੇ ਕਮੇਟੀ PCC ਦੇ ਪ੍ਰਧਾਨ ਨੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਉਸ ਦਾਅਵੇ ਦਾ ਵੀ ਹਵਾਲਾ ਦਿੱਤਾ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਪੰਜਾਬ ਵਿਚ ਪੇਪਰ ਲੀਕ ਹੁੰਦਾ ਹੈ ਤਾਂ ਜ਼ਿੰਮੇਵਾਰ ਆਗੂ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕੀਤਾ ਜਾਵੇਗਾ। ਪੰਜਾਬ ਗਰੁੱਪ B ਦਾ ਪੇਪਰ ਲੀਕ ਹੋਏ ਨੂੰ 6 ਮਹੀਨੇ ਹੋ ਚੁੱਕੇ ਹੈ। ਉਸ ਤੋਂ ਪਹਿਲਾਂ 12ਵੀਂ ਜਮਾਤ ਦੀ ਅੰਗਰੇਜ਼ੀ, PSAT ਅਤੇ ਫਾਰਮਾਸਿਸਟ ਭਰਤੀ ਪ੍ਰੀਖਿਆ ਦੇ ਪੇਪਰ ਵੀ ਲੀਕ ਹੋਏ ਸਨ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਵਿਚ ਪੇਪਰ ਲੀਕ ਦੇ 4 ਵੱਡੇ ਮਾਮਲੇ ਸਾਹਮਣੇ ਆਏ, ਪਰ ਅਜੇ ਤੱਕ ਨਾ ਤਾਂ ਕੋਈ ਜਾਂਚ ਹੋਈ ਤੇ ਨਾ ਹੀ ਕਿਸੇ ਦੀ ਜਵਾਬਦੇਹੀ ਤੈਅ ਕੀਤੀ ਗਈ। ਕਾਰਵਾਈ ਦੀ ਗੱਲ ਤਾਂ ਛੱਡ ਹੀ ਦਿਓ,
ਉਨ੍ਹਾਂ ਪੁੱਛਿਆ ਕਿ ਸਾਨੂੰ ਦੱਸੋ ਭਗਵੰਤ ਮਾਨ ਕਦੋਂ ਅਸਤੀਫ਼ਾ ਦੇਣਗੇ ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਜਵਾਬਦੇਹੀ ਦੇ ਹੱਕਦਾਰ ਨੇ ਤੇ ਬਹਾਨਿਆਂ ਦੇ ਨਹੀਂ ਨੇ। ਦੂਸਰੇ ਪਾਸੇ ਸਮਾਂ ਬਰਬਾਦ ਨਾ ਕਰੋ, ਸੁਪਰੀਮ ਕੋਰਟ ਨੇ ਵੀ ਹੱਥ ਖੜੇ ਕਰ ਦਿੱਤੇ ਹੈ। ਸੀਜੇਪੀ ਯਾਨੀ ਕਿ ਕਾਂਗਰਸ ਜਨਤਾ ਪਾਰਟੀ ਜਿਹੜੀ ਹੈ, ਪ੍ਰਦਰਸ਼ਨ ਮੌਕੇ ਪੁਲਿਸ ਕਾਰਵਾਈ ਦੇ ਖਿਲਾਫ਼ ਪਟੀਸ਼ਨ ਦੇ ਉੱਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਵਿਚ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਮਾਰਚ ਦੇ ਦੌਰਾਨ ਵਿਦਿਆਰਥੀਆਂ ਦੇ ਉੱਤੇ ਪੁਲਿਸ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੀ ਬੇਨਤੀ ਨੂੰ ਠੁਕਰਾ ਮਾਰਿਆ। ਇਹ ਮਾਮਲਾ ਭਾਰਤ ਦੇ ਚੀਫ਼ ਜਸਟਿਸ CJI ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਵੀ ਮੋਨਾ ਦੀ ਬੈਂਚ ਦੇ ਸਾਹਮਣੇ ਰੱਖਿਆ ਗਿਆ ਸੀ। ਵਕੀਲ ਨੇ ਕਿਹਾ ਕਿ ਮੇਰੇ ਕੋਲ ਪੁਲਿਸ ਦੀ ਬੇਰਹਿਮੀ ਬਾਰੇ ਜਿਹੜਾ ਵੀਡੀਓ ਵੀ ਨੇ, ਜਿਸ ਨੂੰ ਕੱਲ ਵੀਰਵਾਰ ਸੂਚੀਬੱਧ ਕੀਤਾ ਜਾ ਸਕੇ ਤਾਂ ਵਿਦਿਆਰਥੀ ਉਥੇ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਦੇ ਨਾਲ ਕਥਿਤ ਤੌਰ ਦੇ ਉੱਤੇ ਪੁਲਿਸ ਵੱਲੋਂ ਬੇਰਹਿਮੀ ਕੀਤੀ ਗਈ ਸੀ ਤੇ ਕਿਹਾ ਕਿ ਪਟੀਸ਼ਨ ਦੇ ਵਿਚ 3 ਅਰਦਾਸਾਂ ਪ੍ਰਾਰਥਨਾਵਾਂ ਸ਼ਾਮਲ ਨੇ। ਚੀਫ਼ ਜਸਟਿਸ ਜਿਹੜੇ ਨੇ ਉਨ੍ਹਾਂ ਨੇ ਬੇਨਤੀ ਨੂੰ ਠੁਕਰਾ ਦਿੱਤਾ ਤੇ ਸਪਸ਼ਟ ਕਰ ਦਿੱਤਾ ਕਿ ਬੈਂਚ ਜਿਹੜਾ ਮੈਨਿਸ਼ਨਿੰਗ ਪੜਾਅ ਦੇ ਉੱਤੇ ਵੀਡੀਓ ਫੋਟੇਜ ਦੀ ਜਾਂਚ ਕਰਨ ਦੇ ਲਈ ਤਿਆਰ ਨਹੀਂ ਹੈ। CJI ਨੇ ਕਿਹਾ ਕਿ ਸਾਨੂੰ ਵੀਡੀਓਜ਼ ਦੇ ਵਿਚ ਕੋਈ ਦਿਲਚਸਪੀ ਨਹੀਂ ਹੈ, ਸਾਡੇ ਕੋਲ ਦੇਖਣ ਦਾ ਸਮਾਂ ਨਹੀਂ ਹੈ, ਅਸੀਂ ਵੀਡੀਓ ਨਹੀਂ ਦੇਖਣਾ ਚਾਹੁੰਦੇ। ਜਦੋਂ ਵਕੀਲ ਨੇ ਦੁਹਰਾਇਆ ਕਿ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਹੈ ਤੇ ਦੁਬਾਰਾ ਵੀਡੀਓ ਸਬੂਤਾਂ ਦਾ ਹਵਾਲਾ ਦਿੱਤਾ ਤਾਂ CJI ਨੇ ਕਿਹਾ ਕਿ ਸਾਡਾ ਸਮਾਂ ਬਰਬਾਦ ਨਾ ਕਰੋ, ਅਸੀਂ ਕੋਈ ਵੀ ਵੀਡੀਓ ਨਹੀਂ ਦੇਖਣਾ ਚਾਹੁੰਦੇ। ਇਹ ਪਟੀਸ਼ਨ ਸੋਮਵਾਰ ਨੂੰ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਵੱਲ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਮਾਰਚ ਦੌਰਾਨ ਪੁਲਿਸ ਕਾਰਵਾਈ ਦੇ ਨਾਲ ਸੰਬੰਧਿਤ ਹੈ। ਜਦੋਂ ਕਥਿਤ ਪ੍ਰੀਖਿਆ ਬੇਨਿਜਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਲਈ ਜਿਹੜੀ ਹਜ਼ਾਰਾਂ ਵਿਦਿਆਰਥੀਆਂ ਤੇ ਨੌਜਵਾਨ ਪ੍ਰਦਰਸ਼ਨਕਾਰੀ ਦਿੱਲੀ ਦੇ ਦਿਲ ਦੇ ਵਿਚ ਜਿਹੜਾ ਇਕੱਠੇ ਹੋਏ ਸਨ। ਇਸ ਮਾਰਚ ਦੇ ਵਿਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝੜਪਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਨੇ ਸੰਸਦ ਦੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਭੀੜ ਨੂੰ ਖਦੇੜਨ ਦੇ ਲਈ ਲਾਠੀਆਂ ਤੇ ਅਥਰੂ ਗੈਸ ਦੀ ਵਰਤੋਂ ਕੀਤੀ ਹੈ। ਤੇ ਹੁਣ ਲੋਕ ਕਿੱਥੇ ਜਾਣ ਪਾਈ, ਇਹ ਸਟੂਡੈਂਟ ਕਿੱਥੇ ਜਾਣਗੇ ਜੇ ਕੋਰਟਾਂ ਵੀ ਜਿਹੜੀਆਂ ਆਪਣੇ ਹੱਥ ਖੜੇ ਕਰ ਦੇਣਗੀਆਂ ਤੇ ਫਿਰ ਕਿਹਦੇ ਤੋਂ ਇਨਸਾਫ ਮੰਗਣਗੇ। ਦੂਸਰੇ ਪਾਸੇ ਪਾਰਲੀਮੈਂਟ ਮੌਨਸੂਨ ਸੈਸ਼ਨ, ਕਾਲੇ ਕੱਪੜੇ ਪਾ ਕੇ ਸੰਸਦ ਪੁੱਜੇ ਆ ਵਿਰੋਧੀ ਧਿਰ ਦੇ ਆਗੂ, ਨੀਟ UG ਪੇਪਰ ਲੀਕ ਅਤੇ ਪੁਲਿਸ ਕਾਰਵਾਈ ਵਿਰੁੱਧ ਹੱਲਾ ਬੋਲਿਆ। ਵਿਰੋਧੀ ਪ੍ਰਦਰਸ਼ਨ ਜਿਹੜੇ ਨੇ ਵਿਰੋਧ ਪ੍ਰਦਰਸ਼ਨ ਦੇ ਵਜੋਂ ਸੰਸਦ ਦੇ ਅੰਦਰ ਕਾਲੇ ਕੱਪੜੇ ਪਾ ਕੇ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਅੱਜ ਜਿਹੜਾ ਫਿਰ ਤੋਂ ਕੇਂਦਰ ਉੱਤੇ ਜਿਹੜਾ ਹਾਲ ਹੀ ਦੇ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਤੇ ਸੰਸਦ ਮੈਂਬਰਾਂ ਨਾਲ ਕਥਿਤ ਧੱਕਾ ਮੁੱਕੀ ਨੂੰ ਲੈ ਕੇ ਹਮਲਾ ਜਿਹੜਾ ਬੋਲਿਆ। ਕਾਂਗਰਸ ਦੇ ਸੰਸਦ ਮੈਂਬਰ ਨੇ ਦੋਵਾਂ ਸਦਨਾਂ ਦੇ ਵਿਚ ਨੀਟ UG 226 ਪੇਪਰ ਲੀਕ ਵਿਦਿਆਰਥੀਆਂ ਉਤੇ ਪੁਲਿਸ ਕਾਰਵਾਈ ਅਤੇ ਪ੍ਰੀਖਿਆ ਸੰਕਟ ਦੇ ਉਤੇ ਚਰਚਾ ਦੀ ਮੰਗ ਕਰਦਿਆਂ ਨੋਟਿਸ ਦਿੱਤੇ ਨੇ। ਕਾਂਗਰਸ ਦੇ ਰਾਜ ਸਭਾ ਮੈਂਬਰ ਡਾ ਸੈਯਦ ਨਾਸਿਰ ਹੁਸੈਨ ਨੇ ਰਾਜ ਸਭਾ ਦੇ ਵਿਚ ਨਿਯਮ 267 ਤਹਿਤ ਇਕ ਨੋਟਿਸ ਸੌਂਪਿਆ, ਜਿਸ ਦੇ ਵਿਚ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਦੇ ਵਿਚ ਇਕ ਜਿਹੜਾ ਹੈ ਪ੍ਰਣਾਲੀਗਤ ਸੰਕਟ ਦੇ ਵਜੋਂ ਵਰਣਨ ਕੀਤੀ ਗਈ ਸਥਿਤੀ ਦੇ ਉੱਤੇ ਚਰਚਾ ਕਰਨ ਦੇ ਲਈ ਦਿਨ ਦੇ ਕੰਮਕਾਜ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ। ਆਪਣੇ ਨੋਟਿਸ ਦੇ ਵਿਚ ਉਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਪੇਪਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਨੀਟ UG 226 ਨੂੰ ਰੱਦ ਕਰਨ, ਭਰਤੀ ਪ੍ਰੀਖਿਆਵਾਂ ਦੇ ਵਾਰ ਵਾਰ ਪੇਪਰ ਲੀਕ ਹੋਣ, CBSE ਦੀ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਵਿਚ ਬੇਨਿਜਮੀਆਂ, ਨੀਟ ਦੇ ਨਾਲ ਜੁੜੀਆਂ ਵਿਦਿਆਰਥੀਆਂ ਦੀਆਂ ਕਥਿਤ ਖੁਦਕੁਸ਼ੀਆਂ ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਤਾਕਤ ਦੀ ਕਥਿਤ ਵਰਤੋਂ ਦਾ ਹਵਾਲਾ ਦਿੱਤਾ ਗਿਆ। ਨੋਟਿਸ ਦੇ ਵਿਚ ਦੇਸ਼ ਦੀ ਪ੍ਰੀਖਿਆ ਮੁਲਾਂਕਣ ਅਤੇ ਭਰਤੀ ਪ੍ਰਣਾਲੀਆਂ ਦੇ ਵਿਚ ਜਨਤਕ ਵਿਸ਼ਵਾਸ ਨੂੰ ਬਹਾਲ ਕਰਨ ਦੇ ਲਈ ਸੁਧਾਰਾਂ ਬਾਰੇ ਤੁਰੰਤ ਚਰਚਾ ਕਰਨ ਦੀ ਵੀ ਮੰਗ ਰੱਖੀ ਗਈ। ਲੋਕ ਸਭਾ ਦੇ ਵਿਚ ਕਾਂਗਰਸ ਦੇ ਸੰਸਦ ਮੈਂਬਰ ਹਿੱਬੀ ਇੰਡਨ ਨੇ 20 ਜੁਲਾਈ ਨੂੰ ਸੰਸਦ ਨੇੜੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਦੇ ਬਾਰੇ ਚਰਚਾ ਕਰਨ ਦੇ ਲਈ ਇਕ ਜਿਹੜਾ ਮੁੱਤਲ ਮਤਾ ਨੋਟਿਸ ਦਿੱਤਾ ਗਿਆ। ਸੀਨੀਅਰ ਕਾਂਗਰਸ ਆਗੂ KC ਵੇਣੁਗੋਪਾਲ ਨੇ ਵੀ ਨੀਟ UG ਪੇਪਰ ਲੀਕ ਅਤੇ 20 ਜੁਲਾਈ ਨੂੰ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਕਥਿਤ ਪੁਲਿਸ ਲਾਠੀਚਾਰਜ ਦੇ ਬਾਰੇ ਚਰਚਾ ਦੀ ਮੰਗ ਕਰਦਿਆਂ ਇਕ ਮੁੱਤਲ ਮਤਾ ਜਿਹੜਾ ਨੋਟਿਸ ਸੌਂਪਿਆ। ਇਹ ਤਾਲਮੇਲ ਵਾਲੇ ਸੰਸਦੀ ਕਦਮ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਕੇਂਦਰ ਦੇ ਵਿਰੁੱਧ ਆਪਣਾ ਰੋਸ ਦਰਜ ਕਰਨ ਦੇ ਲਈ ਕਾਲੇ ਰੰਗ ਦੇ ਪਹਿਰਾਵੇ ਦੇ ਵਿਚ ਪਹੁੰਚੇ ਹੈ, ਜਿਨ੍ਹਾਂ ਨੇ ਸਰਕਾਰ ਦੇ ਉਤੇ ਪ੍ਰੀਖਿਆ ਪ੍ਰਣਾਲੀ ਪ੍ਰਤੀ ਜਵਾਬਦੇਹੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਦੇ ਉਤੇ ਬਹੁਤ ਜ਼ਿਆਦਾ ਤਾਕਤ ਵਰਤਣ ਦਾ ਦੋਸ਼ ਲਾਇਆ ਤੇ ਪ੍ਰਦਰਸ਼ਨਾਂ ਦੇ ਦੌਰਾਨ ਕਾਨੂੰਨ ਘਾੜਿਆਂ ਸੰਸਦ ਮੈਂਬਰਾਂ ਦੇ ਪ੍ਰਤੀ ਹੰਕਾਰੀ ਰਵੱਈਆ ਅਪਣਾਉਣ ਦਾ ਦੋਸ਼ ਜਿਹੜਾ ਲਾਇਆ ਗਿਆ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ ਇਰਾਨ ਦੇ ਜਿਹੜਾ ਹੈ
ਪਕੈਕਸ ਮਾਊਂਟੇਨ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਦੇ ਵਿੱਚ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਈਰਾਨ ਦੇ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਦਾ ਅਗਲਾ ਨਿਸ਼ਾਨਾ ਪਕੈਕਸ ਮਾਊਂਟੇਨ ਹੋ ਸਕਦਾ ਹੈ, ਜੋ ਕਿ ਇੱਕ ਬਹੁਤ ਹੀ ਸੁਰੱਖਿਅਤ ਅਤੇ ਕਿਲਾ ਬੰਦ ਜਿਹੜਾ ਭੂਮੀਗਤ ਪਰਮਾਣੂ ਕੰਪਲੈਕਸ ਹੈ ਈਰਾਨ ਦਾ। ਪੱਛਮੀ ਅਤੇ ਇਜ਼ਰਾਈਲੀ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਈਰਾਨ ਨੇ ਪਿਛਲੇ ਹਵਾਈ ਹਮਲਿਆਂ ਤੋਂ ਬਚਾਉਣ ਦੇ ਲਈ ਪਕੈਕਸ ਪਹਾੜ ਦੇ ਵਿੱਚ ਆਪਣੇ ਬਾਕੀ ਬਚੇ ਯੂਰੇਨੀਅਮ ਭੰਡਾਰਾਂ ਨੂੰ ਸਟੋਰ ਕੀਤਾ ਹੈ। ਟਰੰਪ ਦੀ ਇਸ ਚੇਤਾਵਨੀ ਦੇ ਜਵਾਬ ਦੇ ਵਿੱਚ ਈਰਾਨ ਨੇ ਕਿਹਾ ਕਿ ਉਸਦੇ ਪਰਮਾਣੂ ਟਿਕਾਣਿਆਂ ਦੇ ਉੱਤੇ ਕਿਸੇ ਵੀ ਅਮਰੀਕੀ ਹਮਲੇ ਨੂੰ ਖੇਤਰੀ ਟਕਰਾਅ ਦੇ ਵਾਧੇ ਦੇ ਵਜੋਂ ਦੇਖਿਆ ਜਾਵੇਗਾ। ਨਤਾਨਜ ਫਡੋਰ ਅਤੇ ਇਸਫਾਹਾਨ ਤੇ ਪਹਿਲਾਂ ਹੀ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਖੁਫੀਆ ਮੁਲਾਂਕਣਾਂ ਤੋਂ ਪਤਾ ਲੱਗਿਆ ਕਿ ਈਰਾਨ ਨੇ ਇਸ ਪਹਾੜ ਦੇ ਹੇਠਾਂ ਆਪਣੀਆਂ ਜਿਹੜੀਆਂ ਮੁੱਖ ਪਰਮਾਣੂ ਸੰਪਤੀਆਂ ਨੂੰ ਤਬਦੀਲ ਕਰ ਦਿੱਤਾ ਹੈ ਤੇ ਜ਼ਮੀਨ ਤੋਂ 100 ਮੀਟਰ ਤੋਂ ਵੱਧ ਹੇਠਾਂ ਚਟਾਨਾਂ ਦੇ ਹੇਠਾਂ ਸਥਿਤ ਇਸ ਸਹੂਲਤ ਨੂੰ ਈਰਾਨ ਦੇ ਸਭ ਤੋਂ ਸੁਰੱਖਿਅਤ ਪ੍ਰਮਾਣੂ ਸਥਾਨਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਟਰੰਪ ਨੇ ਰਾਸ਼ਟਰਪਤੀ ਦਫ਼ਤਰ ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਬਹੁਤ ਜਲਦੀ ਇਸ ਜਿਹੜਾ ਖੇਤਰ ਦੇ ਉੱਤੇ ਬਹੁਤ ਵੱਡਾ ਹਮਲਾ ਕਰ ਸਕਦੇ ਹਾਂ, ਉਹ ਇਸ ਨੂੰ ਰੋਕਣ ਦੇ ਲਈ ਕੁਝ ਨਹੀਂ ਕਰ ਸਕਦੇ। ਇਜ਼ਰਾਈਲੀ ਖੁਫੀਆ ਜਾਣਕਾਰੀ ਦੇ ਅਨੁਸਾਰ ਪਿਛਲੇ ਸਾਲ ਦੇ ਹਮਲਿਆਂ ਤੋਂ ਬਾਅਦ ਈਰਾਨ ਨੇ ਆਪਣੇ ਬਹੁਤ ਕੁਝ ਜਿਹੜਾ ਜ਼ਿਆਦਾ ਅਮੀਰ ਯੂਰੇਨੀਅਮ ਅਤੇ ਉੱਨਤ ਸਟੈਰੀਫਿਊਜ਼ ਇਸ ਭੂਮੀਗਤ ਕੰਪਲੈਕਸ ਦੇ ਵਿੱਚ ਭੇਜ ਦਿੱਤੇ ਨੇ। ਟਰੰਪ ਨੇ ਸਿੱਧੇ ਤੌਰ ਦੇ ਉੱਤੇ ਇਸ ਮੁਲਾਂਕਣ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਅਨੁਮਾਨ ਹੈ ਕਿ ਵਾਰ ਵਾਰ ਫੌਜੀ ਕਾਰਵਾਈਆਂ ਦੇ ਬਾਵਜੂਦ ਈਰਾਨ ਜਿਹੜਾ ਹੈ ਕੋਲ ਅਜੇ ਵੀ ਲਗਭਗ 1000 ਪਾਉਂਡ ਬਹੁਤ ਜ਼ਿਆਦਾ ਅਮੀਰ ਯੂਰੇਨੀਅਮ ਹੈ ਜੋ ਹਥਿਆਰ ਬਣਾਉਣ ਦੇ ਪੱਧਰ ਦੇ ਨੇੜੇ ਹੈ। ਈਰਾਨ ਦੇ ਵਿੱਚ ਇਹ ਪਹਾੜੀ ਇੱਕ ਪਾਸੇ ਤੁਸੀਂ ਇੱਧਰ ਭਾਈ ਰੋਕ ਰਹੇ ਹੋ ਤੇ ਦੂਸਰੇ ਪਾਸੇ ਤੁਸੀਂ ਅਰਬ ਮੁਲਕ ਨੂੰ ਜਿਹੜਾ ਹੈ ਹਾਂ ਪੱਕੀ ਹੁੰਗਾਰਾ ਦੇ ਰਹੇ ਹੋ ਭਾਈ ਤੁਸੀਂ ਭਾਈ ਕਰ ਸਕਦੇ ਹੋ ਤੇ ਈਰਾਨ ਵਾਲੇ ਜਿਹੜਾ ਪਰਮਾਣੂ ਹਥਿਆਰਾਂ ਦੀ ਨਹੀਂ ਰੱਖ ਸਕਦੇ ਨੇ। ਈਰਾਨ ਦੇ ਵਿੱਚ ਇਹ ਪਹਾੜੀ ਜਿਸ ਨੂੰ ਕੋਹੋ ਏ ਕਲਾਂਗ ਗਜ਼ ਲਾ ਵਜੋਂ ਜਾਣਿਆ ਜਾਂਦਾ ਹੈ ਨਤਾ ਨਜ਼ ਯੂਰੇਨੀਅਮ ਸੰਸ਼ੋਧਨ ਕੰਪਲੈਕਸ ਤੋਂ ਲਗਭਗ 1 ਮੀਲ ਦੱਖਣ ਦੇ ਵਿੱਚ ਸਥਿਤ ਹੈ। ਕੰਪਲੈਕਸ ਦਾ ਨਿਰਮਾਣ 2020 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਇੰਸਟੀਚਿਊਟ ਫਾਰ ਸਾਇੰਸ ਐਂਡ ਇੰਟਰਨੈਸ਼ਨਲ ਸਿਕਿਉਰਿਟੀ ISIS ਦੇ ਦੁਆਰਾ ਵਿਸ਼ਲੇਸ਼ਣ ਕੀਤੀ ਗਈ ਸੈਟੇਲਾਈਟ ਇਮੇਜਰੀ ਕੰਪਲੈਕਸ ਦੇ ਕਈ ਸੁਰੰਗ ਨੈਟਵਰਕ ਬਹੁਤ ਜ਼ਿਆਦਾ ਮਜ਼ਬੂਤ ਪ੍ਰਵੇਸ਼ ਦੇ ਦੁਆਰ ਤੇ ਇੱਕ ਵੱਡੀ ਸੁਰੱਖਿਆ ਘੇਰੇ ਨੂੰ ਦਰਸਾਉਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪਕੈਕਸ ਮਾਊਂਟੇਨ ਜਿਹੜੀ ਹੈ ਅਮਰੀਕਾ ਦੇ ਲਈ ਇੱਕ ਮਹੱਤਵਪੂਰਨ ਫੌਜੀ ਚੁਣੌਤੀ ਪੇਸ਼ ਕਰਦਾ ਹੈ। CNN ਦੀ ਜਿਹੜੀ ਰਿਪੋਰਟ ਦੇ ਅਨੁਸਾਰ ਇਸ ਦੀ ਬਹੁਤ ਡੂੰਘਾਈ ਦੇ ਕਾਰਨ ਅਮਰੀਕਾ ਦੇ ਸਭ ਤੋਂ ਸ਼ਕਤੀਸ਼ਾਲੀ ਬੰਕਰ ਬਸਟਿੰਗ ਬੰਬ ਮੈਸਿਵ ਆਰਡੀਨੈਂਸ ਪੈਨੈਂਟ ਰੇਟਰ ਜਿਹੜਾ MOP ਦਾ ਵੀ ਜਿਹੜਾ ਸੀਮਤ ਪ੍ਰਭਾਵ ਹੋਵੇਗਾ। ਹਵਾਈ ਹਮਲੇ ਸੁਰੰਗਾਂ ਨੂੰ ਬੰਦ ਕਰ ਸਕਦੇ ਨੇ ਤੇ ਬਿਜਲੀ ਸਪਲਾਈ ਨੂੰ ਕੱਟ ਸਕਦੇ ਨੇ, ਪਰ ਭੂਮੀਗਤ ਚੈਂਬਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਮੁਸ਼ਕਲ ਹੋ ਸਕਦਾ ਹੈ। ਵਰਤਮਾਨ ਦੇ ਵਿੱਚ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਦੇ ਨਿਰੀਖਕਾਂ ਦੇ ਜਿਹੜੇ ਪਾਬੰਦੀਆਂ ਦੇ ਕਾਰਨ ਈਰਾਨ ਦੇ ਪਰਮਾਣੂ ਭੰਡਾਰ ਦੇ ਬਾਰੇ ਅਨਿਸ਼ਚਿਤਤਾ ਵੱਧ ਗਈ ਹੈ, ਜਿਸ ਦੇ ਨਾਲ ਪਕੈਕਸ ਜਿਹੜਾ ਪਹਾੜ ਹੈ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦਾ ਜਿਹੜਾ ਇੱਕ ਨਵਾਂ ਕੇਂਦਰ ਬਣ ਗਿਆ ਹੈ। ਦੂਸਰੇ ਪਾਸੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕੁਝ ਫੈਸਲੇ ਲਏ ਆ। ਯੂਕਰੇਨੀ ਫੌਜ ਮੁਖੀ ਜਿਹੜੇ ਨੇ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਹੈ। ਯੂਕਰੇਨੀ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕੱਲ ਬੀਤੇ ਚ ਦੇਸ਼ ਦੇ ਫੌਜ ਮੁਖੀ ਜਨਰਲ ਓਲੇਕਸੈਂਡਰ ਸਿਰਸਕੀ ਨੂੰ ਜਿਹੜਾ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਇਹ ਘਟਨਾਕ੍ਰਮ ਰਾਜਧਾਨੀ ਕੀਵ ਸਮੇਤ ਦੇਸ਼ ਭਰ ਦੇ ਕਈ ਸ਼ਹਿਰਾਂ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਾਹਮਣੇ ਆਇਆ, ਜਿਹਦੇ ਵਿਚ ਸਿਰਸਕੀ ਨੂੰ ਜਿਹੜਾ ਹਟਾਉਣ ਦੀ ਮੰਗ ਕੀਤੀ ਗਈ ਸੀ। ਇਹ ਦੂਜਾ ਵੱਡਾ ਬਦਲਾਅ ਹੈ ਜੋ ਜ਼ੇਲੈਂਸਕੀ ਨੇ ਜਨਤਕ ਦਬਾਅ ਹੇਠ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੀ ਗਰਮੀਆਂ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਜ਼ੇਲੈਂਸਕੀ ਨੂੰ ਜਿਹੜਾ ਇੱਕ ਕਾਨੂੰਨ ਵਾਪਸ ਲੈਣ ਦੇ ਲਈ ਮਜਬੂਰ ਜਿਹੜਾ ਕੀਤਾ ਸੀ, ਜਿਸ ਨੇ ਕਥਿਤ ਤੌਰ ਦੇ ਉੱਤੇ ਯੂਕਰੇਨ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਸੀ। ਸੋਸ਼ਲ ਮੀਡੀਆ ਦੇ ਉੱਤੇ ਜਾਰੀ ਇੱਕ ਬਿਆਨ ਦੇ ਅਨੁਸਾਰ ਜ਼ੇਲੈਂਸਕੀ ਨੇ ਮਾਈਖਾਈਲੋ ਡਰਾ ਪਾਰਟੀ ਨੂੰ ਜਿਹੜਾ ਨਵਾਂ ਫੌਜ ਮੁਖੀ ਨਿਯੁਕਤ ਕੀਤਾ ਹੈ। ਜ਼ੇਲੈਂਸਕੀ ਨੇ ਜਿਹੜਾ ਕਿਹਾ ਕਿ ਸਾਡੀ ਇੱਕ ਸਾਂਝੀ ਇੱਛਾ ਹੈ ਕਿ ਦੁਸ਼ਮਣ ਤੇ ਜਿੱਤ ਪ੍ਰਾਪਤ ਕਰਨਾ ਤੇ ਫਰੰਟ ਲਾਈਨਾਂ ਤੇ ਅਜਿਹੇ ਹਾਲਾਤ ਪੈਦਾ ਕਰਨਾ ਤੇ ਰੂਸ ਤੇ ਅਜਿਹਾ ਦਬਾਅ ਪਾਉਣਾ ਕਿ ਰੂਸ ਸ਼ਾਂਤੀ ਦੇ ਲਈ ਸਹਿਮਤ ਹੋਣ ਦੇ ਲਈ ਮਜਬੂਰ ਹੋਵੇ। ਯੂਕਰੇਨੀ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਫੌਜੀ ਕਮਾਂਡਰਾਂ ਦੇ ਨਾਲ ਕਈ ਮੀਟਿੰਗਾਂ ਤੋਂ ਬਾਅਦ ਜਿਹੜਾ ਲਿਆ ਗਿਆ ਹੈ। ਦੂਸਰੇ ਪਾਸੇ ਮਮਦਾਨੀ ਸਿੰਘ ਫਸਾ ਰਹੇ ਨੇ ਜੀ ਆਪਣੀ
ਗੌਰਮੈਂਟ ਦੇ ਵਿੱਚ ਨਾਲ। ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨ ਜਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਤੇ ਮੁੜ ਕੇ ਉਹਦੀ ਝਾੜ ਝੰਬ ਹੋ ਗਈ ਹੈ। ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਮੰਗਲਵਾਰ ਕੱਲ ਫਿਰ ਦੇਰ ਰਾਤ ਕਿਹਾ ਕਿ ਨਿਊਯਾਰਕ ਸਿਟੀ ਦੁਨੀਆ ਦੀ ਸਭ ਤੋਂ ਉੱਚੀ ਜੰਗੀ ਅਪਰਾਧ ਅਦਾਲਤ ਦੇ ਦੁਆਰਾ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਰੁੱਧ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਨਹੀਂ ਕਰ ਸਕਦਾ। ਪਰ ਉਨ੍ਹਾਂ ਨੇ ਸੰਘੀ ਸਰਕਾਰ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ ਭਾਈ ਅਸੀਂ ਨਹੀਂ ਕਰ ਸਕਦੇ, ਤੁਸੀਂ ਕਰੋ। ਇਕ ਵੀਡੀਓ ਦੇ ਵਿਚ ਮਮਦਾਨੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਯੁੱਧ ਅਪਰਾਧੀ ਦਸਿਆ ਤੇ ਕਿਹਾ ਕਿ ਉਨ੍ਹਾਂ ਦਾ ਨਿਊਯਾਰਕ ਸਿਟੀ ਦੇ ਵਿਚ ਸਵਾਗਤ ਨਹੀਂ ਹੈ। ਮਮਦਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਦੇ ਵਿਚ ਕਿਹਾ ਕਿ ਇਹ ਸਪਸ਼ਟ ਹੈ ਕਿ ਸਾਡੇ ਕੋਲ ਇਸ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਕਰਨ ਦਾ ਸੁਤੰਤਰ ਕਾਨੂੰਨੀ ਅਧਿਕਾਰ ਨਹੀਂ। ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ICC ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਸੰਘੀ ਸਰਕਾਰ ਦੇ ਕੋਲ ਇਹ ਅਧਿਕਾਰ ਹੈ ਤੇ ਮੈਂ ਉਨ੍ਹਾਂ ਨੂੰ ICC ਦੇ ਵਿਚ ਸ਼ਾਮਲ ਹੋਣ ਤੇ ਇਸ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਕਰਨ ਦੇ ਲਈ ਅਪੀਲ ਕਰਦਾ ਹਾਂ। ਇਸ ਮਹੀਨੇ ਦੇ ਸ਼ੁਰੂ ਦੇ ਵਿਚ ਵੀ ਮਮਦਾਨੀ ਨੇ ਨਿਊਯਾਰਕ ਟਾਈਮਜ਼ ਨੂੰ ਦਸਿਆ ਸੀ ਕਿ ਉਹ ਅਤੇ ਸ਼ਹਿਰ ਦਾ ਨਿਆਂ ਵਿਭਾਗ ਸਤੰਬਰ ਦੇ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਲਈ ਨਿਊਯਾਰਕ ਸਿਟੀ ਜਾਣ ਦੇ ਉੱਤੇ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਸੰਭਾਵਨਾ ਦੇ ਉੱਤੇ ਚਰਚਾ ਕਰ ਰਹੇ ਸਨ। ਸੰਯੁਕਤ ਰਾਸ਼ਟਰ ਦੇ ਵਿਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਮੇਅਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਬਸ ਬਹੁਤ ਹੋ ਗਿਆ। ਉਨ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਇੱਕ ਬਿਆਨ ਦੇ ਵਿਚ ਕਿਹਾ, ਤੁਹਾਨੂੰ ਨਿਊਯਾਰਕ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਚੁਣਿਆ ਗਿਆ ਹੈ, ਹਮਾਸ ਦੇ ਲਈ ਪ੍ਰਚਾਰ ਦਾ ਸਾਧਨ ਬਣਨ ਦੇ ਲਈ ਨਹੀਂ, ਆਪਣਾ ਕੰਮ ਕਰੋ। ਹਾਲਾਂਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਵੀ ਇਹ ਸਪਸ਼ਟ ਕਰ ਦਿੱਤਾ, ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਕਿ ਨੇਤਨਯਾਹੂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਕਿ ਕਿਸੇ ਵੀ ਹਾਲਤ ਦੇ ਵਿਚ ਤੁਹਾਨੂੰ ਸੰਯੁਕਤ ਰਾਜ ਦੇ ਵਿਚ ਰਹਿੰਦੇ ਹੋਏ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਇਸ ਪੋਸਟ ਦੇ ਵਿਚ ਮਮਦਾਨੀ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਸੀ, ਪਰ ਟੇਢੇ ਢੰਗ ਦੇ ਨਾਲ ਜ਼ੋਰ ਚੇਤਾਵਨੀ ਦੇ ਦਿੱਤੀ ਗਈ। ਆਖਰੀ ਖ਼ਬਰ ਵੱਲ ਨੂੰ ਵਧੀਏ ਤੇ ਓਨਟਾਰੀਓ ਤੋਂ ਫਿਰ ਖ਼ਬਰ ਹੈ, ਉੱਥੇ ਦੇ MP ਜਿਹੜੇ ਨੇ ਉਨ੍ਹਾਂ ਦੇ ਮਾੜੇ ਦਿਨ ਚੱਲ ਰਹੇ ਹੈ ਭਾਈ। ਗਏ ਤਾਂ ਹੈਗੇ ਤਾਂ ਪੰਜਾਬ ਦਾ ਹੀ ਖੂਨ ਆ ਨਾ, ਗਦਾਰੀ ਸਾਡੇ ਖੂਨ ਚੋਂ ਨਹੀਂ ਜਾ ਸਕਦੀ, ਕੁਝ ਨਾ ਕੁਝ ਤਾਂ ਕਰਾਂਗੇ ਅਸੀਂ, ਚਾਹੇ ਇੱਥੇ ਇਹਨਾਂ ਧਰਤੀਆਂ ਤੇ ਹੋਈਏ ਤੇ ਚਾਹੇ ਉਹਨਾਂ ਧਰਤੀਆਂ ਦੇ ਉੱਤੇ। ਐਡੇ ਐਡੇ ਅਹੁਦੇ ਦੇ ਦਿੱਤੇ ਤੁਹਾਨੂੰ ਫਿਰ ਵੀ ਰੱਜ ਨਹੀਂ ਆਇਆ। ਓਨਟਾਰੀਓ ਪੋਲੀਟਿਕਸ ਜਿਹੜੀ ਹੈ ਉਹਦੇ ਵਿਚ MP ਇਹ ਜਿਹੜੇ ਹਰਦੀਪ ਗਰੇਵਾਲ ਤੇ ਪਿਤਾ ਦੀ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼ ਲੱਗੇ ਹੈ। ਬ੍ਰੈਂਪਟਨ ਪੂਰਬੀ ਤੋਂ ਵਿਧਾਇਕ ਅਤੇ ਓਨਟਾਰੀਓ ਦੀ ਡੱਗ ਫੋਰਡ ਸਰਕਾਰ ਦੇ ਵਿਚ ਟਰਾਂਸਪੋਰਟ ਮੰਤਰੀ ਦੇ ਨਾਲ ਪਾਰਲੀਮਾਨੀ ਸਹਾਇਕ ਦੇ ਵਜੋਂ ਸੇਵਾਵਾਂ ਨਿਭਾ ਰਹੇ ਹਰਦੀਪ ਸਿੰਘ ਗਰੇਵਾਲ ਅੱਜ ਕੱਲ੍ਹ ਤੱਤੇ ਪਾਣੀ ਦੇ ਵਿਚ ਚੱਲ ਰਹੇ ਹੈ। ਉਸ ਵੱਲੋਂ ਸਰਕਾਰ ਤੋਂ ਲਏ ਨਜਾਇਜ਼ ਰਿਹਾਇਸ਼ੀ ਭੱਤੇ ਦੇ ਮਾਮਲੇ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅੱਜ ਨਿਊ ਡੈਮੋਕਰੇਟਿਕ ਪਾਰਟੀ ਦੀ ਆਗੂ ਮਾਰਿਟ ਸਟਾਈਲਜ਼ ਵੱਲੋਂ ਉਸ ਦੇ ਉੱਤੇ ਨਿੱਜੀ ਹਿੱਤਾਂ ਦੇ ਲਈ ਆਪਣੇ ਪਿਤਾ ਦੀ ਅਖ਼ਬਾਰ ਦੇ ਵਿਚ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼ਾਂ ਦੇ ਹੇਠ ਇਮਾਨਦਾਰੀ ਤੇ ਨੈਤਿਕਤਾ ਕਮਿਸ਼ਨਰ ਨੂੰ ਜਿਹੜਾ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਜਿਹੜੀ ਮੰਗ ਕਰ ਲਈ ਗਈ ਹੈ। ਇਹ ਇਸ਼ਤਿਹਾਰ ਸਰਕਾਰ ਦੇ ਵੱਲੋਂ ਆਪਣੇ ਹਲਕੇ ਦੇ ਵਿਕਾਸ ਦੇ ਲਈ ਦਿੱਤੀ ਜਾਂਦੀ ਰਕਮ ਦੇ ਵਿਚੋਂ ਦਿੱਤੇ ਗਏ। ਸ਼ਿਕਾਇਤਕਰਤਾ ਨੇ ਗਰੇਵਾਲ ਦੇ ਪਿਤਾ ਦੀ ਅਖ਼ਬਾਰ ਦੇ ਵਿਚ ਛਪੇ ਉਸਦੇ ਇਸ਼ਤਿਹਾਰ ਵੀ ਜਿਹੜੇ ਨੱਥੀ ਕਰਕੇ ਇਹ ਸਬੂਤ ਵੀ ਲਾਏ ਨੇ, ਨਾਲ ਕਿ ਪੰਜਾਬੀ ਪੋਸਟ ਅਖ਼ਬਾਰ ਦਾ ਮਾਲਕ ਹਰਦੀਪ ਸਿੰਘ ਗਰੇਵਾਲ ਦਾ ਪਿਤਾ ਜਗਦੀਸ਼ ਸਿੰਘ ਗਰੇਵਾਲ ਹੈ। ਉਸਨੇ ਕਿਹਾ ਕਿ ਵਿਧਾਇਕ ਇੰਜ ਕਰਕੇ ਲਗਾਤਾਰ ਨੈਤਿਕਤਾ ਦੇ ਉੱਤੇ ਇਮਾਨਦਾਰੀ ਦੇ ਨਿਯਮ ਤੋੜ ਰਿਹਾ। ਉਸਨੇ ਕਿਹਾ ਕਿ ਸਰਕਾਰੀ ਖਰਚੇ ਵਾਲੇ ਇਸ਼ਤਿਹਾਰ ਨਿੱਜੀ ਹਿੱਤਾਂ ਦਾ ਟਕਰਾਅ ਅਤੇ ਪਿਤਾ ਨੂੰ ਫਾਇਦਾ ਪਹੁੰਚਾਉਣ ਦਾ ਯਤਨ ਹੈ, ਪਰ ਸਾਡੇ ਵਾਲੇ ਤਾਂ ਮਤਲਬ ਕਿ ਖੁੱਲ੍ਹੇਆਮ ਦਿੱਤੇ ਜਾਂਦੇ ਆਪਣੇ ਤਾਂ ਜੋ ਹਾਲਾਤ ਨੇ। ਉਸਨੇ ਕਿਹਾ ਕਿ ਆਪਣੇ ਪਿਤਾ ਦੀ ਮਾਲਕੀ ਵਾਲੀ ਅਖ਼ਬਾਰ ਨੂੰ ਸਰਕਾਰੀ ਰਕਮ ਤੋਂ ਵਿੱਚੋਂ ਜਿਹੜਾ ਇਸ਼ਤਿਹਾਰ ਦੇਣ ਤੋਂ ਪਹਿਲਾਂ ਵਿਧਾਇਕ ਦੇ ਵੱਲੋਂ ਜਿਹੜਾ ਇੰਟੀਗ੍ਰਿਟੀ ਕਮਿਸ਼ਨਰ ਤੋਂ ਜਿਹੜਾ ਸੀ ਆਗਿਆ ਨਾ ਲੈ ਕੇ ਨਿਯਮਾਂ ਦੀ ਵੀ ਅਵੱਗਿਆ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਸਬੂਤ ਦੇ ਵਜੋਂ ਕਿਹਾ ਕਿ ਉਸੇ ਅਖ਼ਬਾਰ ਦੇ ਪੰਨੇ ਤੇ ਜਗਦੀਸ਼ ਸਿੰਘ ਗਰੇਵਾਲ ਦੇ ਅਖ਼ਬਾਰ ਦਾ ਕਰਤਾ ਧਰਤਾ ਹੋਣ ਤੇ ਉਸਦਾ ਫੋਨ ਨੰਬਰ ਛਪਿਆ ਹੋਇਆ ਹੈ। ਉਸਨੇ ਲਿਖਿਆ ਕਿ ਹਰਦੀਪ ਸਿੰਘ ਗਰੇਵਾਲ ਵੱਲੋਂ ਸ਼ਰੇਆਮ ਇਮਾਨਦਾਰੀ ਐਕਟ 1994 ਦੀ ਉਲੰਘਣਾ ਕੀਤੀ ਗਈ ਹੈ। ਉਸਨੇ ਕਿਹਾ ਕਿ ਲੋਕ ਇਹ ਜਿਹੜਾ ਜਾਣਨ ਦੇ ਹੱਕਦਾਰ ਨੇ ਕਿ ਉਨ੍ਹਾਂ ਦੇ ਵੱਲੋਂ ਦਿੱਤੇ ਜਾਂਦੇ ਟੈਕਸ ਦਾ ਪੈਸਾ ਕਿੱਥੇ ਤੇ ਕਿਉਂ ਖਰਚਿਆ ਜਾ ਰਿਹਾ ਹੈ ਤੇ ਪਿਛਲੇ ਸਮਿਆਂ ਦੇ ਵਿਚ ਪਿਛਲੇ ਵੀਕ ਦੀਆਂ ਗੱਲਾਂ ਨੇ, ਜ਼ਿਆਦਾ ਦੂਰ ਨਹੀਂ, ਨਜਾਇਜ਼ ਰਿਹਾਇਸ਼ੀ ਫੰਡ ਮਾਮਲੇ ਦੇ ਵਿਚ ਵੀ ਇਹ ਘਿਰੇ ਹੋਏ ਨੇ, ਜਿੱਥੇ 30-35 ਕਿਲੋਮੀਟਰ ਦਾ ਏਰੀਆ ਸੀਗਾ ਤੇ ਉਥੋਂ ਵੀ ਜਿਹੜਾ ਹੋਟਲਾਂ ਦੇ ਵਿਚ ਰਹਿੰਦੇ ਸੀਗੇ ਤੇ ਰੋਜ਼ ਅਪ ਡਾਊਨ ਨਹੀਂ ਕਰਦੇ ਸੀਗੇ ਤੇ ਉਹ ਸਾਰੇ ਭੱਤੇ ਜਿਹੜੇ ਨੇ ਨਜਾਇਜ਼ ਲਏ, ਉਸ ਚੀਜ਼ਾਂ ਦਾ
ਪੈਨੀ ਪੈਨੀ ਦਾ ਕਹਿੰਦੇ ਹਿਸਾਬ ਲਵਾਂਗੇ। ਇਹ ਭਾਈ ਇਹਨਾਂ ਮੁਲਕਾਂ ਦੀਆਂ ਗੌਰਮੈਂਟਾਂ ਨੇ, ਇਹ ਕੋਈ ਆਪਣਾ ਪੰਜਾਬ ਜਾਂ ਇੰਡੀਆ ਦੀ ਗੌਰਮੈਂਟ ਨਹੀਂ ਜਿੱਥੇ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਤੇ ਅੱਜ 22 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ, ਬੁੱਧ ਕੰਮ ਸ਼ੁੱਧ। ਤੇ ਲਓ ਫਿਰ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਗੱਲਬਾਤ ਦੇ ਵਿੱਚ ਸਾਂਝ ਕੋਈ ਪਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਸ਼ਮੀ ਜੀ ਦੇ ਨਾਲ ਜੋ ਵਿਸ਼ਾ ਆਪਾਂ ਅੱਜ ਸਾਂਝਾ ਕੀਤਾ ਹੈ, ਗੱਲਬਾਤ ਕੀਤੀ ਹੈ, ਹੋਰ ਦੋਸਤਾਂ ਨੇ ਵੀ ਕਾਲ ਕੀਤੀ ਹੈ, ਜੇ ਕੋਈ ਦੋਸਤ ਰਹਿ ਗਿਆ ਕਾਲ ਕਰਨ ਦੇ ਲਈ ਜਾਂ ਆਪਣਾ ਵਿਚਾਰ ਦੇਣ ਦੇ ਲਈ, ਤੇ ਉਹ ਜੁੜ ਸਕਦੇ ਨੇ, ਨਿੱਘਾ ਸਵਾਗਤ ਰਹੇਗਾ। ਤਦ ਤੱਕ ਤੁਹਾਡੇ ਸੰਖੇਪ ਦੇ ਵਿੱਚ ਦੋਸਤੋ, ਮੈਂ ਸੁਨੇਹਿਆਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੀ ਵੱਧਦੇ ਹਾਂ। ਆਪਣੇ ਤਕਰੀਬਨ 12-13 ਮਿੰਟ ਉੱਪਰ ਚੱਲ ਰਹੇ ਨੇ ਤੇ ਸਭ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਨੇਹੇ ਬਹੁਤ ਪਿਆਰ ਮੈਂ ਬਤਾਇਆ ਦੋਸਤਾਂ ਦਾ, ਬਹੁਤ ਬਹੁਤ ਸ਼ੁਕਰੀਆ ਹੈ ਜੀ। ਤੇ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਪਹੁੰਚਿਆ, ਸਤਿ ਸ੍ਰੀ ਅਕਾਲ ਭੇਜੀ ਆ ਜੀ ਭਾਰਤ ਜੀ ਤੇ ਸ਼ਮੀ ਜੀ ਨੂੰ, ਸਰਬਜੀਤ ਚਾਹਲ ਸਾਹਿਬ ਨੇ। ਤੇ ਸੁਰਿੰਦਰ ਮਾਲ ਜੀ ਲਿਖਦੇ ਆ, ਸਤਿ ਸ੍ਰੀ ਅਕਾਲ ਜੀ ਸਭ ਪਿਆਰਿਆਂ ਨੂੰ, ਦੋਸਤਾਂ ਨੂੰ, ਪਰਿਵਾਰ ਨੂੰ। ਤੇ ਇਕਬਾਲ ਮਾਂਗੜ ਜੀ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਤੇ ਨਾਲ ਫੁੱਲ ਭੇਜ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 2 ਜੀ। ਔਜਲਾ ਸਾਹਿਬ US ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਸਾਗ ਚੋਰੀ ਕਰੀ ਜਾਂਦੇ ਨੇ ਜੀ, ਇਹ ਲਿਖਿਆ ਨਾਲ। ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ, ਜੀਆਂ ਨੂੰ ਜੀ ਸਵਾਗਤ ਹੈ ਜੀ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀਰੇ ਤੋਂ, ਭਾਰਤ ਜੀ ਤੇ ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜਦੇ ਨੇ, ਦਿਲ ਭੇਜਦੇ ਨੇ। ਭਰੀ ਕਹਿੰਦੇ ਭਰੀ ਨਮਸਕਾਰ ਹੈ ਜੀ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਲਾ ਲਾ ਤੜਕੇ ਪਤੀੜਾਂ ਪਵਾ ਦਿੱਤੀਆਂ ਕਹਿੰਦੇ ਜੀ। ਤੇ ਆਪਣੇ ਨਾਲ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜਲੌਰ ਸਿੰਘ ਗੋਦਾਰਾ ਤੋਂ ਸਤਿ ਸ੍ਰੀ ਅਕਾਲ ਜੀ। ਸੰਗਤ ਜੀ, ਮਨਦੀਪ ਜੱਸੀ ਜੀ ਕਹਿੰਦੇ ਆ। ਤੇ ਇਸੇ ਤਰ੍ਹਾਂ ਮੁਕੱਦਰ ਜੀ ਤੋਂ ਬਾਅਦ, ਜੱਸੀ ਜੀ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਭਾਰਜ ਵੀਰੇ ਰੱਬ ਦੀ ਨਿਗਾਹ ਘੁੰਮ ਗਈ ਹੋਣੀ ਹੈ, ਨਹੀਂ ਤਾਂ ਕੈਨੇਡੇ ਹੋਣਾ ਸੀ ਜੀ। ਮਨਦੀਪ ਜੱਸੀ ਜੀ ਲਿਖਦੇ ਆ ਕਿ ਆਪਣੇ ਅੱਗੇ ਚੌਥਾ ਸ਼ਬਦ ਤੋਂ ਬਚ ਕੇ ਮੋੜ ਤੋਂ ਜਨਾਬ ਜੀ ਉਹ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀਵਨ ਕੇ ਬਸ ਤੀਨ ਨਿਸ਼ਾਨ, ਰੋਟੀ ਕੱਪੜਾ ਔਰ ਮਕਾਨ। ਕਿਆ ਬਾਤ ਹੈ ਜੀਰਾ ਸਾਹਿਬ, ਪਿੱਛੇ ਰਹਿ ਗਏ ਹੋ ਅੱਜ, ਗੀਤ ਬਣਦਾ ਸੀ ਤੁਹਾਡਾ ਇਹਦੇ ਉੱਤੇ ਵੈਸੇ ਅੱਜ। ਮਨਦੀਪ ਜੱਸੀ ਜੀ ਕਹਿੰਦੇ ਜੀਰਾ ਸਾਹਿਬ ਜੀ, ਕੁੱਕੀ ਭਾਜੀ ਸਤਿ ਸ੍ਰੀ ਅਕਾਲ ਜੀ। ਤੇ ਔਜਲਾ ਸਾਹਿਬ ਕਹਿੰਦੇ ਜੇ ਮਕਾਨ ਤੇ ਕੱਪੜੇ ਤੋਂ ਉੱਪਰ ਉੱਠ ਜੀਵਿਆ ਜਾਵੇ ਤਾਂ ਸ਼ਾਇਦ ਜ਼ਿੰਦਗੀ ਵਧੀਆ ਬਸਰ ਹੋ ਜਾਵੇਗੀ। ਬਿਲਕੁਲ ਹੈ ਜੀ। ਮਨਦੀਪ ਜੱਸੀ ਕਹਿੰਦੇ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ ਜਨਾਬ ਜੀ ਉਹ। ਅੱਗੇ ਲਿਖਦੇ ਨੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਤੁਰਨ ਵਾਲੇ ਕਾਰ ਭਾਲਦੇ ਨੇ ਤੇ ਕਾਰ ਵਾਲੇ ਸਾਈਕਲ ਤੇ ਭੱਜੇ ਫਿਰਦੇ ਆ। ਤੇ ਇਸੇ ਤਰ੍ਹਾਂ ਮਨਦੀਪ ਜੀ ਲਿਖਦੇ ਬੜੇ ਸੋਹਣੇ ਵਿਸ਼ਲੇਸ਼ਣ ਰਾਜਨ ਸਰ ਜੀ ਦੇ ਕਹਿੰਦੇ ਜੀ। ਮੁਕੱਦਰ ਜੀ ਲਿਖਦੇ ਬੰਦਾ ਚੰਗਾ ਹੋਵੇ ਜਾਂ ਮਾੜਾ, ਸਮਾਜ ਚੰਗਾ ਜਿਹੜੇ ਮੈਡਲ ਗੱਲ ਦੇ ਵਿੱਚ ਪਾਉਂਦਾ, ਗੱਲ ਦੇ ਵਿੱਚ ਪਾਉਂਦਾ, ਅਸੀਂ ਪਵਾਏ ਹੋਏ ਨੇ। ਆਪਣੇ ਹਿਸਾਬ ਦੇ ਨਾਲ ਚੰਗੀ ਜ਼ਿੰਦਗੀ ਜੀਵੋ, ਸਮਾਜ ਦੇ ਦੋ ਦੋ ਪਾਸੇ ਦੰਦੇ ਹੈ, ਉਹਦੇ ਨਾਲ ਪੂਰਾ ਨਹੀਂ ਆਇਆ ਜਾਣਾ ਕਹਿੰਦੇ ਜੀ। ਸਰਬਜੀਤ ਚਾਹਲ ਜੀ ਲਿਖਦੇ ਆ ਕਿ ਬਹੁਤ ਵਧੀਆ ਵਿਸ਼ਾ, ਵਿਚਾਰ ਚਰਚਾ ਕਮਾਲ ਦੇ ਰੋਹ ਦੇ ਵਿੱਚ ਹੋ ਰਹੀ ਹੈ, ਦੋਵੇਂ ਵਿਦਵਾਨਾਂ ਕੋਲ ਚਰਚਾ ਦੇ ਲਈ ਲੋੜੀਂਦੀ ਸਮੱਗਰੀ ਹੈ, ਵਧੀਆ ਹੋ ਨਿਬੜੇਗੀ ਚਰਚਾ, ਉਮੀਦ ਬਣੀ ਹੈ। ਸ਼ੁਕਰੀਆ ਜੀ, ਧੰਨਵਾਦ ਜੀ ਬਹੁਤ ਬਹੁਤ ਚਾਹਲ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਸਮਾਜ ਦੇ ਵਿੱਚ ਕੁਝ ਕੁ ਬੰਦੇ ਨਾਲ ਖੜਦੇ ਆ, ਨਹੀਂ ਜੇ ਤਮਾਸ਼ਬੀਨ ਜ਼ਿਆਦਾ ਹੁੰਦੇ ਆ। ਆਪਣੇ ਮਨਦੀਪ ਜੱਸੀ ਜੀ ਲਿਖਦੇ ਆ ਬੰਦਾ ਹੋ ਅਮੀਰ ਤਾਂ ਆਪਣੇ ਘਰੇ ਹੋ, ਜੇਕਰ ਨੇਕ ਨਹੀਂ ਫਿਰ ਇਨਸਾਨ ਹੀ ਨਹੀਂ, ਜਿਹੜਾ ਕੱਢੇ ਨਾ ਦਸਵੰਦ ਗੁਰੂ ਘਰ ਦਾ, ਉਹ ਦੋਵੋਂ ਜਹਾਨੀ ਪ੍ਰਵਾਨ ਹੀ ਨਹੀਂ, ਉਹਦੇ ਬੋਲਾਂ ਚ ਅਸਰ ਨਹੀਂ ਹੋ ਸਕਦਾ ਜਿਸ ਸ਼ਖਸ ਦੀ ਮਿੱਠੀ ਜ਼ੁਬਾਨ ਹੀ ਨਹੀਂ। ਕਿਆ ਬਾਤ ਹੈ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਅਸੀਂ ਇੱਕ ਸਾਥੀ ਦੀ ਅਹਿਮੀਅਤ ਸਮਝਾਈ ਹੈ ਤੁਹਾਨੂੰ, ਰਾਜਨ ਜੀ ਭੈਣ ਜੀ ਨੂੰ ਸਲਾਮ ਹੈ।
ਤੇ ਮਨਦੀਪ ਜੱਸੀ ਜੱਸੀ ਜੀ ਕਹਿੰਦੇ ਪੜ੍ਹ ਕੇ ਭਾਰਤ ਸਾਹਿਬ ਜੀ, ਤੇ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਸਹੀ ਮੁਕੱਦਰ ਵੀਰ ਜੀ, ਤੇ ਕਿਆ ਬਾਤਾਂ ਜੱਸੀ ਵੀਰ, ਔਜਲਾ ਸਾਹਿਬ ਐਪਰੀਸ਼ੀਏਟ ਕਰ ਰਹੇ ਆ ਜੱਸੀ ਜੀ ਨੂੰ, ਤੇ ਔਜਲਾ ਸਾਹਿਬ ਜੀ ਸ਼ੁਕਰੀਆ ਕਹਿੰਦੇ ਨੇ ਮਨਦੀਪ ਜੀ। ਔਜਲਾ ਸਾਹਿਬ ਕਹਿੰਦੇ ਕਈ ਵਾਰ ਜੱਜਾਂ ਨੂੰ ਵੀ ਕਹਿੰਦੇ ਵਕੀਲ ਕਰਨੇ ਪੈ ਜਾਂਦੇ ਨੇ, ਕਿਆ ਬਾਤ ਹੈ ਜੀ। ਤੇ ਸਰਬਜੀਤ ਚਾਹਲ ਸਾਹਿਬ ਕਹਿੰਦੇ ਭੁੱਖੇ ਨੂੰ ਰੋਟੀ ਦੀ ਪਈ ਹੁੰਦੀ ਹੈ ਤੇ ਰੱਜੇ ਨੂੰ ਕਵੱਲੀਆਂ ਗੱਲਾਂ ਸੁੱਝਦੀਆਂ ਨੇ, ਬਿਲਕੁਲ ਦਰੁਸਤ ਜੀ। ਤੇ ਭਾਨ ਸਿੰਘ ਗਰੇਵਾਲ ਸਾਹਿਬ ਕਹਿੰਦੇ ਲਾਈਕ ਨੰਬਰ 7 ਜੀ ਤੇ ਗ੍ਰੇਟ। ਤੇ ਮਨਦੀਪ ਜੱਸੀ ਕਹਿੰਦੇ ਸਰਦਾਰ ਭਾਨ ਸਿੰਘ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਆਹ ਗੱਲ ਘਰੇ ਆ ਕੇ ਵੀ ਕਹਿੰਦੇ ਦੱਸ ਦੇਣੀ ਸੀ ਭਾਰਜ ਵੀਰੇ। ਤੇ ਗਰੇਵਾਲ ਸਾਹਿਬ ਕਹਿੰਦੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ, ਸਵਾਗਤ ਹੈ। ਗਰੇਵਾਲ ਸਾਹਿਬ ਸਪੋਰਟ ਵੀ ਕਰਦੇ ਆ ਤੇ ਔਜਲਾ ਸਾਹਿਬ ਵੀ ਸਪੋਰਟ ਕਰਦੇ ਆ। ਗਰੇਵਾਲ ਸਾਹਿਬ ਕਹਿੰਦੇ ਮਨਦੀਪ ਸਿੰਘ ਜੱਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਮਨਦੀਪ ਜੀ ਕਹਿੰਦੇ ਗਰੇਵਾਲ ਸਾਹਿਬ ਜੀ ਉੱਪਰਲਾ ਪੜ੍ਹ ਕੇ ਜਨਾਬ ਜੀ ਹੋ ਜਰਾ। ਤੇ ਅਗਲਾ ਸੁਨੇਹਾ ਆ ਗਿਆ ਮਨਦੀਪ ਜੱਸੀ ਜੀ ਦਾ। ਉਸ ਤੋਂ ਬਾਅਦ ਸਰਬਜੀਤ ਚਾਹਲ ਸਾਹਿਬ ਲਿਖਦੇ ਦੋਵੇਂ ਵਿਦਵਾਨ ਤਿਆਰੀ ਦੇ ਵਿੱਚ ਆਏ ਨੇ, ਦਿਲ ਭੇਜਿਆ, ਸਤਿ ਸ੍ਰੀ ਅਕਾਲ ਭੇਜੀ ਆ ਗ੍ਰੇਟ ਜੀ, ਤੇ ਕੂਠੇ ਖੜੇ ਕਿਤੇ ਮੇਲਾ ਲੁੱਟਣਗੇ ਲੱਗਦਾ ਜੀ। ਤੇ ਗਰੇਵਾਲ ਸਾਹਿਬ ਕਹਿੰਦੇ ਪੜ੍ਹ ਲਿਆ ਜਨਾਬ ਜੀ ਉਹ। ਤੇ ਰਜਿੰਦਰ ਜੀਰਾ ਜੀ ਕਹਿੰਦੇ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਮਨਦੀਪ ਜੀ ਕਹਿੰਦੇ ਆ ਕਿ ਜੀਰਾ ਸਾਹਿਬ ਜੀ ਕੁੱਕੀ ਭਾਜੀ ਸਤਿ ਸ੍ਰੀ ਅਕਾਲ। ਤੇ ਮਨਦੀਪ ਜੱਸੀ ਵੀਰ ਜੀ ਨੂੰ ਬਹੁਤ ਖੂਬ ਕਿਹਾ, ਗ੍ਰੇਟ ਕਿਹਾ ਰਾਜਨ ਸੈਣੀ ਸਾਹਿਬ ਨੇ। ਗਰੇਵਾਲ ਸਾਹਿਬ ਕਹਿੰਦੇ ਰਜਿੰਦਰ ਕੁਮਾਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਵੀਰ ਜੀ। ਤੇ ਮਨਦੀਪ ਜੀ ਕਹਿੰਦੇ ਰਾਜਨ ਸੈਣੀ ਜੀ ਸ਼ੁਕਰੀਆ ਜੀ। ਗਰੇਵਾਲ ਸਾਹਿਬ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਲਿਖਦੇ ਨੇ ਸੈਣੀ ਵੀਰ ਜੀ ਦਾ ਇਹ ਕਹਿਣਾ ਵਾਹ ਵੀ ਇਹ ਕਹਿਣਾ ਹੈਗਾ ਕਿ ਦੋ ਦੋ ਮਕਾਨ ਦਾ ਮਤਲਬ ਵੀ ਇੱਕ ਇੰਡੀਆ ਦੇ ਇੰਡੀਆ ਚ ਬਣਾ ਕੇ ਰੱਖੀ ਹੁੰਦੀ ਹੈ ਤੇ ਇੱਕ ਮਕਾਨ ਬਾਹਰ ਬਣਾਇਆ ਹੁੰਦਾ ਜੀ ਜੀ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਆ ਜੀਰਾ ਸਾਹਿਬ ਵੀ ਆ ਗਏ ਸਮੇਤ ਸਾਡੇ ਵੀਰ ਮੁਕੱਦਰ ਜੀ, ਲਾ ਲਓ ਕਾਲ ਹੁਣ ਹੋਰ ਨਹੀਂ ਹੁੰਦਾ ਸਬਰ ਜੀ। ਗਰੇਵਾਲ ਸਾਹਿਬ ਕਹਿੰਦੇ ਅੱਜ ਕਮੈਂਟ ਕਰਨਾ ਬਹੁਤ ਔਖਾ, ਵਾਰ ਵਾਰ ਡਿਲੀਟ ਕਰਕੇ ਕਮੈਂਟ ਹੋ ਰਿਹਾ ਜੀ। ਨਹੀਂ ਰਹਿਣ ਦਿਆ ਕਰੋ, ਡਿਲੀਟ ਕਾਹਤੋਂ ਕਰਨਾ, ਕੋਈ ਗੱਲ ਨਹੀਂ। ਮਨਦੀਪ ਜੱਸੀ ਜੀ ਕਹਿੰਦੇ ਅਗਲਾ ਕਮੈਂਟ ਕਰ ਦਿਆ ਕਰੋ ਉੱਪਰ ਹੋਰ। ਗਰੇਵਾਲ ਸਾਹਿਬ ਜੀ ਅੱਜ ਸਾਰੇ ਸ਼ਰਾਰਤੀ ਅੰਸਰ ਜੁੜ ਗਏ ਨੇ ਜਨਾਬ ਜੀ ਉਹ, ਤੇ ਹੱਸ ਰਹੇ ਨੇ ਗਰੇਵਾਲ ਸਾਹਿਬ। ਮੁਕੱਦਰ ਜੀ ਲਿਖਦੇ ਆ ਕਿ ਪਿਛਲੇ ਜਨਮ ਦਾ ਸਾਨੂੰ ਪਤਾ ਨਹੀਂ, ਪਰ ਘੱਟੋ ਘੱਟ ਇਸ ਜਨਮ ਦੇ ਵਿੱਚ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਿਆ, ਰੁੱਖੀ ਖਾਈਏ ਸੁੱਖੀ ਖਾਈਏ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਟੌਪਿਕ ਤੇ ਸਭ ਦੀ ਸਮਝ ਕਹਿੰਦੇ ਜੀ, ਬਹੁਤ ਖੂਬ ਐਪਰੀਸ਼ੀਏਟ ਕਰਦੇ ਆ ਸਭ ਨੂੰ, ਕੈਲੀਫੋਰਨੀਆ ਤੋਂ ਇਕਬਾਲ ਮਾਂਗੜ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਗ੍ਰੇਟ ਜੀ। ਤੇ ਮਨਦੀਪ ਜੀ ਲਿਖਦੇ ਆ ਟਵਾਣਾ ਰੇਡੀਓ ਦੇ ਟਵਾਣਾ ਰੇਡੀਓ ਤੇ ਜੁੜੇ ਹੋਏ ਸੀ ਜਨਾਬ ਜੀ, ਸਾਰੇ ਆ ਗਏ ਜੀ, ਸ਼ੁਕਰ ਕਰੋ। ਹਰਜੀਤ ਸਰਾਂ ਸਾਹਿਬ ਸੌਂ ਗਏ, ਨਹੀਂ ਤਾਂ ਉਹਨਾਂ ਨੇ ਵੀ ਆ ਜਾਣਾ ਸੀ ਜੀ। ਤੇ ਰਾਜਨ ਸੈਣੀ ਸਾਹਿਬ ਦੇ ਘਰ ਦੀ ਡੈਰੀ ਘਰ ਦਾ ਘਿਓ ਫਿਰ ਵੀ ਰੁੱਖੀ ਮੁਕੱਦਰ ਵੀਰ ਜੀ। ਮਨਦੀਪ ਜੱਸੀ ਜੀ ਕਹਿੰਦੇ ਰਾਜਨ ਜੀ ਹੱਸਦੇ ਪਏ ਨੇ ਨਾਲ, ਇੱਕ ਤਾਂ ਮਸ਼ਹੂਰੀਆਂ ਆ ਜਾਂਦੀਆਂ ਫਿਰ ਉੱਪਰ ਥੱਲੇ ਕਰ ਜਾਂਦੀਆਂ ਜੀ ਕੁਛ ਨਾ ਕੁਛ। ਦੋਸਤੋ ਸੁਨੇਹੇ ਬਹੁਤ ਨੇ ਤੇ ਲੱਗਦਾ ਕਿ ਮੇਨ ਹੀ ਪੜ੍ਹ ਲਈਏ, ਕਿਉਂਕਿ ਅੱਧਾ ਘੰਟਾ ਲੱਗ ਜਾਊ ਮੈਨੂੰ ਫਿਰ ਸੁਨੇਹੇ ਪੜ੍ਹਦਿਆਂ ਨੂੰ ਹੀ। ਤੇ ਲਓ ਫਿਰ ਦੋਸਤੋ ਜਾਂਦੇ ਜਾਂਦੇ ਜਿਹੜੇ ਕੁਝ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਕੇ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ, ਦੋ ਚਾਰ ਮਿੰਟ ਲਾ ਲਾਂਗੇ। ਜਗਵੰਤ ਖੇੜਾ ਜੀ ਜੁੜੇ ਹੋਏ, ਸਤਿ ਸ੍ਰੀ ਅਕਾਲ ਭੇਜਦੇ ਆ ਤੇ ਸਤਿ ਸ੍ਰੀ ਅਕਾਲ, ਵੈਰੀ ਨਾਈਸ ਕਹਿੰਦੇ ਨੇ ਪ੍ਰੋਗਰਾਮ। ਇਕਬਾਲ ਮਾਂਗੜ ਜੀ ਐਪਰੀਸ਼ੀਏਟ ਕਰਦੇ ਆ ਮਨਦੀਪ ਜੀ ਨੂੰ, ਰਾਜਨ ਸੈਣੀ ਸਾਹਿਬ ਜੁੜੇ ਹੋਏ ਜਗਵੰਤ ਖੇੜਾ ਜੀ ਨੂੰ ਵਾਹ ਵਾਹ ਕਹਿੰਦੇ ਨੇ। ਤੇ ਆਜੋ ਜੀ ਹੋ ਜਾਣ ਚਾਰ ਲਾਈਨਾਂ ਇਸ ਵਿਸ਼ੇ ਦੇ ਉੱਤੇ ਵੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਸਾਰੇ ਦੋਸਤ ਨਾਲ ਜੁੜੇ ਹੋਏ ਨੇ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਮੈਂ ਮਾਫ਼ੀ ਚਾਹਾਂਗਾ। ਗੁਰੀ ਮਾਨ ਜੀ ਜੁੜੇ ਹੋਏ ਨੇ, ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸ਼ਮੀ ਬਾਈ ਜੀ ਭਾਰਤ ਜੀ ਔਜਲਾ ਜੀ, ਤਿੰਨ ਮਰਲੇ ਦੀ ਜਗ੍ਹਾ ਦੇ ਵਿੱਚ ਮਕਾਨ, ਮੇਰਾ ਤਿੰਨ ਪੀੜੀਆਂ ਕੱਢ ਲਈਆਂ, ਚੌਥੀ ਚੱਲ ਰਹੀ ਹੈ ਜੀ, ਰੱਬ ਦੀ ਕਿਰਪਾ, ਮਨ ਖੁਸ਼ ਹੈ ਜੀ, ਤੇ ਹੁਣ ਜਾ ਕੇ ਚੁਬਾਰੇ ਪਏ ਆ, ਕਹਿੰਦੇ ਕਿਆ ਬਾਤ ਹੈ ਜੀ। ਤੇ ਗੁਰੀ ਮਾਂ ਜੀ ਸਤਿ ਸ੍ਰੀ ਅਕਾਲ ਭੇਜਦੇ ਸਾਰੇ ਸੱਜਣਾਂ ਨੂੰ, ਮਿੱਤਰਾਂ ਨੂੰ, ਮਨਦੀਪ ਜੱਸੀ ਜੀ, ਭਾਰਤ ਜੀ ਨੂੰ, ਸ਼ਮੀ ਜੀ ਨੂੰ, ਰਜਿੰਦਰ ਜੀਰਾ ਜੀ ਨੂੰ, ਰਾਜਨ ਸੈਣੀ ਜੀ ਨੂੰ, ਸਰਬਜੀਤ ਚਾਹਲ ਜੀ ਨੂੰ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਗਰੇਵਾਲ ਸਾਹਿਬ ਨੇ ਵੀ ਚਾਹਲ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ।
ਬਰਥਡੇ ਦਿੱਤਾ, ਮੁਬਾਰਕਾਂ ਦਿੱਤੀਆਂ ਨੇ ਤੇ ਨਾਲ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਜੁੜੇ ਹੋਏ ਨੇ, ਹੋਰ ਸਾਰੇ ਸੱਜਣ ਜੁੜੇ ਹੋਏ ਨੇ। ਲਓ ਦੋਸਤੋ, ਫਿਰ ਇੱਥੇ ਹੀ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ ਤੇ ਸੁਨੇਹੇ ਮੈਂ ਬਾਅਦ ਦੇ ਵਿੱਚ ਵੀ ਆਪ ਵੀ ਪੜ੍ਹ ਲਾਂਗਾ, ਕਾਪੀ ਪੇਸਟ ਕਰਕੇ ਜ਼ਰੂਰ ਪਾ ਦਿੱਤੇ ਜਾਂਦੇ ਆ ਤਾਂ ਕਿ ਦੋਸਤ ਵੀ ਨਾਲ ਦੀ ਨਾਲ ਜੇ ਚਾਹੁਣ ਤਾਂ ਪੜ੍ਹ ਸਕਦੇ ਨੇ। ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮੈਂ ਤੁਹਾਡਾ ਦੋਸਤ ਭੁਪਿੰਦਰ ਵਾਰਿਸ ਤੇ ਦੁਆਬਾ ਰੇਡੀਓ ਦੇ ਮੰਚ, ਤੇ ਕੱਲ ਨੂੰ 9:30 ਵਜੇ ਫਿਰ ਮਿਲਦੇ ਹਾਂ, ਹੋਵੇਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਜ਼ਰੂਰ ਕਰ ਦਿਆ ਕਰੋ। ਇਹੀ ਜਿਹੜੀ ਹੈ ਸਾਡੀ ਉਮੀਦ ਹੈ ਤੁਹਾਡੇ ਕੋਲੋਂ, ਹੋਰ ਕੁਝ ਨਹੀਂ ਮੰਗਦੇ। ਤੇ ਸਬਸਕ੍ਰਿਪਸ਼ਨ ਲੈਣੀ ਚਾਹੁੰਦਾ ਤਾਂ ਉਹ ਤੁਹਾਡੀ ਮਰਜ਼ੀ ਹੈ, ਮੈਂਬਰਸ਼ਿਪ ਲੈ ਸਕਦੇ ਹੋ ਯੂਟਿਊਬ ਦੇ ਉੱਤੇ ਜਾ ਕੇ, ਤੇ ਸਬਸਕ੍ਰਾਈਬ ਕਰਨ ਦੇ ਕੋਈ ਪੈਸਾ ਤੇ ਲੈਣੀ ਲੱਗਦਾ, ਉਹ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾਂਦਾ ਕਿ ਪ੍ਰੋਗਰਾਮ ਜਿਹੜਾ ਲਾਈਵ ਸ਼ੁਰੂ ਹੋਇਆ, ਤੇ ਚੇਤਾ ਰੱਖਣ ਦੀ ਜ਼ਰੂਰਤ ਨਹੀਂ, ਤੇ ਸਕਰੀਨ ਦੇ ਉੱਤੇ ਆ ਜਾਂਦਾ ਕਿ ਭਾਈ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਲਓ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਅੱਗੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਥ ਨਿਭਾਉਣ ਦੇ ਲਈ, ਚੁੱਪ ਚੁਪੀਤੇ ਸੁਣਨ ਦੇ ਲਈ ਵੀ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ। ਜਿਨ੍ਹਾਂ ਦੋਸਤਾਂ ਨੇ ਸੁਨੇਹੇ ਭੇਜੇ ਆ ਲਿਖ ਕੇ ਨਾਲ ਜੁੜੇ ਰਹੇ, ਉਹਨਾਂ ਦਾ ਵੀ ਸ਼ੁਕਰੀਆ। ਕਾਲ ਕਰਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ। ਤੇ ਉਹਨਾਂ ਦੋਸਤਾਂ ਦਾ ਵੀ ਜਾਂਦੇ ਜਾਂਦੇ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੋਂ ਮੈਨੂੰ ਦਿਓ ਹੁਣ ਆਗਿਆ, ਕੱਲ ਨੂੰ ਮਿਲਦੇ ਹਾਂ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਇਹ ਗੀਤ ਕੀ ਕਹਿੰਦਾ ਹੈ ਇਸ ਨੂੰ ਜ਼ਰੂਰ ਸੁਣਿਓ। ਮਾਨ ਸਾਹਿਬ ਕਹਿੰਦੇ ਆ ਰੋਟੀ ਕੀ ਕੁਝ ਕਰਾਉਂਦੀ ਹੈ ਤੇ ਕੁਝ ਕੀ ਕੁਝ ਕਹਿੰਦੀ ਹੈ। ਤੇ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਗੀਤ ਜਿਹੜਾ ਸੁਣ ਸਕਦੇ ਹੋ। ਫੇਸਬੁੱਕ, ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ। ਤੇ ਸਤਿ ਸ਼੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Já tá.

0: ಪವರ್ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ, ਮਾਤਾ ਗੁਜਰੀ ਜੀ ਨੂੰ ਯਾਦ ਕਰ ਰਿਹਾ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ

0: ਕਰਦੇ ਹਾਂ ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ ਮੋਦੀ ਦੀ ਸਰਕਾਰ ਦੇ ਖਿਲਾਫ ਭਾਜਪਾ ਦੀ ਸਰਕਾਰ ਦੇ ਖਿਲਾਫ ਆਪਣੇ ਹੱਕਾਂ ਲਈ ਲੜ ਰਹੇ ਨੇ ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆ
1: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਯੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿੱਚ ਕਚਹਿਰੀ ਦੇ, ਤੇਰੀ ਵਿੱਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕੰਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨੀ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
2: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਨਾ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਖਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਜੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ, ਉਹ ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
0: ਗੁਰਮੋਹਣ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਰਵਿੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾਂ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾਂ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲਟੇਰਾ ਗਿਆ ਆ। ਪਰਦੇਸੀ ਲੁਟੇਰਾ ਗਿਆ ਆ ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ ਐ ਦਿੱਲੀ ਵਿੱਚ ਲਿਆ ਡੇਰਾ ਲਾ ਜਾਂ ਦਿੱਲੀ ਵਿੱਚ ਡੇਰਾ ਲਿਆ ਲਾ ਸੋਨੀ ਦੀ ਚਿੜੀਆ ਦੇਸ ਸਾਡਾ ਸੋਨੀ ਦੀ ਚਿੜੀਆ ਦੇਸ ਸਾਡਾ ਮਿੱਟੀ ਵਿੱਚ ਮਿਲਾਉਣ ਦੇਣਾ ਨੇ ਸੌ ਲਈ ਹੈ ਖਾ ਸੌ ਲਈ ਹੈ ਖਾ ਐ ਦੇਖ ਦਿੱਲੀ ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ ਤੇਰੇ ਵਿਹੜੇ ਵਿੱਚ ਗਏ ਖੜੇ ਆ ਤੂੰ ਕੀ ਸਾਨੂੰ ਰੋਲੇਂਗੀ ਅਸੀਂ ਤੈਨੂੰ ਕਰ ਦੇਵਾਂਗੇ ਤਵਾ ਹੱਕ ਜੇ ਸਾਡੇ ਨਹੀਂ ਖੋਣ ਦੇਣੇ ਐ ਸਿਆਸੀ ਸਰਕਾਰੇ ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ ਜ਼ੁਲਮ ਅੱਗੇ ਸਿਰ ਝੁਕਣਾ ਨਹੀਂ ਸੁਲਮ ਅੱਗੇ ਸਿਰ ਝੁਕਣਾ ਨੀ ਭਾਵੇਂ ਆਂਧੀ ਆਵੇ ਤੂਫਾਨ ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ ਸਿਰ ਚੜਕੇ ਲਾਰੇ ਲਾਵਾਂਗੇ ਸਿਰ ਚੜਕੇ ਲਾਰੇ ਲਾਵਾਂਗੇ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਧੰਨਵਾਦ
0: ਬਬਲੀ ਸਹੋਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ਼ ਗਰੀਬਾਂ ਦਾ ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ
4: ਸਤਿਕਾਰਯੋਗ ਸਾਥੀਓ ਮੇਰੀ ਕਵਿਤਾ ਹੈ ਜੀ ਸਾਥੀ ਹੱਥ ਭੰਡਾਰਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਸਾਥੀ ਹੱਥ ਭੰਡਾਰਾ ਸਾਥੀ ਹੱਥ ਭੰਡਾਰਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਲੈ ਕੇ ਆਉਣਾ ਹੈ ਆਪਾਂ ਇੱਥੇ ਰਾਜ ਗਰੀਬਾਂ ਦਾ ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ ਚੱਲਣ ਨੀ ਹੁਣ ਦੇਣਾ ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ ਸਾਥੀ ਹੱਥ ਭੰਡਾਰਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ ਮਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ ਹੁਣ ਕਤਲ ਹੋਣ ਨੀ ਦੇਣਾ ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ ਕਦੇ ਤੋਲ ਨਾਪਣਾ ਪੂਰਾ ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ ਭਗਤ ਸਿੰਘ ਸਰਾਭੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ ਭਗਤ ਸਿੰਘ ਸਰਾਭੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ ਰਿਹਾ ਸਮਾਨਾ ਹੁਣ ਰਿਹਾ ਸਮਾਨਾ ਹੁਣ ਜਰਬਾਂ ਤਕਸੀਮਾਂ ਤੇ ਤਰਕੀਬਾਂ ਦਾ ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ ਚੱਕ ਲੈ ਡੰਡਾ ਪਾਲਾ ਝੰਡਾ ਚੱਕ ਲੈ ਡੰਡਾ ਪਾਲਾ ਝੰਡਾ ਛੱਡਦੇ ਨੁਕਸਾਤ ਬੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ ਕੀ ਕਰਨਾ ਉਹ ਲੀਡਰ ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇ ਕੀ ਬਾਂਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂਦਾ ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ ਭਗਤ ਸਿੰਘ ਸਰਾਭੇ ਜੀ ਦੇ ਸਾਨੂੰ ਕਹਿਣੇ ਨੇ ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ ਭਗਤ ਸਿੰਘ ਸਰਾਭੇ ਜੀ ਦੇ ਸਾਨੂੰ ਇਹ ਕਹਿਣੇ ਨੇ ਦਸਾਂਝ ਖਾਤਰ ਲੋਕਾਂ ਦੀ ਦਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ ਧੰਨਵਾਦ ਜੀ
0: ਸਰੋਤਿਓ ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ
5: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ, ਗੜੀਓਂ ਬਾਹਰ ਹੋ ਅੱਧੀ ਰਾਤ, ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸਿਓ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀ ਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਬਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰ ਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲਿਓ ਸਰਹੰਦ ਨੂੰ

ਉਹ ਕਹਿੰਦੇ ਨੇ ਦੁੱਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: ਕੇਰਾ ਤੇ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੀ, ਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ। ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ।
4: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਨਾ ਛੱਡਿਆ ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਨ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸ਼ਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ਼ਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਚ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪਛਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਓਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਓਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਭਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਓਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਓਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇਥੋਂ ਭੱਜਿਆ ਨੀ ਜਾਣਾ ਓਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ, ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂ।

0: ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਚੰਨ ਦੀ ਸੈਰ। ਚੱਲ ਅੜਿਆ ਹੱਥ ਫੜਿਆ ਪਾ, ਤੁਰ ਚੱਲੀਏ ਚੰਨ ਦੀ ਸੈਰ ਨੂੰ।

0: ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ। ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ।
1: ਮੰਮੀ ਮਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ। ਪਿਆਰੇ ਦੋਸਤੋ।

0: ಪಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ। ਗੱਲਾਂ ਕਰਨ ਲਈ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2 ਸਵਾ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸਭ ਤੋਂ ਪਹਿਲਾਂ 15-20 ਮਿੰਟ ਲਾਉਣ ਦੀ ਕੋਸ਼ਿਸ਼ ਰਹੇਗੀ। ਕੁਝ ਜਿਹੜੀਆਂ ਦੇਸ਼ ਭੇਤ ਦੀਆਂ ਖ਼ਬਰਾਂ ਨੇ ਉਹਨਾਂ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਅੱਜ 21 ਜੁਲਾਈ 2026 ਦਾ

0: ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਵੀ ਤੇ ਸਭ ਤੋਂ ਪਹਿਲਾਂ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ 7:10 ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:40 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਬਾਕੀ ਦੋਸਤੋ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਤੁਸੀਂ ਦਰੁਸਤ ਕਰਾ ਦਿਓ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਲਾਈਨਾਂ ਵੀ ਨਾਲ ਦੀ ਨਾਲ ਖੋਲਾਂਗੇ ਤੇ ਖਾਸ ਅੱਜ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ। ਨਾਲ ਨਾਲ ਖੁੱਲ੍ਹਾ ਓਪਨ ਮੰਚ ਹੁੰਦਾ ਹੈ ਤੇ ਜਿਸ ਦੇ ਵਿੱਚ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ, ਆਪਣੀ ਗੱਲਬਾਤ ਨੂੰ ਰੱਖ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਇਕੱਠੇ ਆਪਾਂ ਰਲ ਮਿਲ ਕੇ ਬਹਿੰਦੇ ਹਾਂ ਤੇ 2 ਦਿਨ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ, ਸੈਟਰਡੇ ਤੇ ਸੰਡੇ ਨੂੰ ਭਾਰਤੀ ਸਮਾਂ 8 ਵਜੇ 8:30 ਲੈ ਕੇ ਹਾਜ਼ਰ ਹੁੰਦੇ ਨੇ ਤੇ 2 ਦਿਨ ਉਹ ਜਿਹੜਾ ਨੇ ਦੋਸਤਾਂ ਦੇ ਨਾਲ ਜੁੜਦੇ ਹੈ। ਚਲੋ ਫਿਰ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲਾਂ ਪਰਮਿੰਦਰ ਜੀ ਨੇ ਬਹੁਤ ਬਹੁਤ ਸ਼ੁਕਰੀਆ ਫਗਵਾੜੇ ਤੋਂ ਜੁੜੇ, ਕਹਿੰਦੇ ਆ ਜਾਓ ਜੀ ਪਿਆਰਿਓ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ ਭੇਜੀ ਹੈ ਪਰਮਿੰਦਰ ਜੀ ਨੇ, ਲਾਈਕ ਨੰਬਰ 1 ਭੇਜਿਆ। ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਹ ਦੋਸਤਾਂ ਨੂੰ ਨਿੱਘਾ ਸਵਾਗਤ। ਤੇ ਮੁਕੱਦਰ ਜੀ ਜੁੜੇ ਹੋਏ ਸਤਿ ਸ਼੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਹੈ। ਚਲੋ ਦੋਸਤੋ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਕੀ ਕਹਿੰਦੀ ਹੈ ਅੱਜ ਦੀ ਗੱਲਬਾਤ ਤੇ ਉਸ ਤੋਂ ਬਾਅਦ ਫਿਰ ਆਪਾਂ ਹੌਲੀ ਹੌਲੀ ਜਿਹੜਾ ਅੱਗੇ ਨੂੰ ਚੱਲਦੇ ਹਾਂ। ਜਿਹਦੇ ਵਿੱਚ ਅੱਜ ਸੰਦੇਸ਼ ਹੈ ਮਹਾਨ ਸਿਕੰਦਰ ਦਾ। ਮਹਾਨ ਸਿਕੰਦਰ ਦਾ ਕਹਿਣਾ ਤੇ ਮੰਨਣਾ ਕਹਿੰਦਾ ਕਿ ਮੈਂ ਸ਼ੇਰਾਂ ਦੀ ਉਸ ਫੌਜ ਤੋਂ ਨਹੀਂ ਡਰਦਾ ਜਿਸਦੀ ਅਗਵਾਈ ਭੇੜੀਆਂ ਕਰ ਰਿਹਾ ਹੋਵੇ, ਬਲਕਿ ਮੈਂ ਭੇੜੀਏ ਦੀ ਉਸ ਫੌਜ ਤੋਂ ਜ਼ਰੂਰ ਡਰਦਾ ਜਿਸਦੀ ਅਗਵਾਈ ਸ਼ੇਰ ਕਰਦਾ ਹੋਵੇ। ਵੈਸੇ ਦੇਖਿਆ ਜਾਵੇ ਤਾਂ ਭੇੜੀਏ ਵੀ ਕਾਫ਼ੀ ਕੁੰਕਾਰ ਨੇ, ਕਾਫ਼ੀ ਜਿਹੜੇ ਸਖ਼ਤ ਦਿਮਾਗੀ ਹੁੰਦੇ ਆ, ਜਿੱਥੇ ਇੱਕ ਚੀਜ਼ ਦੇ ਪਿੱਛੇ ਪੈ ਜਾਂਦੇ ਆ ਫਿਰ ਟਲਦੇ ਨਹੀਂ ਪਿੱਛੇ। ਤੇ ਦੂਸਰੀ ਗੱਲ ਕਰਦੇ ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 ਜੁਲਾਈ 356 BC ਦੀ ਮਹਾਨ ਸਿਕੰਦਰ ਦਾ ਜਨਮ ਜਦੋਂ ਹੁੰਦਾ ਹੈ ਤੇ ਉਹਦਾ ਅੱਜ ਜਨਮ ਦਿਨ ਵੀ ਹੈ। ਮੁਬਾਰਕਬਾਦ ਹੈ ਜੀ, ਸਿਕੰਦਰ ਨੇ ਦੁਨੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਕੁਝ ਆਪਣਾ ਕਰ ਕਮਾਲ ਕੀਤੇ ਨੇ। ਦੂਸਰੇ ਪਾਸੇ 1883 ਦੇ ਵਿੱਚ ਤੁਹਾਨੂੰ ਲੈ ਚੱਲੀਏ ਤੇ ਦੇਸ਼ ਦਾ ਪਹਿਲਾ ਜਿਹੜਾ ਸੀ ਥੀਏਟਰ ਹਾਲ ਸਟਾਰਟ ਜਿਹੜਾ ਕੀਤਾ ਗਿਆ ਸੀ ਕਲਕੱਤਾ ਦੇ ਵਿੱਚ ਖੋਲਿਆ ਸੀ। 1899 ਦੇ ਵਿੱਚ ਮਹਾਨ ਲੇਖਕ ਹੋਏ ਨੇ ਨਾਵਲਕਾਰ ਅਰਨੈਸਟ ਹਮਿੰਗਵੇ ਦਾ ਜਨਮ ਹੁੰਦਾ ਹੈ ਤੇ 1914 ਦੇ ਵਿੱਚ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਹੁਣਾ ਕਾਮਾਗਾਟਾ ਮਾਰੂ ਜਹਾਜ਼ ਦੇ ਬਾਬਾ ਗੁਰਦਿੱਤ ਸਿੰਘ ਦੇ ਨਾਲ ਸੰਪਰਕ ਦੇ ਲਈ ਅਮਰੀਕਾ ਤੋਂ ਰਵਾਨਾ ਹੁੰਦੇ ਹੈ। 1947 ਦੇ ਵਿੱਚ ਸੰਵਿਧਾਨ ਸਭਾ ਨੇ ਕੌਮੀ ਝੰਡੇ ਨੂੰ ਮਾਨਤਾ ਦੇ ਦਿੱਤੀ ਤੇ 1960 ਦੇ ਵਿੱਚ ਲੰਕਾ ਦੀ ਸਿਰਮਿਊ ਭੰਡਾਰ ਨਾਇਕੇ ਸੰਸਾਰ ਦੇ ਵਿੱਚ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ਸੀ। 1977 ਦੇ ਵਿੱਚ ਨੀਲਮ ਸੰਜੀਵਾ ਰੈਂਡੀ ਦੇਸ਼ ਦੇ ਰਾਸ਼ਟਰਪਤੀ ਬਣੇ। 1983 ਦੇ ਵਿੱਚ ਰੂਸ ਦੇ ਵੋਸਟੇਕ ਅੰਟਾਰਟਿਕਾ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਜਿਹੜਾ ਦਰਜ ਕੀਤਾ ਗਿਆ -99.2°C ਰਿਕਾਰਡ ਜਿਹੜਾ ਕੀਤਾ ਗਿਆ ਸੀ। 2007 ਦੇ ਵਿੱਚ ਭਾਰਤ ਦੀ ਪਹਿਲੀ ਵਾਰ ਔਰਤ ਪ੍ਰਤਿਭਾ ਪਟੇਲ ਜਿਹੜੀ ਸੀ ਰਾਸ਼ਟਰਪਤੀ ਬਣੀ ਸੀ ਤੇ ਮਹਾਨ ਸਿਕੰਦਰ ਦਾ ਜ਼ਿਕਰ ਆਇਆ ਉਹਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਦੁਨੀਆਂ ਦਾ ਪਹਿਲਾ ਵਿਅਕਤੀ ਜਿਸਨੇ ਆਪਣੀਆਂ ਪ੍ਰਾਪਤੀਆਂ ਨਾਲ ਆਪਣੇ ਨਾਂ ਦੇ ਨਾਲ ਮਹਾਨ ਸ਼ਬਦ ਮਹਾਨ ਸਿਕੰਦਰ ਦਾ ਖਿਤਾਬ ਹਾਸਲ ਕੀਤਾ। ਸਿਕੰਦਰ ਦੇ ਜ਼ਮਾਨੇ ਦੇ ਵਿੱਚ ਜਿਹੜਾ ਵੀ ਜਿੱਤਦਾ ਸੀ ਉਸਨੂੰ ਸਿਕੰਦਰ ਕਿਹਾ ਜਾਂਦਾ ਹੁੰਦਾ ਸੀ। ਉਹ ਸੰਸਾਰ ਦੇ ਪਹਿਲੇ 10 ਜਰਨੈਲਾਂ ਦੇ ਵਿੱਚੋਂ 3 ਨੰਬਰ ਦੇ ਉੱਤੇ ਆਉਂਦਾ ਹੈ। ਉਹਦਾ ਜਨਮ ਯੂਨਾਨ ਦੀ ਇੱਕ ਰਿਆਸਤ ਮਕਦੋਨੀਆ ਦੇ ਰਾਜੇ ਫਿਲਿਪ ਦੇ ਘਰ ਹੋਇਆ ਤੇ ਇਸਦੇ ਪਿਤਾ ਨੇ ਕਿਹਾ ਸੀ ਕਿ ਪੁੱਤਰ ਮੇਰਾ ਰਾਜ ਤੇਰੇ ਲਈ ਸੌੜਾ ਹੈ, ਤੂੰ ਆਪਣੇ ਮੇਚ ਦੀ ਜਿਹੜੀ ਹੈ ਸਲਤਨਤ ਲੱਭ ਲੈ। ਫਿਲਿਪ ਦਾ ਜਿਹੜਾ ਸਿਕੰਦਰ ਦੀ ਭੈਣ ਦੇ ਵਿਆਹ ਦੇ ਵਿੱਚ ਦਰਬਾਰੀ ਨੇ ਧੋਖੇ ਦੇ ਨਾਲ ਕਤਲ ਕਰ ਦਿੱਤਾ ਤੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਬਹਾਦਰੀ ਦੇ ਰੰਗ ਪ੍ਰਗਟ ਹੋਣ ਲੱਗੇ। 19 ਦੀ ਉਮਰ ਦੇ ਵਿੱਚ ਸੰਸਾਰ ਜਿੱਤਣ ਦੇ ਸੁਪਨੇ ਨੂੰ ਸੱਚ ਕਰਨ ਦੇ ਲਈ ਤੁਰ ਪਿਆ ਤੇ ਉਹਨੇ 13 ਦੇ ਵਿੱਚ 48,60,000 ਕਿਲੋਮੀਟਰ ਇਲਾਕਾ ਜਿੱਤਿਆ। ਜਿਸ ਇਲਾਕੇ ਦੇ ਬਾਰੇ ਸੋਚਦਾ ਸੀ ਉਸਨੂੰ ਜਿੱਤ ਲੈਂਦਾ ਸੀ। 30 ਤੱਕ ਦੀ ਉਮਰ ਤੱਕ ਉਹਨੇ ਵੱਡਾ ਸਾਮਰਾਜ ਕਾਇਮ ਕਰ ਲਿਆ ਜੋ ਯੂਨਾਨ ਤੋਂ ਲੈ ਕੇ ਮਿਸਰ ਤੇ ਪੰਜਾਬ ਤੱਕ ਫੈਲਿਆ ਹੋਇਆ ਸੀ। ਉਸ ਵਿੱਚ ਜਵਾਨੀ ਵਾਲੇ ਔਗਣ ਨਹੀਂ ਸਨ, ਸਗੋਂ ਯੋਧੇ ਵਾਲੇ ਗੁਣਾਂ ਕਰਕੇ ਹੀ ਹਰਮਨ ਪਿਆਰਾ ਸੀ। ਉਸਨੇ ਹਾਰੇ ਰਾਜਿਆਂ ਦੇ ਉੱਤੇ ਵਿਧਵਾ ਮਹਾਰਾਣੀਆਂ ਦਾ ਪੂਰਾ ਸਤਿਕਾਰ ਵੀ ਕੀਤਾ। ਇੱਕ ਲੜਾਈ ਦੇ ਵਿੱਚ ਰਾਜੇ ਦੇ ਮਾਰੇ ਜਾਣ ਤੋਂ ਬਾਅਦ ਉਸਦੀ ਵਿਧਵਾ ਨੇ ਆਪਣੀ ਮਰਜ਼ੀ ਦੇ ਨਾਲ ਸਿਕੰਦਰ ਦੇ ਨਾਲ ਵਿਆਹ ਕਰਵਾ ਲਿਆ। ਉਹ ਕਿਹਾ ਕਰਦਾ ਸੀ, ਅਸਮਾਨ ਦੇ ਵਿੱਚ ਦੋ ਸੂਰਜ ਨਹੀਂ ਹੋ ਸਕਦੇ ਨੇ। ਤੇ ਉਹਨੇ ਜਿਹੜਾ ਸੀ ਉਹਦੇ ਅਨੁਸਾਰ ਕਹਿੰਦਾ ਕਿ ਉਸਨੇ ਮੰਨਿਆ ਕਿ ਮੈਂ ਧਰਤੀਆਂ ਜਿੱਤਦਾ ਰਿਹਾ, ਲੋੜ ਗਿਆਨ ਦਾ ਸੰਸਾਰ ਜਿੱਤਣ ਦੀ ਸੀ। ਉਸਨੇ ਉਹਦੇ ਅਨੁਸਾਰ ਗਰਮੀ ਅਤੇ ਸਰਦੀ, ਭੁੱਖ ਅਤੇ ਪਿਆਸ, ਅਨੇਕਾਂ ਤੇ ਥਕਾਵਟ ਮਹਿਸੂਸ ਕਰਨ ਵਾਲੇ ਨੂੰ ਹਰਾਇਆ ਨਹੀਂ ਜਾ ਸਕਦਾ। ਉਹਨੇ 35 ਨਵੇਂ ਸ਼ਹਿਰ ਵਸਾਏ, ਹਰ ਥਾਂ ਦੇ ਉੱਤੇ ਆਪਣਾ ਪ੍ਰਭਾਵ ਛੱਡਿਆ। ਸਿਕੰਦਰ ਨੇ ਆਪਣੇ ਪਿਤਾ ਦਾ ਸੁਪਨਾ ਜਿਹੜਾ ਸੀ ਏਸ਼ੀਆ ਨੂੰ ਜਿੱਤਣ ਦਾ ਪੂਰਾ ਕੀਤਾ। ਉਸਦੇ ਘੋੜੇ ਦਾ ਨਾਂ ਜੇਹਲਮ ਸੀ, ਜਿਸਦੇ ਮਰਨ ਦੇ ਉੱਤੇ ਸਿਕੰਦਰ ਨੇ ਭਾਰਤ ਦੇ ਇੱਕ ਦਰਿਆ ਦਾ ਨਾਂ ਜੇਹਲਮ ਰੱਖ ਦਿੱਤਾ ਸੀ। ਉਹ ਜਿਹੜਾ ਇੱਕ ਵੀ ਲੜਾਈ ਨਹੀਂ ਹਾਰਿਆ ਤੇ ਉਸਦੇ ਕੋਲ 10,000 ਘੋੜ ਸਵਾਰ ਸਨ। ਹੈਪ ਹੇਸਟੀਅਨ ਦੇ ਕਰੈਟਸ ਸਿਕੰਦਰ ਦੇ ਬੇਹੱਦ ਪਿਆਰੇ ਦੋਸਤ ਸਨ। ਇੱਕ ਵਾਰ ਉਹਨੇ ਇੱਕ ਸਿੰਧੀ ਪਹਾੜੀ ਉੱਤੇ ਝੰਡਾ ਲਹਿਰਾਉਣ ਦੇ ਲਈ ਇੱਕ ਫੌਜੀ ਦੀ ਮੰਗ ਕੀਤੀ ਤਾਂ 300 ਫੌਜੀ ਆ ਨਿਤਰੇ ਸੀ। ਉਹ ਭਾਸ਼ਣ ਦੇ ਨਾਲ ਹੀ ਜਿੱਤ ਪੱਕੀ ਕਰ ਦਿੰਦਾ। ਜਦੋਂ ਉਹ ਤੁਰਿਆ ਸੀ ਉਸਦੇ ਸਿਰ ਕਰਜ਼ਾ ਸੀ। 50 ਮਹੀਨੇ ਬਾਅਦ ਉਹ ਜਿਹੜਾ ਸੀ ਉਸਦੇ ਕੋਲ ਸੰਸਾਰ ਦੇ ਖਜ਼ਾਨੇ ਸਨ। ਉਹ ਸੰਸਾਰ ਦਾ ਪਹਿਲਾ ਤੇ ਅੰਤਲਾ ਸੀ ਜਿਸਨੇ ਸੰਸਾਰ ਜਿੱਤਣ ਦਾ ਸੁਪਨਾ ਵੇਖਿਆ ਤੇ ਜਿਹੜਾ ਸੀ ਉਪਰਾਲਾ ਵੀ ਕੀਤਾ। ਭਾਰਤ ਦੀ ਲੜਾਈ ਦੇ ਵਿੱਚ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਕਿ ਤੂੰ ਕੀ ਸੋਚ ਕੇ ਮੇਰੇ ਖਿਲਾਫ਼ ਡਟਿਆ ਸੀ। ਉਹ ਅੱਗੇ ਉਹ ਜਵਾਬ ਦਿੰਦਾ ਹੈ, ਕਹਿੰਦਾ ਹੈ ਕਿ ਮੈਂ ਮੰਨਦਾ ਤੂੰ ਬਹਾਦਰ ਹੈ ਪਰ ਮੈਂ ਵੀ ਬਹਾਦਰ ਹਾਂ। ਫਿਰ ਸਿਕੰਦਰ ਨੇ ਕਿਹਾ ਕਿ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਪੋਰਸ ਨੇ ਜਵਾਬ ਦਿੱਤਾ, ਅੱਗਿਓ ਜੋ ਇੱਕ ਬਾਦਸ਼ਾਹ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਸਿਕੰਦਰ ਨੇ ਉਸਦੀ ਬਾਦਸ਼ਾਹੀ ਨਹੀਂ ਮੋੜੀ, ਸਗੋਂ ਹੋਰ ਇਲਾਕੇ ਵੀ ਦੇ ਦਿੱਤੇ। ਡੇਰੀਅਸ ਨਾਂ ਦਾ ਬਾਦਸ਼ਾਹ ਵੀ ਸਿਕੰਦਰ ਦੇ ਨਾਲ ਲੜਿਆ ਸੀ ਤੇ ਉਸਨੇ ਸਿਕੰਦਰ ਨੂੰ ਏਸ਼ੀਆ ਆਪਸ ਦੇ ਵਿੱਚ ਅੱਧਾ ਜਿਹੜਾ ਸੀਗਾ ਵੰਡਣ ਦਾ ਸੁਝਾਅ ਦਿੰਦਿਆਂ ਕਿਹਾ ਸੀ, ਜੇ ਮੈਂ ਸਿਕੰਦਰ ਹੁੰਦਾ ਤਾਂ ਮੰਨ ਜਾਂਦਾ। ਸਿਕੰਦਰ ਨੇ ਕਿਹਾ, ਜੇ ਮੈਂ ਡੇਰੀਅਸ ਹੁੰਦਾ ਤਾਂ ਮੈਂ ਵੀ ਮੰਨ ਜਾਂਦਾ ਪਰ ਮੈਂ ਕੀ ਕਰਾਂ, ਮੈਂ ਡੇਰੀਅਸ ਨਹੀਂ ਸਿਕੰਦਰ ਹਾਂ। ਸੰਸਾਰ ਦੇ ਬਾਦਸ਼ਾਹਾਂ ਦੇ ਵਿੱਚੋਂ ਸਭ ਤੋਂ ਘੱਟ ਦੋਸ਼ ਸਿਕੰਦਰ ਦੇ ਚਰਿੱਤਰ ਦੇ ਉੱਤੇ ਲੱਗਦੇ ਨੇ। ਆਪਣੀ ਮਾਂ ਦਾ ਉਹ ਬਹੁਤ ਸਤਿਕਾਰ ਕਰਦਾ ਸੀ ਤੇ ਉਸਨੂੰ ਹਰ ਮੁਹਿੰਮ ਬਾਰੇ ਖੱਤ ਰਾਹੀਂ ਜਿਹੜਾ ਦੱਸਦਾ ਰਹਿੰਦਾ ਸੀ। ਜਦ ਉਸਨੂੰ ਪਤਾ ਲੱਗਿਆ ਕਿ ਮੇਰੇ ਬਚਣ ਦੀ ਸੰਭਾਵਨਾ ਨਹੀਂ ਹੈ ਤਾਂ ਉਸਨੇ ਲਿਖ ਕੇ ਕਿਹਾ, ਮੇਰੇ ਮਰਨ ਤੋਂ ਬਾਅਦ 3 ਕੰਮ ਜ਼ਰੂਰ ਕੀਤੇ ਜਾਣ। ਪਹਿਲਾ ਕੰਮ ਉਹ ਲਿਖਦਾ ਹੈ ਕਿ ਮੇਰੀ ਅਰਥੀ ਨੂੰ ਮੇਰੇ ਹਕੀਮ ਹੀ ਚੁੱਕਣ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਸੰਸਾਰ ਤੋਂ ਜਾਣ ਵਾਲੇ ਭਾਵ ਮੌਤ ਤੋਂ ਕੋਈ ਨਹੀਂ ਬਚ ਸਕਦਾ। ਦੂਸਰਾ ਉਹ ਲਿਖਦਾ ਹੈ ਕਿ ਮੇਰੇ ਕਬਰਸਤਾਨ ਤੱਕ ਦੇ ਰਾਹ ਦੇ ਵਿੱਚ ਸਾਰੇ ਹੀਰੇ ਮੋਤੀ ਖਿਲਾਰ ਦਿੱਤੇ ਜਾਣ ਤਾਂ ਜੋ ਹਰ ਕੋਈ ਜਾਣ ਜਾਵੇ ਕਿ ਸਭ ਖਜ਼ਾਨੇ ਇੱਥੇ ਹੀ ਰਹਿ ਜਾਣਗੇ। ਤੀਸਰੀ ਗੱਲ ਉਹ ਲਿਖਦਾ ਹੈ ਕਿ ਮੇਰੀ ਅਰਥੀ ਦੇ ਵਿੱਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣ ਤਾਂ ਕਿ ਸੰਸਾਰ ਨੂੰ ਦੱਸ ਸਕਾਂ ਕਿ ਜਿਸਨੇ ਦੁਨੀਆਂ ਜਿੱਤ ਲਈ ਸੀ ਦੁਨੀਆਂ ਤੋਂ ਜਾਣ ਵੇਲੇ ਉਸਦੇ ਦੋਵੇਂ ਹੱਥ ਖਾਲੀ ਸਨ। ਸਿਕੰਦਰ ਦੇ ਲਈ ਹਰੇਕ ਦਿਨ ਇੱਕ ਨਵੀਂ ਮੁਹਿੰਮ ਹੁੰਦੀ ਸੀ। ਉਸਨੇ ਕਦੇ ਹਾਰ ਸ਼ਬਦ ਨਹੀਂ ਸੁਣਿਆ ਸੀ ਪਰ ਉਸਨੂੰ ਮੌਤ ਨੇ ਛੋਟੀ ਉਮਰ 32 ਸਾਲ ਦੇ ਵਿੱਚ ਜਿੱਤ ਲਿਆ। ਬੇਸ਼ੱਕ ਉਸਦੇ ਕਾਰਨਾਮੇ ਮਿਟ ਗਏ ਪਰ ਉਸਦਾ ਨਾਂ ਹੋਰ ਗੂੜਾ ਹੁੰਦਾ ਗਿਆ ਤੇ ਅੱਜ 1 ਕਰੋੜ ਦੇ ਨਾਲੋਂ ਵੱਧ ਲੋਕਾਂ ਦਾ ਨਾਂ ਸਿਕੰਦਰ ਹੈ। ਤੇ ਲੋ ਦੋਸਤੋ, ਇਹ ਸੀ ਜੀ ਸਿਕੰਦਰ ਮਹਾਨ ਦੀ ਗੱਲਬਾਤ। ਤੇ ਅੱਗੇ ਚੱਲਦੇ ਹਾਂ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ? ਤੇ ਲਾਈਨਾਂ ਤੁਹਾਡੇ ਲਈ ਖੋਲਦੇ ਹਾਂ ਕੁਝ ਪਲ ਤੱਕ। ਸਟੂਡੀਓ ਦਾ ਨੰਬਰ +358 44 976 1979 ਸਟੂਡੀਓ ਦਾ ਨੰਬਰ ਹੈ। ਤੇ ਅੱਜ 21 ਜੁਲਾਈ 2026 ਦਾ ਦਿਹਾੜਾ। ਇੱਕ ਵਾਰ ਫਿਰ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹੈ, ਜਿਵੇਂ ਕਿ ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੇਗੀ ਕਿ ਨਹੀਂ, ਕੀ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਹੋ ਰਹੀ ਖਿਲਵਾੜ ਤੇ ਦੇਸ਼ ਦੀ ਸਿਆਸਤ ਜਵਾਬ ਦੇਵੇਗੀ, ਕੀ ਦੁਨੀਆਂ ਦੇ ਵਿੱਚ ਚੱਲ ਰਹੇ ਤਣਾਅ ਦਾ ਅਸਰ ਤੁਹਾਡੀ ਜ਼ਿੰਦਗੀ ਦੇ ਉੱਤੇ ਵੀ ਪੈ ਸਕਦਾ ਜਾਂ ਪਿਆ ਹੈ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇੱਕਮੁੱਠ ਹੋ ਕੇ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਨਾਲ ਪੰਜਾਬ ਦੀ ਕੈਬਨਿਟ, ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ, ਕਿਸਾਨਾਂ ਦੇ ਦਿੱਲੀ ਕੂਚ, ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਖੁੱਲ੍ਹੀ ਗੱਲਬਾਤ, ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਦੇਸ਼ ਭਰ ਦੇ ਵਿੱਚ ਮਚੇ ਸਿਆਸੀ ਤੂਫਾਨ ਦੀ ਪੜਤਾਲ, ਇੰਸਪੈਕਟਰ ਨਾਗਰਾ ਮਾਮਲੇ ਦੇ ਨਵੇਂ ਖੁਲਾਸੇ, ਕਨੇਡਾ ਦੇ ਵਿੱਚ ਪੰਜਾਬੀਆਂ ਨੇ ਫਿਰ ਆਪਣਾ ਨਾਮ ਰੋਸ਼ਨ ਕਰਵਾਇਆ, ਗ੍ਰਿਫਤਾਰੀਆਂ ਹੋਈਆਂ ਨੇ 4 ਤੇ 1 ਨੂੰ ਜਿਹੜਾ ਮੋਸਟ ਵਾਂਟਡ ਦੇ ਵਿੱਚ ਪਾਇਆ, ਇਰਾਨ ਪਾਕਿਸਤਾਨ ਦੀਆਂ ਅਹਿਮ ਬੈਠਕਾਂ, ਕਨੇਡਾ ਦੀਆਂ ਨਵੀਆਂ ਪਾਬੰਦੀਆਂ ਤੇ ਵਿਸ਼ਵ ਰਾਜਨੀਤੀ ਦੀਆਂ ਵੱਡੀਆਂ ਖ਼ਬਰਾਂ ਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਅੱਗੇ ਕਰਦਿਆ ਕਰੋ। ਲਓ ਫਿਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਵੱਡੀ ਬਗਾਵਤ ਜਿਹੜੀ ਛਿੜੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅੰਦਰ ਵੱਡੀ ਬਗਾਵਤ ਹੋਣ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਕਿ ਪਾਰਟੀ ਦੇ 15 ਤੋਂ ਵੱਧ ਲੀਡਰਾਂ ਨੇ ਮੌਜੂਦਾ ਲੀਡਰਸ਼ਿਪ ਦੇ ਖਿਲਾਫ਼ ਮੋਰਚਾ ਖੋਲਦਿਆਂ ਵੱਖਰਾ ਧੜਾ ਬਣਾਉਣ ਦਾ ਐਲਾਨ ਕਰ ਦਿੱਤਾ। ਇਹ ਵੀ ਪਤਾ ਲੱਗਿਆ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇਹ ਨਵਾਂ ਧੜਾ ਜਿਹੜਾ ਤਿਆਰ ਕੀਤਾ ਗਿਆ। ਦੂਸਰੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੇ ਵਿੱਚੋਂ ਕੱਢਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਬਡਾਲਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਦੇ ਰਾਹੀਂ ਦੱਸਿਆ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਦੇ ਉੱਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਕਬਾਲ ਸਿੰਘ ਝੂੰਦਾ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲਾਂ ਦੇ ਲਈ ਖਾਰਜ ਕਰ ਦਿੱਤਾ ਗਿਆ। ਬਡਾਲਾ ਨੇ ਦੱਸਿਆ ਕਿ ਪਾਰਟੀ ਅਨੁਸ਼ਾਸਨ ਦੇ ਵਿਰੁੱਧ ਜਾਂਦਿਆਂ ਪਹਿਲਾਂ ਵੀ ਝੂੰਦਾ ਨੇ ਆਪਣੇ ਤੌਰ ਦੇ ਉੱਤੇ 2 ਮੀਟਿੰਗਾਂ ਕੀਤੀਆਂ ਤੇ ਉਹ ਹੋਰਨਾਂ ਦੇ ਵਿੱਚ ਜਿਹੜਾ ਹੋਰਨਾਂ ਆਗੂਆਂ ਤੇ ਵਰਕਰਾਂ ਨੂੰ ਗੁੰਮਰਾਹ ਕਰਕੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਵੀ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੂਜੀਆਂ ਪਾਰਟੀਆਂ ਦੇ ਨਾਲ ਮਿਲ ਕੇ ਚੱਲਣ ਦਾ ਜਿਹੜਾ ਐਲਾਨ ਕੀਤਾ, ਜਦੋਂ ਕਿ ਜਥੇਬੰਦੀ ਵੱਲੋਂ ਪਹਿਲਾਂ ਹੀ ਦੂਜੀਆਂ ਪੰਥਕ ਧਿਰਾਂ ਦੇ ਨਾਲ ਏਕਤਾ ਕਰਨ ਦੇ ਲਈ ਇੱਕ ਤਾਲਮੇਲ ਕਮੇਟੀ ਬਣਾਈ ਹੋਈ ਹੈ, ਜੋ ਆਪਣਾ ਕੰਮ ਬਹੁਤ ਸੁਚੱਜੇ ਢੰਗ ਦੇ ਨਾਲ ਕਹਿੰਦੇ ਕਰ ਰਹੀ ਹੈ। ਝੂੰਦਾ ਨੇ ਜਿਹੜਾ ਏਕਤਾ ਦਾ ਇਹ ਐਲਾਨ ਉਸ ਤਾਲਮੇਲ ਕਮੇਟੀ ਤੋਂ ਬਾਹਰ ਹੋ ਕੇ ਕੀਤਾ, ਜਿਸਦੇ ਨਾਲ ਜਥੇਬੰਦੀ ਦੇ ਅਨੁਸ਼ਾਸਨ ਤੇ ਪੰਥਕ ਏਕਤਾ ਦੇ ਯਤਨਾਂ ਨੂੰ ਕਹਿੰਦੇ ਵੱਡੀ ਢਾਹ ਲੱਗੀ ਹੈ। ਉਨ੍ਹਾਂ ਦੇ ਇਸ ਆਪ ਹੁਦਰੇਪਨ ਦਾ ਜਿਹੜਾ ਨੋਟਿਸ ਲੈਂਦਿਆਂ ਹੋਇਆ ਅਨੁਸ਼ਾਸਨੀ ਕਮੇਟੀ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਜਿਹੜੀ ਅਗਵਾਈ ਹੇਠ ਇੱਕ ਵਰਚੁਅਲ ਮੀਟਿੰਗ ਕਰਕੇ ਸਿਫਾਰਿਸ਼ ਕੀਤੀ ਸੀ ਕਿ ਝੂੰਦਾ ਦੇ ਖਿਲਾਫ਼ ਸਖ਼ਤ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਤੇ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਇਹ ਹੁਕਮ ਤੁਰੰਤ ਪ੍ਰਭਾਵਤ ਨਾਲ ਜਿਹੜੇ ਲਾਗੂ ਸਮਝੇ ਜਾਣ। ਦੂਸਰੇ ਪਾਸੇ ਪੰਜਾਬ ਮੰਤਰੀ ਮੰਡਲ ਵੱਲੋਂ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦਿੱਤੀ ਹੈ। 3 ਤੋਂ 10 ਅਗਸਤ ਤੱਕ ਇਹ ਜਿਹੜਾ ਸੈਸ਼ਨ ਚੱਲੇਗਾ। ਪੰਜਾਬ ਸਰਕਾਰ ਦੇ ਵੱਲੋਂ ਮੌਨਸੂਨ ਸੈਸ਼ਨ ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਕਾਰ ਸੋਧ ਐਕਟ 2026 ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ, ਇਹ ਵੀ ਚਰਚਾ ਹੈ। ਇਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਮਾਨ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੇ ਸੁਝਾਅ ਦਿੱਤੇ ਨੇ ਉਸਦੇ ਬਾਰੇ ਐਡਵੋਕੇਟ ਜਨਰਲ ਦੇ ਨਾਲ ਸਲਾਹ ਕੀਤੀ ਜਾਵੇਗੀ। ਐਡਵੋਕੇਟ ਜਨਰਲ ਦੇ ਨਾਲ ਸਲਾਹ ਤੋਂ ਬਾਅਦ ਹੀ ਸੋਧ ਕੀਤੀ ਜਾ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ 29 ਜੂਨ ਨੂੰ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਤਲਬ ਕਰਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀਆਂ ਕੁਝ ਮੱਦਾਂ ਦੇ ਉੱਤੇ ਇਤਰਾਜ਼ ਜਤਾਇਆ ਸੀ ਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਲਈ 1 ਮਹੀਨੇ ਦਾ ਸਮਾਂ ਦਿੱਤਾ ਸੀ। ਸੂਬਾ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਉੱਤੇ ਹੀ ਐਕਟ ਦੇ ਵਿੱਚ ਸੋਧ ਕਰਨ ਲਈ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਮਾਨ ਸਾਹਿਬ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖੀ ਜਾ ਰਹੀ ਹੈ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣਾ ਗਲਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੁਕਰੇਨ ਦੇ ਰੂਸ ਵਿਚਕਾਰ ਜੰਗ ਨੂੰ ਰੁਕਵਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਤੇ ਦੇਸ਼ ਦੇ ਕਿਸਾਨਾਂ ਦੇ ਨਾਲ ਬੈਠ ਕੇ ਵੀ ਗੱਲ ਕਰਨੀ ਚਾਹੀਦੀ ਹੈ, ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ। ਜੰਤਰ ਮੰਤਰ ਦੇ ਉੱਤੇ ਲਾਠੀਚਾਰਜ ਦੇ ਉੱਤੇ ਪੇਪਰ ਲੀਕ ਮੁੱਦੇ ਦੇ ਉੱਤੇ ਮਾਨ ਸਾਹਿਬ ਨੇ ਕਿਹਾ ਵਿੰਨਿਆ ਨਿਸ਼ਾਨਾ। ਕਹਿੰਦੇ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜੰਤਰ ਮੰਤਰ ਦੇ ਉੱਤੇ ਸੰਘਰਸ਼ ਕਰ ਰਹੇ ਨੌਜਵਾਨਾਂ ਤੇ ਲਾਠੀਚਾਰਜ ਕਰਨ ਦੇ ਉੱਤੇ ਵੀ ਸਵਾਲ ਚੁੱਕੇ ਨੇ। ਨੌਜਵਾਨ ਪੜ੍ਹ ਕੇ ਆਪਣਾ ਭਵਿੱਖ ਤਿਆਰ ਕਰਨਾ ਚਾਹੁੰਦੇ ਨੇ ਪਰ ਕੁਝ ਲੋਕ ਪੈਸੇ ਦੇ ਦਮ ਦੇ ਉੱਤੇ ਪੇਪਰ ਖਰੀਦ ਰਹੇ ਨੇ, ਇਸੇ ਦੇ ਖਿਲਾਫ਼ ਨੌਜਵਾਨ ਸੰਘਰਸ਼ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰ ਰਹੇ ਨੇ ਤੇ ਉਨ੍ਹਾਂ ਪਹਿਲਾਂ ਦੇਸ਼ ਵਿੱਚ ਪੇਪਰ ਲੀਕ ਰੋਕਣ ਦੇ ਲਈ ਯਤਨ ਕਰਨੇ ਚਾਹੀਦੇ ਹੈ। ਦੂਸਰੇ ਪਾਸੇ CJP ਪਾਰਲੀਮੈਂਟ ਮਾਰਚ ਲਾਈਵ ਦੀ ਗੱਲ ਕਰੀਏ ਜੋ ਅੱਜ ਕੁਝ ਵਾਪਰਿਆ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਰ ਪ੍ਰਦਰਸ਼ਨ ਹੋਇਆ, ਚੰਨੀ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਰਾਹੁਲ ਗਾਂਧੀ ਵੀ ਚੁੱਕੇ ਗਏ। ਨੀਟ UG 2026 ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕਰ ਰਹੀ ਕਾਂਗਰਸ ਜਨਤਾ ਪਾਰਟੀ ਦੇ ਸੰਸਦ ਮੈਂਬਰ ਜਾਂ ਸੰਸਦ ਮਾਰਚ ਦੇ ਦੌਰਾਨ ਦਿੱਲੀ ਦੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਕੇਂਦਰੀ ਮੰਤਰੀ ਜੇ ਪੀ ਨੱਡਾ ਦੇ ਨਾਲ ਹੋਈ ਬੈਠਕ ਦੇ ਬਾਵਜੂਦ ਸੀਜੇਪੀ ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਧਰਨਾ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਕਾਂਗਰਸ ਪਾਰਟੀ ਨੇ ਵੀ ਜਿਹੜਾ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਕੱਲ੍ਹ ਬੀਤੇ ਚ ਕੇਂਦਰੀ ਦਿੱਲੀ ਦੇ ਵਿਚ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਇਸ ਭੜਕੀ ਹਿੰਸਾ ਤੇ ਭੰਨ ਤੋੜ ਦੇ ਵਿਚ ਵੱਡੀ ਗਿਣਤੀ ਚ ਪੁਲਿਸ ਕਰਮੀ ਤੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ, ਜਦੋਂ ਕਿ ਪੁਲਿਸ ਨੇ ਲਗਭਗ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਚ ਲਿਆ। 2019 ਦੇ ਸਾਲ ਦੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ CAA ਵਿਰੋਧੀ ਅੰਦੋਲਨ ਦੀ ਯਾਦ ਦਿਵਾਉਂਦੇ ਇਸ ਪ੍ਰਦਰਸ਼ਨ ਦੇ ਦੌਰਾਨ ਕੇਂਦਰ ਸਰਕਾਰ ਨੇ 20 ਜੂਨ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਪਹਿਲੀ ਵਾਰ CJP ਆਗੂਆਂ ਨਾਲ ਰਸਮੀ ਗੱਲਬਾਤ ਕੀਤੀ ਹੈ। ਕੇਂਦਰੀ ਮੰਤਰੀ JP ਨੱਡਾ ਨੇ CJP ਦੇ ਨੁਮਾਇੰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਕਾ ਦੇ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਸਿੱਖਿਆ ਮੰਤਰੀ ਦੀ ਬਰਖਾਸਤਗੀ ਸਮੇਤ ਆਪਣੀਆਂ ਹੋਰ ਪ੍ਰਮੁੱਖ ਮੰਗਾਂ ਦਾ ਮੰਗ ਪੱਤਰ ਨੱਡਾ ਨੂੰ ਸੌਂਪਿਆ। ਸਰਕਾਰ ਨੇ ਮੰਗ ਪੱਤਰ ਦੇ ਉੱਤੇ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਜਾਣੇ ਪਛਾਣੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ਦੇ ਵਿੱਚ ਮੈਂਬਰ ਪਾਰਲੀਮੈਂਟ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸੰਸਦ ਮੈਂਬਰ ਹਸਪਤਾਲ ਆ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਨਹੀਂ ਕਰਦੇ ਨੇ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਚੰਨੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ, ਜਿਨ੍ਹਾਂ ਦੇ ਨਾਲ ਪਾਰਟੀ ਪ੍ਰਧਾਨ ਖੜਗੇ ਵੀ ਸਨ ਤੇ ਮੰਗਲਵਾਰ ਨੂੰ ਨੀਟ ਪੇਪਰ ਲੀਕ ਮਾਮਲੇ ਦੇ ਪ੍ਰਦਰਸ਼ਨ ਕਰ ਰਹੇ ਸੀ। ਵਿਦਿਆਰਥੀਆਂ ਤੇ ਪੁਲਿਸ ਕਾਰਵਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਦੀ ਲੋਕ ਕਲਿਆਣ ਮਾਰਗ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਦੋਵਾਂ ਨੇਤਾਵਾਂ ਦੇ ਨਾਲ ਧਰਨੇ ਦੇ ਵਿਚ ਕਈ ਪਾਰਟੀ ਸੰਸਦ ਮੈਂਬਰ ਤੇ ਨੇਤਾ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਾਂਗਰਸ ਨੇਤਾਵਾਂ ਨੇ ਸੋਮਵਾਰ ਨੂੰ ਸੰਸਦ ਦੇ ਵੱਲ CJP ਦੀ ਜਿਹੜੀ ਅਗਵਾਈ ਵਾਲੇ ਵਿਰੋਧ ਮਾਰਚ ਦੇ ਦੌਰਾਨ ਨੌਜਵਾਨ ਵਿਦਿਆਰਥੀਆਂ ਤੇ ਕਥਿਤ ਪੁਲਿਸ ਅਤਿਆਚਾਰਾਂ ਦੇ ਵਿਰੋਧ ਦੇ ਵਿਚ ਪਹਿਲਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕੀਤਾ ਸੀ। ਗਾਂਧੀ ਨੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਕਾਂਗਰਸ ਨੇਤਾਵਾਂ ਦੇ ਨਾਲ ਇਸ ਤੋਂ ਪਹਿਲਾਂ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵਿਚ ਸੋਮਵਾਰ ਦੀ ਪੁਲਿਸ ਕਾਰਵਾਈ ਦੇ ਵਿਚ ਜ਼ਖਮੀ ਹੋਏ ਕੁਝ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਦੇ ਦੌਰਾਨ ਪੰਜਾਬ ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਲੋਕ ਕਲਿਆਣ ਮਾਰਗ ਤੋਂ ਹਿਰਾਸਤ ਦੇ ਵਿਚ ਲੈ ਲਏ ਗਏ ਤੇ ਚੰਨੀ ਨੇ ਦੋਸ਼ ਲਗਾਇਆ ਕਿ ਭਾਜਪਾ ਅੱਤਵਾਦੀਆਂ ਵਰਗੀਆਂ ਚਾਲਾਂ ਦਾ ਜਿਹੜਾ ਸਹਾਰਾ ਲੈ ਰਹੀਆਂ ਨੇ ਤੇ ਸਰਕਾਰ ਤੇ ਵਿਦਿਆਰਥੀਆਂ ਦੀਆਂ ਜਿਹੜੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਜਿਹੜਾ ਕਰਨ ਦੇ ਦਾ ਦੋਸ਼ ਜਿਹੜਾ ਉਹਨਾਂ ਨੇ ਲਾਇਆ ਹੈ। ਫਾਰਮਰ ਪ੍ਰੋਟੈਸਟ ਜਿਹੜਾ ਸਮੇਟਣ ਲੱਗ ਪਿਆ ਜੀ। ਦਿੱਲੀ ਚੱਲੇ ਕਿਸਾਨ ਜਿਹੜੇ ਨੇ ਸ਼ੰਭੂ ਦੇ ਉੱਤੇ ਲੱਗੇ ਜਾਮ ਨੇ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਕਿਸਾਨਾਂ ਦੀ ਜਿਹੜੀ ਹੈ ਮਹਾਂਰੈਲੀ ਸੀ। ਦੇਸ਼ ਬਚਾਓ ਮੋਰਚਾ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਅੱਜ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਕਿਸਾਨ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਮਹਾਂਰੈਲੀ ਦੇ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾ ਰਿਹਾ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸ਼ੰਭੂ ਬਾਰਡਰ ਉੱਤੇ ਵੱਡੀਆਂ ਵੱਡੀਆਂ ਰੋਕਾਂ ਬੈਰੀਕੇਡ ਲਗਾ ਦਿੱਤੀਆਂ ਸਨ। ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਤੇ ਪੁਲਿਸ ਨੇ ਆਮ ਲੋਕਾਂ ਦੇ ਲਈ ਰੂਟ ਵੀ ਜਿਹੜਾ ਸੀ ਡਾਇਵਰਟ ਕਰ ਦਿੱਤਾ ਸੀ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸੀ। ਕਿਸਾਨ ਰਾਤ ਸਮੇਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਰੁਕੇ ਤੇ ਅੱਜ ਸਵੇਰੇ ਜਿਵੇਂ ਹੀ ਦਿੱਲੀ ਵੱਲ ਨੂੰ ਅੱਗੇ ਵਧੇ ਤਾਂ ਪੁਲਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਵੱਡੀਆਂ ਵੱਡੀਆਂ ਰੋਕਾਂ ਲਗਾ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਵੇਲੇ ਸ਼ੰਭੂ ਬਾਰਡਰ ਉੱਤੇ ਵੱਡੀ ਗਿਣਤੀ 'ਚ ਜਿਹੜਾ ਕਿਸਾਨ ਹੋਏ ਸਨ ਮੌਜੂਦ ਤੇ ਉੱਥੇ ਹੀ ਕਿਸਾਨਾਂ ਦਾ ਭਾਰੀ ਜਿਹੜਾ ਇਕੱਠ ਹੋਇਆ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸਨ। ਕਿਸਾਨ ਰਾਤ ਸਮੇਂ ਜਿਹੜਾ ਸ਼ੰਭੂ ਦੇ ਉੱਤੇ ਹੀ ਜਿਹੜਾ ਰੁਕੇ ਰਹੇ। ਹਰਿਆਣਾ ਪੁਲਿਸ ਦੇ ਵੱਲੋਂ ਇਹ ਸਖ਼ਤ ਨਾਕੇਬੰਦੀ ਦੇਸ਼ ਬਚਾਓ ਮੋਰਚੇ ਦੇ ਸੱਦੇ ਦੇ ਉੱਤੇ ਦਿੱਲੀ ਦੇ ਕਿਸਾਨ ਘਾਟ ਵਿਖੇ 21 ਜੁਲਾਈ ਨੂੰ ਕੀਤੀ ਜਾ ਰਹੀ ਵਿਸ਼ਾਲ ਮਹਾਂਪੰਚਾਇਤ ਤੋਂ ਕੁਝ ਘੰਟੇ ਪਹਿਲਾਂ ਕੀਤੀ ਗਈ। ਆਯੋਜਕਾਂ ਦਾ ਦਾਅਵਾ ਹੈ ਕਿ ਇਸ ਮਹਾਂਪੰਚਾਇਤ ਦੇ ਵਿੱਚ ਦੇਸ਼ ਭਰ ਤੋਂ ਲਗਭਗ 550 ਕਿਸਾਨ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਹਿੱਸਾ ਲੈ ਰਹੀਆਂ ਨੇ। ਦਿੱਲੀ ਦੇ ਵਿੱਚ ਪਿਛਲੇ ਦਿਨੀ ਹੋਏ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਦੂਸਰੇ ਪਾਸੇ ਸ਼ਾਮ ਤੱਕ ਖਬਰ ਆ ਗਈ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ ਟਲ ਗਿਆ। ਜਲਦ ਹੋਵੇਗੀ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ। ਅਮਰੀਕਾ ਭਾਰਤ ਵਪਾਰ ਸਮਝੌਤੇ ਦੇ ਵਿਰੋਧ ਦੇ ਵਿਚ ਕਿਸਾਨਾਂ ਵੱਲੋਂ ਇਹ ਮਾਰਚ ਕੀਤਾ ਜਾਣਾ ਸੀ ਤੇ ਕਿਸਾਨ ਦੁਪਹਿਰ 3 ਵਜੇ ਤੋਂ ਬਾਅਦ ਸ਼ੰਭੂ ਸਰਹੱਦ ਤੋਂ ਵਾਪਸ ਆਉਣ ਲੱਗ ਪਏ। ਇਸ ਦੇ ਨਾਲ ਹੀ ਕੁਰੂਕਸ਼ੇਤਰ ਪੁਲਿਸ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੂੰ ਵੀ ਰਿਹਾ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਦਿਲਬਾਗ ਸਿੰਘ ਜਿਹੜੇ ਨੇ ਦਰਾਜ ਕੇ ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦੇ ਨਾਲ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿਚ ਦੋ ਮੰਗਾਂ ਦੇ ਸਮਝੌਤਾ ਹੋਇਆ। ਇਸ ਦੇ ਲਈ ਵਿਰੋਧ ਮੁਲਤਵੀ ਜਿਹੜਾ ਕਰ ਦਿੱਤਾ ਗਿਆ। ਕਿਸਾਨ ਆਗੂ ਸਰਵਨ ਭੰਦੇਰ ਹੋਣਾ ਦੱਸਿਆ ਕਿ ਖੇਤੀਬਾੜੀ ਮੰਤਰੀ ਰਾਣਾ ਨੇ ਕਿਹਾ ਕਿ ਗ੍ਰਿਫ਼ਤਾਰ ਕਿਸਾਨ ਆਗੂਆਂ ਨੂੰ ਜਲਦ ਹੀ ਰਿਹਾਅ ਕਰ ਦਿੱਤਾ ਜਾਏਗਾ। ਅਗਲੇ 8 ਤੋਂ 10 ਦਿਨਾਂ ਦੇ ਅੰਦਰ ਅੰਦਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਨਾਲ ਗੱਲਬਾਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਦੌਰਾਨ ਅਮਰੀਕਾ ਭਾਰਤ ਵਪਾਰ ਸਮਝੌਤੇ ਉੱਤੇ ਵੀ ਚਰਚਾ ਹੋਵੇਗੀ। ਕਿਸਾਨ ਦਿੱਲੀ ਜਾਣ ਦੇ ਲਈ ਸਵੇਰੇ ਸਵੇਰੇ ਪਟਿਆਲਾ ਅੰਬਾਲਾ ਵਿਚਕਾਰ ਸ਼ੰਭੂ ਸਰਹੱਦ ਦੇ ਉੱਤੇ ਤੇ ਸੰਗਰੂਰ ਤੇ ਜੀਂਦ ਵਿਚਕਾਰ ਖਨੌਰੀ ਸਰਹੱਦ ਦੇ ਉੱਤੇ ਪਹੁੰਚੇ ਸਨ। ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਹਰਿਆਣਾ ਪੁਲਿਸ ਨੇ ਦੋਵਾਂ ਸਰਹੱਦਾਂ ਦੇ ਉੱਤੇ ਬੈਰੀਕੇਡਿੰਗ ਕਰਤੀ ਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਜਿਸ ਦੇ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ ਸੀ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਦੋ ਮੁੱਦਿਆਂ ਦੇ ਉੱਤੇ ਅੱਜ ਬੋਲੇ ਆ। ਹਰ ਮੁਕਤ ਜਿਹੜਾ ਕਹਿੰਦੇ ਨੇ ਕਿ ਮੋਦੀ ਉਨ੍ਹਾਂ ਨੇ ਕਿਹਾ ਕਿ ਜਿਹੜਾ ਫਾਰਮਰ ਪ੍ਰੋਟੈਸਟ ਚੱਲ ਰਿਹਾ, ਹਰ ਮੁਕਤ ਜਿਹੜਾ ਵਪਾਰ ਸਮਝੌਤਾ ਹੈ FTA ਵਿੱਚ ਕਿਸਾਨਾਂ ਦੇ ਹਿੱਤਾਂ ਨੂੰ ਦਿੱਤਾ ਜਾਵੇਗਾ ਪਹਿਲ ਦਿੱਤੀ ਜਾਏਗੀ। ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਨੇ ਵਚਨਬੱਧ ਹੈ। ਤੇ ਦੂਸਰਾ ਮਾਮਲਾ ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਜਿਹੜਾ ਨੀਟ ਪੇਪਰ ਮਾਮਲਾ, ਦੋਸ਼ੀਆਂ ਦੇ ਖਿਲਾਫ਼ ਹੋਵੇ ਸਖ਼ਤ ਤੋਂ ਸਖ਼ਤ ਕਾਰਵਾਈ, ਇਹ ਕੋਈ ਸਿਆਸੀ ਮੁੱਦਾ ਨਹੀਂ ਹੈ, ਮੋਦੀ ਸਾਹਿਬ ਕਹਿੰਦੇ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਜਿਹੜਾ ਦਿੱਲੀ ਵੱਲ ਮਾਰਚ ਕਰਨ ਅਤੇ ਸ਼ੰਭੂ ਬਾਰਡਰ ਦੇ ਉੱਤੇ ਤਣਾਅਪੂਰਨ ਸਥਿਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਵੱਡਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸੇ ਵੀ ਵਪਾਰਕ ਸਮਝੌਤੇ ਦੇ ਵਿਚ ਉਨ੍ਹਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਵੇਗਾ। ਮੰਗਲਵਾਰ ਸਵੇਰੇ ਆਯੋਜਿਤ NDA ਸੰਸਦੀ ਪਾਰਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਿਚ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ ਦਾ ਜਿਹੜਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਵੱਲੋਂ ਕੀਤੇ ਜਾਣ ਵਾਲੇ ਇਹ ਸਮਝੌਤੇ ਦੇਸ਼ ਅਤੇ ਕਿਸਾਨਾਂ ਦੋਵਾਂ ਦੇ ਹਿੱਤਾਂ ਨੂੰ ਪਹਿਲ ਦੇਣਗੇ ਤੇ ਇਨ੍ਹਾਂ ਦੇ ਨਾਲ ਖੇਤੀਬਾੜੀ ਸੈਕਟਰ ਨੂੰ ਨੁਕਸਾਨ ਨਹੀਂ ਬਲਕਿ ਲਾਭ ਪਹੁੰਚੇਗਾ। ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਕਿਸਾਨਾਂ ਦੀ ਭਲਾਈ ਸਰਕਾਰ ਦਾ ਮੁੱਖ ਟੀਚਾ ਰਿਹਾ ਤੇ ਆਉਣ ਵਾਲੇ ਕਿਸੇ ਵੀ FTA ਵਿੱਚ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਬੈਠਕ ਦੇ ਵਿਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ ਤੇ ਨੀਟ UGC ਪੇਪਰ ਜਿਹੜਾ ਲੀਕ ਮਾਮਲੇ ਦੇ ਵਿਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਗੰਭੀਰ ਹੈ। ਦੂਸਰੇ ਪਾਸੇ ਇੰਸਪੈਕਟਰ ਆਪਣੇ ਨਾਗਰਾ FBI ਦੀ ਜਾਂਚ ਤੋਂ ਬਾਅਦ ਘਿਰੇ ਨੇ ਇੰਸਪੈਕਟਰ ਨਾਗਰਾ ਦੇ ਪੁਲਿਸ ਰਿਮਾਂਡ ਦੇ ਵਿਚ ਵਾਧਾ ਹੋ ਗਿਆ। ਭ੍ਰਿਸ਼ਟਾਚਾਰ ਤੇ ਫਿਰੌਤੀ ਮੰਗਾਂ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ 3 ਰੋਜ਼ਾ ਪੁਲਿਸ ਰਿਮਾਂਡ ਖਤਮ ਹੋਣ ਦੇ ਉੱਤੇ ਅੱਜ ਫਿਰ ਦਸੂਹਾ ਦੀ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਿਮਾਂਡ ਦੇ ਵਿਚ 1 ਦਿਨ ਦਾ ਵਾਧਾ ਕੀਤਾ। ਨਾਗਰਾ ਨੂੰ 17 ਜੁਲਾਈ ਦੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕੀ ਜਾਂਚ ਏਜੰਸੀ FBI ਵੱਲੋਂ ਗੈਂਗਸਟਰਾਂ ਦੀਆਂ ਕਾਰਵਾਈਆਂ ਦੀ ਕੀਤੀ ਜਾਂਚ ਤੋਂ ਬਾਅਦ ਨਾਗਰਾ ਦੇ ਇੱਕ ਗੈਂਗਸਟਰ ਸਮੂਹ ਦੇ ਨਾਲ ਸੰਬੰਧ ਉਜਾਗਰ ਹੋਣ ਤੋਂ ਬਾਅਦ ਉਸਨੂੰ ਟਾਂਡਾ ਦੇ SHO ਵਜੋਂ ਹਟਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਜਿਸ ਦੀ ਮੁੱਢਲੀ ਜਾਂਚ ਤੋਂ ਬਾਅਦ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਨਵਰੀ ਮਹੀਨੇ ਟਾਂਡਾ ਦੇ ਪਿੰਡ ਮਿਆਣੀ ਦੇ ਵਿਚ ਬਲਵਿੰਦਰ ਸਿੰਘ ਨਾਂ ਦੇ ਇਕ ਵਿਅਕਤੀ ਦੇ ਹੋਏ ਕਤਲ ਸਬੰਧੀ ਜੋ FIR ਦਰਜ ਹੋਈ ਸੀ ਉਸੇ ਦੇ ਵਿਚ ਵਾਧਾ ਜੁਰਮ ਜਿਹੜਾ ਦਰਜ ਕਰਕੇ ਨਾਗਰਾ ਨੂੰ ਭ੍ਰਿਸ਼ਟਾਚਾਰ ਤੇ ਜਬਰੀ ਵਸੂਲੀ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਸੀ। FBI ਨੇ ਇਸ ਕਤਲ ਕੇਸ ਨੂੰ ਵਰਤ ਕੇ ਅਮਰੀਕਾ ਰਹਿੰਦੇ ਇਕ ਪਰਿਵਾਰ ਨੂੰ ਡਰਾ ਧਮਕਾ ਕੇ $4 ਲੱਖ ਦੀ ਮੰਗ ਕੀਤੇ ਜਾਣ ਦੇ ਦੋਸ਼ ਉਕਤ ਪੁਲਿਸ ਅਧਿਕਾਰੀਆਂ ਦੇ ਉੱਤੇ ਲਗਾਏ ਸਨ ਤੇ ਵਿਸ਼ੇਸ਼ ਜਾਂਚ ਟੀਮ ਨੂੰ ਇਸ ਰਾਸ਼ੀ ਚੋਂ ₹16 ਲੱਖ ਦੀ ਮਨੀ ਟ੍ਰੇਲ ਜਿਹੜਾ ਉਹਦਾ ਪਤਾ ਲੱਗ ਚੁੱਕਿਆ ਹੈ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਧਿਆਨ ਮਾਰਾਂਗੇ ਤੇ ਪਾਕਿਸਤਾਨ ਦੇ ਵਿਚ ਬੈਠਕ ਹੋਣ ਜਾ ਰਹੀ ਹੈ ਫਿਰ ਤੋਂ। ਈਰਾਨ ਤੇ ਪਾਕਿਸਤਾਨ ਇਕੱਠੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਸਰੇ ਪਾਸੇ ਆਪਣਾ ਟਰੰਪ ਕਹਿ ਰਿਹਾ ਪੂਰਾ ਇੱਕ ਜਿਹੜਾ ਨਕਸ਼ਾ ਬਣਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਜੰਗ ਛੇੜਨੀ ਹੈ ਤੇ ਉਹਨਾਂ ਨੇ ਕਹਿ ਦਿੱਤਾ ਬੂਟਸ ਔਨ ਦੀ ਗਰਾਊਂਡ ਤੇ ਇਹਦੇ ਵਿੱਚ ਜਿਹੜੇ ਨੇ ਅਰਬ ਮੁਲਕ ਨੇ ਉਹਨਾਂ ਦੀਆਂ ਫੌਜਾਂ ਵੀ ਸਾਥ ਦੇ ਸਕਦੀਆਂ ਤੇ ਯੁੱਧ ਜਿਹੜਾ ਹੋਰ ਵੀ ਗੰਭੀਰ ਬਣਦਾ ਨਜ਼ਰ ਆਵੇਗਾ ਪਰ ਉਮੀਦ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਤੋਂ ਟਲਿਆ ਜਾਵੇ ਨਸਲਕੁਸ਼ੀਆਂ ਹੋਰ ਸਾਰਾ ਸਿਲਸਿਲਾ ਜੋ ਹੋ ਰਿਹਾ ਉਹਨਾਂ ਨੂੰ ਜਿਹੜਾ ਰੋਕਿਆ ਜਾਵੇ ਲੋਕਾਂ ਨੂੰ ਇਹਦੇ ਬਾਰੇ ਵੀ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਲੋ ਦੋਸਤੋ ਅੱਗੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 1962 ਸਟੂਡੀਓ ਦਾ ਨੰਬਰ ਹੈ ਕਾਲ ਤੁਸੀਂ ਵੀ ਨਾਲ ਕਰ ਸਕਦੇ ਹੋ ਕੋਈ ਸਵਾਲ ਹੋਵੇ ਕੋਈ ਗੱਲਬਾਤ ਹੋਵੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ
1: ਹਾਲ ਚਾਲ ਠੀਕ ਹੈ ਜੀ ਬੜੀਆ
0: ਜੀ
1: ਭਾਰੀ ਸਾਹਿਬ ਆ ਜਿਹੜੀ ਤੁਸੀਂ ਹੁਣ ਲਾਸਟ ਵਿੱਚ ਖਬਰ ਕੀਤੀ ਹੈ ਨਾ ਜੀ SHO ਨਾਗਰਾ ਵਾਲੀ
0: ਹਾਂਜੀ
1: ਇਹਦੇ ਬਾਰੇ ਨਾ ਸਰ ਅੱਜ ਇੱਕ ਹੋਰ ਵਿਊ ਨਜ਼ਰ ਆਇਆ ਜੀ
0: ਜੀ
1: ਉਹ ਕਹਿੰਦੇ ਵੀ ਮਤਲਬ ਇਸ ਕੇਸ ਦੇ ਜਰੀਏ ਜਿਹੜਾ ਆ ਇੱਥੇ ਕਾਰਵਾਈ ਕੀਤੀ ਜਿਹੜੀ FIR ਕੀਤੀ ਆ ਇਹਦੇ ਜਰੀਏ ਸਰਕਾਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਐਕਸਟ੍ਰਾਡੀਸ਼ਨ ਤੋਂ ਉਹਦਾ ਬਚਾਅ ਕਰ ਰਹੀ ਆ
0: ਬਿਲਕੁਲ ਹੈ ਜੀ
1: ਐਕਸਟ੍ਰਾਡੀਸ਼ਨ ਟ੍ਰੀਟੀ ਦਾ ਇੱਕ ਰੂਲ ਆ ਕਿ ਜੇ ਉਸ ਬੰਦੇ ਤੇ ਕੇਸ ਚੱਲਦਾ ਹੋਵੇ ਤੇ ਉਹਦੀ ਓਨਾ ਚਿਰ ਤੱਕ ਐਕਸਟ੍ਰਾਡੀਸ਼ਨ ਨਹੀਂ ਹੋ ਸਕਦੀ ਜੀ
0: ਜੀ
1: ਉਹ ਸੇਵ ਹਿਮ ਫਰੋਮ ਦੀ ਕਲਚਿਸ ਆਫ FBI ਜੋ ਮਤਲਬ ਸਕਾਲਰਸ ਕਹਿ ਰਹੇ ਆ ਉਹ ਕਹਿੰਦੇ ਆ ਕਿ ਇਹਨੂੰ ਬਚਾਉਣ ਵਾਸਤੇ ਹੀ ਇਹ FIR ਦਰਜ ਕੀਤੀ ਹੈਗੀ ਆ ਤੇ ਇਹ ਹੁਣ ਜਿਹੜਾ ਹੈਗਾ ਆ ਇਹ ਸਾਰਾ ਪੇਪਰ ਵਰਕ ਹੈਗਾ ਜੀ ਨੋ ਡਾਊਟ ਕਿ ਜਿਹੜਾ ਇਹਨਾਂ ਦੇ ਆਪੋਨੈਂਟ ਕੰਪਲੇਨੈਂਟ ਸੀਗਾ ਜਿਹਨੇ ਉੱਥੇ ਜਿਹੜਾ ਆ FBI ਨੂੰ ਇਨਫੋਰਮੇਸ਼ਨ ਦਿੱਤੀ ਜਿਹਨੂੰ ਇਹ ਨਾਗਰਾ ਸਾਹਿਬ ਇਨਕਲੂਡ ਕੀਤਾ ਮਰਡਰ ਕੇਸ ਦੇ ਵਿੱਚ ਜਦੋਂ ਉਹ ਬੰਦਾ ਜਿਹੜੇ ਰਾਹੀਂ
0: ਜੀ
1: ਮਤਲਬ ਉਹ ਬੰਦੇ ਦੀ ਅਰੈਸਟ ਹੋ ਗਈ ਜਿਹਦੇ ਰਾਹੀਂ ਨਾਗਰਾ ਸਾਹਿਬ ਮੰਗ ਕਰ ਰਹੇ ਸੀ ਉੱਥੋਂ ਜਾਂ ਉਹਨਾਂ ਦੇ ਨਾਲ ਜਿਹੜੇ ਜਿਹਨਾਂ ਨਾਲ ਡੀਲ ਹੋਈ ਦੱਸਦੇ ਹੈਗੇ ਸੀ ਉਹਨਾਂ ਦੀ
0: ਜਿਵੇਂ ਸੈਣੀ ਸਾਹਿਬ ਇਹਦੇ ਵਿੱਚ FIR ਹੋਈ ਆ ਪੰਜਾਬ ਦੇ ਵਿੱਚ ਜਾਂ ਜੋ ਮਾਮਲਾ ਤਾਂ ਪੰਜਾਬ ਦੇ ਵਿੱਚ ਵਾਪਰਿਆ ਜਾਂ ਕਿੱਦਾਂ ਵਾਪਰਿਆ ਕਿ ਉਹਦੀ ਵੀ ਜਾਂਚ ਪੜਤਾਲ ਉਹਦੇ ਵਿੱਚ ਹੋ ਰਹੀ ਆ ਕਿ ਕਤਲ ਹੋਇਆ ਹੈ
1: ਸਰ ਆਉ ਤਾਂ ਸਹੀ ਨਾ ਜੀ ਉਹ ਬੰਦੇ ਦੀ ਮੈਂ ਉਹੀ ਬੇਨਤੀ ਕਰ ਰਿਹਾ ਨਾ ਕਿ ਉਹ ਬੰਦਾ ਜਿਹੜਾ ਆ ਉਹ ਰਿਟਾਇਰਡ DSP ਆ ਪੁਲਿਸ ਦਾ ਜੀ
0: ਜੀ ਜਿਹਨਾਂ ਵਾਰਦਾਤ
1: ਉਹਨੇ ਇਹਨਾਂ ਦੇ ਨਾਲ ਹਾਂਜੀ ਉਹ ਵੀ ਜਿਹੜਾ ਹੈਗਾ ਆ ਸਾਰੇ ਮਤਲਬ ਜਾਣਦਾ ਸੀ ਉਹਨੇ ਹੀ ਆਪ ਹੀ ਟ੍ਰੈਪ ਕੀਤਾ ਇਹਨੂੰ ਉਹਨੇ ਮਤਲਬ ਕਿੱਦਾਂ ਕੀਤਾ ਜੀ ਜਿੱਦਾਂ ਉਹਨੇ ਨਾ ਜੀ ਪੈਸੇ ਇਹਨਾਂ ਦੇ ਮੰਗ ਕੀਤੀ ਹੋਵੇਗੀ ਜੀ ਜ਼ਰੂਰ
0: ਜੀ
1: ਉਹਨੇ 16 ਲੱਖ ਰੁਪਇਆ ਕਿਸੇ ਆਪਣੇ ਜਿਹੜਾ ਆ ਜਲੰਧਰ ਦੇ ਕਿਸੇ ਵਪਾਰੀ ਨੂੰ ਦੇ ਦਿੱਤਾ ਸੱਜਣ ਨੂੰ ਕਹਿ ਤਾ ਹੋਊਗਾ ਭਾਈ ਇਥੋਂ 16 ਲੱਖ ਰੁਪਇਆ ਫਲਾਨੇ ਨੂੰ ਦੇ ਦੇ
0: ਜੀ
1: ਕੋਈ ਬੰਦਾ ਆਊਗਾ
0: ਜੀ
1: ਉਹ ਪੁਲਿਸ ਵਾਲਾ ਕੋਈ ਆਇਆ ਆ ਕੇ ਤੇ ਉਹਦੇ ਕੋਲੋਂ 16 ਲੱਖ ਰੁਪਇਆ ਲੈ ਕੇ ਤੇ ਇੱਥੇ ਨਾਗਰਾ ਸਾਹਿਬ ਨੂੰ ਦੇ ਕੇ ਗਿਆ ਜੀ
0: ਜੀ
1: ਜੋ ਦੱਸਦੇ ਆ ਉਹ ਬੰਦਾ ਜਿਹੜਾ ਆ ਉਹਦਾ ਵੀ ਉਹਨੇ ਨੰਬਰ ਸਾਰਾ ਕੁਛ ਉਹਨਾਂ ਨੇ ਪਹਿਲਾਂ ਹੀ ਨੋਟ ਕੀਤਾ ਆ ਸੀ ਉਹ ਬੰਦੇ ਨੇ ਜਿਹੜਾ ਆ ਜਦੋਂ DSP ਨੇ ਉਹਨਾਂ ਨੂੰ ਦੱਸਿਆ FBI ਨੂੰ ਤੇ ਉਥੋਂ ਬਾਅਦ ਜਿਹੜਾ ਆ ਜਦੋਂ ਇਨਕੁਆਰੀ ਹੋਈ ਆ ਤੇ ਉਹ ਇਨਕੁਆਰੀ ਦੇ ਵਿੱਚ ਉਹ ਬੰਦੇ ਨੇ ਸਟੈਂਡ ਕੀਤਾ ਜੀ ਕਿ ਮੇਰਾ ਉਹਨਾਂ ਨਾਲ ਸੱਜਣਤਾ ਹੀ ਹੈਗੀ ਆ ਉਹਨਾਂ ਨੇ ਮੈਨੂੰ ਕਿਹਾ ਸੀ ਵੀ 16 ਲੱਖ ਰੁਪਇਆ ਦੇ ਦੇ
0: ਜੀ
1: ਹਾਂਜੀ ਤੇ ਤੈਨੂੰ ਦੇ ਦਿਆਂਗੇ
0: ਜੀ
1: ਤੇ ਮੈਂ 16 ਲੱਖ ਰੁਪਇਆ ਉਹ ਜੇ ਉਦਾਂ ਦੱਸਦਾ ਵੀ ਮੈਂ ਉਧਰ ਲੈ ਲਏ ਸੀ
0: ਜਾਂ ਉਹ
1: ਵਿਟਨੈਸ ਦੇ ਤੌਰ ਤੇ ਆ ਗਿਆ ਤੇ ਉਹ ਪੁਲਿਸ ਦਾ ਜਿਹੜਾ ਨੰਬਰ ਨੋਟ ਕੀਤਾ ਆ ਸੀ ਉਸ ਬੰਦੇ ਨੇ ਸੋਚਿਆ ਵੀ ਭਾਈ ਮੈਂ ਵੀ ਮਤਲਬ ਫਸਦਾ ਹੈਗਾ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਕੁਛ ਨੀ ਹੈਗਾ ਯਾ ਮੈਨੂੰ ਤਾਂ ਇੱਦਾਂ ਕਰਕੇ ਕਿਹਾ ਸੀਗਾ ਵੀ
0: ਹਾਂ
1: ਨਾਗਰਾ ਸਾਹਿਬ ਲਿਆ ਜੀ ਬਸ ਟਾਂਡਾ ਥਾਣਾ ਤਾਂ ਖਾਲੀ ਪਿਆ ਜੀ ਟਾਂਡੇ ਥਾਣੇ ਚੋਂ ਮੁਲਾਜ਼ਮ ਸਾਰੇ ਹੀ ਦੌੜ ਗਏ ਆ
0: ਅੱਛਾ ਜੀ
1: ਕੋਈ ਛੁੱਟੀ ਤੇ ਗਿਆ ਆ ਕੋਈ 4 ਬੰਦੇ ਆ ਜੀ ਸਾਣੇ ਦੇ ਵਿੱਚ ਬੈਠੇ
0: ਜੀ
1: ਬਾਕੀ ਜਿਹੜੇ ਇਸ ਕੇਸ ਦੇ ਨਾਲ ਅੱਗੇ ਪਿੱਛੇ ਜਿਹੜੇ ਨੂੰ ਨੋਨ ਹੈਗਾ ਸੀਗਾ ਉਹ ਸਾਰੇ ਵੀ ਕਿਸੇ ਹੋਰ ਦਾ ਨਾਂ ਨਾ ਆ ਜਾਏ ਜੀ ਇਸ ਤਰੀਕੇ ਦੇ ਨਾਲ ਜੀ
0: ਜੀ
1: ਤੇ ਜਿਹੜੀ ਇਹ ਗੱਲ ਆਈ ਹੈਗੀ ਆ ਕਿ ਇਸ ਗੱਲ ਦੇ ਵਿਚ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ
0: ਜੀ
1: ਕਿ ਐਕਸਟ੍ਰਾਡੀਸ਼ਨ ਤੋਂ ਬਚਾਅ ਰਹੇਗਾ ਓਨਾ ਚਿਰ ਜਿੰਨਾ ਚਿਰ ਜਿਹੜਾ ਆ ਇਹ ਕੇਸ ਚੱਲਦਾ ਆ ਤੇ ਕੇਸ ਲੰਬਾ ਚਲਾ ਲੈਣਗੇ, ਹੋਰ ਤਾਂ ਕੋਈ ਚੱਕਰ ਨਹੀਂ ਜੀ।
0: ਪਰ ਸੈਣੀ ਸਾਹਿਬ ਇੱਕ ਚੀਜ਼ ਦੇ ਵਿੱਚ ਹੋਰ ਪੁਆਇੰਟ ਕਰਨਾ ਚਾਹਾਂਗਾ, ਜਿਵੇਂ ਕਿ ਇਹਨੂੰ ਲਾਇਨ ਹਾਜ਼ਰ ਕੀਤਾ ਜੀ, ਡਿਸਮਿਸ ਕਿਉਂ ਨਹੀਂ ਕੀਤਾ ਜਾਂ ਡਿਊਟੀ ਤੋਂ ਬਾਹਰ ਹੀ ਕਿਉਂ ਨਹੀਂ ਕੀਤਾ? ਇਹ ਭੱਤੇ ਸਾਰਾ ਕੁਝ ਫਿਰ ਲਾਇਨ ਹਾਜ਼ਰੀ ਦੇ ਵਿੱਚ ਮਿਲਦੇ ਰਹਿਣਗੇ?
1: ਇਹ ਸਾਰੀਆਂ ਗੱਲਾਂ ਹੀ ਤਾਂ ਸ਼ੱਕ ਖੜਾ ਕਰਦੀਆਂ ਜੀ, ਇਹ ਸਾਰੀਆਂ ਗੱਲਾਂ ਸ਼ੱਕ ਖੜਾ ਕਰਦੀਆਂ ਹੈਗੀਆਂ। ਜੇ ਤੁਹਾਨੂੰ ਪ੍ਰਾਈਮਾ ਫਸ਼ਾਈ ਦੋਸ਼ੀ ਮਿਲ ਗਿਆ ਆ ਤੇ ਤੁਸੀਂ ਡਿਸਮਿਸ ਕਰੋ
0: ਜੀ,
1: ਉਹ ਫਿਰ ਨਾ ਜੀ ਕਹਿੰਦੇ ਇੱਕ ਇਹ ਨੀ ਹੈਗਾ ਵੀ ਉਹ ਨਹੀਂ ਹੋ ਸਕਦਾ, ਡਿਸਕ੍ਰਿਪਸ਼ਨ ਉਸ ਸਟੇਟ ਦੀ ਹੁੰਦੀ ਆ ਵੀ ਜਿਹੜੀ ਸਟੇਟ ਜਿਹੜੀ ਆ ਉਹ ਕੋਲ ਕੇਸ ਚੱਲਦਾ ਹੈਗਾ ਆ, ਉਹ ਉਹਦੀ ਡਿਸਕ੍ਰਿਪਸ਼ਨ ਆ ਕਿ ਉਹ ਡਿਊਰਿੰਗ ਟ੍ਰਾਇਲ ਦੇਣਾ ਚਾਹੁੰਦੀ ਆ ਜਾਂ ਨਹੀਂ ਦੇਣਾ ਚਾਹੀਦੀ ਜਾਂ ਕਵੇ ਕਿ ਜੀ ਵੀ ਸਾਡਾ ਟ੍ਰਾਇਲ ਕਨਕਲੂਡ ਹੋਣ ਦਿਓ ਤੇ ਜਾਂ ਉਸ ਤੋਂ ਬਾਅਦ ਸਜ਼ਾ ਜਦੋਂ ਪੂਰੀ ਭੁਗਤ ਲਊਗਾ ਉਸ ਤੋਂ ਬਾਅਦ ਹੀ ਐਕਸਟ੍ਰਾਡੀਸ਼ਨ ਹੋ ਸਕਦੀ ਆ ਜੀ, ਉਹ ਸਾਰਾ ਪ੍ਰੋਸੀਜਰ ਨਿੰਗਰ ਆਨ ਹੋ ਜਾਊਗਾ ਨਾ ਜੀ, ਫਿਰ ਮਤਲਬ ਜਿਹੜਾ ਹੈਗਾ ਆ ਜਿੰਨੀ ਡਿਲੇ ਹੋ ਜਾਊਗੀ ਓਨਾ ਮੈਟਰ ਥੋੜਾ ਠੰਡਾ ਪੈ ਜਾਊਗਾ ਜੀ।
0: ਪਰ ਕੀ ਇਹਨਾਂ ਨੂੰ ਲੱਗਦਾ ਕਿ ਜਿਹੜੀਆਂ ਬਾਹਰਲੀ FBI ਏਜੰਸੀ ਹੈ ਕਿ ਉਹ ਠੰਡਾ ਪੈਣ ਦੇਗੀ?
1: ਸਰ ਗੱਲ ਇੱਦਾਂ ਆ ਕਿ ਜੇ ਹੋ ਸਕਦਾ ਕਿਸੇ ਸਟੇਜ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਵੀ ਲੱਗੇ ਕਿ ਇਹਦੀ ਐਕਸਟ੍ਰੈਡੀਸ਼ਨ ਗੈਰ ਜ਼ਰੂਰੀ ਆ
0: ਜੀ, ਕਿਵੇਂ ਜਿਵੇਂ ਕਿ ਅੱਜ ਵੀ ਇੱਕ ਨਾ ਅਮਰੀਕਾ ਦੇ ਵਿੱਚ ਮੋਸਟ ਵਾਂਟਡ ਦੇ ਵਿੱਚ ਪਾਇਆ ਆ, ਉਹ ਵੀ ਜਿਹੜਾ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸੀਗਾ ਜੀ, ਤੇ ਉਹ ਆਪਣੀਆਂ ਜਾਂਚ ਉਹ ਲਗਾਤਾਰ ਉਹਦੇ ਵਿੱਚ ਵਧਾਈ ਜਾ ਰਹੇ ਆ, ਘਟਾ ਤਾਂ ਨਹੀਂ ਰਹੇ, ਉਹ ਹੋਰ ਫੜ ਫੜ ਕੇ ਚੱਕੀ ਜਾਂਦੇ ਆ ਜੀ ਕੰਮ ਨੂੰ ਅੱਗੇ।
1: ਸਰ ਜੀ ਐਕਸਟ੍ਰੈਡੀਸ਼ਨ ਦੀ ਇਹਨਾਂ ਦੀ ਗੱਲ ਆਊਗੀ ਤੇ ਸਟੇਟ ਇਹ ਕਹੂਗੀ ਨਾ ਜੀ ਕਿ ਅਸੀਂ ਤਾਂ ਤੁਹਾਡੇ ਦੋਸ਼ਾਂ ਦੀ ਆਲਰੇਡੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਜੀ, ਅਸੀਂ ਇੱਥੇ ਹੀ ਇਹਨੂੰ ਪਨਿਸ਼ ਕਰ ਦਿਆਂਗੇ ਜੀ, ਠੀਕ ਹੈ ਨਾ ਜੀ। ਇਸ ਕਰਕੇ ਜਿਹੜਾ ਆ ਐਨੀ ਵੇ ਬਾਕੀ ਦੇਖਦੇ ਹੈਗੇ ਜੀ ਕਿੱਧਰ ਨੂੰ ਜਾਂਚ ਜਾਂਦੀ ਆ ਜੀ। ਹੁਣ ਇੱਕ ਦਿਨ ਦਾ ਰਿਮਾਂਡ ਹੋਰ ਹੋਇਆ ਜੀ, ਉਹ ਲਿਆਉਂਦੇ ਹੈਗੇ ਆ ਜੀ ਮੇਨ ਗੇਟ ਤੇ ਸਾਰਾ ਮੀਡੀਆ ਬੈਠਾ ਹੁੰਦਾ ਜੀ, ਉਦਣ ਵੀ ਜਿਹੜਾ ਆ ਉਹ ਪਹਿਲਾਂ ਉਹਨਾਂ ਨੇ ਪਤਾ ਨੀ ਲੱਗਣ ਦਿੱਤਾ ਕਿਹੜੇ ਵੇਲੇ ਲੈ ਕੇ ਆਏ ਆ, ਤੇ ਜੀ ਉਸ ਵੇਲੇ ਜਦੋਂ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਪੁਲਿਸ ਨੇ, ਉਹਨਾਂ ਨੇ ਸੋਚਿਆ ਜਦੋਂ ਬਾਹਰ ਨਿਕਲਣਗੇ ਤੇ ਉਹ ਬਾਹਰ ਇੱਕ ਸਾਡੇ ਕੰਟੀਨ ਦੇ ਰਾਹੀਂ ਦਰਵਾਜ਼ਾ ਆ ਪਹਿਲਾਂ ਬੰਦ ਕੀਤਾ ਆ ਸੀ, ਜਿੱਦਣ ਦੀ ਧਮਕੀ ਆਈ ਮੇਰੇ ਆਫਿਸ ਦੇ ਨਾਲ ਦੀ ਹੈਗਾ ਸੀ ਉਹ ਦਰਵਾਜ਼ਾ, ਸਾਨੂੰ ਕੰਟੀਨ ਤੋਂ ਚਾਹ ਦੀ ਦਿੱਕਤ ਹੈਨੀ ਸੀ, ਉਸ ਵੇਲੇ ਚਾਹ ਬਾਹਰ ਆ ਜਾਂਦੀ ਸਾਡੇ ਆਫਿਸ ਚ
0: ਜੀ।
1: ਉਹ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਬੜੇ ਤਰੀਕੇ ਨਾਲ ਉਹਨਾਂ ਦੇ ਵਕੀਲ ਨੂੰ ਬਾਹਰ ਭੇਜਿਆ, ਸਾਰਾ ਮੀਡੀਆ ਜਿਹੜਾ ਹੈਗਾ ਆ ਉਹ ਵਕੀਲ ਦੇ ਦੁਆਲੇ ਸੀ ਤੇ ਉਹ ਕੋਲ ਦੀ ਨਿਕਲ ਕੇ ਜੀ ਇੱਧਰ ਦੀ ਆ ਗਿਆ ਜੀ, ਆਰਾਮ ਨਾਲ ਪਤਾ ਹੀ ਨੀ ਲੱਗਾ ਮੀਡੀਆ ਨੂੰ, ਮੀਡੀਆ ਫੋਕਸ ਉੱਥੇ ਹੀ ਰੱਖਿਆ ਜੀ ਵਕੀਲ ਤੇ, ਉਹ ਦੂਜਾ ਦਰਵਾਜ਼ਾ ਖੋਲ ਕੇ ਤੇ ਨਿਕਲ ਉਹ ਦੂਜਾ ਦਰਵਾਜ਼ਾ ਖੋਲ ਕੇ ਤੇ ਨਿਕਲ ਗਏ ਸੀ ਜੀ
0: ਜੀ।
1: ਤੇ ਅੱਜ ਵੀ ਏਦਾਂ ਹੀ ਜਿਹੜਾ ਹੈਗਾ ਆ ਮੀਡੀਆ ਮੇਨ ਗੇਟ ਤੇ ਹੀ ਖੜਾ ਰਿਹਾ ਵੀ ਮੇਨ ਗੇਟ ਤੋਂ ਪਤਾ ਲੱਗ ਜਾਏ ਜੀ, ਹਾਂਜੀ ਉਹ ਪਿਛਲੇ ਦਰਵਾਜੇ ਥਾਣੀ ਲੈ ਗਿਆ ਜੀ।
0: ਜੀ ਜਿਵੇਂ ਸੈਣੀ ਸਾਹਿਬ ਹੜਤਾਲ ਚੱਲ ਰਹੀ ਹੈ ਵਕੀਲਾਂ ਦੀ, ਏਦਾਂ ਫਿਰ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਨੂੰ ਮਤਲਬ ਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ, ਉਹਦੇ ਸਪੈਸ਼ਲ ਫਿਰ ਕਰ ਲਈ ਜਾਂਦੀ ਹੈ ਸੁਣਵਾਈ ਜੀ?
1: ਦੇਖੋ ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸੁਣਵਾਈ ਹੁੰਦੀ ਹੈ ਨਾ ਜੀ, ਉਹਦੇ ਵਿੱਚ ਤਾਂ ਆਉਣਾ ਹੀ ਪੈਂਦਾ ਹੈਗਾ ਜਦੋਂ ਮਰਜ਼ੀ
0: ਜੀ,
1: ਵਕੀਲ ਨਾ ਵੀ ਪੇਸ਼ ਹੋਵੇ ਤੇ ਉਹਦੇ ਵਿੱਚ ਕੋਈ ਚੱਕਰ ਨੀ ਹੈਗਾ ਜੀ, ਰਿਮਾਂਡ ਦੀ ਗੱਲ ਹੀ ਹੋਣੀ ਆ, ਰਿਮਾਂਡ ਦੀ ਗੱਲ ਇੱਕ ਪਰਸਨ ਵੀ ਕਰ ਸਕਦਾ ਬੰਦਾ, ਹਾਂਜੀ ਪੁਲਿਸ ਨੇ ਰਿਮਾਂਡ ਮੰਗਣਾ, ਜੱਜ ਨੇ ਪਹਿਲਾਂ 3 ਦਿਨ ਦਾ ਦਿੱਤਾ ਸੀ ਤੇ ਹੁਣ ਜਿਹੜਾ ਹੈਗਾ ਆ ਬਟ ਨੈਚੁਰਲ 3 ਦਿਨ ਤੋਂ ਘੱਟ ਹੀ ਦਾ ਹੀ ਦੇਣਾ ਸੀਗਾ ਜੀ।
0: ਜੀ ਬਿਲਕੁਲ,
1: ਇਸ ਕਰਕੇ ਜਿਹੜਾ ਹੈਗਾ ਇਹਦੇ ਉੱਤੇ ਤਾਂ ਏਡੀ ਸਬਮਿਸ਼ਨ ਸੀਗੀ ਜੀ ਕਿ ਜਿਹੜੀ ਇਹ ਐਪਰੀਹੈਂਸ਼ਨ ਹੈਗੀ ਆ ਵੀ ਇਹਨਾਂ ਨੂੰ ਸਿਰਫ ਬਚਾਇਆ ਜਾ ਰਿਹਾ ਆ, ਹੋਰ ਕੁਛ ਨੀ ਜੀ, FBI ਤੋਂ ਬਚਾਇਆ ਜਾ ਸਕੇ ਜੀ।
0: ਬਿਲਕੁਲ ਆ ਜੀ।
1: ਦੂਜਾ ਜੀ
0: ਪੰਜਾਬ ਦੀ ਸਿਆਸਤ ਦੇ ਵਿੱਚ ਜਦੋਂ ਝਾਤ ਮਾਰੀ ਹੈ, ਸਿੱਖ ਸਿਆਸਤ ਜੋ ਹੈ ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਸ ਪੰਜਾਬ ਇੱਕ ਮਿਕ ਹੁੰਦੇ ਵੀ ਨਜ਼ਰ ਆ ਰਹੇ ਹੈ, ਪਰ ਦੂਸਰੇ ਪਾਸੇ ਜਿਹੜਾ ਇਕਬਾਲ ਸਿੰਘ ਝੁੰਦਾ ਨੂੰ 6 ਸਾਲ ਦੇ ਲਈ ਜਿਹੜੀ ਬਾਹਰ ਦਾ ਰਾਸਤਾ ਕਿਤੇ ਨਾ ਕਿਤੇ ਦਿਖਾਤਾ ਜੀ।
1: ਹੋਇਆ ਏਦਾਂ ਜੀ, ਇਹ ਖਬਰ ਆਉਂਦਿਆਂ ਨਾਲ ਹੀ ਨਾ ਮੈਂ ਔਜਲਾ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਔਜਲਾ ਸਾਹਿਬ ਏਦਾਂ ਕਰਕੇ ਹੋਈ ਆ
0: ਜੀ,
1: ਕਹਿੰਦੇ ਔਜਲਾ ਸਾਹਿਬ ਕਹਿੰਦੇ ਤੂੰ ਸ਼ੋਲੇ ਫਿਲਮ ਦੇਖੀ ਸੀ? ਮੈਂ ਕਿਹਾ ਹਾਂਜੀ। ਕਹਿੰਦੇ ਉਹ ਸਰਾਨੀ ਕਹਿੰਦਾ ਰਹੇ ਸੀ ਆਦੇ ਇੱਧਰ ਜਾਓ ਆਦੇ ਇੱਧਰ ਆਓ ਤੇ ਬਾਕੀ ਮੇਰੇ ਪਿੱਛੇ ਆਓ, ਕਹਿੰਦੇ ਗਿਆਨੀ ਜੇਲਰ ਹੈ ਜੀ, ਤੇ ਉਹ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹੀ ਹਿਸਾਬ ਆ, ਆਦੇ ਇੱਧਰ ਜਾਓ ਆਦੇ ਇੱਧਰ ਆਓ ਬਾਕੀ ਮੇਰੇ ਪਿੱਛੇ ਆਓ
0: ਹੈ ਜੀ,
1: ਇਸ ਕਰਕੇ ਇਹਨਾਂ ਦੇ ਆਦੇ ਇਧਰ ਜਾਓ ਆਦੇ ਉਧਰ ਆਓ। ਜਿਹੜੇ ਅਯਾਲੀ ਸਾਹਿਬ ਆਪਣੇ ਵਲੰਟਰੀ ਚਲੇ ਗਏ ਸੀਗੇ ਜੀ, ਝੁੰਦਾ ਸਾਹਿਬ ਨੇ ਦੇਖਿਆ ਵੀ ਭਾਈ ਇਸ ਲੀਡਰਸ਼ਿਪ ਦੇ ਹਾਂਜੀ ਉਹਨਾਂ ਨੇ ਆਪਣਾ ਗਰੁੱਪ ਜਿਹਾ ਬਣਾਇਆ ਸੀ ਜੀ, ਉਹਦੇ ਮੁਤਾਬਕ ਹੀ ਉਹਨਾਂ ਨੇ ਅੰਮ੍ਰਿਤਪਾਲ ਹੋਣਾ ਦੇ ਅੱਜ ਕਹਿ ਦਿੱਤਾ ਵੀ ਹਾਂਜੀ ਉਹਨਾਂ ਦੀ ਸਾਡੀ ਮੁੱਖ ਮੰਤਰੀ ਸ਼ਿਪ ਆ ਉਹ ਸਾਨੂੰ ਮਨਜ਼ੂਰ ਆ
0: ਜੀ,
1: ਉਹ ਅਜੇ ਗੱਲ ਕਰਦੇ ਸੀ। ਇਹਨਾਂ ਨੇ ਸੋਚਿਆ ਭਾਈ ਇਹਦੇ ਨਾਲ ਤਾਂ ਇਹ ਆ ਵੀ ਜਾਂਦਾ ਜਾਂਦਾ ਹੋਰ ਨਾ ਸਾਰਾ ਕੁਛ ਹੀ ਸਮੇਟ ਜਾਏ
0: ਜੀ,
1: ਤੇ ਆਪਣੇ ਲੈਵਲ ਤੇ ਅਲਾਇੰਸ ਕਰੀ ਜਾਂਦੇ ਪਏ ਆ, ਤੇ ਇਹਨਾਂ ਨੇ ਜੀ 6 ਸਾਲ ਵਾਸਤੇ ਮੁੱਢਲੀ ਮੈਂਬਰਸ਼ਿਪ ਤੋਂ
0: ਜੀ
1: ਉਹਨਾਂ ਨੂੰ ਬਰਖਾਸਤ ਕਰਤਾ। ਹੁਣ ਰਹਿ ਗਿਆ ਜੀ ਗੋਬਿੰਦ ਸਿੰਘ ਲੌਂਗੋਵਾਲ, ਗਿਆਨੀ ਜੀ ਰਹਿ ਗਏ ਆ ਜੀ,
0: ਬਡਾਲਾ ਜੀ।
1: ਹਾਂਜੀ ਬਡਾਲਾ ਜੀ ਰਹਿ ਗਏ ਹੈਗੇ ਆ, ਹੋਰ ਬਾਕੀ ਹੋਰ ਬੰਦੇ ਜੀ।
0: ਜੀ
1: ਸਵਾਲ ਤਾਂ ਇਹ ਹੈਗਾ ਆ ਕਿ ਸਰ ਗਰਾਊਂਡ ਤੇ ਇਹਨਾਂ ਦਾ ਪ੍ਰਭਾਵ ਕੁਛ ਨੀ ਦਿਸਦਾ ਪਿਆ।
0: ਜੀ
1: ਠੀਕ ਹੈ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ
0: ਜੀ,
1: ਹਾਂਜੀ ਉਹ ਆਪਣਾ ਜਦੋ ਜਹਿਦ ਕਰ ਰਹੇ ਹੈਗੇ ਆ, ਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਬੂਸਟ ਮਿਲ ਰਿਹਾ ਆ। ਗਰਾਊਂਡ ਤੇ ਇਹ ਆ, ਇਹ ਗਰਾਊਂਡ ਰਿਐਲਿਟੀ ਆ ਜੀ।
0: ਅੱਜ ਵੈਸੇ ਅੰਮ੍ਰਿਤ ਆਪਣੇ ਅੰਮ੍ਰਿਤਸਰ ਏਰੀਆ ਜਾਂ ਮਾਝਾ ਏਰੀਆ ਦੇ ਵਿਚ ਕਾਫੀ ਜਿਹੜਾ ਗੇੜੀ ਕੱਢ ਕੇ ਆਏ ਨੇ ਸੁਖਬੀਰ ਸਿੰਘ ਬਾਦਲ ਵੀ ਤੇ ਨਾਲ ਮਜੀਠਾ ਸਾਹਿਬ ਵੀ, ਤੇ ਉੱਥੇ ਜਾਇਜਾ ਜੂਜਾ ਲੈ ਕੇ ਆ ਰਹੇ। ਕਹਿੰਦੇ ਪਾਣੀ ਪੂਣੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਜੋ ਅਜੇ ਤਾਂ ਕੋਈ ਇਹ ਕਰ ਹੀ ਨਹੀਂ ਰਹੇ ਪ੍ਰਬੰਧ, ਫਿਰ ਡੁੱਬੇਗਾ ਜੀ ਉਸ ਹਿਸਾਬ ਦੇ ਨਾਲ।
1: ਦੇਖੋ ਜੀ ਮੇਰੀ ਤਾਂ ਆਪਣੀ ਫੀਲਿੰਗ ਆ ਇਹ
0: ਜੀ,
1: ਅਸੀਂ ਸੋਚਦੇ ਤਾਂ ਇਹ ਸੀ ਵੀ ਬਾਦਲ ਸਾਹਿਬ ਸਟੈਪ ਬੈਕ ਕਰਕੇ ਤੇ ਮਜੀਠੀਆ ਸਾਹਿਬ ਨੂੰ ਕਮਾਂਡ ਦੇ ਦੇਣ ਤੇ ਤਾਂ ਵੀ ਬਹੁਤ ਵਧੀਆ ਜੀ।
0: ਜੀ
1: ਇਹ ਉਹਨਾਂ ਦਾ ਮਨ ਨਹੀਂ ਹੁਣ ਮੰਨਦਾ ਹੈਗਾ ਆ ਜੀ, ਜਾਂ ਕੋਈ ਪ੍ਰਤਿਗਿਆ ਕੀਤੀ ਆ ਉਹਨਾਂ ਨੇ
0: ਜੀ
1: ਵੀ ਮੈਂ ਨਹੀਂ ਛੱਡਣਾ ਜੀ, ਤੇ ਫਿਰ ਏਦਾਂ ਇਹ ਹੈਗਾ ਆ ਜੀ ਕਿ ਉਹਨਾਂ ਨੂੰ ਚਾਹੀਦਾ ਇਹ ਆ ਕਿ ਮਜੀਠੀਆ ਸਾਹਿਬ ਨੂੰ ਹਰ ਜਗ੍ਹਾ ਤੇ ਨਾਲ ਹੀ ਰੱਖਣ ਜੀ।
0: ਬਿਲਕੁਲ, ਆ 2-3 ਦਿਨ ਤੋਂ ਤਾਂ ਦੇਖ ਹੀ ਰਹੇ ਨੇ ਨਾਲ।
1: ਬਿਕੋਜ਼ ਲੀਡਰ ਦੀ ਨਾ ਇੱਕ ਸਰ ਮਤਲਬ ਜਿਹੜਾ ਹੈਗਾ, ਹੀ ਸ਼ੁੱਡ ਬੀ ਵੈਰੀ ਗੁੱਡ ਓਰੇਟਰ
0: ਜੀ।
1: ਬਾਦਲ ਸਾਹਿਬ ਇੱਕ ਅੱਛੇ ਵਕਤਾ ਨਹੀਂ ਹੈ
0: ਜੀ,
1: ਠੀਕ ਹੈ ਜੀ। ਉਹ ਨਾ ਕੋਈ ਗੱਲ ਜਿਹੜੀ ਹੈਗੀ ਆ ਉਹਨੂੰ ਕਨਵਿੰਸਿੰਗ ਢੰਗ ਦੇ ਨਾਲ ਦੂਜੇ ਨੂੰ ਮਤਲਬ ਨਹੀਂ ਦੱਸ ਸਕਦੇ ਜਾਂ ਨਹੀਂ ਮਤਲਬ ਸਮਝਾ ਸਕਦੇ।
0: ਕੁਝ ਲੋਕ ਇਸ ਤਰੀਕੇ ਨਾਲ ਮਜੀਠੀਆ ਸਾਹਿਬ ਕਰ ਸਕਦੇ ਆ, ਕੁਝ ਬੈਕ ਤੇ ਕਰ ਸਕਦੇ ਆ ਨਾ, ਟੀਮ ਵਰਕ ਹੋਣਾ ਚਾਹੀਦਾ ਉਹਦੇ ਵਿੱਚ, ਹੋ ਸਕਦਾ ਹੈ। ਬਿਲਕੁਲ
1: ਦੇਖੋ ਸਰ ਜਿੱਥੇ ਤੱਕ ਮੈਚਿਓਰਿਟੀ ਲੈਵਲ ਦੀ ਵੀ ਗੱਲ ਕਰੀਏ, ਮੈਂ ਵੱਡੇ ਬਾਦਲ ਸਾਹਿਬ ਦਾ ਵੀ ਸੁਣਦੇ ਰਹੇ ਅਸੀਂ ਜਾਂ ਦੇਖਦੇ ਰਹੇ ਹਾਂ, ਜੇ ਉਹਨਾਂ ਨੂੰ ਕਿਸੇ ਨੇ ਸਵਾਲ ਕਰਨਾ ਜੇ ਇੱਥੋਂ ਅੱਜ ਤੱਕ ਇਹਨੇ ਲੜਨਾ ਤੁਸੀਂ ਲੜੋਗੇ, ਉਹਨਾਂ ਦਾ ਜਵਾਬ ਇਹ ਹੁੰਦਾ ਸੀ ਕਾਕਾ ਮੈਨੂੰ ਕੀ ਪਤਾ ਪਾਰਟੀ ਨੇ ਟਿਕਟ ਮੈਨੂੰ ਦੇਣੀ ਵੀ ਆ ਕਿ ਨਹੀਂ।
0: ਬਿਲਕੁਲ,
1: ਇਹ ਤਾਂ ਪਾਰਟੀ ਨੂੰ ਪਤਾ, ਮੈਨੂੰ ਥੋੜਾ ਪਤਾ, ਇਹ ਤਾਂ ਪਾਰਟੀ ਨੂੰ ਪਤਾ ਹੋਊਗਾ। ਜਦਕਿ ਹੀ ਵਾਜ ਆਲ ਇਨ ਆਲ
0: ਜੀ,
1: ਉਹ ਸਾਰਾ ਕੁਛ ਪਾਰਟੀ ਸੀ, ਪਰ ਲੋਕਾਂ ਨੂੰ ਦਿਖਾਉਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਆ ਵਰਡਿੰਗ ਹੈ ਜੀ, ਉੱਥੇ ਜਿਹੜਾ ਹੈਗਾ ਆ ਆਪਣੀ ਕਮੇਟੀ ਜਿਹੜੀ ਪੋਲੀਟੀਕਲ ਅਫੇਅਰਸ ਦੀ ਬਣਾਈ ਸੀ ਉਹਦੇ ਵਿੱਚ ਗੱਲ ਰੱਖ ਕੇ ਆਪ ਹੀ ਸਾਰਾ ਕੁਛ ਕਰਨਾ, ਪਰ ਫਾਰਮੈਲਿਟੀ ਸੇਕ ਜਿਹੜਾ ਹੈਗਾ ਲੋਕ ਦਿਖਾਵੇ ਵਾਸਤੇ ਤਰਜੀਹ ਜ਼ਰੂਰ ਦੇ ਰਹੇ
0: ਜੀ।
1: ਵੱਡੇ ਦੂਜੇ ਲੀਡਰਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੇ ਹੱਕ ਨਾ ਤਾਂ ਕਿਸੇ ਨੇ ਵੀ ਨਹੀਂ ਸੀ ਕਰਦਾ, ਕੋਈ ਵੀ ਉਹਨਾਂ ਨੂੰ ਨਹੀਂ ਸੀ ਨਾ ਕਰਦਾ ਜੀ,
0: ਘੱਟੋ ਘੱਟ ਰਿਸਪੈਕਟ ਤਾਂ ਹੁੰਦੀ ਸੀ ਨਾ ਭਈ, ਉਹਨਾਂ ਨੂੰ ਇਹ ਤਾਂ ਮਹਿਸੂਸ ਕਰਾ ਦਿੰਦੇ ਸੀ ਭਾਈ ਮੈਂ ਤੁਹਾਡੇ ਨਾਲ ਹੀ ਆ ਨਾ।
1: ਬਿਲਕੁਲ,
0: ਤੁਹਾਡਾ ਸਾਡਾ ਵੀ ਕਹਿੰਦੇ
1: ਹੋਣਗੇ,
0: ਸਾਡਾ ਵੀ ਜ਼ਿਕਰ ਹੋਇਆ ਅੱਜ ਹਨਾ ਜੀ।
1: ਜਦੋਂ ਇਹ ਗੱਲ ਕਹਿ ਦੇਣੀ ਵੀ ਪਤਾ ਨੀ ਮੈਨੂੰ ਪਾਰਟੀ ਨੇ ਟਿਕਟ ਦੇਣੀ ਕਿ ਨਹੀਂ ਦੇਣੀ ਜੀ, ਮੈਨੂੰ ਪਾਰਟੀ ਜਿੱਥੋਂ ਕਹੂਗੀ ਮੈਂ ਤਾਂ ਪਾਰਟੀ ਕਾਕਾ, ਇਹਦੇ ਵਿੱਚ ਲੋਕਤੰਤਰ ਚ ਪਾਰਟੀ ਵੱਡੀ ਹੁੰਦੀ ਬੰਦਾ ਨੀ ਵੱਡਾ ਹੁੰਦਾ, ਇਹ ਗੱਲਾਂ ਕਹਿ ਕੇ ਜਿਹੜਾ ਹੈਗਾ ਆ ਉਹ ਮੁੜ ਕੇ ਜਿਹੜਾ ਅਗਲੇ ਨੇ ਜਿਹੜੇ ਬੰਦੇ ਉਹਨੇ ਬਣਾਏ ਹੁੰਦੇ ਸੀਗੇ ਉਹਨਾਂ ਨੂੰ ਇਹ ਫੀਲ ਆਉਂਦਾ ਸੀਗਾ ਵੀ ਇਹਨਾਂ ਨੂੰ ਵੀ ਟਿਕਟ ਅਸੀਂ ਦੇ ਰਹੇ ਹਾਂ, ਹੈਗੀ ਅਸੀਂ ਇਹਨਾਂ ਨੂੰ ਲੜਾ ਰਹੇ ਹੈਗੇ ਹਾਂ।
0: ਬਿਲਕੁਲ,
1: ਸਗੋਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਬਾਦਲ ਸਾਹਿਬ ਜਿੱਥੇ ਜਾਂਦੇ ਫਲਾਡੇ ਨੂੰ ਡਿਕਲੇਅਰ ਕਰ ਦਿੱਤਾ, ਤੇ ਫਿਰ ਪੋਲੀਟੀਕਲ ਅਫੇਅਰ ਦੀ ਕਮੇਟੀ ਕਾਹਦੇ ਵਾਸਤੇ ਹੈਗੀ ਜੀ ਬਣਾਈ ਤੁਸੀਂ, ਕੋਰ ਕਮੇਟੀ ਜਿਹੜੀ ਆ ਕਾਹਦੇ ਵਾਸਤੇ
0: ਜੀ।
1: ਇਸ ਕਰਕੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਬੜੀਆਂ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ, ਤੇ ਇਹ ਬਾਦਲ ਸਾਹਿਬ ਦੇ ਵਿੱਚ ਇਹਦੇ ਵਿੱਚ ਨਾ ਲੈਕਨੈਸ ਆ ਇਸ ਚੀਜ਼ਾਂ ਇਹਨਾਂ ਚੀਜ਼ਾਂ ਦੇ ਉੱਤੇ, ਉਹ ਘਾਟ ਆ ਤੇ ਉਹ ਘਾਟ ਜਿਹੜੀ ਹੈਗੀ ਨਾ ਜੀ ਉਹ ਪੂਰੀ ਨਹੀਂ ਹੋ ਸਕਦੀ ਜੀ। ਦੂਜਾ ਉਹ ਆ ਕਿ ਉਹ ਅੱਛੇ ਵਕਤਾ ਨਹੀਂ ਹੈਗੇ, ਉਹ ਰਿਟਰ ਵਧੀਆ ਨਹੀਂ ਹੈਗੇ ਜੀ। ਜਿੱਦਾਂ ਤੁਸੀਂ ਦੇਖੋ ਮਜੀਠੀਆ ਸਾਹਿਬ ਕਿਸੇ ਟੋਪਿਕ ਦੇ ਉੱਤੇ ਗੱਲ ਕਰਦੇ ਹੈਗੇ ਆ ਜੀ, ਉਹ ਐਨ ਵਕੀਲਾਂ ਵਾਂਗੂ ਤਰਕ ਨਾਲ ਕਿਹੜੀ ਗੱਲ ਪਹਿਲਾਂ ਕਿਹੜੀ ਬਾਅਦ ਦੇ ਵਿੱਚ ਕਿਸ ਤਰੀਕੇ ਨਾਲ ਗੱਲ ਸਮਝਾਉਣੀ ਆ, ਕਿਹਨੂੰ ਕਿਹਦੇ ਨਾਲ ਕੋਰਿਲੇਟ ਕਰਨਾ ਆ, ਹੈ ਜੀ। ਤੇ ਉਹ ਇਸ ਕਰਕੇ ਉਹ ਕਨਵਿੰਸਿੰਗ ਮਤਲਬ ਜਿਹੜੀ ਹੈਗੀ ਆ ਉਹਨਾਂ ਦੀ ਸਪੀਚ ਹੁੰਦੀ ਆ ਜੀ, ਉਹ ਇਸ ਕਰਕੇ ਜੇ ਏਦਾਂ ਦਾ ਗੁਣੀ ਬੰਦਾ ਨਾਲ ਹੋਵੇ ਤੇ ਹੋਵੇ ਰਿਸ਼ਤੇਦਾਰ, ਤੇ ਉਹ ਜੇ ਤੁਸੀਂ ਆਪ ਨਹੀਂ ਛੱਡਣਾ ਤੇ ਉਹਨਾਂ ਨੂੰ ਮੈਕਸੀਮਮ ਟਾਈਮ ਨਾਲ ਹੀ ਰੱਖਣਾ ਚਾਹੀਦਾ ਹੈਗਾ, ਇਹਦੇ ਨਾਲ ਪਾਰਟੀ ਜਿਹੜੀ ਆ ਉਹਨੂੰ ਬੂਸਟ ਮਿਲੂਗਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਦਰੁਸਤ ਹੈ।
1: ਹਾਂਜੀ
0: ਜੀ,
1: ਤੇ ਲੋਕਾਂ ਨਾਲ ਵੀ ਲੈਜੰਡ, ਕਿਉਂਕਿ ਬਾਦਲ ਸਾਹਿਬ ਜਿਹੜੇ ਹੈਗੇ ਆ ਡਿਪਟੀ ਸੀਐਮ ਰਹੇ ਹੈਗੇ ਆ ਜੀ, ਤੇ ਉਹਨਾਂ ਤੱਕ ਪਬਲਿਕ ਦਾ ਪਹੁੰਚਣਾ ਬਹੁਤ ਈਜ਼ੀ ਨਹੀਂ ਹੁੰਦਾ ਹੈਗਾ, ਜਿੰਨਾ ਮਤਲਬ ਮਜੀਠੀਆ ਸਾਹਿਬ ਦੇ ਤੱਕ ਪਹੁੰਚਣ ਸੌਖੀ ਹੈਗੀ ਆ, ਤੇ ਉਹ ਇਸ ਕਰਕੇ ਲੋਕਾਂ ਦਾ ਲੈਜੰਡ ਜਿਹੜਾ ਆ ਉਹ ਜਿੱਥੇ ਬਣਦਾ ਹੋਵੇ ਉੱਥੋਂ ਵੋਟ ਨਿਕਲਦੀ ਆ ਜੀ।
0: ਬਿਲਕੁਲ ਹੈ ਜੀ,
1: ਆਪਣੇ ਮੁੱਖ ਮੰਤਰੀ ਵੀ ਤਾਂ ਆ ਕੇ ਕਹਿ ਦਿੰਦੇ ਆ ਨਾ, ਇੰਨੀ ਨੇੜਿਓਂ ਕਦੀ ਦੇਖਿਆ ਸੀ ਮੁੱਖ ਮੰਤਰੀ? ਹੈਂਜੀ, ਏਦਾਂ ਇਹਨਾਂ ਨੇ ਕਿੱਡੇ ਕਿੱਡੇ ਨਾਂ ਬਣਾਏ ਸੀ, ਕਿੱਡੇ ਕਿੱਡੇ ਹਊਗਾ ਬਣਾਇਆ ਸੀ।
0: ਬਿਲਕੁਲ ਜੀ,
1: ਇਹ ਤੁਹਾਡਾ ਪਿਆਰ ਹੀ ਆ ਜੀ, ਉਹ ਕਿਹੜੀਆਂ ਤਰੀਕੇ ਨਾਲ ਮਤਲਬ ਲੋਕਾਂ ਦਾ ਅਹਿਸਾਸ ਕਰਾਉਂਦੇ ਵੀ ਮੈਂ ਤੁਹਾਡੇ ਵਰਗਾ ਹੀ ਆ ਜੀ,
0: ਜੀ
1: ਇਹਨਾਂ ਨੂੰ ਕੀ ਪਤਾ। ਹਾਂਜੀ,
0: ਬਿਲਕੁਲ। ਪਰ
1: ਅੰਗਰੇਜ਼ੀ ਸਕੂਲ ਚ ਪੜ੍ਹਨ ਵਾਲਿਆਂ ਨੂੰ
0: ਅੱਜ ਵੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਮੌਨਸੂਨ ਸੈਸ਼ਨ ਦਾ ਜਿਹੜਾ ਆਗਾਜ਼ ਦਾ ਜ਼ਿਕਰ ਕਰ ਦਿੱਤਾ, 3 ਤੋਂ 10 ਅਗਸਤ ਤੱਕ ਚੱਲੇਗਾ। ਤੇ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਮਾਨ ਸਾਹਿਬ ਵੀ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੀ, ਪਰ ਉਹਦੇ ਵਿੱਚ ਇਹ ਚਰਚਾਵਾਂ ਘੱਟ ਹੋਈਆਂ ਨੇ, ਜ਼ਿਆਦਾ ਆਪਣੀਆਂ ਜਿਹੜੀਆਂ ਨੇ ਸਕੀਮਾਂ ਦੇ ਬਾਰੇ ਦੱਸਦੇ ਰਹੇ ਨੇ ਕਿ ਰਾਸ਼ਨ ਕਾਰਡ ਵੀ ਕਹਿੰਦੇ ਹੁਣ 10 ਲੱਖ ਨੂੰ ਦੇਣਾ ਜੀ, ਉਹਨਾਂ ਦੇ ਵਿੱਚ ਜਿਹੜਾ ਨਵੇਂ ਮੈਂਬਰ ਨੇ ਉਹ ਵੀ ਵਿੱਚ ਆਪਣਾ ਨਾਮ ਲਿਖਾ ਸਕਣਗੇ, ਬਾਕੀ ਉਹ ਰਸੋਈ ਦੀ ਯੋਜਨਾ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ, ਤੇ ਮਾਮਾ ਭੈਣਾਂ ਸਤਿਕਾਰ ਯੋਜਨਾ ਜਿਹੜੀ ਹੈ ਉਹ ਵੀ ਇਸੇ ਤਰ੍ਹਾਂ ਚੱਲਦੀ ਰਹੇਗੀ, ਉਹਦੇ ਵਿੱਚ ਹੋਰ ਵਾਧਾ ਹੋ ਜਾਏਗਾ, ਇਹ ਚੀਜ਼ਾਂ ਜ਼ਰੂਰ ਗਿਣਾਈ ਜਾਂਦੇ ਆ ਜੀ।
1: ਪਰ ਇਹ ਸਭ ਇਹ ਤਾਂ ਰੂਟੀਨ ਮੈਟਰ ਦੀਆਂ ਗੱਲਾਂ ਆ। ਰਾਸ਼ਨ ਕਾਰਡ ਦੇ ਵਿੱਚ ਘਰ ਚ ਨਵੀਂ ਵੋਟੀ ਆ ਜਾਂਦੀ ਸੀ ਤੇ ਅਗਲੇ ਦਿਨ ਫਾਰਮ ਭਰ ਦਿੰਦੇ ਹੁੰਦੇ ਸੀ, ਜਾ ਕੇ ਉੱਥੇ ਜਿਹੜਾ ਹੈਗਾ ਜਾਂ ਆਪਣੇ ਬਲਾਕ ਦੇ ਵਿੱਚੋਂ ਜਾਂ ਸਬ ਡਿਵੀਜ਼ਨ ਦੇ ਵਿੱਚੋਂ ਤਹਿਸੀਲੋਂ ਜਾ ਕੇ ਜਿਹੜਾ ਆ ਉਹ ਉਹਨਾਂ ਦੇ ਦਫ਼ਤਰ ਦੇ ਵਿੱਚੋਂ, ਫੂਡ ਸਪਲਾਈ ਦੇ ਦਫ਼ਤਰ ਦੇ ਵਿੱਚੋਂ ਜਿਹੜਾ ਆ ਉੱਥੇ ਨਾਂ ਦਰਜ ਕਰਾ ਕੇ ਤੇ ਥੋੜੇ ਚਿਰ ਬਾਅਦ ਰਾਸ਼ਨ ਕਾਰਡ ਦੇ ਉੱਤੇ ਨਾਂ ਦਰਜ ਹੋ ਜਾਂਦਾ ਸੀ, ਉਸੇ ਰਾਸ਼ਨ ਕਾਰਡ ਤੇ ਐਡ ਕਰ ਦਿੰਦੇ ਸੀ, ਬੋਰ ਲਾ ਦਿੰਦੇ ਸੀ ਸਾਈਨ ਕਰਕੇ ਜੀ।
0: ਬਿਲਕੁਲ,
1: ਇਹ ਤਾਂ ਪ੍ਰੋਸੈਸ ਆਫ ਲਾ ਹੈਗਾ ਆ ਜੀ, ਇਹ ਤਾਂ ਰੂਟੀਨ ਚ ਚੱਲਦਾ ਹੀ ਰਹਿੰਦਾ ਹੈਗਾ ਜੀ।
0: ਮੈਂ ਇਹ ਚੀਜ਼ ਸੋਚਦਾ ਸੀ ਕਿ ਮੁੱਖ
1: ਮੰਤਰੀ ਨੂੰ
0: ਇਹ ਚੀਜ਼ਾਂ ਗਿਣਾਉਣ ਦੀ ਕੀ ਜ਼ਰੂਰਤ ਹੈ ਜੀ, ਆਪਣੀ ਤੁਸੀਂ ਤੁਸੀਂ ਜਿਹੜੇ ਅਹੁਦੇ ਉੱਤੇ ਬੈਠੇ ਹੋ, ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਓ।
1: ਉਹੀ ਬੇਨਤੀ ਕਰ ਰਿਹਾ ਨਾ ਜੀ ਮੈਂ
0: ਵੀ,
1: ਇਹ ਕੰਮ ਤਾਂ ਜਿਹੜੇ ਹੈਗੇ ਆ ਰੂਟੀਨ ਦੇ ਵਿੱਚ ਹੋਣਾ ਹੀ ਚਾਹੀਦੇ, ਉਹਦੇ ਵਾਸਤੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਣ ਦੀ ਕੀ ਲੋੜ ਹੈ ਜੀ।
0: ਜੀ,
1: ਹੁਣ ਕੋਈ ਮਰ ਗਿਆ ਤੇ ਉਹਦਾ ਡੈਥ ਸਰਟੀਫਿਕੇਟ ਮਿਲਣਾ ਹੈ, ਜਾਂ ਪਿਆ ਤੇ ਉਹਦਾ ਜਨਮ ਪ੍ਰਮਾਣ ਪੱਤਰ ਮਿਲਣਾ ਹੈ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰੂਟੀਨ ਮੈਟਰ ਆ ਸਟੇਟ ਦੇ। ਕੋਈ ਰਿਟਾਇਰ ਹੋ ਰਿਹਾ ਹੈਗਾ ਆ ਤੇ ਹਾਂਜੀ ਜੀ ਉਹਦੇ ਫੰਡ ਦੇ ਦਿੱਤੇ ਜਾ ਰਹੇ ਤੇ ਉਹਨੂੰ ਰਿਟਾਇਰ ਕੀਤਾ ਜਾ ਰਿਹਾ ਹੈਗਾ ਆ, ਦੂਜਾ ਕੋਈ ਭਰਤੀ ਹੋ ਰਿਹਾ ਆ ਤਾਂ ਜੀ,
0: ਬਿਲਕੁਲ
1: ਇਹ ਚੀਜ਼ਾਂ ਤਾਂ ਰੂਟੀਨ ਚ ਹੈਗੀ ਆ ਜੀ। ਪਰ ਗੱਲ ਇਹ ਹੈਗੀ ਇਹਨਾਂ ਨੂੰ ਪਤਾ ਹੀ ਨੀ ਹੈਗਾ ਜੀ ਵੀ ਮੁੱਖ ਮੰਤਰੀ ਦੇ ਕੰਮ ਕੀ ਹੁੰਦੇ, ਉਹ ਇਹਨਾਂ ਚੀਜ਼ਾਂ ਨੂੰ ਹੀ ਕੰਮ ਸਮਝਣ ਲੱਗ ਪਏ ਜੀ।
0: ਬਿਲਕੁਲ ਹੈ ਜੀ,
1: ਬਾਕੀ ਲੋਕਾਂ ਨੂੰ ਫ੍ਰੀ ਵੀਜ ਦੇ ਉੱਤੇ ਲਾਇਆ ਆ ਜੀ, ਲੋਕਾਂ ਨੂੰ ਹੁਣ 3 ਨਵੇਂ ਰੂਟ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਨੇ ਬੱਸਾਂ ਚਲਾਉਣੀਆਂ, ਤੀਰਥ ਯਾਤਰਾ ਕਰਾਉਣੀਆਂ ਜੀ।
0: ਨਹੀਂ ਮੈਂ ਕਮੈਂਟ ਵੀ ਦੇਖ ਰਿਹਾ ਸੀ ਜਦੋਂ ਲਾਈਵ ਸੀਗੇ ਤਾਂ ਉੱਥੇ ਲੋਕ ਜਿਹੜੇ ਨੇ ਜਿਹੜੇ ਮੁਲਾਜ਼ਮ ਨੇ ਉਹ ਕਹਿੰਦੇ ਸਾਨੂੰ ਪੱਕੇ ਕਰੋ, ਉਹ ਕਮੈਂਟ ਲਿਖ ਰਹੇ ਨੇ, ਜਿਹੜੇ ਹੋਰ ਸਾਰੀਆਂ ਉਹ ਮੰਗਾਂ ਕਰ, ਸਾਨੂੰ ਅੱਜ ਸਕੀਮਾਂ ਨਹੀਂ ਚਾਹੀਦੀਆਂ, ਸਾਨੂੰ ਨੌਕਰੀ ਦਿਓ, ਰੋਜ਼ਗਾਰ ਦਿਓ, ਏਦਾਂ ਦੇ ਕਮੈਂਟ ਵੀ ਆ ਰਹੇ। ਕਦੇ ਧਿਆਨ ਦਿੱਤਾ ਜਾਂ ਪੜ੍ਹਦੇ ਹੋਣਗੇ ਬਾਅਦ ਦੇ ਵਿੱਚ ਕੀ ਮਤਲਬ ਕੀ ਫਾਇਦਾ ਹੋਇਆ ਪ੍ਰੈਸ ਕਾਨਫਰੰਸ ਦਾ, ਜਾਂ ਲੋਕ ਕੀ ਚਾਹੁੰਦੇ ਨੇ ਕਿ ਆਪਣੀ ਗੱਲ ਕਹਿ ਕੇ ਬਸ ਪਾਸੇ ਆ ਜੀ। ਅੱਜ ਵੈਸੇ ਇਹ ਵੀ ਦੇਖੋ ਵੀ ਕਹਿੰਦੇ ਨੇ ਕਿ ਭਾਈ ਮੋਦੀ ਸਾਹਿਬ ਨੂੰ ਵੀ ਕਿਹਾ ਉਹਨਾਂ ਨੇ ਕਿ ਇਹ ਦੇਸ਼ ਦੇ ਹੀ ਕਿਸਾਨ ਨੇ, ਇਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ, ਬਾਹਰ ਜਾ ਕੇ ਤੁਸੀਂ ਸਾਰਿਆਂ ਦੀ ਗੱਲ ਸੁਣਦੇ ਹੋ ਤੇ ਇਸ ਤਰ੍ਹਾਂ ਦੇ ਮੁੱਦੇ। ਪਰ ਪੰਜਾਬ ਦੇ ਵਿੱਚ ਸ਼ੰਭੂ ਦੇ ਉੱਤੇ ਕਿੰਨਾ ਚਿਰ ਉਹ ਪਹਿਲਾਂ ਵੀ ਬੈਠੇ ਰਹੇ ਨੇ ਕਿਸਾਨ, ਉਦੋਂ ਵੀ ਤਾਂ ਆਪ ਵੀ ਤਾਂ ਰੋਕੇ ਹੋਏ ਸੀ ਜੇ ਸਾਰਾ ਕੁਝ, ਕੁੱਟ ਕਟਾਪਾ ਅੱਜ ਵੀ ਚੱਲ ਰਿਹਾ ਜੀ।
1: ਅੱਜ ਦਾ ਜੀ ਇੱਕ ਐਮ ਐਲ ਏ ਦੇ ਕੋਲ ਜਿਹੜਾ ਹੈਗਾ ਮੈਂ ਖੜਾ ਤੇ ਉਹ ਹੈਗਾ ਉਹ ਏਕ ਸ਼ਾਮ ਸ਼ਿਵ ਕੇ ਨਾਮ ਜਿਹੜੀ ਆ ਉਹ ਗੱਲ ਕਰਦੇ ਸੀਗੇ ਤੇ ਉਹਨਾਂ ਦੇ ਲਾਗੇ ਨਾਲ ਹੈਗਾ ਸੀ ਇੱਕ ਪੰਡਿਤ ਜੀ, ਉਹ ਬੀਜੇਪੀ ਵਾਲੇ ਹੈਗੇ ਜੀ। ਉਹ ਪੰਡਿਤ ਜੀ ਕਹਿੰਦੇ ਪਹਿਲਾਂ ਤਾਂ ਤੁਸੀਂ ਸ਼ਿਵ ਜੀ ਨੂੰ ਆਹਾ ਹਾ ਕਹਿੰਦੇ ਸੀਗੇ, ਹੁਣ ਤੁਹਾਨੂੰ ਸ਼ਿਵ ਜੀ ਬੜਾ ਚੇਤੇ ਆ ਰਿਹਾ ਹੈਗਾ ਜੀ।
0: ਜੀ
1: ਮੈਂ ਪੁਲਿਸ ਦੀ ਸੀਗਾ ਮੈਂ ਜਾਂਦਾ, ਮੈਂ ਕਿਹਾ ਪੰਡਿਤ ਜੀ ਇਹਨਾਂ ਨੂੰ ਸਮਝਾ ਦਿਓ ਵੀ ਉਹਨੂੰ ਭੋਲਾ ਸ਼ੰਕਰ ਕਹਿੰਦੇ ਆ, ਕਦੀ ਮੂਰਖ ਸ਼ੰਕਰ ਨੀ ਕਿਹਾ। ਹਾਂਜੀ, ਇਸ ਕਰਕੇ ਮੈਂ ਕਿਹਾ ਉਹ ਕਹਿੰਦੇ ਸ਼ੰਕਰ ਭੋਲਾ ਆ ਮੂਰਖ ਨੀ ਗਾ, ਇੱਕ ਸ਼ਾਮ ਸ਼ਿਵ ਦੇ ਨਾਮ ਦੇ ਨਾਲ ਹੋਈ ਵੋਟਾਂ ਕੱਢਦੇ ਫਿਰਦੇ ਹੋਰ ਕੁਛ ਨੀ, ਹੋਰ ਨੀ ਸ਼ਰਧਾ ਆ ਗਈ ਲੋਕਾਂ ਨੂੰ। ਇਸ ਕਰਕੇ ਜਿਹੜਾ ਹੈ ਇਹ ਮਾਨ ਸਾਹਿਬ ਨੇ ਜਿਹੜਾ ਜਿਹੜਾ ਸੈਸ਼ਨ ਦੀ ਗੱਲ ਕੀਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਸਪੈਸਿਫਿਕ ਸਵਾਲ ਪੁੱਛਿਆ ਗਿਆ ਸੀ ਜੀ।
0: ਹਾਂਜੀ,
1: ਉਹ ਕਹਿੰਦੇ ਵੀ ਉਹਨਾਂ ਦੇਖੋ ਉਹ ਕਹਿੰਦੇ ਅਸੀਂ ਐਸ ਜੀ ਪੀ ਸੀ ਦੇ ਟੱਚ ਵਿੱਚ ਆ
0: ਜੀ,
1: ਥੋੜਾ ਨਰਮ ਇਹ ਤੋਂ ਪਤਾ ਲੱਗਦਾ ਥੋੜੇ ਨਰਮ ਪਏ ਆ। ਉਹ ਕਹਿੰਦੇ ਜਿਹੜੇ ਇਹਨਾਂ ਨੇ ਸੁਝਾਅ ਦਿੱਤੇ ਹੈਗੇ ਆ ਉਹ ਅਸੀਂ ਆਪਣੇ ਜਿਹੜਾ ਆ ਇਹ ਜੀ ਨੂੰ ਭੇਜ ਦਿੱਤੇ, ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਭੇਜ ਦਿੱਤੇ ਆ
0: ਜੀ,
1: ਉੱਥੋਂ ਜੋ ਹੋ ਕੇ ਆਊਗਾ ਉਹਦੇ ਮੁਤਾਬਕ ਜਿਹੜਾ ਆ ਵੀ ਕਿਹੜੀ ਕਿਹੜੀ ਅਮੈਂਡਮੈਂਟ ਜਿਹੜੀ ਆ ਕਿੱਦਾਂ ਕਿੱਦਾਂ ਜਿਹੜੀ ਆ ਕੀਤੀ ਜਾ ਸਕਦੀ ਹੈਗੀ ਆ, ਉਹਦੇ ਨਾਲ ਫਿਰ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜਾ ਆ ਅਸੀਂ ਜੋ ਉਹ ਉੱਥੋਂ ਸਲਾਹ ਆਊਗੀ ਉਹਦੇ ਮੁਤਾਬਕ ਐਕਟ ਕਰ ਦਿਆਂਗੇ।
0: ਜੀ
1: ਦੈਟ ਮੀਨਸ ਵੀ ਇਸ ਮੁੱਦੇ ਤੇ ਤਾਂ ਉਹ ਨਰਮ ਪੈਂਦੇ ਥੋੜੇ ਜਿਹੇ ਦਿਸਦੇ ਹੈਗੇ ਆ,
0: ਜੀ
1: ਪਰ ਗੱਲ ਉਹਨਾਂ ਨੇ ਗੋਲੀ ਫੇਰ ਉਧਰ AG ਆਫਿਸ ਵੱਲ ਨੂੰ ਰੇਡ ਦਿੱਤੀ ਆ ਜੀ, ਕਿ ਉਸ ਪ੍ਰੋਸੈਸ ਨੂੰ ਜਿਹੜਾ ਆ ਜਿੱਦਾਂ ਤੁਸੀਂ 30 ਦਿਨ ਦੇ ਅੰਦਰ ਕਰਕੇ ਲਿਆਓ ਵਾਲਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ 30 ਦਿਨ ਚ ਨੀ ਹੋਣਾ ਕੁਛ ਵੀ।
0: ਜੀ
1: ਹਾਂਜੀ,
0: ਉਹ ਟਾਈਮ ਲੈ
1: ਹੁਣ
0: ਲੈਣਗੇ ਹੋਰ ਜੀ
1: ਸੋ
0: ਮੈਨੂੰ
1: ਇਸ, ਉਹ ਟਾਈਮ ਵੀ ਨਹੀਂ ਲੈਣਾ ਭਾਰਤ ਸਾਹਿਬ, ਟਾਈਮ ਲੈ ਲਿਆ ਤੇ ਇਟ ਮੀਨਸ ਵੀ ਜਿਹੜੀ ਸਰਕਾਰ ਹੈਗੀ ਆ ਉਹ ਉਹਦੇ ਦੀ
0: ਗਲਤੀ ਮੰਨ
1: ਸੁਪਰਮੇ
0: ਲਈ।
1: ਜਸੇਦਾਰ ਸਾਹਿਬ ਦੀ
0: ਜੀ
1: ਸੁਪਰਮੇ ਜਸੇਦਾਰ ਸਾਹਿਬ ਦੀ ਸੁਪਰਮੇਸੀ ਥੱਲੇ ਚੱਲ ਰਹੀ ਹੈ ਜੀ, ਓਦਾਂ ਇੱਕ ਲੈਟਰ ਲਿਖ ਦੇਣਗੇ ਜੀ ਵੀ ਹਾਂ ਜੀ ਅਸੀਂ ਕਰ ਰਹੇ
0: ਕਰ
1: ਹੈਗੇ ਆ
0: ਰਹੇ
1: ਜੀ,
0: ਹਾਂ ਜੀ।
1: ਪ੍ਰੋਸੈਸ ਨੂੰ ਟਾਈਮ ਲੱਗਿਆ ਬਸ,
0: ਜੀ
1: ਸੋ ਇਸ
0: ਜਦ ਤੱਕ
1: ਕਰਕੇ
0: ਚੋਣਾਂ ਦਾ ਐਲਾਨ
1: ਇਹ
0: ਹੋ ਜਾਵੇ।
1: ਥੋੜਾ
0: ਬਿਲਕੁਲ
1: ਨਹੀਂ ਜੀ, ਨਹੀਂ ਇਹਨਾਂ ਨੇ ਏਦਾਂ ਕਰਕੇ ਤਰੀਕਾਂ ਨਹੀਂ ਲੈਣੀਆਂ ਉੱਥੇ ਜਾ ਕੇ,
0: ਜੀ
1: ਇਹਨਾਂ ਨੇ ਜਿਹੜਾ ਹੈਗਾ ਸੂਚਿਤ ਕਰ ਦੇਣਗੇ ਬੇਸ਼ੱਕ ਜੀ,
0: ਬਿਲਕੁਲ ਹੈ ਜੀ।
1: ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈਗਾ ਆ ਇਲੈਕਟਿਡ ਬੋਡੀ ਜਿਹੜੀ ਆ ਉਹ ਏਦਾਂ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ
0: ਜੀ
1: ਨੋ ਡਾਊਟ ਕੇ ਰਿਲੀਜੀਅਸ ਸੈਂਟੀਮੈਂਟ ਕਰਕੇ ਆਪਾਂ ਕਹਿ ਦਿੰਦੇ ਹੈਗੇ ਆ, ਅਦਰਵਾਈਜ਼ ਜਿਹੜਾ ਆ ਇੰਸਟੀਟਿਊਸ਼ਨ ਜਿਹੜੀ ਆ ਉਹ ਇੱਧਰ ਜਵਾਬ ਦੇ ਜਿਹੜੀ ਰਹੀ ਹੈ ਉੱਥੇ ਇੱਕ ਸਿੱਖ ਜਵਾਬ ਦੇ ਆ।
0: ਜੀ
1: ਹਾਂਜੀ
0: ਬਿਲਕੁਲ ਹੈ।
1: ਸੋ ਹਾਂਜੀ ਬਾਕੀ ਉਹ ਕਰ ਦੇਣਗੇ ਜੀ ਉਸ ਚੀਜ਼ ਦੇ ਉੱਤੇ ਸੈਸ਼ਨ ਜਿਹੜਾ ਆਊਗਾ ਤੇ ਉਹਦੇ ਤੇ ਜਿਹੜਾ ਆ ਵੀ ਲੱਗਦਾ ਆ ਕਿ ਨਰਮ ਪਏ ਆ, ਨਹੀਂ ਤਾਂ ਪਹਿਲਾਂ ਤਾਂ ਉਹਨਾਂ ਦਾ ਐਟੀਚਿਊਡ ਹੀ ਬੜਾ ਐਡਾਮੈਂਟ ਹੁੰਦਾ ਸੀਗਾ ਜੀ, ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਮੈਂ ਮਤਲਬ ਇਸ ਚੀਜ਼ ਦਾ ਕ੍ਰੈਡਿਟ ਲੈਣਾ ਆ, ਤੇ ਉਸ ਕਰਕੇ ਜਿਹੜਾ ਆ ਉਹ ਇਗਨੋਰ ਕਰ ਰਹੇ ਸੀ ਜੀ ਪਹਿਲਾਂ।
0: ਬਿਲਕੁਲ ਹੈ ਜੀ।
1: ਜੀ
0: ਤੇ
1: ਭਾਈ ਸਾਹਿਬ
0: ਆਪਣੇ ਔਜਲਾ ਅੱਗੇ ਵਧਣ ਤੋਂ ਪਹਿਲਾਂ ਔਜਲਾ ਸਾਹਿਬ ਦਾ ਇੱਕ ਕਮੈਂਟ ਆਇਆ, ਕਹਿੰਦੇ ਆਪਣੇ 6 ਸਾਲ ਤੱਕ ਕਹਿੰਦੇ ਨੇ ਹਰਪ੍ਰੀਤ ਵਾਲੀ ਪਾਰਟੀ ਬਚ ਜਾਵੇਗੀ ਜੀ।
1: ਨਹੀਂ ਬਚੂਗੀ ਤਾਂ ਕਿਹੜੀ ਗੱਲ ਹੈਗੀ ਆ ਜੀ, ਉਹਨਾਂ ਨੂੰ ਕਿਹੜਾ ਸ਼ਬਦ ਗਾਉਣੇ ਭੁੱਲੇ ਆ
0: ਜੀ।
1: ਹਾਂਜੀ ਉਹ ਕਥਾ ਕਰਨੀ ਤਾਂ ਆਉਂਦੀ ਹੈਗੀ ਆ ਜੀ, ਉਹਨਾਂ ਨੇ ਮੁੜ ਕੇ ਫੇਰ ਕਥਾ ਕਰਨ ਲੱਗ ਪੈਣਗੇ ਜੀ, ਪਰ ਇਹਨਾਂ ਦੀ ਕਥਾ ਜਾਂਦੇ ਜਾਂਦੇ ਕਰ ਗਏ ਸਾਰਿਆਂ ਦੀ। ਹਾਂਜੀ ਕਿਸੇ ਨੂੰ ਕਿੱਧਰ ਉਲਝਾ ਕਿਸੇ ਨੂੰ ਕਿੱਧਰ ਉਲਝਾ, ਪਰ ਇਹ ਕੁਦਰਤ ਬੜੀ ਵੱਡੀ ਚੀਜ਼ ਹੈਗੀ ਆ ਜੀ, ਕੁਦਰਤ ਦਿਸਦਾ ਕੁਛ ਨੀ ਹੁੰਦਾ ਪਰ ਜੋ ਜੋ ਵਾਪਰਦਾ ਹੈਗਾ ਨਾ ਵੀ ਉਹ ਤੋਂ ਪਤਾ ਲੱਗਦਾ ਆ ਉਹ ਵਿੱਚ। ਦੇਖੋ ਇਹ ਲੋਕ ਏਦਾਂ ਹੀ ਗੁਰਬਾਣੀ ਪੜ੍ਹਦੇ, ਉੱਥੇ ਲਿਖਿਆ ਨੀ ਸਹਿ ਸਿਆਣਪਾਂ ਲੱਖ ਹੋਵੇ ਇੱਕ ਨਾ ਚੱਲੇ ਨਾਲ।
0: ਹਾਂਜੀ
1: ਜੋ ਮਰਜ਼ੀ ਕਰ ਲਓ ਜਿਹੜਾ ਆ ਹੁਕਮ ਤੋਂ ਵੱਡਾ ਕੋਈ ਚੀਜ਼ ਨੀ ਹੈਗੀ, ਉਹਦੇ ਹੁਕਮ ਦੇ ਵਿੱਚ ਹੀ ਜੋ ਹੋਣਾ ਆ ਉਹ ਹੋਣਾ ਆ ਜੀ। ਤੁਸੀਂ ਸਿਆਣਪਾਂ ਦੇ ਨਾਲ ਜਿਹੜਾ ਆ ਜੋ ਤੁਸੀਂ ਜਿਹੜਾ ਜਦੋਂ ਤੁਹਾਡੇ ਮਨ ਦੇ ਵਿੱਚ ਜਦੋਂ ਇੱਕ ਕੁਰਸੀ ਤੇ ਬੈਠੇ ਮੈਲਾਫਾਈਡ ਚੱਲ ਰਿਹਾ ਨਾ ਜੀ, ਜੇ ਮੈਂ ਆਪਣੀ ਚੇਅਰ ਤੇ ਬੈਠਾ ਆ ਤੇ ਮੈਂ ਉਸ ਵੇਲੇ ਆ ਕਲਾਇੰਟ ਦੇ ਕੇਸ ਨੂੰ ਨਾ ਵਿਚਾਰ ਕੇ ਕਲਾਇੰਟ ਦੀ ਜੇਬ ਦੇ ਵਿੱਚੋਂ ਠੱਗੀ ਮਾਰਨ ਨੂੰ ਵਿਚਾਰਦਾ ਹੋਵਾਂ ਜੀ ਤੇ ਉਹ ਮੈਂ ਕੇਸ ਨਹੀਂ ਜਿੱਤ ਸਕਦਾ ਜੀ।
0: ਬਿਲਕੁਲ
1: ਉਸ ਵੇਲੇ ਮੇਰੀ ਕੰਸੈਂਟਰੇਸ਼ਨ ਸਿਰਫ ਕੇਸ ਤੇ ਹੋਣੀ ਚਾਹੀਦੀ ਕਿ ਮੈਂ ਇਹਨੂੰ ਮਤਲਬ ਕਿੱਦਾਂ ਪਾਰ ਲਾਣਾ ਹੈਗਾ ਆ, ਉਹ ਬਾਕੀ ਦੂਜੀਆਂ ਚੀਜ਼ਾਂ ਸਕੈਂਟ ਨਹੀਂ ਹੁੰਦੀਆਂ। ਨੋ ਡਾਊਟ ਸਾਡਾ ਤਾਂ ਲਾਈਵਲੀਹੁੱਡ ਆ ਤੇ ਦੁਕਾਨਦਾਰੀ ਵੀ ਆ,
0: ਬਿਲਕੁਲ
1: ਪਰ ਜਿਹੜੇ ਅਹੁਦਿਆਂ ਤੇ ਇਹ ਬੈਠੇ ਸੀ ਜਿੱਦਣ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਸੀਲ ਤੇ ਬੈਠੇ ਸੀ, ਇਹਨਾਂ ਨੂੰ ਪੁੱਤਰ ਜਿਹੜਾ ਆ ਇਹਨਾਂ ਦੇ ਮਨ ਦੇ ਵਿੱਚ
0: ਜੀ
1: ਉਹ ਚੀਜ਼ ਨਹੀਂ ਸੀ ਹੋਣੀ ਚਾਹੀਦੀ, ਇਹਨਾਂ ਦਾ ਆਪਣਾ ਲੋਭ ਸੀਗਾ ਜਿਹਦੇ ਕਰਕੇ ਸਾਰੀ ਕੌਨਸਪੀਰੇਸੀ ਜਿਹੜੀ ਆ ਰਚੀ ਗਈ ਸੀ।
0: ਬਿਲਕੁਲ
1: ਇਸ ਚੀਜ਼ ਨੂੰ ਉਹਨਾਂ ਨੇ ਆਪ ਐਡਮਿਟ ਕਰ ਲਿਆ ਸੀ ਇੱਕ ਚੈਨਲ ਦੇ ਉੱਤੇ
0: ਜੀ।
1: ਜੀ ਸਰ
0: ਜੀ ਸੈਣੀ ਸਰ ਤੇ
1: ਬਾਕੀ ਭਾਰੇ ਸਾਹਿਬ ਜਿਹੜਾ ਹੈਗਾ ਆ ਕੱਲ ਦੀਆਂ ਜਿਹੜੀਆਂ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਹੋਇਆ ਜੀ। ਗੱਲ ਇਹ ਤਾਂ ਹੈਗੀ ਜੀ ਦੇਸ਼ ਦੇ ਵਿੱਚ ਜਿਹੜਾ ਆ ਅਨਰੈਸਟ ਆ ਜੀ, ਪੋਲੀਟੀਕਲ ਲੀਡਰ ਤੋਂ ਲੋਕੀ ਫੈਡ ਅਪ ਹੋ ਗਏ ਹੈਗੇ ਆ, ਇਹਨਾਂ ਤੇ ਭਰੋਸਾ ਨੀ ਰਿਹਾ ਜੀ। ਹੁਣ ਹੁੰਦਾ ਕੀ ਆ ਜਦੋਂ ਕੋਈ ਨਵਾਂ ਬੰਦਾ ਆਉਂਦਾ, ਦੇਖੋ ਜਾਨਵਰਾਂ ਦੇ ਵਿੱਚ ਵੀ ਜਿਹੜਾ ਆ ਇਹ ਪ੍ਰਵਿਰਤੀ ਪਾਈ ਜਾਂਦੀ ਆ, ਇੱਕ ਭੇਡਾਂ ਆ ਤੇ ਭੇਡ ਵੀ ਜਿਹੜੀ ਹੈਗੀ ਉਹਨਾਂ ਨੇ ਇੱਕ ਲੀਡਰ ਬਣਾਈ ਹੁੰਦੀ, ਜੇ ਉਹ ਟੱਪ ਕੇ ਜਾਂਦੀ ਤੇ ਮਗਰ ਹੀ ਸਾਰੀਆਂ ਟੱਪ ਟੱਪ ਕੇ ਜਾਂਦੀਆਂ ਜੀ। ਇਸੇ ਤਰ੍ਹਾਂ ਜਿਹੜਾ ਹੈਗਾ ਆ ਹਰ ਇੱਕ ਡੂਮਰੇ ਦੀਆਂ ਮੱਖੀਆਂ ਆ ਜੀ, ਸ਼ਹਿਰ ਦੀਆਂ ਇਹਨਾਂ ਦੇ ਵੀ ਇੱਕ ਰਾਣੀ ਮੱਖੀ ਇਹਨਾਂ ਦੀ ਲੀਡਰ ਹੈਗੀ ਆ
0: ਜੀ।
1: ਹਾਂਜੀ ਇਸੇ ਤਰੀਕੇ ਨਾਲ ਜਿਹੜਾ ਆ ਵੀ ਲੀਡਰ ਤੋਂ ਬਿਨਾਂ ਕੋਈ ਵੀ ਮੂਵਮੈਂਟ ਨਹੀਂ ਚੱਲਦੀ ਹੁੰਦੀ, ਇਹ ਜਿਹੜੀ ਲੀਡਰਸ਼ਿਪ ਦੇ ਥੱਲੇ ਜਿਹੜਾ ਹੈਗਾ ਆ ਇਹ ਇਕਦਮ ਕਾਕਰੋਚ ਜਨਤਾ ਪਾਰਟੀ ਆ ਗਈ ਤੇ ਉਹਨਾਂ ਦਾ ਲੀਡਰ ਆ ਗਿਆ ਦੀਪਕੇ
0: ਜੀ।
1: ਉਹ ਮਚੋਰਡ ਲੀਡਰ ਤਾਂ ਹੈ ਨੀ ਗੇ ਜੀ ਕੋਈ, ਨਾ ਉਹਨਾਂ ਨੂੰ ਪਤਾ ਆ ਜੀ ਕਿ ਵਟ ਟੂ ਡੂ ਨਾਓ ਅੱਗੇ ਕੀ ਕਰਨਾ ਹੈ ਜੀ, ਉਹਦੇ ਕਰਕੇ ਜਿਹੜਾ ਆ ਅੰਦੋਲਨ ਦੀ ਰੂਪ ਰੇਖਾ ਕੋਈ ਬਹੁਤੀ ਵਧੀਆ ਨਹੀਂ
0: ਜੀ।
1: ਲੋਕ ਆਪ ਮੁਹਾਰੇ ਜਿਹੜੇ ਹੈਗੇ ਕਿਉਂਕਿ ਦੇਸ਼ ਵੱਡਾ
0: ਜੀ,
1: ਅਨਰੈਸਟ ਜ਼ਿਆਦੇ ਆ
0: ਜੀ,
1: ਅਨਇੰਪਲਾਇਮੈਂਟ ਜ਼ਿਆਦੇ ਆ, ਲੋਕੀ ਫਰਸਟ੍ਰੇਟਿਡ ਹੈਗੇ ਆ ਜੀ, ਲੋਕੀ ਕਹਿੰਦੇ ਕੋਈ ਬੰਦਾ ਉੱਠ ਕੇ ਖੜਾ ਹੋਵੇ ਦੌੜ ਕੇ ਲੋਕੀ ਨਾਲ ਰਲ ਜਾਂਦੇ ਹੈਗੇ ਵੀ, ਕਿਉਂਕਿ ਅਨਰੈਸਟ ਬਹੁਤ ਹੈਗੀ ਜੀ, ਬੇਰੁਜ਼ਗਾਰੀ ਬਹੁਤ ਆ
0: ਜੀ। ਬਿਲਕੁਲ ਹੈ ਜੀ।
1: ਦੂਜਾ ਸਾਡੇ ਸਿਸਟਮ ਦਾ ਇਹ ਹਿਸਾਬ ਕਿਤਾਬ। ਹੁਣ ਤੁਸੀਂ ਦੇਖੋ ਨਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਨੇ ਫਾਰਮੇਸੀ ਆਫਿਸਰ ਭਰਤੀ ਕਰਨੇ ਸੀ 460 ਦੇ ਨੇੜੇ ਤੇੜੇ ਪੋਸਟਾਂ ਸੀ ਜੀ।
0: ਹਾਂਜੀ
1: 40,000 ਬੱਚੇ ਨੇ ਮਤਲਬ ਅਪੀਅਰ ਹੋਇਆ ਐਗਜ਼ਾਮ ਦੇ ਵਿੱਚ
0: ਜੀ।
1: ਉਸ ਐਗਜ਼ਾਮ ਦੇ ਵਿੱਚ ਜਿਹੜਾ ਆ ਪੇਪਰ ਜਿਹੜਾ ਆ ਲੀਕ ਹੋਇਆ, ਉਹਨਾਂ ਦੇ ਕਹਿੰਦੇ ਵੀ ਜਿਹਨਾਂ ਬੰਦਿਆਂ ਨੇ ਲੀਕ ਕਰਾਇਆ 3 ਲੱਖ ਤੋਂ 13 ਲੱਖ ਰੁਪਏ ਤੱਕ ਦਿੱਤੇ ਗਏ ਸੀ, ਜਿਹਦੇ ਕਰਕੇ ਉਹਨਾਂ ਬੱਚਿਆਂ ਨੂੰ ਬਹੁਤ ਹੀ ਸੂਕਸ਼ਮ ਡਿਵਾਈਸ ਜਿਹੜੇ ਦਿੱਤੇ ਗਏ ਬਲੂਟੁੱਥ
0: ਜੀ,
1: ਜਿਹਨਾਂ ਰਾਹੀਂ ਉਹ ਪੇਪਰ ਜਿਹੜਾ ਹੈਗਾ ਜਾਂ ਪਹਿਲਾਂ ਲੀਕ ਕਰਕੇ ਹਰਿਆਣਾ, ਹਰਿਆਣੇ ਤੋਂ ਰਾਜਸਥਾਨ, ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਿਆ ਤੇ ਉਹ ਨਕਲ ਦਾ ਸਕੈਂਡਲ ਉਹ ਫੜਿਆ ਗਿਆ ਕੰਮ। ਹਾਂਜੀ ਉਹ ਕਿਤੇ ਗੱਲ ਲੀਕ ਹੋ ਗਈ ਤੇ ਉਹ ਫੜ ਹੋ ਗਿਆ ਜੀ ਕੰਮ
0: ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਉਹ ਜਿਹੜਾ 400 ਬੱਚਾ ਆ ਉਹ ਉਹਨਾਂ ਬੱਚਿਆਂ ਨਾਲੋਂ ਜਿਹਨਾਂ ਨੇ ਪੇ ਕੀਤਾ ਆ ਜੀ, ਉਹਨਾਂ ਨਾਲੋਂ ਤਾਂ ਲੀਡ ਲੈ ਜਾਊਗਾ ਨਾ ਜੀ। ਜੇ ਨਾ ਯਾਰ ਹੁੰਦਾ ਤੇ ਉਹ ਬੱਚਾ ਜਿਹੜਾ 35,000 ਆ
0: ਜੀ,
1: ਉਹ ਤਾਂ ਅਨਰੈਸਟ ਚ ਜਾਣਾ ਹੀ ਆ ਨਾ ਜੀ।
0: ਬਿਲਕੁਲ ਆ ਜੀ,
1: ਇੱਥੇ ਦੇਖੋ ਵੀ 450 ਵੈਕੈਂਸੀ ਹੈਗੀ ਤੇ 100 ਗੁਣਾ ਜਿਹੜਾ ਆ ਵੀ ਆ ਰਿਹਾ ਹੈਗਾ ਆ ਬੱਚਾ
0: ਜੀ,
1: ਤੇ ਤੁਸੀਂ ਉੱਥੇ ਅੰਦਾਜ਼ਾ ਲਾਓ ਵੀ ਕਿੰਨੀ ਬੇਰੁਜ਼ਗਾਰੀ ਆ
0: ਜੀ,
1: ਔਰ ਕਿੰਨੇ ਬੰਦੇ ਰੁਜ਼ਗਾਰ ਦੀ ਭਾਲ ਦੇ ਵਿੱਚ ਤੁਰੇ ਫਿਰਦੇ ਹੈਗੇ ਆ। ਤੇ ਫਿਰ ਜਦੋਂ ਉਹਨਾਂ ਨੂੰ ਕੋਈ ਏਦਾਂ ਦਾ ਬੰਦਾ ਹੁਣ ਇਹੋ ਜਿਹੇ ਸਿਸਟਮ ਦੇ ਖਿਲਾਫ ਜੇ ਕੋਈ ਉੱਠੇਗਾ ਤੇ ਉਹ 35,000 ਤਾਂ ਦੌੜਾ ਹੀ ਆਜੂਗਾ ਨਾ ਜੀ, ਵੀ ਜਿਹਨਾਂ ਨਾਲ ਇਨਜਸਟਿਸ ਹੋਇਆ ਹੋਊਗਾ।
0: ਬਿਲਕੁਲ
1: ਹੁਣ ਜਿਹਨਾਂ ਨੇ 3 ਤੋਂ 13 ਲੱਖ ਦਿੱਤੇ ਹੈਗੇ, ਜਦੋਂ ਉਹਨਾਂ ਦੇ ਡੁੱਬਿਆ ਤੇ ਉਹ ਵੀ ਨਾਲ
0: ਜੁੜਨਗੇ,
1: ਧਾਹਾਂ ਮਾਰ ਮਾਰ ਕੇ ਰੋਣਗੇ ਜੀ, ਉਹ ਵੀ ਨਾਲ ਜੁੜਨਗੇ ਜੀ
0: ਜੀ।
1: ਸੋ ਇਸ ਕਰਕੇ ਦੇਸ਼ ਦੇ ਵਿੱਚ ਅਨਸਰਟੈਂਟ ਹੀ ਆ। ਬਾਕੀ ਰਾਹੁਲ ਗਾਂਧੀ ਕਹਿੰਦੇ ਹੈਗੇ ਵੀ ਉੱਥੇ ਜਾ ਕੇ ਤੇ ਹੁਣ ਲੰਬੇ ਪੈ ਗਏ ਸੀਗੇ ਜੀ,
0: ਜੀ
1: ਮੋਦੀ ਸਾਹਿਬ ਦੇ ਰੈਜੀਡੈਂਸ ਦੇ ਬਾਹਰ ਉੱਥੇ ਧਰਨਾ ਦੇਣ ਲੱਗੇ ਸੀ। ਹੁਣ ਉੱਥੇ ਕਸ਼ਮਕਸ਼ ਦਿੱਲੀ ਦੇ ਵਿੱਚ ਚੱਲ ਰਹੀ ਆ ਜੀ, ਦਿੱਲੀ ਜਿਹੜੀ ਆ ਸਾਰੇ ਪਾਸੇ ਲਾਲਾ ਲਾਲਾ ਹੋਈ ਆ ਜੀ
0: ਜੀ। ਮੋਦੀ ਸਾਹਿਬ ਦਾ ਅਸਤੀਫਾ ਕਦੋਂ ਮੰਗਦੇ ਆ ਸੈਣੀ ਸਾਹਿਬ?
1: ਇਹ ਸਾਰਿਆਂ ਦਾ ਮੰਗਣ ਜਿੱਦਾਂ ਮਰਜ਼ੀ ਕਰਨ ਜੀ, ਉਹ ਤਾਂ ਉਹਨਾਂ ਦੀ ਡਿਮਾਂਡ ਆ ਅਪੋਜੀਸ਼ਨ ਦੀ
0: ਜੀ,
1: ਉਹਨਾਂ ਨੇ ਦੇਣਾ ਅਸਤੀਫਾ ਜੀ। ਉਹਨਾਂ ਨੇ ਤਾਂ ਤੁਹਾਨੂੰ ਚੋਣਾਂ ਦੇ ਵਿੱਚ ਨੀ ਲਾ ਕੇ ਲੱਗਣ ਦਿੰਦੇ, ਕੋਈ ਨਾ ਕੋਈ ਜ਼ਰੀਆ ਬਣਾ ਲੈਂਦੇ ਅਗਲੇ ਤੇ ਤੁਹਾਨੂੰ ਅਸਤੀਫਾ ਦੇ ਦੇਣਗੇ ਆਰਾਮ ਨਾਲ ਪਿੱਛਾ ਜੀ, ਉਹ ਤਾਂ ਅਗਲਾ ਦਿਨ।
0: ਪਰ ਸਹੀ
1: ਸਾਹਿਬ
0: ਦੂਸਰੇ ਪਾਸੇ ਸੰਸਦ ਦਾ ਜਿਹੜਾ ਮੌਨਸੂਨ ਸੈਸ਼ਨ ਚੱਲ ਰਿਹਾ, ਜੇ ਦੂਸਰਾ ਦਿਨ ਸੀਗਾ ਵੀ ਉੱਥੇ ਅੰਦਰ ਕਿਉਂ ਨੀ ਬੋਲਦੇ ਜੀ ਇਹ ਚੀਜ਼ਾਂ ਨੂੰ ਕਿ ਬਾਹਰ ਜਾ ਕੇ ਧਰਨੇ ਲਾ ਕੇ ਜਾਂ ਉਹ ਜੇ ਇਹਨਾਂ ਨੂੰ ਹਾਊਸ ਮਿਲਿਆ ਹੈ, ਨੁਮਾਇੰਦੇ ਚੁਣ ਕੇ ਭੇਜੇ ਗਏ ਨੇ, ਉੱਥੇ ਕਿਉਂ ਨੀ ਆਪਣੀ ਗੱਲ ਰੱਖ ਪਾਉਂਦੇ ਜੀ?
1: ਸਰ ਗੱਲ ਏਦਾਂ ਹੈਗੀ, ਪਹਿਲਾਂ ਤਾਂ ਇਹ ਸੰਸੀਅਰ ਐਫਰਟ ਜਿਹੜਾ ਆ ਅਪੋਜੀਸ਼ਨ ਦਾ ਹੈ ਹੀ ਨਹੀਂ
0: ਜੀ।
1: ਜੇ ਕਿਤੇ ਇਹ ਏਦਾਂ ਦੀ ਗੱਲ ਕਰਨ ਤੇ ਸੱਤਾਧਾਰੀ ਵਾਲੇ ਵੀ ਘੱਟ ਨੀ ਹੈਗੇ ਜੀ, ਉਹ ਰੌਲਾ ਪਾ ਦਿੰਦੇ ਆ
0: ਜੀ,
1: ਉਹ ਏਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਹੈਗੇ ਆ, ਪਿਛਲੀਆਂ ਤੇ ਏਦਾਂ ਕਰਕੇ ਮਿਹਣੇ ਤਾਨੇ ਮਿਹਣੇ ਉਹ ਇਹਨਾਂ ਨੂੰ ਕਰ ਦਿੰਦੇ ਪ੍ਰਵੋਕ, ਤੇ ਇਹ ਫੇਰ ਤਾਂ ਨਾਰੇ ਮਾਰਦੇ
0: ਮੂਰਦੇ
1: ਫਿਰ ਨਿਕਲ ਜਾਂਦੇ ਹੈਗੇ ਜੀ। ਸੋ ਇਸ ਕਰਕੇ ਸਰ ਉਹ ਤਾਂ ਐਵੇਂ ਜਿਹੜਾ ਹੈਗਾ ਨਾ, ਹੁਣ ਇਹ ਜਿਹੜੀਆਂ ਇੰਸਟੀਟਿਊਸ਼ਨਾਂ ਹੈ ਨਾ ਇਹ ਐਵੇਂ ਪਬਲਿਕ ਦਾ ਪੈਸਾ ਫੂਕਣ ਵਾਸਤੇ ਹੀ ਆ ਜੀ, ਟੈਕਸ ਪੈਸੇ। ਬਾਕੀ ਇਹਨਾਂ ਦੀਆਂ ਮੋਟੀਆਂ ਦਿਹਾੜੀਆਂ ਪੈਂਦੀਆਂ ਜੀ, ਸੈਸ਼ਨ ਚਲਾਉਣ ਵਾਸਤੇ 1,00,000 ਰੁਪਇਆ ਲੱਗਦਾ ਜੀ ਇੱਕ ਦਿਨ ਦਾ, ਉਹ ਸਵਾਹਾ ਹੋ ਜਾਂਦਾ ਜੀ।
0: ਹੁਣ
1: ਤੁਸੀਂ ਦੇਖ ਲਿਓ ਜਦੋਂ ਇਹ ਸੈਸ਼ਨ ਜਦੋਂ ਐਂਡ ਹੋਣਾ ਨਾ ਜੀ, ਉਹ ਤੋਂ ਬਾਅਦ ਆਰਟੀਕਲ ਲੱਗਣੇ ਆ ਵੀ ਇਸ ਸੈਸ਼ਨ ਦੇ ਉੱਤੇ ਇੰਨਾ ਪੈਸਾ ਖਰਚ ਹੋਇਆ ਤੇ ਨਿਕਲਿਆ ਕੀ ਆ ਵਿੱਚੋਂ,
0: ਇੰਨੇ ਬਿੱਲ
1: ਜਿਹੜੇ 5-7 ਬਿੱਲ ਉਹਨਾਂ ਦੇ ਜਿਹੜੇ 5-7 ਬਿੱਲ ਉਹਨਾਂ ਨੇ ਪਹਿਲਾਂ ਦੱਸੇ ਹੈਗੇ ਆ ਜੀ, ਉਹ ਉਹਨਾਂ ਨੇ ਪਾਸ ਕਰ ਲੈਣੇ ਵਿਦਆਊਟ ਐਨੀ ਡਿਸਕਸ਼ਨ, ਕਿਉਂਕਿ ਇਹੋ ਜਿਹਾ ਉਹ ਆਖਰ ਦੇ ਵਿੱਚ ਜਾਂਦੇ 15 ਮਿੰਟਾਂ ਚ ਲਿਆ ਕੇ ਪਾਸ ਪਾਸ ਪਾਸ ਕਰਕੇ ਉਹ ਕਰ ਗਏ ਠੀਕ ਠਾਕ ਹੈ।
0: ਤੇ ਸੈਣੀ ਸਾਹਿਬ ਕਿਸਾਨਾਂ ਨੇ ਦੇਸ਼ ਬਚਾਓ ਮੋਰਚਾ ਚਲਾਇਆ ਸੀ, ਬਚਾ ਲਿਆ ਜੀ ਦੇਸ਼? ਬੜੀ ਜਲਦੀ ਫੁਰਤੀ ਮਾਰੀ ਹੈ।
1: ਉਹ ਕਹਿੰਦੇ ਜੀ ਵੀ ਇਹ ਇਕੱਲਾ ਕਿਸਾਨਾਂ ਦਾ ਨੀ ਸੀਗਾ, ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਵੀ ਜਿਹੜੇ ਛੋਟੇ ਵਪਾਰੀ ਆ ਜਾਂ ਹੋਰ ਆ, ਇਹਨਾਂ ਨੇ ਇੱਕ ਭਾਰਤ ਬਚਾਓ ਮੋਰਚਾ ਬਣਾਇਆ, 500 ਜਥੇਬੰਦੀਆਂ ਆ ਇਹ। ਮੈਂ ਜਦੋਂ ਇਹ ਗੱਲ ਸੁਣੀ ਤੇ ਮੈਂ ਕਿਹਾ ਜਥੇਬੰਦੀ ਦਾ ਤਾਂ ਇਹ ਹਾਲ ਹੈਗਾ ਆ, ਹੁਣ ਭਾਰਤ ਸਾਹਿਬ ਆਪਣੀ ਮਿਸਿਜ਼ ਨਾਲ ਜਾਂਦੇ ਹੋਣ ਤੇ ਬਣ ਗਿਆ ਕਪਲ
0: ਕਪਲ
1: ਹਾਂਜੀ
0: ਜੀ
1: ਹਾਂ, ਤੇ ਇੱਕ ਛੋਟਾ ਬੇਟਾ ਵੱਡਾ ਬੇਟਾ ਨਾਲ ਚੱਲਿਆ ਹੋਵੇ ਤੇ ਫੈਮਿਲੀ, ਜਦੋਂ ਛੋਟਾ ਬੇਟਾ ਨਾਲ ਬਣਾ ਲਿਆ ਤੇ ਫੇਰ ਬਣ ਗਈ ਜਥੇਬੰਦੀ
0: ਜੀ।
1: ਬਸ ਏਦਾਂ ਦੀਆਂ ਜਥੇਬੰਦੀਆਂ ਜੀ, ਇਹਨਾਂ ਦੇ ਮਤਲਬ ਉਹ 500 ਜਥੇਬੰਦੀ ਜਿਹੜੀ ਆ, ਉਹ 500 ਜਥੇਬੰਦੀ ਦਾ 500 ਲੀਟਰ ਜੀ, ਉਹ ਤਾਂ ਹਰ ਇੱਕ ਬੰਦਾ ਆਪਣੀ ਜਥੇਬੰਦੀ ਨੂੰ ਰੀਪ੍ਰਜੈਂਟ ਕਰਦਾ। ਇੱਥੇ ਗੱਲ ਕਰਨੀ ਆ, ਇਹਨਾਂ ਨੇ ਕਹਿਣਾ ਹਰ ਇੱਕ ਬੰਦੇ ਜਥੇਬੰਦੀ ਦਾ 1-1 ਜਾਂ 2-2 ਨੁਮਾਇੰਦੇ ਜਾਣੇ ਆ, ਕਿਹੜਾ ਇਹਨਾਂ ਬੰਦਿਆਂ ਨਾਲ ਜਿਹੜਾ ਹੈਗਾ ਤੁਸੀਂ ਇੱਕ ਲੀਟਰ ਨੀ ਚੁਣ ਸਕਦੇ।
0: ਨਾਲੇ ਦੇਖੋ ਇੱਕ ਇੱਕ ਇਹ ਵੀ ਲੱਗਦਾ ਕਿ ਸਾਰਾ ਕੁਝ ਰਲਿਆ ਮੁਲਿਆ ਹੀ ਚੱਲਦਾ ਜੀ, ਇਹ ਵੀ ਹੈ ਨਾ ਕਿ ਦੇਖੋ ਜੇ ਤੁਸੀਂ ਜਾਣਾ ਹੈ ਨਾ, ਭਈ ਤੁਸੀਂ ਪਹਿਲਾਂ ਕਿਹਾ ਹੋਇਆ ਭਈ ਜਾਣਾ ਹੈ, ਹੁਣ ਬੱਸਾਂ ਚ ਗਏ ਹੋ ਤੁਸੀਂ ਤਾਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਗਏ ਸੀ, ਉਦੋਂ ਚਲੋ ਉਹ ਬਣ ਗਿਆ, ਰੋਲਾ ਪੈ ਗਿਆ ਕਿ ਇਹ ਵਹੀਕਲ ਸੜਕ ਦੇ ਉੱਤੇ ਨਹੀਂ ਚੜਾਇਆ ਜਾ ਸਕਦਾ, ਹਾਈਵੇ ਦੇ ਉੱਤੇ ਜਾਂ ਕਿੱਦਾਂ, ਤੇ ਖੇਤੀ ਲਈ ਹੈ, ਐਤਕੀ ਬੱਸਾਂ ਚ ਗਏ ਨੇ, ਰੋਕ ਫਿਰ ਉੱਥੇ ਸ਼ੰਭੂ ਚ ਲਏ ਨੇ ਕਿ ਭਾਈ ਤੁਹਾਨੂੰ ਪਤਾ ਹੈ ਤਾਂ ਤੁਸੀਂ ਪਹਿਲਾਂ 2-4 ਦਿਨ ਜਾ ਕੇ ਉੱਥੇ ਬੈਠੋ, ਜੇ ਬਹਿਣਾ ਤਾਂ ਰੋਲਾ ਪਾਉਣਾ ਹੀ ਆ ਤਾਂ।
1: ਪਰ ਇਹ ਸਭ ਗੱਲ ਏਦਾਂ ਆ ਕਿ ਇਹ ਸਮਝ ਤੋਂ ਬਾਹਰ ਦੀ ਗੱਲ ਹੈਗੀ ਆ ਕਿ ਹਰਿਆਣਾ ਸਰਕਾਰ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਆ ਜੀ
0: ਜੀ
1: ਉੱਥੇ ਰੋਕਣ ਦਾ ਜੀ,
0: ਉੱਥੇ ਬੀਜੇਪੀ ਦੀ ਸਰਕਾਰ ਆ ਉਹਨਾਂ ਦੀ
1: ਨੈਸ਼ਨਲ ਕੈਪੀਟਲ, ਤੁਸੀਂ ਦੇਖੋ। ਨਹੀਂ ਪਰ ਇਹ ਸਭ ਬੇਨਤੀ ਇਹ ਹੈਗੀ ਆ, ਰਸਤਾ ਰੋਕਣ ਦੇ ਨਾਲ ਜਿਹੜਾ ਆ ਸਾਡਾ ਇੱਥੇ ਨੋਟੀਫਿਕੇਸ਼ਨ ਆਈ ਸੀ ਜੀ ਵੀ ਹਾਂ ਜੀ ਪੰਜਾਬ ਦਾ ਰਸਤਾ ਬੰਦ ਆ, ਤੇ ਜੇ ਆਉਣਾ ਹੋਵੇ ਤੇ ਫਲਾਣੇ ਰਸਤੇ ਤੋਂ ਪਿੰਡਾਂ ਦੇ ਵਿੱਚੋਂ ਦੀ ਚੰਡੀਗੜ੍ਹ ਨੂੰ ਪੈ ਜਾਓ ਅੰਬਾਲੇ ਤੋਂ।
0: ਹਾਂਜੀ
1: ਇਹ ਕੀ ਇਹ ਜਿਹੜਾ

0: ਗਏ ਹੈਗੇ ਜੀ
1: ਜੀ
0: ਤੇ ਖੇਤੀ ਮੰਤਰੀ ਨੇ ਹਾਲੇ ਟ੍ਰੀਟੀ ਦਾ ਜਿਹੜਾ ਆ ਉਹ ਪ੍ਰਧਾਨ ਮੰਤਰੀ ਨੇ ਜਵਾਬ ਜਰੂਰ ਦਿੱਤਾ
1: ਜੀ
0: ਤੇ ਤੁਹਾਡੇ ਇੰਟਰਸਟ ਦੇ ਅਗੇਂਸਟ ਆਪਾਂ ਕੁਛ ਨਹੀਂ ਕਰਾਂਗੇ ਜੀ
1: ਜੀ
0: ਤੇ ਤੁਹਾਡੇ ਹਿੱਤ ਜਿਹੜੇ ਆ ਸਾਡੇ ਸੁਰੱਖਿਅਤ ਹੈਗੇ ਆ ਜੀ ਕੋਈ ਚਿੰਤਾ ਨਾ ਕਰੋ
1: ਜੀ
0: ਉਹਦੇ ਨਾਲ ਇੰਨੇ ਨਾਲ ਹੀ ਜਿਹੜਾ ਹੈਗਾ ਆ ਚਲੋ ਮਕਸਦ ਤਾਂ ਹੱਲ ਅਗਲੇ ਨੂੰ ਹੁੰਦਾ ਦਿਸਦਾ ਨਾ ਵੀ ਸਾਡੀ ਹਿਲਜੁਲ ਦਾ ਅਸਰ ਪੈਂਦਾ ਆ ਜੀ
1: ਬਿਲਕੁਲ ਹੈ ਜੀ।
0: ਬਾਕੀ ਜਿਹੜਾ ਦਿੱਲੀ
1: ਪਰ ਇੱਕ
0: ਦਿੱਲੀ
1: ਗੱਲ
0: ਵਾਲਾ ਵੀ
1: ਸਹਿਣ
0: ਇਹਨਾਂ ਨੇ
1: ਸਾਹਿਬ
0: ਮਿਸਹੈਂਡਲ ਕੀਤਾ ਆਪ
1: ਹੋਰ ਚੀਜ਼ ਸੋਚਦਾ ਸੀ ਜਿਵੇਂ ਕਿ ਖਾਣ ਪੀਣ ਦੀਆਂ ਚੀਜ਼ਾਂ ਨੇ ਚਲੋ ਇਹਨਾਂ ਆਪਣੇ ਇੰਡੀਆ ਚੋਂ ਵੀ ਬਹੁਤ ਸਾਰੇ ਮੁਲਕਾਂ ਨੂੰ ਅਰਬ ਦੇਸ਼ਾਂ ਨੂੰ ਕਹਿ ਲਓ ਕਿ ਡੇਅਰੀ ਪ੍ਰੋਡਕਟ ਜਾਂਦਾ ਉਹ ਸਾਰੀਆਂ ਚੀਜ਼ਾਂ ਜਾਂਦੀਆਂ ਤੇ ਜੋ ਹਾਲਾਤ ਨੇ ਮੁਲਕ ਦੇ ਕੱਲਾ ਇਹ ਨਹੀਂ ਕਹਿੰਦੇ ਕਿ ਕੋਈ ਮਤਲਬ ਕਿ ਫਾਰਮਿੰਗ ਕੱਲੀ ਚਲੋ ਫਸਲਾਂ ਤਾਂ ਜ਼ਰੂਰ ਕਰਦੇ ਆ ਪਰ ਮਿਲਕ ਹੋ ਗਿਆ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਪੰਜਾਬ ਦੀਆਂ ਹੀ ਕੱਲੀਆਂ ਲੋੜਾਂ ਨੇ ਫੂਡ ਦੀਆਂ ਉਹੀ ਨਹੀਂ ਮਿਲਕ ਪ੍ਰੋਡਕਟ ਨਹੀਂ ਪੂਰਾ ਹੁੰਦਾ ਤਾਂ ਉਹ ਖੋਆ ਹੋ ਗਿਆ ਪਨੀਰ ਹੋ ਗਿਆ ਹੋਰ ਸਾਰੀਆਂ ਚੀਜ਼ਾਂ ਵੱਡੇ ਪੱਧਰ ਤੇ ਤੋਂ ਕਿੱਥੋਂ ਤਿਆਰ ਕਰੀ ਜਾਂਦੇ ਆ ਉਹ ਮਿਲਾਵਟ ਦਾ ਸਿਸਟਮ ਚੱਲ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਘੱਟੋ ਘੱਟ ਚਲੋ ਮੈਂ ਕਿਸਾਨਾਂ ਦੇ ਖਿਲਾਫ ਨਹੀਂ ਗਾ ਪਰ ਇੱਕ ਜਿਹੜਾ ਹੈਲਥੀ ਸਾਨੂੰ ਜੋ ਅਸੀਂ ਜੋ ਪੇ ਕਰਦੇ ਹਾਂ ਉਹ ਹੈਲਥੀ ਸਾਨੂੰ ਪ੍ਰੋਡਕਟ ਵੀ ਤਾਂ ਮਿਲਣਾ ਚਾਹੀਦਾ ਨਾ ਤੇ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਤਾਂ ਕਾਟ ਆਵੇਗੀ ਜਾਂ ਘੱਟ ਹੋਵੇਗਾ ਜੇ ਬਾਹਰੋਂ ਰੀਅਲ ਪ੍ਰੋਡਕਟ ਜੇ ਆਉਂਦਾ ਹੈ ਤਾਂ ਜਾਂ ਕਿੱਦਾਂ ਹੈ
0: ਨਹੀਂ ਤੁਹਾਡੀ ਗੱਲ ਠੀਕ ਹੈਗੀ ਪਰ ਸਭ ਦੋ ਤਿੰਨ ਚੀਜ਼ਾਂ ਹੈ ਜੀ
1: ਜੀ
0: ਇੱਕ ਚੀਜ਼ ਤਾਂ ਇਹ ਕੋਈ ਵੀ ਚੇਂਜ ਹੋਵੇ ਨਾ ਅਸੀਂ ਉਹਨੂੰ ਛੇਤੀ ਕਿਤੇ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੁੰਦੇ
1: ਬਿਲਕੁਲ ਹੈ ਜੀ
0: ਹਾਂਜੀ ਇਹ ਚੀਜ਼ ਕੋਈ ਆ ਜਾਂਦੀ ਹੈ ਲੈਟ ਆਪਾਂ ਕੰਪੀਟੀਸ਼ਨ ਦੇ ਵਿੱਚ ਸਾਡੀ ਕੁਆਲਿਟੀ ਨੂੰ ਨਿਖਾਰ ਹੀ ਆਊਗਾ
1: ਆਊਗਾ
0: ਸਾਨੂੰ ਮਤਲਬ ਜਿਹੜਾ ਫਾਇਦਾ ਹੀ ਹੁੰਦਾ ਹੁੰਦਾ ਜੀ
1: ਜੀ
0: ਦੂਜਾ ਸਰ ਐਨਰਜੀ ਸੈਕਟਰ ਦੇ ਵਿੱਚ ਜੋ ਮਤਲਬ ਵਿਦਵਾਨ ਲੋਕ ਕਹਿੰਦੇ ਆ ਜੀ ਵੀ ਐਥਾਨੋਲ ਬਣਾਉਣ ਵਾਸਤੇ ਸਾਡੇ ਕੋਲ ਜੀ ਐਮ ਮੱਕਾ ਉਸ ਪ੍ਰਯਾਪਤ ਮਾਤਰਾ ਦੇ ਵਿੱਚ ਹੈ ਨਹੀਂ ਗਾ ਜਿੰਨਾ ਸਾਨੂੰ ਐਥਾਨੋਲ ਚਾਹੀਦਾ ਆ ਜੀ
1: ਜੀ ਬਿਲਕੁਲ ਹੈ ਜੀ
0: ਉਧਰੋਂ ਜਦੋਂ ਟੈਰਿਫ ਵਾਰ ਦੇ ਵਿੱਚ ਜਿਹੜਾ ਆ ਅਮਰੀਕਾ ਨੇ ਥਰੈਟ ਕੀਤਾ ਸੀ ਚਾਈਨਾ ਨੂੰ ਤੇ ਚਾਈਨਾ ਨੇ ਕੀ ਕੀਤਾ ਕਿਉਂਕਿ ਚਾਈਨਾ ਦੇ ਵਿੱਚ ਸੂਰਸਾਰ ਪਾਲਦੇ ਹੈਗੇ ਆ ਤੇ ਉੱਥੇ ਮੱਕੇ ਦੀ ਬਹੁਤ ਲੋੜ
1: ਬਿਲਕੁਲ ਹੈ ਜੀ
0: ਤੇ ਉਹਨਾਂ ਨੇ ਕੀਤਾ ਉਹਨਾਂ ਦਾ ਜਿਹੜੀ ਮੱਕੀ ਬੰਦ ਕਰ ਦਿੱਤੀ ਜੀ ਉਹਨਾਂ ਨੇ ਅਲਟਰਨੇਟਿਵ ਬਾਜ਼ਾਰ ਪਹਿਲਾਂ ਹੀ ਲੱਭੇ ਹੈਗੇ ਜੀ ਉਹਨਾਂ ਕੋਲ ਹਰ ਇੱਕ ਚੀਜ਼ ਦੀ ਕਿਸੇ ਚੀਜ਼ ਦੀ ਕਮੀ ਨਹੀਂ
1: ਬਿਲਕੁਲ ਸੋਇਆਬੀਨ ਹੋ ਗਿਆ ਹੋਰ ਸਾਰੀ
0: ਅਮਰੀਕਾ ਜਾਂਦਾ ਹੈਗਾ ਆ ਕਿ ਜਿਹੜਾ ਉੱਥੇ ਬੰਦ ਹੋਇਆ ਆ ਉਹ ਮੈਂ ਇੰਡੀਆ ਦੇ ਵਿੱਚ ਧੱਕਾਂ ਜੀ
1: ਜੀ
0: ਇਹਨਾਂ ਦਾ ਜਿਹੜਾ ਆ ਇਹ ਚਾਹੁੰਦੇ ਹੈਗੇ ਆ ਵੀ ਅਸੀਂ ਲੈਂਦੇ ਤਾਂ ਹੈਗੇ ਹੀ ਆ ਜੀ ਹੋਰ ਆਲੇ ਦੁਆਲੇ ਲੈਂਦੇ ਹੈਗੇ ਆ ਜੀ ਬਾਕੀ ਸਾਡੇ ਦੇਸ਼ ਚ ਤਾਂ ਜਿੰਨਾ ਹੁੰਦਾ ਹੀ ਆ ਤੇ ਇਥਾਨੋਲ ਨੂੰ ਇੰਨਾ ਵਧਾ ਰਹੇ ਹੈਗੇ ਇੰਨਾ ਵਧਾ ਰਹੇ ਹੁਣ ਕਹਿੰਦੇ ਤੁਹਾਡੀ ਰਸੋਈ ਤੱਕ ਵੀ ਜਾਊਗਾ ਰਸੋਈ ਤੱਕ ਇੱਦਾਂ ਜਾਊਗਾ ਵੀ ਆ ਕੁਕਿੰਗ ਗੈਸ ਜਿਹੜੀ ਆ ਇਹਦੀ ਸਪਲਾਈ ਜਿਹੜੀ ਆ ਹੌਲੀ ਹੌਲੀ ਘਟਾਉਂਦੇ ਘਟਾ ਦੇ ਜਾਣਗੇ ਜੀ ਤੇ ਇਥਾਨੋਲ ਵਾਲਾ ਸਿਲੰਡਰ ਜਿਹੜਾ ਆ ਆ ਜਾਇਆ ਕਰੂਗਾ ਜੀ ਉਹਦਾ ਸਪੈਸ਼ਲ ਇੱਕ ਸਟੋਵ ਦੱਸਦੇ ਆ ਜੀ ਵੀ ਉਹ ਆਊਗਾ
1: ਜੀ
0: ਤੇ ਹੁਣ ਜਿਹੜੀ ਚੀਜ਼ ਛੱਡ ਚੁੱਕੇ ਆ ਮੁੜ ਕੇ ਚੁੱਲ੍ਹੇ ਦਾ ਬਾਲਣੇ ਨੇ ਜਨਾਨੀਆਂ ਨੇ ਜੀ
1: ਜੀ
0: ਤੇ ਉਹਨਾਂ ਨੇ ਮੁੜ ਕੇ ਕਰਨਾ ਤਾਂ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਹੀ ਕੰਮ ਹੈਗਾ ਜੀ
1: ਬਿਲਕੁਲ ਹੈ ਜੀ
0: ਤੋ ਉਹ ਇਸ ਕਰਕੇ ਇਸ ਮਸਲੇ ਦੇ ਵਿੱਚ ਉਹ ਕਹਿੰਦੇ ਜਾਣ ਬੁੱਝ ਕੇ ਇਹ ਕੰਮ ਜਿਹੜਾ ਆ ਕੀਤਾ ਜਾ ਰਿਹਾ ਆ ਔਰ ਮੱਕਾ ਜਿਹੜਾ ਆ ਅਲਟੀਮੇਟਲੀ ਲੋਕਾਂ ਨੂੰ ਫਿਰ ਸਮਝਾਇਆ ਜਾਊਗਾ ਕਿ ਭਾਈ ਐਨਰਜੀ ਸੈਕਟਰ ਜਿਹੜਾ ਹੈਗਾ ਆ ਉਹਦੇ ਵਾਸਤੇ ਮੱਕੇ ਦੀ ਜ਼ਰੂਰਤ ਆ ਜੀ ਤੇ ਦੇਖੋ ਗੱਡੀਆਂ ਤਾਂ ਤੁਸੀਂ ਵੀ ਚਲਾਉਣੀਆਂ ਆ ਖੜੀਆਂ ਤਾਂ ਕਰ ਨਹੀਂ ਸਕਦੇ ਇਸ ਕਰਕੇ ਇਸ ਚੀਜ਼ ਨੂੰ ਆਉਣ ਦਿਓ ਜੀ ਬਾਜ਼ਾਰ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਜੋ ਕੰਡਕਟ ਹੈਗਾ ਆ ਨਾ ਜੀ ਸਾਡੀ ਸਰਕਾਰ ਦਾ ਕਿਉਂਕਿ ਟਰੰਪ ਇੰਨੀ ਵਾਰੀ ਬੋਲਿਆ ਇਹਨਾਂ ਨੇ ਕਦੀ ਜਵਾਬ ਨਹੀਂ ਦਿੱਤਾ ਜੀ ਉਹਦੀ ਗੱਲ ਦਾ ਜਦਕਿ ਉਹਦਾ ਸੁਭਾਅ ਹੈਗਾ ਆ ਜਿਹੜਾ ਉਹਨੂੰ ਕੁੱਦ ਕੇ ਪੈਂਦਾ ਆ ਉਹਨੂੰ ਇੱਜ਼ਤ ਦੇਣ ਲੱਗ ਪੈਂਦਾ ਹੈਗਾ ਜਿਹੜਾ ਉਹਦਾ ਸਤਿਕਾਰ ਕਰਦਾ ਆ ਉਹਦੇ ਜੁੱਤੀ ਲਾ ਕੇ ਸਿਰ 'ਚ ਮਾਰਨੀ ਸ਼ੁਰੂ ਕਰ ਦਿੰਦਾ ਜੀ
1: ਬਿਲਕੁਲ ਹੈ ਜੀ
0: ਇੱਕ ਹਰ ਇੱਕ ਬੰਦੇ ਦਾ ਸੁਭਾਅ ਹੁੰਦਾ ਜੀ ਕਈ ਬੰਦੇ ਹੁੰਦੇ ਹੈਗੇ ਆ ਜਿਹੜਾ ਬੰਦਾ ਇੱਜ਼ਤ ਦੇਵੇ ਨਾ ਉਹ ਬੰਦੇ ਡਬਲ ਇੱਜ਼ਤ ਦਿੰਦੇ ਆ ਵੀ ਭਾਈ ਇਹ ਬੰਦਾ ਮੇਰਾ ਸਤਿਕਾਰ ਕਰਦਾ
1: ਜੀ
0: ਟਰੰਪ ਸਾਹਿਬ ਦਾ ਉਲਟਾ ਹੈਗਾ ਆ ਵੀ ਜਿਹੜਾ ਇਹਦਾ ਸਤਿਕਾਰ ਕਰਦਾ ਆ ਤੇ ਉਹਦੇ ਜੁੱਤੀਆਂ ਮਾਰਦਾ ਆ ਜਿਹੜਾ ਇਹਨੂੰ ਅੱਖਾਂ ਦਿਖਾਉਂਦਾ ਹੈਗਾ ਆ ਉਹਨੂੰ ਰਾਇਤਾਂ ਦੇਣ ਲੱਗ ਪੈਂਦਾ ਜੀ ਉਹਨੂੰ ਕਹਿੰਦਾ ਹੈਗਾ ਹੀ ਇਜ਼ ਗ੍ਰੇਟ ਪਰਸਨ ਹੈ ਜੀ
1: ਬਿਲਕੁਲ
0: ਹਾਂਜੀ
1: ਜੀ
0: ਤੋ ਇਸ ਕਰਕੇ ਇਹਨਾਂ ਦੀ ਹੁਣ ਐਪਰੀਹੈਂਸ਼ਨ ਤਾਂ ਹੈਗੀ ਆ ਨਾ ਜੀ ਕਿਸਾਨਾਂ ਨੂੰ ਵੀ ਭਾਈ ਇਹ ਬਾਜ਼ਾਰ ਖੋਲ ਦੇਣਗੇ ਤੇ ਉਹਦੇ ਨਾਲ ਖੇਤੀ ਸੈਕਟਰ ਦੇ ਉੱਤੇ ਪਹਿਲਾਂ ਹੀ ਐਡਵਰਸ ਇਫੈਕਟ ਪਿਆ ਆ ਤੇ ਹੋਰ ਐਡਵਰਸ ਇਫੈਕਟ ਪਊਗਾ ਜੀ
1: ਜੀ
0: ਤੀਜਾ ਜਿਹੜਾ ਜਿਹੜੀ ਮੈਂ ਪਹਿਲੀ ਗੱਲ ਕਹੀ ਹੈਗੀ ਆ ਕਿ ਚੇਂਜ ਜਿਹੜੀ ਆ ਉਹ ਸਾਨੂੰ ਛੇਤੀ ਕਿਤੇ ਅਸੀਂ ਨਾ ਸੌ ਮਤਲਬ ਕੰਫਰਟ ਜ਼ੋਨ ਦੇ ਵਿੱਚ ਰਹਿਣ ਦੇ ਆਦੀ ਆ ਜੀ
1: ਕਿਉਂਕਿ ਦੇਖੋ
0: ਅਸੀਂ ਮਤਲਬ ਕੰਪੀਟੀਸ਼ਨ ਤੋਂ ਡਰਦੇ ਆ
1: ਪਹਿਲਾਂ ਮੇਨ ਚੀਜ਼ਾਂ ਹੁੰਦੀਆਂ ਸੀ ਪੈਟਰੋਲ ਡੀਜ਼ਲ ਤੇ ਮਿੱਟੀ ਦਾ ਤੇਲ ਦੇਖੋ ਪਹਿਲਾਂ ਮਿੱਟੀ ਦਾ ਤੇਲ ਪਿੱਛੇ ਲੜਦੇ ਰਹਿੰਦੇ ਸੀ ਡਿਪੂਆਂ ਦੇ ਉੱਤੇ ਤਾਂ ਹੁਣ ਉਹਨੂੰ ਪੁੱਛਦਾ ਕੋਈ ਨਹੀਂ ਹੈ ਕਿਉਂਕਿ ਉਹਨਾਂ ਚੀਜ਼ਾਂ ਦੇ ਵਿੱਚ ਹੋਰ ਉਹਦੇ ਬਦਲਾਅ ਆ ਗਏ, ਮਤਲਬ ਕਿ ਹੁਣ ਜਿਹੜੀ ਹੈ ਆਪਣੀ

0: ਉਹ ਗੈਸ ਆ ਗਈ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਹਿਲਾਂ ਇਹਨਾਂ ਚੀਜ਼ਾਂ ਤੇ ਪਤਾ ਨਹੀਂ ਸੀਗਾ। ਤੇ ਉਹ ਚੇਂਜ ਤਾਂ ਕਿਤੇ ਨਾ ਕਿਤੇ ਹੌਲੀ ਹੌਲੀ ਆਉਣੀ ਆਉਣੀ ਆ, ਜਾਂ ਸਮੇਂ ਦੇ ਨਾਲ ਨਾਲ ਜਿੱਦਾਂ ਜਿੱਦਾਂ ਵੀ ਹੈ, ਉਹ ਵੱਖਰੀ ਗੱਲ ਹੈ ਕਿ ਅਸੀਂ ਆਪਣੀ ਅੜੀ ਦੇ ਉੱਤੇ ਅੜ ਜਾਂਦੇ ਹਾਂ। ਤਾਂ ਉਹ ਦੇਖੋ ਹੁਣ ਪਿਛਲੇ ਸਮਿਆਂ ਦੇ ਵਿੱਚ ਵੀ, ਚਾਹੇ ਕਾਰਪੋਰੇਟ ਢਾਂਚੇ ਨੂੰ ਆਪਾਂ ਕਹਿੰਦੇ ਹਾਂ ਮਾੜਾ ਹੈਗਾ, ਕੁਝ ਚੀਜ਼ਾਂ ਦੇ ਵਿੱਚ ਮਾੜਾ, ਕੁਝ ਚੀਜ਼ਾਂ ਦੇ ਵਿੱਚ ਚੰਗਾ, ਜੇ ਕਾਰਪੋਰੇਟ ਢਾਂਚਾ ਫੈਕਟਰੀਆਂ ਲਾਉਂਦਾ ਤਾਂ ਉੱਥੇ ਆਲੇ ਦੁਆਲੇ ਦੇ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਚਲੋ ਰੋਜ਼ਗਾਰ ਵੀ ਮਿਲਦਾ, ਸਰਕਾਰਾਂ ਨੇ ਤਾਂ ਸਾਰਾ ਰੋਜ਼ਗਾਰ ਕਰ ਨਹੀਂ ਦੇਣਾ। ਉਹ ਚਾਹੇ ਆਪਣੇ ਇੱਥੇ, ਚਾਹੇ ਅਸੀਂ ਫਿਨਲੈਂਡ ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਕਰ ਲਈਏ ਇੰਡੀਆ ਦੀ, ਤੇ ਘੱਟੋ ਘੱਟ ਜਿਹੜਾ ਸਰਮਾਏਦਾਰ ਢਾਂਚਾ ਹੈਗਾ ਆ ਉਹਨੂੰ ਵੀ ਤਾਂ ਨਾਲ ਲੈ ਕੇ ਤੁਰਨਾ ਪਵੇਗਾ ਨਾ, ਜੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਸੁੱਖ ਸਹੂਲਤਾਂ ਵੀ ਮਿਲਣ ਤੇ ਸਾਨੂੰ ਜਿਹੜੀਆਂ ਨੇ ਨੌਕਰੀਆਂ ਵੀ ਮਿਲਣ, ਹਰ ਪਰਿਵਾਰ ਦੇ ਵਿੱਚ ਇੱਕ ਅੱਧਾ ਤੱਕ ਘੱਟੋ ਘੱਟ ਨੌਕਰੀ ਕਰਦਾ ਹੋਵੇ, ਤਾਂ ਉਹ ਚੀਜ਼ਾਂ ਨੂੰ ਫਿਰ ਨਕਾਰਿਆ ਵੀ ਨਹੀਂ ਨਾ ਜਾ ਸਕਦਾ। ਹੁਣ ਇਹਨਾਂ ਮੁਲਕਾਂ ਦੇ ਵਿੱਚ ਕਾਰਪੋਰੇਟ ਢਾਂਚੇ ਦਾ ਬਹੁਤ ਵੱਡਾ ਬੋਲਬਾਲਾ ਹੈ ਜੀ, ਪਰ ਉਹ ਗੌਰਮੈਂਟਾਂ ਆਪਣੇ ਜਿਹੜੇ ਨੇ ਫਰਜ਼ ਨੇ ਉਹ ਹਰ ਇੱਕ ਵਿਅਕਤੀ ਨੂੰ ਉਹਦੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ ਉਹਨੂੰ ਪ੍ਰੋਫੈਸ਼ਨਲ ਇਦਾਂ ਦਾ ਚੁਣ ਕੇ ਦਿੰਦੇ ਆ, ਜਾਂ ਉਸ ਨੂੰ ਉਧਰਲੇ ਪਾਸੇ ਨੂੰ ਧੱਕਦੇ ਨੇ ਕਿ ਆਉਣ ਵਾਲੇ 3-4 ਸਾਲਾਂ ਦੇ ਵਿੱਚ ਉਹ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੰਦਾ ਜੀ, ਤੇ ਉਹਦੇ ਉਹਨੂੰ ਫਿਰ ਉਹ ਉਸ ਚੀਜ਼ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੀ ਹੈ ਨਹੀਂ ਗਾ ਕਿ ਚਾਹੇ ਕਾਰਪੋਰੇਟ ਢਾਂਚਾ ਹੈ ਤੇ ਚਾਹੇ ਉਹ ਸਰਕਾਰੀ ਢਾਂਚਾ ਹੈ। ਅਗਲੇ ਨੂੰ ਤਾਂ ਜੌਬ ਦੇ ਨਾਲ ਮਤਲਬ ਹੈ ਕਿ ਜਿਹੜਾ ਮੈਨੂੰ ਪੇ ਵੱਧ ਕਰੇਗਾ ਮੈਂ ਉੱਥੇ ਨੌਕਰੀ ਕਰ ਲਾਂਗਾ।
1: ਪਰ ਸਾਹਿਬ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ
0: ਜੀ।
1: ਸਾਡੇ ਸਮੱਸਿਆ ਕੀ ਆ ਜੀ, ਸਾਡੇ ਸਮੱਸਿਆ ਆ ਇਹਨਾਂ ਸੰਵਾਦ ਜਿਹੜਾ ਆ ਉਹਨੂੰ ਬੜਾ ਡਿਫੀਕਲਟ ਬਣਾਇਆ ਆ ਇਹਨਾਂ ਨੇ। ਸੰਵਾਦ ਤਾਂ ਇੰਨਾ ਮਤਲਬ ਚੱਲਦਾ ਰਹਿਣਾ ਚਾਹੀਦਾ ਨਾ ਜੀ। ਕੀ ਇਹਨਾਂ ਨੇ ਗੱਲ ਕੀਤੀ ਹੈਗੀ ਜੀ, ਇੱਕ ਜਿਹੜਾ ਹੈਗਾ ਆ ਵੀ ਤੁਹਾਡਾ ਖੇਤੀ ਮੰਤਰੀ ਤੁਹਾਡੇ ਨਾਲ ਮੀਟਿੰਗ ਕਰੇਗਾ ਜੀ, ਉਹ ਵਾਪਸ ਆ ਗਏ ਜੀ ਇਹਨੇ ਗੱਲ
0: ਜੀ।
1: ਤੁਸੀਂ ਜਿਹੜਾ ਹੈਗਾ ਆ ਸੰਵਾਦ ਤਾਂ ਜਿਹੜਾ ਯਾਰ ਚਾਹੁੰਦੇ ਰਹੋ, ਜਿਹੜੀ ਗੱਲ ਆਪਾਂ ਤੁਹਾਡਾ ਜਿਹੜਾ ਵਿਊ ਪੁਆਇੰਟ ਆ, ਜੇ ਤੁਸੀਂ ਕਿਸਾਨਾਂ ਨੂੰ ਸਮਝਾਓਗੇ ਔਰ ਉਹਨਾਂ ਦੇ ਸੇਫ ਗਾਰਡ ਦੀ ਗਰੰਟੀ ਦਿਓਗੇ, ਉਹਨਾਂ ਨੂੰ ਸੜਕਾਂ ਤੇ ਨਿਕਲਣ ਦੀ ਲੋੜ ਕੀ ਹੈਗੀ ਆ?
0: ਬਿਲਕੁਲ, ਜਿੱਦਾਂ ਤੁਸੀਂ ਇੱਕ ਪਾਸੇ ਆਪਣੇ ਅੰਬੈਸਡਰਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਅਮੈਰੀਕਨ ਡੀਲ ਦੇ ਨਾਲ, ਓਦਾਂ ਹੀ ਉਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਖੁੱਲ ਕੇ ਆਵਾਮ ਦੇ ਵਿੱਚ ਗੱਲ ਕਰੀ ਜਾਓ, ਓਪਨ ਕਰੋ ਪੋਲਸੀ ਆਪਣੀ।
1: ਇਸੇ ਤਰੀਕੇ ਨਾਲ ਸਰ ਜਿਹੜਾ ਹੈਗਾ ਆ ਦਿੱਲੀ ਦਾ ਅੰਦੋਲਨ, ਉਹ ਤੁਸੀਂ ਜਿਹੜਾ ਆ ਲੋਕਾਂ ਨੂੰ ਆਪ ਪ੍ਰਵੋਕ ਕੀਤਾ
0: ਜੀ।
1: ਇੱਕ ਪੇਪਰ ਨੀਟ ਦਾ ਲੀਕ ਹੋਇਆ, ਬੱਚਿਆਂ ਦੀਆਂ ਜਾਨਾਂ ਗਈਆਂ, ਹਾਂਜੀ ਬੱਚੇ ਜਿਹੜੇ ਹੈਗੇ ਡਿਪਰੈਸਡ ਹੋਏ ਉਸ ਚੀਜ਼ ਦੇ ਨਾਲ। ਤੁਹਾਨੂੰ ਕਿਹਾ ਵੀ ਸਿੱਖਿਆ ਮੰਤਰੀ ਦਾ ਅਸਤੀਫਾ ਹੋਣਾ ਚਾਹੀਦਾ ਆ, ਤੁਹਾਨੂੰ ਤਾਂ ਕਿਸੇ ਦੇ ਮੰਗਣ ਤੋਂ ਪਹਿਲਾਂ ਤੁਹਾਨੂੰ ਆਪ ਲੈ ਲੈਣਾ ਚਾਹੀਦਾ ਸੀ ਉਹਦਾ ਅਸਤੀਫਾ।
0: ਦੇਖੋ
1: ਇੱਕ ਬੰਦੇ ਦਾ ਅਸਤੀਫਾ ਹੋ ਜਾਊਗਾ ਤੇ ਉਹਦੇ ਨਾਲ ਕਿੰਨਾ ਕੁ ਬੁਹਾਰ ਡਿੱਗ ਪਊਗਾ ਜੀ ਇੰਨੇ ਲੋਕਾਂ ਨੂੰ। ਅਲਟੀਮੇਟਲੀ ਤਾਂ ਮਤਲਬ ਜਿਹੜਾ ਆ ਉਹ ਫੇਲ ਤਾਂ ਹੋਇਆ ਹੀ ਆ ਨਾ ਜੀ, ਉਹ ਇਸ ਸਿਸਟਮ ਨੂੰ ਜਿਹੜਾ ਆ।
0: ਬਿਲਕੁਲ, ਕੱਲ ਦੀ ਕੈਨੇਡਾ ਦੀ ਖਬਰ ਸੀ ਸੈਣੀ ਸਾਹਿਬ, ਓਨਟਾਰੀਓ ਦੀ, ਉੱਥੇ ਦੇ ਜਿਹੜੇ ਮੰਤਰੀ ਸੀਗੇ ਜਿਹੜੇ ਨੇ ਉਹ 30-35 ਕਿਲੋਮੀਟਰ ਦੇ ਏਰੀਏ ਦੇ ਵਿੱਚ ਰਹਿੰਦੇ ਆ ਜੀ, ਤੇ ਉਹ ਭੱਤੇ ਲੈ ਗਏ, ਕੋਈ $35,000 ਲੈ ਗਿਆ, ਕੋਈ $40,000 ਲੈ ਗਿਆ, ਤੇ ਉਹਦੇ ਉੱਤੇ ਜਿਹਦੇ ਅੰਡਰ ਉਹ ਸੀਗਾ ਸਾਰਾ ਕੁਝ, ਤੇ ਉਹ ਕਹਿੰਦੇ ਜੀ ਮਤਲਬ ਕਿ ਤੁਹਾਨੂੰ ਇਹ ਭੱਤਿਆਂ ਦੀ ਜ਼ਰੂਰਤ ਨਹੀਂ, ਉਹਦੇ ਵਿੱਚ ਵੀ ਆਪਣੇ ਇੰਡੀਅਨ ਜਿਹੜੇ ਮੂਲ ਦੇ ਲੋਕ ਨੇ ਉਹਨਾਂ ਨੇ ਇਹ ਚੀਜ਼ਾਂ ਨੂੰ ਲਿਆ ਜ਼ਿਆਦਾ, ਉਹਨਾਂ ਦੇ ਨਾਂ ਸੀ ਜ਼ਿਆਦਾ ਵਿੱਚ, ਤੇ ਉਹ ਮਿਸ ਯੂਜ਼ ਇੱਥੇ ਵੀ ਕਰਦੇ ਉਹਨਾਂ ਮੁਲਕਾਂ ਦੇ ਵਿੱਚ। ਪਰ ਉਹ ਜਿਹੜਾ ਮੰਤਰੀ ਸੀਗਾ ਵੱਡਾ ਉਹਨਾਂ ਦਾ ਸਾਰਾ, ਜਿਸਦੇ ਅੰਡਰ ਇਹ ਸਾਰੀ ਚੀਜ਼ ਆਉਂਦੀ ਸੀ, ਉਹਨੇ ਅਸਤੀਫਾ ਦੇ ਦਿੱਤਾ, ਕਹਿੰਦਾ ਇੱਕ ਇੱਕ ਰੁਪਈਆ ਜਾਂ ਇੱਕ ਇੱਕ ਡਾਲਰ ਵੀ ਜਿਹੜਾ ਜਨਤਾ ਦਾ ਉਹ ਜੇ ਗਲਤ ਪਾਸੇ ਜਾਊਗਾ ਮੈਂ ਨਹੀਂ ਜਾਣ ਦਿੰਦਾ, ਉਹ ਸਾਰੀ ਵਸੂਲੀ ਕਰਾਂਗੇ। ਉਹਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਉਹਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ।
1: ਬਿਲਕੁਲ ਠੀਕ ਹੈ ਜੀ, ਏਦਾਂ ਦਾ ਹੋਣਾ ਚਾਹੀਦਾ ਹੈਗਾ ਨਾ, ਤੁਸੀਂ ਮਤਲਬ ਓਹਦਾ ਅਸਤੀਫਾ ਲੈ ਲਓ ਜੀ। ਬੱਚਿਆਂ ਨੂੰ ਕਿਉਂ ਇਸ ਚੀਜ਼ ਤੇ ਮਜਬੂਰ ਕਰਦੇ, ਤੁਸੀਂ ਹੈਗੇ ਚੜਾਉਂਦੇ ਅਗਲਿਆਂ ਨੂੰ ਵੀ ਆਪਾਂ ਚੋਰੀ ਵੀ ਕਰਨੀ ਆ ਤੇ ਸੀਨਾ ਚੋਰੀ ਵੀ ਕਰਨੀ ਆ ਜੀ, ਉੱਥੇ ਫਿਰ ਬੱਚੇ ਅਰੈਸਟ ਹੋ ਕੇ ਤੇ ਸੜਕਾਂ ਤੇ ਹੀ ਅਨਰੈਸਟ ਹੁੰਦੀ ਆ ਤੇ ਫਿਰ ਸੜਕਾਂ ਤੇ ਹੀ ਆਉਣਗੇ ਜੀ।
0: ਬਿਲਕੁਲ
1: ਹਾਂਜੀ, ਉਹ ਫਿਰ ਦੂਜਾ ਇਹ ਆ ਇਸ ਮੌਕੇ ਦਾ ਕੋਈ ਨਾ ਕੋਈ ਫਾਇਦਾ ਵੀ ਲੈ ਜਾਂਦਾ ਆ ਵੀ ਭੀੜ ਤੰਤਰ ਬੇਕਾਬੂ ਹੋਇਆ ਆ, ਚਲੋ ਇਹਨਾਂ ਨੂੰ ਜਿਹੜਾ ਹੈਗਾ ਉਹਦੇ ਵਿੱਚੋਂ ਹੀ ਲੀਡਰ ਜਾਮ ਪੈਂਦੇ ਆ ਜੀ, ਫੇਰ ਤੁਸੀਂ ਸਿਚੁਏਸ਼ਨ ਨੂੰ ਉਦੋਂ ਟੈਕਲ ਕਰਨਾ ਸ਼ੁਰੂ ਕਰਦੇ ਆ ਜਦੋਂ ਪਾਣੀ ਜਿਹੜਾ ਹੈਗਾ ਆ ਸਿਰ ਤੋਂ ਪਾਰ ਹੋ ਜਾਇਆ ਹੁੰਦਾ ਜੀ।
0: ਜੀ ਬਿਲਕੁਲ ਹੈ ਜੀ,
1: ਤੋ ਬਾਕੀ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਨਾਲ ਸਾਰਿਆਂ ਨਾਲ ਹਮਦਰਦੀ ਜੀ,
0: ਤੇ
1: ਜਿਹੜੇ ਬੰਦਿਆਂ ਦੇ ਸੱਟਾਂ ਲੱਗੀਆਂ ਜਾਂ ਇਸ ਤਰੀਕੇ ਦੇ ਨਾਲ ਇਸ ਅੰਦੋਲਨ ਚ ਪਾਰਟੀਸਪੇਟ ਕਰਦੇ ਆ
0: ਜੀ,
1: ਪਰ ਹਾਂਜੀ ਇਹ ਜ਼ਰੂਰ ਆ ਕਿ ਇਸ ਅੰਦੋਲਨ ਨੂੰ ਲੀਡ ਕਰਨ ਵਾਲੇ ਤੇ ਪਾਰਟੀਸਪੇਟ ਕਰਨ ਵਾਲੇ ਥੋੜੇ ਸ਼ੰਕਾ ਦੇ ਘੇਰੇ ਚ ਸ਼ੁਰੂ ਤੋਂ ਹੀ ਹੈਗੇ ਸੀਗੇ ਜੀ।
0: ਬਿਲਕੁਲ
1: ਹਾਂਜੀ, ਹੁਣ ਉਹ ਗੱਲਾਂ ਉਹਨਾਂ ਦਾ ਪਾਸਟ ਕੰਡਕਟ ਜਿਹੜਾ ਆ ਉਹਦੇ ਕਰਕੇ ਜਿਹੜਾ ਆ ਇਹ ਚੀਜ਼ਾਂ ਇਗਨੋਰ ਨਹੀਂ ਕੀਤੀਆਂ ਜਾ ਸਕਦੀਆਂ ਜੀ।
0: ਬਿਲਕੁਲ
1: ਹਾਂਜੀ ਹਾਂਜੀ ਹਾਂਜੀ ਭਾਰਤ ਸਾਹਿਬ
0: ਜੀ, ਸੈਣੀ ਸਾਹਿਬ
1: ਠੀਕ ਹੈ, ਪਰ
0: ਭਾਰਤ ਸਾਹਿਬ ਬਹੁਤ ਬਹੁਤ ਸ਼ੁਕਰੀਆ,
1: ਗ੍ਰੇਟਫੁਲ ਸਰ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਕੁਝ ਮੁੱਦਿਆਂ ਦੇ ਉੱਤੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜੇਕਰ ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਵਟਸਐਪ ਕਾਲ ਕਰਕੇ ਆਪਣਾ ਯੋਗਦਾਨ ਤੁਸੀਂ ਪਾ ਸਕਦੇ ਹੋ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਤੁਹਾਡੇ ਦੋਸਤੋ ਸੁਨੇਹੇ ਵੀ ਆ ਰਹੇ ਨਾਲ ਦੇ ਨਾਲ ਉਹਨਾਂ ਦੀ ਵੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਆਪਾਂ ਵਿਦੇਸ਼ੀ ਖਬਰਾਂ ਦੋ ਚਾਰ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਗੁੱਸਾ ਤੇ ਮਨੁੱਖੀ ਜੀਵਨ ਦੇ ਬਾਰੇ ਥੋੜੀ ਜੀ ਤੇ ਖੂਨ ਬਹੁਤ ਮਿੱਠਾ ਹੈ ਇਹਦੀ ਗੱਲਬਾਤ ਸੁਣਾਵਾਂਗੇ ਮੱਛਰ ਜਿਹੜੇ ਨੇ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ ਕਿਸੇ ਹੋਰ ਨੂੰ ਇਹ ਖੋਜ ਇੱਕ ਆਈ ਹੈ ਉਹ ਕੀ ਕਹਿੰਦੀ ਹੈ ਇਹਦੇ ਇੱਦਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਵਿੱਚ ਥੋੜੀਆਂ ਜਿਹੀਆਂ ਤੇ ਸਭ ਤੋਂ ਪਹਿਲਾਂ ਜਿਹੜੇ ਸੁਨੇਹੇ ਨੇ ਕੁਝ ਉਹਨਾਂ ਦੇ ਵੱਲ ਨੂੰ ਝਾਤ ਮਾਰ ਲਈਏ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ ਆਪਣੇ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇਸੇ ਤਰ੍ਹਾਂ ਹੀ ਲਾਈਕ ਨੰਬਰ 1 ਜੀ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਗੀ ਤੋਂ ਸਤਿ ਸ਼੍ਰੀ ਅਕਾਲ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਭਾਰਤ ਸਾਹਿਬ ਮੇਰੇ ਪਿਤਾ ਜੀ ਦਾ ਜਨਮ ਦਿਨ ਹੈ 21 ਜੁਲਾਈ ਦਾ ਸੀ ਜੀ ਕਿਆ ਬਾਤ ਹੈ ਮੁਬਾਰਕਬਾਦ ਹੈ ਰਾਜਨ ਸੈਣੀ ਸਾਹਿਬ ਮਾਫ਼ੀ ਚਾਹੁੰਦਾ ਮੈਂ ਪਹਿਲਾਂ ਦੇਖ ਨਹੀਂ ਪਾਇਆ ਮੈਸੇਜ ਇਹ ਜੀ ਤੇ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਜੀ 21 ਜੁਲਾਈ ਦਾ ਜਨਮ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਫਾਦਰ ਸਾਹਿਬ ਦਾ ਜੀ ਮੁਬਾਰਕਬਾਦ ਹੈ ਜੀ ਉਹਨਾਂ ਨੂੰ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਪਿਤਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਰਾਜਨ ਵੀਰ ਜੀ ਉਹਨਾਂ ਦੀਆਂ ਯਾਦਾਂ ਤੇ ਮਿਹਨਤ ਨੂੰ ਕਹਿੰਦੇ ਸੱਜਦਾ ਹੈ ਜੀ ਬਿਲਕੁਲ ਦੋਸਤ ਔਜਲਾ ਸਾਹਿਬ ਨੇ ਫਰਮਾਇਆ ਰਾਜਨ ਜੀ ਕਹਿੰਦੇ ਸ਼ੁਕਰੀਆ ਵੀਰ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਿਕੰਦਰ ਨਾ ਹੈ ਹੀ ਕਹਿੰਦੇ ਦਿਲ ਨੂੰ ਲੱਗਣ ਵਾਲਾ ਬਿਲਕੁਲ ਦਰੁਸਤ ਹੈ ਜੀ ਮਹਾਨ ਸਿਕੰਦਰ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਤੇ ਉਹਦਾ ਵੀ ਅੱਜ ਜਨਮ ਦਿਨ ਸੀਗਾ ਜੀ ਤੇ ਦੂਸਰੇ ਪਾਸੇ ਰਾਜਨ ਸੈਣੀ ਸਾਹਿਬ ਕਹਿੰਦੇ ਕੋਈ ਸ਼ੱਕ ਹਾਂ ਹਾਂ ਹਾਂ ਵੀਰ ਜੀ ਹੱਸ ਰਹੇ ਨੇ ਤੇ ਮਨਦੀਪ ਜੱਸੀ ਬਾਈ ਜੀ ਜੁੜੇ ਆ ਵਾਹ ਜੀ ਵਾਹ ਜਨਾਬ ਰਾਜਨ ਸਰ ਜੀ ਪਿਤਾ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਸਾਰੇ ਵੀਰਾਂ ਨੂੰ ਜੀ ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮਨਦੀਪ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਤੇ ਮਾਲ ਜੀ ਜੁੜੇ ਹੋਏ ਨੇ US ਤੋਂ ਰਾਜਨ ਸੈਣੀ ਜੀ ਨੂੰ ਕੰਗਰੈਚੁਲੇਸ਼ਨ ਭੇਜਦੇ ਆ ਤੇ ਰਾਜਨ ਜੀ ਥੈਂਕ ਯੂ ਕਰ ਰਹੇ ਨੇ ਜੀ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਲਿਖ ਭੇਜੀ ਗਿਆ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਆ ਤੇ ਗੁਲਾਬ ਦੇ ਫੁੱਲ ਵੀ ਭੇਜੇ ਆ ਨਾਲ ਤੇ ਗੁਰੀਮਾਨ ਜੀ ਜੁੜੇ ਆ ਰਾਜਨ ਸੈਣੀ ਜੀ ਨੂੰ ਭਾਰਜਵੀਰ ਜੀ ਤੇ ਸਿਕੰਦਰ ਔਜਲਾ ਜੀ ਮੁਕੱਦਰ ਸਿੰਘ ਜੀ ਸਤਨਾਮ ਸਿੰਘ ਜੀ ਹਰਪ੍ਰੀਤ ਵਾਲੀ ਸੋਰੀ ਸਤਨਾਮ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ ਔਜਲਾ ਸਾਹਿਬ ਲਿਖਦੇ ਹਰਪ੍ਰੀਤ ਵਾਲੀ ਪਾਰਟੀ 6 ਸਾਲ ਤੱਕ ਰਹੇਗੀ ਵੀ ਜੀ ਤੇ ਮਲੂਕ ਜੀ ਕਹਿੰਦੇ ਆ ਆਪਣੇ ਗੁੱਡ ਨਾਈਟ ਜੀ ਤੇ ਇਸੇ ਤਰ੍ਹਾਂ ਹੀ ਮਲੂਕ ਬਾਈ ਰੁਕ ਕੇ ਕਹਿੰਦੇ ਸੋ ਜਾਇਓ ਕਰੋ ਥੋੜਾ ਜਿਹਾ ਤੇ ਆਪਣੇ ਗੁਰੀਮਾਨ ਜੀ ਲਿਖਦੇ ਆ ਔਜਲਾ ਸਾਹਿਬ ਕਹਿੰਦੇ ਸਕੂਲ ਦੇ ਬੱਚਿਆਂ ਦੇ ਝੋਲਿਆਂ ਤੋਂ ਮਾਂ ਦੀ ਫੋਟੋ ਚੱਲ ਰਹੀ ਹੈ ਜੀ ਤੇ ਗੁਰੀਮਾਨ ਜੀ ਲਿਖਦੇ ਆ ਹੌਲੀ ਹੌਲੀ ਲੋਕਾਂ ਨੂੰ ਅਕਲ ਆ ਰਹੀ ਹੈ ਜੀ ਫਰੀ ਨਹੀਂ ਰੋਜ਼ਗਾਰ ਮੰਗਿਆ ਕਰਨਗੇ ਜੀ ਮਲੂਕ ਸਿੰਘ ਜੀ ਲਿਖਦੇ ਆ ਮਾਨ ਬਾਈ ਵਟਸਐਪ ਵੇਖਣਾ ਆਪਣਾ ਅੱਛਾ ਜੀ ਚਲੋ ਤੇ ਔਜਲਾ ਸਾਹਿਬ ਕਹਿੰਦੇ ਆ ਪ੍ਰੈਸ ਕਾਨਫਰੰਸ ਹੁੰਦੀ ਹੀ ਹੈ ਵਨ ਵੇ ਸੁਣੋ ਕਹਿੰਦੇ ਜੀ ਗੁਰੀਮਾਨ ਜੀ ਲਿਖਦੇ ਆ ਕਿ ਜਿੱਥੇ ਸਕੂਲਾਂ ਦੇ ਬਸਤਿਆਂ ਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਵੇ ਉਹ ਬਸਤੇ ਨੂੰ ਅੱਗ ਲਾ ਦਵੋ ਕਹਿੰਦੇ ਸੀ ਸਾਡੇ ਜਵਾਕ ਦਾ ਚੱਕਣ ਨਾ ਜੀ ਇੱਦਾਂ ਦੇ ਬਸਤੇ ਜੀ ਤਾਂ ਉਹ ਤਾਂ ਆਪਣੀ ਮਨ ਮਰਜ਼ੀ ਦੇ ਮਾਲਕ ਨੇ ਕਹਿੰਦੇ ਮੈਂ ਵੇਖਦਾ ਜੀ ਤੇ ਆਰਾਮ ਦੇ ਨਾਲ ਸੋ ਜਾਇਓ ਮਲੂਕ ਬਾਈ ਮੈਂ ਆਪੇ ਕਰ ਦੇਣਾ ਫਰੀ ਹੋ ਓਕੇ ਜੀ ਕਹਿੰਦੇ ਆਪਣੇ ਗੁਰੀਮਾਨ ਜੀ ਲਿਖਦੇ ਆ ਕਹਿੰਦੇ ਮੈਸੇਜ ਮੈਂ ਪੜ੍ਹ ਲਿਆ ਸੀ ਜੀ ਤੇ ਜੰਤਰ ਮੰਤਰ ਕੀ ਜਾਣਾ ਜੀ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹਾਲ ਦੇਖ ਲਓ ਕਿਵੇਂ ਬੱਚਿਆਂ ਨਾਲ ਧੱਕਾ ਹੋ ਰਿਹਾ ਤੇ RSS ਦੇ ਮਾੜੇ ਬੰਦੇ ਜਵਾਕਾਂ ਦੇ ਨਾਲ ਧੱਕਾ ਕਰਕੇ ਹੱਸ ਜਾਂਦੇ ਆ ਅੰਦਰ ਨੂੰ ਜੀ ਕਹਿੰਦੇ ਤੇ ਬਾਈ ਪੇਪਰ ਲੀਕ ਕਰਨ ਵਾਲਾ ਤੰਤਰ ਹੀ ਕਹਿੰਦੇ ਅੰਦਰੋਂ ਚੱਲ ਰਿਹਾ ਜੀ ਤੇ ਪੈਸਾ ਮੁੜਨਾ ਨਹੀਂ ਤੇ 26 ਬੰਦੇ ਅਰੈਸਟ ਹੋਏ ਆ ਭਵਿੱਖ ਵੀ ਗਿਆ ਪੈਸੇ ਵੀ ਗਏ ਨੇ ਮਾਲ ਸੁਰਿੰਦਰ ਜੀ ਲਿਖਦੇ ਆ ਪੇਪਰ ਲੀਕ ਕਰਨਾ ਬਹੁਤ ਗਲਤ ਹੈ ਜਿਨ੍ਹਾਂ ਬੱਚਿਆਂ ਨੇ ਮਿਹਨਤ ਜਿਹੜੀ ਹੈ ਕੀਤੀ ਹੈ ਉਹ ਤਾਂ ਕਹਿੰਦੇ ਸਹਿ ਨਹੀਂ ਸਕਦੇ ਫਿਰ ਸੜਕ ਦੇ ਉੱਤੇ ਆਉਣਾ ਤਾਂ ਹੈ ਹੀ ਜੀ ਗੁਰੀਮਾਨ ਜੀ ਕਹਿੰਦੇ ਪੇਪਰ ਬਹੁਤ ਸਾਲਾਂ ਤੋਂ ਲੀਕ ਹੋ ਰਹੇ ਆ ਪਰ ਮੈਂ ਅੱਜ ਤੱਕ ਨਹੀਂ ਸੁਣਿਆ ਕਿਸੇ ਸਿਕੰਜਾ ਜਿਹੜਾ ਮੰਤਰੀ ਨੇ ਅਸਤੀਫਾ ਦਿੱਤਾ ਹੋਵੇ ਸੋਰੀ ਸਿੱਖਿਆ ਜਾਣੀ ਕਿ ਸਿੱਖਿਆ ਮੰਤਰੀ ਨੇ ਕਿਸੇ ਨੇ ਅਸਤੀਫਾ ਦਿੱਤਾ ਹੋਵੇ ਜਾਂ ਜਿਹੜੀ ਟੀਮ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਜਿਹੜਾ ਟੀਮ ਨੂੰ ਸਜ਼ਾ ਹੋਈ ਹੈ ਕੁਝ ਵੀ ਨਹੀਂ ਹੁੰਦਾ ਜੀ। ਨਿਤਿਨ ਗਡਕਰੀ ਨੇ ਆਪਣੇ ਮੁੰਡੇ ਦੀ ਫੈਕਟਰੀ ਨੂੰ ਲਾਭ ਦੇਣ ਦੇ ਲਈ ਸਾਰਾ ਭਾਰਤ ਦੇ ਲੋਕਾਂ ਦੀ ਕਹਿੰਦੇ ਨੇ ਗੱਡੀਆਂ ਸਕੂਟਰ ਨੂੰ ਖਰਾਬ ਕਰਨੇ ਤੋਂ ਬਾਅਦ ਗਡਕਰੀ ਦੇ ਲੋਕਾਂ ਦੀਆਂ ਰਸੋਈਆਂ ਨੂੰ ਅੱਗ ਲਾਊਗਾ ਕਹਿੰਦੇ ਜੀ। ਗਡਕਰੀ ਰਸੋਈਆਂ ਨੂੰ ਅੱਗ ਲਾਏਗਾ ਪਹਿਲਾਂ ਸਕੂਟਰ ਗੱਡੀਆਂ ਖਰਾਬ ਕਰਕੇ। ਮਾਲ ਸੁਰਿੰਦਰ ਜੀ ਕਹਿੰਦੇ ਬਿਲਕੁਲ ਸਹੀ ਭੁਪਿੰਦਰ ਜੀ ਕਿਹਾ ਤੁਸੀਂ, ਸ਼ੁਕਰੀਆ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ। ਤੇ ਸ਼ੁਕਰੀਆ ਭਾਰਤ ਸਾਹਿਬ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਤੇ ਗੁਰੀ ਮਾਨ ਜੀ ਲਿਖਦੇ ਆ ਕਿ ਸੈਣੀ ਸਾਹਿਬ ਬਾਪੂ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ। ਤੇ ਸੈਣੀ ਸਾਹਿਬ ਦੁਬਾਰਾ ਜੁੜੇ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅੱਗੇ ਵਧਦੇ ਆਂ। ਰਾਜਨ ਜੀ ਕਹਿੰਦੇ ਆ ਗੁਰੀ ਮਾਨ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਤੇ ਸ਼ੁਕਰੀਆ ਜੀ। ਹਾਂਜੀ ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਫਿਰ ਤੋਂ ਜੀ।
1: ਹਾਂਜੀ ਹਾਂਜੀ ਭਾਰਤ ਸਾਹਿਬ ਮੈਂ ਮਾਫੀ ਚਾਹੁੰਦਾ ਜੀ।
0: ਨਹੀਂ ਨਹੀਂ ਕੋਈ
1: ਨਾ, ਪੰਜਾਬ ਯੂਨੀਵਰਸਿਟੀ ਵਾਲਾ ਜਿਹੜਾ ਹੈਗਾ ਆ ਉਹ ਮੁੱਦਾ ਰਹਿ ਗਿਆ ਸੀਗਾ ਜੀ।
0: ਹਾਂਜੀ ਕਾਫੀ ਪੰਜਾਬ ਯੂਨੀਵਰਸਿਟੀ ਦੀ ਸੁਣਦਾ ਪਿਆ ਉੱਥੇ ਵੀ ਜੀ।
1: ਹਾਂਜੀ ਉੱਥੇ ਜੀ ਇੱਕ ਨਾ ਫੰਕਸ਼ਨ ਕਰਵਾਇਆ ਆਪਣੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ।
0: ਅੱਛਾ ਜੀ।
1: ਹਾਂਜੀ ਉਹ ਪੰਜਾਬ ਨਹੀਂ ਬੀਜੇਪੀ ਨੇ ਨੀ, ਪੰਜਾਬ
0: ਯੂਨੀਵਰਸਿਟੀ
1: ਫੰਕਸ਼ਨ ਕਰਾਇਆ, ਪੰਜਾਬ ਯੂਨੀਵਰਸਿਟੀ ਨੇ ਕਰਵਾਇਆ। ਹੋਇਆ ਕੀ ਉਹਦੇ ਵਿੱਚ ਜਿਹੜਾ ਇਨਵਾਈਟ ਕਰ ਲਿਆ ਸਰ ਭਈ ਸਾਧਵੀ ਰਤੰਭ ਨਾ ਹੈਗਾ ਜੀ, ਉਹਦਾ ਰਤੰਭ ਏਦਾਂ ਦਾ ਨਾਂ ਜੀ।
0: ਪਹਿਲਾਂ
1: ਉਹਨਾਂ ਨੇ ਅਪੋਜ਼ ਕੀਤਾ ਸੀਗਾ ਵੀ ਭਾਈ ਇਹ ਜਿਹੜੇ ਹੈਗੇ ਆ ਜਿਹੜੀਆਂ ਸਾਧਵੀਆਂ ਜਿਹੜੀਆਂ ਹੈਗੀਆਂ ਇਹ ਅੱਗ ਲਾਉਣੀਆਂ ਹੈਗੀਆਂ, ਇਹਨਾਂ ਦੇ ਮਤਲਬ ਦੂਜੇ ਧਰਮਾਂ ਦੇ ਖਿਲਾਫ਼ ਬੋਲਦੀਆਂ ਭੀ ਇੱਥੇ ਤਾਂ ਸੈਕੂਲਰ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਵਿਦਿਅਕ ਅਦਾਰੇ ਤਾਂ ਜਿਹੜੇ ਹੈਗੇ ਰਾਜਨੀਤੀ ਤੋਂ ਪਰੇ ਰੱਖਣੇ ਚਾਹੀਦੇ ਜੀ।
0: ਬਿਲਕੁਲ ਹੈ ਜੀ।
1: ਪਹਿਲਾਂ ਇਹਨਾਂ ਨੇ ਨਾ ਜੀ ਉਹ ਬੱਚਿਆਂ ਨੂੰ ਕਹਿਤਾ ਠੀਕ ਹੈ ਜੀ, ਮੁੜ ਕੇ ਉਹਨਾਂ ਦਾ ਫੰਕਸ਼ਨ ਜਿਹੜਾ ਹੈਗਾ ਆ ਦੂਜੇ ਹਾਲ ਚ ਕਰਵਾ ਦਿੱਤਾ ਜੀ।
0: ਜੀ
1: ਸੱਦੀਆਂ ਹੀ ਅਸੀਂ ਇਸ ਕਰਕੇ ਉਹਦੇ ਤੇ ਜਿਹੜਾ ਹੈਗਾ ਬੱਚਿਆਂ ਨੇ ਹੰਗਾਮਾ ਕਰ ਦਿੱਤਾ ਵੀ ਤੁਸੀਂ ਇਹਨਾਂ ਨੂੰ, ਜਦ ਅਸੀਂ ਤੁਹਾਨੂੰ ਕਿਹਾ ਸੀ ਵੀ ਇਹਨਾਂ ਨੂੰ ਇਨਵਾਈਟ ਨਹੀਂ ਕਰਨਾ ਤੇ ਤੁਸੀਂ ਫੇਰ ਇਹਨਾਂ ਨੂੰ ਇਨਵਾਈਟ ਕਰ ਰਹੇ ਹੈਗੇ ਆ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਇਹਨਾਂ ਦੀ ਸੋਚ ਜਿਹੜੀ ਹੈਗੀ ਆ ਇਹ ਹੈ ਜੀ ਕਿ ਹਾਂ ਹਿੰਦੂਆਂ ਨੂੰ ਜਿਹੜਾ ਆ ਵੱਧ ਬੱਚੇ ਜੰਮਣੇ ਚਾਹੀਦੇ ਆ ਜੀ, ਕਿਉਂਕਿ ਸਾਡੀ ਗਿਣਤੀ ਘੱਟ ਰਹੀ ਹੈਗੀ ਆ, ਮੁਸਲਮਾਨਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਇਹ ਇਹੋ ਜਿਹੇ ਬੱਚੇ ਦੇਖੋ ਸਿੱਖਿਆ ਦਾ ਜਿਹੜਾ ਆ ਮੰਦਿਰ ਆ ਉੱਥੇ ਹਰ ਇੱਕ ਬੱਚਾ ਆ ਜੀ, ਉੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਇੱਕ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਆ ਤੇ ਵਿਦਿਆ ਗ੍ਰਹਿਣ ਕਰਨ ਦਾ ਅਧਿਕਾਰ ਆ, ਉੱਥੇ ਇਹੋ ਜਿਹੇ ਜਿਹੜੇ ਆ ਅੱਗ ਲਾਊ ਲਾਣਾ ਜਿਹੜਾ ਆ ਉਹਨਾਂ ਦਾ ਉਹਨਾਂ ਦਾ ਦਾਖਲਾ ਨਹੀਂ ਹੋਣਾ ਚਾਹੀਦਾ। ਵੱਡੀ ਗੱਲ ਇਹ ਹੈਗੀ ਆ ਕਿ ਉੱਥੇ ਜਿਹੜੇ ਆ ਸਿੱਖੀ ਸਰੂਪ ਦੇ ਵਿੱਚ ਵੀ ਬੰਦੇ ਸੀ ਜਿਹੜੇ ਕਿ ਫੈਸਿਲੀਟੇਟ ਕਰ ਰਹੇ ਸੀ ਪ੍ਰੋਫੈਸਰ ਉਹਨਾਂ ਦੇ ਭਾਸ਼ਣ ਨੂੰ। ਇੱਕ ਕਹਿੰਦੇ ਬੱਚੀ ਨੇ ਜਿਹੜਾ ਹੈਗਾ ਆ ਉਹ ਬੜਾ ਹੰਗਾਮਾ ਕੀਤਾ, ਉਹ ਕਹਿੰਦੀ ਤੁਹਾਡੀ ਜਿਹੜੀ ਹੈਗੀ ਜ਼ਮੀਰ ਮਰ ਗਈ ਆ, ਤੁਹਾਡਾ ਨਿੱਜ ਭਰਮ ਹੋ ਗਿਆ ਆ ਜਿਹਦੇ ਕਰਕੇ ਤੁਹਾਨੂੰ ਵੀ ਨਹੀਂ ਪਤਾ। ਕਹਿੰਦੀ ਇਹਨਾਂ ਦੀਆਂ ਪੈਂਟਾਂ ਲਿਖਾਓ ਪ੍ਰੋਫੈਸਰਾਂ ਦੀਆਂ, ਦੇਖੋ ਇਹਨਾਂ ਨੇ ਥੱਲੇ ਖਾਕੀ ਨਿੱਕਰ ਪਾਈ ਹੋਣੀ ਆ ਜੀ। ਉਹ ਫਿਰ ਕਮੈਂਟ ਬੜਾ ਹਾਈਲਾਈਟ ਹੋਇਆ ਜੀ, ਉਹ ਕਹਿੰਦੇ ਬੱਚੀ ਹੈ ਵੀ ਕਹਿੰਦੇ ਮਤਲਬ ਬਿਲਕੁਲ ਹਲਕੇ ਜਿਹਾ ਸਰੀਰ, 35 ਕਿਲੋ ਦੀ ਸੀ, ਰਗਾਂ ਚ ਬੋਲਦੀ ਸੀ, ਉਹਨੂੰ ਫਿਰ ਪੁਲਿਸ ਨੇ ਉਹਨੂੰ ਵੀ ਮਤਲਬ ਉਹਨੇ ਵੀ ਬੜਾ ਹੰਗਾਮਾ ਕੀਤਾ ਤੇ ਉਹਨੂੰ ਵੀ ਪੁਲਿਸ ਚੱਕ ਕੇ ਲਗਾਈ ਜੀ। ਸੋ ਬੱਚਿਆਂ ਨੇ ਬੱਚਿਆਂ ਦਾ ਪ੍ਰੋਟੈਸਟ ਜਿਹੜਾ ਸੀਗਾ ਜੀ ਉਹ ਬਿਲਕੁਲ ਜਾਇਜ਼ ਸੀਗਾ ਜੀ। ਪੰਜਾਬ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਟਰ ਜਿਹੜੇ ਹੈਗੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਬੱਚੇ ਜਦੋਂ, ਮੈਂ ਤਾਂ ਕਹਿੰਦਾ ਹੈਗਾ ਆ ਜੀ ਕਿ ਬੱਚੇ ਜਦ ਸਾਡੇ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਆ।
0: ਬਿਲਕੁਲ
1: ਹਾਂਜੀ,
0: ਚਲੋ ਸਰਕਾਰੀ ਯੂਨੀਵਰਸਿਟੀ ਆ ਜਿੱਦਾਂ ਮਰਜ਼ੀ ਹੈ ਪਰ ਉਹਦੇ ਅੰਦਰ ਅੰਦਰ ਹੀ ਸਾਰਾ ਕੁਝ ਉਹਨਾਂ ਦਾ ਨਿੱਜ ਹੈਗਾ, ਉੱਥੋਂ ਬਾਹਰੋਂ ਇਨਵੋਲਵ ਕਿਉਂ ਹੋਣ ਜੀ। ਬਿਲਕੁਲ ਉਹ ਵੀ ਸਹਿਮਤ ਚੀਜ਼ ਹੋ ਸਕਦੀ ਹੈ।
1: ਬੱਚੇ ਜਿਹੜੇ ਹੈਗੇ ਆ ਨਾ ਜੀ ਬੱਚੇ ਚਾਹੁੰਦੇ ਹੈਗੇ ਆ ਕਿ ਸਾਨੂੰ ਕੁਆਲਿਟੀ ਐਜੂਕੇਸ਼ਨ ਦਿੱਤੀ ਜਾਵੇ, ਸਾਨੂੰ ਏਦਾਂ ਦੇ ਭਾਸ਼ਣ ਨਫ਼ਰਤ ਦੀ ਭਾਸ਼ਣ ਜਿਹੜੇ ਆ ਜਾਂ ਏਦਾਂ ਦੀਆਂ ਜਿਹੜੀਆਂ ਪਰਸਨੈਲਿਟੀਜ਼ ਆ ਉਹ ਲਿਆ ਕੇ ਨਾ ਸੁਣਾਈਆਂ ਜਾਣ, ਜਿਹੜੀਆਂ ਜਿਨ੍ਹਾਂ ਦਾ ਕੰਮ ਹੀ ਦੇਸ਼ ਦੇ ਵਿੱਚ ਅੱਗ ਲਾਉਣਾ ਹੈ।
0: ਬਿਲਕੁਲ, ਕਿਉਂਕਿ ਉੱਥੇ ਦੇਖੋ ਬਹੁਤ ਸਾਰੇ ਜਿਹੜੇ ਨੇ ਯੂਨੀਅਨਾਂ ਦੇ ਨਾਲ ਬੱਚੇ ਜੁੜੇ ਹੋਏ ਨੇ, ਉਹ ਚਾਹੇ ਤਰਕਸ਼ੀਲ ਹੈਗੇ ਆ ਚਾਹੇ ਉਹ ਕਮਿਊਨਿਸਟ ਕੁਝ ਜਥੇਬੰਦੀਆਂ ਹੈਗੀਆਂ ਨੇ, ਬਹੁਤ ਸੁਚੇਤ ਨੇ ਜੀ ਉਹ ਆਪਣਾ ਪੂਰਾ ਉਹ ਆਪਣੇ ਆਪ ਦੇ ਵਿੱਚ ਗੱਲ ਵੀ ਕਰਦੇ ਆ, ਬੜੇ ਵਧੀਆ ਬੁਲਾਰੇ ਵੀ ਨੇ ਆਪਣੇ ਆਪ ਚ ਜੀ।
1: ਦੇਖੋ ਪੋਲੀਟਿਕਸ ਡਿਸਕਸ਼ਨ ਹੁੰਦੀ ਹੈ ਜੀ, ਬਟ ਜਿਹੜਾ ਹੈਗਾ ਆ ਧਾਰਮਿਕ ਤੌਰ ਤੇ ਜਿਹੜਾ ਆ ਲੋਕਾਂ ਨੂੰ ਮਤਲਬ ਇਨਵੈਸਟੀਗੇਟ ਕਰਨਾ ਜਾਂ ਭੜਕਾਉਣਾ ਜੀ ਉਹ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਔਰ ਇਹ ਲੋਕ ਜਿਹੜੇ ਹੈਗੇ ਆ ਏਦਾਂ ਦੇ, ਇਹ ਲੋਕ ਜਿੱਥੇ ਜਾਂਦੇ ਹੈਗੇ ਆ ਇਹ ਆਪਣਾ ਛਾਪ ਛੱਡਣ ਦੇ ਮਾਰੇ ਨਾ ਜੀ ਏਦਾਂ ਦੀ ਗੱਲ ਕਰਕੇ ਜ਼ਰੂਰ ਆਉਂਦੇ ਆ, ਇਸ ਕਰਕੇ ਇਹਨਾਂ ਦਾ
2: ਜਿਹੜਾ ਆ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿਚ ਜਿਹੜਾ ਆ ਅਵਾਇਡ ਹੀ ਕਰਨਾ ਚਾਹੀਦਾ ਇਹਨਾਂ ਨੂੰ ਬੁਲਾਉਣ ਤੋਂ।
0: ਨਾਲੇ ਦੇਖੋ ਜੀ ਐਨ ਯੂ ਦੇ ਵਿਚ ਵੀ ਬਥੇਰਾ ਕੁਝ ਦਿੱਲੀ ਦੇ ਵਿਚ ਉਸ ਪਹਿਲੇ ਸਮਿਆਂ ਚ ਹੋਇਆ, ਹੁਣ ਇਧਰ ਨੂੰ ਪੰਜਾਬ ਵੱਲ ਨੂੰ ਇਹ ਤੁਰ ਪਏ ਨੇ ਨਾ ਇਹ ਚੀਜ਼ਾਂ ਕਰਨ ਨੂੰ।
2: ਸਰ ਉੱਥੇ ਜਿਹੜਾ ਹੈਗਾ ਆ ਦੂਜੇ ਬੰਦਿਆਂ ਦਾ ਜਿਹੜਾ ਆ ਉੱਥੇ ਕਮਿਊਨਿਸਟਾਂ ਦਾ ਹੋਲਡ ਸੀਗਾ, ਇੱਧਰ ਹੈਗਾ ਆ ਯੂਨੀਵਰਸਿਟੀਆਂ ਤੇ ਇਹਨਾਂ ਨੇ ਬਣਾਤੀਆਂ ਜਿਹੜੀਆਂ ਆ ਰਾਜਨੀਤੀ ਦੇ ਜਿਹੜੇ ਆ ਸਕੂਲ ਜਿਹੜੇ ਆ ਜੀ ਤੇ ਅਖਾੜੇ ਬਣਾਤੇ ਆ ਜੀ। ਸੋ ਇਸ ਕਰਕੇ ਥੋੜਾ ਅਵਾਇਡ ਕਰਨਾ ਚਾਹੀਦਾ ਜੀ, ਮਿਹਰਬਾਨੀ। ਪਰ ਮੈਨੂੰ ਇਹੀ ਖਬਰ ਸੀ, ਮੈਂ ਕਰਨੀ ਸੀ, ਮੇਰੇ ਦਿਮਾਗ ਚੋਂ ਨਿਕਲ ਗਈ ਸੀ ਸਰ। ਗ੍ਰੇਟਫੁਲ ਸਰ, ਸ਼ੁਕਰੀਆ ਜੀ,
0: ਸ਼ੁਕਰੀਆ,
2: ਥੈਂਕ ਯੂ ਜੀ।
0: ਲੋ ਦੋਸਤੋ, ਇਸ ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸਨ ਤੇ ਅਗਲੀਆਂ ਖਬਰਾਂ ਵੱਲ ਨੂੰ ਚੱਲਦੇ ਆ ਜੋ ਦੁਨੀਆਦਾਰੀ ਦੇ ਹਾਲਾਤ ਹੋਰ ਨੇ। ਇੰਟਰਨੈਸ਼ਨਲ ਖਬਰਾਂ ਕੀ ਕਹਿੰਦੀਆਂ ਨੇ, ਇਰਾਨ ਪਾਕਿਸਤਾਨ ਦੀ ਗੱਲਬਾਤ ਜਿਹੜੀ ਹੋਣ ਜਾ ਰਹੀ ਹੈ, ਅਮਰੀਕਾ ਦੇ ਨਾਲ ਵੱਧਦੇ ਤਣਾਅ ਦੇ ਦਰਮਿਆਨ ਇਰਾਨੀ ਵਫਦ ਜਿਹੜਾ ਇਸਲਾਮਾਬਾਦ ਪਹੁੰਚਿਆ। ਪਾਕਿਸਤਾਨ ਇਰਾਨ ਵਿਚਾਲੇ ਜਿਹੜੀ ਹੈ ਅਹਿਮ ਗੱਲਬਾਤ ਹੋਣ ਦੀ ਜਿਹੜੀ ਹੈ ਉਮੀਦ ਜਤਾਈ ਜਾ ਰਹੀ ਹੈ। ਇਰਾਨ ਦੇ ਗ੍ਰਹਿ ਮੰਤਰੀ ਮੋਮੇਨੀ ਦੀ ਅਗਵਾਈ ਹੇਠ ਉੱਚ ਪੱਧਰੀ ਇਰਾਨੀ ਵਫਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਅਤੇ ਡਿਫੈਂਸ ਫੋਰਸਿਸ ਦੇ ਜਿਹੜੇ ਚੀਫ਼ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਨਾਲ ਗੱਲਬਾਤ ਕਰਨ ਦੇ ਲਈ ਪਾਕਿਸਤਾਨ ਪੁੱਜਿਆ। ਇਹ ਦੌਰਾ ਅਜਿਹੇ ਸਮੇਂ ਦੇ ਵਿਚ ਹੋ ਰਿਹਾ ਜਦੋਂ ਪਾਕਿਸਤਾਨ ਤੇ ਇਰਾਨ ਵਿਚਾਲੇ ਹਾਲਾਤ ਬਹੁਤ ਜ਼ਿਆਦਾ ਤਣਾਅਪੂਰਨ ਬਣੇ ਹੋਏ ਨੇ। ਮੋਮੇਨੀ ਸੋਮਵਾਰ ਸ਼ਾਮ ਨੂੰ ਹੀ ਪਾਕਿਸਤਾਨ ਪਹੁੰਚੇ ਨੇ, ਜਿੱਥੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੁਹਸੀਨ ਨਕਵੀ ਨੇ ਨਿੱਘਾ ਸਵਾਗਤ ਕੀਤਾ ਹੈ। ਨਕਵੀ ਦੇ ਵਿਸ਼ੇਸ਼ ਸੱਦੇ ਦੇ ਉੱਤੇ ਹੀ ਇਹ ਜਿਹੜੇ ਇਰਾਨੀ ਵਫਦ ਇਸਲਾਮਾਬਾਦ ਦੇ ਦੌਰੇ ਦੇ ਉੱਤੇ ਆਇਆ। ਆਪਣੇ ਦੌਰੇ ਦੇ ਦੌਰਾਨ ਇਰਾਨੀ ਗ੍ਰਹਿ ਮੰਤਰੀ ਨੇ ਯਾਦਗਾਰ ਏ ਸ਼ੁਹਦਾ ਦਾ ਦੌਰਾ ਕੀਤਾ ਹੈ ਤੇ ਫੈਡਰਲ ਕਾਂਸਟੇਬਲਰੀ ਦੇ ਜਿਹੜੇ ਨੇ ਸ਼ਾਨਦਾਰ ਦਸਤੇ ਨੇ ਮਹਿਮਾਨ ਨੂੰ ਗਾਰਡ ਆਫ ਆਨਰ ਦੇ ਨਾਲ ਜਿਹੜਾ ਭੇਂਟ ਕੀਤਾ ਹੈ, ਮਾਨ ਸਤਿਕਾਰ ਕੀਤਾ ਹੈ। ਇਸ ਤੋਂ ਬਾਅਦ ਉਹ ਇਸਲਾਮਾਬਾਦ ਦੇ 0 ਪੁਆਇੰਟ ਨੇੜੇ ਪਹਾੜੀ ਦੇ ਉੱਤੇ ਸਥਿਤ ਸ਼ਕਰਪੜੀਆ ਪਾਰਕ ਵੀ ਗਏ ਨੇ, ਜਿੱਥੋਂ ਉਨ੍ਹਾਂ ਨੇ ਪੂਰੇ ਸ਼ਹਿਰ ਦੇ ਖੂਬਸੂਰਤ ਨਜ਼ਾਰੇ ਦਾ ਆਨੰਦ ਵੀ ਮਾਣਿਆ। ਸਰਕਾਰੀ ਪਾਕਿਸਤਾਨੀ ਟੀਵੀ ਦੀ ਰਿਪੋਰਟ ਦੇ ਅਨੁਸਾਰ ਇਸ ਦੌਰੇ ਦੇ ਦੌਰਾਨ ਮੇਮੋਨੀ ਪ੍ਰਧਾਨ ਮੰਤਰੀ ਸ਼ਰੀਫ਼ ਤੇ ਫੀਲਡ ਮਾਰਸ਼ਲ ਮੁਨੀਰ ਦੇ ਨਾਲ ਅਹਿਮ ਬੈਠਕ ਜਿਹੜਾ ਕਰਨਗੇ। ਕੱਲ੍ਹ ਤੱਕ ਅਗਲੀ ਜਿਹੜੀ ਇਹਦੀ ਅਪਡੇਟ ਆਏਗੀ। ਦੂਸਰੇ ਪਾਸੇ ਇੰਡੂਸ ਵਾਟਰਸ ਟੈਰੇਟਰੀ ਜਿਹੜੀ ਹੈ ਉਹਦੇ ਵਿਚ ਪਾਕਿਸਤਾਨ ਨੇ ਸਿੰਧ ਜਲ ਸੰਧੀ ਦੀ ਬਹਾਲੀ ਦੇ ਲਈ ਕੈਨੇਡਾ ਦਾ ਸਮਰਥਨ ਮੰਗ ਲਿਆ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸੋਮਵਾਰ ਨੂੰ ਸਿੰਧ ਜਲ ਸੰਧੀ ਸਮਝੌਤੇ ਦੀ ਬਹਾਲੀ ਲਈ ਕੈਨੇਡਾ ਤੋਂ ਮਦਦ ਮੰਗੀ ਹੈ। ਡਾਰ ਜੋ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਨੇ, ਉਨ੍ਹਾਂ ਨੇ ਇਹ ਗੱਲ ਇੱਥੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਜੋ ਕਿ 2 ਦਿਨਾਂ ਦੌਰੇ ਦੇ ਉੱਤੇ ਪਾਕਿਸਤਾਨ ਦੇ ਵਿਚ ਨੇ, ਨਾਲ ਇਕ ਸਾਂਝੀ ਪ੍ਰੈਸ ਬਰੀਫਿੰਗ ਨੂੰ ਜਿਹੜਾ ਸੰਬੋਧਨ ਕਰਦਿਆਂ ਕਹੀ ਹੈ। ਸਿੰਧ ਜਲ ਸੰਧੀ IWT 1960 ਦੇ ਭਾਰਤ ਤੇ ਪਾਕਿਸਤਾਨ ਵਿਚਕਾਰ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਨਾਲ ਹੋਇਆ ਇਕ ਸਮਝੌਤਾ ਹੈ ਪਾਣੀਆਂ ਦਾ, ਜੋ ਸਿੰਧ ਬੇਸਿਨ ਦੀਆਂ 6 ਨਦੀਆਂ ਦੇ ਪਾਣੀ ਦੀ ਵੰਡ ਨੂੰ ਨਿਯੰਤਰਿਤ ਜਿਹੜਾ ਕਰਦਾ ਹੈ, ਜਿਹਦੇ ਵਿਚ ਪੂਰਬੀ ਨਦੀਆਂ ਭਾਰਤ ਨੂੰ ਤੇ ਪੱਛਮੀ ਨਦੀਆਂ ਵੱਡੇ ਪੱਧਰ ਦੇ ਉੱਤੇ ਪਾਕਿਸਤਾਨ ਨੂੰ ਅਲਾਟ ਕੀਤੀਆਂ ਗਈਆਂ ਨੇ। ਡਾਰ ਨੇ ਸੋਮਵਾਰ ਕੱਲ੍ਹ ਬੀਤੇ ਚ ਦਾਅਵਾ ਕੀਤਾ ਕਿ ਅਪ੍ਰੈਲ 2025 ਦੇ ਵਿਚ ਸਿੰਧ ਜਲ ਸੰਧੀ ਨੂੰ ਮੁਅੱਤਲ ਰੱਖਣ ਦੇ ਐਲਾਨ ਦੇ ਨਾਲ ਭਾਰਤ ਨੇ ਪਹਿਲਾਂ ਹੀ ਅਸਥਿਰ ਸੁਰੱਖਿਆ ਸਥਿਤੀ ਦੇ ਵਿਚ ਇਕ ਨਵਾਂ ਪੜਾਅ ਜਿਹੜਾ ਜੋੜ ਦਿੱਤਾ ਹੈ। ਡਾਰ ਨੇ ਕਿਹਾ ਕਿ ਅਸੀਂ ਸਿੰਧ ਜਲ ਸੰਧੀ ਦੀ ਭਾਰਤ ਦੇ ਵੱਲੋਂ ਤੁਰੰਤ ਬਹਾਲੀ, ਪਾਣੀ ਦੇ ਹਥਿਆਰੀਕਰਨ ਨੂੰ ਖਤਮ ਕਰਨ ਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਅਭਿਆਸਾਂ ਦੇ ਅਨੁਸਾਰ ਹੀ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀ ਦੀਆਂ ਜ਼ਿੰਮੇਵਾਰੀਆਂ ਨੂੰ ਬਣਾਈ ਰੱਖਣ ਦੇ ਲਈ ਕੈਨੇਡਾ ਸਮੇਤ ਆਪਣੇ ਦੋਸਤ ਦੇਸ਼ਾਂ ਦਾ ਸਮਰਥਨ ਜਿਹੜਾ ਨਾਲ ਚਾਹੁੰਦੇ ਹਾਂ। ਇਸੇ ਤਰ੍ਹਾਂ ਇਰਾਨ ਨੂੰ ਚਾਰੇ ਪਾਸਿਓਂ ਘੇਰਨ ਦੀ ਤਿਆਰੀ ਹੋ ਗਈ ਹੈ। ਗਰਾਊਂਡ ਅਟੈਕ ਦਾ ਅਮਰੀਕੀ ਸੀਕਰਟ ਪਲਾਨ ਜਿਹੜਾ ਆਊਟ ਕੀਤਾ ਹੈ, ਤਬਾਹੀ ਜਿਹੜੀ ਮੱਚ ਸਕਦੀ ਹੈ। ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੇ ਫੌਜੀ ਟਕਰਾਅ ਦੇ ਵਿਚਕਾਰ ਇੱਕ ਕਥਿਤ ਗ੍ਰਾਫਿਕ ਨਕਸ਼ਾ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ। ਇਸ ਨਕਸ਼ੇ ਦੇ ਵਿਚ ਦਾਅਵਾ ਕੀਤਾ ਗਿਆ ਕਿ ਅਮਰੀਕਾ ਇਰਾਨ ਦੇ ਵਿਰੁੱਧ ਇੱਕ ਸੰਭਾਵੀ ਜ਼ਮੀਨੀ ਕਾਰਵਾਈ ਬੂਟਸ ਔਨ ਦੀ ਗਰਾਊਂਡ ਦੀ ਤਿਆਰੀ ਕਰ ਰਿਹਾ। ਹਾਲਾਂਕਿ ਇਸ ਨਕਸ਼ੇ ਦੀ ਸੁਤੰਤਰਤਾ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਗਈ, ਨਾ ਹੀ ਅਮਰੀਕਾ, ਇਜ਼ਰਾਈਲ ਜਾਂ ਕਿਸੇ ਹੋਰ ਅਧਿਕਾਰਤ ਏਜੰਸੀ ਨੇ ਅਜਿਹੇ ਕਿਸੇ ਫੌਜੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੇ ਜਾ ਰਹੇ ਜਿਹੜੇ ਇੱਕ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਫੌਜ ਇਰਾਨ ਦੇ ਪੱਛਮੀ ਤੇ ਦੱਖਣੀ ਤੱਟਵਰਤੀ ਖੇਤਰਾਂ ਤੋਂ ਜ਼ਮੀਨੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਇਹ ਜਿਹੜਾ ਹੈ ਖੁਜ਼ੇਸਤਾਨ, ਬੁਸ਼ਹਿਰ, ਬੰਦਰ ਅਬਾਸ, ਹੋਰਮੋ ਜ਼ਗਨ ਅਤੇ ਖਰਗ ਟਾਪੂ ਵਰਗੇ ਰਣਨੀਤਿਕ ਖੇਤਰਾਂ ਨੂੰ ਸੰਭਾਵੀ ਫੌਜੀ ਟੀਚਿਆਂ ਦੇ ਵਜੋਂ ਸੂਚੀਬੱਧ ਕਰਦਾ ਹੈ। ਤੇ ਦਾਅਵੇ ਦੇ ਅਨੁਸਾਰ ਹੀ ਅਮਰੀਕੀ ਜਲ ਸੈਨਾ ਖਾੜੀ ਖੇਤਰ ਦੇ ਵਿਚ ਆਪਣੇ ਜੰਗੀ ਜਹਾਜ਼ਾਂ ਤੇ ਸਹਿਯੋਗੀ ਫੌਜਾਂ ਦੇ ਨਾਲ ਮਿਲ ਕੇ ਕਾਰਵਾਈਆਂ ਕਰ ਸਕਦੀ ਹੈ। ਨਕਸ਼ੇ ਦੇ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, UAE, ਕਤਰ, ਬਹਿਰੀਨ ਤੇ ਕੁਵੈਤ ਵਰਗੇ ਖਾੜੀ ਦੇਸ਼ਾਂ ਦੀਆਂ ਫੌਜਾਂ ਅਮਰੀਕਾ ਦੀ ਮਦਦ ਕਰ ਸਕਦੀਆਂ ਨੇ। ਇਨ੍ਹਾਂ ਦੇ ਵਿਚੋਂ ਕਿਸੇ ਵੀ ਦੇਸ਼ ਨੇ ਅਜੇ ਤੱਕ ਅਧਿਕਾਰਤ ਤੌਰ ਦੇ ਉਤੇ ਇਰਾਨ ਵਿਰੁੱਧ ਸੰਭਾਵੀ ਜ਼ਮੀਨੀ ਕਾਰਵਾਈ ਦੇ ਵਿਚ ਆਪਣੀ ਸ਼ਮੂਲੀਅਤ ਦਾ ਐਲਾਨ ਨਹੀਂ ਕੀਤਾ ਹੈ। ਹਾਲ ਹੀ ਦੇ ਵਿਚ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਰਾਨ ਦੇ ਉਤੇ ਸੰਭਾਵੀ ਜ਼ਮੀਨੀ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਸੀ ਕਿ ਹੋਰ ਲੋਕ ਇਹ ਕਰਨਗੇ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉਤੇ ਚਰਚਾ ਤੇਜ਼ ਹੋ ਗਈ ਤੇ ਟਰੰਪ ਕਿਹੜੇ ਹੋਰ ਲੋਕਾਂ ਦਾ ਜ਼ਿਕਰ ਕਰ ਰਹੇ ਸਨ। ਵਾਇਰਲ ਨਕਸ਼ੇ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਰਾਕੀ ਸਰਹੱਦ ਤੋਂ ਕੰਮ ਕਰ ਰਹੇ ਕੁਰਦਿਸ਼ ਲੜਾਕੇ ਉੱਤਰੀ ਇਰਾਨ ਦੇ ਵੱਲ ਵਧ ਰਹੇ ਹੋ ਸਕਦੇ ਨੇ। ਦੂਸਰੇ ਪਾਸੇ ਕੈਨੇਡਾ ਸਰਕਾਰ ਵੱਲੋਂ ਇਬੋਲਾ ਵਾਇਰਸ ਦੇ ਮੱਦੇਨਜ਼ਰ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉਤੇ ਰੋਕ ਲਾਤੀ ਹੈ। ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉਤੇ ਆਰਜ਼ੀ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ। ਸਰਕਾਰ ਨੇ ਕਿਹਾ ਕਿ ਪਿਛਲੇ 21 ਦਿਨ ਦੇ ਦੌਰਾਨ ਡੈਮੋਕਰੇਟਿਕ ਰਿਪਬਲਿਕ ਆਫ਼ ਕਾਂਗੋ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੁਲਕ ਦੇ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਹੁਕਮ ਅੱਧੀ ਰਾਤ ਤੋਂ ਲਾਗੂ ਹੋ ਗਿਆ। ਇਹ ਹੁਕਮ ਘੱਟੋ ਘੱਟ 31 ਅਗਸਤ ਤੱਕ ਜਾਰੀ ਰਹਿਣਗੇ। ਕਮਰਸ਼ੀਅਲ ਏਅਰਲਾਈਨਜ਼ ਅਤੇ ਪ੍ਰਾਈਵੇਟ ਏਅਰ ਕੈਰੀਅਰਸ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਕਾਂਗੋ ਦੇ ਨਾਲ ਸੰਬੰਧਿਤ ਕਿਸੇ ਮੁਸਾਫਰ ਨੂੰ ਜਹਾਜ਼ ਦੇ ਵਿਚ ਚੜ੍ਹਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕੈਨੇਡਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸਿਹਤ ਸੁਰੱਖਿਆ ਸਾਡੀ ਤਰਜੀਹ ਹੈ। ਇਸ ਦੇ ਮੱਦੇਨਜ਼ਰ ਇਬੋਲਾ ਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਫਿਲਹਾਲ ਕੈਨੇਡਾ ਦੀਆਂ ਸਰਹੱਦਾਂ ਤੋਂ ਦੂਰ ਰੱਖਿਆ ਜਾਵੇਗਾ। ਮਈ ਦੇ ਵਿਚ ਲਾਗੂ ਬੰਦਿਸ਼ਾਂ ਤਹਿਤ ਕੈਨੇਡਾ ਦੇ ਸਿਹਤ ਵਿਭਾਗ ਦੇ ਵੱਲੋਂ ਇਬੋਲਾ ਵਾਇਰਸ ਨਾਲ ਜਿਹੜਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ 21 ਦਿਨ ਦੇ ਲਈ ਸੈਲਫ ਆਈਸੋਲੇਟ ਹੋਣ ਦੇ ਹੁਕਮ ਦਿੱਤੇ ਗਏ ਸਨ, ਪਰ ਇਸ ਵਾਰ ਦਾਖਲਾ ਹੀ ਰੋਕ ਦਿੱਤਾ ਗਿਆ। ਪਬਲਿਕ ਹੈਲਥ ਏਜੰਸੀ ਦੇ ਇਸ ਬੁਲਾਰੇ ਨੇ ਦੱਸਿਆ ਕਿ ਭਾਵੇਂ ਕੈਨੇਡਾ ਦੇ ਵਿਚ ਇਬੋਲਾ ਵਾਇਰਸ ਦਾ ਖਤਰਾ ਬੇਹੱਦ ਘੱਟ ਹੈ, ਪਰ ਕੌਮਾਂਤਰੀ ਆਵਾਜਾਈ ਦੇ ਨਾਲ ਸੰਬੰਧਿਤ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦੁਨੀਆ ਦੇ ਵਿਚ ਤੀਜੀ ਵਾਰ ਇਬੋਲਾ ਵਾਇਰਸ ਇੰਨੇ ਵੱਡੇ ਪੱਧਰ ਦੇ ਉਤੇ ਖਤਰਾ ਪੈਦਾ ਕਰ ਰਿਹਾ ਜਿਸ ਦਾ ਕੋਈ ਇਲਾਜ ਅੱਜ ਤੱਕ ਲੱਭਿਆ ਨਹੀਂ ਜਾ ਸਕਿਆ। ਇਸ ਵਾਰ ਇਬੋਲਾ 828 ਮੌਤਾਂ ਦਾ ਕਾਰਨ ਬਣ ਚੁੱਕਿਆ ਹੈ, ਪਰ ਜੁਲਾਈ ਦੇ ਅੰਤ ਤੱਕ ਮੌਤਾਂ ਦੀ ਗਿਣਤੀ 1330 ਤੋਂ ਟੱਪਣ ਦਾ ਖਦਸ਼ਾ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕਾਂਗੋ ਦੇ ਵਿਚ ਇਸ ਵਾਰ 80% ਮਰੀਜ਼ ਅਜਿਹੇ ਸਾਹਮਣੇ ਆਏ ਜੋ ਜਾਣਕਾਰਾਂ ਦੀ ਸੂਚੀ ਦੇ ਵਿਚ ਸ਼ਾਮਲ ਨਹੀਂ ਸਨ। ਅਫਰੀਕਾ ਮਹਾਂਦੀਪ ਦੇ ਕਈ ਹੋਰ ਦੇਸ਼ਾਂ ਦੇ ਵਿਚ ਵੀ ਇਬੋਲਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਨੇ, ਪਰ ਕਾਂਗੋ ਵਿਚਲੇ ਹਾਲਾਤ ਜ਼ਿਆਦਾ ਚਿੰਤਾ ਵਾਲੇ ਨੇ ਜਿੱਥੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਨੇ। ਦੂਸਰੇ ਪਾਸੇ ਚੀਨ ਜਿਹੜਾ ਆਪਣੇ ਪੈਰ ਫਸਾ ਰਿਹਾ ਕਿਰਗਿਜ਼ਸਤਾਨ ਦੇ ਵਿਚ ਕਿਰਗਿਜ਼ਸਤਾਨ ਜਿਹੜਾ ਚੀਨ ਦਾ ਵੱਧਦਾ ਦਬਦਬਾ ਉਹਦੇ ਵਿਚ ਹੈ, ਦੇਸ਼ ਦੀ ਪ੍ਰਭੂ ਸੱਤਾ ਨੂੰ ਲੈ ਕੇ ਚਿੰਤਾ ਵਧੀ ਹੈ। ਮੱਧ ਏਸ਼ੀਆਈ ਦੇਸ਼ ਹੈ ਕਿਰਗਿਜ਼ਸਤਾਨ ਦੇ ਵਿਚ ਚੀਨ ਦਾ ਵੱਧਦਾ ਪ੍ਰਭਾਵ ਉਥੋਂ ਦੇ ਸਥਾਨਕ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2026 ਦੇ ਪਹਿਲੇ 6 ਮਹੀਨਿਆਂ ਦੇ ਵਿਚ ਕਿਰਗਿਜ਼ਸਤਾਨ ਦੁਆਰਾ ਜਾਰੀ ਕੀਤੇ ਗਏ ਲਗਭਗ 61,000 ਕੰਮ ਕਾਜੀ ਵੀਜ਼ਿਆਂ ਦੇ ਵਿਚੋਂ 60% ਜਿਹੜੇ ਨੇ ਸਿਰਫ਼ ਚੀਨੀ ਨਾਗਰਿਕਾਂ ਨੂੰ ਦਿੱਤੇ ਗਏ ਨੇ। ਸਰਕਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 3 ਸਾਲਾਂ ਦੇ ਵਿਚ ਕਿਰਗਿਜ਼ਸਤਾਨ ਦੇ ਵਿਚ ਲਗਭਗ 7,000 ਚੀਨੀ ਕੰਪਨੀਆਂ ਤੇ ਸੰਸਥਾਵਾਂ ਰਜਿਸਟਰਡ ਹੋਈਆਂ ਨੇ। ਚੀਨੀ ਕੰਪਨੀਆਂ ਦੇਸ਼ ਦੇ ਵੱਡੇ ਬੁਨਿਆਦੀ ਢਾਂਚੇ, ਮਾਈਨਿੰਗ ਅਤੇ ਊਰਜਾ ਪ੍ਰੋਜੈਕਟਾਂ ਦੇ ਵਿਚ ਸ਼ਾਮਲ ਨੇ, ਜਿਨ੍ਹਾਂ ਦੇ ਵਿਚੋਂ ਕੁਝ ਕੋਲ ਰਾਜ ਦੀ ਜਿਹੜੀ ਹੈ ਜ਼ਮੀਨ 49 ਸਾਲਾਂ ਦੀ ਲੀਜ਼ ਦੇ ਉੱਤੇ ਹੈ। ਇਸ ਤੋਂ ਇਲਾਵਾ ਚੀਨ ਕਿਰਗਿਜ਼ਸਤਾਨ ਦਾ ਸਭ ਤੋਂ ਵੱਡਾ ਕਰਜ਼ਦਾਤਾ ਬਣ ਗਿਆ। ਦੇਸ਼ ਦੇ 8.9 ਅਰਬ ਡਾਲਰ ਦੇ ਕੁੱਲ ਜਿਹੜਾ ਵਿਦੇਸ਼ੀ ਕਰਜ਼ੇ ਦੇ ਵਿਚੋਂ 1.6 ਅਰਬ ਡਾਲਰ ਲਗਭਗ 28% ਇਕੱਲੇ ਚੀਨ ਦੇ ਐਕਸਪੋਰਟ ਇੰਪੋਰਟ ਦੇ ਜਿਹੜਾ ਬੈਂਕ ਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੀ ਜਾਇਦਾਦ ਮਾਰਕੀਟ ਦੇ ਵਿਚ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਰਿਹਾ, ਜਿਸ ਦੇ ਵਿਚ ਚੀਨੀ ਨਿਵੇਸ਼ਕ ਜਿਹੜੇ ਨੇ ਆਪਣੀਆਂ ਘਰ ਜਾਂ ਜ਼ਮੀਨਾਂ ਵੇਚ ਰਹੇ ਨੇ। ਆਸਟ੍ਰੇਲੀਆ ਦੀ ਰਿਹਾਇਸ਼ੀ ਜਾਇਦਾਦ ਮਾਰਕੀਟ ਦੇ ਵਿਚ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ। ਰਿਪੋਰਟ ਦੇ ਮੁਤਾਬਕ ਕਈ ਵਿਦੇਸ਼ੀ ਚੀਨੀ ਨਿਵੇਸ਼ਕ ਜਿਹੜੇ ਨੇ ਨਿਵੇਸ਼ਕ ਆਪਣੇ ਘਰ ਦੇ ਘਰ ਅਤੇ ਨਿਵੇਸ਼ ਵਾਲੀਆਂ ਜਾਇਦਾਦਾਂ ਵੱਡੀ ਗਿਣਤੀ ਚ ਵੇਚ ਰਹੇ ਹੈ। ਮਾਹਰਾਂ ਦੇ ਅਨੁਸਾਰ ਇਸ ਦੇ ਮੁੱਖ ਕਾਰਨ ਚੀਨ ਦੀ ਕਮਜ਼ੋਰ ਅਰਥ ਵਿਵਸਥਾ, ਪੂੰਜੀ ਨੂੰ ਵਾਪਸ ਲਿਜਾਣ ਦੀ ਕੋਸ਼ਿਸ਼, ਬਦਲਦੇ ਨਿਵੇਸ਼ੀ ਹਾਲਾਤਾਂ ਅਤੇ ਆਸਟ੍ਰੇਲੀਆ ਦੇ ਵਿਚ ਵਿਦੇਸ਼ੀ ਖਰੀਦਦਾਰਾਂ ਦੇ ਲਈ ਸਖ਼ਤ ਹੁੰਦੇ ਨਿਯਮ ਦੱਸੇ ਜਾ ਰਹੇ ਹੈ। ਵਿਦੇਸ਼ੀ ਨਿਵੇਸ਼ ਸਮੀਖਿਆ ਬੋਰਡ ਦੇ ਅੰਕੜਿਆਂ ਅਨੁਸਾਰ ਚੀਨੀ ਨਿਵੇਸ਼ਕ ਕਈ ਸਾਲਾਂ ਤੱਕ ਆਸਟ੍ਰੇਲੀਆਈ ਰਿਹਾਇਸ਼ੀ ਜਾਇਦਾਦ ਦੇ ਸਭ ਤੋਂ ਵੱਡੇ ਵਿਦੇਸ਼ੀ ਖਰੀਦਦਾਰ ਰਹੇ ਨੇ। ਦੇਸ਼ ਭਰ ਦੇ ਵਿਚ ਘਰਾਂ ਦੀ ਔਸਤ ਕੀਮਤ ਅਜੇ ਵੀ ਕਰੀਬ 10 ਲੱਖ ਆਸਟ੍ਰੇਲੀਆਈ ਡਾਲਰ ਹੈ। ਇਸ ਦੇ ਲਈ ਵੱਧ ਵਿਕਰੀ ਦੇ ਨਾਲ ਕੁਝ ਇਲਾਕਿਆਂ ਦੇ ਵਿਚ ਸਪਲਾਈ ਵੱਧ ਸਕਦੀ ਹੈ। ਇਸ ਦੇ ਨਾਲ ਦੇਸ਼ ਭਰ ਦੇ ਵਿਚ ਘਰਾਂ ਦੀਆਂ ਕੀਮਤਾਂ ਅਚਾਨਕ ਨਹੀਂ ਡਿੱਗਣਗੀਆਂ। ਆਬਾਦੀ ਵਾਧਾ, ਪ੍ਰਵਾਸ ਅਤੇ ਰਿਹਾਇਸ਼ ਦੀ ਘਾਟ ਦੇ ਕਾਰਨ ਮੰਗ ਅਜੇ ਵੀ ਮਜ਼ਬੂਤ ਹੈ। ਫਿਰ ਵੀ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਦੇ ਕੁਝ ਇਲਾਕਿਆਂ ਦੇ ਵਿਚ ਖਰੀਦਦਾਰਾਂ ਨੂੰ ਵੱਧ ਚੋਣਾਂ ਅਤੇ ਕੀਮਤਾਂ ਦੇ ਉੱਤੇ ਕੁਝ ਦਬਾਅ ਦੇਖਣ ਨੂੰ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਮਾਮਲਾ ਨਿਵੇਸ਼ਕਾਂ ਅਤੇ ਘਰ ਖਰੀਦਣ ਦੇ ਇੱਛੁਕ ਲੋਕਾਂ ਲਈ ਖਾਸ ਦਿਲਚਸਪੀ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦੇ ਹਾਂ। ਕੈਨੇਡਾ ਪੰਜਾਬੀ ਅਰੈਸਟ ਹੋਏ ਹੈ। ਮਾਰਖਮ ਦੇ ਵਿਚ ਸਟੋਰ ਤੋਂ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ 4 ਪੰਜਾਬੀ ਗ੍ਰਿਫ਼ਤਾਰ ਕੀਤੇ ਹੈ, 1 ਫਰਾਰ ਹੋਇਆ। ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਦੇ ਵਿਚ ਇਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਜਿਹੜੇ ਨੇ ਟੂਲ ਜਿਹੜੇ ਨੇ ਸੰਦ ਪਾਵਰ ਟੂਲਸ ਚੋਰੀ ਕਰਨ ਦੇ ਦੋਸ਼ ਹੇਠ ਯਾਰਕ ਰੀਜਨਲ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਜੇ ਵਾਪਰੀ ਹੈ। ਫੇਰਬਰਨ ਡਰਾਈਵ ਅਤੇ ਹਾਈਵੇ 7 ਨੇੜੇ ਸਥਿਤ ਜਿਹੜਾ ਇਕ ਰਿਟੇਲ ਸਟੋਰ ਦੇ ਵਿਚ ਸਟੋਰ ਦੇ ਲੋਸ ਪ੍ਰਵੈਂਸ਼ਨ ਅਮਲੇ ਨੇ ਜਿਹੜਾ 5 ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਦੇ ਵਿਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਹੋਇਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਦੇ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੇ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ। ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇਕ ਵਾਹਨ ਦੇ ਵਿਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ਉਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਜਿਹੜਾ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਵਾਹਨ ਜਿਹੜਾ ਪੁਲਿਸ ਦੀ ਗੱਡੀ ਦੇ ਨਾਲ ਟਕਰਾ ਦਿੱਤਾ। ਇਸ ਦੇ ਉਪਰੰਤ ਸਾਰੇ ਮੁਲਜ਼ਮ ਪੈਦਲ ਭੱਜਣ ਲੱਗ ਪਏ ਤੇ ਪੁਲਿਸ ਅਧਿਕਾਰੀਆਂ ਨੇ ਪਿੱਛਾ ਕਰਕੇ 4 ਵਿਅਕਤੀਆਂ ਨੂੰ ਕਾਬੂ ਕੀਤਾ, ਜਦੋਂ ਕਿ 5ਵਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 4 ਵਿਅਕਤੀ ਘਟਨਾ ਸਮੇਂ ਪਹਿਲਾਂ ਤੋਂ ਹੀ ਜ਼ਮਾਨਤ ਜਾਂ ਰਿਹਾਈ ਦੀਆਂ ਸ਼ਰਤਾਂ ਦੇ ਉੱਤੇ ਚੱਲ ਰਹੇ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵਿਚ ਮੋਹਿਤ ਸ਼ਰਮਾ 36 ਸਾਲਾਂ, ਜਿਸਦਾ ਕੋਈ ਪੱਕਾ ਪਤਾ ਦਰਜ ਨਹੀਂ ਹੈ, ਮਨਪ੍ਰੀਤ ਸਿੰਘ 30 ਸਾਲਾਂ ਬਰੈਂਪਟਨ, ਵਿਸ਼ਵਜੀਤ ਸਿੰਘ 22 ਸਾਲਾਂ ਮਿਸੀ ਸਾਗਾ ਤੇ ਸੁਖਜਿੰਦਰ ਰੱਖੜਾ 43 ਸਾਲਾਂ ਕਿਚਨਰ ਸ਼ਾਮਲ ਨੇ। ਪੁਲਿਸ ਦੇ ਅਨੁਸਾਰ ਮੋਹਿਤ ਸ਼ਰਮਾ ਖਿਲਾਫ਼ $5,000 ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਜਿਹੜੇ ਨੇ ਰੱਖਣ, ਪੁਲਿਸ ਕਾਰਵਾਈ ਦੇ ਵਿਚ ਰੁਕਾਵਟ ਪਾਉਣ, ਨਸ਼ੀਲੇ ਪਦਾਰਥ ਰੱਖਣ ਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਨੇ। ਮਨਪ੍ਰੀਤ ਸਿੰਘ ਦੇ ਉੱਤੇ $5,000 ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਮਲਾ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿਚ ਰੁਕਾਵਟ ਪਾਉਣ, ਰਿਹਾਈ ਹੁਕਮਾਂ ਦੀ ਉਲੰਘਣਾ ਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਦਰਜ ਕੀਤੇ ਗਏ। ਇਸ ਤਰ੍ਹਾਂ ਵਿਸ਼ਵਜੀਤ ਸਿੰਘ ਦੇ ਖਿਲਾਫ਼ $5,000 ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿਚ ਰੁਕਾਵਟ ਪਾਉਣ ਤੇ ਰਿਹਾਈ ਦੇ ਉੱਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ, ਜਦਕਿ ਸੁਖਜਿੰਦਰ ਰੱਖੜਾ ਤੇ $5,000 ਤੋਂ ਵੱਧ ਦੀ ਚੋਰੀ ਤੇ ਹੋਰ ਸਮਾਨ ਰੱਖਣ ਦਾ ਤੇ ਪੁਲਿਸ ਤੋਂ ਭੱਜਣ ਦੇ ਦੋਸ਼ ਆਇਦ ਕੀਤੇ ਗਏ ਤੇ ਯਾਰਕ ਰੀਜਨਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਫਰਾਰ 5ਵੇਂ ਮੁਲਜ਼ਮ ਦੀ ਭਾਲ ਕੀਤੀ ਜਿਹੜੀ ਹੈ ਜਾ ਰਹੀ ਹੈ। ਨਾ ਚਮਕਾ ਦਿੱਤਾ ਜੀ ਫਿਰ ਤੇ ਸਾਡੇ ਵਾਲੇ ਕਹਿੰਦੇ ਪਿੱਛੇ ਕਾਹਤੋਂ ਰਹਿ ਜਾਈਏ, ਹਰ ਪਾਸੇ ਹੀ ਅਸੀਂ ਧੁੰਮਾ ਪਾਵਾਂਗੇ। ਤੇ ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਤੇ ਪ੍ਰਾਈਵੇਟ ਸਕੂਲ ਪੰਜਾਬ ਸਰਕਾਰ ਦੇ ਫੀਸ ਕੈਂਪ ਆਰਡੀਨੈਂਸ ਵਿਰੁੱਧ ਲਾਮਬੰਦੀ ਹੋਏ ਨੇ ਤੇ ਹਾਈਕੋਰਟ ਜਾਣ ਦੀ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਹੈ। ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਗੌਰਮੈਂਟ ਦੇ ਵੱਲੋਂ ਕੀਤਾ ਗਿਆ, ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਸੂਬਾ ਸਰਕਾਰ ਦੇ ਉਸ ਆਰਡੀਨੈਂਸ ਦਾ ਵਿਰੋਧ ਕਰ ਦਿੱਤਾ ਹੈ ਜਿਸਦੇ ਵਿੱਚ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕਰ ਦਿੱਤਾ ਗਿਆ। ਸਕੂਲਾਂ ਨੂੰ ਪਿਛਲੇ 3 ਸਾਲਾਂ ਦੇ ਦੌਰਾਨ ਨਿਰਧਾਰਿਤ ਹੱਦ ਤੋਂ ਵੱਧ ਇਕੱਠੀ ਕੀਤੀ ਗਈ ਜਿਹੜੀ ਹੈ ਫੀਸ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਕਦਮ ਦੇ ਨਾਲ ਸਕੂਲਾਂ ਤੇ ਸਿੱਖਿਆ ਖੇਤਰ ਦੀ ਵਿੱਤੀ ਵਿਵਹਾਰਕਤਾ ਜਿਹੜੀ ਹੈ ਉਹਦੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਇੰਡੀਪੈਂਡੈਂਟ ਸਕੂਲਜ਼ ਅਲਾਇੰਸ ਜਿਹੜਾ ਉਹਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ ਤੇ ਰਿਕਗਨਾਈਜ਼ਡ ਅਫੀਲੇਟਿਡ ਜਿਹੜੇ ਨੇ ਸਕੂਲਜ਼ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਮਾਪਿਆਂ, ਸਿੱਖਿਆ ਸ਼ਾਸਤਰੀਆਂ ਤੇ ਵਿੱਤੀ ਮਾਹਰਾਂ ਦੇ ਨਾਲ ਵਿਚਾਰ ਵਟਾਂਦਰਾ ਕਰੇ। ਉਨ੍ਹਾਂ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਪ੍ਰਾਈਵੇਟ ਸਕੂਲ ਕਾਨੂੰਨੀ ਰਾਹਤ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਕਰਨਗੇ। ਸ਼ਰਮਾ ਨੇ ਕਿਹਾ ਕਿ ਹਾਲਾਂਕਿ ਮਾਪਿਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ, ਸਰਕਾਰ ਨੂੰ ਸਕੂਲਾਂ ਦੀ ਵਿੱਤੀ ਸਥਿਰਤਾ, ਅਧਿਆਪਕਾਂ ਦੇ ਲਈ ਉਚਿਤ ਤਨਖਾਹਾਂ ਤੇ ਵਿਦਿਆਰਥੀਆਂ ਦੇ ਲਈ ਮਿਆਰੀ ਸਿੱਖਿਆ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸੰਤੁਲਿਤ ਅਤੇ ਪਾਰਦਰਸ਼ੀ ਫੀਸ ਰੈਗੂਲੇਸ਼ਨ ਨੀਤੀ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਪਿਛਲੀ ਨੀਤੀ ਦੇ ਆਧਾਰ ਦੇ ਉੱਤੇ ਵਿੱਤੀ ਵਚਨਬੱਧਤਾਵਾਂ ਕੀਤੀਆਂ ਸਨ ਜੋ ਪ੍ਰਤੀ ਸਾਲ 8% ਤੱਕ ਫੀਸ ਸੋਧ ਦੀ ਆਗਿਆ ਦਿੰਦੀ ਸੀ। ਉਨ੍ਹਾਂ ਕਿਹਾ ਕਿ ਸਕੂਲਾਂ ਨੇ ਅਧਿਆਪਕਾਂ ਦੀਆਂ ਤਨਖਾਹਾਂ, ਬੁਨਿਆਦੀ ਢਾਂਚੇ, ਪ੍ਰਯੋਗਸ਼ਾਲਾਵਾਂ, ਸਮਾਰਟ ਕਲਾਸਰੂਮਾਂ, ਡਿਜੀਟਲ ਸਿੱਖਿਆ, ਸੁਰੱਖਿਆ ਉਪਾਵਾਂ ਤੇ ਖੇਡ ਸੁਵਿਧਾਵਾਂ ਦੇ ਵਿਚ ਭਾਰੀ ਨਿਵੇਸ਼ ਕੀਤਾ ਤੇ ਪਿਛਲੇ ਸਮੇਂ ਦੀਆਂ ਫੀਸਾਂ ਰਿਫੰਡ ਕਰਨ ਦੇ ਨਾਲ ਉਨ੍ਹਾਂ ਦੇ ਉੱਤੇ ਭਾਰੀ ਵਿੱਤੀ ਜਿਹੜਾ ਬੋਝ ਪਵੇਗਾ। ਐਸੋਸੀਏਸ਼ਨ ਨੇ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਅਜੇ ਵੀ ਕੋਵਿਡ-19 ਮਹਾਮਾਰੀ ਦੇ ਦੌਰਾਨ ਹੋਏ ਨੁਕਸਾਨ ਤੋਂ ਉਭਰ ਰਹੇ ਨੇ ਤੇ ਕੰਮਕਾਜ ਨੂੰ ਜਾਰੀ ਰੱਖਣ ਦੇ ਲਈ ਲਏ ਗਏ ਕਰਜ਼ਿਆਂ ਦੀ ਅਦਾਇਗੀ ਕਰ ਰਹੇ ਨੇ। ਤੇ ਭਾਈ ਤੁਸੀਂ ਆਪਣੇ ਨਹੀਂ ਕਰ ਸਕਦੇ ਤੇ ਆਪਣੀਆਂ ਸਹੂਲਤਾਂ ਘਟਾਓ ਤਾਂ ਹੀ ਬੱਚੇ ਫਿਰ ਸਰਕਾਰੀ ਸਕੂਲਾਂ ਚ ਜਾਣਗੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਸਮੇਂ ਦੀਆਂ ਰਿਫੰਡ ਫੀਸਾਂ ਖਾਸ ਤੌਰ ਦੇ ਉੱਤੇ ਘੱਟ ਫੀਸ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਤੇ ਇੱਥੋਂ ਤੱਕ ਕਿ ਕੁਝ ਸੰਸਥਾਵਾਂ ਨੂੰ ਬੰਦ ਕਰਨ ਦੇ ਲਈ ਮਜਬੂਰ ਕਰ ਸਕਦੀਆਂ ਨੇ। ਤੇ ਇੱਕ ਭਾਈ ਚਾਹੀਦਾ ਤਾਂ ਬੈਰੀਅਰ ਤਾਂ ਚਾਹੀਦਾ ਹੀ ਹੈ। ਇਹਦਾ ਮਤਲਬ ਕਿ ਤੁਸੀਂ ਬਿਜ਼ਨਸ ਹੀ ਕਰ ਰਹੇ ਹੋ ਇੱਕ ਖੁੱਲੇ ਤੌਰ ਦੇ ਉੱਤੇ ਬੱਚਿਆਂ ਤੋਂ ਫੀਸਾਂ ਵਸੂਲ ਕਰਕੇ ਵੱਡੇ ਪੱਧਰ ਦੇ ਉੱਤੇ। ਉਪਲਬਧ ਅੰਕੜਿਆਂ ਦਾ ਹਵਾਲਾ ਦਿੰਦਿਆਂ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 2.67 ਮਿਲੀਅਨ ਵਿਦਿਆਰਥੀਆਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਗਭਗ 3.06 ਮਿਲੀਅਨ ਜਾਣੀ ਕਿ 30.5 ਲੱਖ ਵਿਦਿਆਰਥੀ ਪੜ੍ਹਦੇ ਆ, ਜਦੋਂ ਕਿ ਪ੍ਰਾਈਵੇਟ ਖੇਤਰ ਲਗਭਗ 1.46 ਲੱਖ ਅਧਿਆਪਕਾਂ ਨੂੰ ਰੋਜ਼ਗਾਰ ਦਿੰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਪ੍ਰਾਈਵੇਟ ਸਕੂਲਾਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤਾਂ ਕੀ ਸਰਕਾਰ ਦੇ ਕੋਲ 3 ਮਿਲੀਅਨ ਤੋਂ ਵੱਧ ਵਾਧੂ ਵਿਦਿਆਰਥੀਆਂ ਨੂੰ ਅਕੋਮੋਡੇਟ ਕਰਨ ਅਤੇ ਲਗਭਗ 1.5 ਲੱਖ ਅਧਿਆਪਕਾਂ ਨੂੰ ਭਰਤੀ ਕਰਨ ਦੀ ਸਮਰੱਥਾ ਹੈ? ਉਹ ਭਾਈ ਤੁਹਾਡੀ ਕਾਹਦੀ ਸਿਰਦਰਦੀ ਹੈ, ਆਪੇ ਹੀ ਸਰਕਾਰ ਕਰੇਗੀ। ਬੁਲਾਰਿਆਂ ਨੇ ਸਰਕਾਰੀ ਸਕੂਲ ਪ੍ਰਣਾਲੀ ਦੇ ਵਿੱਚ ਚੁਣੌਤੀਆਂ ਦਾ ਵੀ ਹਵਾਲਾ ਦਿੱਤਾ, ਜਿਸਦੇ ਵਿੱਚ ਸਿੰਗਲ ਟੀਚਰ ਸਕੂਲ, ਹਜ਼ਾਰਾਂ ਸਕੂਲਾਂ ਦੇ ਵਿੱਚ ਇੰਟਰਨੈਟ ਕਨੈਕਟੀਵਿਟੀ ਦੀ ਘਾਟ ਤੇ ਖਾਲੀ ਅਧਿਆਪਕਾਂ ਪੋਸਟ ਸ਼ਾਮਲ ਨੇ ਤੇ ਕਿਹਾ ਕਿ ਜਨਤਕ ਸਿੱਖਿਆ ਪ੍ਰਣਾਲੀ ਦੇ ਉੱਤੇ ਵਾਧੂ ਦਬਾਅ ਲੋੜੀਂਦਾ ਨਹੀਂ ਹੋਵੇਗਾ। ਐਸੋਸੀਏਸ਼ਨਾਂ ਨੇ ਅੱਗੇ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਵੱਧਦੇ ਸੰਚਾਲਨ ਖਰਚਿਆਂ, ਜਿਨ੍ਹਾਂ ਦੇ ਵਿੱਚ ਬਿਜਲੀ, ਕਰਮਚਾਰੀ ਲਾਭ, ਆਵਾਜਾਈ, ਰੱਖ ਰਖਾਅ ਅਤੇ ਤਕਨਾਲੋਜੀ ਦੀਆਂ ਲਾਗਤਾਂ ਸ਼ਾਮਲ ਨੇ, ਪਿਛਲੇ 3 ਸਾਲਾਂ ਦੇ ਵਿੱਚ ਖਰਚਿਆਂ ਨੂੰ ਕਾਫ਼ੀ ਵਧਾ ਦਿੱਤਾ ਹੈ ਕਿਉਂਕਿ ਅਧਿਆਪਕਾਂ ਤੇ ਸਟਾਫ ਦੀਆਂ ਤਨਖਾਹਾਂ ਸਕੂਲ ਦੇ ਖਰਚਿਆਂ ਦਾ ਵੱਡਾ ਹਿੱਸਾ ਬਣਦੀਆਂ ਨੇ। ਇਸ ਦੇ ਲਈ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕਰਨ ਦੇ ਨਾਲ ਤਨਖਾਹ ਸੋਧਾਂ ਤੇ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ। ਤੇ ਉਨ੍ਹਾਂ ਕਿਹਾ ਕਿ ਅੱਗੇ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਟਕਰਾਅ ਦੀ ਬਜਾਏ ਗੱਲਬਾਤ ਦੇ ਰਾਹੀਂ ਮਸਲੇ ਨੂੰ ਹੱਲ ਕਰੇ। ਲਓ ਜੀ, ਉਹ ਕਹਿੰਦੇ ਭਾਈ ਅਸੀਂ ਨਹੀਂ ਕਰਦੇ 5% ਦੇ ਉੱਤੇ ਸਮਝੌਤਾ, ਤੇ ਹੁਣ ਕਰਾਂਗੇ ਗੱਲਬਾਤ ਅਗਲੀ, ਆਪਾਂ ਜਾ ਕੇ ਹਾਈਕੋਰਟ ਦੀ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਕ ਦੋ ਗੱਲਾਂ ਬਾਤਾਂ ਤੁਹਾਨੂੰ ਜ਼ਿੰਦਗੀ ਦੇ ਨਾਲ ਜੁੜੀਆਂ ਸੁਣਾਉਂਦੇ ਹਾਂ ਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਾਉਂਦੇ ਹਾਂ, ਬਹੁਤ ਹੀ ਛੋਟਾ, ਤੇ ਬਸ ਅੱਧੇ ਕੁ ਮਿੰਟ ਦਾ ਬ੍ਰੇਕ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਜ਼ਿੰਦਗੀ ਦੇ ਕੁਝ ਜਿਹੜੀਆਂ ਸਾਡੇ ਨਾਲ ਚੱਲਣੀਆਂ ਚਾਹੀਦੀਆਂ ਨੇ ਨਾਲ ਨਾਲ। ਤੇ ਗੁਰੀਮਾਨ ਜੀ ਕਹਿੰਦੇ ਆ ਕਿ ਆਪਣੇ ਸਕੂਲ ਪ੍ਰਾਈਵੇਟ ਸਕੂਲ ਨੇ ਤਾਂ ਕਹਿੰਦੇ ਨੇ ਪੇਰੈਂਟਸ ਨੂੰ ਠੱਗਣੇ ਉੱਤੇ ਜ਼ੋਰ ਦਿੱਤਾ ਹੋਇਆ ਜੀ, ਤੇ ਮੁੱਖ ਮੰਤਰੀ ਦੇ 5% ਵਾਲੇ ਕਾਨੂੰਨ ਨੂੰ ਸਕੂਲਾਂ ਨੇ ਚੈਲੰਜ ਕਰ ਦਿੱਤਾ ਹੈ। ਇਹ ਹਾਲ ਹੈ, ਮੁੱਖ ਮੰਤਰੀ ਦੇ ਕੋਲੋਂ ਇੱਕ ਕਾਨੂੰਨ ਵੀ ਸਖ਼ਤੀ ਦੇ ਨਾਲ ਲਾਗੂ ਨਹੀਂ ਹੋ ਸਕਦਾ ਜੀ। ਤੇ ਅੱਗੇ ਕਹਿੰਦੇ ਨੇ ਆਪਣੇ ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਆ ਜੀ। ਈਰਜਿੰਦਰ ਜੀ, ਰਾਜੀ ਗੁਰੀ ਜੀ, ਮਾਨ ਜੀ ਗ੍ਰੇਟ ਕਹਿੰਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨੇ ਉੱਤੇ ਸੈਂਟਰ ਦਾ ਜ਼ੋਰ ਲੱਗਾ ਹੋਇਆ ਜੀ ਕਹਿੰਦੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਹੋਰ ਬਹੁਤ ਸਾਰੇ ਸੁਨੇਹੇ ਨੇ ਦੋਸਤਾਂ ਦੇ। ਗੁਰੀਮਾਨ ਜੀ ਕਹਿੰਦੇ ਸੁਣਨੇ ਦੇ ਵਿੱਚ ਆਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਕੁਝ ਗ੍ਰਾਂਟ ਪੰਜਾਬ ਸਰਕਾਰ ਦਿੰਦਾ ਸੀ, ਕੁਝ ਸੈਂਟਰ ਸਰਕਾਰ, ਪਰ ਪੰਜਾਬ ਸਰਕਾਰ ਨੇ 4 ਸਾਲਾਂ ਦੇ ਵਿੱਚ ਯੂਨੀਵਰਸਿਟੀ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ, ਪਰ ਸੈਂਟਰ ਦੇ ਰਿਹਾ, ਜਿਸ ਕਾਰਨ ਜਿਹੜਾ ਯੂਨੀਵਰਸਿਟੀ ਸੈਂਟਰ ਧੱਕਾ ਕਰਦਾ ਹੈ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਭਾਜੀ ਉਸ ਬੱਚੀ ਨੂੰ ਦਾਦ ਦੇਣੀ ਚਾਹੀਦੀ ਹੈ, ਬਹੁਤ ਜ਼ਿਆਦਾ ਉਹਨੇ ਬੇਇੱਜ਼ਤੀ ਕੀਤੀ ਜੀ, ਉਸਨੇ ਮੁਰਦਾਬਾਦ ਦੇ ਨਾਰੇ ਵੀ ਕਹਿੰਦੇ ਲਾਏ ਜੀ। ਤੇ ਲਓ ਦੋਸਤੋ ਅੱਗੇ ਵੱਧਦੇ ਹਾਂ ਤੇ ਗੱਲਬਾਤ ਕਰਦੇ ਹਾਂ ਥੋੜੀ ਜਿਹੀ ਆਪਾਂ ਗੁੱਸੇ ਦੀ, ਗੁੱਸਾ ਤੇ ਮਨੁੱਖੀ ਜੀਵਨ ਇਹਦੀ ਬਾਤ ਪਾਉਂਦੇ ਹਾਂ। ਗੁਰਦੀਪ ਸਿੰਘ ਸੰਧੂ ਉਹਨਾਂ ਦੀ ਕਲਮ ਦੇ ਵਿੱਚੋਂ ਗੱਲਬਾਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ ਜੇ ਸਮਾਂ ਇਜਾਜ਼ਤ ਦਵਾਏਗਾ, ਤੇ ਮੱਛਰਾਂ ਦੀ ਗੱਲ ਤੁਹਾਨੂੰ ਸੁਣਾਵਾਂਗੇ ਥੋੜੀ ਜੀ ਤੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜੀ, ਤੇ ਇੱਕ ਛੋਟਾ ਜਿਹਾ ਬ੍ਰੇਕ ਤੇ ਇਸੇ ਤਰ੍ਹਾਂ ਨਾਲ ਜੁੜੇ ਰਹੋ ਤੇ ਗੱਲਾਂ ਬਾਤਾਂ ਕਰਦੇ ਹਾਂ। ਹੋਰ ਆਪਾਂ 20-25 ਮਿੰਟ ਲਾਉਂਦੇ ਹਾਂ ਤੇ ਤੁਹਾਡਾ ਵੀ ਸਵਾਗਤ ਹੈ, ਜੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44976 19 ਵਾਰ ਸਟੂਡੀਓ ਦਾ ਨੰਬਰ ਹੈ ਜੀ। ਲਓ ਮਿਲਦੇ ਹਾਂ ਦੋਸਤੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, washingtonfreightservice.com। ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਮੰਚ ਤੇ ਗੱਲਬਾਤ ਦੋਸਤੋ ਤੁਹਾਨੂੰ ਸਾਂਝੀ ਕਰਦੇ ਹਾਂ, ਤੁਹਾਡੇ ਨਾਲ ਸੁਣਾਉਂਦੇ ਹਾਂ ਗੁੱਸਾ ਤੇ ਮਨੁੱਖੀ ਜੀਵਨ ਦੇ ਬਾਰੇ। ਗੁੱਸਾ ਤੇ ਮਨੁੱਖੀ ਜੀਵਨ ਇਹਦੀ ਅਹਿਮੀਅਤ ਸਾਡੇ ਜੀਵਨ ਦੇ ਵਿੱਚ ਕੀ ਹੈ, ਗੁਰਦੀਪ ਸਿੰਘ ਸੰਧੂ ਹੋਣਾ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਗੁਰਦੀਪ ਜੀ ਲਿਖਦੇ ਆ ਕਿ ਬਾਬਾ ਫਰੀਦ ਨੇ ਮਨੁੱਖੀ ਮਨ ਨੂੰ ਗੁੱਸੇ ਤੋਂ ਨਿਰਲੇਪ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ, ਫਰੀਦਾ ਬੁਰੇ ਦਾ ਭਲਾ ਕਰੀ, ਗੁੱਸਾ ਮਨ ਨਾ ਹੰਡਾਏ। ਗੁੱਸਾ ਭਾਵ ਕ੍ਰੋਧ ਪੰਜ ਮੂਲ ਮਾਨਵੀ ਪ੍ਰਵਿਰਤੀਆਂ ਵਿੱਚੋਂ ਇੱਕ ਪ੍ਰਮੁੱਖ ਜਿਹੜਾ ਪ੍ਰਵਿਰਤੀ ਹੈ। ਇਹਨਾਂ ਪੰਜ ਮੂਲ ਪ੍ਰਵਿਰਤੀਆਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਾਨਵੀ ਸ਼ਖਸੀਅਤ ਦੇ ਪੰਜ ਵਿਕਾਰ ਵੀ ਜਿਹੜਾ ਮੰਨਿਆ ਜਾਂਦਾ ਹੈ। ਗੁੱਸਾ ਜਿਹੜਾ ਮਨੁੱਖ ਜੀਵਨ ਦੀਆਂ ਇਹਨਾਂ ਮੂਲ ਪ੍ਰਵਿਰਤੀਆਂ ਦੇ ਵਿੱਚੋਂ ਹੀ ਇੱਕ ਕੁਦਰਤੀ ਤੇ ਆਮ ਜਿਹੜਾ ਪ੍ਰਵਿਰਤੀ ਹੈ। ਇਹਨਾਂ ਨੂੰ ਨਿਯੰਤਰਣ ਦੇ ਵਿੱਚ ਰੱਖਣਾ ਹੀ ਮਾਨਵੀ ਜੀਵਨ ਦਾ ਗੌਰਵ ਹੈ। ਗੁੱਸਾ ਇੱਕ ਕੁਦਰਤੀ ਭਾਵਨਾ ਹੈ ਜੋ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਕੋਈ ਗੱਲ ਸਾਨੂੰ ਬੁਰੀ ਲੱਗਦੀ ਹੈ, ਸਾਡੇ ਨਾਲ ਸਾਨੂੰ ਅਨਿਆਂ ਜਾਂ ਫਿਰ ਬੇਇਨਸਾਫ਼ੀ ਇਨਸਾਫ਼ੀ ਹੋ ਰਹੀ ਮਹਿਸੂਸ ਹੁੰਦੀ ਹੈ ਜਾਂ ਕੁਝ ਸਾਡੀਆਂ ਉਮੀਦਾਂ ਦੇ ਖਿਲਾਫ਼ ਜਿਹੜਾ ਵਾਪਰਦਾ ਹੈ। ਗੁੱਸੇ ਦੀ ਭਾਵਨਾ ਪੈਦਾ ਹੋਣ ਦੇ ਨਾਲ ਮਨੁੱਖੀ ਮਨ ਦੇ ਅੰਦਰ ਬੇਚੈਨੀ, ਚਿੜਚਿੜਾਪਨ ਮਹਿਸੂਸ ਹੋਣ ਲੱਗ ਪੈਂਦਾ ਹੈ। ਮਨ ਜਿਹੜਾ ਅਸ਼ਾਂਤ ਹੋ ਜਾਂਦਾ ਹੈ, ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ। ਗੁੱਸੇ ਦਾ ਸਭ ਤੋਂ ਪਹਿਲਾ ਹਮਲਾ ਸਾਡੀ ਸੰਵੇਦਨਾ ਜਿਹੜਾ ਉਹਦੇ ਉੱਤੇ ਹੁੰਦਾ ਹੈ। ਵੈਸੇ ਮੈਂ ਇੱਦਾਂ ਦੇ ਆਰਟੀਕਲ ਇੱਕ ਦੋ ਵਾਰੀ ਪਹਿਲਾਂ ਮੈਂ ਪੜ੍ਹ ਰਿਹਾ ਸੀ ਇਹਨਾਂ ਮੁਲਕਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ, ਜਿਵੇਂ ਕਿ 7 ਤੋਂ 14 ਸੈਕਿੰਡ ਦੇ ਵਿੱਚ ਜਿਹੜਾ ਪਹਿਲਾਂ ਤੁਸੀਂ ਗੁੱਸੇ ਨੂੰ ਜਦੋਂ ਮਨੋਵਿਗਿਆਨ ਨੂੰ ਪੜ੍ਹਦੇ ਆ, ਜੇ ਤੁਸੀਂ ਉਹਨੂੰ ਕੰਟਰੋਲ ਕਰ ਲੈਂਦੇ ਹੋ ਤਾਂ ਤੁਹਾਡੇ ਆਉਣ ਵਾਲੇ 7 ਤੋਂ 14 ਘੰਟੇ ਜਾਂ 12 ਤੋਂ 24 ਘੰਟੇ ਜਿਹੜੇ ਨੇ ਬਰਬਾਦ ਹੋਣ ਤੋਂ ਜਿਹੜੇ ਨੇ ਟਾਲ ਸਕਦੇ ਹੋ, ਉਹਨੂੰ ਨੁਕਸਾਨ ਆਪਣਾ ਬਚਾ ਸਕਦੇ ਹੋ, ਮਾਨਸਿਕ ਸਥਿਤੀ ਵੀ, ਆਲਾ ਦੁਆਲਾ ਵੀ, ਪਰਿਵਾਰਕ ਰਿਸ਼ਤੇ ਵੀ, ਦੋਸਤ ਰਿਸ਼ਤੇ ਵੀ, ਹੋਰ ਸਾਰੀਆਂ ਚੀਜ਼ਾਂ ਗੱਲ ਕਰ ਲਈਏ। ਕਿਉਂਕਿ ਹਰ ਵੇਲੇ ਚਿੜਚਿੜਾਪਨ ਜਾਂ ਹਰ ਵੇਲੇ ਅੰਦਰ ਕੁਝ ਨਾ ਕੁਝ ਫਿਰ ਬਲਦਾ ਰਹਿੰਦਾ ਤੇ ਉਹਨੂੰ ਜੇ ਕੰਟਰੋਲ ਕਰਨਾ 7 ਤੋਂ 14 ਘੰਟੇ ਬਹੁਤ ਨੇ। ਜੇ ਇਹਦੇ ਵਿੱਚ ਕੰਟਰੋਲ ਕਰ ਲਿਆ ਤਾਂ ਤੁਸੀਂ ਆਉਣ ਵਾਲੇ ਆਪਣੇ ਸਮੇਂ ਦੇ ਜਿਹੜੇ ਨੇ 12 ਤੋਂ 24 ਘੰਟੇ ਬਚਾ ਸਕਦੇ ਹੋ। ਇੰਨਾ ਉਹਨੂੰ ਰਿਕਵਰ ਕਰਨ ਦੇ ਲਈ ਸਮਾਂ ਲੱਗ ਜਾਂਦਾ ਇਹਨਾਂ 14 ਸੈਕਿੰਡਾਂ ਦੇ ਵਿੱਚ ਵਾਪਰੀ ਹੋਈ ਘਟਨਾ ਨੂੰ। ਮਨ ਅਸ਼ਾਂਤ ਹੋ ਜਾਂਦਾ, ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ ਤੇ ਗੁੱਸੇ ਦਾ ਸਭ ਤੋਂ ਪਹਿਲਾ ਹਮਲਾ ਸਾਡੀ ਸੰਵੇਦਨਾ ਦੇ ਉੱਪਰ ਹੁੰਦਾ ਹੈ। ਮਨੁੱਖ ਤਰਕ ਜਾਂ ਦਲੀਲ ਦਾ ਪੱਲਾ ਛੱਡ ਭਾਵੁਕਤਾ ਜਿਹੜਾ ਦੇ ਵਹਿਣ ਦੇ ਵਿੱਚ ਵਹਿ ਜਾਂਦਾ ਹੈ। ਇਸ ਪ੍ਰਵਿਰਤੀ ਦੇ ਜਾਗਰਤ ਹੋਣ ਦੇ ਨਾਲ ਮਨੁੱਖ ਦੀ ਸੋਚਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਸੋਚਣ ਦਾ ਕੰਮ ਮਨੁੱਖੀ ਮਨ ਕਰਦਾ ਹੈ। ਮਨ ਦੇ ਗੁੱਸੇ ਦੀ ਭਾਵਨਾ ਦਾ ਸ਼ਿਕਾਰ ਹੋ ਜਾਣ ਦੇ ਨਾਲ ਮਨ ਆਪਣੀ ਸੋਚਣ ਦੀ ਸੁਭਾਵਿਕਤਾ ਤੇ ਮੌਲਿਕਤਾ ਗੁਆ ਬੈਠਦਾ ਹੈ। ਇਸ ਦੇ ਲਈ ਗੁੱਸੇ ਦੇ ਉਹ ਕਹਿੰਦੇ ਨੇ ਕਿ ਮੈਂ ਆਪਣੇ ਆਪ ਦੇ ਵਿੱਚ ਨਹੀਂ ਰਿਹਾ ਤਾਂ ਗੁੱਸਾ ਕਰ ਰਿਹਾ। ਜਦੋਂ ਬਾਅਦ ਚੋਂ ਮਾਫ਼ੀਆਂ ਮੰਗਦੇ ਹਾਂ ਆਪਾਂ ਸੋਰੀ ਕਹਿੰਦੇ ਹਾਂ, ਗਲਤੀ ਹੋ ਗਈ, ਅਣਜਾਣੇ ਚ ਕਰ ਲਿਆ। ਇਸੇ ਲਈ ਗੁੱਸੇ ਦੇ ਅਧੀਨ ਲਿਆ ਗਿਆ ਫੈਸਲਾ ਤਰਕ ਸੰਗਤ ਤੇ ਸਹੀ ਨਹੀਂ ਹੁੰਦਾ। ਅਕਸਰ ਕਹਿੰਦੇ ਨੇ ਕਿ ਭਾਈ ਠੰਡਾ ਹੋ ਜਾ, ਠੰਡੇ ਦਿਮਾਗ ਨਾਲ ਸੋਚ, ਫਿਰ ਆਪਾਂ ਕੋਈ ਨੀ ਕੱਲ ਨੂੰ ਫੈਸਲਾ ਲੈ ਲਾਂਗੇ, ਤੱਤੇ ਤੱਤੇ ਨਾ ਫੈਸਲਾ ਲਵੋ। ਅਕਸਰ ਗੁੱਸੇ ਦੇ ਵਿੱਚ ਲਏ ਗਏ ਫੈਸਲਿਆਂ ਦੇ ਉੱਤੇ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ ਕਿਉਂਕਿ ਇਹ ਸਹੀ ਨਹੀਂ ਹੁੰਦੇ। ਗੁੱਸੇ ਦੇ ਪ੍ਰਭਾਵ ਦੇ ਅਧੀਨ ਲਏ ਗਏ ਫੈਸਲਿਆਂ ਦੀ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਤੇ ਪੈ ਸਕਦੀ ਵੀ ਹੈ। ਗੁੱਸਾ ਇੱਕ ਅਜਿਹੀ ਮਨੁੱਖੀ ਭਾਵਨਾ ਹੈ ਜਿਸ ਨੂੰ ਜੇਕਰ ਸਹੀ ਸਮੇਂ ਦੇ ਉੱਤੇ ਸਹੀ ਦ੍ਰਿਸ਼ਟੀ ਦੇ ਵਿੱਚ ਵਰਤਿਆ ਜਾਵੇ ਤਾਂ ਇਹ ਲਾਭਦਾਇਕ ਵੀ ਹੋ ਸਕਦਾ ਹੈ, ਸਾਬਤ ਹੋ ਸਕਦਾ ਹੈ। ਪਰ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦੀ ਹੈ, ਯਾਨੀ ਕਿ ਗੁੱਸਾ ਬਾਹਰ ਹੋ ਜਾਂਦਾ ਹੈ, ਤਾਂ ਇਹ ਨੁਕਸਾਨਦਾਇਕ ਵੀ ਸਾਬਤ ਹੁੰਦਾ ਹੈ। ਗੁੱਸੇ ਦੇ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹੈ। ਆਮ ਤੌਰ ਦੇ ਉੱਤੇ ਮਨੁੱਖ ਦੀਆਂ ਅਧੂਰੀਆਂ ਇੱਛਾਵਾਂ, ਅਸਫਲਤਾਵਾਂ, ਤਣਾਅ, ਈਰਖਾ ਜਾਂ ਡਰ ਦੇ ਵਿੱਚੋਂ ਜਨਮ ਲੈਂਦਾ ਹੈ। ਅਜੋਕੇ ਸਮੇਂ ਦੇ ਤੇਜ਼ ਰਫ਼ਤਾਰ ਮਨੁੱਖੀ ਜੀਵਨ 'ਚ ਲੋਕ ਬਹੁਤ ਜ਼ਿਆਦਾ ਦਬਾਅ ਹੇਠ ਜਿਉਂਦੇ ਸਨ, ਜਿਸਦੇ ਕਾਰਨ ਉਹ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਵੀ ਗੁੱਸੇ ਹੋ ਜਾਂਦੇ। ਜੀਵਨ ਦੀਆਂ ਵੱਖ ਵੱਖ ਪਰਿਸਥਿਤੀਆਂ ਵਿੱਚ ਵਿਚਰਦਿਆਂ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਕਸਰ ਗੁੱਸੇ ਨੂੰ ਵਧਾਉਣ ਦਾ ਕਾਰਨ ਬਣਦੀਆਂ ਨੇ। ਗੁੱਸੇ ਦਾ ਮਨੁੱਖ ਦੇ ਮਨ ਅਤੇ ਸਰੀਰ ਦੇ ਉੱਪਰ ਬਹੁਤ ਗਹਿਰਾ ਅਸਰ ਪੈਂਦਾ ਹੈ। ਜਿਵੇਂ ਕਿ ਹੁਣ ਦੇਖੋ, ਖ਼ਬਰਾਂ ਵੀ ਆਪਾਂ ਸਾਂਝੀਆਂ ਕਰਦੇ ਹਾਂ, ਉਹ ਸਾਰੀਆਂ ਗੱਲਾਂ ਕਰਦੇ ਹਾਂ, ਉਹ ਕਿਤੇ ਨਾ ਕਿਤੇ ਅਸਰ ਸਾਡੇ ਉੱਤੇ ਵੀ ਜਿਹੜਾ ਛੱਡਦੀਆਂ ਨੇ, ਜੋ ਮੁਲਕਾਂ ਦੇ ਵਿੱਚ ਵਾਪਰ ਰਿਹਾ ਹੈ, ਅਨਿਆਂ ਹੋ ਰਿਹਾ ਹੈ, ਉਹ ਸਾਰੀਆਂ ਚੀਜ਼ਾਂ ਲੋਕ ਆਵਾਜ਼ ਉਠਾ ਰਹੇ ਨੇ, ਲਾਠੀਚਾਰਜ ਹੋ ਰਹੇ ਨੇ, ਕੁੱਟਿਆ ਮਾਰਿਆ ਜਾ ਰਿਹਾ ਹੈ, ਉਹ ਚੀਜ਼ਾਂ ਨੂੰ ਦੇਖ ਕੇ, ਵੀਡੀਓਜ਼ ਨੂੰ ਦੇਖ ਕੇ, ਤਸਵੀਰਾਂ ਨੂੰ ਦੇਖ ਕੇ, ਉਹ ਕਿਤੇ ਨਾ ਕਿਤੇ ਆਪਣੇ ਅੰਦਰ ਵੀ ਉਹ ਜਿਹੜੀ ਚੀਜ਼ ਪੈਦਾ ਹੁੰਦੀ ਹੈ। ਜਦੋਂ ਮਨੁੱਖ ਗੁੱਸੇ ਦੇ ਅਧੀਨ ਹੁੰਦਾ ਹੈ ਤਾਂ ਉਸ ਸਮੇਂ ਉਸਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਮਨ ਬੇਚੈਨ ਹੋ ਜਾਂਦਾ ਹੈ। ਮੈਡੀਕਲ ਸਾਇੰਸ ਨੇ ਇਹ ਸਿੱਧ ਕਰਕੇ ਰੱਖ ਦਿੱਤਾ ਕਿ ਲੰਮੇ ਸਮੇਂ ਤੱਕ ਗੁੱਸੇ ਦੇ ਵਿੱਚ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ, ਤਣਾਅ ਤੇ ਨੀਂਦ ਦੀ ਕਮੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਮਨੋਵਿਗਿਆਨ ਵੀ ਇਹ ਦੱਸਦਾ ਹੈ, ਜਿਹੜੇ ਨੇ ਸਾਈਕੋਲੋਜਿਸਟ ਨੇ ਉਹ ਦੱਸਦੇ ਨੇ ਕਿ ਗੁੱਸਾ ਮਨੁੱਖ ਨੂੰ ਨਕਾਰਾਤਮਕ ਸੋਚ ਦਾ ਧਾਰਨੀ ਬਣਾਉਂਦਾ ਹੈ ਤੇ ਉਸਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਹੈ। ਗੁੱਸਾ ਕੇਵਲ ਮਨੁੱਖ ਦੇ ਵਿਅਕਤੀਤਵ ਵਿੱਚ ਹੀ ਵਿਗਾੜ ਨਹੀਂ ਸਿਰਜਦਾ, ਸਗੋਂ ਇਹ ਉਸਦੇ ਸਮਾਜਿਕ ਜੀਵਨ ਦੇ ਵਿੱਚ ਵੀ ਵਿਗਾੜ ਲਿਆਉਂਦਾ ਹੈ। ਗੁੱਸੇ ਕਾਰਨ ਮਨੁੱਖ ਨੂੰ ਬਹੁਤ ਵੱਡੇ ਸਮਾਜਿਕ ਨੁਕਸਾਨ ਵੀ ਹੁੰਦੇ ਨੇ। ਗੁੱਸੇ ਦੇ ਅਧੀਨ ਮਨੁੱਖ ਅਕਸਰ ਕੌੜੇ ਖਰਵੇ ਸ਼ਬਦ ਜਿਹੜਾ ਬੋਲਦਾ ਹੈ, ਉਸਦੇ ਜਿਹੜੇ ਨੇ ਅਜਿਹੇ ਸ਼ਬਦ ਰਿਸ਼ਤਿਆਂ ਦੇ ਵਿੱਚ ਵੀ ਦਰਾੜ ਪੈਦਾ ਕਰ ਸਕਦੇ ਹੈ। ਦੋਸਤਾਂ, ਪਰਿਵਾਰਕ ਮੈਂਬਰਾਂ, ਸਾਥੀਆਂ ਦੇ ਨਾਲ ਦੂਰੀਆਂ ਵੱਧ ਸਕਦੀਆਂ ਨੇ। ਗੁੱਸਾ ਅਕਸਰ ਝਗੜਿਆਂ ਤੇ ਹਿੰਸਾ ਦਾ ਕਾਰਨ ਬਣਦਾ ਹੈ, ਜਿਹਦੇ ਨਾਲ ਨਾ ਕੇਵਲ ਮਨੁੱਖੀ ਜੀਵਨ, ਮਨੁੱਖ ਦੀ ਨਿੱਜੀ ਜ਼ਿੰਦਗੀ ਅਸਹਿਜ ਹੋ ਜਾਂਦੀ ਹੈ, ਸਗੋਂ ਕਈ ਵਾਰ ਇਸ ਪ੍ਰਵਿਰਤੀ ਦੇ ਕਾਰਨ ਸਮਾਜ ਦੇ ਵਿੱਚ ਵੀ ਅਸ਼ਾਂਤੀ ਫੈਲਦੀ ਹੈ। ਜਿਸ ਤਰ੍ਹਾਂ ਹਰ ਵਸਤ ਵਰਤਾਰੇ ਦੇ ਇੱਕ ਤੋਂ ਵਧੇਰੇ ਪੱਖ ਹੁੰਦੇ ਨੇ, ਉਸੇ ਤਰ੍ਹਾਂ ਹੀ ਗੁੱਸੇ ਦੇ ਵੀ ਜਿਹੜੇ ਨੇ ਗੁੱਸੇ ਦੇ ਵੀ ਦੋ ਪੱਖ ਹੁੰਦੇ ਹੈ, ਚੰਗਾ ਪਾਸਾ ਤੇ ਮਾੜਾ ਪਾਸਾ। ਗੁੱਸਾ ਆਉਣਾ ਤੇ ਗੁੱਸੇ ਦਾ ਹੋਣਾ ਮਨੁੱਖ ਦੇ ਲਈ ਹਰ ਪਰਿਸਥਿਤੀ ਦੇ ਵਿੱਚ ਮਾੜਾ ਨਹੀਂ ਹੁੰਦਾ। ਕਈ ਵਾਰ ਗੁੱਸਾ ਮਨੁੱਖ ਦੇ ਲਈ ਚੰਗਾ ਵੀ ਹੁੰਦਾ ਹੈ। ਇਹ ਗੁੱਸਾ ਹੀ ਹੈ ਜਿਹੜਾ ਮਨੁੱਖ ਨੂੰ ਅਨਿਆਂ ਤੇ ਜ਼ੁਲਮ ਦੇ ਖਿਲਾਫ਼ ਮਜ਼ਬੂਤ ਹੋ ਕੇ ਖੜਾ ਹੋਣ ਦੀ ਹਿੰਮਤ ਵੀ ਬਖਸ਼ਦਾ ਹੈ। ਗੁੱਸਾ ਮਨੁੱਖ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਲੜਨ ਦੀ ਹਿੰਮਤ ਪ੍ਰੇਰਨਾ ਵੀ ਦਿੰਦਾ ਹੈ ਤੇ ਉਸ ਸ਼ਕਤੀ ਦਾ ਆਧਾਰ ਵੀ ਬਣਦਾ ਹੈ। ਇਸ ਦੇ ਲਈ ਗੁੱਸੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯਤਨ ਕਰਨ ਦੀ ਥਾਂ ਉੱਤੇ ਜਿਹੜਾ ਇਸ ਨੂੰ ਕਾਬੂ ਦੇ ਵਿੱਚ ਲਿਆਉਣਾ ਵਧੇਰੇ ਮਹੱਤਵਪੂਰਨ ਤੇ ਸਾਰਥਕ ਹੋ ਸਕਦਾ ਹੈ ਤੁਹਾਡੇ ਲਈ। ਗੁੱਸੇ ਨੂੰ ਮਨੁੱਖੀ ਦੇਖੋ, ਕਈ ਵਾਰੀ ਆਪਾਂ ਚੁੱਪ ਚਪੀਤੇ ਕੁਝ ਕੰਮ ਕਾਜ ਕਰਦੇ ਰਹਿੰਦੇ ਹਾਂ, ਕੋਈ ਸਾਨੂੰ ਟੀਚਰ ਹੀ ਕਰ ਦਿੰਦਾ, ਆਪਾਂ ਨੂੰ ਗੁੱਸਾ ਆਉਂਦਾ ਹੈ, ਲੈ ਯਾਰ ਤੂੰ ਤਾਂ ਮਤਲਬ ਕਿ ਘੱਟ ਪੈਸਿਆਂ ਦੇ ਉੱਤੇ ਘੰਟੇ ਆਪਣੀ ਜੋਬ ਕਰੀ ਜਾਂਦਾ ਹੈ, ਵੀ ਮੈਨੂੰ ਤਾਂ ਉੱਥੇ ਇੰਨੇ ਮਿਲਦੇ ਨੇ, ਉਹ ਚੀਜ਼ ਸੁਣ ਕੇ ਫਿਰ ਕਿਤੇ ਨਾ ਕਿਤੇ ਅੰਦਰੋਂ ਉਬਾਲ ਉੱਠਦਾ ਹੈ, ਯਾਰ ਮੇਰੇ ਨਾਲ ਧੱਕਾ ਹੋ ਰਿਹਾ, ਤੇ ਉਹ ਫਿਰ ਆਪਣੇ ਮਾਲਕ ਦੇ ਨਾਲ ਜਿੱਥੇ ਵੀ ਉਹ ਜੋਬ ਕਰਦਾ ਜਾ ਕੇ ਫਿਰ ਆਵਾਜ਼ ਉਠਾਉਂਦਾ ਵੀ ਭਾਈ ਤੂੰ ਮੇਰੇ ਨਾਲ ਧੱਕਾ ਕਰੀ ਜਾਂਦਾ, ਮੈਂ ਤੋਂ ਘੰਟੇ ਵੀ ਵੱਧ ਲਵਾਉਂਦਾ, ਤਨਖਾਹ ਵੀ ਮੈਨੂੰ ਘੱਟ ਦਿੰਦਾ, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਅਤਿਆਚਾਰ ਹੁੰਦਾ ਹੈ, ਸ਼ੋਸ਼ਣ ਹੁੰਦਾ ਹੈ, ਉਹ ਫਿਰ ਆਪਣੇ ਆਪ ਦੇ ਲਈ ਆਵਾਜ਼ ਬੁਲੰਦ ਕਰਦਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਜਾਂ ਬਹੁਤ ਸਾਰੇ ਅਹੁਦੇ ਜਿਹੜੇ ਮਿਲਦੇ ਨੇ ਉਹਨਾਂ ਦੇ ਵਿੱਚ ਜੋ ਬੋਲਣਗੇ ਨਾ ਫਿਰ ਉਹ ਕੋਈ ਨਾ ਕੋਈ ਹੋਰ ਉਹਦੇ ਉੱਤੇ ਸਥਾਪਿਤ ਹੋ ਜਾਏਗਾ। ਗੁੱਸੇ ਨੂੰ ਮਨੁੱਖੀ ਭਾਵਨਾਵਾਂ ਦੇ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ, ਖਾਰਜ ਨਹੀਂ ਕੀਤਾ ਜਾ ਸਕਦਾ, ਹਾਂ ਇਸ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਗੁੱਸੇ ਉੱਤੇ ਕਾਬੂ ਪਾਉਣ ਦੇ ਲਈ ਕਈ ਢੰਗ ਜਿਹੜੇ ਤਰੀਕੇ ਅਪਣਾਏ ਜਾ ਸਕਦੇ ਆ। ਇਸ ਦਿਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਸਵੈ ਉੱਪਰ ਨਿਯੰਤਰਣ ਕਰਨਾ ਸਿੱਖਣਾ ਚਾਹੀਦਾ ਹੈ, ਆਪਣੇ ਆਪ ਤੇ ਕੰਟਰੋਲ। ਜਿਉਂਦੇ ਜੀ ਮਨੁੱਖ ਦਾ ਗੁੱਸੇ ਤੋਂ ਖਹਿੜਾ ਛੁੱਟ ਨਹੀਂ ਸਕਦਾ, ਜੀਵਨ ਦੇ ਵਿੱਚ ਗੁੱਸੇ ਦੇ ਨਾਲ ਮਨੁੱਖ ਦਾ ਵਾਸਤਾ ਪੈਣਾ ਸੁਭਾਵਿਕ ਹੈ। ਗੁੱਸੇ ਦੀ ਪ੍ਰਸਥਿਤੀ ਦੇ ਵਿੱਚ ਮਨੁੱਖ ਦੇ ਲਈ ਸਭ ਤੋਂ ਮਹੱਤਵਪੂਰਨ ਉਸ ਸਮੇਂ ਕੁਝ ਪਲਾਂ ਦੇ ਲਈ ਚੁੱਪ ਰਹਿਣਾ, ਸ਼ਾਂਤ ਰਹਿਣਾ ਤੇ ਬਹੁਤ ਅਹਿਮ ਹੁੰਦਾ ਹੈ, ਜੋ ਕਿ ਮੁਸ਼ਕਲ ਸਮਾਂ ਹੁੰਦਾ ਹੈ। ਮੁਸ਼ਕਲ ਹੈ, ਅਸੰਭਵ ਨਹੀਂ ਹੈ, ਸੰਭਵ ਹੋ ਸਕਦਾ ਹੈ, ਪਰ ਉਹੀ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ 14 ਤੋਂ 17 ਸੈਕਿੰਡ ਆਪਣੇ ਆਪ ਦੇ ਉੱਤੇ ਅੱਧਾ ਮਿੰਟ ਕੰਟਰੋਲ ਕਰ ਲੈਂਦੇ ਹੋ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਜਾਂ ਬਹੁਤ ਸਾਰੇ ਲੋਕ ਨੇ, ਕਈਆਂ ਨੂੰ ਗੁੱਸਾ ਆਉਂਦਾ ਤੇ ਉਹ ਵਾਕ ਕਰਨ ਚਲੇ ਜਾਂਦੇ ਹੈ ਜਾਂ ਆਪਣਾ ਰਾਸਤਾ ਬਦਲ ਲੈਂਦੇ ਹੈ ਜਾਂ ਕਿਸੇ ਦੇ ਨਾਲ ਲੜਾਈ ਝਗੜਾ ਹੁੰਦਾ ਹੈ ਘਰ ਪਰਿਵਾਰ ਦੇ ਵਿੱਚ ਤੇ ਉਹ ਉੱਥੋਂ ਕੁਝ ਪਲ ਦੇ ਲਈ ਹੋਰ ਕਮਰੇ 'ਚ ਚਲੇ ਜਾਂਦੇ ਹੈ ਤੇ ਜਿਹਨੂੰ ਜ਼ਿਆਦਾ ਗੁੱਸਾ ਆਉਂਦਾ ਪਿੱਛੇ ਪਿੱਛੇ ਵੀ ਘੁੰਮਦਾ ਹੈ ਪਰ ਉਹਨੂੰ ਇਗਨੋਰ ਜਿਹੜਾ ਕਰਦਾ ਉਹ ਬਚ ਜਾਂਦਾ ਹੈ। ਜਦੋਂ ਵੀ ਗੁੱਸਾ ਆਵੇ ਮਨੁੱਖ ਨੂੰ ਲੰਬੇ ਭਰਵੇਂ ਡੂੰਘੇ ਸਾਹ ਲੈਣੇ ਚਾਹੀਦੇ ਹੈ। ਇਸ ਦਿਸ਼ਾ ਦੇ ਵਿੱਚ ਧਿਆਨ, ਮੈਡੀਟੇਸ਼ਨ, ਯੋਗਾ, ਕਸਰਤ ਆਦਿ ਕਿਰਿਆਵਾਂ ਮਨੁੱਖੀ ਮਨ ਨੂੰ ਸ਼ਾਂਤ ਕਰਨ ਦੇ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ। ਸਕਾਰਾਤਮਕ ਸੋਚ ਹਮੇਸ਼ਾ ਹੀ ਜੜੀ ਹੈ, ਮਨੁੱਖ ਨੂੰ ਸਮੱਸਿਆਵਾਂ ਨੂੰ ਸਮਝਣ ਤੇ ਉਹਨਾਂ ਦਾ ਬਿਹਤਰ ਹੱਲ ਕਰਨ ਦੇ ਸਮਰੱਥ ਬਣਾਉਂਦੀ ਹੈ। ਮਨੁੱਖ ਦਾ ਸਕਾਰਾਤਮਕ ਦ੍ਰਿਸ਼ਟੀਕੋਣ ਉਸਦੀ ਗੁੱਸੇ ਦੀ ਭਾਵਨਾ ਨੂੰ ਸ਼ਾਂਤ ਕਰ ਸਕਦਾ ਹੈ, ਉਸ ਨੂੰ ਘਟਾ ਸਕਦਾ ਹੈ। ਗੁੱਸੇ ਨੂੰ ਕਿਸੇ ਵੀ ਤਰ੍ਹਾਂ ਮਨੁੱਖੀ ਜੀਵਨ ਦੇ ਵਿੱਚੋਂ ਪੂਰਨ ਤੌਰ ਦੇ ਉੱਤੇ ਖਾਰਜ ਨਹੀਂ ਕੀਤਾ ਜਾ ਸਕਦਾ। ਵਿਅਕਤੀਗਤ ਤੇ ਸਮਾਜਿਕ ਪੱਧਰ ਦੇ ਉੱਤੇ ਗੁੱਸੇ ਦਾ ਬੇਕਾਬੂ ਹੋਣਾ ਭਾਵ ਵਧਣਾ ਹਾਨੀਕਾਰਕ ਹੈ। ਮਨੁੱਖ ਨੂੰ ਆਪਣੇ ਗੁੱਸੇ ਉੱਤੇ ਕਾਬੂ ਰੱਖਣ ਤੇ ਇਸ ਨੂੰ ਸਹੀ ਦਿਸ਼ਾ ਦੇ ਵਿੱਚ ਵਰਤਣ ਦੀ ਸਾਂਝ ਜਾਂ ਜਾਂਚ ਜਦੋਂ ਵੀ ਆ ਜਾਵੇਗੀ, ਉਸਦੇ ਨਾਲ ਨਾ ਸਿਰਫ ਮਨੁੱਖ ਦਾ ਵਿਅਕਤੀਗਤ ਜੀਵਨ ਸੁਖਮਈ ਸੌਖਾ ਹੋਵੇਗਾ, ਸਗੋਂ ਸਮਾਜਿਕ ਵਿਕਾਸ ਦੇ ਲਈ ਲੋੜੀਂਦੀ ਸ਼ਾਂਤੀ ਵੀ ਜਿਹੜੀ ਕਾਇਮ ਹੋ ਜਾਵੇਗੀ। ਲਓ ਦੋਸਤੋ, ਇਹ ਆਲਾ ਦੁਆਲਾ ਹੀ ਹੈ, ਸਾਨੂੰ ਬਹੁਤ ਚੀਜ਼ਾਂ ਪ੍ਰਭਾਵਿਤ ਕਰਦਾ ਹੈ। ਤੇ ਇਹ ਗੱਲ ਸੀ ਜੀ ਆਪਣੀ ਗੁੱਸਾ ਤੇ ਮਨੁੱਖੀ ਜੀਵਨ ਦੀ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਚੰਗੀ ਲੱਗੀ ਹੋਏਗੀ ਤੇ ਇਸ ਦੇ ਨਾਲ ਹੀ ਫਿਰ ਆਪਾਂ ਤੁਹਾਡੇ ਕਮੈਂਟਾਂ ਵੱਲ ਨੂੰ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਨਾਲ ਦੀ ਨਾਲ ਜੇ ਇੱਕ ਰਿਪੋਰਟ ਹੈਗੀ ਹੈ ਵੈਸੇ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰ ਲਈਏ। ਫਿਰ 10 ਕੁ ਮਿੰਟ ਜੇ ਆਪਣੇ ਕੋਲ ਬਚੇ ਹੈ, ਮੱਛਰਾਂ ਤੇ ਗੱਲ ਕਰਦੇ ਹਾਂ। ਕੈਥਰੀਨ ਵਾਗ ਨੇ ਲਿਖਿਆ ਇਹਦੇ ਉੱਤੇ ਗੱਲ, ਰਿਪੋਰਟ ਲਿਖੀ ਹੈ, ਉਹਦੀ ਗੱਲ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਖੂਨ ਬਹੁਤ ਮਿੱਠਾ ਹੈ, ਕੀ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਦੇ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਖੋਜ ਇਹਦੇ ਬਾਰੇ ਰਿਪੋਰਟ ਕੀ ਕਹਿੰਦੀ ਹੈ? ਇਹ ਰਿਪੋਰਟ ਲਿਖੀ ਹੈ ਜੀ ਆਪਣੇ ਕੈਥਰੀਨ ਵਾਂਗ ਉਹਨਾਂ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇਡੀਓ ਦੇ ਮੰਚ ਤੇ BBC ਤੋਂ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਿੰਦੇ ਨੇ ਕਿ ਮੈਂ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਹਾਂ। ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮੈਂ ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਵਾਂ, ਇੱਕ ਗੱਲ ਲਗਭਗ ਤੈਅ ਹੀ ਹੈ ਕਿ ਮੈਨੂੰ ਮੱਛਰ ਜ਼ਰੂਰ ਕੱਟਣਗੇ। ਉਹਨਾਂ ਦੇ ਕੱਟਣ ਦੇ ਨਾਲ ਵੱਡੇ ਵੱਡੇ ਖਾਰਸ਼ ਵਾਲੇ ਨਿਸ਼ਾਨ ਬਣ ਜਾਂਦੇ ਨੇ ਜੋ ਕਈ ਹਫ਼ਤਿਆਂ ਤੱਕ ਰਹਿੰਦੇ ਨੇ। ਦੂਜੇ ਪਾਸੇ ਮੇਰੇ ਨਾਲ ਹੋਰ 2 ਲੋਕ ਹੁੰਦੇ ਨੇ, ਉਹਨਾਂ ਨੂੰ ਮੱਛਰਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ, ਉਹਨਾਂ ਨੂੰ ਇੱਕ ਵੀ ਮੱਛਰ ਨਹੀਂ ਕੱਟਦਾ। ਜੇਕਰ ਕੱਟਦੇ ਵੀ ਨੇ ਤਾਂ ਉਹਨਾਂ ਦੇ ਸਰੀਰ ਦੇ ਉੱਤੇ ਸਿਰਫ ਇੱਕ ਛੋਟਾ ਜਿਹਾ ਲਾਲ ਨਿਸ਼ਾਨ ਬਣ ਜਾਂਦਾ ਹੈ ਤੇ ਮੇਰੇ ਦੋਸਤ ਅਕਸਰ ਮਜ਼ਾਕ ਕਰਦੇ ਨੇ ਕਿ ਸ਼ਾਇਦ ਮੇਰਾ ਖੂਨ ਬਹੁਤ ਮਿੱਠਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਸ਼ਾਇਦ ਕੁਝ ਹੱਦ ਤੱਕ ਸਹੀ ਵੀ ਹੋਣ। ਸਾਡੇ ਸਰੀਰ ਤੋਂ ਕਈ ਤਰ੍ਹਾਂ ਦੇ ਜੈਵਿਕ ਸੰਕੇਤ ਜਿਹੜੇ ਨਿਕਲਦੇ ਹੈ, ਜਿਵੇਂ ਕਿ ਸਾਡਾ ਸਾਹ ਤੇ ਸਰੀਰ ਦੀ ਗੰਧ ਜਾਂ ਸਾਡੇ ਸਰੀਰ ਦੀ ਜਿਹੜੀ ਹੈ ਹੀਟ ਜਿਹੜੀ ਹੈ, ਉਹਦੇ ਨਾਲ ਵੀ ਜਿਹੜੇ ਮੱਛਰ ਖਿੱਚੇ ਆਉਂਦੇ ਆ, ਇਹੀ ਤੈਅ ਕਰਦੇ ਨੇ ਕਿ ਕਿਸ ਵਿਅਕਤੀ ਨੂੰ ਮੱਛਰ ਕਿੰਨਾ ਵੱਧ ਕੱਟਣਗੇ। ਕੁਝ ਲੋਕਾਂ ਦੇ ਵਿੱਚ ਇਹ ਸੰਕੇਤ ਇੰਨੇ ਤਾਕਤਵਰ ਹੁੰਦੇ ਨੇ ਕਿ ਮੱਛਰ ਉਹਨਾਂ ਵੱਲ ਖਿੱਚੇ ਚਲੇ ਆਉਂਦੇ ਨੇ। ਜਾਣਦੇ ਹਾਂ ਉਹ ਤਿੰਨ ਕਾਰਨ ਜਿਨ੍ਹਾਂ ਦੇ ਰਾਹੀਂ ਇਹ ਖੂਨ ਚੂਸਣ ਵਾਲੇ ਕੀੜੇ ਤੁਹਾਨੂੰ ਲੱਭ ਲੈਂਦੇ ਨੇ। ਕਾਰਬਨ ਡਾਈਆਕਸਾਈਡ ਮੱਛਰਾਂ ਨੂੰ ਦੱਸਦੀ ਹੈ ਕਿ ਤੁਸੀਂ ਨੇੜੇ ਹੋ। ਇਨਸਾਨਾਂ ਨੂੰ ਸਿਰਫ ਮਾਦਾ ਮੱਛਰ ਕੱਟਦੀ ਹੈ, ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਖੂਨ ਤੋਂ ਹੀ ਮਿਲਦੇ ਨੇ। ਕਿਉਂਕਿ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਤੋਂ ਇਹ ਚੀਜ਼ ਕੀਤੀ ਜਾ ਰਹੀ ਹੈ ਕਿ ਜਿਹੜੇ ਨੇ ਨਰ ਮੱਛਰ ਜਿਹੜੇ ਨੇ ਉਹ ਜ਼ਿਆਦਾ ਪੈਦਾਵਾਰ ਕੀਤੀ ਜਾਵੇ ਤਾਂ ਕਿ ਜਿਹੜੇ ਮਾਦਾ ਮੱਛਰ ਆ ਉਹ ਘੱਟ ਹੋਣ ਅਤੇ ਇਹ ਚੀਜ਼ਾਂ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਕਿਉਂਕਿ ਇਹਨਾਂ ਸਮਿਆਂ ਦੇ ਵਿੱਚ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ, ਖਾਸ ਕਰ ਫੋਰੈਸਟ ਏਰੀਏ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ। ਚਲੋ ਸ਼ਹਿਰਾਂ ਦੇ ਵਿੱਚ ਇੰਨਾ ਨਹੀਂ ਹੈ ਅਤੇ ਫੋਰੈਸਟ ਏਰੀਆ ਦੇ ਵਿੱਚ ਕਾਫ਼ੀ ਵੱਡੇ ਪੱਧਰ ਦੇ ਉੱਤੇ ਮੱਛਰ ਇੱਥੇ ਹੋ ਜਾਂਦਾ ਹੈ। ਉਹ ਸਿਹਤ ਲਈ ਹਾਨੀਕਾਰਕ ਨਹੀਂ ਹੈ ਪਰ ਕਾਫ਼ੀ ਜਿਹੜਾ ਦੰਦੀਆਂ ਦੁੰਦੀਆਂ ਚੰਗੀਆਂ ਵੱਢਦਾ ਹੈ ਅਤੇ ਇੱਥੇ ਦੇ ਵਿਗਿਆਨੀਆਂ ਦੀ ਇੱਕ ਕੋਸ਼ਿਸ਼ ਹੈ ਕਿ ਮਾਦਾ ਮੱਛਰ ਨੂੰ ਘਟਾਇਆ ਜਾਵੇ ਅਤੇ ਨਰ ਮੱਛਰ ਜਿਹੜਾ ਉਹਦੀ ਬਹੁਤਾਤ ਕੀਤੀ ਜਾਵੇ ਕਿਉਂਕਿ ਨਰ ਮੱਛਰ ਜਿਹੜਾ ਉਹ ਬਾਈਟ ਨਹੀਂ ਕਰਦਾ ਜ਼ਿਆਦਾ ਅਤੇ ਮਾਦਾ ਜਿਹੜੀ ਆ ਉਹ ਖੂਨ ਚੂਸਦੀ ਹੈ ਅਤੇ ਉਹਨੂੰ ਪ੍ਰੋਟੀਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਅੱਗੇ ਅੱਗੇ ਉਹਨੇ ਲਾਰਵਾ ਪੈਦਾ ਕਰਨਾ ਸਾਰਾ ਕੁਝ ਕਰਨਾ। ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਉਣ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਜਿਹੜਾ ਖੂਨ ਤੋਂ ਹੀ ਮਿਲਦੇ ਨੇ। ਮੱਛਰ ਆਪਣੇ ਸ਼ਿਕਾਰ ਨੂੰ ਲਗਭਗ 10 ਮੀਟਰ 33 ਫੁੱਟ ਦੀ ਦੂਰੀ ਤੋਂ ਦੇਖਣ ਤੇ ਸੁੰਗਣ ਦੀ ਸਮਰੱਥਾ ਦੇ ਆਧਾਰ ਦੇ ਉੱਤੇ ਪਛਾਣ ਲੈਂਦੇ ਆ। ਕਿਆ ਬਾਤ ਹੈ ਜੀ, ਛੋਟਾ ਜਿਹਾ ਦੇਖ ਲਓ ਹੈਗਾ ਮੱਛਰ ਤੇ 10 ਮੀਟਰ 33 ਫੁੱਟ ਤੋਂ ਖਿੱਚ ਪੈਦਾ ਕਰ ਦਿੰਦਾ ਕਿ ਹਾਂ ਭਾਈ ਉੱਥੇ ਕੋਈ ਨਾ ਕੋਈ ਹੈਗਾ। ਇਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਆ CO2 ਆਪਾਂ ਛੱਡਦੇ ਹਾਂ ਸਾਡਾ ਸਰੀਰ ਉਹਦੇ ਉਹ ਕਣ ਸ਼ਾਮਲ ਨੇ ਜੋ ਅਸੀਂ ਸਾਹ ਅਤੇ ਚਮੜੀ ਦੇ ਰਾਹੀਂ ਬਾਹਰ ਕੱਢਦੇ ਹਾਂ। ਇਨਸਾਨ ਦੇ ਸਾਹ ਦੇ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਮੱਛਰਾਂ ਦੇ ਸੁੰਘਣ ਵਾਲੇ ਅੰਗਾਂ ਨੂੰ ਇਹ ਸੰਕੇਤ ਦੇ ਦਿੰਦੀ ਹੈ ਕਿ ਨੇੜੇ ਕੋਈ ਸੰਭਾਵਿਤ ਸ਼ਿਕਾਰ ਹੈ ਅਤੇ ਇਸ ਦੇ ਨਾਲ ਉਹਨਾਂ ਦੇ ਵਿੱਚ ਸ਼ਿਕਾਰ ਦੀ ਭਾਲ ਕਰਨ ਵਾਲਾ ਵਿਹਾਰ ਸਰਗਰਮ ਹੋ ਜਾਂਦਾ ਹੈ। ਵੱਡੀ ਉਮਰ ਦੇ ਲੋਕ ਬੱਚਿਆਂ ਦੇ ਨਾਲੋਂ ਵੱਧ ਮੱਛਰਾਂ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਉਹ ਵੱਧ ਕਾਰਬਨ ਡਾਈਆਕਸਾਈਡ ਹਵਾ ਦੇ ਵਿੱਚ ਛੱਡਦੇ ਆ। ਇਸੇ ਕਾਰਨ ਮੱਛਰ ਸਿਰਫ ਇਨਸਾਨਾਂ ਤੋਂ ਹੀ ਨਹੀਂ ਸਗੋਂ ਕਾਰਬਨ ਡਾਈਆਕਸਾਈਡ ਦੇ ਹੋਰ ਸਰੋਤਾਂ ਦੇ ਵੱਲ ਵੀ ਖਿੱਚੇ ਜਾਂਦੇ ਆ। ਇਸਦੇ ਲਈ ਡਰਾਈ ਆਈਸ ਤੇ ਬੋਤਲਾਂ ਦੇ ਵਿੱਚ ਭਰੀ ਕਾਰਬਨ ਡਾਈਆਕਸਾਈਡ ਨੂੰ ਮੱਛਰ ਫੜਨ ਵਾਲੇ ਜਾਲਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਸਰੀਰ ਦੀ ਗਰਮਾਹਟ ਮੱਛਰਾਂ ਨੂੰ ਖਿੱਚਦੀ ਹੈ। ਖੋਜਾਂ ਦੱਸਦੀਆਂ ਨੇ ਕਿ ਮੱਛਰ ਸਰੀਰ ਦੀ ਗਰਮੀ ਤੇ ਨਮੀ ਦੇ ਵੱਲ ਵੀ ਖਿੱਚੇ ਜਾਂਦੇ ਆ ਤੇ ਕਾਰਬਨ ਡਾਈਆਕਸਾਈਡ ਕਾਰਨ ਪੈਦਾ ਹੋਈ ਗਰਮੀ ਤੇ ਨਮੀ ਇਸ ਖਿੱਚ ਨੂੰ ਹੋਰ ਵਧਾ ਦਿੰਦੀ ਹੈ। ਜਦੋਂ ਸਾਨੂੰ ਪਸੀਨਾ ਆ ਜਾਂਦਾ, ਮੁੜਕਾ ਆ ਜਾਂਦਾ, ਉਸ ਸਮੇਂ ਇਹਨਾਂ ਨੂੰ ਹੋਰ ਖਿੱਚ ਵੱਧ ਜਾਂਦੀ ਹੈ। ਇਸੇ ਕਾਰਨ ਗਰਭਵਤੀ ਔਰਤਾਂ ਹੋਰਨਾਂ ਔਰਤਾਂ ਦੇ ਮੁਕਾਬਲੇ ਮੱਛਰਾਂ ਨੂੰ ਆਪਣੇ ਵੱਲ ਦੁੱਗਣਾ ਖਿੱਚਦੀਆਂ ਨੇ। ਅਜਿਹਾ ਇਸ ਦੇ ਲਈ ਹੁੰਦਾ ਹੈ ਕਿ ਕਿਉਂਕਿ ਗਰਭ ਅਵਸਥਾ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਜਿਹੜਾ ਤੇ ਸਾਹ ਲੈਣ ਦੀ ਮਾਤਰਾ ਵੱਧ ਹੁੰਦੀ ਹੈ, ਵੱਧ ਜਾਂਦੀ ਹੈ, ਜਿਸਦੇ ਕਾਰਨ ਸਰੀਰ ਵੱਧ ਗਰਮੀ ਪੈਦਾ ਕਰਦਾ ਹੈ ਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ। UK ਦੀ ਡਰਮ ਯੂਨੀਵਰਸਿਟੀ ਦੇ ਵਿੱਚ ਜਨਤਕ ਸਿਹਤ ਕੀਟ ਵਿਗਿਆਨ ਦੇ ਪ੍ਰੋਫੈਸਰ ਸਟੀਵ ਲਿੰਡਸੇ ਕਹਿੰਦੇ ਨੇ ਕਿ ਤੁਹਾਡੇ ਅੰਦਰ ਇੱਕ ਛੋਟੀ ਭੱਠੀ ਕੰਮ ਕਰ ਰਹੀ ਹੁੰਦੀ ਹੈ, ਇਸ ਦੇ ਲਈ ਤੁਹਾਡਾ ਸਰੀਰ ਹੋਰ ਗਰਮ ਹੋ ਜਾਂਦਾ ਹੈ। ਜੋ ਲੋਕ ਕਸਰਤ ਕਰਦੇ ਨੇ ਉਹ ਮੱਛਰਾਂ ਨੂੰ ਆਪਣੇ ਵੱਲ ਵਧੇਰੇ ਖਿੱਚਦੇ ਹੈ, ਖਾਸ ਤੌਰ ਦੇ ਉੱਤੇ ਜਦੋਂ ਉਹ ਕਸਰਤ ਕਰ ਰਹੇ ਹੋਣ ਜਾਂ ਕਸਰਤ ਕਰਨ ਦੇ ਤੁਰੰਤ ਬਾਅਦ ਦੇ ਵਿੱਚ, ਕਿਉਂਕਿ ਕਸਰਤ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਹੈ ਜਿਸਦੇ ਨਾਲ ਵੱਧ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਤੇ ਸਰੀਰ ਹੋਰ ਗਰਮ ਅਤੇ ਪਸੀਨੇ ਨਾਲ ਭਿੱਜਿਆ ਹੁੰਦਾ ਹੈ। ਇਸੇ ਤਰ੍ਹਾਂ ਵੱਡੇ ਸਰੀਰ ਵਾਲੇ ਲੋਕ ਜਿਹੜੇ ਨੇ ਜੋ ਆਮ ਤੌਰ ਦੇ ਉੱਤੇ ਵੱਧ ਗਰਮੀ ਪੈਦਾ ਕਰਦੇ ਹੈ ਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ ਉਹ ਵੀ ਮੱਛਰਾਂ ਨੂੰ ਵੱਧ ਆਕਰਸ਼ਿਤ ਕਰ ਸਕਦੇ ਹੈ। ਤੀਸਰਾ ਕਾਰਨ ਦੱਸਦੇ ਨੇ ਚਮੜੀ ਦੀ ਗੰਧ ਵੀ ਮੱਛਰਾਂ ਨੂੰ ਖਿੱਚਦੀ ਹੈ। ਜਦੋਂ ਮੱਛਰ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚ ਜਾਂਦੇ ਹੈ ਅਰਥਾਤ 10 ਮੀਟਰ ਜਾਂ 33 ਫੁੱਟ ਤੋਂ ਘੱਟ ਦੂਰੀ ਤੇ ਤਾਂ ਉਹ ਚਮੜੀ ਅਤੇ ਸਾਹ ਦੇ ਵਿੱਚੋਂ ਆਉਣ ਵਾਲੀ ਗੰਧ ਸਮੇਤ ਕਈ ਸੰਕੇਤਾਂ ਦੀ ਮਦਦ ਦੇ ਨਾਲ ਆਪਣੇ ਸ਼ਿਕਾਰ ਦੀ ਜਿਹੜੀ ਪਛਾਣ ਕਰਦੇ ਹੈ। ਪ੍ਰੋਫੈਸਰ ਲਿੰਡਸੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਸਭ ਗੰਧ ਦੀ ਹੀ ਖੇਡ ਹੈ। ਮੱਛਰ ਕਿਸ ਨੂੰ ਕੱਟਣਗੇ ਇਹ ਕਿਸੇ ਦੇ ਸਰੀਰ ਦੀ ਗੰਧ ਤੈਅ ਕਰਦੀ ਹੈ। ਘੱਟ ਜਾਂ ਤੇਜ਼ ਗੰਧ ਵਾਲੇ ਰਸਾਇਣਿਕ ਤੱਤ ਹੀ ਇਸ ਦੇ ਵਿੱਚ ਫਰਕ ਪਾਉਂਦੇ ਹੈ। ਮੱਛਰ ਇੱਕ ਰਸਾਇਣਿਕ ਸੰਸਾਰ ਦੇ ਵਿੱਚ ਰਹਿੰਦੇ ਨੇ। ਲਿੰਡਸੇ ਅਤੇ ਉਹਨਾਂ ਦੇ ਸਾਥੀ ਵਿਗਿਆਨੀਆਂ ਨੇ ਇਸ ਧਾਰਨਾ ਨੂੰ ਵੀ ਗਲਤ ਸਾਬਤ ਕਰ ਦਿੱਤਾ ਕਿ ਜਿਨ੍ਹਾਂ ਦਾ ਖੂਨ ਮਿੱਠਾ ਹੁੰਦਾ ਹੈ ਉਹਨਾਂ ਨੂੰ ਮੱਛਰ ਵੱਧ ਘੱਟਦੇ ਨੇ। ਉਹਨਾਂ ਦੀ ਖੋਜ ਦੇ ਮੁਤਾਬਕ ਮੱਛਰ ਅਸਲ ਦੇ ਵਿੱਚ ਹਰ ਵਿਅਕਤੀ ਦੀ ਚਮੜੀ ਤੋਂ ਆਉਣ ਵਾਲੀ ਵਿਲੱਖਣ ਗੰਧ ਦੇ ਵੱਲ ਆਕਰਸ਼ਿਤ ਹੁੰਦੇ ਆ, ਨਾ ਕਿ ਖੂਨ ਤੋਂ। ਸਾਡੀ ਚਮੜੀ ਤੇ ਰਹਿਣ ਵਾਲੇ ਸੂਖਮ ਜੀਵ ਕਾਰਬੋਹਾਈਡਰੇਟ, ਫੈਟੀ ਐਸਿਡ ਅਤੇ ਪੈਪਟਾਈਡ ਵਰਗੇ ਤੱਤਾਂ ਨੂੰ ਤੋੜ ਕੇ ਉੱਡਣਸ਼ੀਲ ਜੈਵਿਕ ਯੋਗਿਕ ਬਣਾਉਂਦੇ ਨੇ ਜੋ ਆਸਾਨੀ ਦੇ ਨਾਲ ਹਵਾ ਦੇ ਵਿੱਚ ਫੈਲ ਜਾਂਦੇ ਹੈ। ਮੱਛਰ ਇਹਨਾਂ ਦੀ ਪਛਾਣ ਕਰ ਸਕਦੇ ਹੈ। ਸਾਡੀ ਚਮੜੀ ਤੋਂ 500 ਤੋਂ ਵੱਧ ਉੱਡਣਸ਼ੀਲ ਜੈਵਿਕ ਯੋਗਿਕ ਜਿਹੜੇ ਨਿਕਲਦੇ ਹੈ, ਸਾਡੀ ਚਮੜੀ ਤੋਂ 500 ਤੋਂ ਵੱਧ ਉੱਡਣਸ਼ੀਲ ਜੈਵਿਕ ਨਿਕਲਦੇ ਹੈ ਜੋ ਸਾਨੂੰ ਦਿਖਦੇ ਨੇ ਅੱਖਾਂ ਦੇ ਨਾਲ। ਮੱਛਰ ਪਹਿਲਾਂ ਹੀ ਸਾਡੀ ਚਮੜੀ ਦੇ ਉੱਤੇ ਮੌਜੂਦ ਅਮੋਨੀਆ ਅਤੇ ਲੈਕਟਿਕ

ਕਾਰਬੋਕਸਿਲਿਕ ਐਸਿਡ ਦੀ ਮਾਤਰਾ ਜ਼ਿਆਦਾ ਸੀ। ਖੋਜਕਾਰਾਂ ਨੇ ਹਰ ਵਿਅਕਤੀ ਦੇ ਲਈ ਮੱਛਰਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਸਕੋਰ ਤਿਆਰ ਕੀਤਾ। ਸਭ ਤੋਂ ਵੱਧ ਸਕੋਰ ਵਾਲਾ ਵਿਅਕਤੀ ਸਭ ਤੋਂ ਘੱਟ ਸਕੋਰ ਵਾਲੇ ਵਿਅਕਤੀ ਦੇ ਨਾਲੋਂ 100 ਗੁਣਾ ਵੱਧ ਆਕਰਸ਼ਕ ਸੀ। ਇਹ ਫਰਕ ਕਈ ਸਾਲਾਂ ਤੱਕ ਕਾਇਮ ਰਿਹਾ, ਭਾਵੇਂ ਲੋਕਾਂ ਦੀ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਆਏ। ਲਿੰਡਸੇ ਕਹਿੰਦੇ ਨੇ ਕਿ ਮੱਛਰਾਂ ਦੇ ਲਈ ਤੁਹਾਡੀ ਕੁੱਲ ਜਿਹੜੀ ਆਕਰਸ਼ਕਤਾ ਵੱਡੇ ਪੱਧਰ ਦੇ ਉੱਤੇ ਪਹਿਲਾਂ ਤੋਂ ਹੀ ਜਿਹੜੀ ਤੈਅ ਹੁੰਦੀ ਹੈ। ਚਮੜੀ ਦੇ ਉੱਤੇ ਮੌਜੂਦ ਸੂਖਮ ਜੀਵਾਂ ਦੀ ਕਿਸਮ ਜਿਹੜੀ ਹੈ ਕਿਸਮ ਵੀ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਮੱਛਰ ਕਿਸੇ ਵਿਅਕਤੀ ਦੇ ਵੱਲ ਕਿੰਨੇ ਆਕਰਸ਼ਿਤ ਹੁੰਦੇ ਨੇ। ਨੀਦਰਲੈਂਡ ਦੀ ਵਾਗੇਨਿਗਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਵੱਲ ਮਲੇਰੀਆ ਫੈਲਾਉਣ ਵਾਲੇ ਮੱਛਰ ਵੱਧ ਆਕਰਸ਼ਿਤ ਹੁੰਦੇ ਸਨ, ਉਹਨਾਂ ਦੀ ਚਮੜੀ ਦੇ ਉੱਤੇ ਬੈਕਟੀਰੀਆ ਦੀ ਬਣਤਰ ਹੋਰਨਾਂ ਦੇ ਨਾਲੋਂ ਵੱਖਰੀ ਸੀ। ਇੰਡੀਆ ਦੇ ਵਿੱਚ ਇਸ ਸਮੇਂ ਕਾਫ਼ੀ ਜਿਹੜਾ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਦੋਸਤੋ। ਮਲੇਰੀਆ ਹੋ ਗਿਆ, ਟਾਈਫਾਇਡ ਹੋ ਗਿਆ, ਕਿਉਂਕਿ ਮੱਛਰਾਂ ਦੀ ਬਰਸਾਤ ਹੋ ਜਾਂਦੀ ਹੈ ਬਰਸਾਤਾਂ ਦੇ ਸਮਿਆਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਬੈਕਟੀਰੀਆ ਦੀ ਗਿਣਤੀ ਵੱਧ ਸੀ ਪਰ ਉਹਨਾਂ ਦੀਆਂ ਕਿਸਮਾਂ ਘੱਟ ਸਨ। ਇਸਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਚਮੜੀ ਦੇ ਉੱਤੇ ਮੌਜੂਦ ਬੈਕਟੀਰੀਆ ਹੀ ਸਰੀਰ ਦੀ ਖਾਸ ਗੰਧ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਦਰਅਸਲ ਬੈਕਟੀਰੀਆ ਤੋਂ ਬਿਨਾਂ ਮਨੁੱਖ ਦੇ ਪਸੀਨੇ ਦੀ ਗੰਧ ਉਸ ਦੇ ਲਈ ਨਾ ਦੇ ਬਰਾਬਰ ਹੁੰਦੀ ਹੈ। ਜੋੜੇ ਬੱਚੇ ਜਿਹੜੇ ਨੇ, ਜੋੜੇ ਬੱਚਿਆਂ ਟਵਿੰਸ ਦੇ ਵਿੱਚ, ਟਵਿੰਸ ਦੇ ਉੱਤੇ ਕੀਤੇ ਗਏ ਇੱਕ ਜਿਹੜਾ ਸਟੱਡੀ ਦੇ ਉੱਤੇ ਅਧਿਐਨ ਦੇ ਵਿੱਚ ਵੀ ਪਾਇਆ ਗਿਆ ਕਿ ਇੱਕੋ ਜਿਹੇ ਆਈਡੈਂਟੀਕਲ ਜਿਹੜੇ ਜਾਣੀ ਕਿ ਜੁੜਵੇ ਬੱਚੇ ਆਡੈਂਟੀਕਲ ਜੋੜੇ ਮੱਛਰਾਂ ਨੂੰ ਲਗਭਗ ਇੱਕੋ ਜਿਹੇ ਪੱਧਰ ਦੇ ਉੱਤੇ ਆਕਰਸ਼ਿਤ ਕਰਦੇ ਸਨ, ਜਦੋਂ ਕਿ ਗੈਰ ਇੱਕੋ ਜਿਹੇ ਨਾਨ ਆਡੈਂਟੀਕਲ ਜੋੜਿਆਂ ਦੇ ਵਿੱਚ ਇਹ ਫਰਕ ਨਜ਼ਰ ਆਇਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰੀਰ ਦੀ ਉਹ ਗੰਧ ਜੋ ਇਹ ਤੈਅ ਕਰਦੀ ਹੈ ਕਿ ਮੱਛਰ ਕਿਸੇ ਨੂੰ ਕਿੰਨਾ ਕੱਟਣਗੇ, ਵਿਰਾਸਤ ਜਾਣੀ ਕਿ ਸਾਡੇ ਜੀਨਸ ਜਿਹੜੇ ਨੇ ਜੀਨਾਂ ਦੇ ਰਾਹੀਂ ਵੀ ਮਿਲ ਸਕਦੀ ਹੈ। ਮੱਛਰ ਦੇ ਕੱਟਣ ਦਾ ਅਸਰ ਇੱਕੋ ਜਿਹਾ ਨਹੀਂ ਹੁੰਦਾ ਹੈ। ਮੱਛਰ ਦੇ ਕੱਟਣ ਤੋਂ ਬਾਅਦ ਹਰ ਵਿਅਕਤੀ ਦੇ ਸਰੀਰ ਦੀ ਪ੍ਰਤੀਕਿਰਿਆ ਜਿਹੜੀ ਹੈ ਵੱਖ ਹੋ ਸਕਦੀ ਹੈ। ਇੱਕ ਜੀਨੋਮ ਪੱਧਰੀ ਖੋਜ ਦੇ ਵਿੱਚ ਪਤਾ ਲੱਗਿਆ ਕਿ ਸਾਡੇ ਰੋਗ ਪ੍ਰਤੀਰੋਧਕ ਤੰਤਰ ਦੇ ਨਾਲ ਜੁੜੇ ਜੀਨਾਂ ਦਾ ਇਸ ਗੱਲ ਦੇ ਨਾਲ ਗਹਿਰਾ ਸੰਬੰਧ ਹੈ ਕਿ ਸਾਡਾ ਸਰੀਰ ਮੱਛਰ ਦੇ ਕੱਟਣ ਦੇ ਉੱਤੇ ਕਿਵੇਂ ਜਿਹੜਾ ਪ੍ਰਤੀਕਿਰਿਆ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹੋ ਜੀਨ ਸਰੀਰ ਦੇ ਵਿੱਚ ਐਲਰਜੀ ਦੇ ਨਾਲ ਜੁੜੇ ਜੀਨਾਂ ਦੇ ਨਾਲ ਜਿਹੜਾ ਵੀ ਮਿਲਦੇ ਨੇ। ਇਸ ਤੋਂ ਕਈਆਂ ਦੇ ਬਹੁਤ, ਜਿੱਦਾਂ ਕਿ ਮੇਰੇ ਕਈ ਵਾਰੀ ਧੱਫੜ ਬਹੁਤ ਪੈ ਜਾਂਦੇ ਆ ਸ਼ੁਰੂ ਦੇ ਵਿੱਚ ਜਦੋਂ ਨਵਾਂ ਮੱਛਰ ਹੁੰਦਾ ਤੇ ਐਲਰਜੀ ਦੀ ਮੈਡੀਸਿਨ ਖਾਣੀ ਪੈਂਦੀ ਹੈ ਤੇ ਉਹ ਧੱਫੜ ਫਿਰ ਵੱਧਦੇ ਜਾਂਦੇ ਆ, ਮੋਟੇ ਹੁੰਦੇ ਜਾਂਦੇ ਆ। ਇਸ ਤੋਂ ਇਲਾਵਾ ਕੁਝ ਲੋਕਾਂ ਦੇ ਵਿੱਚ ਮੱਛਰ ਦੇ ਕੱਟਣ ਤੋਂ ਬਾਅਦ ਜ਼ਿਆਦਾ ਸੋਜ ਵਾਲੇ ਨਿਸ਼ਾਨ ਬਣਨ ਦੀ ਜਿਹੜੀ ਹੈ ਪ੍ਰਵਿਰਤੀ ਵੱਧ ਹੁੰਦੀ ਹੈ, ਜਿੱਦਾਂ ਗਿਲਟੀ ਬਣ ਜਾਂਦੀ ਹੈ। ਇਸ ਦੇ ਕਾਰਨ ਉਹਨਾਂ ਨੂੰ ਲੱਗ ਸਕਦਾ ਹੈ ਕਿ ਉਹ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੇ ਨੇ। ਫਰਗੂਸਨ ਕਹਿੰਦੇ ਨੇ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੱਛਰ ਉਹਨਾਂ ਨੂੰ ਵੱਧ ਇਸ ਦੇ ਲਈ ਕੱਟਦੇ ਨੇ ਕਿਉਂਕਿ ਉਹਨਾਂ ਦੇ ਸਰੀਰ ਦੇ ਉੱਤੇ ਵੱਧ ਪ੍ਰਤੀਕਿਰਿਆ ਹੁੰਦੀ ਹੈ। ਦੂਜੇ ਪਾਸੇ ਕੁਝ ਲੋਕਾਂ ਨੂੰ ਮੱਛਰ ਕਾਫ਼ੀ ਵਾਰ ਕੱਟਦੇ ਨੇ ਪਰ ਉਹਨਾਂ ਦੇ ਸਰੀਰ ਦੇ ਉੱਤੇ ਇਸਦਾ ਬਹੁਤ ਘੱਟ ਅਸਰ ਦਿਖਾਈ ਦਿੰਦਾ ਹੈ, ਜਦੋਂ ਕਿ ਕੁਝ ਲੋਕ ਜੈਵਿਕ ਤੌਰ ਦੇ ਉੱਤੇ ਮੱਛਰਾਂ ਦੇ ਲਈ ਹੋਰਾਂ ਨਾਲੋਂ ਵੱਧ ਆਕਰਸ਼ਕ ਹੋ ਸਕਦੇ ਨੇ। ਪਰ ਕੋਈ ਵੀ ਵਿਅਕਤੀ ਮੱਛਰਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ। ਫਰਗੂਸਨ ਕਹਿੰਦੇ ਨੇ ਆਖਰ ਚ ਕਿ ਭਾਵੇਂ ਤੁਹਾਨੂੰ ਲੱਗਦਾ ਹੋਵੇ ਕਿ ਮੱਛਰ ਤੁਹਾਨੂੰ ਨਹੀਂ ਕੱਟਦੇ, ਫਿਰ ਵੀ ਤੁਹਾਨੂੰ ਉਹਨਾਂ ਤੋਂ ਬਚਾਅ ਦੇ ਲਈ ਲੋੜੀਂਦੇ ਉਪਾਅ ਜ਼ਰੂਰੀ ਕਰਨੇ ਚਾਹੀਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ, ਇੱਕ ਰਿਪੋਰਟ ਸਟੱਡੀ। ਖੂਨ ਬਹੁਤ ਮਿੱਠਾ ਹੈ, ਕੀ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਇਹ ਖੋਜ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਗੱਲਬਾਤ ਇਹ ਲਿਖੀ ਸੀ ਜੀ BBC ਤੋਂ ਕੈਥਰੀਨ ਵਾਂਗ ਹੋਣਾ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲਓ ਫਿਰ ਇੱਥੇ ਹੀ ਆਪਾਂ ਫਿਰ ਅੱਗਿਆ ਵੱਲੋਂ ਵੱਧਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ ਗੱਲਬਾਤ ਕਰਨੀ ਚਾਹੁੰਦੇ ਹਾਂ, 2-4 ਮਿੰਟ ਦਾ ਨਿੱਘਾ ਸਵਾਗਤ ਹੈ, ਫਿਰ ਉਸ ਤੋਂ ਬਾਅਦ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ। ਕੁਝ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਵੱਲ ਝਾਤ ਮਾਰ ਲਵਾਂ ਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਆਪਣੇ ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਤੁਸੀਂ ਵੀ ਜੇਕਰ ਮੈਂਬਰਸ਼ਿਪ ਲੈਣੀ ਚਾਹੁੰਦੇ ਹੋ ਦੁਆਬਾ ਰੇਡੀਓ ਯੂਟਿਊਬ ਦੇ ਉੱਤੇ ਜਾ ਕੇ ਤੇ ਗੋਲਡਨ, ਸਿਲਵਰ ਤੇ ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਲੈ ਸਕਦੇ ਹੋ। ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਦੀ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ ਜੀ। ਤੇ ਸਬਸਕ੍ਰਾਈਬ ਕਰਨ ਦੇ ਲਈ ਕੋਈ ਪੈਸਾ ਤੇ ਲੈਣੇ ਲੱਗਦਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ, ਇਹੀ ਬੇਨਤੀ ਹੈ ਜੀ। ਤੇ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਜੁੜੇ ਦੋਸਤਾਂ ਦਾ ਕਾਲ ਕਰਕੇ ਉਹਨਾਂ ਦਾ ਵੀ ਸ਼ੁਕਰੀਆ ਤੇ ਜਿਨ੍ਹਾਂ ਨੇ ਸ਼ੁਰੂ ਤੋਂ ਅਖੀਰ ਤੱਕ ਸੁਣਿਆ ਪ੍ਰੋਗਰਾਮ।

0: ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਲਿਖਤੀ ਸੁਨੇਹੇ ਭੇਜੇ ਨੇ ਉਹਨਾਂ ਦਾ ਵੀ ਸ਼ੁਕਰੀਆ ਜੀ। ਤੇ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਨੇ ਜਿਹੜੇ ਨਹੀਂ ਪੜੇ ਗਏ ਉਹਨਾਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਲੈਣੇ ਆ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ। ਗੁਰੀਮਾਨ ਜੀ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨ ਉੱਤੇ ਸੈਂਟਰ ਦਾ ਜ਼ੋਰ ਲੱਗਿਆ ਹੋਇਆ। ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਆ। ਤੇ ਇਸੇ ਤਰ੍ਹਾਂ ਹੀ ਰਜਿੰਦਰ ਕੁਮਾਰ ਜੀ ਨੂੰ ਥੈਂਕ ਯੂ ਕਹਿੰਦੇ ਨੇ। ਤੇ ਰਜਿੰਦਰ ਕੁਮਾਰ ਜੀ ਮੇਰੇ ਖਿਆਲ ਗੁੱਡੀ ਦਾ ਨਾਮ ਸਾਰਾ ਹੈਗਾ ਸ਼ਾਇਦ ਕਹਿੰਦੇ ਤੇ ਸਾਰਾ ਆ ਤੇ ਸ਼ਾਇਦ ਬਹੁਤ ਕੁੜੀ ਤੇਜ਼ ਹੈ ਜੀ, ਸਰਕਾਰ ਨੂੰ ਸਿੱਧਾ ਸਿੱਧਾ ਵੰਗਾਰਦਿਆਂ ਨੇ ਤੇ ਸਹੀ ਗੱਲ ਹੈ ਛੋਟੇ ਵੀਰ ਕਹਿੰਦੇ ਆਪਣੇ ਰਜਿੰਦਰ ਜੀਰਾ ਜੀ। ਲੋ ਦੋਸਤੋ ਸੁਰਿੰਦਰ ਕੌਰ ਮਾਲ ਜੀ ਜੁੜੇ ਨੇ ਆਖਰ ਦੇ ਵਿੱਚ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਤਿ ਸ੍ਰੀ ਅਕਾਲ ਮਾਲ ਜੀ, ਜੀ ਆਨੂੰ ਜੀ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਹਾਂਜੀ ਮੱਛਰ ਭੁਪਿੰਦਰ ਜੀ, ਜਿੱਦਾਂ ਤੁਸੀਂ ਕਹਿੰਦੇ ਮੇਰੇ ਵੀ ਬਹੁਤ ਲੜਦਾ, ਔਰ ਜੇ ਲੜਦਾ ਨਾ ਉਹ 2 ਹਫ਼ਤੇ ਤੱਕ ਉਹ ਦਾਗ ਨਹੀਂ ਚੰਦਾ ਹੈ, ਮੋਟਾ ਮੋਟਾ ਹੋਈ ਜਾਂਦਾ।
0: ਹਾਂਜੀ ਉਹ ਅਲਰਜੀ ਹੋ ਜਾਂਦੀ ਹੈ ਜੀ, ਰਿਐਕਸ਼ਨ ਹੋ ਜਾਂਦਾ ਫਿਰ।
1: ਹਾਂਜੀ ਹਾਂਜੀ, ਏਦਾਂ ਮੇਰੀ ਪੋਤੀ ਜੇ ਲੜਦਾ ਤਾਂ ਮੇਰੇ ਮੈਨੂੰ ਕਹਿੰਦੇ ਹੁੰਦੇ ਸਾਡਾ ਕਾਲਾ ਰੰਗ ਖੁਸ਼ਕੀ ਨਾ ਗਰਮੀ ਨਾ ਖੁਸ਼ਕੀ, ਕਹਿੰਦੇ ਸਾਡੇ ਲੜਦਾ ਨੀ ਤਾਂ ਬਹੁਤ ਵਧੀਆ, ਪਤਾ ਨੀ ਤੈਨੂੰ ਮੱਛਰ ਮੁੜ ਮੁੜ ਕੇ ਤੇਰੇ ਵੱਲ ਨੂੰ ਜਦੇ ਆਉਂਦਾ।
0: ਜੀ ਉਹ ਨਹੀਂ ਉਹੀ ਆ ਜੀ,
1: ਮੇਰੇ ਲੜਦਾ ਅੱਛਾ, ਮੈਂ ਇੱਕ ਹੋਰ ਵੀ ਕੱਪੜੇ ਪਾਏ
0: ਕਲਰ ਤੇ ਵੀ ਡਿਪੈਂਡ ਕਰਦਾ ਜੀ।
1: ਹਾਂਜੀ ਕਲਰ ਤੇ ਡਿਪੈਂਡ ਹੁੰਦਾ, ਤੁਸੀਂ ਦੇਖੋ ਜੈਲੋ ਸਰੋਂ ਦੇ ਵਰਗਾ ਰੰਗ ਹੋਵੇ ਤਾਂ ਉਹ ਤੇ ਦੇਖੋ ਮੱਛਰ ਮੱਛਰ ਆਪਾਂ ਦੇਖਦੇ ਹਾਂ ਖੇਤਾਂ ਵਿੱਚ ਵੀ ਤਾਂ ਬਹੁਤ ਹੁੰਦਾ।
0: ਬਿਲਕੁਲ ਹਾਂਜੀ,
1: ਤਾਂ ਮੇਰੇ ਮੱਛਰ ਏਦਾਂ ਬਹੁਤ ਲੜਦਾ, ਪਰ ਮੈਂ ਤਾਂ ਤੁਹਾਨੂੰ ਮੈਂ ਦੱਸਦੀ ਭੁਪਿੰਦਰ ਜੀ, ਜਦ ਮੈਂ ਇੰਡੀਆ ਹੁੰਦੀ ਆ ਨਾ, ਜਦ ਮੱਛਰ ਕਿਤੇ ਓਦਾਂ ਤੇ ਸਿਰ ਜਾਲੀਆਂ ਲੱਗੀਆਂ, ਪਰ ਫਿਰ ਵੀ ਲੋਕ ਕੋਈ ਆਉਂਦੇ ਜਾਂਦੇ ਮਿਲਣ, ਮਿੱਤਰ ਦੋਸਤ ਰਿਸ਼ਤੇਦਾਰ, ਉਹ ਦਰਵਾਜ਼ਾ ਖੋਲਦਾ ਕਈ ਵਾਰੀ ਤਾਂ ਫਿਰ ਕੋਈ ਨਾ ਕੋਈ ਮੱਛਰ ਤਾਂ ਸਿਰ ਤੇ ਬੈਠ ਕੇ ਆ ਜਾਂਦਾ।
0: ਬਿਲਕੁਲ ਹੈ ਜੀ, ਬਿਲਕੁਲ ਹਾਂਜੀ
1: ਹਾਂਜੀ, ਤਾਂ ਫਿਰ ਉਹ ਜਾਣੀ ਕਿ ਪਤਾ ਨੀ ਜਿਸਲੇ ਸੌਣ ਦਾ ਟਾਈਮ ਹੁੰਦਾ ਉਹਨੇ ਉਸ ਵੇਲੇ ਲੜਨਾ ਸ਼ੁਰੂ ਕਰਨਾ, ਪਤਾ ਨੀ ਉਹਨੂੰ ਕੀ ਤਕਲੀਫ ਹੈ।
0: ਆਪਣੇ ਤਾਂ ਜੀ ਇੱਥੇ ਚਲੋ ਇੰਨਾ ਡੇਂਜਰਸ ਨਹੀਂ ਹੈ, ਜਿਸ ਹਿਸਾਬ ਨਾਲ ਇੰਡੀਆ ਦੇ ਵਿੱਚ ਡੇਂਗੂ ਹੋ ਗਿਆ ਜਾਂ ਹੋਰ ਫੀਵਰ ਹੈਗੇ ਆ ਨਾ, ਉਹਦੇ ਨਾਲ ਕਾਫੀ ਡੇਂਜਰਸ ਸਿਹਤ ਲਈ ਵੀ ਹੋ ਜਾਂਦਾ ਜੀ, ਮਲੇਰੀਆ ਹੋ ਗਿਆ।
1: ਹਾਂਜੀ ਪਰ ਇਹ ਤਾਂ ਸਾਰੇ ਕਹਿੰਦੇ ਹੁੰਦੇ ਉਦਾਂ, ਚਲੋ ਠੀਕ ਹੈ ਅਜੇ ਤੱਕ ਵਾਹਿਗੁਰੂ ਦੀ ਮੇਹਰ ਆਪੇ ਕਦੀ ਏਦਾਂ ਦੀ ਕੋਈ ਗੱਲ ਨੀ ਹੋਈ ਹੈਗੀ, ਫੇਰ ਤੰਦਰੁਸਤੀ ਆ ਸਹੀ ਸਭ ਠੀਕ ਆ, ਪਰ ਮਤਲਬ ਹੈਗਾ ਮੱਛਰ ਇੱਥੇ ਵੀ ਹੁਣ ਜਿਸਲੇ ਤੁਸੀਂ ਦੇਖੋ ਜਿਸਲੇ ਬਾਹਰ ਜਾਈਦਾ, ਘਰ ਤੋਂ ਬਾਹਰ ਜਾਈਦਾ ਵਾਕ ਕਰੀ ਜਾ ਕਿਤੇ, ਤਾਂ ਕਿਤੇ ਨਾ ਕਿਤੇ ਥੋੜੇ ਮੱਛਰ ਦੰਦੀ ਵੱਢੇ ਜਾਂਦਾ ਜਿਸ ਤੁਸੀਂ ਤਕਾਲਾ ਸਿੰਘ ਨੂੰ ਬੈਠੇ ਆ ਹਨਾ।
0: ਬਿਲਕੁਲ ਹੈ ਜੀ, ਉਹ ਬਿਲਕੁਲ ਦੁੱਖ ਤਾਂ ਲੱਗਦਾ ਜੀ ਸੂਈ ਜਦੋਂ ਚੋਬਦਾ।
1: ਹਾਂਜੀ ਹਾਂਜੀ, ਇੱਕ ਦਿਨ ਮੈਂ ਏਦਾਂ ਹੀ ਪੜਿਆ ਜੀ, ਕਹਿੰਦੇ ਜੀ ਮੱਛਰ ਨੀ ਤੁਹਾਡੇ ਨੇੜੇ ਆਊਗਾ, ਤੁਸੀਂ ਹਨਾ ਵੀਡੀਓ ਹੀ ਦੇਖਦੀ ਸੀ ਕਿਸੇ ਦਾ, ਫਿਰ ਜੇ ਤੁਸੀਂ ਆਪਣੇ ਕੋਲ ਜਾਣੀ ਕਿ ਨਿੰਬੂ ਰੱਖਦੇ ਆ ਜਾਂ ਫਿਰ ਦੂਜਾ ਰੱਖਦੇ ਆ, ਕੀ ਹੁੰਦਾ
0: ਨਿੰਮ ਦੇ ਥੱਲੇ ਨੀ ਹੁੰਦਾ ਜੀ ਦੇਖੋ ਮੱਖੀ ਮੱਛਰ ਕੋਈ।
1: ਹਾਂਜੀ ਫਿਰ ਜੇ ਤੁਸੀਂ ਪੁਦੀਨਾ ਰੱਖ ਲੈਣੇ, ਪੁਦੀਨੇ ਦਾ ਬੂਟਾ ਰੱਖਿਆ ਹੋਵੇ
0: ਫਿਰ ਉਹਦੇ,
1: ਹਾਂਜੀ ਉਹਦੇ ਨਾਲ ਤੁਹਾਡੀ ਤੁਹਾਨੂੰ ਨੀਂਦ ਵੀ ਕਹਿੰਦੇ ਚੰਗੀ ਆਉਂਦੀ ਆ। ਇੱਕ ਦਿਨ ਥੋੜੇ ਕੁ ਦਿਨ ਹੋਏ ਮੇਰੀ ਡਾਟਰ ਲਾ ਮੇਰੇ ਕਮਰੇ ਚ ਆਈ ਤਾਂ ਮੈਨੂੰ ਕਹਿੰਦੀ ਆਹ ਤੁਸੀਂ ਕੀ ਰੱਖਿਆ, ਮੈਂ ਕਿਹਾ ਇਹ ਮੈਂ ਦੂਜਾ ਲਾਇਆ, ਮੈਂ ਮਿੰਟ ਦਾ ਬਾਹਰੋਂ ਲਾ ਕੇ ਇਹ ਬੂਟਾ ਲਾ, ਕਹਿੰਦੇ ਇਹ ਬੜਾ ਸਿੱਧਾ, ਮੈਂ ਇਹਦੇ ਝਾਕੜਿਆ ਬੇਚਾਰੇ ਨੂੰ ਆਲੇ ਦੋਲੋ ਭੁਪਿੰਦਰ ਜੀ, ਹਵਾ ਨੀ ਮਿਲਦੀ ਕੁਛ ਨੀ ਮਿਲਦੀ ਤਾਂ ਉਹਨੂੰ ਸਿੱਧਾ ਹੀ ਹੋਣਾ, ਹੁਣ ਮੈਂ ਉਹਨੂੰ 4 ਕੁ ਦਿਨ ਹੋਏ ਬਾਹਰ ਰੱਖਿਆ, ਤੁਸੀਂ ਦੇਖੋ ਉਹਦੇ ਪੱਤੇ ਕਿੜਕਿੜੇ ਹੋਏ ਉਸੇ ਪੁਦੀਨੇ ਦੇ, ਜਿਹਨੂੰ ਅੰਦਰ ਬੇਚਾਰੇ ਨੂੰ ਹਵਾ ਨੀ ਮਿਲਦੀ ਕੁਛ ਨੀ, ਵੱਖਰਾ ਤੋਰਾ ਸੀ, ਪਰ ਮੈਂ ਇਹ ਦੇਖਿਆ ਸੀ ਉਹਨਾਂ ਸੱਚੀ ਉਹਦੀ ਸਮੈਲ ਦੇ ਨਾਲ ਹੋਊਗਾ ਜਾਂ ਕੁਛ ਵੀ ਹੋਊਗਾ, ਮੱਛਰ ਨੀ ਕੋਈ ਕੁਛ ਨੀ, ਤਾਂ ਵਾਕੇ ਨੀਂਦ ਵੀ ਵਾਕੇ ਆਉਂਦੀ ਹੈ। ਉਹ ਕਹਿੰਦੇ ਐਕਸਪੈਰੀਮੈਂਟ ਕਰਕੇ ਦੇਖ ਲੈਣੀ ਆ, ਫਿਰ ਤਾਂ ਫਰਕ ਪੈਂਦਾ, ਉਹ ਸੱਚੀ ਪੈਂਦਾ ਆ ਕਿਉਂਕਿ ਉਹ ਪੁਦੀਨੇ ਦੀ ਸਮੈਲ ਹੋ ਜਾਂਦੀ, ਫਿਰ ਤੁਸੀਂ ਕੋਲ ਆਪਣੇ ਸਮਝੋ ਆਪਣੇ ਗੁਲਾਬ ਦੇ ਫੁੱਲ ਜਾਂ ਕੁਛ ਵੀ ਰੱਖਿਓ ਫਰੈਸ਼ ਫਲਾਵਰ, ਤਾਂ ਫਿਰ ਉਹਦਾ ਅਸਰ ਤਾਂ ਹੁੰਦਾ।
0: ਸਾਡੇ ਨਾ ਇੱਥੇ ਇੱਕ ਮੱਖੀ ਬਹੁਤ ਹੈ ਜੀ, ਜਦੋਂ ਮੱਛਰ ਨੀ ਹੁੰਦਾ ਨਾ, ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਤਾਂ ਮੱਛਰ ਨੀ ਆ, ਇੱਕ ਮੱਖੀ ਆ ਜੀ, ਉਹ ਜਿੱਥੇ ਬਹਿੰਦੀ ਆ ਨਾ ਉਹ ਮਤਲਬ ਕਿ ਉਨੀ ਦੰਦੀ ਵੱਢ ਕੇ ਲੈ ਜਾਂਦੀ ਆ ਜੀ ਮਾਸ ਦੀ, ਤੇ ਉਹ ਬਹੁਤ ਪਿੱਛੇ ਪੈਂਦੀ ਆ, ਬਹੁਤ ਦੁਖੀ ਕਰਦੀ ਆ। ਤੋ ਇੱਥੇ ਨਾ ਜੀ ਉਹ ਬੱਚਿਆਂ ਦੇ ਉਹ ਟੋਪੀਆਂ ਨਹੀਂ ਆਉਂਦੀਆਂ ਹੁੰਦੀਆਂ ਸੀ, ਮਤਲਬ ਕਿ ਉੱਪਰ ਪੱਖਾ ਜਿਹਾ ਲੱਗਾ ਹੁੰਦਾ ਸੀਗਾ,
1: ਅੱਛਾ
0: ਤੇ ਉਹ ਲਾ ਲਓ ਨਾ ਜੀ ਉਹ ਮੱਖੀ ਤੁਹਾਡੇ ਲਾਗੇ ਨਹੀਂ ਆਉਂਦੀ ਜੀ। ਏਦਾਂ ਦੇ ਹੈਗੇ ਆ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਇੱਥੇ ਇੱਦਾਂ ਦੇ।
1: ਪੱਖੇ ਤੋਂ ਡਰਦੇ ਹੋਣੇ।
0: ਹਾਂ ਪੱਖਾ, ਉਹ ਛੋਟਾ ਜਿਹਾ ਪੱਖਾ ਆ ਉੱਪਰ, ਜਿੱਦਾਂ ਆਪਣੇ ਉਹ ਬਚਪਨ ਦੇ ਵਿੱਚ ਟੋਪੀਆਂ ਨਹੀਂ ਹੁੰਦੀਆਂ ਸੀਗੀਆਂ ਜੀ, ਉਹ ਸਤਰੰਗੀ ਜਿਹੀਆਂ, ਤੇ ਉੱਤੇ ਉਹ ਲੱਗਿਆ ਹੁੰਦਾ ਸੀ, ਇੱਕ ਪੱਖਾ ਲਾਇਆ ਹੁੰਦਾ ਸੀ, ਉਹ ਘੁੰਮੀ ਜਾਂਦਾ ਹਵਾ ਦੇ ਨਾਲ, ਉਹ ਚੀਜ਼ ਆ ਜੀ।
1: ਅੱਛਾ ਜੀ,
0: ਹਾਂਜੀ
1: ਤਾਂ ਫਿਰ ਆਹੋ ਕਿ ਕੋਈ ਨਾ ਕੋਈ ਹੈਗੇ ਤਾਂ ਹੈਗੇ ਬਚਾ ਕਰਨ ਲਈ।
0: ਹਾਂਜੀ ਬਿਲਕੁਲ,
1: ਬਾਜ਼ਾਰਾਂ ਵਿੱਚ ਵੀ ਸਾਡੀਆਂ ਚੀਜ਼ਾਂ ਤਾਂ ਬਹੁਤ ਹੁੰਦੀਆਂ
0: ਹੁਣ। ਦੇਖੋ ਜਿੱਥੇ ਕਬੂਤਰ ਜ਼ਿਆਦਾ ਆ,
1: ਆਪਾਂ ਕਹਿੰਦੇ
0: ਜਿੱਥੇ ਕਬੂਤਰ ਜ਼ਿਆਦਾ ਆ ਉੱਥੇ ਜੇ ਬਾਜ਼ ਆ ਜਾਵੇ ਜੀ, ਤੇ ਉਸ ਏਰੀਆ ਦੇ ਵਿੱਚ ਕਬੂਤਰ ਨਹੀਂ ਤੁਹਾਨੂੰ ਲੱਭੂਗਾ। ਇਸੇ ਤਰ੍ਹਾਂ ਜੇ ਬਾਂਦਰ ਆ ਤੇ ਲੰਗੂਰ ਆ, ਦੇਖੋ ਜਿੱਥੇ ਆਪਣੇ ਆਪਣੇ ਮਾਲਪੁਰ ਤੋਂ ਅੱਗੇ ਆਪਾਂ ਪਹਾੜੀ ਏਰੀਆ ਨੂੰ ਚਲ ਜਾਈਏ, ਜਿੱਥੇ ਲੰਗੂਰ ਆ ਨਾ ਜੀ ਉੱਥੇ ਬਾਂਦਰ ਨਹੀਂ ਦਿਖੇਗਾ ਜੀ, ਇਹਨਾਂ ਦੀ ਆਪਸ ਦੇ ਵਿੱਚ ਬਹੁਤ ਲੱਗਦੀ ਹੈ।
1: ਅੱਛਾ ਜੀ,
0: ਹਾਂਜੀ
1: ਹੁਣ ਕਈ ਗੱਲਾਂ ਸੁਣੀ ਚਾਹੀਦੀਆਂ। ਮੈਂ ਤਾਂ ਕੱਲ ਸੋਚਦੀ ਸੀ ਤੁਹਾਡੇ ਵੱਲ ਦੇਖਦੇ, ਕਿਉਂਕਿ ਹੁਣ ਹੁਣ ਮੈਂ ਸ਼ਾਇਦ ਤੁਹਾਡੇ ਕੰਨ ਚ ਆਵਾਜ਼ ਵੀ ਪਈ, ਕਿਉਂਕਿ ਮੈਂ ਤਾਂ ਟੀਵੀ ਤੇ ਸੁਣ ਰਹੀ ਸੀ, ਤਾਂ ਮੈਂ ਫੋਨ ਤਾਂ ਫਿਰ ਹੁਣ ਫੋਨ ਤੇ ਹੀ ਕਰਨਾ ਸੀ, ਤਾਂ ਮੈਂ ਉਹਨੂੰ ਉਸ ਵੇਲੇ ਦਵਾ ਸੱਟ ਬੰਦ ਕੀਤਾ। ਮੈਂ ਦੇਖਦੀ ਹਾਂ, ਮੈਂ ਕਿਹਾ ਮੈਂ ਭੁਪਿੰਦਰ ਜੀ ਤੁਹਾਨੂੰ 2-3 ਸਾਲ ਪਹਿਲਾਂ ਕਹਿੰਦੇ ਤੁਸੀਂ ਕਿਹਾ ਤੇ ਮਾਲ ਜੀ ਮੈਨੂੰ ਤਾਂ ਏਦਾਂ ਕੱਪੜੇ ਪਾਉਂਦਿਆਂ ਨੂੰ ਅਜੇ ਥੋੜਾ ਆਦੀ ਨੀ ਹੈ, ਮੈਂ ਏਦਾਂ ਮੈਂ ਕਿਹਾ ਤੁਸੀਂ ਬਹੁਤ ਵਧੀਆ ਚੇਤੇ, ਮੈਂ ਕਿਹਾ ਤੁਹਾਡੇ ਦੇਖਿਓ ਦਿਨੋ ਦਿਨ ਜਿਸ ਕੁਰਸੀ ਤੇ ਹੁਣ ਤੁਸੀਂ ਬੈਠ ਗਏ, ਆਪਣੇ ਆਪ ਤੁਸੀਂ ਪਰਸਨੈਲਿਟੀ ਬਣਾਉਣ ਲਈ ਆਪਣੇ ਆਪ ਹੀ ਹੋ ਜਾਂਦਾ ਵੀ ਐ ਪਾਉਣੇ ਆ ਤਾਂ ਏਦਾਂ ਕਰਨਾ ਤਾਂ ਏਦਾਂ ਕਰਨਾ, ਕਿਉਂਕਿ ਜਦੋਂ ਆਪਾਂ ਸ਼ੁਰੂ ਕਰਦੇ ਭੁਪਿੰਦਰ ਜੀ ਉਹ ਡਿਫਰੈਂਟ ਹੁੰਦੇ ਆ, ਉਹ ਤੋਂ ਬਾਅਦ ਹੌਲੀ ਹੌਲੀ ਬਾਕੀ ਪਰਸਨੈਲਿਟੀ ਵੀ ਜਿੱਦਾਂ ਤੁਸੀਂ ਵੱਡੇ ਵੀ ਹੋਏ ਜਾਂਦੇ ਨਾ ਪਰਸਨੈਲਿਟੀ ਆਪਣੇ ਆਪ ਹੀ ਬਣਦੀ।
0: ਹਾਂ ਬਿਲਕੁਲ ਹੈ ਜੀ, ਉਹ ਨਿਖਾਰ ਆਉਂਦਾ ਆਪਣੇ।
1: ਹਾਂਜੀ ਬਿਲਕੁਲ, ਹਾਂਜੀ ਬਾਕੀ ਹਾਂ ਪ੍ਰੋਗਰਾਮ ਮੈਂ ਸੁਣਿਆ ਸਾਰਾ, ਮੈਂ ਤਾਂ ਦਿੱਲੀ ਦਾ ਵੀ ਦੇਖਤੀ ਸੀ, ਤੇ ਉਹ ਭੁਪਿੰਦਰ ਜੀ ਇੰਨੀ ਕੁੱਟਮਾਰ, ਇੰਨੀ ਪੁਲਿਸ ਉਹਨਾਂ ਨੂੰ ਕੁੱਟ ਰਹੀ ਆ, ਬੱਚਿਆਂ ਨੂੰ, ਫਿਰ ਬੱਚੇ ਵੀ ਉਹਨਾਂ ਨੂੰ ਕੁੱਟ ਰਹੇ, ਪਰ ਉਹ ਤਾਂ ਹੈ ਤਾਂ ਮਾੜੀ ਗੱਲ ਹੈ, ਪੇਪਰ ਲੀਕ ਹੋਣਾ ਇਹ ਮਾੜੀ ਗੱਲ ਥੋੜੀ ਨੀ। ਤੇ ਮੈਨੂੰ ਕਿਸੇ ਦਾ ਪਤਾ, ਇੱਕ ਵਾਰ ਕਿਸੇ ਕੋਈ ਪੇਪਰ ਦੇ ਰਿਹਾ ਸੀ ਬੱਚਾ ਤਾਂ ਮੈਡੀਕਲ ਚ ਸੀ ਹਨਾ, ਤਾਂ ਉਹਨੇ ਮਤਲਬ ਕੀ ਹੋਇਆ ਜਦ ਉਹਨੇ ਦੱਸਿਆ ਵੀ ਮੇਰੇ ਕੋਲ ਬੈਠੇ ਹੋਰ ਬੱਚੇ ਜਿਹੜੇ ਆ ਨਕਲ ਕਰ ਰਹੇ ਆ, ਤਾਂ ਉਹ ਬੱਚੇ ਤੇ ਇੰਨਾ ਅਸਰ ਹੋਇਆ, ਤੁਸੀਂ ਦੇਖੋ ਬੱਚੇ ਨੇ ਪੇਪਰ ਪੜ੍ਹ ਕੇ ਬਾਹਰ ਆ ਗਿਆ ਸੀ, ਜਦਕਿ ਟੋਪ ਦਾ ਸਟੂਡੈਂਟ ਸੀ ਸਕੂਲ ਕਾਲਜ ਦਾ ਹਨਾ।
0: ਬਿਲਕੁਲ,
1: ਤਾਂ ਤੁਸੀਂ ਦੇਖੋ ਉਹਨੇ ਆਪਣਾ ਆਪਣਾ ਸਾਲ ਖਰਾਬ ਕਰ ਲਿਆ, ਪੇਪਰ ਪੜ੍ਹ ਕੇ ਆ ਗਿਆ ਉਹਨੂੰ, ਫਿਰ ਉੱਥੇ ਦੇਣ ਵੀ ਅੰਦਰ ਪੇਪਰ ਦੇਣ ਤੇ ਹੋਰ ਪੇਪਰ ਲੈ ਲਾ ਤੂੰ ਹੋਰ ਕਰ ਲਾ ਹਨਾ, ਪਰ ਸੁਪਰਡੈਂਟ ਦੇਵੇ, ਪਰ ਉਹ ਕਹਿੰਦੇ ਵੀ ਮੈਂ ਨੀ ਕਰਨਾ।
0: ਹੁਣ ਦੇਖੋ ਭੈਣ ਜੀ ਤੁਸੀਂ ਇੱਥੇ ਵੀ ਜੋਬ ਕੀਤੀ ਹੈ ਇਸ ਅਧਾਰੇ ਦੇ ਵਿੱਚ, ਸਾਡੇ ਉੱਥੇ ਸਟੱਡੀ ਸਿਸਟਮ ਹੀ ਟੋਟਲੀ ਡਿਫਰੈਂਟ ਆ। ਚਲੋ ਅਸੀਂ ਉੱਥੇ ਪੜ੍ਹੇ ਹਾਂ ਉਸ ਹਿਸਾਬ ਦੇ ਨਾਲ ਦੇਖਦੇ ਹਾਂ, ਜਾਂ ਇੱਥੇ ਇਹਨਾਂ ਇੱਥੇ ਆ ਕੇ ਵੀ ਚਲੋ ਪੜ੍ਹਨ ਦਾ ਮੌਕਾ ਮਿਲਿਆ, ਸਕੂਲਾਂ 'ਚ ਜਾਣ ਦਾ ਮੌਕਾ ਮਿਲਿਆ, ਤੇ ਉਹਨਾਂ ਦਾ ਢਾਂਚਾ ਹੀ ਟੋਟਲੀ ਵੱਖਰਾ ਹੈਗਾ ਜੀ ਦੇਖਣ ਜੀ। ਤੇ ਉਹਨਾਂ ਦੇ ਦੇਖੋ ਮਤਲਬ ਕਿ ਉਹ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਉਂਦੇ ਆ, ਨਕਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਸੇ ਦੇ ਵੱਲ ਨੂੰ ਦੇਖਦੇ ਹੀ ਨਹੀਂ ਗੇ ਜੀ।
1: ਭੁਪਿੰਦਰ ਜੀ ਮੈਂ ਹੁਣ ਵੀ ਆਪਣੇ ਪੋਤੀ ਨਾਲ ਗੱਲਾਂ ਕਰਦੀ ਰਹਿੰਦੀ, ਮੈਂ ਕਿਹਾ ਮੈਂ ਕਹਿੰਦੀ ਹੁੰਦੀ ਤੇ ਮੈਂ ਝੂਠ ਨੀ ਬੋਲਿਆ ਕਦੀ, ਔਰ ਮੈਂ ਕਿਹਾ ਮੈਂ ਇੱਕ ਗੱਲ ਤੇ ਹਮੇਸ਼ਾ ਝੂਠ ਬੋਲਦੀ ਰਹੀ ਹਾਂ, ਮੈਂ ਹੁਣ ਦੇਖੋ ਤੁਹਾਨੂੰ ਕਹਿ ਰਹੀ ਹਾਂ ਔਨ ਏਅਰ ਕਹਿ ਰਹੀ ਹਾਂ, ਇੱਕ ਗੱਲ ਤੇ ਮੈਂ ਹਮੇਸ਼ਾ ਝੂਠ ਬੋਲ ਰਹੀ ਹਾਂ। ਜਦੋਂ ਮੈਂ ਨਿਊਯਾਰਕ ਵੀ ਸਕੂਲ ਵੀ ਸੀਗੀ ਜਾਂ ਮੈਂ ਇੰਡੀਆ ਵੀ ਹੁੰਦੀ ਸੀ, ਜਦ ਮੇਰੇ ਨਾਲ ਦੇ ਬੱਚਿਆਂ ਨੇ ਪੁੱਛਣਾ ਸੁਰਿੰਦਰ ਤੂੰ ਆਹ ਸਵਾਲ ਕਰ ਲਿਆ, ਆਹ ਤੂੰ ਕਰ ਲਿਆ, ਆਹ ਦੱਸੀ ਜਰਾ ਆ ਕੀਤਾ, ਮੈਂ ਕਿਹਾ ਮੈਨੂੰ ਤਾਂ ਆਉਂਦਾ ਨੀ ਹੈ
0: ਜੀ।
1: ਭੁਪਿੰਦਰ ਜੀ ਮੈਂ ਦੱਸਦੀ ਨੀ ਸੀ ਹੁੰਦੀ, ਮੈਂ ਤੁਹਾਨੂੰ ਆਪਣੀ ਗੱਲ ਦੱਸੀ, ਪਤਾ ਕਿਤੇ ਉਹ ਗੱਲ ਸੁਣੋ, ਮੈਂ ਇੰਨੀ ਮਿਹਨਤ ਕੀਤੀ, ਮੈਂ ਮਿਹਨਤ ਕੀਤੀ ਉਹ ਮੇਰੀ ਮਿਹਨਤ ਦਾ ਕੀ ਫਾਇਦਾ ਹੋ ਗਿਆ, ਇੱਕ ਬੱਚੇ ਨਾਲ ਤੁਹਾਨੂੰ ਪੁੱਛ ਰਿਹਾ ਤਾਂ ਮੈਂ ਉੱਤੇ ਜਾਣੀ ਕਿ ਇੰਨੀ ਕੂਲ ਜੇ ਹੋ ਕੇ ਤਾਂ ਬਸ ਉਹਨੂੰ ਦੱਸ ਦਵਾਂ ਹਾਂ ਇਹਦਾ ਆਹ ਆਂਸਰ ਆ, ਤੇ ਏਦਾਂ ਮੈਂ ਨਹੀਂ ਕਰ ਸਕਦੀ ਕਿਉਂਕਿ ਮੈਂ ਮਿਹਨਤ ਕੀਤੀ ਆ।
0: ਬਿਲਕੁਲ ਹੈ ਜੀ,
1: ਏਦਾਂ ਮੇਰੀ ਨਿਊਯਾਰਕ ਗੱਲ ਹੁੰਦੀ ਸੀ ਤੁਹਾਨੂੰ ਮੈਂ ਦੱਸਦੀ ਹਾਂ, ਇੱਕ ਵਾਰ ਜਦੋਂ ਗਏ ਤਾਂ ਉਹ ਕਹਿੰਦੇ ਤੁਹਾਨੂੰ ਫੇਰ ਹੁਣ ਇੱਥੇ ਨਾ ਭੇਜਣ ਕੇ, ਇੱਥੇ ਦਾ ਟੀਚਰ ਸਰਟੀਫਿਕੇਸ਼ਨ ਇੱਥੇ ਦਾ ਲੈਣ ਦੇ ਲਈ ਤੁਹਾਨੂੰ ਟੈਸਟ ਦੇਣਾ ਪੈਣਾ, ਉਹ 4 ਘੰਟੇ ਦਾ ਟੈਸਟ ਸੀ ਭੁਪਿੰਦਰ ਜੀ। ਹੁਣ ਤੁਸੀਂ ਦੇਖੋ ਫਿਰ ਮੇਰੀ ਬੇਟੀ ਦੇ ਬੱਚੇ ਵੀ ਸੀ, ਮੈਂ ਉਹਨਾਂ ਦੀ ਵੀ ਟੇਕ ਕੇਅਰ ਕਰਦੀ ਸੀ ਹਨਾ ਘਰ,
0: ਨਾਲੇ ਢਾਂਚਾ ਹੀ ਭੈਣ ਜੀ ਵੱਖਰਾ ਹੈ ਕਿ ਹਰ ਯੂਨੀਵਰਸਿਟੀ ਦੇ ਵਿੱਚ ਮਤਲਬ ਕਿ ਉਹ ਪੇਪਰ ਆਪਣੇ ਉੱਥੋਂ ਹੀ ਤਿਆਰ ਕਰਦੇ ਨੇ, ਬਾਹਰੋਂ ਕਿਤੇ ਲਿਆਉਣ ਦੀ ਲੋੜ ਹੀ ਨਹੀਂ, ਲੀਕ ਕਿੱਦਾਂ ਹੋ ਜਾਵੇ ਜੀ। ਤੁਸੀਂ ਆਨ ਦਾ ਸਪੋਟ ਜਿਹੜਾ ਉੱਥੇ ਤਿਆਰ ਕਰੋ ਬੱਚਿਆਂ ਦੇ ਲਈ, ਜੋ ਤੁਸੀਂ ਸਿਲੇਬਸ ਪੜ੍ਹਾਇਆ ਉਹਨਾਂ ਨੇ ਜੋ ਕੀਤਾ ਹੈ, ਤੇ ਉਹਦੇ ਵਿੱਚ ਉਹ ਤਿਆਰ ਕਰ ਲੈਂਦੇ ਨੇ ਜੀ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ, ਕਿਤੋਂ ਬਾਹਰੋਂ ਥੋੜੀ ਆਉਂਦੇ, ਇੱਥੇ ਕਾਹਤੋਂ ਨੀ ਪੇਪਰ ਲੀਕ ਹੁੰਦੇ
1: ਜੀ। ਪੇਪਰ ਤਾਂ ਵਿੱਚੋਂ ਹੀ ਹੁੰਦਾ
0: ਜੀ,
1: ਪਰ ਗੱਲ ਤਾਂ ਇਹ ਆ ਕਰੂਗਾ ਤਾਂ ਉਹੀ ਜਨ ਪੜਿਆ ਹੋ।
0: ਬਿਲਕੁਲ
1: ਭੁਪਿੰਦਰ ਜੀ ਤੁਹਾਨੂੰ ਮੈਂ ਗੱਲ ਦੱਸਦੀ, ਅਸੀਂ 12-13 ਜਾਣੀਆਂ ਸੀਗੀਆਂ ਜਿਹੜੀਆਂ ਪੇਪਰ ਦੇਣ ਲਈ ਗਈਆਂ ਹਨਾ, ਨਿਊਯਾਰਕ ਦਾ ਦੇਣਾ ਹਨਾ, ਪੇਪਰ ਦੇਣ ਲਈ ਗਈਆਂ, ਜਦੋਂ ਪੇਪਰ ਦੇ ਕੇ ਬਾਹਰ ਨਿਕਲੇ ਨਾ, ਉਹ ਕਹਿਣ ਕਿੱਦਾਂ ਦਾ ਪੇਪਰ ਹੋਇਆ, ਇੱਕ ਦੂਜੇ ਨੂੰ ਪੁੱਛਣ, ਮੈਨੂੰ ਵੀ ਕਹਿੰਦੇ ਸੁਰਿੰਦਰ ਸੁਖਵਿੰਦਰ ਜੀ ਦਾ ਵੀ ਨੀ ਚੱਜਦਾ ਹੋਇਆ ਹੋਣਾ, ਉਹ ਮੈਨੂੰ ਪੁੱਛਣ ਕਿੱਦਾਂ ਦਾ ਹੋਇਆ, ਮੈਂ ਕਿਹਾ ਬਸ ਸੋ ਹਨਾ, ਤਾਂ ਕਹਿੰਦੇ ਹਾਂ ਸੁਰਿੰਦਰ ਜੀ ਦਾ ਵੀ ਕਿੱਥੋਂ ਆਉਣਾ, ਇਹ ਤਾਂ ਪਹਿਲਾਂ ਹੁਣ ਦੇਖ ਤੇ ਮੈਂ ਸਕੂਲ ਆਪਾਂ ਜੋਬ ਵੀ ਕਰਦੇ ਹਾਂ, ਫਿਰ ਘਰ ਜਾ ਕੇ ਕਹਿੰਦੇ ਆਪਣੇ ਗ੍ਰੈਂਡ ਚਿਲਡਰਨ ਦੀ ਟੇਕ ਕੇਅਰ ਵੀ ਕਰਨੀ ਹੁੰਦੀ ਆ, ਇਹ ਤੋਂ ਵੀ ਕਿੱਥੇ ਪੜ੍ਹ ਹੁੰਦਾ ਤੇ ਇਹ ਤੋਂ ਨੀ ਪੜ੍ਹ ਹੁੰਦਾ, ਪਰ ਮੈਂ ਚੁੱਪ ਸੀ ਤੇ ਜੋ ਕਹਿੰਦੇ ਆ ਸੁਣੀ ਜਾਓ ਹਨਾ। ਭੁਪਿੰਦਰ ਜੀ ਤਾਂ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ, ਪਰ ਮੈਂ ਮੇਰੀ ਬੇਟੀ ਦਾ ਵੱਡਾ ਬੇਟਾ ਹੋ 4 ਸਾਲ ਦਾ ਸੀ, ਮੈਂ ਉਹਨੂੰ ਲੈ ਕੇ ਜਾਣੀ ਕਿ ਲਾਇਬ੍ਰੇਰੀ ਚੱਲ ਜਾਣਾ, ਉਹਨੂੰ ਬੀਬਾ ਪੁੱਤ ਬਣ ਕੇ ਮੇਰੇ ਕੋਲ ਆਪਣਾ ਕੁਛ ਨਾ ਕੁਛ ਦੇਖੀ ਜਾਣਾ, ਤੇ ਮੈਂ ਆਪਣਾ ਉੱਥੇ 2 ਘੰਟੇ ਲਾ ਕੇ ਪੜ੍ਹਿਆ ਨਾ, ਪਰ ਮੈਂ ਕਿਸੇ ਨੂੰ ਕਦੀ ਦੱਸਿਆ ਨੀ ਸੀ ਵੀ ਮੈਂ ਪੜ੍ਹਦੀ ਹੈਗੀ ਆ, ਮੈਂ ਤਿਆਰੀ ਕਰਦੀ ਹਾਂ ਆਪਣੀ ਹਨਾ। ਤਾਂ ਤੁਸੀਂ ਦੇਖੋ 12-13 ਦੇ ਵਿੱਚੋਂ ਸਿਰਫ ਮੈਂ ਹੀ ਪਾਸ ਹੋਈ, ਫਿਰ ਮੈਨੂੰ ਉਹਨੇ ਸਾਰਿਆਂ ਤੋਂ ਉੱਥੇ ਹਾਰਡ ਕਲਾਸ ਦੇਣੀ ਹਨਾ, ਮੈਂ ਕਹਿੰਦਾ ਮੈਨੂੰ, ਮੈਂ ਆਪਣੇ ਸੁਪਰਵਾਈਜ਼ਰ ਨੂੰ ਪੁੱਛਿਆ ਇੱਕ ਵਾਰ ਫਿਰ ਮੈਨੂੰ ਕਿਉਂ ਹਾਰਡ ਕਲਾਸ ਦਿੱਤੀ ਜਾਂਦੀ ਆ, ਉਹ ਮੈਨੂੰ ਕਹਿੰਦੀ ਦੱਸਾਂ ਤੁਸੀਂ ਤੁਹਾਡਾ ਕਸੂਰ ਕੀ ਆ, ਕਹਿੰਦੀ ਸਿਰਫ ਤੁਸੀਂ ਇਕੱਲੇ ਪਾਸ ਹੋਏ ਆ, ਬਾਕੀ ਸਾਰੇ ਬਾਕੀ ਸਾਰੀਆਂ ਫੇਲ ਹੋਈਆਂ। ਮੈਂ ਕਿਹਾ ਦੱਸੋ ਹੁੰਦੀ ਵੀ ਭੁਪਿੰਦਰ ਜੀ ਤਾਂ ਆ, ਕੋਈ ਵੀ ਆ ਜਿਹੜਾ ਬੰਦਾ ਨਾ ਜਿੰਮੇਵਾਰ ਹੁੰਦਾ, ਜਿੰਮੇਵਾਰੀ ਜਿਹੀ ਨਿਭਾਉਂਦਾ, ਆਪਾਂ ਘਰ ਵਿੱਚ ਵੀ ਇੱਦਾਂ ਹੁੰਦੇ, ਉਸੇ ਬੱਚੇ ਨੂੰ ਕਹੀ ਜਾਈਦਾ ਆ ਕਰੀ ਆ ਕਰੀ,
0: ਮੌਤਬਾਰ ਬਣਾ ਗਿਆ ਬਣਾਇਆ ਜਾਂਦਾ ਜੀ ਬਿਲਕੁਲ।
1: ਹਾਂਜੀ ਹਾਂਜੀ ਇੱਦਾਂ ਸੀ, ਪਰ ਮੈਨੂੰ ਤਾਂ ਇੱਦਾਂ ਬਹੁਤ ਦੁੱਖ ਹੁੰਦਾ ਸੀ ਉੱਥੇ ਜਦੋਂ ਅਸੀਂ ਹੁਣ ਨਿਊਯਾਰਕ ਸਕੂਲੇ, ਮੈਂ 7 ਕਲਾਸਾਂ ਲਈਆਂ ਜਾਣੀ ਕਿ ਕਾਲਜ ਦੇ ਹਨਾ, 21 ਕ੍ਰੈਡਿਟ ਲਏ, ਇੱਕ ਕਲਾਸ ਦੇ 3 ਕ੍ਰੈਡਿਟ ਹੁੰਦੇ ਆ ਹਨਾ। ਤਾਂ ਮੈਨੂੰ ਜਦ ਉੱਥੇ ਨਾ ਜਾਣੀ ਆਪਾਂ ਬਾਲਣਾ ਕਲਾਸ ਦੇ ਵਿੱਚ, ਮੈਂ ਪਤਾ ਕਦੋਂ ਬਾਲਣਾ ਕਲਾਸ ਦੇ ਵਿੱਚ, ਜਦੋਂ ਉਧਰੋਂ ਪ੍ਰੋਫੈਸਰ ਆ ਰਹੀ ਆ, ਮੋਹਰਿਓਂ ਪ੍ਰੋਫੈਸਰ ਆ ਰਹੀ ਆ ਇਧਰਲੇ ਪਾਸੇ ਮੈਂ ਜਾਣਾ, ਤਾਂ ਕਿ ਮੈਨੂੰ ਅੰਦਰ ਗਈ ਨੂੰ ਕੋਈ ਇਹ ਨਾ ਪੁੱਛੇ ਮਾਹਿਲ ਜੀ ਕਰ ਲਿਆ ਤੁਸੀਂ, ਮਾਹਿਲ ਜੀ ਆ ਦੱਸਿਓ ਕਿੱਦਾਂ, ਪਤਾ ਨੀ। ਮੈਂ ਇਸ ਗੱਲ ਤੇ ਸੱਚੀ ਮੈਂ ਮਾੜੀ ਰਹੀ ਆ, ਮਾੜੀ ਇਸ ਕਰਕੇ ਮੈਂ ਕਹਿੰਦੀ ਹਾਂ ਵੀ ਮੈਂ ਅਗਲੇ ਦੀ ਮਦਦ ਇਸ ਗੱਲ ਤੇ ਨਹੀਂ ਕਰ ਸਕਦੀ, ਕਿਉਂਕਿ ਮੈਂ ਮਿਹਨਤ ਕੀਤੀ, ਮੈਂ
0: ਚਾਹੀਦਾ ਹੀ ਆ ਜੀ।
1: ਹਾਂਜੀ ਹਾਂਜੀ, ਤਾਂ ਫਿਰ ਹੁਣ ਇਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੈ, ਜਿਹੜੇ ਮਿਹਨਤ ਕਰਦੇ ਉਹ ਇਹੀ ਚਾਹੁੰਦੇ ਤੇ ਸਾਡੀ ਕਾਬਲੀਅਤ ਦਾ ਸਾਨੂੰ ਮੁੱਲ ਮਿਲੇ। ਇਹ ਥੋੜਾ ਭਾਈ ਇੱਕ ਨਲਾਇਕ ਬੱਚੇ ਨੇ 13 ਲੱਖ 16 ਲੱਖ ਰੁਪਇਆ ਦੇ ਕੇ ਤਾਂ ਉਹ ਨਲਾਇਕ ਬੰਦੇ ਨੇ ਬਣ ਜਾਣਾ ਕੁਛ, ਤਾਂ ਦੱਸੋ ਉਹਨੇ ਨੌਕਰੀ ਕਰਕੇ ਜਸਟੀਫਾਈ ਕੀ
0: ਕਰੂਗਾ। ਹਾਂਜੀ
1: ਹਾਂਜੀ, ਮੈਨੂੰ ਤਾਂ ਸਭ ਆਪਣਾ ਚੇਤਾ ਆਈ ਜਾਂਦਾ ਸੀ, ਮੈਂ ਕਿਹਾ ਬਾਕੀ ਕੋਈ ਬੱਚਾ ਨੀ ਬਰਦਾਸ਼ਤ ਕਰ ਸਕਦਾ, ਜਿਹੜੇ ਪੜ੍ਹਦੇ ਆ ਉਹ ਹੋਣਾ ਤਾਂ ਕਾਬਲੀਅਤ ਦੇ ਜ਼ਰੀਏ, ਫਿਰ ਦੂਜੇ ਪਾਸੇ SC BC ਕਰਕੇ ਉਹ ਕਰੀ ਜਾਂਦੇ, ਉਹਨਾਂ ਨੂੰ ਥਾਂ ਰਾਖਵੇਂ ਰੱਖਿਓ, ਇੱਕ ਜਨਰਲ ਕੈਟਾਗਰੀ ਵਿੱਚ ਆ ਉਸ ਬੰਦੇ ਦੇ ਸਮਝੋ 90% ਆ, ਦੂਜੇ ਬੰਦੇ ਦੇ 60% ਆ, ਉਹ 60% ਨੂੰ ਸਿਲੈਕਟ ਕਰੀ ਜਾਂਦੇ, 90% ਵਾਲਾ ਰਹੀ ਜਾਂਦਾ, ਤਾਂ ਗਲਤ ਗੱਲ ਹੈ ਨਾ ਭੁਪਿੰਦਰ ਜੀ।
0: ਨਾਲੇ ਭੈਣ ਜੀ ਉਹਦੇ ਵਿੱਚ ਸ਼ਰਮ ਨੀ ਆਉਂਦੀ ਹੋਗੀ, ਚਲੋ ਜਦੋਂ ਨਵੇਂ ਨਵੇਂ ਇਹਨਾਂ ਮੁਲਕਾਂ ਚ ਆਏ ਨਾ, ਜਦੋਂ ਚਲੋ ਕੰਮ ਕਾਜ ਕਦੇ ਕੀਤਾ ਨੀ ਸੀਗਾ, ਤਾਂ ਉਸ ਹਿਸਾਬ ਦੇ ਨਾਲ ਹੋਰ ਵੱਖਰੇ ਕੰਮ ਕਾਰ ਕਰਦੇ ਰਹੇ ਆ, ਜਦੋਂ ਹੋਰ ਨਵੇਂ ਕੰਮ ਕਰਨੇ ਪਏ ਇੱਥੇ ਆ ਕੇ, ਚਲੋ ਪਹਿਲਾਂ ਦੇਖ ਦੇਖ ਕੇ ਮਾੜੇ ਮੋਟੇ ਸਿੱਖਦੇ ਰਹੇ ਆ, ਤਾਂ ਜਦੋਂ ਕਿਤੇ ਪ੍ਰੋਫੈਸ਼ਨ ਦੇ ਵਿੱਚ ਗਏ ਆ ਤਾਂ ਉੱਥੇ ਚਾਹੇ ਕੰਮ ਆਉਂਦਾ ਵੀ ਸੀਗਾ ਤਾਂ ਵੀ ਝਿਜਕ ਜਿਹੀ ਇੱਕ ਹੁੰਦੀ ਸੀ ਯਾਰ ਮੈਂ ਠੀਕ ਵੀ ਕਰ ਰਿਹਾ, ਮਤਲਬ ਕਿ ਜਿੱਦਾਂ ਬਾਕੀ ਕਰਦੇ ਪਏ ਆ ਜਾਂ ਉਹ ਕੀ ਸੋਚਦੇ ਹੋਣਗੇ ਮੇਰੇ ਬਾਰੇ ਹਨਾ। ਤੇ ਜਿਹੜੇ ਹੁਣ ਇੱਦਾਂ ਪੇਪਰ ਨੂੰ ਖਰੀਦ ਕੇ ਪੋਸਟਾਂ ਲੈ ਕੇ ਗਏ ਨੇ, ਜਿਹੜੇ ਮਤਲਬ ਕਿ ਪੋਸਟਾਂ ਲੈ ਕੇ ਪੋਸਟਾਂ ਦੇ ਉੱਤੇ ਬਹਿ ਗਏ ਪੈਸੇ ਦੇ ਕੇ, ਤੇ ਉਹ ਕਿੱਦਾਂ ਮਤਲਬ ਕਿ ਆਪਣੇ ਆਪ ਨੂੰ ਸੈਟਿਸਫਾਈ ਕਿੱਦਾਂ ਕਰਨਗੇ, ਜਾਂ ਲੋਕਾਂ ਦੇ ਨਾਲ ਇਨਸਾਫ ਜਾਂ ਕੋਈ ਦਵਾਈ ਵਗੈਰਾ ਜਾਂ ਗਲਤ ਦੇ ਦਿੱਤੀ ਗਈ ਜਾਂ ਕਿੱਦਾਂ, ਫਿਰ ਉਹਦਾ ਜ਼ਿੰਮੇਵਾਰ ਕੌਣ
1: ਹੋਏਗਾ? ਉਹ ਫਿਰ 75-85% ਲੋਕਾਂ ਨੂੰ ਤਾਂ ਮਾਰੂ ਗਈ
0: ਜੀ ਬਿਲਕੁਲ ਜੀ,
1: ਕਿਉਂਕਿ ਜਦ ਉਹਨਾਂ ਦਾ ਨੌਲੇਜ ਨੀ, ਉਹਨਾਂ ਨੂੰ ਕੁਛ ਪਤਾ ਨੀ ਹੈਗਾ, ਸਮਝੋ ਪੈਸੇ ਦੇ ਕੇ ਉਹ ਪਾਸ ਹੋ ਗਏ ਆ ਜਾਂ ਕੁਛ ਵੀ ਆ, ਗਾਹਾਂ ਵੀ ਖਬਰੇ ਕਿੰਨੀਆਂ ਸਿਫਾਰਿਸ਼ਾਂ ਕਰਕੇ ਤਾਂ ਪੈਸੇ ਦੇ ਕੇ ਉਹ ਪਾਸ ਹੋ ਗਿਆ, ਤਾਂ ਤੁਸੀਂ ਦੇਖੋ ਉਹਨੇ ਇਲਾਜ ਵੀ ਕਿੱਦਾਂ ਦਾ ਕਰਨਾ। ਜਿਹੜੇ ਹੁਣ ਇੰਜੀਨੀਅਰ ਆ ਜਾਂ ਕੁਛ ਆ, ਜੇ ਕੋਈ ਜਿਹੜੇ ਤਾਂ ਅਸਲੀ ਬੰਦੇ ਆਊਗੇ ਉਹ ਠੀਕ ਹੈ, ਜਿਹੜੇ ਨਲੈਕੇ ਆ ਗਏ ਤਾਂ ਫਿਰ ਤਾਂ ਫਿਰ ਆਹ ਹੀ ਕੁਛ ਹੋਣਾ।
0: ਬਿਲਕੁਲ
1: ਚਲੋ
0: ਥੈਂਕ ਯੂ ਭੈਣ ਜੀ,
1: ਸ਼ੁਕਰੀਆ, ਮੈਂ ਆਪਣੇ ਹੁਣ ਵਿਚਾਰ ਸਾਂਝੇ ਕਰ ਦਿੱਤੇ
0: ਜੋ ਮੇਰੇ ਦਿਲ ਵਿੱਚ ਆਏ। ਥੈਂਕ ਯੂ,
1: ਹਾਂਜੀ ਓਕੇ, ਸਤਿ ਸ੍ਰੀ ਅਕਾਲ।
0: ਲੋ ਦੋਸਤੋ, ਇਹ ਸਨ ਜੀ ਸੁਰਿੰਦਰ ਕੌਰ ਮਾਲ ਜੀ, ਜੋ ਇਸ ਤੋਂ ਸਪੋਰਟ ਵੀ ਕਰਦੇ ਆ ਤੇ ਗੱਲਬਾਤ ਆਪਣੀ ਰੱਖ ਕੇ ਗਏ ਨੇ। ਲੋ ਫਿਰ ਇੱਥੇ ਹੀ ਲੈਣੇ ਆ ਗਿਆ ਦੋਸਤੋ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਮਰਜੀਤ ਸਿੰਘ ਸ਼ੰਮੀ ਹੁਣਾਂ ਨਾਲ ਕੋਈ ਨਾ ਕੋਈ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਵੀਕਐਂਡ ਤੋਂ ਬਾਅਦ ਫਿਰ ਤੋਂ ਇੱਕ ਵਾਰ ਨਵੇਂ ਸਿਰੇ ਤੋਂ ਨਵੇਂ ਹਫ਼ਤੇ ਦੇ ਵਿੱਚ ਤੁਹਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਰਾਬਤਾ ਬਣ ਚੁੱਕਿਆ ਲਾਈਵ ਪ੍ਰੋਗਰਾਮ 2-2.25 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਅੱਜ ਦੋਸਤੋ ਓਪਨ ਟਾਕ ਹੁੰਦੀ ਹੈ। ਕੋਈ ਵੀ ਮਨ ਦੇ ਵਿੱਚ ਵਿਚਾਰ ਹੈ, ਕੋਈ ਗੱਲਬਾਤ ਹੈ, ਉਹਦੀ ਤੁਸੀਂ ਸਾਂਝ ਪਾ ਸਕਦੇ ਹੋ। ਜੋ ਕੁਝ ਆਲੇ ਦੁਆਲੇ ਦੇ ਵਿੱਚ ਵਾਪਰ ਰਿਹਾ, ਵਿਚਰ ਰਿਹਾ, ਉਹਦੇ ਬਾਰੇ ਜੋ ਮਨ ਦੇ ਵਿੱਚ ਵਿਚਾਰ ਆਉਂਦੇ ਹੈ, ਕੋਈ ਚੰਗਾ ਸੁਨੇਹਾ ਆਵਾਮ ਦੇ ਲਈ, ਦੋਸਤਾਂ ਮਿੱਤਰਾਂ ਦੇ ਲਈ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਕਮੈਂਟਸ ਕਰਕੇ ਵੀ ਤੁਸੀਂ ਨਾਲ ਦੀ ਨਾਲ ਜਿਹੜਾ ਸਾਂਝ ਪਾ ਸਕਦੇ ਹੋ। ਤੇ ਅੱਜ ਵੈਸੇ ਕੁਝ ਦੋਸਤਾਂ ਦਾ ਜਨਮਦਿਨ ਵੀ ਆ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਤੇ ਨਾਲ ਦੀ ਨਾਲ ਅੱਗੇ ਵੱਧਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਨੰਬਰ ਜ਼ਰੂਰ ਨੋਟ ਕਰ ਲਓ, ਉੱਪਰ ਫਲੈਸ਼ ਕਰਦਾ ਰਹਿੰਦਾ ਹੈ, +358 44 976 19 ਪਰ ਸਟੂਡੀਓ ਦਾ ਨੰਬਰ ਹੈ। ਕੁਝ ਖਾਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਵੇਗੀ ਤੇ ਐਡਵੋਕੇਟ ਹਸੈਣੀ ਸਾਹਿਬ ਦੇ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਨਾਲ ਦੀ ਨਾਲ ਤੁਹਾਡੇ ਫੋਨ ਕਾਲਾਂ ਦੀ ਵੀ ਉਡੀਕ ਰਹੇਗੀ। ਪੰਜਾਬ ਦੇ ਸਿਆਸੀ ਮਾਹੌਲ ਤੋਂ ਲੈ ਕੇ ਅਮਰੀਕਾ, ਕੈਨੇਡਾ, ਇਰਾਨ, ਯੂਰਪ ਕੰਟਰੀਆਂ ਦਾ ਮਾਹੌਲ, ਨਾਲ ਨਾਲ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਾਂਗੇ। ਤੇ ਕਿਸਾਨ ਅੱਜ ਦਿੱਲੀ ਕੂਚ ਜਿਹੜਾ ਕਰ ਗਏ ਨੇ ਤੇ 21 ਜੁਲਾਈ ਨੂੰ ਕਿਸਾਨ ਘਾਟ ਤੇ ਆਵਾਜ਼ ਉੱਠੇਗੀ, ਦੇਖਦਿਆਂ ਕੀ ਕੁਝ ਹੁੰਦਾ ਹੈ। ਇੰਡੀਆ US ਜਿਹੜਾ ਟ੍ਰੇਡ ਐਗਰੀਮੈਂਟ ਹੈ ਉਹਦੇ ਸੰਬੰਧ ਦੇ ਵਿੱਚ ਆਵਾਜ਼ ਬੁਲੰਦ ਕਰਨ ਲੱਗੇ ਹੈ। ਤੇ ਲਓ ਫਿਰ ਕਰਦਿਆਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ। ਸਭ ਤੋਂ ਪਹਿਲਾਂ ਅੱਜ ਦੋਸਤੋ ਦਿਹਾੜਾ ਗੱਲ ਕਰ ਲਈਏ ਤਾਂ 20 ਜੁਲਾਈ 2026 ਦਾ ਦਿਨ ਹੈ, ਸੋਮਵਾਰ ਦਾ ਦਿਹਾੜਾ ਹੈ। ਤੇ ਕਰਦਿਆਂ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੀਆਂ ਰਿਸ਼ਤੇ ਦੀਆਂ ਖ਼ਬਰਾਂ ਦੀ ਤੇ ਨਾਲ ਦੀ ਨਾਲ ਅੱਜ ਦੇ ਵਿਚਾਰ ਦੀ। ਸਭ ਤੋਂ ਪਹਿਲਾਂ ਉਹਨਾਂ ਦੋਸਤਾਂ ਨੂੰ ਬਹੁਤ ਬਹੁਤ ਜਿਹੜੀ ਹੈ ਮੁਬਾਰਕਬਾਦ ਹੈ, ਜਿਵੇਂ ਕਿ ਆਪਣੇ ਸਰੋਤਾ ਪਰਿਵਾਰ, ਛੋਟਾ ਜਿਹਾ ਪਰਿਵਾਰ ਹੈ, ਗੁਰੀਮਾਨ ਬਾਈ ਜੀ ਤੇ ਨਾਲ ਨਾਲ ਆਪਣੇ ਲਸ਼ਕਰੀ ਰਾਮ ਜੱਖੂ ਜੀ ਕੁਵੈਤ ਤੋਂ, ਉਹਨਾਂ ਦਾ ਜਿਹੜਾ ਅੱਜ ਜਨਮ ਦਿਨ ਹੈ, ਬਹੁਤ ਬਹੁਤ ਮੁਬਾਰਕਬਾਦ ਹੋਵੇ। ਹੱਸਦੇ ਵੱਸਦੇ ਰਹਿਣ, ਜ਼ਿੰਦਗੀਆਂ ਮਾਨਣ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਇਹੀ ਸੁਨੇਹੇ ਦੇ ਨਾਲ ਅਗਲਾ ਆਪਾਂ ਅੱਜ ਦਾ ਵਿਚਾਰ ਸਾਂਝਾ ਕਰਦੇ ਹਾਂ। ਪੂਰੀ ਦੁਆਬਾ ਟੀਮ ਦੇ ਵੱਲੋਂ ਤੇ ਦੁਆਬਾ ਪਰਿਵਾਰ ਦੇ ਵੱਲੋਂ, ਜਿਹੜੇ ਦੋਸਤ ਸਪੋਰਟ ਕਰਦੇ ਆ ਉਹਨਾਂ ਦੇ ਵੱਲੋਂ ਵੀ ਬਹੁਤ ਬਹੁਤ ਜਿਹੜਾ ਮੁਬਾਰਕਬਾਦ ਹੈ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਜੀ। ਕਹਿੰਦੇ ਨੇ ਕਿ ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ। ਤੇ ਬਿਲਕੁਲ ਦਰੁਸਤ ਗੱਲ ਹੈ, ਨਹੀਂ ਤਾਂ ਝੂਠ ਤੇ ਝੂਠ ਬੋਲਣਾ ਪੈਂਦਾ ਹੈ ਤੇ ਯਾਦ ਵੀ ਰੱਖਣਾ ਪੈਂਦਾ, ਨਹੀਂ ਯਾਦ ਰਹਿੰਦਾ ਫਿਰ ਸਿਆਪੇ ਪੈ ਜਾਂਦੇ ਹੈ। ਅੱਜ ਦੋਸਤੋ 20 ਜੁਲਾਈ 1903 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਫੋਰਡ ਮੋਟਰ ਕੰਪਨੀ ਨੇ ਪਹਿਲੀ ਕਾਰ ਬਾਜ਼ਾਰ ਦੇ ਵਿੱਚ ਲਿਆਂਦੀ ਸੀ ਤੇ ਅਮਰੀਕਾ ਵਾਲਿਆਂ ਨੇ। ਤੇ ਇਸੇ ਤਰ੍ਹਾਂ 1905 ਦੇ ਵਿੱਚ ਲਾਰਡ ਕਰਜਨ ਦੇ ਵੱਲੋਂ ਬੰਗਾਲ ਦੀ ਪਹਿਲੀ ਵੰਡ ਕੀਤੀ ਗਈ ਸੀ। 1910 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚੇ ਸਵਰਨ ਸਿੰਘ ਦੀ ਟੀਵੀ ਹੋਣ ਦੇ ਕਾਰਨ ਹੋਈ ਰਿਹਾਈ ਉਪਰੰਤ ਮੌਤ ਹੁੰਦੀ ਹੈ ਤੇ 1938 ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਮੋਰਚਾ ਸ਼ੁਰੂ ਹੁੰਦਾ ਹੈ। 1944 ਦੇ ਵਿੱਚ ਅਡੋਲਫ ਹਿਟਲਰ ਤੇ ਉਸਦੇ ਫੌਜੀ ਜਿਹੜੇ ਨੇ, ਫੌਜੀ ਸਾਥੀਆਂ ਉੱਤੇ ਮੀਟਿੰਗ ਦੇ ਦੌਰਾਨ ਬੰਬ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਜ਼ਖਮੀ ਹੋਣ ਉਪਰੰਤ ਬਚ ਜਾਂਦੇ ਹੈ। 1965 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਸਾਥੀ ਬੀਕੇ ਦੱਤ ਦਾ ਦੇਹਾਂਤ ਹੁੰਦਾ ਹੈ ਤੇ ਉਸਦੀ ਇੱਛਾ ਦੇ ਮੁਤਾਬਕ ਸਰਕਾਰ ਹੁਸੈਨੀਵਾਲਾ ਵਿਖੇ ਜਿਹੜਾ ਉਹਦਾ ਸੰਸਕਾਰ ਜਿਹੜਾ ਕਰਦੇ ਹੈ। 1969 ਦੇ ਵਿੱਚ ਅਮਰੀਕਾ ਦੇ ਨੀਲ ਆਰਮਸਟ ਰੋਂਗ ਨੇ ਜਿਹੜਾ ਸੀ ਸਭ ਤੋਂ ਪਹਿਲਾਂ ਚੰਦਰਮਾ ਦੇ ਉੱਤੇ ਪੈਰ ਰੱਖਿਆ ਸੀ ਤੇ ਅੱਜ ਜਿਹੜਾ ਰਾਸ਼ਟਰੀ ਚੰਦਰਮਾ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ। 20 ਜੁਲਾਈ ਨੂੰ ਹਰ ਸਾਲ ਅਮਰੀਕਾ ਦੇ ਵਿੱਚ ਵਿਆਪਕ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ ਇਸਨੂੰ, ਤੇ ਰਾਸ਼ਟਰੀ ਚੰਦਰਮਾ ਦਿਵਸ ਉਸ ਦਿਨ ਨੂੰ ਯਾਦ ਕਰਨ ਦੇ ਲਈ ਵਿਆਪਕ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ। ਜਦੋਂ ਪ੍ਰਾਇਮਰੀ ਮਨੁੱਖੀ ਮਿਸ਼ਨ 1969 ਦੇ ਵਿੱਚ ਇਸ ਦਿਨ ਅੱਜ ਚੰਦਰਮਾ ਦੇ ਉੱਤੇ ਤਲ ਦੇ ਉੱਤੇ ਜਿਹੜਾ ਆਇਆ ਸੀਗਾ, ਨੀਲ ਆਰਮਸ ਟਰਾਂਗ ਜਿਹੜਾ ਸੀ ਕਮਾਂਡਰ ਮਿਸ਼ਨ ਦੇ 19 ਜੁਲਾਈ ਨੂੰ 21 ਜਾਣੀ ਕਿ 9 ਵਜੇ ਸ਼ਾਮ ਨੂੰ ਰਾਤ ਦੇ 2 ਸੈਕਿੰਡ ਦੇ ਉੱਤੇ UTC ਵਿਖੇ ਇੱਕ ਸਮੇਂ ਦੇ ਵਿੱਚ 6 ਘੰਟਿਆਂ ਤੇ 56 ਮਿੰਟ ਦੇ ਵਿੱਚ ਚੰਦਰਮਾ ਦੇ ਫਰਸ਼ ਦੇ ਉੱਤੇ ਜਾਣੀ ਕਿ ਉਹਦੀ ਧਰਤੀ ਦੇ ਉੱਤੇ ਚੰਦਰਮਾ ਦੀ ਕਦਮ ਰੱਖਣ ਦੇ ਲਈ ਪ੍ਰਾਇਮਰੀ ਵਿਅਕਤੀ ਬਣ ਗਿਆ ਸੀ। ਬਜ਼ ਐਲਡਰਿਨ ਅਪੋਲੋ ਚੰਦਰ ਮਾਡਿਊਲ ਈਗਲ ਦਾ ਪਾਇਲਟ ਸੀਗਾ ਤੇ ਆਲਡਰਿਨ ਆਰਮਸਟਰਾਂਗ ਤੋਂ ਜਿਹੜਾ ਸੀ 19 ਮਿੰਟ ਬਾਅਦ ਚੰਦਰਮਾ ਦੀ ਸਤਹ ਦੇ ਉੱਤੇ ਉਤਰੇ ਸੀ। ਜਦੋਂ ਆਰਮਸਟਰਾਂਗ ਨੇ ਚੰਦਰਮਾ ਦੀ ਸਤਹ ਦੇ ਉੱਤੇ ਕਦਮ ਰੱਖਿਆ ਤਾਂ ਉਹਨੇ ਜ਼ਿਕਰ ਕੀਤਾ ਕਿ ਇਹ ਮਨੁੱਖ ਲਈ ਇੱਕ ਛੋਟਾ ਜਿਹਾ ਕਦਮ ਹੈ, ਮਨੁੱਖ ਜਾਤੀ ਦੇ ਲਈ ਇੱਕ ਵੱਡੀ ਛਾਲ ਹੈ ਤੇ ਸੰਯੁਕਤ ਰਾਜ ਦਾ ਅਪੋਲੋ ਜਿਹੜਾ ਸੀ 11 ਚੰਦਰਮਾ ਦੇ ਉੱਤੇ ਉਤਰਨ ਦਾ ਮਿਸ਼ਨ ਸੀਗਾ। 20 ਜੁਲਾਈ ਅੱਜ ਦੇ ਦਿਹਾੜੇ ਤੇ 1969 ਨੂੰ ਨੈਸ਼ਨਲ ਐਰੋਨੋਟਿਕਸ ਐਂਡ ਏਰੀਆ ਐਡਮਿਨਿਸਟ੍ਰੇਸ਼ਨ ਨਾਸਾ ਨੇ ਚੰਦਰਮਾ ਨੂੰ ਛੂਹਣ ਨੂੰ ਜਿਹੜਾ ਸੀ ਸਰਬੋਤਮ ਤਕਨੀਕੀ ਪ੍ਰਾਪਤੀ ਦੱਸਿਆ ਸੀ ਤੇ ਅਪੋਲੋ 11 ਨੂੰ 16 ਜੁਲਾਈ ਨੂੰ 1:32 ਦੇ ਰਾਤ ਨੂੰ ਦੁਪਹਿਰ ਨੂੰ UTC ਵਿਖੇ ਮੈਰਿਟ ਆਈਲੈਂਡ ਫਲੋਰੀਡਾ ਵਿਖੇ ਕੈਨੇਡੀ ਏਰੀਆ ਹਾਰਟ ਤੋਂ ਆਪਣਾ ਸੀਗਾ ਸੈਂਟਰਨ ਦੀ ਰਾਕਟ ਦੇ ਦੁਆਰਾ ਲਾਂਚ ਕੀਤਾ ਗਿਆ ਸੀ। ਆਰਮਸਟਰਾਂਗ ਅਤੇ ਐਲਡਰਿਨ ਨੇ ਪੁਲਾੜ ਜਾਮ ਦੇ ਬਾਹਰ ਸਮੂਹਿਕ ਰੂਪ ਦੇ ਵਿੱਚ 2 ਤੇ ਤਕਰੀਬਨ 1.25 ਘੰਟਾ ਬਿਤਾਏ ਸੀ ਤੇ ਉਹਨਾਂ ਨੇ ਧਰਤੀ ਦੇ ਉੱਤੇ ਦੁਬਾਰਾ ਲਿਜਾਣ ਦੇ ਲਈ ਆਮ ਤੌਰ ਦੇ ਉੱਤੇ 47.5 ਕਿਲੋਗ੍ਰਾਮ 21.5 ਕਿਲੋਗ੍ਰਾਮ ਚੰਦਰਮਾ ਦੀ ਸਮੱਗਰੀ ਇਕੱਠੀ ਕੀਤੀ ਤੇ US ਦੇ ਪੁਲਾੜ ਯਾਤਰੀਆਂ ਨੇ ਇੱਕ ਵੈਬਸਾਈਟ ਦੇ ਉੱਤੇ ਚੰਦਰਮਾ ਦੇ ਫਰਸ਼ ਦੇ ਉੱਤੇ 21 ਘੰਟੇ 36 ਮਿੰਟ ਬਿਤਾਏ ਤੇ ਉਹਨਾਂ ਦਾ ਟ੍ਰੈਂਕਿਲਿਟੀ ਬੇਸ ਰੱਖਿਆ ਸੀ। ਫਿਰ ਉਹਨਾਂ ਨੂੰ ਚੰਦਰ ਦੀ ਕੜੀ ਦੇ ਵਿੱਚ ਕਮਾਂਡ ਮੋਡਿਲ ਕੋਲੰਬੀਆ ਦਾ ਹਿੱਸਾ ਬਣਨ ਦੇ ਲਈ ਉਤਾਰਿਆ ਗਿਆ ਸੀ। ਮਾਈਕਲ ਕਲੋਨੀਜ਼ ਨੇ ਕਮਾਂਡ ਮੋਡਿਊਲ ਕੋਲੰਬੀਆ ਨੂੰ ਇਕੱਲੇ ਚੰਦਰਮਾ ਦੀ ਯਾਤਰਾ ਦੇ ਵਿੱਚ ਭਜਾ ਦਿੱਤਾ ਤੇ ਹਜ਼ਾਰਾਂ ਤੇ ਹਜ਼ਾਰਾਂ ਲੋਕਾਂ ਨੇ TV ਦੇ ਉੱਤੇ ਇਤਿਹਾਸਕ ਪਾਲੇ ਦੇਖਿਆ ਸੀ ਤੇ ਸੰਯੁਕਤ ਰਾਜ ਅਮਰੀਕਾ ਇੱਕ ਅਜਿਹਾ ਦੇਸ਼ ਹੈ ਜਿਹਨੇ ਚੰਦਰਮਾ ਦੇ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਮਿਸ਼ਨ ਕੀਤੇ ਨੇ ਤੇ ਅੰਤਿਮ ਰੂਪ ਦੇ ਵਿੱਚ ਦਸੰਬਰ 1972 ਦੇ ਵਿੱਚ ਚੰਦਰਮਾ ਦੀ ਜਿਹੜਾ ਮੰਜ਼ਿਲ ਨੂੰ ਰਵਾਨਗੀ ਜਿਹੜੀ ਹੈ ਦਿੱਤੀ ਗਈ ਸੀ। ਤੇ ਅੱਜ ਦੇ ਦਿਹਾੜੇ 'ਚ ਅਮਰੀਕਾ 'ਚ ਰਾਸ਼ਟਰੀ ਚੰਦਰਮਾ ਦਿਵਸ ਵੀ ਜਿਹੜਾ ਮੂਨ ਡੇ ਵੀ ਮਨਾਇਆ ਜਾਂਦਾ ਹੈ, ਦਿਹਾੜਾ ਮਨਾਇਆ ਜਾਂਦਾ ਹੈ 20 ਜੁਲਾਈ ਨੂੰ। ਚਲੋ ਦੋਸਤੋ ਅਗਲੀ ਗੱਲ ਕਰਦੇ ਹਾਂ ਕਾਰਾਂ ਦੇ ਟਾਇਰਾਂ ਦੇ ਬਾਰੇ ਕੁਝ ਜਾਣਕਾਰੀ। ਚਲੋ ਇਹਨੂੰ ਆਪਾਂ ਛੱਡਦੇ ਹਾਂ, ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ, ਹਰ ਕਿਤੇ ਨੂੰ ਪਤਾ ਹੀ ਹੈ, ਤਕਰੀਬਨ ਕਿਸੇ ਨੂੰ ਵੀ ਪਤਾ ਹੈ, ਕਿਸੇ ਹੋਰ ਦਿਨ ਇਹਨੂੰ ਜਿਹੜਾ ਆਪਾਂ ਅੱਗੇ ਸਾਂਝ ਪਾਵਾਂਗੇ। ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲੀਏ ਤੇ ਉਸ ਤੋਂ ਪਹਿਲਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਸਮੇਂ ਦੀ ਸਿਆਸਤ ਤੇ ਸਮਾਜ ਅਤੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਜੋ ਖ਼ਬਰਾਂ ਨੇ, 2027 ਦੀਆਂ ਪੰਜਾਬ ਚੋਣਾਂ ਦਾ ਮਾਹੌਲ ਬਣ ਰਿਹਾ, ਕਿਸਾਨਾਂ ਦੀ ਦਿੱਲੀ ਕੂਚ ਜਿਹੜੀ ਹੈ ਉਹਦੀ ਤਿਆਰੀ ਤੇ ਅੱਜ ਜਿਹੜਾ ਕੂਚ ਕਰ ਵੀ ਗਏ ਹੈ, ਸੁਖਬੀਰ ਸਿੰਘ ਬਾਦਲ ਤੋਂ ਸਿੱਟ ਦੀ ਪੁੱਛਗਿੱਛ ਤੇ ਮੀਰੀ ਪੀਰੀ ਖਾਲਸਾ ਮਾਰਚ ਦਾ ਆਰੰਭ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਵੀਆਂ ਯੋਜਨਾਵਾਂ, ਸੰਸਦ ਦਾ ਹੰਗਾਮੇਦਾਰ ਮੌਨਸੂਨ ਸੈਸ਼ਨ ਅੱਜ ਸ਼ੁਰੂਆਤ ਹੋ ਗਈ ਹੈ ਤੇ ਉੱਥੇ ਵੀ ਕਾਫੀ ਹਫੜਾ ਦਫੜੀ ਫੈਲੀ ਹੈ। ਪੰਜਾਬ ਦੀ ਬਦਲ ਰਹੀ ਰਾਜਨੀਤੀ ਦੇ ਪਿੱਛੇ ਦੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਵਿਦੇਸ਼ੀ ਮੋਰਚਿਆਂ ਦੇ ਉੱਤੇ ਵੀ ਫੀਫਾ ਵਰਲਡ ਕੱਪ ਨੇ ਕੱਲ ਆਪਣੇ ਨਿਸ਼ਾਨ ਪੈਰ ਛੱਡ ਦਿੱਤੇ ਹੈ ਤੇ ਇਤਿਹਾਸਕ ਫਾਈਨਲ ਜਿਹੜਾ ਹੋਇਆ, ਅਮਰੀਕਾ ਇਰਾਨ ਤਣਾਅ ਜਿਹੜਾ ਵੱਧ ਰਿਹਾ ਹੈ, ਸਾਊਦੀ ਅਰਬ ਦੇ ਪਰਮਾਣੂ ਪ੍ਰੋਗਰਾਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਇਰਾਨ ਨੂੰ ਜਿਹੜਾ ਇਸ ਦੇ ਵਿੱਚ ਡੱਕਿਆ ਜਾ ਰਿਹਾ ਹੈ। ਭਾਰਤ ਅਫਗਾਨਿਸਤਾਨ ਵਪਾਰਕ ਰਿਸ਼ਤੇ ਵੱਧ ਰਹੇ ਨੇ, ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਜਿਹੜੇ ਚੁਣ ਲਏ ਗਏ ਨੇ ਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਵੀ ਹਲਚਲ ਜਿਹੜੀ ਫੈਲ ਰਹੀ ਹੈ ਤੇ ਇਹਦੇ ਵਿੱਚ ਤੁਸੀਂ ਵੀ ਆਪਣੀ ਜਿਹੜੀ ਹੈ ਰਾਏ ਦੇ ਸਕਦੇ ਹੋ। ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ, ਐਡਵੋਕੇਟ ਰਾਜਸਥਾਨੀ ਸਾਹਿਬ ਜੁੜੇ ਹੋਏ ਨੇ ਲਾਈਕ ਨੰਬਰ ਕਹਿੰਦੇ 3 ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਹੈ। ਲੋ ਦੋਸਤੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫੀਫਾ ਵਰਲਡ ਕੱਪ ਤੋਂ। ਫੀਫਾ ਵਰਲਡ ਕੱਪ ਜੋ ਕਿ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਦੇ ਵਿੱਚ ਕੱਲ ਫਾਈਨਲ ਮੈਚ ਖੇਡਿਆ ਗਿਆ, ਉਸ ਦੇ ਵਿੱਚ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਦੇ ਵਿੱਚ ਸਪੇਨ ਨੇ ਅਰਜਨਟਾਈਨਾ ਨੂੰ 1-0 ਦੇ ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦਾ ਖਿਤਾਬ ਜਿੱਤ ਲਿਆ ਤੇ ਉਹਨੂੰ ਝੁੰਮਿਆ। ਸਪੇਨ ਨੇ 16 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਤੇ ਸਪੇਨ ਨੇ ਇਸ ਤੋਂ ਪਹਿਲਾਂ ਦਾ ਸਾਲ ਜਿਹੜਾ ਸੀ ਸਾਲਾਂ ਦੇ ਵਿੱਚ 2010 ਦੇ ਵਿੱਚ ਜਿਹੜਾ ਸੀ ਵਿਸ਼ਵ ਕੱਪ ਜਿੱਤਿਆ ਸੀ ਤੇ ਉਸ ਤੋਂ ਬਾਅਦ ਹੁਣ ਇਹ ਜਿਹੜਾ 16 ਸਾਲਾਂ ਬਾਅਦ ਉਹਨਾਂ ਦੀ ਝੋਲੀ ਦੇ ਵਿੱਚ ਟਰਾਫੀ ਜਿਹੜੀ ਪਈ ਹੈ। ਕਾਫੀ ਇੰਟਰਸਟਿੰਗ ਮੈਚ ਸੀ, ਦੇਖਣ ਯੋਗ ਸੀ, ਕਾਫੀ ਟਫ ਸੀਗਾ ਦੋਵਾਂ ਟੀਮਾਂ ਲਈ, ਪਰ ਜੋ ਕੁਝ ਵੀ ਵਾਪਰਿਆ ਸੁਭਾਵਿਕ ਆਖਰ ਦੇ ਵਿੱਚ ਵੱਧ ਟਾਈਮ ਦੇ ਕੇ 15-15 ਮਿੰਟ ਪੂਰਾ ਟਾਈਮ ਖੇਡੇ, ਰੈੱਡ ਕਾਰਡ ਵੀ ਮਿਲਿਆ ਅਰਜਨਟਾਈਨਾ ਵਾਲਿਆਂ ਦੇ ਇੱਕ ਵਿਅਕਤੀ ਜਿਹੜਾ ਖਿਡਾਰੀ ਸੀ ਬਾਹਰ ਵੀ ਕੱਢਿਆ ਗਿਆ, ਤੇ ਫਿਰ ਉਸ ਤੋਂ ਬਾਅਦ ਆਖਰ ਤੱਕ ਜਿਹੜਾ ਜ਼ੋਰ ਲੱਗਿਆ ਪਰ ਕੁਝ ਵੀ ਸੰਭਵ ਨਾ ਹੋ ਸਕਿਆ। ਦੋਵੇਂ ਟੀਮਾਂ ਗੋਲ ਕਰਨ ਦੇ ਵਿੱਚ ਅਸਫਲ ਰਹੀਆਂ ਪਰ 15-15 ਮਿੰਟ ਹੋਰ ਵਾਧੂ ਸਮਾਂ ਖਿਡਾਇਆ ਗਿਆ ਜਿਸ ਦੇ ਵਿੱਚ ਆਖਰੀ ਪਲਾਂ ਦੇ ਵਿੱਚ ਸਪੇਨ ਨੇ ਫਿਰ ਅਰਜਨਟਾਈਨਾ ਸਿਰ ਜਿਹੜਾ 2-1 ਗੋਲ ਦਾਗਿਆ ਤੇ ਫਿਰ ਜਿੱਤ ਜਿਹੜਾ ਉਹ ਦਰਜ ਕੀਤੀ ਹੈ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਉੱਥੇ ਕੱਲ੍ਹ ਦੇਖਣ ਨੂੰ ਮਿਲਿਆ ਤੇ ਇੱਕ ਜਿਹੜੀ ਹੋਰ ਜਾਣਕਾਰੀ ਇਸ ਦੇ ਬਾਬਤ ਹੀ, ਫੀਫਾ ਦੇ ਪ੍ਰਧਾਨ ਜਿਹੜੇ ਨੇ ਜਾਨੀ ਇਨਫਾਟੀਨੋ ਨੇ ਵਿਸ਼ਵ ਕੱਪ ਟੂਰਨਾਮੈਂਟ ਦੇ ਦੌਰਾਨ 1 ਲੱਖ ਤੋਂ ਵੱਧ ਹਵਾਈ ਕਿਲੋਮੀਟਰਾਂ ਦੀ ਯਾਤਰਾ ਕੱਢ ਦਿੱਤੀ ਜੋ ਕਿ ਧਰਤੀ ਦੇ ਲਗਭਗ 2.5 ਚੱਕਰਾਂ ਦੇ ਬਰਾਬਰ ਬਣਦੀ ਹੈ। ਮਤਲਬ ਕਿ ਇਹਨਾਂ ਸਮਿਆਂ ਦੇ ਵਿੱਚ ਮੈਚਾਂ ਦੇ ਦੌਰਾਨ 2.5 ਚੱਕਰ ਉਹਨੇ ਦੁਨੀਆਂ ਦੇ ਲਾ ਦਿੱਤੇ ਆਪਣਾ ਪਲੈਨਟ ਜਿਹੜਾ ਹੈ। ਦੀ ਗਾਰਡੀਅਨ ਦੀ ਇੱਕ ਰਿਪੋਰਟ ਦੇ ਮੁਤਾਬਕ ਇਨਫਾਟੀਨੋ ਨੇ ਫੀਫਾ ਦੇ ਇੱਕ ਸਾਂਝੇਦਾਰ ਵੱਲੋਂ ਮੁਹੱਈਆ ਕਰਵਾਏ ਗਏ ਨਿੱਜੀ ਜਹਾਜ਼ ਪ੍ਰਾਈਵੇਟ ਜੈੱਟ ਦੇ ਰਾਹੀਂ ਇੱਕ ਸ਼ਹਿਰ ਅਤੇ ਦੇਸ਼ ਤੋਂ ਦੂਜੇ ਸੂਬੇ ਤੱਕ ਯਾਤਰਾਵਾਂ ਕੀਤੀਆਂ ਨੇ। ਕਈ ਦਿਨਾਂ ਦੇ ਵਿੱਚ ਉਹਨਾਂ ਨੇ 3-3 ਜਿਹੜੀਆਂ ਉਡਾਨਾਂ ਵੀ ਭਰੀਆਂ। ਇਨਫਾਟੀਨੋ ਨੇ ਮੌਕੇ ਦੇ ਉੱਤੇ 43 ਮੈਚ ਦੇਖੇ ਹੈ ਤੇ ਟੂਰਨਾਮੈਂਟ ਦੇ ਹਰ ਸਟੇਡੀਅਮ ਦਾ ਘੱਟੋ ਘੱਟ 1 ਵਾਰ ਦੌਰਾ ਕੀਤਾ। ਸਭ ਤੋਂ ਵੱਧ ਮਿਆਮੀ ਦੇ ਸਟੇਡੀਅਮ ਦੇ ਵਿੱਚ ਉਹ ਨਜ਼ਰ ਆਏ ਜਿੱਥੇ ਉਹ 5 ਵਾਰ ਜਿਹੜਾ ਦੇਖੇ ਗਏ। ਟੂਰਨਾਮੈਂਟ ਦੇ ਪਹਿਲੇ 2 ਹਫ਼ਤਿਆਂ ਦੇ ਦੌਰਾਨ ਇਨਫਾਟੀਨੋ ਦੀਆਂ ਜਿਹੜੀਆਂ ਨੇ ਨਿੱਜੀ ਉਡਾਨਾਂ ਤੋਂ ਨਿਕਲਣ ਵਾਲੇ ਕਾਰਬਨ ਡਾਈਆਕਸਾਈਡ ਜਿਹੜੀ ਹੈ ਦਾ ਅੰਦਾਜ਼ਾ ਲਗਾਇਆ ਗਿਆ ਉਹਦੇ ਵਿੱਚ ਕਿ ਇੱਕ ਪਾਸੇ ਤਾਂ ਵਾਤਾਵਰਣ ਦੀ ਸੁਰੱਖਿਆ ਦੀ ਗੱਲ ਹੋ ਰਹੀ ਹੈ ਪਰ ਦੂਸਰੇ ਪਾਸੇ ਜਿਹੜਾ ਇੰਨਾ ਪੋਲਿਊਸ਼ਨ ਜਿਹੜਾ ਵੱਧ ਰਿਹਾ ਜੋ ਕੁੱਲ ਮਿਲਾ ਕੇ 78 ਆਮ ਲੋਕਾਂ ਦੇ 1 ਸਾਲ ਦੇ ਔਸਤ ਕਾਰਬਨ ਜਿਹੜਾ ਉਤਸਰਜਨ ਦੇ ਬਰਾਬਰ ਬਣਦਾ ਹੈ। ਜਾਣੀ ਕਿ 78 ਜਿਹੜੇ ਲੋਕ ਨੇ 2 ਸਾਲਾਂ ਦੇ ਵਿੱਚ ਇੰਨਾ ਟਰੈਵਲ ਕਰਕੇ ਨਹੀਂ ਉਹ ਪ੍ਰਦੂਸ਼ਣ ਫੈਲਾਉਣਗੇ ਜਿੰਨਾ ਕਿ ਇਸ ਆਪਣੇ ਫੀਫਾ ਵਰਲਡ ਕੱਪ ਦੇ ਕਰਤੇ ਧਰਤੇ ਜਿਹੜੇ ਨੇ ਉਹਨਾਂ ਨੇ ਜਿਹੜਾ ਫੈਲਾ ਦਿੱਤਾ। ਤੇ ਦੂਜੇ ਪਾਸੇ ਫੀਫਾ ਨੇ ਆਪਣੀ ਹਵਾਈ ਯਾਤਰਾ ਸੰਬੰਧੀ ਰਣਨੀਤੀ ਦੇ ਵਿੱਚ ਇਹ ਵਚਨ ਦਿੱਤਾ ਹੋਇਆ ਹੈ ਕਿ ਉਹ ਸਾਲ 2030 ਤੱਕ ਆਪਣੇ ਕਾਰਬਨ ਡਾਈਆਕਸਾਈਡ ਜਿਹੜਾ ਉਹ ਛੱਡਦੇ ਨੇ ਉਹਨੂੰ ਜਿਹੜਾ ਅੱਧਾ ਕਰੇਗੀ। ਖ਼ਬਰਾਂ ਵੱਲ ਨੂੰ ਚੱਲੀਏ ਤੇ ਅਗਸਤ ਤੋਂ ਸ਼ੁਰੂ ਹੋਣਗੇ 3 ਨਵੇਂ ਧਾਰਮਿਕ ਰੂਟ। ਕੇਜਰੀਵਾਲ ਵੱਲੋਂ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਦੇ ਗੁਣ ਗਾਏ ਜਾ ਰਹੇ ਨੇ ਤੇ ਐਲਾਨ ਕਰ ਦਿੱਤੇ ਹੈ ਵਿਸਤਾਰ ਦੇ ਵਿੱਚ। ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਭਜਨ ਸੰਧੀਆਂ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਯੋਜਨਾ ਅਗਸਤ ਮਹੀਨੇ ਤੋਂ ਖਾਂਟੂ ਸ਼ਿਆਮ ਜੀ, ਸਾਲਾਸਰ, ਹਰਿਦੁਆਰ, ਰਿਸ਼ੀਕੇਸ਼ ਤੇ ਮਥੁਰਾ ਵਰਿੰਦਾਵਨ ਤੱਕ ਜਿਹੜਾ ਵਿਸਤਾਰ ਕਰਨ ਦਾ ਐਲਾਨ ਕਰ ਦਿੱਤਾ। ਇਹਨਾਂ 3 ਨਵੇਂ ਰੂਟਾਂ ਲਈ ਜਿਹੜਾ ਰਜਿਸਟ੍ਰੇਸ਼ਨ ਅਗਸਤ ਦੇ ਵਿੱਚ ਖੁੱਲੇਗੀ ਜਿਸ ਦੇ ਤਹਿਤ ਸਰਕਾਰ 1.5 ਲੱਖ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਡਾਕਟਰ ਰਾਜ ਕੁਮਾਰ, ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਹਲਕਾ ਇੰਚਾਰਜ ਮੁਕੇਰੀਆਂ ਸਰਬਜੋਤ ਸਿੰਘ ਸਾਬੀ ਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਜਿਹੜੇ ਹਾਜ਼ਰ ਸਨ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਯੋਜਨਾ ਮੌਜੂਦਾ ਸਮੇਂ ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਜਾਂਦੀ ਹੈ ਜਿਸ ਦੇ ਵਿੱਚ ਏਸੀ ਬੱਸਾਂ, ਹੋਟਲਾਂ, ਖਾਣੇ ਅਤੇ ਹੋਰ ਪ੍ਰਬੰਧਾਂ ਦਾ ਸਾਰਾ ਖਰਚਾ ਕਹਿੰਦੇ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਹੁਣ ਇਸ ਯੋਜਨਾ ਦਾ 3 ਨਵੇਂ ਰੂਟਾਂ ਦੇ ਨਾਲ ਵਿਸਤਾਰ ਕੀਤਾ ਗਿਆ। ਔਰਤਾਂ ਦੇ ਲਈ ਵਿੱਤੀ ਸਹਾਇਤਾ ਬਾਰੇ ਬੋਲਦਿਆਂ ਆਪ ਸੁਪਰੀਮੋ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਨੇ ਆਪਣੀ ਰਜਿਸਟ੍ਰੇਸ਼ਨ ਮੁਕੰਮਲ ਹੋਣ ਦੇ ਬਾਵਜੂਦ ਅਜੇ ਤੱਕ ਖਾਤਿਆਂ 'ਚ ਪੈਸੇ ਪ੍ਰਾਪਤ ਨਹੀਂ ਕੀਤੇ ਉਹਨਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੇ ਪੈਸੇ ਇਕੱਠੇ ਮਿਲਣਗੇ। 1 ਜੁਲਾਈ ਨੂੰ ਮੁੱਖ ਮੰਤਰੀ ਮਾਨ ਨੇ 32 ਲੱਖ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਸਨ ਤੇ 1 ਅਗਸਤ ਨੂੰ 5 ਲੱਖ ਤੋਂ ਵੱਧ ਔਰਤਾਂ ਨੂੰ ਇਹ ਲਾਭ ਕਹਿੰਦੇ ਮਿਲੇਗਾ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਫਿਰਕੂ ਸਦਭਾਵਨਾ ਤੇ ਟੋਲ ਪਲਾਜ਼ਿਆਂ ਦੇ ਬਾਰੇ ਮੁੱਖ ਮੰਤਰੀ ਬੋਲਿਆ ਹੈ। ਕਹਿੰਦੇ ਇਸ ਮੌਕੇ ਮਾਨ ਨੇ ਕਿਹਾ ਕਿ ਪਵਿੱਤਰ ਅਸਥਾਨਾਂ ਦੇ ਉੱਤੇ ਆ ਕੇ ਇਸ ਮੁਕੱਦਸ ਸਮਾਗਮ ਦੇ ਵਿੱਚ ਹਿੱਸਾ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਨੇ। ਲੋਕਾਂ ਦਾ ਬੇਅੰਤ ਪਿਆਰ ਅਤੇ ਅਸੀਸਾਂ ਸੂਬਾ ਸਰਕਾਰ ਨੂੰ ਹੋਰ ਵੀ ਵੱਧ ਉਤਸ਼ਾਹਤ ਤੇ ਵਚਨਬੱਧਤਾ ਦੇ ਨਾਲ ਉਨ੍ਹਾਂ ਦੀ ਸੇਵਾ ਕਰਨ ਦਾ ਕਹਿੰਦੇ ਭਰੋਸਾ ਦਿੰਦੀਆਂ ਨੇ। ਪੰਜਾਬ ਇੱਕ ਅਜਿਹੀ ਉਪਜਾਊ ਧਰਤੀ ਹੈ ਜਿੱਥੇ ਨਫ਼ਰਤ ਦੇ ਬੀਜ ਨੂੰ ਛੱਡ ਕੇ ਹਰ ਬੀਜ ਪੁੰਗਰ ਸਕਦਾ ਹੈ। ਪੰਜਾਬ ਹਮੇਸ਼ਾ ਹੀ ਫਿਰਕੂ ਸਦਭਾਵਨਾ ਦੀ ਭਾਵਨਾ ਰੱਖਣ ਵਾਲਾ ਸੂਬਾ ਰਿਹਾ ਹੈ ਤੇ ਵੰਡ ਪਾਉਣ ਵਾਲੀਆਂ ਤਾਕਤਾਂ ਇੱਥੇ ਕਦੇ ਵੀ ਕਹਿੰਦੇ ਕਾਮਯਾਬ ਨਹੀਂ ਹੋ ਸਕੀਆਂ। ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ 19 ਟੋਲ ਪਲਾਜ਼ੇ ਬੰਦ ਕਰ ਦੇਣ ਦੇ ਨਾਲ ਆਮ ਲੋਕਾਂ ਦੀ ਰੋਜ਼ਾਨਾ ਲਗਭਗ 70 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਤੇ ਦੂਸਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਨੇ। ਤੇ ਭਾਈ ਇਹ ਆਪ ਮੁਹਾਲੀ ਜਦੋਂ ਕਹਿੰਦੇ ਨੇ ਨਾ ਡੇਟ ਜਾਂ ਟੈਂਡਰ ਫੁੱਲ ਹੋ ਜਾਂਦਾ, ਡੇਟ ਖਤਮ ਹੋ ਜਾਂਦੀ ਹੈ ਤੇ ਆਪਣੇ ਆਪ ਵੀ ਬੰਦ ਹੋ ਜਾਂਦੇ ਹੈ। ਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਮਾਮਾ ਧੀਆਂ ਸਤਿਕਾਰ ਯੋਜਨਾ ਦਾ ਲਾਭ ਪੰਜਾਬ ਦੀਆਂ ਲਗਭਗ 97% ਔਰਤਾਂ ਉਠਾ ਰਹੀਆਂ ਨੇ। ਕਿਆ ਬਾਤ ਹੈ ਜੀ। ਸੂਬਾ ਸਰਕਾਰ ਨੇ ਬਜਟ ਦੇ ਵਿਚ ਇਸ ਦੇ ਲਈ 9,300 ਕਰੋੜ ਰੁਪਏ ਰੱਖੇ ਨੇ। ਤਲਵਾੜਾ BBMB ਜਿਹੜਾ ਹਸਪਤਾਲ ਨੂੰ PGI ਦੀ ਜਿਹੜੀ ਹੈ ਤਰਜ ਦੇ ਉੱਤੇ ਅਪਗ੍ਰੇਡ ਕਰਨ ਦਾ ਵੀ ਜਿਹੜਾ ਵਾਅਦਾ ਕਰ ਲਿਆ। ਦੂਸਰੇ ਪਾਸੇ ਮੈਡੀਕਲ ਦੀਆਂ ਦੁਕਾਨਾਂ ਤੇ ਇੱਕ ਚੰਗਾ ਫੈਸਲਾ ਆਇਆ, CCTV ਲਾਜ਼ਮੀ ਕਰ ਦਿੱਤਾ ਹੈ। 90 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ ਜਿਹੜੀ ਉਸਦੀ ਰਿਕਾਰਡਿੰਗ। ਮੋਗਾ ਜ਼ਿਲ੍ਹੇ ਪ੍ਰਸ਼ਾਸਨ ਨੇ ਮੈਡੀਕਲ ਸਟੋਰਾਂ ਦੇ ਉੱਤੇ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਤੇ ਦੁਰਵਰਤੋਂ ਨੂੰ ਮੁੱਖ ਰੱਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ, ਜਿਸਦੇ ਤਹਿਤ ਹੁਣ ਦਵਾਈਆਂ ਦੀ ਵਿਕਰੀ CCTV ਕੈਮਰਿਆਂ ਦੀ ਨਿਗਰਾਨੀ ਹੇਠ ਹੋ ਸਕੇਗੀ। ਡਿਪਟੀ ਕਮਿਸ਼ਨਰ ਵੱਲੋਂ ਧਾਰਾ 163 ਦੇ ਤਹਿਤ ਹੁਕਮ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਗਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ, ਕਾਨੂੰਨ ਅਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਤੇ ਨਸ਼ੀਲੀਆਂ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਦੇ ਪ੍ਰਭਾਵਸ਼ਾਲੀ ਨਿਯੰਤਰਣ ਦੇ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਸਥਿਤ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਲਈ ਉਕਤ ਜਿਹੜਾ ਅਹਿਮ ਹੁਕਮ ਜਾਰੀ ਕੀਤੇ ਨੇ। ਹੁਕਮਾਂ ਦੇ ਵਿਚ ਸਪਸ਼ਟ ਕੀਤਾ ਗਿਆ ਕਿ ਹਰ ਦਵਾਈ ਵੇਚਣ ਵਾਲੀ ਦੁਕਾਨ ਦੇ ਵਿਚ ਕਾਰਜਸ਼ੀਲ CCTV ਕੈਮਰੇ ਲੱਗੇ ਹੋਣੇ ਲਾਜ਼ਮੀ ਨੇ। ਦਵਾਈਆਂ ਦੀ ਵਿਕਰੀ ਕੇਵਲ CCTV ਕੈਮਰਿਆਂ ਦੀ ਨਿਗਰਾਨੀ ਹੇਠ ਹੀ ਕੀਤੀ ਜਾਵੇਗੀ। ਵਿਕਰੀ ਕਾਊਂਟਰ, ਨਸ਼ੀਲੀਆਂ ਤੇ ਨਿਯੰਤਰਿਤ ਦਵਾਈਆਂ ਦਾ ਸਟੋਰੇਜ ਏਰੀਆ ਤੇ ਦੁਕਾਨ ਦੇ ਪ੍ਰਵੇਸ਼ ਨਿਕਾਸ ਦੇ ਦੁਆਰਾ CCTV ਕੈਮਰਿਆਂ ਦੀ ਕਵਰੇਜ ਹੇਠ ਹੋਣੇ ਲਾਜ਼ਮੀ ਹੋਣਗੇ। 90 ਦਿਨਾਂ ਦੀ ਰਿਕਾਰਡਿੰਗ ਲਾਜ਼ਮੀ ਜਿਹੜੀ ਹੈ ਸੁਰੱਖਿਅਤ ਰੱਖਣੀ ਪਏਗੀ ਤੇ 90 ਦਿਨਾਂ ਤੱਕ ਸੁਰੱਖਿਅਤ ਰੱਖੀ ਜਾਵੇ ਤੇ ਮੰਗੇ ਜਾਣ ਦੇ ਉੱਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀ ਨੂੰ ਉਪਲਬਧ ਕਰਵਾਈ ਜਾਵੇਗੀ। ਕੈਮਰੇ ਖਰਾਬ ਹੋਣ ਦੇ ਉੱਤੇ ਦਵਾਈ ਵੇਚਣ ਦੇ ਉੱਤੇ ਪੂਰਨ ਮਨਾਹੀ ਹੋਏਗੀ। ਹੁਕਮਾਂ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਜੇਕਰ ਕਿਸੇ ਸਮੇਂ CCTV ਸਿਸਟਮ ਖਰਾਬ ਜਾਂ ਗੈਰ ਕਾਰਜਸ਼ੀਲ ਹੋ ਜਾਂਦਾ ਹੈ ਤਾਂ ਉਸ ਸਮੇਂ ਦੇ ਦੌਰਾਨ ਦਵਾਈਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ। CCTV ਕੈਮਰਿਆਂ ਦੀ ਨਿਗਰਾਨੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਿਕਰੀ ਕਰਨੀ ਪੂਰਨ ਜਿਹੜਾ ਤੌਰ ਦੇ ਉੱਤੇ ਮਨਾਹੀ ਹੋਏਗੀ। ਚੰਗਾ ਫੈਸਲਾ ਜੀ, ਲਗਾਮ ਖਿੱਚਣੀ ਚਾਹੀਦੀ ਇਹਨਾਂ ਚੀਜ਼ਾਂ ਤੇ। ਦੂਸਰੇ ਪਾਸੇ ਇੰਡੀਆ US ਟ੍ਰੇਡ ਐਗਰੀਮੈਂਟ, ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਅੱਜ ਦਿੱਲੀ ਕੂਚ ਕਰਨਗੇ ਕਿਸਾਨ ਕਰ ਚੁੱਕੇ ਹੈ। 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਬੁਲੰਦ ਕੀਤੀ ਜਾਵੇਗੀ ਆਵਾਜ਼ ਤੇ ਫਾਰਮਰ ਪ੍ਰੋਟੈਸਟ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ 22 ਜੁਲਾਈ ਨੂੰ ਟੋਲ ਪਲਾਜ਼ਾ ਹੋਣਗੇ ਪਰਚੀ ਮੁਕਤ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਦੇ ਦੌਰਾਨ ਗੁਰਦੁਆਰਾ ਸਾਹਿਬ 9ਵੀਂ ਪਾਤਸ਼ਾਹੀ ਪਿੰਡ ਫੱਗੂਵਾਲਾ ਵਿਖੇ ਜੈਪ ਸਿੰਘ ਲੱਖੇਵਾਲ ਦੀ ਜਿਹੜੀ ਹੈ ਅਗਵਾਈ ਦੇ ਵਿਚ ਕੀਤੀ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਜਨਰਲ ਸਕੱਤਰ ਜਸਬੀਰ ਸਿੰਘ ਗੱਗੜਪੁਰ ਅਤੇ ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਮੁਕਤ ਵਪਾਰ ਸੰਧੀ ਦੇ ਨਾਲ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਛੋਟੇ ਕਾਰੋਬਾਰੀਆਂ ਨੂੰ ਬਰਾਬਰ ਜਾਂ ਬਰਬਾਦ ਕਰ ਦਿੱਤਾ ਜਾਵੇਗਾ। ਇਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਕਾਰਨ ਕਾਰਪੋਰੇਟ ਘਰਾਣਿਆਂ ਦੀ ਲੁੱਟ ਹੋਰ ਵੀ ਵੱਧ ਜਾਵੇਗੀ। ਭਾਰਤ ਅਮਰੀਕਾ ਵਪਾਰ ਸਮਝੌਤੇ ਸਮੇਤ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਦੇਸ਼ ਬਚਾਓ ਮੋਰਚਾ ਵੱਲੋਂ 21 ਜੁਲਾਈ ਨੂੰ ਹੁਣ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਆਵਾਜ਼ ਬੁਲੰਦ ਕੀਤੀ ਜਾਏਗੀ। ਕਿਸਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾਣ ਵਾਲੇ ਧਰਨੇ ਲਈ ਪੰਜਾਬ ਦੇ ਕਿਸਾਨ ਅੱਜ 20 ਜੁਲਾਈ ਨੂੰ ਦਿੱਲੀ ਵੱਲ ਕੂਚ ਕਰ ਗਏ ਨੇ। ਇਸ ਮੌਕੇ ਦੇਸ਼ ਬਚਾਓ ਮੋਰਚਾ ਦੇ ਆਗੂ ਸਰਵਨ ਸਿੰਘ ਭੰਦੇੜ ਦੀ ਅਗਵਾਈ ਹੇਠ ਸੈਂਕੜੇ ਬੱਸਾਂ ਦਾ ਕਾਫਲਾ ਦੁਪਹਿਰ ਨੂੰ ਦਿੱਲੀ ਵੱਲ ਰਵਾਨਾ ਹੋਇਆ, ਜਿਨ੍ਹਾਂ ਦੇ ਵੱਲੋਂ ਭਲਕੇ 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਆਵਾਜ਼ ਚੁੱਕੀ ਜਾਵੇਗੀ। ਸਰਵਨ ਸਿੰਘ ਭੰਦੇੜ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਜਿਹੜਾ ਸਥਿਤ ਕਿਸਾਨ ਘਾਟ ਦੇ ਉੱਤੇ ਇੱਕ ਦਿਨ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਸਿਰਫ ਕਿਸਾਨੀ ਲਈ ਨਹੀਂ ਬਲਕਿ ਛੋਟੇ ਵਪਾਰੀਆਂ ਤੇ ਹੋਰ ਕਾਰੋਬਾਰੀਆਂ ਦੇ ਲਈ ਵੀ ਘਾਤਕ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਇਹ ਸਮਝੌਤਾ ਤੁਰੰਤ ਰੱਦ ਕਰਨਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਮੌਨਸੂਨ ਸੈਸ਼ਨ ਜਿਹੜਾ ਉਹਦੇ ਵਿਚ ਬੀਜ ਬਿੱਲ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਇਨ੍ਹਾਂ ਦੋਵਾਂ ਬਿੱਲਾਂ ਦਾ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨ ਵਿਰੋਧੀ ਫੈਸਲੇ ਲੈਣੇ ਬੰਦ ਕਰੇ। ਦੂਸਰੇ ਪਾਸੇ ਬਾਈਬਲ ਕਲਾਂ ਗੋਲੀਕਾਂਡ ਇੱਕ ਦੋ ਖਬਰਾਂ ਦੀ ਸਾਂਝ ਪਾ ਕੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਬਾਈਬਲ ਕਲਾਂ ਗੋਲੀਕਾਂਡ ਸੁਖਬੀਰ ਬਾਦਲ ਤੋਂ 2.25 ਘੰਟੇ ਪੁੱਛਗਿੱਛ ਹੋਈ ਹੈ। ਸੁਖਬੀਰ ਤੋਂ 2.25 ਘੰਟੇ ਦੇ ਦੌਰਾਨ ਕੀ ਕੁਝ ਪੁੱਛਿਆ ਗਿਆ ਤੇ ਕੀ ਕੁਝ ਜਵਾਬ ਦਿੱਤਾ ਉਹ ਅਜੇ ਕਿਆਸਰ ਆਈਆਂ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਬਾਈਬਲ ਕਲਾਂ ਗੋਲੀਕਾਂਡ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਸਿੱਟ ਅੱਗੇ ਚੰਡੀਗੜ੍ਹ ਵਿਖੇ ਪੇਸ਼ ਹੋਏ ਹੈ। ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ 2.25 ਘੰਟੇ ਦੇ ਕਰੀਬ ਕਹਿੰਦੇ ਪੁੱਛਗਿੱਛ ਕੀਤੀ ਗਈ ਹੈ। ਸੁਖਬੀਰ ਬਾਦਲ ਨੇ SIT ਅੱਗੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਰਮਾਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਨੇ, ਪਰ ਅਕਾਲੀ ਦਲ ਨਾ ਕਦੇ ਦੱਬੇਗਾ ਤੇ ਨਾ ਹੀ ਝੁਕੇਗਾ। ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਜਿੰਨੀ ਵਾਰ ਵੀ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਉਹ ਹਮੇਸ਼ਾ ਜਾਂਚ ਟੀਮ ਦੇ ਅੱਗੇ ਪੇਸ਼ ਜ਼ਰੂਰ ਹੋਣਗੇ। ਦੂਸਰੇ ਪਾਸੇ 24 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ ਮੀਰੀ ਪੀਰੀ ਖਾਲਸਾ ਮਾਰਚ। SGPC ਪ੍ਰਧਾਨ ਧਾਮੀ ਹੁਣਾਂ ਨੇ ਲਈਆਂ ਨੇ ਤਿਆਰੀਆਂ ਦਾ ਜਾਇਜ਼ਾ ਲੈ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ 24 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੀਰੀ ਪੀਰੀ ਖਾਲਸਾ ਮਾਰਚ ਦੀਆਂ ਤਿਆਰੀਆਂ ਅੰਤਮ ਪੜਾਅ ਦੇ ਉੱਤੇ ਪਹੁੰਚ ਗਈਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮਾਰਚ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਅਧਿਕਾਰੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ। ਇਸ ਦੇ ਦੌਰਾਨ ਉਨ੍ਹਾਂ ਸਾਰੇ ਪ੍ਰਬੰਧਾਂ ਦਾ ਵਿਸਤਾਰ ਦੇ ਨਾਲ ਮੁਆਇਨਾ ਕੀਤਾ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਖਾਲਸਾ ਮਾਰਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਹੈ ਤੇ ਇਸ ਮਾਰਚ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹਾਲ ਹੀ ਦੇ ਵਿਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਪੰਥਕ ਇਕੱਠ ਦੇ ਦੌਰਾਨ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਰਚ ਦਾ ਮੁੱਖ ਉਦੇਸ਼ ਸਿੱਖ ਸਿਧਾਂਤਾਂ, ਗੁਰੂ ਸਾਹਿਬ ਦੇ ਸੰਦੇਸ਼ ਅਤੇ ਸਿੱਖ ਸੰਸਥਾਵਾਂ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਨੂੰ ਆਮ ਲੋਕਾਂ ਤੱਕ ਜੜਾ ਪਹੁੰਚਾਉਣਾ ਹੈ। ਪ੍ਰਧਾਨ ਧਾਮੀ ਹੁਣਾਂ ਨੇ ਦੱਸਿਆ ਕਿ ਇਹ ਮਾਰਚ 24 ਜੁਲਾਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਸ਼ੁਰੂ ਹੋਵੇਗਾ। ਪਹਿਲੇ ਦਿਨ ਇਹ ਵੱਖ ਵੱਖ ਪਿੰਡਾਂ ਚੋਂ ਲੰਘਦਾ ਹੋਇਆ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਟਾ ਤਰਨ ਤਾਰਨ ਪਹੁੰਚੇਗਾ, ਜਿੱਥੇ ਰਾਤ ਦੇ ਲਈ ਆਰਾਮ ਕਰੇਗਾ। ਇਹ ਮਾਰਚ 25 ਜੁਲਾਈ ਨੂੰ ਤਰਨ ਤਾਰਨ, 26 ਜੁਲਾਈ ਨੂੰ ਸ੍ਰੀ ਗੋਇੰਦਵਾਲ ਸਾਹਿਬ, 27 ਜੁਲਾਈ ਨੂੰ ਮੋਗਾ, 28 ਨੂੰ ਜਿਹੜਾ ਸੀ ਬਾਜਿੰਦਪੁਰ ਤੇ 29 ਜੁਲਾਈ ਨੂੰ ਫਰੀਦਕੋਟ, 30 ਜੁਲਾਈ ਨੂੰ ਜੈਤੋਂ ਤੇ 31 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਤੇ 1 ਅਗਸਤ ਨੂੰ ਗੁਰਦੁਆਰਾ ਥੇਰੀ ਸਾਹਿਬ ਅਤੇ 2 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਪਹੁੰਚ ਜਾਵੇਗਾ। ਧਾਰਮਿਕ ਯਾਤਰਾ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮਾਪਤ ਹੋ ਜਾਵੇਗੀ। ਮੀਟਿੰਗ ਦੇ ਵਿਚ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਮਾਰਚ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਇਸ ਮੀਰੀ ਪੀਰੀ ਖਾਲਸਾ ਮਾਰਚ ਦੇ ਵਿਚ ਵੱਡੀ ਗਿਣਤੀ ਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਮਾਰਚ ਨਾ ਸਿਰਫ਼ ਇਕ ਧਾਰਮਿਕ ਯਾਤਰਾ ਹੋਵੇਗੀ ਸਗੋਂ ਗੁਰੂ ਸਾਹਿਬ ਸਿੱਖ ਵਿਰਾਸਤ ਅਤੇ ਪੰਥ ਦੀ ਏਕਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਦਾ ਇਕ ਮਾਧਿਅਮ ਵੀ ਬਣੇਗਾ। ਇਕੱਤਰਤਾ ਦੇ ਮੌਕੇ ਬਾਬਾ ਮੇਜਰ ਸਿੰਘ ਸੋਢੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਇਹਦੇ ਵਿਚ ਸ਼ਾਮਲ ਹੋਏ ਹੈ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦਾ ਮੌਨਸੂਨ ਇਜਲਾਸ ਮੁਅੱਤਲ ਹੋ ਗਿਆ। ਲੋਕ ਸਭਾ 4 ਵਾਰੀ ਮੁਲਤਵੀ ਕੀਤੀ ਗਈ ਹੈ। ਸੰਸਦ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਸੋਮਵਾਰ ਨੂੰ ਕਾਫ਼ੀ ਹੰਗਾਮੇਦਾਰ ਹੋਈ ਹੈ ਜਿੱਥੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਪ੍ਰਦਰਸ਼ਨ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੀ ਕਾਰਵਾਈ ਪ੍ਰਭਾਵਿਤ ਹੋਈ। ਸਵਾਲ ਜਵਾਬ ਜਿਹੜਾ ਉਹਦਾ ਸਮਾਂ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ਼ੋਰ ਸ਼ਰਾਬਾ ਸ਼ੁਰੂ ਕਰ ਦਿੱਤਾ ਜਿਸਦੇ ਕਾਰਨ ਸਪੀਕਰ ਓਮ ਬਿਰਲਾ ਨੂੰ ਕਾਰਵਾਈ ਦੁਪਹਿਰ 12 ਵਜੇ ਤੱਕ ਮੁਅੱਤਲ ਕਰਨੀ ਪੈ ਗਈ। ਜਦੋਂ 12 ਵਜੇ ਦੁਬਾਰਾ ਸਦਨ ਜੁੜਿਆ ਤਾਂ ਵੀ ਵਿਰੋਧ ਜਾਰੀ ਰਿਹਾ ਜਿਸਦੇ ਕਾਰਨ ਕਾਰਵਾਈ 12:30 ਵਜੇ ਤੱਕ ਦੂਜੀ ਵਾਰ ਮੁਲਤਵੀ ਕਰਨੀ ਪੈ ਗਈ। ਇਸ ਤੋਂ ਬਾਅਦ ਵੀ ਗਤੀਰੋਧ ਬਰਕਰਾਰ ਰਿਹਾ ਤੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਕਾਰਵਾਈ ਤੀਜੀ ਵਾਰ ਦੁਪਹਿਰ 1 ਵਜੇ ਤੱਕ ਮੁਲਤਵੀ ਕੀਤੀ ਗਈ। ਹੰਗਾਮਾ ਨਾ ਥੰਮਣ ਕਰਕੇ ਸਦਨ ਨੂੰ ਚੌਥੀ ਵਾਰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰਨਾ ਪੈ ਗਿਆ, ਜਿਸਦੇ ਨਾਲ ਇਜਲਾਸ ਦੇ ਪਹਿਲੇ ਹੀ ਦਿਨ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਗਈ ਤੇ ਦੂਜੀ ਬੈਠਕ ਦੇ ਦੌਰਾਨ ਸਪੀਕਰ ਓਮ ਬਿਰਲਾ ਦੀ ਗੈਰ ਮੌਜੂਦਗੀ ਦੇ ਵਿਚ ਸਦਨ ਦੀ ਪ੍ਰਧਾਨਗੀ ਕਰ ਰਹੇ ਭਾਜਪਾ ਐਮ ਪੀ ਦਲੀਪ ਸੈਂਕੀਆ ਨੇ ਮੈਂਬਰਾਂ ਨੂੰ ਸੰਸਦ ਚੱਲਣ ਦੇਣ ਅਤੇ ਦੇਸ਼ ਦੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਾਰਵਾਈ 12:30 ਵਜੇ ਤੱਕ ਜਿਹੜਾ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ, ਅੱਜ ਮੌਨਸੂਨ ਇਜਲਾਸ ਦਾ ਪਹਿਲਾ ਦਿਨ ਹੈ, ਮੈਂ ਤੁਹਾਨੂੰ ਆਪਣੀਆਂ ਸੀਟਾਂ ਤੇ ਬੈਠਣ ਦੀ ਬੇਨਤੀ ਕਰਦਾ, ਇਹ ਸਹੀ ਵਿਹਾਰ ਨਹੀਂ ਹੈ। ਦੇਸ਼ ਦੇ ਵਿਚ ਵੱਖ ਵੱਖ ਖੇਤਰਾਂ ਚ ਆਏ ਹੜਾਂ ਸਮੇਤ ਕਈ ਮੁੱਦੇ ਨੇ, ਉਨ੍ਹਾਂ ਤੇ ਚਰਚਾ ਕਰੋ, ਸਦਨ ਸਹਿਯੋਗ ਨਾਲ ਚੱਲਦਾ ਹੈ। ਇਸ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਨੇ ਵੀ ਵਿਰੋਧੀ ਮੈਂਬਰਾਂ ਨੂੰ ਸਵਾਲ ਜਵਾਬ ਦੇ ਦੌਰਾਨ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਸੰਸਦ ਲੋਕਤੰਤਰ ਦੀ ਸਰਵਉੱਚ ਸੰਸਥਾ ਹੈ ਤੇ ਮੈਂ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਦਾ, ਕਿਰਪਾ ਕਰਕੇ ਪੋਸਟਰ ਤੇ ਪਲੇ ਕਾਰਡ ਜਿਹੜੇ ਨੇ ਨਾ ਲਿਆਓ, ਇਹ ਸਵਾਲ ਜਵਾਬ ਦਾ ਸਮਾਂ ਹੈ ਤੇ ਨਾਅਰੇਬਾਜ਼ੀ ਕਰਨਾ ਠੀਕ ਨਹੀਂ ਹੈ, ਤੁਸੀਂ ਸਦਨ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ ਹੋ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉੱਥੇ ਰਿਹਾ ਜੀ। ਤੇ ਦੂਸਰੇ ਪਾਸੇ ਨੀਟ ਦਾ ਮੁੱਦਾ ਵੀ ਉੱਠ ਰਿਹਾ। ਸੀਜੇਪੀ ਜਿਹੜੀ ਹੈ ਉਹਨੇ ਦਿੱਲੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਸੀਜੇਪੀ ਦੇ ਬੁਲਾਰੇ ਸੌਰਵ ਦਾਸ ਨੇ ਸਪਸ਼ਟ ਕੀਤਾ ਹੈ। ਇੰਡੀਅਨ ਨੈਸ਼ਨਲ ਲੋਕ ਦਲ ਜਿਹੜਾ ਉਹਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਮਾਸੂਮ ਵਿਦਿਆਰਥੀਆਂ ਦੇ ਉੱਤੇ ਲਾਠੀਚਾਰ ਲੋਕਤੰਤਰ ਦਾ ਕਤਲ ਹੈ। ਪੀਐਸਯੂ ਦੇ ਵੱਲੋਂ ਸੋਨਮ ਵਾਂਗਚੁਕ ਨੂੰ ਜਬਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੇ ਖਿਲਾਫ ਰੋਸ ਪ੍ਰਦਰਸ਼ਨ ਹੋਇਆ। ਸੀਜੇਪੀ ਦੇ ਪ੍ਰਦਰਸ਼ਨ ਦੇ ਦੌਰਾਨ ਜੰਤਰ ਮੰਤਰ ਦੇ ਉੱਤੇ ਮਚੀ ਭਗਦੜ ਹੈ ਤੇ ਕੇਂਦਰੀ ਦਿੱਲੀ ਛਾਉਣੀ ਦੇ ਵਿੱਚ ਤਬਦੀਲ ਕੀਤੀ ਹੈ। ਪੁਲਿਸ ਕਾਰਵਾਈ ਦੇ ਵਿੱਚ ਦਿੱਲੀ ਯੂਨੀਵਰਸਿਟੀ ਦੇ ਆਈਸਾ ਆਗੂ ਦੀ ਬਾਂਹ ਫ੍ਰੈਕਚਰ ਹੋਈ ਹੈ ਤੇ ਕਈ ਹੋਰ ਵਿਦਿਆਰਥੀ ਜ਼ਖਮੀ ਹੋਏ ਹੈ। ਲੋਕਾਂ ਦੇ ਵੱਡੇ ਸਮਰਥਨ ਤੋਂ ਵਾਂਗਚੁਕ ਖੁਸ਼ ਹੈ ਤੇ ਅੰਤ ਨਹੀਂ ਅੰਦੋਲਨ ਦੀ ਕਹਿੰਦਾ ਸ਼ੁਰੂਆਤ ਹੈ, ਉਹਦੀ ਪਤਨੀ ਕਹਿੰਦੀ ਹੈ। ਵਾਂਗਚੁਕ ਦੀ ਬੇਨਤੀ ਉੱਤੇ ਜਿਹੜਾ ਅਭਿਜੀਤ ਦਿਪਕੇ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਪਰ ਉਹਨੂੰ ਬਲੀ ਦਾ ਬੱਕਰਾ ਜ਼ਰੂਰ ਬਣਾ ਲਿਆ। ਵਾਂਗਚੁਕ ਨੇ ਸੰਸਦ ਚਲੋ ਮਾਰਚ ਦੇ ਵਿੱਚ ਹਿੱਸਾ ਲੈਣ ਦੇ ਲਈ ਹਸਪਤਾਲ ਤੋਂ ਇਜਾਜ਼ਤ ਮੰਗੀ ਹੈ ਤੇ ਦਿੱਲੀ ਪੁਲਿਸ ਦਾ ਦਾਅਵਾ ਇਹ ਹੈ ਕਿ ਜੰਤਰ ਮੰਤਰ ਦੇ ਉੱਤੇ ਬਲ ਪ੍ਰਯੋਗ ਜਾਂ ਹਿੰਸਾ ਨਹੀਂ ਹੋਈ ਹੈ, ਪਰ ਵੀਡੀਓ ਜਿਹੜੀਆਂ ਨੇ ਕਾਫੀ ਵਾਇਰਲ ਹੋ ਰਹੀਆਂ ਨੇ। ਲੋ ਦੋਸਤੋ, ਅੱਗੇ ਵਧਣ ਤੋਂ ਪਹਿਲਾਂ ਸੰਖੇਪ ਦੇ ਵਿੱਚ ਕੁਝ ਖਬਰਾਂ ਤੇ ਇੰਡੀਆ ਅਫਗਾਨਿਸਤਾਨ ਦੇ ਵਿਚਕਾਰ ਜਿਹੜਾ ਟ੍ਰੇਡ ਟਾਲਕ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਉਹਦਾ ਵੀ ਜ਼ਿਕਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ, ਵਿਦੇਸ਼ੀ ਖਬਰਾਂ ਤੇ ਜਾਣ ਤੋਂ ਪਹਿਲਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ ਸੈਣੀ ਸਾਹਿਬ, ਅੱਜ ਕਾਫੀ ਮਾਹੌਲ ਜਿਹੜਾ ਤਿੱਖਾ, ਚਲੋ ਬਾਹਰਲੀਆਂ ਗੱਲਾਂ ਤਾਂ ਆਪਾਂ ਕਰ ਲਈਆਂ ਪੰਜਾਬ ਦੀਆਂ ਜਾਂ ਦਿੱਲੀ ਦੀਆਂ, ਪਰ ਜੋ ਕੋਰਟਾਂ ਦੇ ਵਿੱਚ ਹਾਲਾਤ ਨੇ, ਹੜਤਾਲ ਦੇ ਉੱਤੇ ਹੜਤਾਲ ਚੱਲ ਰਹੀ ਹੈ ਤੇ ਅੱਜ ਜਿਵੇਂ ਸੁਣਨ ਚ ਇਹ ਵੀ ਆਇਆ, ਚਲੋ ਅਖਬਾਰੀ ਸੁਰਖੀਆਂ ਅਜੇ ਨਹੀਂ ਲੱਗੀਆਂ, ਹਰਿਆਣਾ ਵੀ ਜਿਹੜਾ ਪੰਜਾਬ ਦੇ ਸਪੋਰਟ ਦੇ ਵਿੱਚ ਆ ਚੁੱਕਿਆ, ਕੀ ਹਾਲਾਤ ਨੇ ਜੀ ਕੋਰਟਾਂ ਦੇ ਵਿੱਚ ਭੁੱਖ ਹੜਤਾਲ ਦੇ ਉੱਤੇ, ਕਿਉਂ ਨੇ ਜਿਹੜੇ ਜੀ ਪੰਜਾਬ ਤੇ ਹਰਿਆਣਾ ਦੇ ਵਕੀਲ ਜੀ?
1: ਪਰ ਬੇਨਤੀ ਇਹ ਹੈਗੀ ਆ ਕਿ ਸਰਕਾਰ ਇੱਕ ਸਕੀਮ ਲੈ ਕੇ ਆਈ ਆ
0: ਜੀ,
1: ਜਿਹਦੇ ਰਾਹੀਂ ਜਿਹੜਾ ਕੋਈ ਦੋਸ਼ੀ ਜਿਹੜਾ ਆ ਉਹ ਅਦਾਲਤ ਵਿੱਚ ਫੜ ਕੇ ਪੇਸ਼ ਕੀਤਾ ਜਾਂਦਾ ਜੀ
0: ਜੀ,
1: ਉਹਦੀ ਪੈਰਵੀ ਲਈ ਇਹਨਾਂ ਨੇ ਫ੍ਰੀ ਮਤਲਬ ਲੀਗਲ ਏਡ ਡਿਫੈਂਸ ਕੌਂਸਲ
0: ਜੀ,
1: ਹਾਂਜੀ ਐਲ ਏ ਡੀ ਸੀ ਲੀਗਲ ਏਡ ਡਿਫੈਂਸ ਕੌਂਸਲ ਜਿਹੜੇ ਆ ਉਹ ਬਣਾਤੇ ਆ ਜੀ
0: ਜੀ।
1: ਉਹ ਕੀ ਆ ਜੀ ਪੀ ਉਹ ਬਿਨਾਂ ਫੀਸ ਤੋਂ ਜਿਹੜਾ ਆ ਉਹਨਾਂ ਨੂੰ ਸਰਕਾਰ ਨੇ ਆਪ ਕੰਟਰੈਕਟ ਤੇ ਰੱਖਿਆ ਆ
0: ਜੀ,
1: ਤੇ ਉਹਨਾਂ ਦੇ ਮਤਲਬ ਜਿਹੜੇ ਹੈਗੇ ਦੋਸ਼ੀ ਦੀ ਪੈਰਵਾਈ ਲਈ ਸਰਕਾਰ ਹੀ ਦੋਸ਼ੀ ਨੂੰ ਫੜ ਕੇ ਲਿਆਏਗੀ, ਸਰਕਾਰ ਦੀ ਇੱਕ ਏਜੰਸੀ
0: ਜੀ,
1: ਤੇ ਸਰਕਾਰ ਹੀ ਜਿਹੜਾ ਹੈਗਾ ਆ ਉਹ ਆਪਣੀ ਇੱਕ ਦੂਜੀ ਏਜੰਸੀ ਜਿਹੜੀ ਹੈਗੀ ਆ ਉਹ ਉਹਨੂੰ ਬੇਗੁਨਾਹ ਸਾਬਤ ਕਰੇਗੀ ਜੀ। ਜਿੱਥੇ ਤੱਕ ਸਰ ਇੱਥੇ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਹਿੱਤਾਂ ਦਾ ਟਕਰਾਅ ਆ ਤਾਂ ਵਕੀਲ ਹੜਤਾਲ ਤੇ ਆ ਜੀ
0: ਜੀ,
1: ਹਿੱਤਾਂ ਦਾ ਟਕਰਾਅ ਸਰ ਜੇ ਫ੍ਰੀ ਲੀਗਲ ਏਡ ਸਕੀਮ ਜਿਹੜੀ ਹੈਗੀ ਸੀ ਉਹ ਤਾਂ ਪਹਿਲਾਂ ਤੋਂ ਚੱਲ ਰਹੀ ਹੈਗੀ, ਕਾਫੀ ਦੇਰ ਤੋਂ ਚੱਲ ਰਹੀ ਜੀ
0: ਜੀ,
1: ਇਹਦੇ ਵਿੱਚ ਤਾਂ ਇਹ ਤਾਂ ਦੇਸ਼ ਦਾ ਕਾਨੂੰਨ ਹੈ ਜੀ, ਵੀ ਜੇ ਕਿਸੇ ਕੋਲ ਵਕੀਲ ਨਹੀਂ ਹੈ ਤੇ ਉਹਨੂੰ ਵਕੀਲ ਜਿਹੜਾ ਆ ਉਹ ਪ੍ਰੋਵਾਈਡ ਕਰਵਾਇਆ ਜਾਂਦਾ ਆ ਫ੍ਰੀ। ਹਾਂਜੀ,
0: ਬਿਲਕੁਲ ਜੀ,
1: ਇੱਥੇ ਤੱਕ ਇਸ ਦੇਸ਼ ਦੇ ਵਿੱਚ ਕਸਾਬ ਨੂੰ ਵੀ ਵਕੀਲ ਦਿੱਤਾ ਗਿਆ ਜੀ।
0: ਜੀ
1: ਸਰ, ਉਹ ਉਸ ਹਾਲਤ ਦੇ ਵਿੱਚ ਹੁੰਦਾ ਹੈਗਾ ਕਿ ਜਦੋਂ ਕਿਸੇ ਕੋਲ ਵਕੀਲ ਨਹੀਂ ਹੈ ਉਹ ਵਕੀਲ ਦੀ ਮੰਗ ਕਰਦਾ ਆ। ਦੇਰ ਆਰ ਸਰਟਨ ਕ੍ਰਾਈਟੇਰੀਆਜ਼, ਉਹ ਕ੍ਰਾਈਟੇਰੀਆਜ਼ ਵੀ ਹੁੰਦੇ ਹੈਗੇ ਆ ਜੀ, ਵੀ ਹਾਂ ਉਹਨਾਂ ਨੂੰ ਉਹ ਜੇ ਫੁਲਫਿਲ ਕਰਦਾ ਹੈਗਾ ਆ ਤੇ ਉਹ ਹੂ ਇਜ਼ ਅਨਏਬਲ ਟੂ ਅੰਗੇਜ, ਉਹਨੂੰ ਮਤਲਬ ਪਹਿਲਾਂ ਵੀ ਵਕੀਲ ਪ੍ਰੋਵਾਈਡ ਕੀਤਾ ਜਾਂਦਾ ਸੀ
0: ਜੀ।
1: ਉਦੋਂ ਫ੍ਰੀ ਲੀਗਲ ਏਡ ਦੇ ਉੱਤੇ ਹੁੰਦੇ ਸੀ ਜੀ, ਵੀ 40-50 ਵਕੀਲ ਜਿਹੜੇ ਹੈਗੇ ਆ ਉਹ ਉਹਨਾਂ ਨੇ ਪੈਨਲ ਤੇ ਰੱਖੇ ਹੁੰਦੇ ਸੀ, ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਵੀ ਕੇਸ ਜਿਹੜੇ ਆ ਉਸ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਜਾਂਦੇ ਸੀਗੇ ਜੀ, ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਚਾਹੀਦੇ ਸੀਗੇ
0: ਜੀ।
1: ਕੰਮ ਵੰਡ ਕੇ ਜਾਂਦਾ ਸੀਗਾ ਜੀ, ਤੇ ਉੱਥੇ ਕੁਆਲਿਟੀ ਆਫ ਵਰਕ ਵੀ ਤਾਂ ਹੀ ਰਹੂਗਾ ਵੀ ਜੇ ਜਿਹੜਾ ਹੈਗਾ ਆ ਕੋਈ ਬੰਦਾ ਓਵਰ ਲੋਡਡ ਨਹੀਂ ਹੋਏਗਾ
0: ਜੀ।
1: ਇੱਥੇ ਹੁਣ ਇਹਨਾਂ ਨੇ ਕੀ ਕੀਤਾ ਜੀ ਕਿ ਮਤਲਬ ਤਹਿਸੀਲ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ 5-7 ਵਕੀਲ ਜਿਹੜੇ ਹੈਗੇ ਆ ਉਹਨਾਂ ਨੂੰ
0: ਅਧਿਕਾਰ ਦੇ ਦਿੱਤੇ,
1: ਵੈਸੇ ਜਿਹੜੇ ਅਪੁਆਇੰਟ ਕਰਤੇ ਕੰਟਰੈਕਟ ਦੇ ਉੱਤੇ। ਉਹਦੇ ਨਾਲ ਕੀ ਉਹ ਕੋਰਟਾਂ ਦੇ ਵਿੱਚ ਖੜੇ ਆ ਜੀ, ਜਿੱਦਾਂ ਹੀ ਕੋਈ ਮੁਲਜ਼ਮ ਪੇਸ਼ ਕੀਤਾ ਜਾਂਦਾ ਹੈਗਾ ਆ ਜੀ, ਤੇ ਉਹਦੇ ਵੱਲੋਂ ਆਪਣਾ ਵਕਾਲਤਨਾਮਾ ਉਹਨੂੰ ਦੇ ਕੇ ਤੇ ਸਾਈਨ ਕਰਾ ਕੇ ਤੇ ਨਾਲ ਹੀ ਲਗਾ ਦਿੱਤਾ ਜਾਂਦਾ ਜੀ। ਉਹਨੂੰ ਲੋੜ ਹੀ ਨਹੀਂ ਪੈਂਦੀ ਇਸ ਚੀਜ਼ ਦੇ ਉੱਤੇ, ਲੋੜ ਹੀ ਨਹੀਂ ਮਨ ਦੇ ਉੱਤੇ ਕਿ ਭਾਈ ਜਾ ਕੇ ਮੈਂ ਵਕੀਲ ਕਰਨਾ ਹੈਗਾ ਜੀ, ਵਕੀਲ ਹੋ ਗਿਆ ਜੀ। ਉਹ ਤੋਂ ਇਲਾਵਾ ਉਹ ਜਿਹੜੇ ਇਸ ਕੈਟਾਗਰੀ ਦੇ ਵਿੱਚ ਜਦੋਂ ਕੋਈ ਪੇਸ਼ ਹੁੰਦੇ ਹੈਗੇ ਆ, ਜਦੋਂ ਆਮ ਅਸੀਂ ਕਿਸੇ ਬੰਦੇ ਦੀ ਜਮਾਨਤ ਵਗੈਰਾ ਕਰਾਉਂਦੇ ਹੈਗੇ ਸੀਗੇ ਜੀ, ਸਾਨੂੰ ਜਮਾਨਤੀ ਲੈ ਕੇ ਆਓ ਜੀ, ਫਰਦ ਲੈ ਕੇ ਆਓ, ਦੇਖੋ ਜੀ ਜਿਹੜੇ ਬੰਦਾ ਜਮਾਨਤੀ ਆ ਉਹਨੇ ਫਰਦ ਜਿਹੜੀ ਉੱਤੇ ਜਮਾਨਤ ਦੇ ਰਿਹਾ ਆ, ਉਹਨੇ ਪਹਿਲਾਂ ਤਾਂ ਨੀ ਕਿਤੇ ਜਮਾਨਤ ਦਿੱਤੀ ਹੈਗੀ, ਜਾਂ ਕਿਤੇ ਪ੍ਰੋਪਰਟੀ ਮੋਰਟਗੇਜ ਤਾਂ ਨੀ ਹੈਗੀ ਜੀ। ਉਹ ਸਾਰੀਆਂ ਚੀਜ਼ਾਂ ਸ਼ਰਤਾਂ ਹੁੰਦੀਆਂ ਸੀ ਜੀ, ਬੜਾ ਡਿਫੀਕਲਟ ਪ੍ਰੋਸੀਜਰ। ਇਸ ਪ੍ਰੋਸੈਸ ਦੇ ਰਾਹੀਂ ਇਹ ਕੀ ਕਰਦੇ ਹੈਗੇ ਜੀ, ਅਗਲੇ ਬੰਦੇ ਦਾ ਇੱਕ ਪਰਸਨਲ ਬੌਂਡ ਦੇ ਉੱਤੇ ਉਹਨੂੰ ਛੱਡ ਦਿੰਦੇ, ਉਹਦੇ ਤਾਂ ਮਗਰ ਆਉਣ ਦੀ ਲੋੜ ਵੀ ਨੀ ਕਿਸੇ ਨੂੰ ਜੀ
0: ਜੀ।
1: ਸੋ ਇਹਦੇ ਨਾਲ ਜਿਹੜਾ ਹੈਗਾ ਕ੍ਰਾਈਮ ਕੰਟਰੋਲ ਨਹੀਂ ਹੋਊਗਾ, ਉਲਟਾ ਕ੍ਰਾਈਮ ਵਧੂਗਾ ਜੀ। ਆਹ ਲੁੱਟਾਂ ਖੂਹਾਂ ਜੇਬ ਕੱਟਣ ਵਾਲਿਆਂ ਦੀਆਂ ਜਿਹੜੇ ਹੈਗੇ ਆ ਕਰਦੇ ਹੈਗੇ ਆ, ਉਹ ਚੁੱਪ ਕਰਕੇ ਜਦੋਂ ਕੋਰਟ ਦੇ ਵਿੱਚ ਜਾਂਦੇ ਆ ਜੀ, ਉਧਰੋਂ ਜਿਹੜਾ ਹੈਗਾ ਆ ਸਰਕਾਰ ਦੀ ਇੱਕ ਏਜੰਸੀ ਫੜ ਕੇ ਲਿਆਉਂਦੀ ਹੈਗੀ ਆ ਕਿ ਇਹ ਬੰਦੇ ਜਿਹੜੇ ਆ ਲੁੱਟਾਂ ਖੂਹਾਂ ਜੇਬਾਂ ਕੱਟਦੇ ਪਏ ਆ ਜੀ, ਉੱਥੇ ਹੀ ਦੂਜੇ ਪਾਸਿਓਂ ਸਰਕਾਰ ਦੀ ਏਜੰਸੀ ਫ੍ਰੀ ਆਫ ਕੋਸਟ ਉਹਨਾਂ ਨੂੰ ਵਕੀਲ ਪ੍ਰੋਵਾਈਡ ਕਰਦੀ ਹੈ, ਤੇ ਵਕੀਲ ਜਿਹੜਾ ਹੈਗਾ ਆ ਉਹਦੀ ਪੈਰਵਾਈ ਕਰਦਾ। ਉਹਨਾਂ ਵਕੀਲਾਂ ਨੇ ਜੇਲ ਦੇ ਵਿੱਚ ਜਾਣਾ ਹੁੰਦਾ, ਉੱਥੋਂ ਉਹ ਚੱਲ ਜਾਂਦੇ ਆ ਜੀ, ਜੇਲ ਚ 5-7 ਦਿਨ ਉੱਥੇ ਰਹਿੰਦੇ ਆ, ਵਕੀਲ ਉੱਥੇ ਜਿਹੜਾ ਸਰਕਾਰ ਨੇ ਕਰਕੇ ਦਿੱਤਾ ਆ ਹੁੰਦਾ, ਐਪਲੀਕੇਸ਼ਨ ਲਾਉਂਦਾ ਜੀ, ਉਹਨੂੰ ਬੇਲ ਦਿੱਤੀ ਜਾਵੇ ਜੀ, ਉਹਦੀ ਬੇਲ ਹੁੰਦੀ ਹੈਗੀ ਆ, ਨਾ ਉਹਨੂੰ ਕੋਈ ਬੇਲ ਬੌਂਡ ਭਰਨਾ ਪੈਂਦਾ ਜੀ, ਉਹ ਜੇਲ ਦੇ ਵਿੱਚੋਂ ਜਿਹੜਾ ਹੈਗਾ ਆ ਬੇਲ ਤੇ ਆ ਜਾਂਦਾ ਤੇ ਮੁੜ ਕੇ ਉਸੇ ਧੰਦੇ ਚ ਲੱਗ ਜਾਂਦਾ ਜੀ। ਇਹੀ ਹਾਲ ਨਸ਼ਾ ਵੇਚਣ ਵਾਲਿਆਂ ਦਾ ਜੀ। ਸਵਾਲ ਤਾਂ ਇਹ ਹੈਗਾ ਫੇਰ ਉਹ ਤੋਂ ਇਲਾਵਾ ਕੀ ਆ ਜੀ, ਇੱਕ ਵਕੀਲ ਕੋ ਜੇ 100 ਬਰੀਫ ਹੋ ਜਾਂਦਾ ਹੈਗਾ ਨਾ ਜੀ, ਤੇ ਉਹ ਮਤਲਬ ਉਹ ਦੈਟ ਇਜ਼ ਸਫੀਸ਼ੀਐਂਟ ਫਾਰ ਹਿਸ ਮੀਨਸ, ਉਥੇ ਪੁੱਜਾ ਇਹ ਕਿ ਕੰਮ ਕਰਨ ਤੋਂ ਵੀ ਉਹਦਾ ਸੀਟ ਦੇ ਉੱਤੇ ਕੰਮ ਹੋ ਜਾਂਦਾ ਹੈ ਜੀ, ਉਹਦੇ ਕੋਲ ਵੀ 2-4 ਘੰਟੇ ਉਹਨੂੰ ਕੰਮ ਕਰਨਾ ਸੀਗਾ ਜੀ।
0: ਜੀ
1: ਲੀਡਿੰਗ ਲਾਇਰ ਦੇ ਕੋਲ ਵੀ 15,000 ਬਰੀਫ ਤੋਂ ਜ਼ਿਆਦਾ ਨਹੀਂ ਹੁੰਦਾ ਜੀ।
0: ਜੀ
1: ਹੁਣ ਕੀ ਹੈਗਾ ਜੀ ਕਿ ਜਿਹੜੇ ਡਿਫੈਂਸ ਕੌਂਸਲ ਹੈਗੇ ਆ, ਸਾਡੇ ਹੁਸ਼ਿਆਰਪੁਰ ਦਾ ਹੀ ਮੈਨੂੰ ਪਤਾ ਆ ਵੀ 6,000 ਕੇਸ ਜਿਹੜਾ ਹੈਗਾ ਆ ਇਹਨਾਂ ਕੋਲ ਚਲਾ ਗਿਆ ਜੀ।
0: ਜੀ
1: ਉਹ ਓਵਰ ਕਰਾਊਡਡ ਉਹਨਾਂ ਕੋਲ ਚਲ ਗਿਆ ਵਰਕ, ਉਹਨਾਂ ਕੀ ਕੁਆਲਿਟੀ ਆਫ ਵਰਕ ਉਹ ਕਿੰਨਾ ਕੁ ਟਾਈਮ ਦੇ ਪਾਉਣਗੇ ਜੀ।
0: ਜੀ
1: ਉਹ ਜੇ ਕਲਾਇੰਟ ਨਾਲ ਵੀ ਜਸਟਿਸ ਕਰਨਾ ਹੋਵੇ ਤੇ ਕਲਾਇੰਟ ਨਾਲ ਵੀ ਜਸਟਿਸ ਨਹੀਂ ਹੁੰਦਾ ਜੀ।
0: ਨਾਲੇ ਦੇਖੋ ਕੱਲਾ 6,000 ਹੁਸ਼ਿਆਰਪੁਰ ਦੇ ਵਿੱਚ ਆ, ਬਾਕੀ ਜਲੰਧਰ ਲਾ ਲੋ ਜਾਂ ਹੋਰ ਲਾ ਲੋ ਅਦਾਲਤਾਂ ਜਿਹੜੀਆਂ।
1: ਹਾਂਜੀ ਹਾਂਜੀ ਉਸੇ ਤਰੀਕੇ ਨਾਲ ਆ ਨਾ ਜੀ, ਤੇ ਬਾਕੀ ਜਿਹੜੇ ਵਕੀਲ ਹੈਗੇ ਆ ਉਹ ਵੀ ਦੇਖੋ ਜੇ ਹਿੱਤਾਂ ਦੀ ਟਕਰਾਅ ਦੀ ਗੱਲ ਕਰਦੇ ਆ, ਨੋ ਡਾਊਟ ਇਟ ਇਜ਼ ਹਾਂਜੀ ਹੈ ਇਹ ਫੈਕਟਰ, ਬਟ ਇਹ ਕੱਲਾ ਨਹੀਂ ਹੈ ਜੀ, ਵੀ ਕਿਉਂਕਿ ਫਿਰ ਜਿਹੜਾ ਹੈਗਾ ਆ ਬਾਕੀ ਵਕੀਲ ਜਿਹੜੇ ਆ ਉਹ ਜੇ ਪ੍ਰਾਈਵੇਟਲੀ ਕੋਈ ਅੰਗੇਜ ਕਰਦਾ ਵੀ ਹੈਗਾ ਵਕੀਲ, ਉਹਨੂੰ ਦੇਖੋ ਕਿਹੜੀ ਕਿਹੜੀ ਪ੍ਰੋਸੈਸ ਤੋਂ, ਜਾਂ ਉਹਨੂੰ ਵੀ ਉਸੇ ਪੈਟਰਨ ਦੇ ਉੱਤੇ ਉਹਨੂੰ ਵੀ ਪਰਸਨਲ ਬੌਂਡ ਦੇ ਉੱਤੇ ਛੱਡਿਓ ਜੀ, ਉਹਨਾਂ ਦੋਸ਼ੀ ਵੀ
0: ਨਾਲੇ ਸੈਣੀ ਸਾਹਿਬ
1: ਉਹਨੂੰ ਤਾਂ ਜਮਾਨਤ ਹੀ ਲੈ ਕੇ ਆਵੇ ਜੀ, ਉਹ ਜਮਾਨਤ ਪ੍ਰੋਸੈਸ ਸਾਰੀ ਉਹਨੂੰ ਫੋਲੋ ਕਰੇ।
0: ਕਿਸਾਨੀ ਮੁੱਦੇ ਨੇ ਚਾਹੇ ਕੇਂਦਰੀ ਨੀਤੀਆਂ ਦੇ ਮੁੱਦੇ ਨੇ, ਹੈਗਾ ਤਾਂ ਉਹ ਟਕਰਾਅ ਤਾਂ ਹੱਕ ਦਾ ਹੀ ਟਕਰਾਅ ਆ ਨਾ, ਉਹ ਉੱਥੇ ਵੀ ਤਾਂ ਇਹੀ ਆ ਨਾ ਜੀ।
1: ਬਿਲਕੁਲ ਜੀ, ਹਿੱਤਾਂ ਦਾ ਟਕਰਾਅ ਤਾਂ ਹੁੰਦਾ ਹੀ ਹੈਗਾ ਆ,
0: ਜੀ
1: ਪਰ ਨਾਲ ਐਟ ਦਾ ਸੇਮ ਟਾਈਮ ਮੁਲਜ਼ਮ ਜਿਹੜਾ ਹੈਗਾ, ਜਿਹੜਾ ਜੈਨੂਅਨ ਮੁਲਜ਼ਮ ਵੀ ਹੋਊਗਾ ਵੀ ਹਾਂ ਠੀਕ ਗੱਲ ਹੈ, ਨਿਰਦੋਸ਼ ਵੀ ਫੜਿਆ ਆ ਹੋਊਗਾ,
0: ਜੀ
1: ਨਿਰਦੋਸ਼ ਵਾਸਤੇ ਜਿਹੜਾ ਆ ਉਹਨੂੰ ਕੁਆਲਿਟੀ ਆਫ ਵਰਕ ਨਹੀਂ ਮਿਲੇਗਾ ਜੀ, ਹੋ ਸਕਦਾ ਉਹ ਨਿਰਦੋਸ਼ ਸਾਬਤ ਨਾ ਹੀ ਹੋਵੇ ਜੀ, ਵੀ ਇਸ ਵਜ੍ਹਾ ਕਰਕੇ ਕਿਉਂਕਿ ਉਹਦੇ ਕੇਸ ਦੇ ਵਿੱਚ ਮਿਹਨਤ ਨਹੀਂ ਹੋ ਸਕਦੀ ਉਹਨੀ।
0: ਇਹਦੇ ਵਿੱਚ ਇੱਕ ਚੀਜ਼ ਹੈ, ਜਦੋਂ ਇਹਨਾਂ ਮੁਲਕਾਂ ਐਡਵਾਂਸ ਮੁਲਕਾਂ ਚ ਦੇਖਦੇ ਆ ਨਾ ਸੈਣੀ ਸਾਹਿਬ, ਇੱਥੇ ਹਾਲਾਤ ਇਹ ਹੀ ਨੇ ਇਹਨਾਂ ਚੀਜ਼ਾਂ ਦੇ ਵਿੱਚ ਦੇਖਿਆ ਜਾਵੇ, ਉਹ ਪੁਲਿਸ ਵਾਲੇ ਨਾ ਚਲੋ ਆਪਣੀ ਕੰਪਲੇਂਟ ਦਾ ਲੈ ਲੈਂਦੇ ਆ, ਜਾਂ ਕੇ ਜਿੱਥੇ ਵਾਰਦਾਤ ਹੁੰਦੀ ਆ ਉਹਦਾ ਜਾਇਜ਼ਾ ਵੀ ਲੈ ਲੈਂਦੇ ਆ, ਸਾਰਾ ਕੁਝ ਲਿਖ ਵੀ ਲੈਂਦੇ ਆ, ਕੈਮਰੇ ਦੀ ਵੀਡੀਓ ਵਗੈਰਾ ਵੀ ਲੈ ਲੈਂਦੇ ਆ ਜੇ ਅਵੇਲੇਬਲ ਹੈ, ਤਾਂ ਉਸ ਤੋਂ ਬਾਅਦ ਮਹੀਨੇ 2 ਮਹੀਨੇ ਬਾਅਦ 4 ਮਹੀਨੇ ਬਾਅਦ ਉਹ ਵਾਪਸ ਕਰ ਜਾਂਦੇ ਆ, ਤੇ ਤਕਰੀਬਨ 500 ਯੂਰੋ ਜਾਂ 1000 ਯੂਰੋ ਵੀ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀ ਛੋਟੀ ਚੋਰੀ ਹੁੰਦੀ ਹੈ, ਕਾਰਵਾਈ ਹੁੰਦੀ ਹੈ, ਤਾਂ ਉਹਨੂੰ ਮਤਲਬ ਕਿ 2-4 ਮਹੀਨੇ ਇੱਦਾਂ ਹੀ ਖੜਾ ਰੱਖਦੇ ਨੇ ਜੀ, ਮੁੜ ਕੇ ਉਹ ਰੋਲੇ ਗੋਲੇ ਦੇ ਵਿੱਚ ਰੋਲ ਰੋਲ ਜਾਂਦੀ ਹੈ, ਉਹ ਛੋਟਾ ਕ੍ਰਾਈਮ ਆ, ਫਿਰ ਉਹ ਇਸ ਚੀਜ਼ ਦੇ ਵਿੱਚ ਹੋਰ ਵਾਧਾ ਹੋਏਗਾ ਜੀ, ਉਹ ਤਾਂ ਫਿਰ ਮਤਲਬ ਕਿ ਚੋਰਾਂ ਨੂੰ ਮੋਰਾਂ ਵਾਲੀ ਪੈ ਜਾਣੀ ਹੈ ਜੀ ਮੁੜ ਕੇ।
1: ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਦੇਸ਼ ਦੇ ਵਿੱਚ ਲੋਕਾਂ ਦੀ ਨੇਚਰ ਹੋ ਰਿਹਾ ਜੀ
0: ਜੀ
1: ਕ੍ਰਾਈਮ ਦੇ ਵਿੱਚ ਜਿਹੜਾ ਆ, ਇੱਕ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਨਾ ਜੀ, ਇੱਕ ਚੀਜ਼ ਆ ਤੁਸੀਂ ਮੰਗ ਕੇ ਲੈਣੇ ਆ ਕਿ ਮੇਰੇ ਕੋਲ ਜੀ ਵਕੀਲ ਨਹੀਂ ਹੈ, ਨਾ ਮੇਰੀ ਸਮਰੱਥਾ ਹੈਗੀ ਆ ਜੀ ਕਿ ਵਕੀਲ ਕਰ ਸਕਾਂ, ਤੇ ਸਰਕਾਰ ਮੈਨੂੰ ਵਕੀਲ ਕਰਦਾ ਜੀ,
0: ਘੱਟੋ ਘੱਟ ਉਹਨੂੰ ਪਤਾ ਤਾਂ ਹੈਗਾ ਵੀ ਫੀਸ ਦੇਣੀ ਪੈਣੀ ਹੈ, ਪਲੰਟੀ ਲੱਗਣੀ ਹੈ।
1: ਹਾਂਜੀ
0: ਜੀ,
1: ਹੁਣ ਅਗਲੇ ਨੂੰ ਤੁਸੀਂ ਬਿਨਾਂ ਮੰਗੇ ਜਦੋਂ ਵਕੀਲ ਦੇ ਦਿੱਤਾ ਵੀ ਹਾਂ ਜੀ, ਉਹ ਤਾਂ ਇੱਕ ਪ੍ਰੋਸੈਸ ਦੇ ਵਿੱਚੋਂ ਆ ਵੀ ਫੜਿਆ ਗਿਆ ਜੀ, ਕੋਰਟ ਦੇ ਵਿੱਚ ਆਇਆ, ਆਪਣੇ ਆਪ ਹੀ ਕਾਨੂੰਨ ਦੀ ਪ੍ਰੋਸੈਸ ਹੋਈ ਜਾਂਦੀ ਹੈ, 4 ਦਿਨ ਸਰਕਾਰੀ ਰੋਟੀਆਂ ਖਾਧੀਆਂ ਤੇ ਚਲੋ ਮੇਰੇ ਭਾਈ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਵਕੀਲਾਂ ਨੇ ਵੀ ਭਾਈ ਉਹ ਜਿਹੜੇ ਏਸੀ ਕਮਰਿਆਂ ਦੇ ਵਿੱਚ ਬੈਠੇ ਪਾਲਿਸੀਆਂ ਬਣਾਉਂਦੇ ਰਹਿੰਦੇ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਗਰਾਊਂਡ ਰਿਐਲਿਟੀ ਕੀ ਹੈਗੀ ਆ, ਸਾਡੀ ਪਾਲਿਸੀ ਦੇ ਨਾਲ ਕੀ ਰਿਜ਼ਲਟ ਨਿਕਲਦਾ ਆ, ਉਸ ਚੀਜ਼ ਦਾ ਤਾਂ ਅਨਾਲਿਸਿਸ ਹੀ ਨਹੀਂ ਕਰਦੇ ਜੀ।
0: ਬਿਲਕੁਲ, ਤੇ ਜਿਵੇਂ ਸੈਣੀ ਸਾਹਿਬ ਪਹਿਲਾਂ ਪੰਜਾਬ ਦੀਆਂ ਕੋਰਟਾਂ ਨੇ ਜਾਂ ਜਿਹੜੀਆਂ ਸੀਗੀਆਂ ਆਪਣੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਜ਼ਰੂਰ ਇਹ ਕੀਤਾ ਸੀਗਾ, ਪਰ ਹੁਣ ਜਿਹੜਾ ਦੇਖਿਆ ਜਾਵੇ ਤਾਂ ਇਸ ਚੀਜ਼ ਨੂੰ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਸਪੋਰਟ ਮਿਲਣ ਲੱਗੀ ਆ, ਆਪਣੇ ਹਰਿਆਣਾ ਵੀ
1: ਪੰਜਾਬ ਦੇ ਵਿੱਚ। ਹਾਂਜੀ, ਅੱਜ ਹੋਇਆ ਜੀ ਹਰਿਆਣੇ ਵਾਲਿਆਂ ਨੇ ਵੀ ਜਿਹੜਾ ਆ, ਕਿਉਂਕਿ ਉਹਨਾਂ ਦੇ ਵੀ ਸਿਸਟਮ ਤਾਂ ਇੰਟਰੋਡਿਊਸ ਹੋਇਆ ਸੀ, ਉਹਨਾਂ ਨੇ

0: ਤੇ ਗੱਲਬਾਤ ਚੱਲਦੀ ਹੈਗੀ ਆ
1: ਜੀ।
0: ਵਕੀਲਾਂ ਨੂੰ ਇਹ ਪਤਾ ਆ ਜੀ ਵੀ ਇੱਕ ਸਾਡੇ ਕੋਲ ਹੋਰ ਤਾਂ ਕੋਈ ਹਥਿਆਰ ਨਹੀਂ, ਇਹ ਸਟ੍ਰਾਈਕ ਦੀ ਵਜ੍ਹਾ ਕਰਕੇ ਤਾਂ ਸਾਨੂੰ ਮੀਟਿੰਗਾਂ ਦੇਣ ਲੱਗੇ ਹੈਗੇ, ਅਦਰਵਾਈਜ਼ ਕੌਣ ਸਾਡੀ ਗੱਲ ਸੁਣਦਾ ਜੀ।
1: ਬਿਲਕੁਲ ਆ ਜੀ।
0: ਇਸ ਕਰਕੇ ਜਿਹੜਾ ਆ ਹੁਣ ਇੱਕ ਰਿਟ ਵੀ ਕਿਸੇ ਇੱਕ ਪਵਾਤੀ ਸੀ ਕਿਸੇ ਵਕੀਲ ਰਾਹੀ, ਇੱਕ ਵਕੀਲ ਨੇ ਰਿਟ ਵੀ ਪਵਾਤੀ ਸੀ ਕਿ ਜਿਹੜੀ ਇਹ ਸਟ੍ਰਾਈਕ ਹੈ ਇਹਨੂੰ ਇਲੀਗਲ ਡਿਕਲੇਅਰ ਕਰੋ ਜੀ।
1: ਤੇ
0: ਜੱਜ ਸਾਹਿਬ ਨੇ ਕਿਹਾ ਵੀ ਅਸੀਂ ਜਿਹੜਾ ਹੈਗਾ ਹੈ ਤੇ ਕੋਈ ਜੁਡੀਸ਼ੀਅਲ ਵਰਡਿਕਟ ਨਹੀਂ ਦਿੰਦੇ, ਅਸੀਂ ਚਾਹੁੰਦੇ ਹੈਗੇ ਕਿ ਸੰਬੰਧਿਤ ਧਿਰਾਂ ਜਿਹੜੀ ਹੈ ਐਮੀਕੇਬਲੀ ਸੈਟਲ ਕਰ ਲੈਣ ਤੇ ਕੰਮ ਤੇ ਵਾਪਸ ਆਉਣ ਜੀ। ਤੇ ਉਹਨਾਂ ਨੇ ਮਤਲਬ 23 ਤਰੀਕ ਜਿਹੜੀ ਆ ਉਹਦੇ ਤੇ ਰਿਟ ਦੇ ਉੱਤੇ ਕਰ ਦਿੱਤੀ ਵੀ ਅਸੀਂ ਨਹੀਂ ਚਾਹੁੰਦੇ ਜੁਡੀਸ਼ਰੀ ਜਿਹੜੀ ਆ ਇਹਤੇ ਕੋਈ ਵਰਡਿਕਟ ਦੇਵੇ
1: ਜੀ। ਬਿਲਕੁਲ।
0: ਦੇਖੋ ਜੀ ਦੋਨੇ ਪਾਸੇ ਜਿੱਦਾਂ ਹੈਗਾ ਸਰਕਾਰ ਆਪਣੀਆਂ ਚਾਲਾਂ ਚੱਲਦੀ ਹੈਗੀ ਆ ਵੀ ਹਾਂਜੀ ਸਟ੍ਰਾਈਕ ਤੋੜੋ, ਇਹਨਾਂ ਨੂੰ ਜਦੋਂ ਕੰਮ ਤੇ ਆ ਗਏ ਫੇਰ ਮੁੱਦਾ ਗਿਆ ਆ ਜੀ, ਰੋ ਗਿਆ ਜੀ
1: ਜੀ ਬਿਲਕੁਲ,
0: ਉੱਥੇ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਜੀ। ਤੇ
1: ਤੁਹਾਡਾ ਸਭ ਦਾ ਕਹਿਣਾ ਹੈ ਜੀ ਆਪਣੇ ਜਿਹੜੇ ਹੈਗੇ ਆ ਕਿ ਮਤਲਬ ਕਿ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਉਨਾ ਚਿਰ ਸਟ੍ਰਾਈਕ ਨਹੀਂ ਛੱਡਣੀ ਜੀ।
0: ਸਰ ਗੱਲ ਇਹ ਹੈਗੀ ਮਸਲਾ ਹੈ ਕਿੱਡਾ ਕੁ ਵੱਡਾ ਹੈਗਾ ਆ, ਪਾਲਿਸੀ ਵਿਡਰਾ ਕਰਨ ਤੇ ਸਵੇਰ ਨੂੰ ਕੰਮ ਤੇ ਅਸੀਂ ਵੀ ਜਾਣ ਵਾਲੇ ਬਣੀਏ ਭਾਰਤ ਸਾਹਿਬ, ਸਾਨੂੰ ਵੀ ਫਾਈਨੈਂਸ਼ੀਅਲ ਲੋਸ ਹੁੰਦਾ ਹੈਗਾ ਜੀ, ਅਸੀਂ ਕੋਰਟ ਨੂੰ ਜਾਣਾ, ਹਾਂਜੀ ਸਾਨੂੰ ਕੋਰਟ ਨੂੰ ਜਾਣਾ ਪੈਂਦਾ, ਸਾਡੇ ਕੇਸ ਜਿਹੜੇ ਆ ਤਿਆਰ ਪਏ ਹੈਗੇ ਜਿਹੜੇ ਅਸੀਂ ਫਾਈਲ ਕਰਨ ਵਾਲੇ, ਜੇ ਫਾਈਲ ਕਰਾਂਗੇ ਤੇ ਕੋਈ ਸਾਨੂੰ ਕੋਈ ਦੋ ਪੈਸੇ ਦੇ ਕੇ ਜਾਊਗਾ ਜੀ। ਤੋ ਇਸ ਕਰਕੇ ਹਾਂਜੀ ਅਸੀਂ ਕੰਮ ਕਰਾਂਗੇ ਤੇ ਸਾਨੂੰ ਪੇ ਕਰਨਾ ਕਿਸੇ ਨੇ, ਸਾਨੂੰ ਕਿਹੜਾ ਸਰਕਾਰੀ ਤਨਖਾਹ ਮਿਲਣੀ ਜੀ।
1: ਬਿਲਕੁਲ।
0: ਪਰ ਸਾਡੇ ਕੋਲ ਹੋਰ ਕੋਈ ਰਸਤਾ ਹੀ ਹੈ ਨੀ ਗਾ ਜੀ, ਓਦਾਂ ਸਰਕਾਰਾਂ ਸੁਣਦੀਆਂ ਹੀ ਨੀ ਜੀ।
1: ਹੁਣ
0: ਜੇ ਜਦੋਂ ਕੋਰਟਾਂ ਦਾ ਕੰਮ ਸਫ਼ਰ ਕਰਨ ਲੱਗਾ ਹੈਗਾ ਆ ਤੇ ਤਾਂ ਇਹੀ ਗੱਲਾਂ ਹੋ ਚੁੱਕੀਆਂ ਹੈ ਜੀ, ਮੀਟਿੰਗਾਂ ਮਿਲਣ ਲੱਗੀਆਂ ਜੀ। ਅਸੀਂ ਤਾਂ ਵੱਡਾ ਸਵੇਰੇ ਹੀ ਕੰਮ ਤੇ ਆ ਜਾਂਦੇ ਹੈਗੇ ਆ, ਪਰ ਸਾਨੂੰ ਪਤਾ ਵੀ ਜਿੰਨੀ ਕਾਹਲੀ ਦੇ ਵਿੱਚ ਜਾਂ ਜਿੰਨੀ ਸੰਜੀਦਾ ਤਰੀਕੇ ਨਾਲ ਇਹਨਾਂ ਨੇ ਗੱਲ ਸੁਣਨੀ ਹੈਗੀ ਆ ਨਾ ਜੀ, ਓਦਾਂ ਫਿਰ ਗੱਲ ਨੀ ਸੁਣਨੀ, ਫਿਰ ਤਾਂ ਤਰੀਕ ਤੇ ਪਰ ਤਰੀਕ ਸਾਨੂੰ ਵੀ ਦੇਣਗੇ ਜੀ।
1: ਬਿਲਕੁਲ ਬਿਲਕੁਲ ਦਰੁਸਤ ਹੈ।
0: ਸੋ ਮਸਲਾ ਤਾਂ ਇਹ ਹੈਗਾ ਆ ਵੀ ਕਿੱਡੀ ਕੁ ਵੱਡੀ ਗੱਲ ਹੈਗੀ ਆ, ਤੁਸੀਂ ਕਿਹਦੇ ਵਾਸਤੇ ਜਿਹੜਾ ਆ ਇੰਨਾ ਦੇਰ ਹੋ ਗਈ, ਤੁਹਾਨੂੰ ਪਤਾ ਹੈ ਵੀ ਵਕੀਲ ਇਹਨਾਂ ਚੀਜ਼ਾਂ ਤੇ ਬਾਈਕਾਟ ਕਰਕੇ ਬੈਠੇ, ਤੁਸੀਂ ਉਸੇ ਦਿਨ ਹੀ ਪ੍ਰੰਪਟਲੀ ਅਗਲੇ ਦਿਨ ਹੀ ਜਿਹੜਾ ਆ ਮੀਟਿੰਗ ਕਾਲ ਕਰੋ
1: ਜਿਹੜਾ ਚੋਰੀ ਕਰਨ ਦਾ ਹੌਸਲਾ ਕਰ ਸਕਦਾ
0: ਜ਼ਰੂਰੀ ਕੰਮ ਹੈਗੇ।
1: ਬਿਲਕੁਲ
0: ਸਰ, ਜੇ ਤਾਂ ਕਿਸੇ ਇੰਡੀਵਿਜੁਅਲ ਦੀ ਸਮੱਸਿਆ ਹੋਵੇ ਤਾਂ ਤੁਸੀਂ ਜਿਹੜਾ ਆ ਡਿਲੇ ਕਰ ਲਓ, ਜਦੋਂ ਤੁਹਾਨੂੰ ਪਤਾ ਵੀ ਪੂਰਾ ਪ੍ਰੋਫੈਸ਼ਨ ਜਿਹੜਾ ਹੈਗਾ ਆ ਉਹ ਬਾਈਕਾਟ ਕਰਕੇ ਬੈਠਾ ਆ, ਵੀ ਉਹ ਗੱਲ ਨੂੰ ਉਹਨਾਂ ਦੇ ਐਂਗਲ ਨਾਲ ਵਿਚਾਰੋ ਤਾਂ ਸਹੀ
1: ਜੀ।
0: ਸਵਾਲ ਤਾਂ ਇਹ ਹੈ ਨਾ ਜੀ, ਜੋ ਆਪਾਂ ਸਮੱਸਿਆ ਦਾ ਹੱਲ ਉਦੋਂ ਹੀ ਕਰ ਪਾਵਾਂਗੇ ਜਦੋਂ ਆਪਾਂ ਦੋਨੇ ਪੱਖ ਜਿਹੜੇ ਆ ਉਹਨਾਂ ਨੂੰ ਦੇਖਾਂਗੇ। ਹੁਣ ਸਰਕਾਰ ਦਾ ਆਪਣਾ ਪੱਖ ਜਾਂ ਨੀਤੀਗਤ ਜਿਹੜੇ ਹੈਗੇ ਆ ਉਹਨਾਂ ਦਾ ਆਪਣਾ ਪੱਖ ਤਾਂ ਹੋ ਸਕਦਾ ਹੈਗਾ ਜੀ, ਕੀ ਉਹ ਵਕੀਲਾਂ ਦੇ ਜਿਹੜੇ ਹੈਗੇ ਆ ਪੱਖ ਨੂੰ ਵਿਚਾਰਨਗੇ?
1: ਇਹਦੇ ਸਰ ਸੈਣੀ ਸਾਹਿਬ ਪਿੱਛੇ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਕਿ ਜੇਲਾਂ ਤਾਂ ਪਹਿਲਾਂ ਹੀ ਭਰੀਆਂ ਪਈਆਂ ਨੇ, ਉੱਥੇ ਰੱਖਣ ਦੀਆਂ ਸਹੂਲਤਾਂ ਜਾਂ ਰਹਿਣ ਸਹਿਣ ਦਾ ਸਾਰਾ ਕੁਝ, ਤੰਗੀਆਂ ਪਰੇਸ਼ਾਨੀਆਂ, ਉਸ ਕਰਕੇ ਵੀ ਕਿਤੇ ਨਾ ਕਿਤੇ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਜਾ ਸਕਦਾ।
0: ਤੇ ਸਰ ਉਹਦਾ ਵਾਸਤੇ ਜਿਹੜਾ ਹੈਗਾ ਆ ਫਿਰ ਪ੍ਰਾਈਵੇਟ ਵਕੀਲ ਜਿਹੜਾ ਆ ਉਹਨੂੰ ਵੀ ਜ਼ਮਾਨਤ ਦੇ ਦਿਓ, ਛੇਤੀ ਜ਼ਮਾਨਤ ਦੇ ਦਿਓ ਉਹਨੂੰ ਨਾ, ਇੰਨੇ ਮਤਲਬ ਸਟ੍ਰਿਕਟਲੀ ਜਿਹੜਾ ਹੈਗਾ ਜੇ ਨਹੀਂ ਉਹਦੇ ਕੋਲ ਬੇਲ ਹੈਗੀ ਬੰਦੇ ਕੋਲ ਪਰਸਨਲ ਬੌਂਡ ਦੇ ਉੱਤੇ ਜਿਹੜਾ ਆ ਉਹਨੂੰ ਛੱਡ ਦਿੱਤਾ ਜਾਵੇ, ਮੰਨ ਲਓ ਬੰਦਾ ਜਿਹੜਾ ਆ 10 ਦਿਨ ਕਿਸੇ ਫੈਂਸ ਚ ਅੰਦਰ ਰਹਿ ਗਿਆ, ਅਦਰਵਾਈਜ਼ ਤੁਸੀਂ ਬੇਲ ਦੇਣੀ ਚਾਹੁੰਦੇ ਹੈਗੇ ਆ ਜਾਂ ਬੇਲ ਦਾ ਆਰਡਰ ਕਰ ਦਿੰਦੇ ਆ, ਬਾਅਦ ਦੇ ਵਿੱਚ ਅਗਲਾ ਐਪਲੀਕੇਸ਼ਨ ਲਾਉਂਦਾ ਜੀ ਮੇਰੇ ਕੋਲ ਸ਼ੋਰਟੀ ਹੈ ਨੀ ਗਾ, ਤਾਂ ਉਹਨੂੰ ਪਰਸਨਲ ਬੌਂਡ ਦੇ ਉੱਤੇ ਦੇ ਦਿਓ, ਛੱਡ ਦਿਓ ਜੀ,
1: ਕੁਝ ਤਾਂ ਸ਼ੋਅ ਕਰਨਾ ਪਵੇਗਾ ਹੀ ਨਾ। ਬਿਲਕੁਲ ਜੀ।
0: ਤੇ ਫਿਰ ਉਸ ਹਾਲਤ ਚ ਜੇ ਤੁਸੀਂ ਨਹੀਂ ਲੈਂਦੇ ਹੈਗੇ ਤੇ ਫਿਰ ਇਸ ਹਾਲਤ ਦੇ ਵਿੱਚ ਜੇ ਪ੍ਰਾਈਵੇਟ ਵਕੀਲ ਕੀਤਾ ਹੈ ਤੇ ਫਿਰ ਇਹ ਕਿਉਂ ਮਤਲਬ ਪ੍ਰੋਸੈਸ ਹੈਗੀ ਹੈ ਜੀ?
1: ਆਹੋ ਜੇ ਉਹ ਮਾਨਸਿਕ ਤੌਰ ਦੇ ਉੱਤੇ ਸਿੱਖ ਹੈਗਾ ਜਾਂ ਕੁਝ ਹੈਗਾ, ਮਤਲਬ ਕਿ ਉਹਨੂੰ ਆਦਤ ਪਈ ਹੋਈ ਆ ਚੋਰੀ ਕਰਨ ਦੀ ਜਾਂ ਹੋਰ ਸਾਰੀਆਂ ਚੀਜ਼ਾਂ, ਉਹਨੂੰ ਮਤਲਬ ਕਿ ਉਸ ਪਾਸੇ ਵੀ ਤਾਂ ਤੋਰਨਾ ਪਏਗਾ ਨਾ ਉਹਦੀ ਇਹਨਾਂ ਚੀਜ਼ਾਂ ਚੋਂ ਬਾਹਰ ਕੱਢਣ ਲਈ, ਕਾਉਂਸਲਿੰਗ ਵੀ ਤਾਂ ਜ਼ਰੂਰੀ ਹੈ ਉੱਥੇ
0: ਜਿਹੜਾ ਹੈਬਿਚੁਅਲ ਕ੍ਰਿਮੀਨਲ ਆ ਨਾ ਜੀ, ਹੈਬਿਚੁਅਲ ਕ੍ਰਿਮੀਨਲ ਆ ਉਹਦੇ ਵਾਸਤੇ ਤਾਂ ਜਿਹੜਾ ਬੌਜ ਲੱਗ ਗਈ ਹੈ ਜੀ।
1: ਬਿਲਕੁਲ ਹੈ ਜੀ ਬਿਲਕੁਲ।
0: ਜਿਹੜੇ ਦੋ ਪੈਸੇ ਕਿਸੇ ਟਾਈਮ ਤੇ ਲਾਉਣੇ ਪੈਂਦੇ ਸੀ ਲਿਟੀਗੇਸ਼ਨ ਤੇ ਜਾਂ ਇਸ ਤਰੀਕੇ ਨਾਲ, ਉਹ ਵੀ ਉਹਨੂੰ ਲਾਉਣ ਦੀ ਲੋੜ
1: ਨਹੀਂ
0: ਕਿ ਉਹ ਆਪਣਾ ਧੰਦਾ ਕਰ ਰਿਹਾ ਹੈ ਚਾਹੇ ਇਲੀਗਲੀ ਆ, ਅਗਲਾ ਕਰ ਰਿਹਾ ਹੈਗਾ ਆ, ਮੁੜ ਕੇ ਚਾਰ ਦਿਨ ਸਰਕਾਰੀ ਰੋਟੀ ਖਾਂਦਾ ਹੈਗਾ ਆ, ਮੁੜ ਕੇ ਫੇਰ ਆ ਜਾਂਦਾ ਵਾਪਸ ਉਸੇ ਧੰਦੇ ਚ ਆ ਜਾਂਦਾ।
1: ਬਿਲਕੁਲ
0: ਹਾਂਜੀ
1: ਜੀ।
0: ਸਵਾਲ ਤਾਂ ਇਹ ਹੈਗਾ ਨਾ ਕਿ ਸਰਕਾਰ ਦਾ ਹੀ ਇੱਕ ਡਿਪਾਰਟਮੈਂਟ ਇੱਕ ਏਜੰਸੀ ਜਿਹੜੀ ਆ ਬੰਦਾ ਫੜ ਕੇ ਲਿਆਉਂਦੀ ਆ ਕਿ ਬੰਦਾ ਦੋਸ਼ੀ ਆ ਜੀ, ਇਹਨੇ ਆਹ ਕ੍ਰਾਈਮ ਕੀਤਾ ਆ, ਔਰ ਬਿਨਾਂ ਮੰਗੇ ਬਿਨਾਂ ਗੱਲ ਤੋਂ ਜਿਹੜਾ ਹੈਗਾ ਸਰਕਾਰ ਦਾ ਹੀ ਇੱਕ ਡਿਪਾਰਟਮੈਂਟ ਉੱਥੇ ਖੜਾ ਹੈਗਾ ਇਹ ਸਾਬਤ ਕਰਨ ਲਈ ਵੀ ਨਹੀਂ ਜੀ ਇਹ ਬੇਗੁਨਾਹ ਆ।
1: ਬੇਗੁਨਾਹ ਆ ਜੀ।
0: ਉਹਨੂੰ ਕੀ ਫਰਕ ਪਿਆ ਜੀ?
1: ਜੀ
0: ਬੰਦੇ ਨੂੰ ਕੀ ਫਰਕ ਪਿਆ
1: ਜੇ
0: ਦੋਸ਼ ਲੱਗਾ ਹੈਗਾ ਤੇ ਕੋਈ ਕਾਰਨ ਹੋਊਗਾ ਤੇ ਉਹ ਬੇਦੋਸ਼ ਆਇਆ ਤਾਂ ਵੀ ਬਰੀ ਹੋ ਜਾਊਗਾ ਜੀ।
1: ਜੀ ਬਿਲਕੁਲ।
0: ਪਰ ਉਹਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ ਜੀ ਇਸ ਚੀਜ਼ ਦੇ ਨਾਲ।
1: ਬਿਲਕੁਲ।
0: ਇਹਦੇ ਨਾਲ ਕ੍ਰਾਈਮ ਵਧੇਗਾ, ਜਿਹੜਾ ਹੈਗਾ ਹਿੱਤਾਂ ਦਾ ਟਕਰਾਅ, ਇਹ ਤੋਂ ਮੈਂ ਇਨਕਾਰ ਨਹੀਂ

0: ਕਰਦਾ, ਪਰ ਗੱਲ ਇਹ ਹੈਗੀ ਆ ਕਿ ਜਿਹੜੀ ਪਾਲਿਸੀ ਦੇ ਤਹਿਤ ਤੁਸੀਂ ਕਹਿੰਦੇ ਹੈਗੇ ਫ੍ਰੀ ਲੀਗਲ ਏਡ, ਉਹ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਹੈਗੀ ਸੀਗੀ ਜੀ, ਉਹਦੇ ਤੇ ਕੰਮ ਵੀ ਡਿਸਟ੍ਰੀਬਿਊਟ ਕਈ ਬੰਦਿਆਂ ਨੂੰ ਹੁੰਦਾ ਸੀਗਾ ਜੀ, ਉਹਦੇ ਵਿੱਚ ਕੋਈ ਸ਼ੱਕ ਨਹੀਂ ਸੀ, ਔਰ ਉਹਦੇ ਤੱਕ ਨਾਲ ਜਿਹੜਾ ਹੈਗਾ ਆ ਵੀ ਜਿਹੜੇ ਕੁਆਲੀਫਾਈਡ ਵਕੀਲ ਹੈਗੇ ਆ, ਜਿਹੜੇ ਇੰਨੀ ਮਿਹਨਤ ਕਰਕੇ ਬਣੇ ਹੈਗੇ, ਉਹਨਾਂ ਦਾ ਇੰਟਰਸਟ ਹੈਂਪਰ ਨਹੀਂ ਸੀ ਹੋਇਆ
1: ਜੀ। ਕੋਈ ਫੀਸ ਮਤਲਬ ਕਿ ਨਿਰਧਾਰਿਤ ਹੈਗੀ ਆ ਜਾਂ ਕਰਕੇ ਮਤਲਬ ਕਿ ਹੋ ਸਕਦਾ ਹੈ ਕਿ ਵੱਧ ਘੱਟ ਵੀ ਹੋ ਚੀਜ਼ਾਂ ਲਈਆਂ ਜਾ ਸਕਦੀਆਂ, ਇਸ ਕਰਕੇ ਇਹ ਚੀਜ਼ ਨੂੰ ਲਿਆਂਦਾ ਗਿਆ ਹੋਵੇ ਕਿ ਜਾਂ ਫਿਰ ਇਸ ਚੀਜ਼ ਨੂੰ ਬੰਦ ਕਰ ਦਿੱਤਾ ਜਾਵੇ ਕਿ ਇੰਨੀ ਫੀਸ ਤੋਂ ਵੱਧ ਨਹੀਂ ਲਈ ਜਾ ਸਕਦੀ ਇਦਾਂ ਦੇ ਕੇਸ?
0: ਨਹੀਂ ਭਾਰੇ ਸਾਹਿਬ, ਵਕੀਲ ਦੀ ਫੀਸ ਜਿਹੜੀ ਹੈਗੀ ਆ, ਤੁਸੀਂ ਉਸੇ ਕੰਮ ਦੀ ਫੀਸ ਜਿਹੜੀ ਹਾਈ ਕੋਰਟ ਦੇ ਵਿੱਚ ਤੁਸੀਂ 5,000 ਤੋਂ ਲੈ ਕੇ 5,00,000 ਤੱਕ ਦਾ ਵਕੀਲ ਤੁਹਾਨੂੰ ਮਿਲ ਜਾਏਗਾ ਜੀ। ਹਰ ਇੱਕ ਬੰਦੇ ਨੇ ਆਪਣੇ ਆਪਣਾ ਜਿਹੜਾ ਹੈਗਾ ਆ ਵੀ ਸਟੈਂਡਰਡ ਮੇਨਟੇਨ ਕੀਤਾ ਆ, ਕੁਆਲਿਟੀ ਮੇਨਟੇਨ ਕੀਤੀ ਹੈਗੀ ਆ, ਆਪਣਾ ਨਾਂ ਬਣਾਇਆ ਆ ਜੀ,
1: ਬਿਲਕੁਲ ਹੈ।
0: ਤੇ ਇਸ ਕਰਕੇ ਉਹ ਜਿੱਦਾਂ ਦਾ ਵਕੀਲ ਕਰਨਾ ਹੈਗਾ ਉਦਾਂ ਦਾ ਪੈਂਦਾ ਆ ਸਰ, ਫਰਕ ਇਸ ਚੀਜ਼ ਦਾ ਐਕਸਪੀਰੀਅੰਸ ਬੰਦਾ ਜਿਹੜਾ ਹੈਗਾ ਆ ਉਹਦੀ ਜਿਹੜੀ ਵਕੀਲ ਤਾਂ ਦੋਨੇ ਪਾਸ ਵਕੀਲ ਹੀ ਹੁੰਦੇ ਆ ਜੀ, ਪਰ ਸਵਾਲ ਆ ਕਿ ਉਹਦੇ ਵਿੱਚ ਜੇ ਕਿਸੇ ਦਾ 30 ਸਾਲ ਦਾ ਤਜਰਬਾ ਛਿਪਿਆ ਆ ਹੈਗਾ ਆ, ਤੇ ਉਸ ਬੰਦੇ ਨੇ ਆਪਣੇ ਜਿਹੜੇ ਆ ਉਸ 30 ਸਾਲ ਦੇ ਤਜਰਬੇ ਦੀ ਜਿਹੜੀ ਆ ਤੇ ਉਹਦੀ ਫੀਸ ਲੈਣੀ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
0: ਉਹ ਤਾਂ ਸਰ ਅਵੇਲੇਬਲ ਹੈ ਮਾਰਕੀਟ ਚ, ਸਾਰਾ ਕੁਛ ਅਵੇਲੇਬਲ ਆ, ਸਸਤਾ ਬੰਦਾ ਵਕੀਲ ਵੀ ਅਵੇਲੇਬਲ ਆ, ਮਹਿੰਗਾ ਵੀ ਅਵੇਲੇਬਲ ਹੈਗਾ ਆ, ਬਟ ਤੁਸੀਂ ਬਿਨਾਂ ਮੰਗੇ ਜਦੋਂ ਦੇ ਰਹੇ ਹੈਗੇ ਆ, ਬਿਨਾਂ ਕੋਈ ਇਸ ਚੀਜ਼ ਨੂੰ ਚੈੱਕ ਕੀਤਿਆਂ ਕਿ ਕੀ ਉਸ ਬੰਦੇ ਨੂੰ ਲੋੜ ਹੈ ਵੀ ਆ ਇਸ ਚੀਜ਼ ਦੀ, ਤੇ ਫਿਰ ਜਿਹੜਾ ਹੈਗਾ ਆ ਉਹ ਤੇ ਆ, ਤੇ ਫਿਰ ਉਹ ਥੋੜੇ ਬੰਦਿਆਂ ਦੇ ਕੋਲ ਜਿਹੜਾ ਹੈਗਾ ਆ ਕੰਮ ਕੰਸਨਟ੍ਰੇਟ ਹੋ ਰਿਹਾ ਹੈ ਜੀ, ਉਹ ਜਿਹੜੇ ਤੁਸੀਂ ਇੰਪਲਾਈ ਕੀਤੇ ਹੈਗੇ ਕੰਟਰੈਕਟ ਤੇ ਰੱਖੇ ਆ ਜੀ। ਹਾਂਜੀ, ਕਈ ਜਗ੍ਹਾ ਦੇ ਉੱਤੇ ਤਾਂ ਭਾਈਚਾਰੇ ਦੇ ਹੱਕ ਦੇ ਵਿੱਚ ਜਿਹੜੇ ਬੰਦੇ ਅਪੁਆਇੰਟ ਕੀਤੇ ਸੀ ਲੀਗਲ ਏਡ ਡਿਫੈਂਸ ਕੌਂਸਲ, ਉਹਨਾਂ ਨੇ ਰਿਜ਼ਾਈਨ ਵੀ ਕਰ ਦਿੱਤਾ।
1: ਓਕੇ ਓਕੇ, ਠੀਕ ਹੈ,
0: ਹਾਂ ਠੀਕ ਗੱਲ ਪ੍ਰੋਫੈਸ਼ਨ ਦੇ ਵਿੱਚ ਇਨਜਸਟਿਸ ਹੋ ਰਿਹਾ ਜੀ।
1: ਹਾਂਜੀ
0: ਹਾਂਜੀ, ਉਹ ਵੀ ਠੀਕ ਹੈ, ਉਹ ਮਹਿਸੂਸ ਕਰਦੇ ਹੈਗੇ ਹਾਂਜੀ ਧੱਕਾ ਹੋ ਰਿਹਾ ਜੀ।
1: ਬਿਲਕੁਲ
0: ਜੀ ਭਾਰਤ ਸਾਹਿਬ ਜੀ, ਟੋਪਿਕ ਦੇ ਉੱਤੇ ਤਾਂ ਆਪਾਂ ਓਵਰ ਕਰਦੇ ਹੈਗੇ ਆ ਜੀ, ਤਾਂ ਇੰਡੀਆ ਨੂੰ ਜਿਹੜਾ ਹੈਗਾ ਆ ਸੈਪਰੇਟ ਰਿਕਾਰਡ ਕਰ ਲਿਓ ਜੀ, ਫਿਰ ਬਾਕੀ ਖਬਰਾਂ ਆਪਾਂ ਕਰ ਲੈਣੇ, ਕਿਉਂਕਿ ਮੈਂ ਵੀ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਤੇ ਜਿਹੜੇ ਬੰਦੇ ਨਹੀਂ ਪਤਾ ਹੈਗਾ ਉਹਨਾਂ ਨੂੰ ਦੱਸਣ ਨੂੰ ਵਾਸਤੇ ਤੇ ਮੇਰੇ ਕੰਮ ਆਏਗਾ ਜੀ।
1: ਬਿਲਕੁਲ ਹੈ ਜੀ
0: ਜੀ ਭਾਰਤ ਸਾਹਿਬ, ਸ਼ੁਕਰੀਆ
1: ਜੀ ਸਾਹਿਬ, ਇਹਦੇ ਬਾਰੇ ਜਾਣਕਾਰੀ ਵਿਸਤਾਰ ਦੇ ਵਿੱਚ ਸਾਂਝੀ ਕੀਤੀ ਹੈ ਤੁਸੀਂ। ਭੁੱਖ ਹੜਤਾਲ ਦੇ ਉੱਤੇ ਕਿਉਂ ਪੰਜਾਬ ਤੇ ਹਰਿਆਣਾ ਦੇ ਵਕੀਲ ਬੈਠੇ ਨੇ, ਉਹ ਉਮੀਦ ਕਰਦੇ ਆ ਜਲਦ ਮਸਲਾ ਹੱਲ ਹੋਵੇ। ਤੇ ਦੂਸਰੀਆਂ ਖਬਰਾਂ ਦੇ ਵੱਲ ਨੂੰ ਚੱਲੀਏ ਤਾਂ ਸੈਣੀ ਸਾਹਿਬ, ਜਿਸ ਦੇ ਵਿੱਚ ਬਾਤ ਪਾਈਏ ਤੇ ਅੱਜ ਸੁਖਬੀਰ ਸਿੰਘ ਬਾਦਲ ਹੁਣੀ ਸਿੱਟ ਅੱਗੇ ਪੇਸ਼ ਹੋਏ ਹੈ ਤੇ ਖੁੱਲਾ ਚੈਲੰਜ ਵੀ, ਬੜੇ ਸਮੇਂ ਬਾਅਦ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਇੱਕੋ ਜਗ੍ਹਾ ਦੇ ਉੱਤੇ ਤੇ ਬਕਾਇਦਾ ਇੱਕੋ ਗੱਡੀ ਦੇ ਵਿੱਚ ਨਜ਼ਰ ਆਏ ਨੇ ਜੀ।
0: ਦੇਖੋ ਰਿਸ਼ਤੇਦਾਰੀ ਆ ਜੀ
1: ਜੀ,
0: ਹਾਂਜੀ, ਤੇ ਸਾਰੀ ਖੁਦਾਈ ਇੱਕ ਤਰਫ ਜੋਰੂ ਘਬਾਈ ਇੱਕ ਤਰਫ ਕਹਿੰਦੇ ਹੁੰਦੇ ਆ ਜੀ, ਤੇ ਫੇਰ ਇਸ ਕਰਕੇ ਆ
1: ਜੀ
0: ਹੁਣ, ਨਾਲੇ ਜੇ ਰਿਸ਼ਤੇਦਾਰ ਨੇ ਔਖੇ ਸਮੇਂ ਤੇ ਨਾਲ ਖੜਨਾ ਤੇ ਫੇਰ ਖੜਨਾ ਕਦੋਂ ਆ ਜੀ।
1: ਬਿਲਕੁਲ ਆ ਜੀ,
0: ਬਾਦਲ ਸਾਹਿਬ ਸਰ ਚੌਥੀ ਵਾਰ ਪੇਸ਼ ਹੋ ਗਏ ਜੀ,
1: ਜੀ
0: 2 ਵਾਰ ਪਹਿਲੀ ਸਰਕਾਰ ਚ, 2 ਵਾਰ ਇਹਨਾਂ ਦੀ ਸਰਕਾਰ ਚ
1: ਜੀ,
0: ਤੇ ਅਕਾਲੀ ਦਲ ਦਾ ਕਾਫੀ ਇਕੱਠ ਸੀਗਾ ਜੀ
1: ਜੀ।
0: ਉਹ ਕਿਸੇ ਬੰਦੇ ਨੇ ਨਾ ਕਮੈਂਟ ਲਿਖਿਆ, ਕਹਿੰਦਾ ਜੀ ਭਈ ਬੱਚੇ ਦਾ ਹੱਠ ਤੇ ਅਕਾਲੀਆਂ ਦਾ ਇਕੱਠ ਸੁਭਾਵਕ ਕੀ ਹੋ ਜਾਂਦਾ ਆ, ਦੇਖੋ ਉਹ ਸਮੇਂ ਦੀ ਗੱਲ ਹੁੰਦੀ ਸੀ ਜੀ, ਤੇ ਠੀਕ ਹੈ ਜੀ ਉਹਨਾਂ ਨੇ ਜਿਹੜਾ ਹੈਗਾ ਨਾ ਤਾਂ ਇਹਦੇ ਵਿੱਚੋਂ ਸਾਰਾ ਕੁਛ ਨਿਕਲਣਾ ਜੀ, ਸਮਾਂ ਏਦਾਂ ਜ਼ਿਆਦਾ ਹੋ ਗਿਆ ਆ ਜੀ, ਅਸਲ ਦੋਸ਼ੀ ਜਿਹੜਾ ਆ ਉਹਨੂੰ ਅੱਜ ਤੱਕ ਕਿਸੇ ਨੇ ਜਿਹੜਾ ਆ ਉਹ ਪੁੱਛਿਆ ਤੱਕ ਨੀ ਜੀ, ਉਹ ਸਨਾਰੀਆ ਜੇਲ ਚ ਆਉਂਦਾ ਆ ਜੀ ਜਾਂਦਾ ਆ ਜੀ, ਹਾਂਜੀ
1: ਜੀ,
0: ਉਹ ਤੇ ਉਹ ਰਾਮ ਰਹੀਮ ਜਿੱਥੋਂ ਸਾਜਿਸ਼ ਦੀ ਮਤਲਬ ਜਿਹੜਾ ਸ਼ੁਰੂਆਤ ਹੋਈ ਹਨੀਪ੍ਰੀਤ ਜਾਂ ਉਹਨਾਂ ਨੇ ਜਿਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਵੀ ਇਹਨਾਂ ਨੇ ਸਾਡੇ ਬਾਬੇ ਨੂੰ ਜਿਹੜਾ ਆ ਹਾਂਜੀ ਇਸ ਤਰੀਕੇ ਨਾਲ ਕੀਤਾ ਹੈਗਾ ਆ, ਤੇ ਅਸੀਂ ਇਹਨਾਂ ਨੇ ਸਾਡੇ ਗੁਰੂ ਦਾ ਅਪਮਾਨ ਕੀਤਾ ਤੇ ਅਸੀਂ ਇਹਨਾਂ ਦੇ ਗੁਰੂ ਦਾ ਅਪਮਾਨ ਕਰੀਏ
1: ਜੀ,
0: ਹਾਂਜੀ ਉਹ ਸਾਰਾ ਕੁਛ ਤਾਂ ਜਿਹੜਾ ਆ ਇਹਨਾਂ ਦਾ ਜਿਹੜਾ ਆ ਗਵਾਹ ਦੱਸ ਕੇ ਗਿਆ ਹੈਗਾ ਸੀ ਜੀ, ਪਰ ਸਰਕਾਰ ਉਹਦੇ ਤੱਕ ਤਾਂ ਪਹੁੰਚ ਹੀ ਨਹੀਂ ਸਕੀ ਜੀ,
1: ਜੀ
0: ਸੋ ਇਸ ਕਰਕੇ ਜਦ ਤੱਕ ਜਿਹੜਾ ਹੈਗਾ ਜਦੋਂ ਆਪਾਂ ਕਿਸੇ ਇੱਕ ਬੰਦੇ ਨੂੰ ਮਤਲਬ ਦੋਸ਼ੀ ਬੰਦੇ ਨੂੰ ਛੱਡਦੇ ਆ ਨਾ ਜੀ,
1: ਜੀ
0: ਤੇ ਫੇਰ ਜਿਹੜੇ ਹੈਗੇ ਆ ਬਾਕੀ ਜਿਹੜੇ ਆ ਦੋਸ਼ੀ ਤੁਸੀਂ ਬਣਾਏ ਆ ਜਾਂ ਮਤਲਬ ਉਹ ਵੈਦਰ ਦੇ ਆਰ ਵਰ ਇਨਵੋਲਵਡ ਔਰ
1: ਜੀ
0: ਉਹਨਾਂ ਦੇ ਕੇਸ ਤੇ ਇਫੈਕਟ ਪੈਂਦਾ ਹੀ ਪੈਂਦਾ ਜੀ।
1: ਬਿਲਕੁਲ ਹੈ
0: ਤੁਸੀਂ ਜਿਹੜਾ ਹੈਗਾ ਆ ਚਲਾਨ ਤੁਹਾਡੇ ਜਿਹੜੇ ਆ ਚੰਡੀਗੜ੍ਹ ਪੰਜਾਬ ਤੋਂ ਬਾਹਰ ਚੱਲ ਗਏ ਆ ਜੀ,
1: ਜੀ
0: ਉਹਨਾਂ ਦਾ ਜਿਹੜਾ ਟ੍ਰਾਇਲ ਬਾਹਰ ਹੋਣਾ ਹੈ ਜੀ। ਪਰ ਜੇ ਇਸ ਸਰਕਾਰ ਦੀ ਅਚੀਵਮੈਂਟ ਇਹਨਾਂ ਨੇ ਕਰਨੀ ਹੁੰਦੀ 4.5 ਸਾਲ ਦੇ ਵਿੱਚ, ਕਿਤੇ ਜਿਹੜਾ ਹੈਗਾ ਆ ਉਹ ਰਿਮਾਂਡ ਦੇ ਉੱਤੇ ਜਿਹੜਾ ਆ ਰਾਮ ਰਹੀਮ ਨੂੰ ਲੈ ਆਉਂਦਾ
1: ਜੀ
0: ਤੇ ਹਨੀਪ੍ਰੀਤ ਵਗੈਰਾ ਨੂੰ ਜਿਹੜਾ ਆ ਕਾਨੂੰਨੀ ਸ਼ਿਕੰਜੇ ਦੇ ਵਿੱਚ ਲੈ ਆਉਂਦੇ
1: ਜੀ
0: ਤੇ ਸਾਰੀ ਸਾਜਿਸ਼ ਜਿਹੜੀ ਆ ਬੇਨਕਾਬ ਹੋ ਸਕਦੀ ਸੀ।
1: ਬਿਲਕੁਲ ਹੈ ਜੀ
0: ਤੇ ਪਰ ਇਹ ਜਿਹੜਾ ਆ ਸੋਰੀ ਟੂ ਸੇ ਇਹਦੇ ਵਿੱਚੋਂ ਨਿਕਲਣਾ ਕੁਛ ਨੀ ਜੀ, ਇਹ ਨਿਰੀ ਪੋਲੀਟਿਕਸ ਹੀ ਆ ਜੀ।
1: ਜੀ
0: ਉਹਦਾ ਕਾਰਨ ਤੁਸੀਂ ਅੱਜ ਦੇਖ ਲਓ, ਜਿਹੜੀ ਤੁਸੀਂ ਦੂਜੀ ਖਬਰ ਕੀਤੀ ਸੀ ਤੇ 3 ਰੂਟਾਂ ਦੇ ਉੱਤੇ ਜਿਹੜਾ ਆ ਹੁਣ ਤੀਰਥ ਯਾਤਰਾ
1: ਤੀਰਥ
0: ਸਕੀਮ
1: ਯਾਤਰਾ
0: ਹੋਰ
1: ਦੇ ਉੱਤੇ
0: ਚੱਲੂਗੀ।
1: ਜੀ
0: ਹਾਂਜੀ, ਕਿਹੜੇ ਕਿਹੜੇ ਹਰਿਦੁਆਰ ਰਿਸ਼ੀਕੇਸ਼ ਹਾਂਜੀ
1: ਜੀ
0: ਖਾਟੂ ਸ਼ਾਮ ਹਾਂਜੀ ਤੇ ਇੱਕ ਸ਼ਾਇਦ ਹੋਰ ਕੀ ਹੈਗਾ ਸੀਗਾ ਜੀ, ਉਹ
1: ਜੀ
0: ਵੀ ਹਿੰਦੂਆਂ ਦੇ ਨਾਲ ਰਿਲੇਟਡ ਆ ਜੀ।
1: ਬਿਲਕੁਲ ਹੈ ਜੀ
0: ਭਾਜਪਾ ਤਾਂ ਸਰ ਵੈਸੇ ਹੀ, ਭਾਜਪਾ ਤਾਂ ਵੈਸੇ ਹੀ ਬਦਨਾਮ ਆ, ਜੋ
1: ਜੀ
0: ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਡਿਵਾਈਡ ਕਰਤਾ ਇੱਕ ਸ਼ਾਮ ਭੁੱਖ ਛਿਪ ਕੇ ਨਾਮ
1: ਜੀ
0: ਹਿੰਦੂਆਂ ਤੇ ਸਿੱਖਾਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਵੰਡਣ ਦੇ ਵਿੱਚ ਜੋ ਇਸ ਸਰਕਾਰ ਨੇ ਮਤਲਬ ਕੰਮ ਕਰ ਦਿੱਤਾ ਆ ਉਹ ਹੋਰ ਕੋਈ ਨੀ ਕਰ ਸਕਦੇ ਜੀ।
1: ਜੀ
0: ਆਮ ਆਦਮੀ ਪਾਰਟੀ ਦੇ ਬਲਿਆਰੇ ਜਾਈਏ ਜੀ,
1: ਜੀ
0: ਇਹ ਲੋਕਾਂ ਨੂੰ ਅਹਿਸਾਸ ਹੀ ਨਹੀਂ ਸੀ ਜੀ। ਪੰਜਾਬ ਦੇ ਲੋਕ ਤਾਂ ਜਿਹੜੇ ਆ ਇੰਨੇ ਮਿਲ ਜੁਲ ਕੇ ਰਹਿੰਦੇ ਸੀ, ਇੱਥੇ ਜਗਰਾਤਿਆਂ ਚ ਸਰਦਾਰ ਬੈਠੇ ਹੁੰਦੇ ਸੀ ਤੇ ਅਖੰਡ ਪਾਠ ਦੇ ਵਿੱਚ ਮੁੰਡੇ ਬੰਦੇ ਵੱਧ ਬੈਠੇ ਹੁੰਦੇ ਸੀ ਜੀ,
1: ਜੀ
0: ਪਰ ਇੱਥੇ ਕਦੀ ਵੀ ਨਹੀਂ। ਨਾ ਪੰਜਾਬ ਦਾ ਹਿੰਦੂ ਜਿਹੜਾ ਆ ਉਹ ਆਪਣਾ ਸਿੱਖ ਸ਼ੈਲੀ ਦੇ ਵਿੱਚ ਜੀਵਨ ਬਤੀਤ ਕਰਦਾ ਸੀ
1: ਜੀ
0: ਤੇ ਸਿੱਖ ਜਿਹੜਾ ਹੈਗਾ ਸੀ ਉਹ ਹਿੰਦੂਆਂ ਦੇ ਕਸਟਮ ਨੂੰ ਰੈਕੋਗਨਾਈਜ਼ ਕਰਦਾ ਸੀ,
1: ਜੀ
0: ਬਟ ਇਹਨਾਂ ਨੇ ਹੌਲੀ ਹੌਲੀ ਜਿਹੜਾ ਆ ਇਹ ਦਾਣਾ ਪਾਉਣਾ ਸ਼ੁਰੂ ਕਰ ਦਿੱਤਾ ਜੀ। ਹੁਣ
1: ਜੀ
0: ਪਤਾ ਨੀ ਮੈਨੂੰ ਮਾਨ ਸਾਹਿਬ ਦਾ ਝੁਕਾ ਇੰਨਾ ਹਿੰਦੂਇਜ਼ਮ ਵੱਲ ਕਿਉਂ ਹੋ ਗਿਆ ਹੈਗਾ ਆ ਜੀ, ਜਦ ਤੱਕ ਅਕਾਲ ਤਖ਼ਤ ਤੋਂ ਮੋਹ ਭੰਗ ਹੋ ਗਿਆ ਜੀ ਤਾਂ ਕਰਕੇ ਜਿਹੜਾ ਸਿੱਖਇਜ਼ਮ ਤੋਂ ਮੋਹ ਭੰਗ ਹੋ ਗਿਆ ਉਹਨਾਂ ਦਾ
1: ਜੀ।
0: ਹਾਂਜੀ ਇਹ ਕੀ ਕਰ ਰਹੇ ਹੈਗੇ ਆ ਵੀ ਇਹ ਕਿੰਨਾ ਟਾਈਮ ਕਿੰਨੀ ਐਨਰਜੀ ਸਟੇਟ ਦੀ ਵੇਸਟ ਹੁੰਦੀ ਹੈਗੀ ਆ।
1: ਜੀ
0: ਪਰ ਇਹ ਸਭ ਧਰਮ ਤਾਂ ਨਿੱਜ ਆ ਜੀ, ਇਹਦੇ ਵਿੱਚ
1: ਬਿਲਕੁਲ
0: ਕੀ ਹੈਗਾ ਜੀ, ਇਹ ਕਿ ਸ਼ਾਮ ਸ਼ਿਵ ਕੇ ਨਾਮ ਹੈ ਜੀ, ਉਹ ਸ਼ਿਵ ਦੇ ਨਾਮ ਤੇ ਜ਼ਿੰਦਗੀ ਹੈਗੀ ਆ, ਸਾਹ ਜਿਹੜੇ ਹੈਗੇ ਪਰਮਾਤਮਾ ਦੇ ਦਿੱਤੇ ਪਰਮਾਤਮਾ ਦੇ ਨਾਂ ਤੇ 24 ਘੰਟੇ ਉਹ ਤਾਂ ਕਹਿੰਦੇ ਸਵਾਸ ਸਵਾਸ ਸਿਮਰੋ ਗੋਬਿੰਦ ਹੈ
1: ਜੀ।
0: ਜੀ ਤੁਸੀਂ ਜਿਹੜਾ ਹੈਗਾ ਇੱਕ ਸ਼ਾਮ ਤੁਹਾਡੇ ਨਾਲ ਨੱਚ ਟੱਪ ਕੇ ਤੇ ਸ਼ਬਦ ਗਾ ਲੈ ਤੇ ਉਹਨੂੰ ਜਿਹੜਾ ਹੈਗਾ ਆ ਪਰਮਾਤਮਾ ਦੇ ਲੇਖੇ ਲਾਤਾ ਹੈ ਜੀ।
1: ਉਹੀ ਚੀਜ਼ਾਂ ਜਿਹੜਾ ਇੰਨਾ
0: ਤੇ
1: ਪੈਸਾ
0: ਸਭ
1: ਇਨਵੈਸਟ ਕਰ ਰਹੇ ਸੈਣੀ ਸਾਹਿਬ, ਉਹੀ ਲੋਕਾਂ ਦਾ ਪੱਧਰ ਜਿਹੜਾ ਮਾਨਸਿਕ ਪੱਧਰ ਜਾਂ ਐਜੂਕੇਸ਼ਨ ਪੱਧਰ ਹੈ ਉਹਨੂੰ ਉੱਪਰ ਚੱਕਣ ਦੇ ਲਈ ਜਾਂ ਕੁਝ ਸੰਸਥਾਵਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੁਝ ਲਾਇਬ੍ਰੇਰੀਆਂ ਗਰਾਊਂਡਾਂ ਉਹ ਚੀਜ਼ਾਂ ਹੁਣ ਦੇਖ ਲਓ ਆ ਸਾਰੀਆਂ ਚੀਜ਼ਾਂ 3100 ਗਰਾਊਂਡਾਂ ਬਣਾ ਦਿੱਤੀਆਂ ਜੀ, ਇਹ ਕਰ ਦਿੱਤਾ ਜੀ, ਇੱਕ ਬੋਰਡ ਲਾਤਾ, 4 ਦੀਵਾਰੀ ਤਾਰਾਂ ਦੀ ਕਰ ਦਿੱਤੀ, ਉਹ ਸਟੇਡੀਅਮ ਬਣ ਗਿਆ ਜੀ।
0: ਸਰ ਜੇ ਇਹ ਥੋੜੇ ਬਹੁਤੇ ਵੀ ਸੰਜੀਦਾ ਹੁੰਦੇ
1: ਜੀ
0: ਪੰਜਾਬ ਦੇ ਵਿੱਚ ਆ ਤੀਰਥ ਯਾਤਰਾ ਸਕੀਮ ਦੀ ਜਗ੍ਹਾ ਤੇ ਬੱਸਾਂ ਲਾਂਦੇ ਬੱਚਿਆਂ ਨੂੰ ਸਾਰਿਆਂ ਨੂੰ ਸਾਇੰਸ ਸਿਟੀ ਜਿਹੜੀ ਆ ਫ੍ਰੀ ਦੇ ਵਿੱਚ ਦਿਖਾ ਕੇ ਆਉਂਦੇ
1: ਜੀ।
0: ਹਾਂਜੀ ਉਹ ਤੁਸੀਂ ਜਿਹੜਾ ਹੈਗਾ ਜੇ ਕੋਈ ਭਵਿੱਖਤਾ ਬਣਾ ਲਓ
1: ਜੀ
0: ਤੇ ਤੀਰਥ ਯਾਤਰਾ ਤੇ ਜਾਣ ਵਾਸਤੇ ਤੁਹਾਡਾ ਕੋਈ ਪੈਸਾ ਨੀ ਲੱਗਣਾ ਹੈਗਾ, ਤੇ ਜੇ ਤੁਸੀਂ ਸਾਇੰਸ ਸਿਟੀ ਦੇਖਣ ਜਾਣੀ ਹੈਗੀ ਆ ਤੇ ਉਹਦੇ ਵਾਸਤੇ ਤੁਹਾਨੂੰ ਪੈਸੇ ਵੀ ਖਰਚਣੇ ਪੈਣਗੇ, ਟਿਕਟ ਵੀ ਖਰਚਣੀ
1: ਜੀ,
0: ਪਊਗੀ। ਹਾਂਜੀ
1: ਲੰਗਰ
0: ਤੇ
1: ਵੀ ਕਰਾਉਣਾ ਪਊ ਮੁੜ ਕੇ।
0: ਹਾਂਜੀ ਸਾਰਾ ਕੁਛ ਆ ਤੁਹਾਨੂੰ ਕਰਨਾ ਪਏਗਾ। ਤੇ
1: ਜੀ
0: ਭਾਰੇ ਸਾਹਿਬ ਮੈਂ ਮਤਲਬ ਨਾ ਇੱਕ ਵਾਰੀ ਜਾ ਕੇ ਮਹਿਸੂਸ ਕੀਤਾ ਕਿ ਅਸੀਂ ਬਚਪਨ ਦੇ ਵਿੱਚ ਤਾਂ ਨਹੀਂ ਆ ਸਕੇ,
1: ਜੀ
0: ਬਟ ਜੇ ਇਸ ਏਜ ਦੇ ਵਿੱਚ ਵੀ ਜਾਂਦੇ ਆ ਨਾ ਵੀ ਰੀਅਲੀ ਜੀਨ। ਹਾਂਜੀ
1: ਬਿਲਕੁਲ
0: ਅਸੀਂ ਅਸਟ੍ਰੋਲੋਜੀ ਉਹਦੇ ਵਿੱਚ ਅਸਟ੍ਰੋਨੋਮੀ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਜਿਹੜੀਆਂ 3D ਪਿਕਚਰ ਚੱਲਦੀਆਂ ਕਿੱਦਾਂ ਅਸਟ੍ਰੋਨੋਮੀ ਨੂੰ ਮਤਲਬ ਜਿਹੜਾ ਉਹ ਸਰ ਉੱਥੇ ਫੀਲ ਆਉਂਦਾ ਬਕਾਇਦਾ ਤੌਰ ਤੇ ਵੀ
1: ਦੇਖੋ
0: ਹਾਂ ਜੀ ਅਸੀਂ ਉੱਥੇ।
1: ਜਦੋਂ ਮੈਂ NCC ਚ ਸੀਗਾ ਜੀ, ਮੈਂ +2 10ਵੀਂ ਦੇ ਵਿੱਚ ਜਦੋਂ ਦਿੱਲੀ ਕੈਂਪ ਲੱਗਾ ਸੀ ਸਾਡਾ, ਪਹਿਲਾਂ ਇੱਥੇ ਲੋਕਲ ਹੀ ਲੱਗਾ ਸੀਗਾ ਤੇ ਉਸ ਤੋਂ ਬਾਅਦ ਦਿੱਲੀ ਗਏ ਸੀਗੇ ਤੇ ਦਿੱਲੀ ਕੈਂਪ ਲੱਗਾ ਨੈਸ਼ਨਲ ਪੱਧਰ ਦਾ ਸੀਗਾ ਤੇ ਉੱਥੇ ਸਾਨੂੰ ਉਹ ਪੂਰਾ ਜਿਹੜਾ ਆਪਣਾ ਰਾਜ ਭਵਨ ਹੈਗਾ ਗਾਂਧੀ ਹੁਣਾਂ ਦਾ, ਇੰਦਰਾ ਗਾਂਧੀ ਹੁਣਾਂ ਦਾ ਏਰੀਆ ਜਾਂ ਉਹ ਏਅਰਪੋਰਟ ਦਾ ਜਿਹੜਾ ਜਿੰਨਾ ਆਰਮੀ ਦਾ ਏਰੀਆ ਏਅਰਫੋਰਸ ਦਾ ਏਰੀਆ ਉਹ ਸਾਰਾ ਹੀ ਘੁਮਾਇਆ ਜੀ। ਦਿਖਾਇਆ ਨਾਲੇ ਉੱਥੇ ਤੇ ਨਾਲ ਉਹ ਫਿਰ ਸਾਨੂੰ ਉੱਥੇ ਲੈ ਕੇ ਵੀ ਗਏ ਸੀ ਆਪਣੇ ਦਿੱਲੀ ਹੈਗਾ ਉੱਥੇ ਆਹ ਸਾਰਾ ਹੀ ਮਤਲਬ ਕਿ ਕੁਰਸੀਆਂ ਮਤਲਬ ਕਿ ਉੱਪਰ ਨੂੰ ਦੇ ਲੰਮੇ ਪੈ ਜਾਂਦੇ ਆ ਤਕਰੀਬਨ ਤੇ ਉੱਪਰ ਨੂੰ ਦੇਖਦੇ ਆ ਛੱਤ ਦੇ ਉੱਤੇ ਪੂਰੀ ਫਿਲਮ ਚੱਲਦੀ ਹੈ ਜੀ ਮਤਲਬ ਕਿ ਅੱਜ ਤੋਂ ਮੈਂ 25-35 ਸਾਲ 30 ਸਾਲਾਂ ਪਹਿਲਾਂ ਦੀ ਗੱਲ ਕਰਦਾ ਜੀ।
0: ਹਾਂਜੀ
1: ਜੀ
0: ਅੱਗੇ ਦੀ ਅੱਗੇ ਭਾਰਤ ਸਾਹਿਬ ਉਹਨਾਂ ਨੇ ਹੋਰ ਵੀ ਡਿਵੈਲਪ ਕੀਤਾ ਹੈਗਾ ਆ ਕਿ 3D ਮਤਲਬ ਜਿਹੜਾ ਆ ਉਹ ਥੀਏਟਰ ਦੇ ਵਿੱਚ ਵੱਖਰੀਆਂ ਵੱਖਰੀਆਂ ਤਰ੍ਹਾਂ ਦੀਆਂ ਪਿਕਚਰ ਚੱਲਦੀਆਂ।
1: ਹਾਂਜੀ
0: ਉਹਦੇ ਨਾਲ ਉਹ ਫੀਲ ਹੁੰਦਾ ਬਕਾਇਦਾ ਤੌਰ ਤੇ ਉਹ ਤੇ ਉਹਦੇ ਨਾਲ ਸਰ ਜੋ ਨੌਲੇਜ ਓਦਾਂ ਨੀ ਬੰਦੇ ਨੂੰ ਆ ਸਕਦੀ ਹੈਗੀ ਜਿੱਦਾਂ ਮਤਲਬ ਉੱਥੇ ਦੇਖ ਕੇ ਜਿਹੜਾ ਪਤਾ ਲੱਗਦਾ ਹੈ ਉਹ ਬੁਕਿਸ਼ ਨੌਲੇਜ ਦੇ ਨਾਲ ਨਹੀਂ ਪਤਾ ਲੱਗਦਾ
1: ਨਹੀਂ ਲੱਗਦਾ ਜੀ ਬਿਲਕੁਲ ਹੈ ਜੀ।
0: ਹਾਂਜੀ
1: ਜੀ
0: ਜੀ ਭਾਰਤ ਸਾਹਿਬ ਹੋਰ ਖਬਰ ਜਿਹੜੀ ਕਿਹੜੀ ਹੈਗੀ ਜੀ?
1: ਹੋਰ ਤਾਂ ਸੈਣੀ ਸਾਹਿਬ ਜੋ ਚੱਲ ਰਿਹਾ ਕਾਕਰੋਚ ਪਾਰਟੀ ਦਾ ਕੁੱਟ ਕਟਾਪਾ ਚੰਗਾ ਹੋਇਆ ਕਹਿੰਦੇ ਜੀ ਦਿੱਲੀ ਦੇ ਵਿੱਚ ਅੱਜ ਤੇ
0: ਉਸ ਤੋਂ ਪਹਿਲਾਂ ਜੀ ਮੀਰੀ ਪੀਰੀ ਮੋਰਚਾ ਆ ਗਿਆ ਮੈਨੂੰ ਧਿਆਨ ਚ ਜੀ ਮੀਰੀ ਪੀਰੀ ਮੋਰਚਾ ਹੁਣ ਚੱਲੂਗਾ ਜੀ।
1: ਹਾਂਜੀ ਮੀਰੀ
0: ਗੱਲ ਏਦਾਂ ਹੈਗੀ ਆ ਭਾਈ ਜੋ ਬਿਲਕੁਲ ਬਿਲਕੁਲ ਜੀ ਹੁਣ ਗੱਲ ਏਦਾਂ ਹੈਗੀ ਆ ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਜੇ ਚੱਲਦੀ ਹੈ ਤੇ ਉਧਰੋਂ ਹੁਣ ਪੈਰਲਲ ਤੇ ਮੀਰੀ ਪੀਰੀ ਮੋਰਚਾ ਵੀ ਚਲਾਉਣਾ ਸਿੱਖਾਂ ਨੂੰ ਵੀ ਜਗਾਉਣਾ ਪੈਣਾ ਹੈਗਾ ਜੀ ਬੁਲਿਆਰੇ ਜਾਈਏ ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਹਾਂਜੀ ਕਿਹੜੀਆਂ ਟਾਈਮ ਐਨਰਜੀ ਪੈਸਾ ਸਾਰਾ ਕੁਛ ਇਸੇ ਚੀਜ਼ ਦੇ ਉੱਤੇ ਲਾ ਰਹੀਆਂ ਹੈਗੀਆਂ ਜੀ। ਹਾਂਜੀ ਤੇ ਮੈਨੂੰ ਨੀ ਸਮਝ ਆਉਂਦਾ ਵੀ ਅਸੀਂ ਗਲਤ ਹੈਗੇ ਆ ਜਾਂ ਇਹ ਲੋਕ ਜਿਹੜੇ ਆ ਇੰਨੇ ਜ਼ਿਆਦਾ ਇੰਟੈਲੀਜੈਂਟ ਆ ਕਿ ਇਹਨਾਂ ਨੂੰ ਪਤਾ ਕਿ ਮਾਸ ਵੋਟਰ ਜਿਹੜਾ ਆ ਉਹ ਇਹ ਕੁਛ ਹੀ ਚਾਹੁੰਦਾ ਆ ਜੀ।
1: ਜੀ ਬਿਲਕੁਲ
0: ਸੜਕਾਂ ਟੁੱਟੀਆਂ ਆਈਆਂ ਜੀ ਵੀ ਤੁਸੀਂ ਸੜਕਾਂ ਦੇ ਉੱਤੇ ਇਨਵੈਸਟ ਕਰ ਲਓ ਸਾਰਾ ਕੁਛ ਜੀ।
1: ਜੀ
0: ਇੱਧਰ ਹੁਣ ਜਿਹੜਾ ਇਹਨਾਂ ਨੇ ਬਣਾਇਆ ਮੀਰੀ ਪੀਰੀ ਮੋਰਚਾ ਉਹ ਕਿਉਂਕਿ ਪਹਿਲਾਂ ਜਿਹੜਾ ਆ ਸੁਖਬੀਰ ਬਾਦਲ ਹੁਣੀ 19 ਤਰੀਕ ਨੂੰ ਧਰਮ ਯੁੱਧ ਮੋਰਚਾ ਜਿਹੜਾ ਆ ਉਹ ਡਿਕਲੇਅਰ ਕਰ ਬੈਠੇ ਜੀ।
1: ਜੀ
0: ਹੁਣ ਜਿਹੜਾ ਕੰਮ ਪਹਿਲਾਂ ਕਰਨਾ ਚਾਹੀਦਾ ਆ ਪਹਿਲਾਂ ਕੀ ਕਰਨਾ ਚਾਹੀਦਾ ਸੀ ਕਿ ਤੁਹਾਡਾ ਸਾਰੀਆਂ ਪੰਥਕ ਸੰਸਥਾਵਾਂ ਨਾਲ ਤੁਸੀਂ ਸਲਾਹ ਕਰਦੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ।
1: ਜੀ
0: ਹਾਂਜੀ ਕਰੋ ਚਾਹੇ ਆਪਣੇ ਮਨ ਦੀ ਪਰ ਪਹਿਲਾਂ ਸਲਾਹ ਤਾਂ ਲੈ ਲਓ
1: ਜੀ।
0: ਸਲਾਹ ਇਹਨਾਂ ਨੇ ਕਿਸੇ ਦੀ ਲਈ ਨੀ ਜੀ ਤੇ ਆਪਣਾ ਜਿਹੜਾ ਆ ਜਿਹੜਾ ਆ ਵੇ ਆਫ ਐਕਸ਼ਨ ਜਿਹੜਾ ਆ ਉਹ ਪਹਿਲਾਂ ਹੀ ਡਿਸਾਈਡ ਕਰਕੇ ਦੱਸਤਾ
1: ਜੀ।
0: ਬਾਕੀ ਜਿਹੜੇ ਸਾਡੇ ਤੁਹਾਡੇ ਰਾਈਵਲਸ ਹੈਗੇ ਆ ਪੰਥਕ ਮਤਲਬ ਆਪਣੇ ਫੀਲਡ ਦੇ ਵਿਚ ਹੀ ਜਾਂ ਤੁਹਾਡੀਆਂ ਰਾਈਵਲ ਪਾਰਟੀਜ਼ ਹੈਗੀਆਂ ਜਿਹਨਾਂ ਦਾ ਸਟਰੈਂਥ ਪੰਥਕ ਵੋਟ ਆ
1: ਜੀ
0: ਹਾਂਜੀ ਉਹ ਕਿਉਂ ਸਹਿਮਤ ਹੋਣਗੀਆਂ ਤੁਹਾਨੂੰ
1: ਬਿਲਕੁਲ ਹੈ ਜੀ
0: ਉਹ ਤੁਹਾਡੀ ਅਗਵਾਈ ਚ ਕਿਉਂ ਚੱਲਣਗੇ ਤੁਸੀਂ ਬੇਸ਼ੱਕ ਕਹਿਤਾ ਜੀ ਅਸੀਂ ਪਿੱਛੇ ਲੱਗ ਜਾਂਗੇ ਤੁਸੀਂ ਅੱਗੇ ਲੱਗ ਜਾਓ ਜੀ ਉਹ ਕਹਿਣਗੇ ਪਹਿਲਾਂ ਤੁਸੀਂ ਮੀਡੀਆ ਚ ਡਿਕਲੇਅਰ ਕਰਨ ਤੋਂ ਪਹਿਲਾਂ ਸਾਡੇ ਕੋਲ ਆਉਂਦੇ ਸਾਡੇ ਨਾਲ ਸਲਾਹ ਕਰਦੇ ਫੇਰ ਅਸੀਂ ਜਿੱਦਾਂ ਮਰਜ਼ੀ ਹੁਣ ਬਿਲਕੁਲ ਉਹਨਾਂ ਦੀ ਜਗ੍ਹਾ ਤੇ ਕੋਈ ਵੀ ਹੋਵੇ ਅਗਲੇ ਇਹੀ ਸੋਚੂਗਾ ਤੇ ਇਸੇ ਤਰ੍ਹਾਂ ਕਿ ਭਾਈ ਕ੍ਰੈਡਿਟ ਤੁਸੀਂ ਲੈ ਜਾਓ ਤੇ ਸਾਨੂੰ ਜਿਹੜਾ ਆ ਯੂਜ਼ ਕਰ ਜਾਓ ਅਗਲੇ ਚੁੱਪ ਕਰਕੇ ਅਗਲੇ ਕਹਿੰਦੇ ਸਾਡਾ ਆਪਣਾ ਵੋਟ ਬੈਂਕ ਹੈ ਜੀ। ਦੂਜਾ ਇਹ ਨਾ ਤਾਂ ਧਰਮ ਨਾਲ ਇਹਨਾਂ ਨੂੰ ਕਿਸੇ ਨੂੰ ਮਤਲਬ ਹੈਗਾ ਜੀ ਨਾ ਇਹਨਾਂ ਨੂੰ ਗੁਰੂ ਸਾਹਿਬ ਦੇ ਸਤਿਕਾਰ ਨਾਲ ਮਤਲਬ ਆ ਜੀ ਉਹ ਤਾਂ ਬੁੱਧਾ ਵੀ ਭੁੱਲ ਚੁੱਕੇ ਹੈਗੇ ਆ ਜੀ ਨਾ ਪੰਜਾਬ ਨਾਲ ਮਤਲਬ ਆ ਜੀ ਹਰ ਕਿ ਦੱਸਦਾ ਵੀ ਮੈਨੂੰ ਵੋਟਾਂ ਕਿਧਰੋਂ ਚਾਰ ਵੱਧ ਮਿਲ ਸਕਦੀਆਂ ਤੇ ਕਿਹੜੇ ਕਿਹੜੇ ਕਾਜ਼ ਆਫ ਐਕਸ਼ਨ ਨਾ ਇਹ ਹੁਣ ਜਿਹੜਾ ਮੇਰੀ ਪੀ ਮੋਰਚਾ ਹੈਗਾ ਆ ਇਹਦੇ ਵਿੱਚ ਉਹਨਾਂ ਦਾ ਸਹਿਯੋਗ ਮੰਗਿਆ ਹੈਗਾ ਜੀ ਸੰਸਥਾਵਾਂ ਦਾ ਸਿੱਖ ਸੰਸਥਾਵਾਂ ਅੱਗੇ ਹੋ ਕੇ ਨਾਲ ਤੁਰਨਗੀਆਂ ਇੱਕ ਵਹੀਰ ਵਾਂਗੂ ਨਿਕਲ ਜਾਊਗੀ ਜੀ ਥਾਂ ਥਾਂ ਤੇ ਪੰਜਾਬ ਦੇ ਚੱਲਿਆ ਜਾਊਗਾ ਲੋਕਾਂ ਦੇ ਵਿੱਚ ਜਿਹੜਾ ਆ ਉਹ ਪ੍ਰੋਪੋਗੰਡਾ ਕੀਤਾ ਜਾਊਗਾ ਪਰ ਸਵਾਲ ਇਹ ਆ ਇਸ ਚੀਜ਼ ਨੂੰ ਫੇਰ ਦਿਮਾਗ ਦੇ ਵਿੱਚ ਰੱਖ ਲੈਣਾ ਚਾਹੀਦਾ ਸੀ ਕਿ ਜਿੱਦਾਂ ਤੁਸੀਂ ਪੋਸਟਰ ਲਾਏ ਸੀ ਤੇ ਜਿਹੜੇ ਪੋਸਟਰ ਪਾੜਨ ਵਾਲੇ ਸੀ ਉਹ ਵੀ ਅੰਮ੍ਰਿਤਧਾਰੀ ਸੀਗੇ ਜੀ
1: ਜੀ
0: ਸੋ ਇਸ ਕਰਕੇ ਤੁਹਾਡਾ ਪੰਥ ਤਾਂ ਪਹਿਲਾਂ ਹੀ ਵੰਡ ਹੋਇਆ ਪਿਆ ਹੈਗਾ ਕੋਈ ਇਸ਼ੂ ਨਹੀਂ ਹਰਕ ਨੂੰ ਕਲਾ ਵਿੱਚ ਲੈਣ ਦੀ ਕੋਸ਼ਿਸ਼ ਕਰੋ ਕਿਉਂ ਦੂਰ ਕਰਨਾ ਕਿਸੇ ਨੂੰ
1: ਜੀ
0: ਰਾਜਨੀਤੀ ਕਰੋ ਜਿੱਦਾਂ ਮਰਜ਼ੀ ਪਰ ਏਜੰਡਾ ਡਿਵੈਲਪਮੈਂਟ ਦਾ ਹੋਣਾ ਚਾਹੀਦਾ ਜੀ ਜਿੰਨੇ ਪੈਸੇ ਜਿਹੜੇ ਹੈਗੇ ਆ ਤੁਸੀਂ ਇਹਨਾਂ ਕੰਮਾਂ ਤੇ ਲਾਉਂਦੇ ਥਾਂ ਥਾਂ ਤੇ ਲਾਇਬ੍ਰੇਰੀਆਂ ਬਣਾ ਦਿਓ ਉਹਦੇ ਵਿੱਚ ਠੀਕ ਹੈ ਜੀ ਲਾਇਬ੍ਰੇਰੀਆਂ ਦੇ ਵਿੱਚ ਤੁਸੀਂ ਸਿੱਖ ਕਲਚਰ ਸਿੱਖ ਹਿਸਟਰੀ ਬਾਰੇ ਜਿਹੜੀਆਂ ਕਿਤਾਬਾਂ ਵੱਧ ਰੱਖੋ ਜੇ ਤੁਸੀਂ ਆਪਣਾ ਵੀ ਜਿਹੜਾ ਆ ਪ੍ਰਮੋਟ ਕਰਨੀ ਆ ਸਿੱਖੀ ਤੇ
1: ਜੀ ਬਿਲਕੁਲ
0: ਬੱਚਿਆਂ ਨੂੰ ਗਾਈਡ ਕਰੋ ਜੀ ਛੋੜੋ ਹਾਂਜੀ ਹਰ ਇੱਕ ਤੀਰ ਦਾ ਸਾਇੰਟਿਫਿਕ ਤਰੀਕੇ ਜਿਹੜੇ ਹੈਗੇ ਆ ਉਹ ਅਪਣਾਉਣ ਦੀ ਕੋਸ਼ਿਸ਼ ਕਰੋ ਜੀ
1: ਜੀ
0: ਹਾਂਜੀ
1: ਬਿਲਕੁਲ
0: ਕਿਉਂਕਿ ਜੇ ਐਜੂਕੇਟ ਕਰੋਗੇ ਤੇ ਤਾਂ ਹੀ ਜਿਹੜਾ ਆ ਬੱਚੇ ਜਿਹੜੇ ਆ ਉਹਨਾਂ ਤੋਂ ਥੋੜੀ ਜਿਹੀ ਸੋਝੀ ਆਊਗੀ ਤੇ ਉਹ ਆਪਣਾ ਚੰਗੀ ਜਿਹੜੀ ਆ ਜੀਵਨ ਟੈਕਨੀਕਲ ਐਜੂਕੇਸ਼ਨ ਨੂੰ ਸਪਰੈਡ ਕਰੋ ਜੀ।
1: ਜੀ ਬਿਲਕੁਲ,
0: ਇਹ ਤਾਂ ਸਾਰਾ ਜੀ ਜਿਹੜਾ ਜੋ ਕੁਛ ਹੋ ਰਿਹਾ ਇੱਥੇ ਵੋਟ ਬੈਂਕ ਵਾਸਤੇ ਹੋ ਰਿਹਾ ਆ ਤੇ ਧਰਮ ਦਾ ਤੜਕਾ ਦੋਨੇ ਪਾਸੇ ਲੱਗ ਰਿਹਾ, ਉਧਰੋਂ ਸਰਕਾਰ ਵੱਲੋਂ ਵੀ ਲੱਗ ਰਿਹਾ, ਉਧਰੋਂ ਅਕਾਲੀ ਦਲ ਵੀ ਸੋਚ ਰਿਹਾ ਹੈਗਾ ਜੀ ਥਰੂ SGPC। ਬਾਕੀ ਆਪਣੇ ਵਿੱਚ ਜੋ ਅਕਾਲੀ ਦਲ ਨੇ ਜਿਹੜਾ ਹੈਗਾ ਜੀ ਬੜਕ ਜੀ ਮਾਰੀ ਸੀ ਉਹਦੇ ਵਾਸਤੇ ਤਾਂ ਹੀ ਪੰਨੂ ਸਾਹਿਬ ਜਾਣ ਜਾਣ ਕੇ ਕਹਿ ਰਹੇ ਸੀ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਹੁਣ ਉਹ ਵੀ ਚਾਹੁੰਦੇ ਹੈਗੇ ਸੀਗੇ ਵੀ ਇਸੇ ਪਿੱਚ ਤੇ ਖੇਡਿਆ ਜਾਵੇ ਤੇ ਅਸੀਂ ਸਕੋਰ ਵੱਡਾ ਬਣਾ ਲਿਆ ਆ ਜੀ, ਉਹ ਇਸ ਕਰਕੇ ਕਿਉਂਕਿ ਸਿੱਖੀ ਆਪਸ ਚ ਪਾਟ ਗਏ ਜੀ।
1: ਬਿਲਕੁਲ ਹੈ ਜੀ। ਤੇ ਸੈਂਸ ਸਾਹਿਬ ਦਿੱਲੀ ਦੀ ਥੋੜੀ ਗੱਲ ਕਰੀਏ, ਕੋਕਰਜ ਜਨਤਾ ਪਾਰਟੀ ਜਿਹੜੀ ਹੈ ਦੀਪਕੇ ਨੇ ਜਿਹੜਾ ਭੁੱਖ ਹੜਤਾਲ ਖਤਮ ਕੀਤੀ ਹੈ ਵਾਂਗ ਚੁੱਕ ਦੀ ਬੇਨਤੀ ਤੇ, ਪਰ ਬਲੀ ਦਾ ਬੱਕਰਾ ਕਿਤੇ ਨਾ ਕਿਤੇ ਬਣਾਇਆ ਜਾ ਰਿਹਾ ਵਾਂਗ ਚੁੱਕ ਨੂੰ ਜਾਂ ਆਪ ਹੀ ਬਣ ਰਿਹਾ ਜੀ?
0: ਪਰ ਇਥੇ ਕਈ ਵਾਰੀ ਨਾ ਬੰਦੇ ਦੀ ਸੇਫਟੀ ਇੰਨੀ ਜ਼ਿਆਦਾ ਹੋ ਜਾਂਦੀ ਹੈਗੀ ਆ ਤੇ ਫੇਰ ਉਹ ਬੰਦਾ ਨਾ
1: ਕੋਈ ਨਾ ਕੋਈ ਸ਼ਖਸੀਅਤ ਇਸ ਤਰ੍ਹਾਂ ਦੀ ਚਾਹੀਦੀ ਹੈ ਜਿਹੜੀ ਮਤਲਬ ਕਿ ਖੜ ਸਕੇ ਅੜ ਸਕੇ ਤੇ ਨਾ ਵੀ ਉਹਦੀ ਮਤਲਬ ਕਿ ਪ੍ਰੋਫਾਈਲ ਵੀ ਹੋਵੇ ਜੀ ਪੂਰੇ ਮੁਲਕ ਦੇ ਵਿੱਚ।
0: ਭਾਈ ਸਾਹਿਬ ਜਿੱਥੇ ਜਾ ਕੇ ਸਾਡੀ ਸੋਚ ਮੁੱਕਦੀ ਹੈ ਬਾਅਦ ਚ ਪਤਾ ਲੱਗਦਾ ਭਾਜਪਾ ਤਾਂ ਉੱਥੋਂ ਸੋਚਣਾ ਸ਼ੁਰੂ ਕਰਦੀ ਹੈ ਜੀ।
1: ਬਿਲਕੁਲ ਹੈ ਜੀ।
0: ਮੰਨ ਲਓ ਜੋ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਸੀ ਨੀਟ ਦੇ ਪੇਪਰ ਤੋਂ ਬਾਅਦ ਜਾਂ ਇਸ ਤਰੀਕੇ ਦੇ ਨਾਲ
1: ਜੀ
0: ਉਹਨਾਂ ਦੇ ਅਗੇਂਸਟ ਚੱਲ ਰਿਹਾ ਸੀ, ਉਹਦਾ ਬੈਨੀਫਿਟ ਕਿਹਨੂੰ ਹੋਣਾ ਸੀ? ਆਪੋਜੀਸ਼ਨ ਨੂੰ। ਆਪੋਜੀਸ਼ਨ ਦੇ ਵਿੱਚ ਕੌਣ? ਕਾਂਗਰਸ ਪਾਰਟੀ ਜੀ। ਅਗਲਿਆਂ ਨੇ ਜੀ ਕੀਤਾ ਇਹ ਆਪੋਜੀਸ਼ਨ ਵਾਸਤੇ ਜਿਹੜਾ ਆ ਵੀ ਹਾਂ ਜੀ ਜਿਹੜੀ ਵੋਟ ਜਿਹੜੀ ਆ ਜਾਣੀ ਸੀ ਜੀ ਇਸ ਤਰੀਕੇ ਦੇ ਨਾਲ, ਹਾਂਜੀ ਐਂਟੀ ਇਨਕੰਬੈਂਸੀ ਵੋਟ ਜਿਹੜੀ ਆ ਉਹਦਾ ਫਾਇਦਾ ਆਪੋਜੀਸ਼ਨ ਨੂੰ ਨਾ ਮਿਲੇ, ਵਿੱਚ ਆਪਣੇ ਚ ਇੱਕ ਧੜਾ ਕਾਇਮ ਕਰ ਲਓ, ਜਦੋਂ ਚਾਹੋ ਉਹਨੂੰ ਵਰਤ ਲਓ, ਜਦੋਂ ਚਾਹੋ ਉਹਨੂੰ ਆਪਣੇ ਨਾਲ ਅਲੱਗ ਕਰ ਲਓ, ਜਦੋਂ ਚਾਹੋ ਤੇ ਆਪਣੇ ਨਾਲ ਜੋੜ ਲਓ। ਉਹਦੇ ਵਿੱਚ ਜਿਹੜੀ ਆ ਏਦਾਂ ਦੇ ਇਨੋਸੈਂਟ ਜਿਹੜੇ ਬੰਦੇ ਹੁੰਦੇ ਆ ਜੀ, ਕਿਉਂਕਿ ਵਾਂਗ ਚੁੱਕ ਦਾ ਵੀ ਜਿਹੜਾ ਹੈਗਾ ਨਾ ਸਰ ਪਿਛਲਾ ਪ੍ਰੋਫਾਈਲ ਦੇਖੋ ਤੁਸੀਂ ਵੀ ਜਿੱਦਾਂ ਕਸ਼ਮੀਰ ਦੇ ਉਹਨੇ ਜਿਹੜਾ ਆ ਮੰਗਿਆ ਆਇਆ ਸੀ ਵੀ ਰੈਫਰੈਂਡਮ ਕਰਾ ਲਓ, ਹਾਂਜੀ ਏਦਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਹੈਗੀਆਂ ਉਹਦੀਆਂ ਵੀ ਏਦਾਂ ਲੱਗਦਾ ਆ ਕਿ ਫੋਰਨ ਮੋਟੀਵੇਟਡ ਹੈਗੀਆਂ ਜੀ।
1: ਜੀ
0: ਉਹ ਕਿਤੇ ਨਾ ਕਿਤੇ ਜਿਹੜਾ ਆ ਮੈਂ ਮਤਲਬ ਠੀਕ ਮੈਨੂੰ ਸ਼ੰਕਾ ਦੇ ਦਾਇਰੇ ਚ ਮੈਂ ਕਿਸੇ ਤੇ ਮਤਲਬ ਜਿਹੜਾ ਹੈਗਾ ਜੀ ਔਨ ਏਅਰ ਉਲੀ ਨਹੀਂ ਉਠਾਉਂਦਾ, ਪਰ ਇਹਨਾਂ ਦਾ ਕੰਡਕਟ ਜਿਹੜਾ ਹੈਗਾ ਆ ਬਿਲਕੁਲ ਸਾਫ਼ ਨਹੀਂ ਸੀ ਜੀ। ਤੁਸੀਂ ਦੇਖੋ ਨਾ ਲੋਕ ਜਿਹੜੇ ਆ ਉਹਨਾਂ ਦੇ ਇਹ ਸੈਂਟੀਮੈਂਟ ਨੂੰ ਕੈਸ਼ ਕਰ ਗਏ ਜੀ ਦੀਪਕੇ ਵਰਗੇ, ਉਹਦੇ ਵਿੱਚ ਵਾਂਗ ਚੁੱਕ ਵਰਗੇ ਜਿਹੜੇ ਭੋਲੇ ਬੰਦੇ ਆ ਉਹ ਆ ਕੇ ਫਸ ਗਏ ਜੀ। ਪਹਿਲਾਂ ਪਹਿਲਾਂ ਜਿਹੜਾ ਹੈਗਾ ਆ
1: ਅੱਜ ਵੀ ਬਦਨਾਮ ਤਾਂ ਕਾਂਗਰਸ ਹੀ ਹੋ ਰਹੀ ਹੈ ਨਾ, ਜੋ ਅੱਜ ਚਲੋ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਉਹ ਮਤਲਬ ਕਿ ਚਾਹੇ ਓਮ ਬਿਰਲਾ ਨੇ ਚਾਹੇ ਮਤਲਬ ਕਿ BJP ਹੈ ਉਹ ਦੂਸ਼ਣ ਤਾਂ ਇਹੀ ਲਾਉਣਗੇ ਵੀ ਭਾਈ ਇਹ ਕਾਂਗਰਸ ਵਾਲੇ ਸੰਸਦ ਨਹੀਂ ਚੱਲਣ ਦਿੰਦੇ ਅੱਜ ਵੀ ਜੋ ਹਾਲਾਤ ਬਣੇ ਨੇ, ਤੇ ਉਹ ਫਿਰ ਬਦਨਾਮੀ ਆਪਣੀ ਧਿਰ ਖੜੀ ਕਰਕੇ ਤੇ ਉਹਨਾਂ ਨੂੰ ਥੋੜੀ ਉਹ ਕੁਝ ਕਹਿ ਰਿਹਾ ਕਿ ਇਹਨਾਂ ਕਰਕੇ ਨਹੀਂ ਚੱਲ ਰਿਹਾ ਜਾਂ ਅਸੀਂ ਮਸਲਿਆਂ ਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਕੁਐਸਚਨ ਦਾ ਸਮਾਂ ਹੈ ਤੇ ਕੁਐਸਚਨ ਕਰੋ, ਜਵਾਬ ਸਵਾਲ ਜਵਾਬ ਹੋਣੇ ਚਾਹੀਦੇ ਹੈ। ਪਰ ਉਹ ਟਾਰਗੇਟ ਤਾਂ ਫਿਰ ਇਸ ਜ਼ਰੀਏ ਜਿਹੜਾ ਕਾਂਗਰਸ ਨੂੰ ਹੀ ਕਰ ਰਹੇ ਨੇ ਕਿ ਕਾਂਗਰਸ ਜਿਹੜਾ ਸੰਸਦ ਨਹੀਂ ਚੱਲਣ ਦਿੰਦੀ ਜੀ।
0: ਸਰ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਦੀ ਫੇਲਰ ਜਿਹੜੀ ਆ ਕਿਤੇ ਡਿਸਕਸ਼ਨ ਚ ਹੈਗੀ ਆ
1: ਜੀ।
0: ਡਿਸਕਸ ਤਾਂ ਅਸੀਂ ਕਰ ਰਹੇ ਹੈਗੇ ਇਹ ਦੀਪਕੇ ਕੌਣ ਹੈਗਾ ਆ ਜੀ, ਇਹਨਾਂ ਨੇ ਵਾਂਗ ਚੁੱਪ ਕਿੱਦਾਂ ਹੋਇਆ ਜੀ, ਆਹ ਚੀਜ਼ਾਂ ਨਾ ਡਿਸਕਸ ਹੋ ਰਹੀਆਂ ਸਾਰੇ ਪਾਸੇ, ਔਰ ਅਖਬਾਰਾਂ ਦੀਆਂ ਸੁਰਖੀਆਂ ਵੀ ਇਹਨਾਂ ਨੇ ਬਣਨਾ ਹੈਗਾ ਜੀ। ਉਹ ਡੀਲਟ ਵੀ ਪਿੱਛੇ ਰਹਿ ਜਾਣੀ ਹੈਗੀ ਆ, ਉਹ ਥੋੜਾ ਬਹੁਤ ਲਾਠੀ ਚਾਰਜ ਕਰ ਦਿੱਤਾ ਆ ਉਹ ਆ ਜਾਣਾ ਜੀ। ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਹੁਣੀ ਰੁਕ ਕੇ ਇੱਥੇ ਜਿਹੜਾ ਹੈਗਾ ਦੱਸਿਆ ਜੀ ਉਹਨਾਂ ਦੇ ਉੱਤੇ ਲਾਠੀਚਾਰਜ ਜਿਹੜਾ ਕੇਂਦਰ ਸਰਕਾਰ ਹੰਕਾਰ ਹੋਈ ਆ ਜੀ ਏਦਾਂ ਕਰਕੇ ਆ, ਤੇ ਆਪ ਇੱਥੇ ਮਨਰੇਗਾ ਵਾਲੇ ਕੁੱਟੇ ਜੀ, ਪਹਿਲਾਂ ਉਹ ਮੀਟਰ ਰੀਡਰ ਕੁੱਟੇ ਜੀ ਵੀ ਤੁਸੀਂ ਕੀ ਗੱਲ ਪੰਜਾਬ ਵਾਲੇ ਜਿਹੜੇ ਆ ਉਹ ਤੁਹਾਨੂੰ ਦਿਸਦੇ ਨਹੀਂ ਜੀ, ਵੀ ਆਪ ਵੀ ਤਾਂ ਤੁਸੀਂ ਉਹ ਕੁਛ ਕਰ ਰਹੇ ਹੋ, ਆਪ ਤਾਂ ਤੁਸੀਂ ਉਹਨਾਂ ਤੋਂ ਵੀ ਜ਼ਿਆਦਾ ਤਸ਼ੱਦਦ ਕਰ ਰਹੇ ਜੀ।
1: ਜੀ ਬਿਲਕੁਲ ਹੈ।
0: ਤੋ ਇਸ ਕਰਕੇ ਸਿਰਫ ਹਰ ਕੋਈ ਬੰਦਾ ਸਿਆਸੀ ਲਾਹੇ ਵਾਸਤੇ ਇੱਕ ਲੈਬ ਬੋਲ ਰਿਹਾ ਜੀ।
1: ਜੀ
0: ਮੈਂ ਤਾਂ ਫੇਰ ਕਹਿਣਾ ਹੈਗਾ ਜੀ ਦਾਂ ਵਾਂਗ ਚੁੱਕ ਨੇ ਜਿਹੜਾ ਹੈਗਾ ਆ ਉਹਨੂੰ ਕੋਈ ਜਨਤਾ ਨਾਲ ਜਾਂ ਜਨ ਜੀ ਨਾਲ ਪਿਆਰ ਹੈਗਾ ਜੀ, ਤੇ ਨਾ ਮਤਲਬ ਜਿਹੜਾ ਹੈਗਾ ਆ ਹੋਰ ਕਿਸੇ ਨੂੰ ਹੈਗਾ ਆ ਜੀ। ਸਾਰਿਆਂ ਦੇ ਆਪਣੇ ਆਪਣੇ ਸਿਆਸੀ ਜਿਹੜੇ ਆ ਸਵਾਰਥ ਹੈਗੇ ਆ ਜੀ, ਉਹ ਆਪਣਾ ਹਰ ਕੋਈ ਜੇ ਕੋਈ ਆਉਂਦਾ ਨਾ ਜੀ ਚੱਲ ਕੇ ਤੇ ਉਹ ਆਪਣਾ ਸਵਾਸੀ ਸਵਾਰਥ ਸਿੱਧ ਕਰਨ ਵਾਸਤੇ ਆਉਂਦਾ ਆ, ਨਥਿੰਗ ਮੋਰ ਦੈਨ ਦੈਟ ਜੀ।
1: ਬਿਲਕੁਲ
0: ਜੀ ਸਰ।
1: ਗੱਲ ਤਾਂ ਹੋਣੀ ਚਾਹੀਦੀ ਜਿਹੜੇ ਸੱਤ ਬਿੱਲ ਸੈਣੀ ਸਾਹਿਬ ਜਿਹੜੇ ਸੱਤ ਬਿੱਲ ਲੈ ਕੇ ਆਏ ਅਗਲੇ ਉਹਨਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ, ਪਰ ਜਿਹੜੇ ਆਲੇ ਦੁਆਲੇ ਦੇ ਮਸਲੇ ਆ ਨਾ ਉਹਨਾਂ ਦੇ ਵਿੱਚ ਉਲਝਾ ਕੇ ਅਗਲੇ ਆਪਣਾ ਕੰਮ ਕਰ ਜਾਂਦੇ ਆ ਜੀ।
0: ਬਿਲਕੁਲ ਜੀ, ਜਿਹੜਾ ਹੈਗਾ ਆ ਉੱਥੇ ਗੱਲ ਰੱਖਣੀ ਚਾਹੀਦੀ ਸੀ। ਜਿਹੜਾ ਉਹਨਾਂ ਨੇ ਇੱਕ ਬਿੱਲ ਲਿਆਣਾ ਸੀਗਾ ਵੀ ਡੈਥ ਮੌਤ ਜਿਹੜਾ ਹੈਗਾ ਆ ਬਰਥ ਤੇ ਡੈਥ ਜਿਹੜੀ ਹੈਗੀ ਆ 2 ਸਾਲ ਬਾਅਦ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਆਰਡਰ ਨਾਲ ਹੀ ਹੋਊਗੀ ਜੀ। ਤੇ ਭਾਈ ਉਹਨੂੰ 2 ਸਾਲ ਲੱਗਦੇ ਆ ਜੀ, ਬੰਦੇ ਨੂੰ ਚਾਹੀਦੀ ਹੋਵੇ ਅਰਜੈਂਸ, ਵਟ ਇਜ ਦਾ ਮਤਲਬ ਵਾਇਆ ਮੀਡੀਆ ਕੀ ਆ ਰਸਤਾ ਹੈਗਾ ਜੀ, ਦੱਸ ਦਿਓ ਜੀ। ਅਰਜੈਂਸੀ ਦੇ ਵਿੱਚ ਜਿਹੜਾ ਕਿਤੇ ਗਲਤ ਆ ਗਿਆ ਡਾਕੂਮੈਂਟ ਤੁਹਾਡਾ ਜਿਹੜਾ ਆ ਕਿ ਤੁਹਾਨੂੰ ਅਰਜੈਂਟ ਪੇਪਰ ਦੀ ਲੋੜ ਆ ਤੇ ਤੁਹਾਨੂੰ ਪਤਾ ਲੱਗਿਆ ਵੀ ਇੱਕ ਆਹ ਐਰਰ ਹੈਗੀ ਆ ਜੀ, ਹਾਂਜੀ, ਤੇ ਜਾਂ ਇਸ ਤਰੀਕੇ ਦੇ ਨਾਲ ਵੀ ਉਹ ਦਰਜ ਨਹੀਂ ਹੋ ਸਕਿਆ ਸੀਗਾ ਜੀ ਉਥੋਂ, ਕਿਉਂਕਿ ਜਦੋਂ ਭਰਿਆ ਸੀ ਕਿਸੇ ਦਾ ਨਹੀਂ ਦਰਜ ਹੁੰਦਾ ਤੇ ਉੱਥੇ ਇੱਕ ਸਰਟੀਫਿਕੇਟ ਦਿੰਦੇ ਉਹਨੂੰ ਨੋਟ ਫਾਊਂਡ ਸਰਟੀਫਿਕੇਟ ਕਹਿੰਦੇ ਆ ਜੀ। ਨੋਟ ਫਾਊਂਡ ਜਦੋਂ ਮਿਲ ਜਾਂਦਾ ਉਹ ਤੋਂ ਬਾਅਦ ਫਿਰ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਮੇਰਾ ਐਗਜੈਕਟ ਡੇਟ ਆਫ ਬਰਥ ਆ ਆ ਜੀ ਤੇ ਮੈਨੂੰ ਇਹਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ। ਉਹ ਫਿਰ ਸਾਰਾ ਉਸੇ ਪ੍ਰੋਸੈਸ ਦੇ ਰਾਹੀਂ ਜਾਂਦਾ ਹੈਗਾ ਜੀ ਕਿ ਤਹਿਸੀਲਦਾਰ ਕੋ, ਐਸ ਡੀ ਐਮ ਕੋ, ਪਟਵਾਰੀ ਕੋ, ਉਹ ਸਾਰਾ ਕੁਛ ਤਸਦੀਕ ਹੋ ਕੇ ਸਰਪੰਚ ਕੋਲੋਂ ਮੋਹਰ ਲੱਗਦੀ ਹੈ ਜੀ ਤੇ ਉਹ ਉਸ ਡੇਟ ਦਾ ਸਪੈਸਿਫਿਕ ਡੇਟ ਦਾ ਜਾਰੀ ਕਰ ਦਿੱਤਾ ਜਾਂਦਾ ਜੀ। ਪਰ ਸਵਾਲ ਇਹ ਹੈਗਾ ਕਿ ਉਹ ਪ੍ਰੋਸੀਜਰ ਫਿਰ ਜਿਹੜਾ ਅਬੋਲਿਸ਼ ਹੋ ਜਾਏਗਾ ਕੀ ਆ, ਇਹ ਸਾਰੇ ਕੁਐਸਚਨ ਰੈਲੇਵੈਂਟ ਕੁਐਸਚਨ ਸੀ ਤੇ ਜਿਹੜੇ ਉੱਥੇ ਜਿਹੜਾ ਹੈਗਾ ਆਉਣੇ ਚਾਹੀਦੇ ਡਿਸਕਸ਼ਨ ਚ ਹੋਣਾ ਕੀ ਆ ਜੀ। ਇਹ ਸਾਰਾ ਮਤਲਬ ਜਿਹੜਾ ਇਹ ਸੈਸ਼ਨ ਜਿਹੜਾ ਇਦਾਂ ਹੀ ਚੱਲ ਜਾਣਾ, ਆਖਰੀ ਦਿਨ ਅਗਲਿਆਂ ਨੇ ਸੱਤੇ ਦੇ ਸੱਤੇ ਉਦਾਂ ਹੀ ਸਹੀਆਂ ਪਾ ਕੇ ਅੱਧੇ ਘੰਟੇ ਦੇ ਵਿੱਚ, ਨਾ ਉਹਦੇ ਉੱਤੇ ਕੋਈ ਡਿਸਕਸ਼ਨ ਹੋਣੀ ਆ ਨਾ ਵਾਸਤਾ। ਤੁਸੀਂ ਦੇਖ ਲਓ ਸਰ, ਕਦੀ ਵੀ ਕਿਸੇ ਜਿਹੜਾ ਹੈਗਾ ਆ ਬਿੱਲ ਦੇ ਉੱਤੇ ਡਿਸਕਸ਼ਨ ਨਹੀਂ ਹੋਊਗੀ, ਬਸ ਬਾਈਕਾਟ ਦੇ ਉੱਤੇ ਕੰਮ ਚੱਲੇਗਾ ਜਾਂ ਦੂਜੇ ਮੁੱਦਿਆਂ ਨੂੰ ਚੱਕ ਲੈਣਗੇ ਜਿਹੜੇ ਇਹਨਾਂ ਨੂੰ ਆਪ ਨੂੰ ਈਜ਼ੀ ਹੋਣਗੇ ਕਿ ਉਹਦੇ ਵਿੱਚ ਤਾਂ ਪੜ੍ਹਨ ਲਿਖਣ ਵਾਲਾ ਕੰਮ ਆ ਨਾ ਜੀ, ਪੜ੍ਹਨ ਲਿਖਣਾ ਕਹਿੰਦੇ ਆ ਜੀ ਇੱਥੇ।
1: ਬਿਲਕੁਲ ਜੀ, ਆਖਰ ਦੇ ਵਿੱਚ ਆਪਣੇ ਇਕਬਾਲ ਸਿੰਘ ਸੰਧੂ ਪਾਰਟੀ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਉਹ ਉੱਧਰ ਦੂਸਰੇ ਆਪਣੇ ਅੰਮ੍ਰਿਤਪਾਲ ਉਹਨਾਂ ਦੀ ਪਾਰਟੀ ਜੁਆਇਨ ਕਰ ਗਏ ਹੈ, ਤੇ ਦੂਸਰੇ ਪਾਸੇ ਗੱਲਬਾਤ ਇਹ ਵੀ ਚੱਲ ਰਹੀ ਹੈ ਕਿ ਤਕਰੀਬਨ ਅਨਾਊਂਸ ਹੀ ਕਰ ਦਿੱਤਾ ਕਿ ਅੰਮ੍ਰਿਤਪਾਲ ਜਿਹੜੇ ਨੇ ਸੀਐਮ ਹੋਣਗੇ ਜੀ 2027 ਦੇ ਵਿੱਚ।
0: ਚਲੋ ਜੀ, ਉਹ ਉਹਨਾਂ ਦੇ ਕੈਂਡੀਡੇਟ ਆ, ਉਹਨਾਂ ਦਾ ਪ੍ਰਵਿਲੇਜ ਆ, ਜਿਹਨੂੰ ਮਰਜ਼ੀ ਡਿਕਲੇਅਰ ਕਰਨ ਜੀ, ਬਾਹਰ ਆਉਣਗੇ ਤੇ ਸੀਐਮ ਬਣਨਗੇ, ਪਹਿਲਾਂ ਬਾਹਰ ਤਾਂ ਲੈ ਆਓ।
1: ਹਾਂਜੀ ਬਿਲਕੁਲ ਜੀ,
0: ਸੋ ਇਸ ਕਰਕੇ ਅਜੇ ਸਰ ਜਿਹੜਾ ਹੈਗਾ ਇਹ ਅਜੇ ਦਿੱਲੀ ਦੂਰ ਆ, ਇਹੋ ਜਿਹੀਆਂ ਜਿਹੜੀਆਂ ਟ੍ਰਾਂਸਫਰ ਜਿਹੜੀਆਂ ਹੁੰਦੀਆਂ ਰਹਿੰਦੀਆਂ ਹੈਗੀਆਂ ਜੀ ਆਰਜੀ ਤੌਰ ਤੇ, ਕਦੀ ਇੱਧਰ ਚੱਲ ਗਏ ਕਦੀ ਉੱਧਰ ਚੱਲ ਗਏ, 2 ਬੰਦਿਆਂ ਨੇ ਉੱਧਰ ਆ ਜਾਣਾ ਜੀ, 2 ਬੰਦਿਆਂ ਨੇ ਉੱਧਰ ਚੱਲ ਜਾਣਾ ਜੀ। ਇਹ ਸਾਰੇ ਸਿਆਸੀ ਹੈਗੇ ਆ ਜੀ ਬਟੇਰੇ, ਇਹ ਨਾ ਹਵਾ ਜੀ ਦੇਖਦੇ ਵੀ ਹਵਾ ਦਾ ਰੁੱਖ ਇਸ ਵੇਲੇ ਜਿਹੜਾ ਕਿੱਧਰ ਨੂੰ ਹੋਇਆ ਜੀ, ਉਸੇ ਵੇਲੇ ਛਾਲਾਂ ਉੱਧਰ ਨੂੰ ਮਾਰ ਦਿੰਦੇ ਆ ਜੀ, ਬਾਕੀ ਨਾ ਤਾਂ ਹੁਣ ਆਈਡੀਓਲੋਜੀ ਰਹਿ ਗਈ ਆ ਜੀ ਤੇ ਨਾ ਹੀ ਕੋਈ ਜਿਹੜਾ ਆ ਪ੍ਰਿੰਸੀਪਲ ਆ, ਤੇ ਇਸ ਕਰਕੇ ਜਿੱਦਾਂ ਮਰਜ਼ੀ ਹੈਗੇ ਛਾਲਾਂ ਮਾਰ ਲੈਂਦੇ ਜੀ।
1: ਬਿਲਕੁਲ ਜੀ,
0: ਬਾਕੀ ਭਾਰੇ ਸਾਹਿਬ ਅੱਜ ਗੁਰੀਮਾਨ ਹੁਣ ਜੁੜੇ ਆ ਜੀ, ਉਹਨਾਂ ਦਾ ਜਨਮ ਦਿਨ ਆ,
1: ਮੈਂ ਕਿਹਾ ਉਹਨਾਂ ਦਾ ਕਮੈਂਟ ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ ਸੀ ਆਪਣੇ ਗੁਰੀਮਾਨ ਤੇ ਆਪਣੇ ਲਸ਼ਕਰੀਰਾਮ ਜੱਖੂ ਜੀ ਕਵੈਤ ਵਾਲੇ, ਉਹਨਾਂ ਦਾ ਬਰਥਡੇ ਆ ਜੀ।
0: ਓਕੇ ਓਕੇ, ਗੁਰੀਮਾਨ ਜੀ ਨੂੰ ਬਹੁਤ ਬਹੁਤ ਮੁਬਾਰਕ ਜੀ, ਉਹਨਾਂ ਦਾ ਜਨਮ ਦਿਨ ਆ ਜੀ। ਉਹਨਾਂ ਨੇ ਅੱਜ ਦੁਪਹਿਰੇ ਵੀ ਇੱਕ ਕਿਸੇ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਸੀ ਵੀ ਭਾਰਤ ਸਾਹਿਬ ਦੇ ਨਾਲ ਜਾ ਕੇ ਸੈਲੀਬ੍ਰੇਟ ਕਰਾਂਗੇ, ਹੁਣ ਇਹ ਨੀ ਮੈਨੂੰ ਪਤਾ ਵੀ ਤੁਹਾਡੇ ਨਾਲ ਅੰਦਰ ਖਾਤੇ ਕੀ ਗੱਲਬਾਤ ਆ, ਤੇ ਕੇਕ ਜਿਹੜਾ ਆ ਕੇਕ ਤੁਹਾਨੂੰ ਫਿਨਲੈਂਡ ਦੇ ਵਿੱਚ ਸਿੱਧਾ ਪਹੁੰਚ ਰਿਹਾ ਆ ਜਾਂ ਉਹਨਾਂ ਨੇ ਐਮਾਜੋਨ ਤੋਂ ਆਰਡਰ ਕਰ ਦਿੱਤਾ ਆ ਵੀ ਸਿੱਧੀ ਉੱਥੋਂ ਹੀ ਲੈ ਕੇ ਤੇ ਉੱਥੋਂ ਹੀ ਡਿਲੀਵਰੀ ਦੇਣੀ ਹੈਗੀ ਆ ਜੀ, ਇੱਕ ਦੂਜੇ ਦਾ ਮੂੰਹ ਮਿੱਠਾ ਤੁਸੀਂ ਕਿੱਦਾਂ ਕਰਾਉਣਾ ਆ, ਦੈਟ ਇਜ਼ ਅਪ ਟੂ ਯੂ, ਪਰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਜੀ।
1: ਥੈਂਕ
0: ਯੂ ਸਰ, ਸਮਾਂ ਦੇਣ ਲਈ ਧੰਨਵਾਦ ਸਰ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ ਵੱਖਰੇ ਵੱਖਰੇ ਇਸ਼ੂ ਦੇ ਉੱਤੇ, ਤੇ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਆਪਣੇ ਗੁਰੀਮਾਨ ਬਾਈ ਜੀ ਦਾ ਤੇ ਲਸ਼ਕਰਿਆਨ ਜੱਖੂ ਜੀ ਦਾ ਬਰਥਡੇ ਆ ਜੀ ਉਹਨਾਂ ਦਾ, ਤੇ ਬਹੁਤ ਬਹੁਤ ਮੁਬਾਰਕਬਾਦ ਹੈ ਪੂਰੀ ਟੀਮ ਦੇ ਵੱਲੋਂ, ਸਾਰੇ ਦੋਸਤਾਂ ਵੱਲੋਂ। ਲਓ ਆਪਣੇ ਨਾਲ ਜੁੜੀ ਗਏ ਨੇ, ਤੇ ਗੁਰੀਮਾਨ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਬਾਈ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਮੁਬਾਰਕਬਾਦ ਹੈ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਭ ਦੋਸਤਾਂ
2: ਨੂੰ। ਧੰਨਵਾਦ ਵੀਰ ਜੀ, ਮੈਂ ਤਾਂ ਸੁਣਦਾ ਪਿਆ ਸੀ ਸੈਣੀ ਸਾਹਿਬ ਨੂੰ, ਮੈਂ ਕਿਹਾ ਇਹਨੂੰ ਲੱਗਦਾ ਵੀ ਮੈਂ ਤੁਹਾਡੇ ਨਾਲ ਇਕੱਲੇ ਸੈਲੀਬ੍ਰੇਟ ਕਰਨਾ, ਮੈਂ ਕਿਹਾ ਨਹੀਂ ਜੀ ਇਕੱਲੇ ਨਹੀਂ ਕਰਨਾ, ਸਾਰਿਆਂ ਨਾਲ ਹੀ ਸੈਲੀਬ੍ਰੇਟ ਕਰਾਂਗੇ।
1: ਬਿਲਕੁਲ ਹੈ ਜੀ।
2: ਅੱਛਾ ਵੀਰ ਜੀ, ਹੁਣੀ ਸੈਣੀ ਸਾਹਿਬ ਗੱਲ ਕਰ ਰਹੇ ਸੀਗੇ ਜੀ ਧਰਨੇ ਨੂੰ ਲੈ ਕੇ,
1: ਹਾਂਜੀ
2: ਮੈਂ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ। ਅੱਜ ਕੇਜਰੀਵਾਲ ਸਾਹਿਬ ਸੋਨਮ ਸਾਹਿਬ ਕੋਲ ਉੱਥੇ ਦਿੱਲੀ ਜੰਤਰ ਮੰਤਰ ਜਾ ਕੇ ਧਰਨੇ ਦੇ ਵੀ ਸ਼ਮੂਲੀਅਤ ਪਾਉਂਦੇ ਨੇ ਆਪਣੀ।
1: ਹਾਂਜੀ ਬਿਲਕੁਲ ਹੈ ਜੀ,
2: ਹਾਂਜੀ ਹਾਂਜੀ, ਉੱਥੇ ਸ਼ਮੂਲੀਅਤ ਪਾਉਂਦੇ ਨੇ ਤੇ ਉੱਥੇ ਇਹਨਾਂ ਨੂੰ ਧਰਨਾ ਨਜ਼ਰ ਆ ਜਾਂਦਾ ਨਾ ਜੀ, ਜਦੋਂ ਸਾਡੇ ਪੰਜਾਬ ਦੇ ਕਿਸਾਨ, ਕੋਈ ਮਜ਼ਦੂਰ
1: ਜੀ,
2: ਅਧਿਆਪਕ, ਕੋਈ ਸਟੂਡੈਂਟ, ਈਵਨ ਕਿ ਰੋਡਵੇਜ਼ ਦੇ ਕੰਡਕਟਰ ਹੋ ਗਏ, ਡਰਾਈਵਰ ਵੀਰ ਹੋ ਗਏ, ਆ ਸੇਵਾ ਕੇਂਦਰ ਵਾਲੇ ਹੋ ਗਏ, ਇਹਨਾਂ ਤੇ ਸਾਰੇ ਤੇ ਡਾਂਗਾ ਭਰਾਉਂਦੇ ਨੇ। ਜੇ ਆਪ ਕਰਦੇ ਆ ਆਪਣਾ ਇਹਨਾਂ ਦਾ ਬਣ ਜਾਂਦਾ ਜੀ ਮੈਂ ਸੱਤਿਆਗ੍ਰਹਿ ਤੇ ਚੱਲਿਆ ਤੇ ਬਾਕੀ ਸੱਤਿਆਗ੍ਰਹਿ ਇਹਨਾਂ ਨੂੰ ਪਾਪ ਨਜ਼ਰ ਆਉਂਦੇ ਨੇ।
1: ਮਨਰੇਗਾ ਵਾਲੇ ਕਿੰਨੇ ਕੁੱਟੇ ਆ ਦੇਖ ਲੋ, ਹਸਪਤਾਲ ਵੀ ਦਾਖਲ ਹੋਏ ਨੇ ਬਥੇਰਾ ਤੋਂ ਚੱਲੇ।
2: ਹਾਂਜੀ ਹਾਂਜੀ, ਉਹ ਆਈ ਥਿੰਕ ਤੁਸੀਂ ਰੀਸੈਂਟ ਦੀ ਗੱਲ ਕਰ ਰਹੇ ਹੋ, 3-4 ਦਿਨ ਪਹਿਲਾਂ ਦੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ।
2: ਹਾਂਜੀ ਹਾਂਜੀ, ਮੈਂ ਸੁਣਦਾ ਪਿਆ, ਮੈਂ ਵੇਖਦਾ ਪਿਆ ਸੀ ਉਹ ਵੀ, ਪਰ ਮੈਂ ਇਸ ਮਤਲਬ ਸੋਚਦਾ ਵੀ ਇਹ ਦੋਹਰੀ ਰਾਜਨੀਤੀ ਕੀ ਕਰ ਰਹੇ ਨੇ।
1: ਉਹ ਸੂਬੇ ਦੇ ਹਿਸਾਬ ਦੇ ਨਾਲ ਕਰਦੇ ਆ ਨਾ ਸਿਆਸਤ, ਪਈ ਇਸ ਸੂਬੇ ਦੇ ਵਿੱਚ ਕੀ ਬੋਲਣਾ ਤੇ ਉਸ ਸੂਬੇ ਦੇ ਵਿੱਚ ਕੀ ਬੋਲਣਾ ਹੈ ਜੀ।
2: ਨਹੀਂ ਸੂਪ, ਜਦਕਿ ਡੈਮੋਕਰੇਸੀ ਸਾਰਾ ਭਾਰਤੀ ਬੋਲਦਾ ਵੀ ਤੁਸੀਂ ਆਪ ਤਾਂ ਆਪਣੇ ਮੂੰਹ ਕਹਿੰਦੇ ਵੀ ਡੈਮੋਕਰੇਟਿਕ ਰਾਈਟ ਹੈ, ਇਨਸਾਨ ਦਾ ਧਰਨਾ ਦੇਣਾ ਬੜਾ ਹੱਕ ਰੱਖਣਾ।
1: ਬਿਲਕੁਲ ਹੈ ਜੀ,
2: ਤੇ ਤੁਸੀਂ ਬੰਦੇ ਨੇ ਡੈਮੋਕਰੇਟ ਰਾਈਟ ਖੋਈ ਜਾਂਦੇ ਉਹਨਾਂ ਕੋਲੋਂ।
1: ਬਿਲਕੁਲ ਹੈ ਜੀ, ਗਲਤ
2: ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਆਨੰਦਪੁਰ ਵਾਲੀ ਗੱਲ ਮੈਂ ਦੁਬਾਰਾ ਛੇੜਦਾ ਜੀ, ਮੈਂ ਹਾਲੇ ਪਰਸੋਂ ਰਾਤ ਨੂੰ ਇੱਥੋਂ ਗਿਆ। ਆਈ ਥਿੰਕ ਤੁਸੀਂ ਮੇਰੇ ਨਾਲ ਫੇਸਬੁੱਕ ਤੇ ਐਡ ਹੈਗੇ ਹੈ, ਮੇਰੀ ਆਈਡੀ ਹੈਗੀ ਉੱਥੇ, ਮੈਂ ਪੰਜਾਬ ਨਾਂ ਤੋਂ, ਮੇ ਬੀ ਸ਼ਾਇਦ ਤੁਸੀਂ ਐਡ ਹੈਗੇ ਹੈ। ਰੀਸੈਂਟਲੀ ਤੁਹਾਨੂੰ ਮੈਂ
1: ਦੁਬਾਰਾ ਦੱਸਿਓ, ਆਈਡੀ ਨੇਮ ਦੱਸ ਦਿਓ।
2: ਮੈਂ ਹਾਂ ਪੰਜਾਬ ਜੀ, ਪੰਜਾਬੀ ਚ ਲਿਖਿਆ ਹੋਇਆ ਜੀ।
1: ਠੀਕ ਹੈ ਜੀ,
2: ਤੇ ਉੱਥੇ ਮੈਂ ਨਾ ਹੁਣ ਅੱਜ ਹੀ ਇੱਕ ਵੀਡੀਓ ਪਾ ਕੇ ਹਟਿਆ ਜੀ। ਇੱਥੇ ਨਾ ਕਾਹਨਪੁਰ ਖੂਹੀ ਅੱਡਾ ਪੈਂਦਾ ਜੀ ਆਪਣਾ ਰੋਡ ਦੇ ਉੱਪਰ।
1: ਹਾਂਜੀ,
2: ਉਸ ਰੋਡ ਦੇ ਉੱਪਰ ਨਾ ਆਈ ਥਿੰਕ ਜਿੱਥੋਂ ਇਹ ਮਾਈਨਿੰਗ ਨੂੰ ਜਾਂਦੇ ਆ, ਉਹ ਰੋਡ ਬਿਲਕੁਲ ਖਤਮ ਹੋ ਚੁੱਕੀ ਤੇ ਪਿੰਡ ਵਾਲੇ ਬਹੁਤ ਪਰੇਸ਼ਾਨ ਸੀ ਜੀ। ਨਾਲ ਹੀ ਰੋਡ ਦੇ ਉੱਪਰ ਸਕੂਲ ਹੈ, ਜਿਹਦੇ ਕੋਲ ਬੱਚਿਆਂ ਦੀ ਮਾਂ ਬਾਪ ਨੇ ਬੱਚੇ ਛੱਡਣ ਜਾਣਾ ਹੁੰਦਾ, ਕੋਈ ਲੈਣ ਜਾਣਾ ਹੁੰਦਾ, ਬੜੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਉਹਨਾਂ ਨੂੰ
1: ਜੀ।
2: ਤੇ ਚਲੋ ਉਹਨਾਂ ਨੇ ਗੱਲਬਾਤ ਕਰਕੇ ਆਪਣੇ ਇੱਥੇ ਰੋਡ ਦਾ ਕੰਮ ਸਿਮੈਂਟਡ ਰੋਡ ਬਣਨ ਲੱਗੀ ਹੈ, ਕਿਉਂਕਿ ਇੱਥੇ ਪਾਣੀ ਦੀ ਮਾਰ ਵੀ ਪੈਂਦੀ ਹੈ, ਨਾਰਮਲ ਰੋਡ ਸਟੇਬਲ ਹੁੰਦੀ ਨੀ ਜੀ ਇੱਥੇ
1: ਜੀ। ਚੋ ਬਹੁਤ ਨੇ ਇਧਰ
2: ਤੇ ਉੱਥੇ
1: ਜੀ, ਬਿਲਕੁਲ।
2: ਹਾਂਜੀ ਹਾਂਜੀ ਹਾਂਜੀ, 3-4 ਦਿਨ ਤੋਂ ਇੱਥੇ ਰੋਡ ਬਣ ਰਹੀ ਸੀ ਤੇ ਪੁਲਿਸ ਵਾਲੇ ਡਿਊਟੀ ਲੱਗੀ ਹੋਈ ਥਾਣੇ ਵਾਲੇ ਦੀ, ਤੇ ਆਈ ਥਿੰਕ ਨਾ ਕੋਈ ਗੱਡੀ ਉੱਥੇ ਬੜੀ ਨੀ, ਤੇ ਕੱਲ ਪਰਸੋਂ ਚੌਥ ਦੀ ਗੱਲ ਹੈ ਜੀ, ਪੁਲਿਸ ਵਾਲੇ ਇੱਕ ਦਿਨ ਵਾਸਤੇ ਸੱਜੇ ਖੱਬੇ ਹੋਏ ਆ, ਉਹ ਮੇਰੇ ਖਿਆਲ ਕਰਵਾਏ ਗਏ ਆ ਜੀ ਕ੍ਰੈਸ਼ਰ ਵਾਲਿਆਂ ਕੋਲੋਂ, ਆਪਣੀ ਮਰਜ਼ੀ ਨਾਲ ਕੋਈ ਨੀ ਜਾਂਦਾ ਜੀ।
1: ਜੀ,
2: ਚਾਰ ਮਾਇਆ ਦੇ ਛਿੱਲੜ ਮਿਲ ਜਾਂਦੇ ਤੇ ਅੱਗੇ ਪਿੱਛੇ ਹੋ ਜਾਂਦੇ ਜੀ। ਉਹ ਰਾਤ ਦੇ ਵਿੱਚ ਇਹਨਾਂ ਨੇ ਕੀ ਕੀਤਾ, ਰੋਡ ਦੇ ਉੱਪਰ ਜਿਹੜੀ ਮਿੱਟੀ ਦੀ ਢੇਰੀ ਲੱਗੀ ਹੋਈ ਸੀ, ਉਹ ਫਟਾਫਟ ਆਪਣੀ ਜੇਸੀਬੀ ਬੁਲਾਈ ਤੇ ਢੇਰੀ ਚੱਕੀ ਜੀ, ਰੋਡ ਖੋਲ ਕੇ ਉੱਥੋਂ ਦਿਨ ਮਤਲਬ ਉੱਥੇ ਜੋ ਗੱਡੀਆਂ ਤੇ ਗੱਡੀਆਂ, ਜੋ ਟਿੱਪਰ ਤੇ ਟਿੱਪਰ, ਘੋੜੇ ਤੇ ਘੋੜੇ ਚਲਾਉਣੇ ਸ਼ੁਰੂ ਕਰਤੇ ਜੀ। ਹਾਰ ਕੇ ਪਿੰਡ ਵਾਲਿਆਂ ਨੂੰ ਸਵੇਰੇ ਫੇਰ ਥਾਣੇ ਮੂਹਰੇ ਧਰਨਾ ਲਾਉਣਾ ਪਿਆ, ਫੇਰ ਥਾਣੇ ਵਾਲਿਆਂ ਨੇ ਮੂਹਰੇ ਮਿੱਟੀ ਛਡਵਾ ਕੇ ਫਿਰ ਗੱਡੀਆਂ ਰੋਕੀਆਂ ਨੇ। ਤੁਸੀਂ ਯਕੀਨ ਮੰਨੋ, ਪਰਸੋਂ ਮੈਂ ਉੱਥੋਂ ਨਿਕਲਿਆ, ਅਰਾਊਂਡ 500 ਗੱਡੀ ਖੜੀ ਸੀ, ਜਿਹਦੇ ਵਿੱਚ ਟਿੱਪਰ ਖੜਾ ਸੀ, ਜਿਹਦੇ ਵਿੱਚ ਘੋੜੇ ਖੜੇ ਸੀਗੇ ਜੀ ਰਿੱਤੇ ਵਾਸਤੇ।
1: ਜੀ ਬਿਲਕੁਲ ਆ ਜੀ,
2: 500 ਗੱਡੀ ਮਾਇਨੇ ਰੱਖਦੀ ਹੈ, ਰੋਡ ਪੂਰੀ ਬੰਦ ਸੀਗੀ ਜੀ, ਅਸੀਂ ਪਤਾ ਨੀ ਉੱਥੋਂ ਕਿਸ ਤਰ੍ਹਾਂ ਔਖੇ ਸੌਖੇ ਹੋ ਕੇ ਨਿਕਲੇ ਹੈ
1: ਜੀ।
2: ਤੇ ਮਤਲਬ ਉਹੀ ਗੱਲ ਹੈ ਜੀ, ਕ੍ਰੈਸ਼ਰ ਵਾਲੇ ਸਰ ਮਿਲੀ ਭੁੱਖ ਚੱਲ ਰਹੀ ਹੈ, ਇੱਥੇ ਕੋਈ ਕੰਮ ਨੀ ਮਤਲਬ ਨਾਰਮਲ ਤਰੀਕੇ ਨਾਲ ਚੱਲ ਰਿਹਾ। ਤੁਸੀਂ ਹੁਣ ਦੇਖ ਰਹੇ ਹੋ ਆਪਣੇ ਪੰਜਾਬ ਸੌਣ ਚੜ ਗਿਆ ਜੀ, ਸੌਣ ਤੋਂ ਬਾਅਦ ਨੇੜਲੇ ਪਿੰਡ ਕੇ ਕਈ ਪਾਸਿਆਂ ਤੋਂ ਆਪਾਂ ਨੂੰ ਪਾਣੀ ਦੀ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਜੀ,
1: ਬਿਲਕੁਲ।
2: ਈਵਨ ਜੰਮੂ ਤੋਂ ਹੋ ਗਿਆ, ਕਿਤੇ ਹੋ ਗਿਆ ਜੀ, ਕਿਤੇ ਹੋ ਗਿਆ ਜੀ।
1: ਜੀ ਬਿਲਕੁਲ ਹੈ ਜੀ, ਬਿਲਕੁਲ।
2: ਤੇ ਹੁਣ ਮੈਂ ਕਹਿੰਦਾ ਜਿਸ ਹਿਸਾਬ ਨਾਲ ਅੱਜ ਇੱਕ ਮਹੀਨੇ ਹੀ ਕਾਫੀ ਪਾਣੀ ਦੀ ਤਰ੍ਹਾਂ ਤਰ੍ਹਾਂ ਕਰਾਤੀ, ਕਿਉਂਕਿ ਜਿਹੜੀ ਨੀਚੇ ਕਲਮਾ ਮੋੜ ਤੋਂ ਗੜ ਸ਼ੰਕਰ ਤੇ ਨੰਗਲ ਨੂੰ ਰੋਡ ਜਾਂਦੀ ਹੈ ਜੀ, ਉਸ ਰੋਡ ਦੇ ਉੱਪਰ ਤਾਂ ਪੁਲੀਆਂ ਹੜ ਗਈਆਂ ਜੀ, ਉੱਪਰੋਂ ਪਾਣੀ ਬਹੁਤ ਆਇਆ।
1: ਬਿਲਕੁਲ ਆ ਜੀ, ਪੰਜਾਬ ਚ ਹੁਣ ਵੀ ਚੇਤਾਵਨੀ ਆ ਕਿ 4 ਦਿਨ ਲਗਾਤਾਰ ਮੀਂਹ ਪੈਣਾ ਜੀ।
2: ਹਾਂਜੀ ਹਾਂਜੀ ਹਾਂਜੀ, ਤੁਸੀਂ 4 ਦਿਨ ਚ ਦੇਖਿਓ ਜੀ, ਇੱਥੇ ਤਕਰੀਬਨ ਪਾਣੀ ਪਾਣੀ ਦੁਬਾਰਾ ਹੋਊਗਾ
1: ਜੀ, ਤੁਸੀਂ
2: ਦੇਖ ਲਿਓ। ਤੇ ਇਹ ਪਿੰਡ ਵਾਲੇ ਵੀ ਆਪ ਤੰਗ ਹੋਣਗੇ
1: ਜੀ,
2: ਮੈਂ ਕਹਿੰਦਾ ਪਿੰਡ ਵਾਲੇ ਪੂਰਾ ਜ਼ੋਰ ਲਾਉਂਦੇ ਜੀ ਇਹਨਾਂ ਦਾ ਵਿਰੋਧ ਕਰਦੇ ਨੂੰ, ਪਰ ਜਿਹੜੇ ਅੰਦਰ ਇਹਨਾਂ ਦੇ ਕ੍ਰੈਸ਼ਰ ਵਾਲੇ ਨੇ ਜੀ, ਕ੍ਰੈਸ਼ਰ ਵਾਲੇ ਤਕਰੀਬਨ ਇੰਨੀ ਕਿਹਦੇ ਦੀ ਆਪਣੀ ਮੈਜੋਰਟੀ ਹੈ, ਇਹਨਾਂ ਰਾਤ ਨੂੰ ਮਾਈਨਿੰਗ ਕਰਨੀ ਹੈ, ਸਵੇਰੇ ਕਾਲਾ ਬੈਗ ਭਰ ਕੇ ਲੈ ਕੇ ਨਾ ਇਹ ਆਨੰਦਪੁਰ ਕੰਨੀ ਜਾਂਦੇ ਨੇ। ਹਰਜੋਤ ਬਹਿਨ ਸਾਹਿਬ ਉੱਥੇ ਕੇਸਗੜ੍ਹ ਸਾਹਿਬ ਲੱਗੇ ਜੀ, ਕੋਈ ਮੀਟਿੰਗ ਕੋਈ ਇਹਨਾਂ ਨੇ ਹਾਲ ਹੂਲ ਲਿੱਤਾ ਹੋਇਆ ਜੀ ਉੱਥੇ, ਉੱਥੇ ਮੀਟਿੰਗਾਂ ਕਰਦੇ, ਉੱਥੇ ਪੇਮਟਾ ਫੜਾ ਕੇ ਆਉਂਦੇ ਨੇ, ਉੱਪਰੋਂ ਇਹ ਮੀਡੀਆ ਚ ਆ ਕੇ ਸਫਾਈ ਦਿੰਦੇ ਨੇ ਜੀ, ਆਪਾਂ ਤਾਂ ਉੱਥੇ ਕੋਈ ਸਾਡਾ ਕੋਈ ਲੈਣਾ ਦੇਣਾ ਜੀ, ਥੋੜਾ ਲੈਣਾ ਦੇ ਤੁਸੀਂ ਬੰਦ ਤਾਂ ਕਰਾ ਸਕਦੇ ਆ
1: ਜੀ। ਬਿਲਕੁਲ ਹੈ ਜੀ,
2: ਬਿਲਕੁਲ, ਉਹ ਬੰਦ ਵੀ ਨੀ ਕਰਵਾ ਰਹੇ ਜੀ।
1: ਜੀ ਜੀ,
2: ਇਹ ਹਾਲ ਹੈ ਜੀ ਇਲਾਕੇ ਦਾ। ਮੈਂ ਹੁਣ ਫੇਰ ਉੱਥੇ ਹੀ ਜਾ ਰਿਹਾ ਜੀ, ਹਲੇ ਆਪਣੇ ਕੰਮ ਦੇ ਪਰਪਸ ਤੋਂ, ਤੇ ਤੁਸੀਂ ਤਾਂ ਚਲੋ ਮੇਰੇ ਨਾਲ ਐਡ ਹੈ ਜੀ, ਅੱਜ ਵੀ ਮੈਨੂੰ ਕੋਈ ਇਹੋ ਜਿਹੀ ਹਰਕਤ ਲੱਗੀ ਨਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗਾ, ਤੁਸੀਂ ਆਪਣੇ ਪਲੇਟਫਾਰਮ ਤੇ ਜ਼ਰੂਰ ਪਾਇਓ ਜੀ।
1: ਜ਼ਰੂਰ ਬਾਈ ਜੀ, ਸ਼ੁਕਰੀਆ, ਥੈਂਕ ਯੂ, ਮੁਬਾਰਕਬਾਦ ਫਿਰ ਤੋਂ ਇੱਕ ਵਾਰ। ਪੁਰੇਵਾਲ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ ਫਰਾਂਸ ਤੋਂ। ਤੇ ਆਪਣੇ ਹਰਜੀਤ ਕੁਮਾਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ, ਸੁਣ ਰਹੇ ਨੇ ਪ੍ਰੋਗਰਾਮ ਨੂੰ। ਤੇ ਇਸੇ ਤਰ੍ਹਾਂ ਨਾਲ ਦੀ ਨਾਲ ਰਾਜਨ ਸੈਣੀ ਸਾਹਿਬ ਤੇ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ ਜੀ, ਤੇ ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ, ਤੇ ਰਾਜਕੁਮਾਰ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਗੁਰੀਮਾਨ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਲਓ ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅਗਲੀਆਂ। ਤੇ ਨਕੋਦਰ ਦੇ ਵਿੱਚ ਪਹੁੰਚ ਗਏ ਨੇ ਜੀ ਹਰਿਆਣਾ ਦੇ ਸੀ ਐਮ ਸੈਣੀ, ਤੇ ਰਾਸਤੇ ਦੇ ਵਿੱਚ ਕਾਫਲਾ ਰੋਕ ਕੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਤੇ ਕਿਹਾ ਕਿ ਪੰਜਾਬ ਫਿਰ ਬਣੇਗਾ ਦੇਸ਼ ਦਾ ਨੰਬਰ 1 ਸੂਬਾ ਜੀ। ਤੇ ਹਾਲਾਤ ਨੇ ਜੀ, ਰੈਲੀਆਂ ਦਾ ਮਾਹੌਲ ਜਾਂ ਪੰਜਾਬ ਦੇ ਵਿੱਚ ਜਿਹੜਾ ਆਪਣੀ ਕਿਤੇ ਨਾ ਕਿਤੇ ਜੜ੍ਹਾਂ ਫੈਲਾਉਣ ਦੀ ਜਿਹੜੀ ਕੋਸ਼ਿਸ਼ ਜਾਰੀ ਹੈ ਹਰ ਪਾਰਟੀ ਦੀ। ਤੇ ਇਸੇ ਤਰ੍ਹਾਂ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਥੋੜ੍ਹਾ ਜਿਹਾ, ਤੇ ਉਸ ਤੋਂ ਬਾਅਦ ਇੱਕ ਬੜੀ ਇੰਟਰਸਟਿੰਗ ਜਿਹੜੀ ਹੈ ਰਿਪੋਰਟ ਹੈ ਆਪਣੀ, ਉਹ ਹੈਗੀ ਆ ਜੀ ਆਪਣੀ BBC ਦੀ ਖੋਜ ਦੇ ਅਨੁਸਾਰ ਹੈ। ਇੰਸਟਾਗ੍ਰਾਮ ਦੇ ਉੱਤੇ ਜੋ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਹੈ, ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਹੀ ਹੈ, ਉਹਦੇ ਵਿੱਚ ਦਿਵਿਆ ਆਰੀਆ ਉਹਨਾਂ ਦੀ ਜਿਹੜੀ ਲਿਖਤ ਹੈ ਤੇ ਅਨੁਵਾਦ ਆਪਣੇ ਸੁਖਵੰਤ ਹੁੰਦਲ ਜੀ ਦਾ ਹੈ, ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਜੋ ਵਿਦੇਸ਼ਾਂ ਦੇ ਵਿੱਚ ਹਾਲਾਤ ਨੇ, ਦੋ ਚਾਰ ਖਬਰਾਂ ਹੋਰ ਨੇ। ਇੰਡੀਆ ਤੇ ਅਫਗਾਨਿਸਤਾਨ ਦੇ ਵਿਚਕਾਰ ਟ੍ਰੇਡ ਜਿਹੜੀ ਹੈ ਡੀਲ ਹੋ ਰਹੀ ਹੈ, ਗੱਲਬਾਤ ਚੱਲ ਰਹੀ ਹੈ। ਅਫਗਾਨਿਸਤਾਨ ਦੇ ਸਿਖਰਲੇ ਵਪਾਰਕ ਸੰਗਠਨ ਅਫਗਾਨਿਸਤਾਨ ਚੈਂਬਰ ਆਫ ਕਾਮਰਸ ਐਂਡ ਇਨਵੈਸਟਮੈਂਟ ਜਿਹੜਾ ACCI ਨੇ ਭਾਰਤ ਦੇ ਨਾਲ ਵਪਾਰ ਤੇ ਨਿਵੇਸ਼ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਸੰਗਠਨ ਨੇ ਵਪਾਰਕ ਪ੍ਰਕਿਰਿਆ ਸੌਖੀ ਬਣਾਉਣ, ਪ੍ਰਸ਼ਾਸਨਿਕ ਅੜਿੱਕੇ ਜਿਹੜੇ ਨੇ ਦੂਰ ਕਰਨ ਤੇ ਵਪਾਰਕ ਵੀਜ਼ੇ ਜਾਰੀ ਕਰਨ ਦੀ ਜਿਹੜੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਨ੍ਹਾਂ ਮੁੱਦਿਆਂ ਦੇ ਉੱਤੇ ਕਾਬੁਲ ਦੇ ਵਿੱਚ ACCI ਦੇ ਜਿਹੜੇ ਚੇਅਰਮੈਨ ਨੇ ਸੈਯਦ ਕਰੀਮ ਹਾਸ਼ਿਮੀ ਦੇ ਤੇ ਅਫਗਾਨਿਸਤਾਨ ਦੇ ਵਿੱਚ ਭਾਰਤ ਦੇ ਰਾਜਦੂਤ ਨੇ ਯਤਿਨ ਪਟੇਲ ਦਰਮਿਆਨ ਮੀਟਿੰਗ ਹੋਈ ਹੈ। ਸੰਗਠਨ ਦੇ ਅਨੁਸਾਰ ਦੋਵਾਂ ਧਿਰਾਂ ਨੇ ਰਣਨੀਤਿਕ ਜਿਹੜਾ ਤੇ ਕੂਟਨੀਤਿਕ ਸੰਵਾਦ ਦੇ ਰਾਹੀਂ ਵਪਾਰ, ਨਿਵੇਸ਼ ਅਤੇ ਲੰਮੇ ਸਮੇਂ ਦਾ ਆਰਥਿਕ ਸਹਿਯੋਗ ਵਧਾਉਣ ਦੇ ਬਾਰੇ ਚਰਚਾ ਕੀਤੀ ਹੈ। ਇਹ ਮੀਟਿੰਗ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਪਾਕਿਸਤਾਨ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਵਪਾਰ ਤੇਜ਼ੀ ਦੇ ਨਾਲ ਘਟਿਆ। ਵਿੱਤੀ ਸਾਲ 2020 ਤੇ 21 ਦੇ ਵਿੱਚ ਜਿੱਥੇ ਤਕਰੀਬਨ $5 ਅਰਬ ਅਮੈਰੀਕਨ ਡਾਲਰ ਦੇ ਜਿਹੜਾ ਇਹਦਾ ਵਪਾਰ ਸੀਗਾ, ਉੱਥੇ ਵਿੱਤੀ ਸਾਲ 2025-26 ਦੇ ਦੌਰਾਨ ਇਹ ਜਿਹੜਾ ਘੱਟ ਕੇ $36.7 ਕਰੋੜ ਅਮੈਰੀਕਨ ਡਾਲਰ ਰਹਿ ਗਿਆ। ਇਸ ਦੇ ਚਲਦਿਆਂ ਅਫਗਾਨਿਸਤਾਨ ਨੇ ਇਰਾਨ ਸਣੇ ਬਦਲਵੇਂ ਵਪਾਰਕ ਮਾਰਗਾਂ ਉੱਤੇ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਭਾਰਤ ਵੀ ਇਰਾਨ ਦੇ ਜਿਹੜਾ ਚਾਬਹਾਰ ਬੰਦਰਗਾਹ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਸੰਪਰਕ ਅਤੇ ਵਪਾਰ ਨੂੰ ਮਜ਼ਬੂਤ ਕਰ ਰਿਹਾ। ਦੂਸਰੇ ਪਾਸੇ ਅਮਰੀਕਾ ਵੱਲੋਂ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੇ ਉੱਤੇ ਅਟੈਕ ਕੀਤਾ ਗਿਆ। ਜੋਰਡਨ ਦੇ ਵਿੱਚ ਦੋ ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੇ ਮਗਰੋਂ ਅਮਰੀਕੀ ਫੌਜ ਜਿਹੜੀ ਹੈ ਜਵਾਬੀ ਕਾਰਵਾਈ ਦੇ ਵਿੱਚ ਇਰਾਨ ਦੇ ਨੀਮ ਫੌਜੀ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਇਰਾਨ ਦੇ ਵਿੱਚ ਪੁਲਾਂ, ਬਿਜਲਈ ਪਲਾਟਾਂ ਤੇ ਹੋਰ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਅਤੇ ਤਹਿਰਾਨ ਨੇ ਮੋੜਵੇਂ ਰੂਪ ਦੇ ਵਿੱਚ ਕੁਵੈਤ ਦੇ ਵਿੱਚ ਬਿਜਲੀ ਤੇ ਪਾਣੀ ਸੋਧਣ ਵਾਲੇ ਪਲਾਂਟਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ। ਇਰਾਨ ਨੇ ਖਾੜੀ ਮੁਲਕਾਂ ਦੇ ਵਿੱਚ ਹਮਲਿਆਂ ਦਾ ਘੇਰਾ ਬਣਾਉਣ ਜਾਂ ਵਧਾਉਣ ਦੀ ਚੇਤਾਵਨੀ ਵੀ ਦਿੱਤੀ ਹੈ ਤੇ ਉਧਰ ਕੁਵੈਤ ਨੇ ਇਰਾਨ ਦੇ ਵੱਲੋਂ ਆਉਂਦੇ ਡਰੋਨਾਂ ਦੇ ਉੱਤੇ ਮਿਜ਼ਾਈਲਾਂ ਦੇ ਖਤਰੇ ਦੇ ਮੱਦੇਨਜ਼ਰ ਐਤਵਾਰ ਸਵੇਰੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਕਰ ਦਿੱਤੀ ਹੈ। ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਨੇ ਬਿਆਨ ਦੇ ਵਿੱਚ ਕਿਹਾ ਕਿ ਉਸਨੇ ਇਰਾਨ ਫੌਜ ਦੀ ਜਿਹੜੀ ਹੈ ਸਾਹਿਲੀ ਨਿਗਰਾਨੀ ਦੇ ਉੱਤੇ ਹਵਾਈ ਰੱਖਿਆ ਟਿਕਾਣਿਆਂ, ਸਾਗਰੀ ਸਮਰਥਾਵਾਂ ਤੇ ਮਿਜ਼ਾਈਲ ਤੇ ਡਰੋਨ ਥਾਵਾਂ ਨੂੰ ਨਿਸ਼ਾਨਾ ਬਣਾਇਆ। ਕਮਾਂਡ ਨੇ ਜਿਹੜਾ ਕਿਹਾ ਕਿ ਉਸਨੇ ਪਹਿਲੀ ਵਾਰ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ ਜੋ ਇਰਾਨ ਦੇ ਵਿੱਚ ਤਾਕਤ ਦਾ ਅਹਿਮ ਕੇਂਦਰ ਹੈ ਤੇ ਬਲੈਸਟਿਕ ਮਿਜ਼ਾਈਲ ਦੇ ਜ਼ਖੀਰੇ ਨੂੰ ਕੰਟਰੋਲ ਕਰਦਾ ਹੈ। ਅਮਰੀਕੀ ਫੌਜ ਦੇ ਵੱਲੋਂ ਜਾਰੀ ਫੋਟੋਜ਼ ਦੇ ਵਿੱਚ ਲੜਾਕੂ ਜਹਾਜ਼ਾਂ ਨੂੰ ਹਮਲੇ ਕਰਦਿਆਂ ਤੇ ਸਮੁੰਦਰ ਦੇ ਵਿੱਚੋਂ ਟੋਮਾਹਾਕ ਕਰੂਜ਼ ਮਿਜ਼ਾਈਲਾਂ ਦਾਗਦਿਆਂ ਦੇਖਿਆ ਜਾ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਵੀ ਇਰਾਨ ਦੇ ਪਾਵਰ ਸਟੇਸ਼ਨਾਂ ਦੇ ਉੱਤੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਇਰਾਨ ਨੇ ਇਨ੍ਹਾਂ ਹਮਲਿਆਂ ਦੇ ਵਿੱਚ ਹੋਏ ਜਾਨੀ ਜਾਂ ਮਾਲੀ ਨੁਕਸਾਨ ਦੇ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ। ਇਰਾਨ ਦੇ ਸੁਪਰੀਮ ਆਗੂ ਮੁਜਤਬਾ ਖੈਮੇਨੇਈ ਨੇ ਜਿਹੜਾ ਸ਼ਨਿਚਰਵਾਰ ਨੂੰ ਜ਼ਰੂਰ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਹਮਲੇ ਜਾਰੀ ਰੱਖਦਾ ਹੈ ਤਾਂ ਉਸ ਨੂੰ ਕਦੇ ਵੀ ਨਾ ਭੁੱਲਣ ਵਾਲਾ ਸਬਕ ਜਿਹੜਾ ਸਿਖਾਇਆ ਜਾਵੇਗਾ। ਦੂਸਰੇ ਪਾਸੇ ਨੇਤਨਯਾਹੂ ਤੇ ਨਾਲ ਮਮਦਾਨੀ ਦੇ ਵਿੱਚ ਖੜਕ ਪਈ ਹੈ। ਨੇਤਨਯਾਹੂ ਕਰਾਂਗੇ ਗ੍ਰਿਫ਼ਤਾਰ ਬਿਆਨ ਦੇ ਉੱਤੇ ਨਿਊਯਾਰਕ ਸਿਟੀ ਜਿਹੜੀ ਹੈ ਉਹਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ ਜਿਹੜਾ ਵਾਪਸ ਮਿਲਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਦੇ ਬਿਆਨਾਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ। ਇਹ ਵਿਵਾਦ ਮੇਅਰ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਤੰਬਰ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਦੌਰੇ ਦੇ ਦੌਰਾਨ ਇਜ਼ਰਾਈਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹਿਰਾਸਤ ਦੇ ਵਿੱਚ ਲੈਣ ਦੇ ਲਈ ਕਾਨੂੰਨੀ ਤਰੀਕਿਆਂ ਦੀ ਜਾਂਚ ਕਰ ਰਿਹਾ। ਜਾਰੀ ਕੀਤੇ ਗਏ ਅਧਿਕਾਰਤ ਬਿਆਨ ਦੇ ਦੌਰਾਨ ਜਿਹੜਾ ਜਵਾਬ ਦੇ ਵਿੱਚ ਬੈਂਜਾਮਿਨ ਨੇਤਨਯਾਹੂ ਵਿਰੁੱਧ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਦੇ ਗ੍ਰਿਫਤਾਰੀ ਵਾਰੰਟ ਨੂੰ ਜਾਲੀ ਕਰਾਰ ਦਿੱਤਾ ਗਿਆ। ਅੰਤਰਰਾਸ਼ਟਰੀ ਸੰਸਥਾ ਨੂੰ ਕੰਗਾਰੂ ਅਦਾਲਤ ਦਾ ਜਿਹੜਾ ਲੇਬਲ ਦਿੱਤਾ ਗਿਆ, ਜਿਸਦਾ ਇਜ਼ਰਾਈਲ ਜਾਂ ਸੰਯੁਕਤ ਰਾਜ ਅਮਰੀਕਾ ਦੇ ਉੱਤੇ ਕੋਈ ਅਧਿਕਾਰਤ ਖੇਤਰ ਨਹੀਂ ਹੈ। ਬਿਆਨ ਦੇ ਵਿੱਚ ਦੱਸਿਆ ਗਿਆ, ਦੋਸ਼ ਲਾਇਆ ਗਿਆ ਕਿ ICC ਦੇ ਸਾਬਕਾ ਵਕੀਲ ਕਰੀਮ ਖਾਨ ਨੇ ਆਪਣੇ ਵਿਰੁੱਧ ਜਿਨਸੀ ਦੁਰਵਿਹਾਰ ਦੇ ਬਾਅਦ ਦੇ ਦੋਸ਼ਾਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਵਾਰੰਟ ਜਾਰੀ ਕਰਨ ਦੀ ਚਾਲ ਜਿਹੜੀ ਹੈ ਚੱਲੀ ਹੈ। ਐਕਸ ਦੇ ਉੱਤੇ ਪ੍ਰਕਾਸ਼ਿਤ ਇੱਕ ਤਿੱਖੀ ਫਟਕਾਰ ਦੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਜ਼ੋਰ ਦੇ ਕੇ ਕਿਹਾ ਕਿ ਮਮਦਾਨੀ ਨਿਊਯਾਰਕ ਦੇ ਅੰਦਰ ਘਰੇਲੂ ਸ਼ਾਸਨ ਦੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਦੇ ਲਈ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਖਾਨ ਦੀ ਰਾਜਨੀਤੀ ਜਿਹੜੀ ਹੈ ਰਣਨੀਤੀ ਦੀ ਨਕਲ ਕਰ ਰਿਹਾ ਸੀ। ਦੂਜੇ ਪਾਸੇ ਮੇਅਰ ਮਮਦਾਨੀ ਨੇ ਨਿਊਯਾਰਕ ਟਾਈਮਸ ਦੇ ਨਾਲ ਗੱਲਬਾਤ ਕਰਦਿਆਂ ਨੇਤਨਯਾਹੂ ਨੂੰ ਇੱਕ ਯੁੱਧ ਅਪਰਾਧੀ ਦੱਸਿਆ ਜੋ ਹੇਗ ਦੀ ਅਦਾਲਤ ਦੇ ਵਿੱਚ ਹੋਣਾ ਚਾਹੀਦਾ ਹੈ। ਮੇਅਰ ਨੇ ਖੁਲਾਸਾ ਕੀਤਾ ਕਿ ਮਿਊਂਸੀਪਲ ਅਧਿਕਾਰੀ ਸ਼ਹਿਰ ਦੇ ਕਾਨੂੰਨ ਵਿਭਾਗ ਦੇ ਨਾਲ ਸਰਗਰਮ ਗੱਲਬਾਤ ਕਰ ਰਹੇ ਨੇ ਤਾਂ ਜੋ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਨੇਤਨਯਾਹੂ ਦੇ ਸ਼ਹਿਰ ਦੇ ਵਿੱਚ ਪਹੁੰਚਣ ਦੇ ਉੱਤੇ ਸਥਾਨਕ ਕਾਨੂੰਨੀ ਅਧਿਕਾਰ ਖੇਤਰ ਦਾ ਦਾਇਰਾ ਕੀ ਹੋਵੇਗਾ। ਤੇ ਉਨ੍ਹਾਂ ਕਿਹਾ ਕਿ ਜੋ ਵੀ ਕਾਨੂੰਨ ਇਜਾਜ਼ਤ ਦੇਵੇਗਾ ਉਹੀ ਕਰਨਗੇ। ਇਜ਼ਰਾਈਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਮੇਅਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮਮਦਾਨੀ ਨੂੰ ਇਜ਼ਰਾਈਲ ਦੇ ਉੱਤੇ ਹਮਲਾ ਕਰਨ ਦੀ ਬਜਾਏ ਨਿਊਯਾਰਕ ਦੇ ਵਿੱਚ ਆਪਣੀਆਂ ਨੀਤੀਆਂ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਆਪਣੀ ਫੌਜੀ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਨਾਗਰਿਕਾਂ ਦੀ ਜਾਨ ਬਚਾਉਣ ਦੇ ਲਈ ਬੇਮਿਸਾਲ ਕਦਮ ਚੁੱਕ ਰਹੇ ਨੇ ਤੇ ਜਦਕਿ ਹਮਾਸ ਨਾਗਰਿਕਾਂ ਨੂੰ ਮਨੁੱਖੀ ਢਾਲ ਦੇ ਵਜੋਂ ਵਰਤ ਰਿਹਾ। ICC ਨੇ ਨਵੰਬਰ 2024 ਦੇ ਵਿੱਚ ਨੇਤਨਯਾਹੂ ਤੇ ਸਾਬਕਾ ਰੱਖਿਆ ਮੰਤਰੀ ਜਵਾਬ ਗੈਲਟ ਜਿਹੜੇ ਨੇ ਵਿਰੁੱਧ ਗਾਜ਼ਾ ਸੰਘਰਸ਼ ਦੇ ਦੌਰਾਨ ਯੁੱਧ ਅਪਰਾਧਾਂ ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਇਲਜ਼ਾਮਾਂ ਹੇਠ ਵਾਰੰਟ ਜਾਰੀ ਕੀਤੇ ਸਨ। ਹਾਲਾਂਕਿ ਅਮਰੀਕਾ ਰੋਮ ਵਿਧਾਨ ਸਭਾ ਹਸਤਾਖਰ ਕਰਤਾ ਨਹੀਂ ਹੈ, ਜਿਸਦਾ ਮਤਲਬ ਹੈ ਕਿ ਵਾਸ਼ਿੰਗਟਨ ICC ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਜਾਂ ਹਵਾਲੇ ਕਰਨ ਦੇ ਲਈ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਹੈ। ਇਜ਼ਰਾਈਲ ਨੇ ਲਗਾਤਾਰ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਅਦਾਲਤ ਦੀ ਕਾਨੂੰਨੀ ਸਥਿਤੀ ਨੂੰ ਚੁਣੌਤੀ ਦਿੱਤੀ। ਇਸ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ ਰੋਮ ਕਾਨੂੰਨ ਦਾ ਜਿਹੜਾ ਗੈਰ ਹਸਤਾਖਰਕਾਰ ਬਣਿਆ ਹੋਇਆ, ਜਿਸਦਾ ਅਰਥ ਹੈ ਕਿ ਵਾਸ਼ਿੰਗਟਨ ICC ਦੇ ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈਣ ਜਾਂ ਹਵਾਲਗੀ ਕਰਨ ਲਈ ਕਿਸੇ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਆਉਂਦਾ ਹੈ। ਦੂਸਰੇ ਪਾਸੇ ਇਰਾਨ ਦੇ ਵਿੱਚ ਸੀਨੀਅਰ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਗਿਆ। ਮਿਰਜ਼ਾਵੇ ਸੂਬੇ ਦੇ ਗਵਰਨਰ ਨੇ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਸ਼ਹਿਰ ਦੀ ਅਲੀ ਇਬਨ ਅਬੀ ਤਾਲਿਬ ਮਸਜਿਦ ਦੇ ਵਿੱਚ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਤੇ ਉਹਨਾਂ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ। ਮਿਰਜ਼ਾਵੇ ਇਰਾਨ ਦੇ ਦੱਖਣੀ ਪੱਛਮੀ ਸੂਬੇ ਦਾ ਇਲਾਕਾ ਹੈ ਤੇ ਉਨ੍ਹਾਂ ਨੇ ਕਿਹਾ ਕਿ ਕੁਝ ਹਥਿਆਰਬੰਦ ਅੱਤਵਾਦੀਆਂ ਨੇ ਉਸਦਾ ਕਤਲ ਕਰਤਾ ਹੈ। ਜਿਸ ਸਮੇਂ ਸੁੰਨੀ ਧਾਰਮਿਕ ਗੁਰੂ ਮੌਲਵੀ ਅਨਵਰ ਰਿਗੀ ਦਾ ਕਤਲ ਕੀਤਾ ਗਿਆ ਉਦੋਂ ਇਰਾਨ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ ਦੇ ਤੜਕੇ ਦੇ 4 ਵਜੇ ਸਨ। ਇਸ ਦੇ ਲਈ ਇਸ ਘਟਨਾ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਤੇ ਸੁੰਨੀ ਧਰਮ ਗੁਰੂ ਮੌਲਵੀ ਇਰਾਨ ਦੇ ਬਲੋਚਿਸਤਾਨ ਸੂਬੇ ਦੇ ਮਿਰਜ਼ਾਵੇ ਸ਼ਹਿਰ ਵਿੱਚ ਸੁੰਨੀ ਭਾਈਚਾਰੇ ਦੇ ਇੱਕ ਪ੍ਰਮੁੱਖ ਨੇਤਾ ਸਨ ਤੇ ਉਹ ਮਸਜਿਦ ਅਲੀ ਇਬਨ ਅਬੀ ਤਾਲਿਬ ਦੇ ਇਮਾਮ ਏ ਜੁਮਾ ਸਨ ਤੇ ਉਹ ਬਲੋਚ ਭਾਈਚਾਰੇ ਦੇ ਇੱਕ ਮੌਲਵੀ ਸਨ। ਇਰਾਨ ਦੇ ਵਿੱਚ ਸੁੰਨੀ ਆਬਾਦੀ ਵਾਲੇ ਖੇਤਰਾਂ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਧਾਰਮਿਕ ਗਤੀਵਿਧੀਆਂ ਦੇ ਨਾਲ ਜੁੜੇ ਰਹੇ ਨੇ। ਉਹਨਾਂ ਦੀ ਨਿਯੁਕਤੀ ਮਿਰਜ਼ਾਵੇ ਦੀ ਜਿਹੜੀ ਸੀ ਮਸਜਿਦ ਦੇ ਵਿੱਚ ਇਮਾਮ ਏ ਜੁਮਾ ਦੇ ਵਜੋਂ ਹੋਈ ਸੀ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਓਨਟਾਰੀਓ ਦੇ ਮੰਤਰੀਆਂ ਦੇ ਉੱਤੇ ਗਾਜ਼ ਡਿੱਗ ਰਹੀ ਹੈ। ਓਨਟਾਰੀਓ ਦੇ ਮੰਤਰੀ ਨੇ ਬੇਲੋੜੇ ਹੋਟਲ ਖਰਚਿਆਂ ਦੇ ਦੋਸ਼ ਲੱਗਣ ਦੇ ਉੱਤੇ ਅਸਤੀਫਾ ਦਿੱਤਾ ਹੈ। ਓਨਟਾਰੀਓ ਦੇ ਕੁਝ ਮੰਤਰੀਆਂ ਦੀ ਜਿਹੜੀ ਆ ਰਿਹਾਇਸ਼ ਵਿਧਾਨ ਸਭਾ ਸਕੱਤਰਤ ਤੋਂ ਬਹੁਤੀ ਦੂਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਸਰਕਾਰ ਤੋਂ ਹੋਟਲਾਂ ਦੇ ਖਰਚੇ ਲੈਣ ਦੇ ਦੋਸ਼ ਲੱਗੇ ਨੇ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸੈਰ ਸਪਾਟਾ ਤੇ ਸਭਿਆਚਾਰਕ ਮੰਤਰੀ ਸਟੈਨ ਚੋ ਨੇ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ। ਸਟੈਨ ਚੋ ਨੇ ਜਿਹੜਾ ਇਸ ਖਰਚੇ ਦੇ ਵਜੋਂ ਸਰਕਾਰ ਤੋਂ $16,000 ਵਸੂਲੇ ਸਨ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਜੋਹਨ ਫਰੇਜ਼ਰ ਨੇ ਮੰਗ ਕੀਤੀ ਕਿ ਮੰਤਰੀਆਂ ਦੇ ਵੱਲੋਂ ਲਏ ਗਏ ਸਾਰੇ ਪੈਸੇ ਵਾਪਸ ਕਰਵਾਏ ਜਾਣ ਤੇ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਔਰਤਾਂ ਦੇ ਹੱਕਾਂ ਬਾਰੇ ਮੰਤਰੀ ਚਾਰਮੈਨ ਵਿਲੀਅਮ ਨੇ $15,865 ਟਰਾਂਸਪੋਰਟ ਮੰਤਰੀ ਸਰਕਾਰੀਆ ਦੇ ਨਾਲ ਲੱਗੇ ਪਾਰਲੀਮਾਨੀ ਸਕੱਤਰ ਹਰਦੀਪ ਸਿੰਘ ਗਰੇਵਾਲ ਨੇ $27,275 ਤੇ ਵਪਾਰਕ ਮੰਤਰੀ ਨੀਨਾ ਤਾਂਗੜੀ ਨੇ $18,976 ਸਰਕਾਰੀ ਖਜ਼ਾਨੇ ਦੇ ਵਿੱਚੋਂ ਵਸੂਲੇ। ਅਸਤੀਫਾ ਦੇਣ ਤੋਂ ਬਾਅਦ ਮੰਤਰੀ ਸਟੈਨ ਚੋ ਨੇ ਕਿਹਾ ਕਿ ਉਨ੍ਹਾਂ ਦੇ ਕੋਲੋਂ ਅਣਜਾਣੇ ਦੇ ਵਿਚ ਹੋਈ ਇਸ ਗਲਤੀ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਤੇ ਉਹ ਇੱਕ ਇੱਕ ਪੈਸਾ ਵਾਪਸ ਕਰਨਗੇ ਤੇ ਉਨ੍ਹਾਂ ਕਿਹਾ ਕਿ ਉਹ ਟੈਕਸ ਦਾਤਿਆਂ ਦੇ ਜਿਹੜੇ ਨੇ ਪੈਸੇ ਦਾ ਬੋਝ ਆਪਣੇ ਮਨ ਦੇ ਉੱਤੇ ਨਹੀਂ ਰੱਖਣਾ ਚਾਹੁੰਦੇ। ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਾਕੀ ਮੰਤਰੀਆਂ ਨੇ ਇਸ ਮੁੱਦੇ ਦੇ ਉੱਤੇ ਅਜੇ ਤੱਕ ਪੂਰੀ ਚੁੱਪ ਵੱਟੀ ਹੋਈ ਹੈ। ਇਨ੍ਹਾਂ ਸਾਰੇ ਮੰਤਰੀਆਂ ਅਤੇ ਆਗੂਆਂ ਦੀ ਰਿਹਾਇਸ਼ ਕੁਈਨ ਪਾਰਕ ਜਿਹੜਾ ਵਿਧਾਨ ਸਭਾ ਤੋਂ ਸਿਰਫ 30 ਤੋਂ 35 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਜਿੱਥੋਂ ਰੋਜ਼ਾਨਾ ਆਉਣਾ ਜਾਣਾ ਬੇਹੱਦ ਆਸਾਨ ਹੈ ਤੇ ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਵੱਲੋਂ ਹੋਟਲਾਂ ਦੇ ਖਰਚੇ ਕਲੇਮ ਕੀਤੇ ਗਏ ਨੇ। ਇਸ ਵਿਵਾਦ ਦੇ ਦੌਰਾਨ ਮੁੱਖ ਮੰਤਰੀ ਡੱਗ ਫੋਰਡ ਨੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ ਕਿ ਜਿਸ ਵੀ ਕਿਸੇ ਮੰਤਰੀ ਜਾਂ ਵਿਧਾਇਕ ਨੇ ਕੁਝ ਵੀ ਨਜਾਇਜ਼ ਲਿਆ ਹੈ ਉਸਦੇ ਕੋਲੋਂ ਇੱਕ ਇੱਕ ਪੈਸੇ ਦੀ ਵਸੂਲੀ ਕੀਤੀ ਜਾਏਗੀ ਚਾਹੇ ਉਹ ਵਿਅਕਤੀ ਕਿੰਨੇ ਵੀ ਉੱਚੇ ਅਹੁਦੇ ਦੇ ਉੱਤੇ ਹੋਵੇ ਜਾਂ ਕਿਸੇ ਦੇ ਕਿੰਨਾ ਵੀ ਜਿਹੜਾ ਨੇੜੇ ਕਿਉਂ ਨਾ ਹੋਵੇ। ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਉਹ ਅਜਿਹੀ ਰਵਾਇਤ ਹਰਗਿਜ਼ ਨਹੀਂ ਪੈਣ ਦੇਣਗੇ ਜਿਸ ਦੇ ਨਾਲ ਲੋਕਾਂ ਦੇ ਵੱਲੋਂ ਟੈਕਸਾਂ ਦੇ ਰੂਪ ਦੇ ਵਿੱਚ ਦਿੱਤੇ ਖੂਨ ਪਸੀਨੇ ਦੇ ਪੈਸੇ ਦੇ ਵਿੱਚੋਂ ਇੱਕ ਇੱਕ ਡਾਲਰ ਦੀ ਵੀ ਫਜ਼ੂਲ ਖਰਚੀ ਹੋਵੇ ਇੱਕ ਵੀ ਡਾਲਰ ਦੀ ਫਜ਼ੂਲ ਖਰਚੀ ਹੋਵੇ। ਇਹ ਨੇ ਜੀ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਤੇ ਸਾਡੇ ਵਾਲੇ ਕਹਿੰਦੇ ਆ ਕਿ ਲੋਕਾਂ ਨੂੰ ਲੁੱਟ ਲਈਏ ਕੁੱਟ ਲਈਏ ਜਿੰਨਾ ਨਜ਼ਾਰੇ ਨਜ਼ਾਰੇ ਹੈ। ਆਖਰੀ ਖ਼ਬਰ ਵੱਲ ਨੂੰ ਵਧੀਏ ਤੇ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇੱਕ ਪਾਸੇ ਇਰਾਨ ਦੇ ਨਾਲ ਟਕਰਾਅ ਹੈ ਭਾਈ ਤੁਸੀਂ ਰੱਖ ਨਹੀਂ ਸਕਦੇ ਤੇ ਦੂਸਰੇ ਪਾਸੇ ਉਹਨਾਂ ਗੁਆਂਢੀ ਮੁਲਕਾਂ ਨੂੰ ਕਹਿੰਦਾ ਯੂਰੇਨੀਅਮ ਨੂੰ ਤੁਸੀਂ ਸੰਸ਼ੋਧਨ ਕਰੋ ਭਾਈ। ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ। ਰਿਪੋਰਟ ਦੇ ਅਨੁਸਾਰ ਮੌਜੂਦਾ ਡਰਾਫਟ ਸਮਝੌਤੇ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ। CNN ਨੇ ਜਿਹੜਾ ਦਸਤਾਵੇਜ਼ਾਂ ਤੇ ਮਾਮਲੇ ਤੋਂ ਜਾਣੂ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪ੍ਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਨਾਲ ਸੰਬੰਧਿਤ ਡਰਾਫਟ ਸਮਝੌਤਾ ਅਜੇ ਵੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖਤ ਦੀ ਜਿਹੜੀ ਉਡੀਕ ਕਰ ਰਿਹਾ ਹੈ। ਗੱਲਬਾਤ ਅਕਤੂਬਰ 2025 ਦੇ ਵਿੱਚ ਪੂਰੀ ਹੋ ਗਈ ਸੀ। ਅਮਰੀਕਾ ਤੇ ਸਾਊਦੀ ਅਰਬ ਵਿਚਕਾਰ ਪ੍ਰਸਤਾਵਿਤ 123 ਸਮਝੌਤਾ ਇੱਕ ਢਾਂਚਾ ਸਮਝੌਤਾ ਹੈ ਜਿਸ ਦੇ ਉੱਤੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰੇਗੀ। ਇਸ ਨੂੰ ਜਿਹੜਾ ਅਜੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਲਈ ਪੇਸ਼ ਨਹੀਂ ਕੀਤਾ ਗਿਆ। ਪੱਛਮੀ ਏਸ਼ੀਆ ਦੇ ਵਿੱਚ ਚੱਲ ਰਹੇ ਟਕਰਾਅ ਨੇ ਸਮਝੌਤੇ ਦੀ ਪ੍ਰਵਾਨਗੀ ਦੇ ਵਿੱਚ ਦੇਰੀ ਕੀਤੀ ਹੈ ਤੇ ਕਾਂਗਰਸ ਦੇ ਸੂਤਰਾਂ ਦੇ ਮੁਤਾਬਕ ਮੰਨਣਾ ਹੈ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀ ਸੰਭਾਵਨਾ ਵੀ ਦੇਰੀ ਦਾ ਇੱਕ ਜਿਹੜਾ ਕਾਰਕ ਹੋ ਸਕਦੀ ਹੈ। ਦੂਸਰੇ ਪਾਸੇ ਆਖਰੀ ਖ਼ਬਰ ਹੈ ਜੀ, ਐਂਡੀ ਬਰਨਹੈਮ ਬਣ ਗਏ ਨੇ ਜੀ ਬ੍ਰਿਟੇਨ ਦੇ ਨਵੇਂ PM। ਮੁਬਾਰਕ ਹੋਵੇ ਇੰਗਲੈਂਡ ਵਾਲਿਆਂ ਨੂੰ। ਬ੍ਰਿਟੇਨ ਦੀ ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਐਂਡੀ ਬਰਨਹੈਮ ਨੇ ਜਿਹੜਾ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਕਿੰਗ ਆਫ਼ ਦੀ ਨੌਰਥ ਦੇ ਵਜੋਂ ਜਾਣੇ ਜਾਂਦੇ ਬਰਨਹੈਮ ਕੀਰ ਸਟਾਰਮਰ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਸਨ। ਉਨ੍ਹਾਂ ਦਾ ਮੁੱਖ ਟੀਚਾ ਲੋਕਪ੍ਰਿਯ ਪਾਰਟੀ ਰਿਫਾਰਮ UK ਦੇ ਵੱਧਦੇ ਪ੍ਰਭਾਵ ਦਾ ਮੁਕਾਬਲਾ ਕਰਨਾ ਸੀ ਤੇ ਬ੍ਰਿਟੇਨ ਦੇ ਵਿੱਚ ਰਾਜਨੀਤਿਕ ਉਥਲ ਪੁਥਲ ਦੇ ਵਿਚਕਾਰ ਦੇਸ਼ ਨੂੰ ਹੁਣ ਪਿਛਲੇ ਦਹਾਕੇ ਦੇ ਵਿੱਚ ਆਪਣਾ 7ਵਾਂ ਪ੍ਰਧਾਨ ਮੰਤਰੀ ਮਿਲਿਆ। ਲੇਬਰ ਪਾਰਟੀ ਦੇ ਦਿੱਗਜ ਐਂਡੀ ਬਰਨਹੈਮ ਨੂੰ ਜਿਹੜਾ ਪਿਛਲੇ ਸ਼ੁੱਕਰਵਾਰ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਸੀ ਤੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਚੇਅਰਪਰਸਨ ਸ਼ਬਾਨਾ ਮਹਿਮੂਦ ਨੇ ਲੰਡਨ ਦੇ ਵਿੱਚ ਇੱਕ ਵਿਸ਼ੇਸ਼ ਪਾਰਟੀ ਕਾਨਫਰੰਸ ਦੇ ਵਿੱਚ ਇਹ ਐਲਾਨ ਕੀਤਾ। ਉਹਨੇ ਜਿਹੜਾ ਕਿਹਾ ਸਿਰਫ ਇੱਕ ਸੰਸਦ ਮੈਂਬਰ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਦੇ ਨਾਲ ਮੁਕਾਬਲਤਨ ਆਸਾਨ ਹੋ ਗਿਆ ਤੇ ਬਰਨਹੈਮ ਨੇ ਜਿਹੜਾ ਸੀ ਆਪਣੀ ਚੋਣ ਨੂੰ ਪਿਛਲੇ 40 ਸਾਲਾਂ ਦੇ ਵਿੱਚ ਦੇਸ਼ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਦੱਸਿਆ। ਕੀ ਸਟਾਰਮਰ ਨੇ ਆਪਣਾ ਵਿਦਾਇਗੀ ਭਾਸ਼ਣ ਦੇਣ ਅਤੇ ਰਸਮੀ ਤੌਰ ਦੇ ਉੱਤੇ ਆਪਣਾ ਅਸਤੀਫਾ ਸੌਂਪਣ ਤੋਂ ਬਾਅਦ 10 ਡਾਊਨਿੰਗ ਸਟਰੀਟ ਦੇ ਬਾਹਰ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਫਿਰ ਕਿੰਗ ਨੇ ਐਂਡੀ ਬਰਨਹੈਮ ਨੂੰ ਨਵੀਂ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ। 56 ਸਾਲਾਂ ਬਰਨਹੈਮ ਨੂੰ ਗ੍ਰੇਟਰ ਮੈਨਚੈਸਟਰ ਦੇ ਮੇਅਰ ਦੇ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਕਿੰਗ ਆਫ਼ ਦੀ ਨੌਰਥ ਦੇ ਵਜੋਂ ਜਾਣਿਆ ਜਾਂਦਾ ਸੀ ਤੇ ਉਹ ਹੁਣ ਜਿਹੜਾ ਸੰਘਰਸ਼ਸ਼ੀਲ ਜਨਤਕ ਸਹੂਲਤਾਂ ਤੇ ਕਮਜ਼ੋਰ ਆਰਥਿਕ ਵਿਕਾਸ ਵਰਗੀਆਂ ਲੰਬੇ ਸਮੇਂ ਚੋਂ ਚੱਲ ਰਹੀਆਂ ਜਿਹੜੀਆਂ ਨੇ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਜ਼ਿੰਮੇਵਾਰ ਅਗਲੇ UK ਦੇ ਹੋਣਗੇ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਦੇ ਆਂ ਨਾਲ ਨਾਲ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਗੁਰੀ ਜੀ ਲਿਖਦੇ ਆ, ਧੰਨਵਾਦ ਬਾਈ ਜੀ, ਤੇ ਇਜ਼ਰਾਈਲ ਦਾ ਪ੍ਰੈਜ਼ੀਡੈਂਟ ਇਰਾਨ ਨਾਲ ਸਾਹਮਣੇ ਆਉਂਦਾ ਨਹੀਂ ਆ ਪਿਆ ਕਹਿੰਦੇ ਜੀ, ਪਰ ਅਮਰੀਕਾ ਨੂੰ ਜ਼ਰੂਰ ਸਿੱਧਾ ਖੜਾ ਕਰ ਦਿੱਤਾ ਹੈ। ਇਰਾਨ ਦੁਬਾਰਾ ਮਿਡਲ ਈਸਟ ਦੇ ਵਿੱਚ ਹਮਲਾ ਕਰ ਰਿਹਾ ਤੇ ਸਮਝੌਤਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ, ਤੇ ਕੱਚੇ ਤੇਲ ਦਾ ਕੰਮ ਫਿਰ ਤੋਂ ਕਹਿੰਦੇ ਵੱਧ ਜਾਣਾ ਬਿਲਕੁਲ ਹੈ ਜੀ। ਤੇ ਇਸੇ ਤਰ੍ਹਾਂ ਅਗਲਾ ਸੁਣਿਆ ਉਹਨਾਂ ਲਿਖਿਆ ਕਿ ਅਸਤੀਫਾ ਦੇ ਦਿੱਤਾ ਓਂਟਾਰੀਓ ਵਾਲਿਆਂ ਨੇ, ਸਾਡੇ ਤਾਂ ਕਹਿੰਦੇ ਮਨਿਸਟਰ ਸਾਰਾ ਖਰਚਾ ਸਰਕਾਰੀ ਖਜ਼ਾਨੇ ਦੇ ਉੱਤੇ ਕਰਦੇ ਆ, ਬਿਲਕੁਲ ਹੈ ਜੀ, ਤੇ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ, ਨਾ ਉਹਨਾਂ ਨੂੰ ਕੋਈ ਪੁੱਛਦਾ, ਤੇ ਅਸਤੀਫਾ ਤਾਂ ਕਹਿੰਦੇ ਬਹੁਤ ਦੂਰ ਦੀ ਗੱਲ ਹੈ ਜੀ। ਗੁਰੀਮਾਨ ਜੀ, ਰਾਜੀਵ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ, ਸਤਿ ਸ਼੍ਰੀ ਅਕਾਲ ਲਿਖਦੇ ਆ। ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਤੇ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਹੜਤਾਲ ਵਧੀਆ ਵਕੀਲ ਕਿਹੜਾ ਚਾਹੁੰਦੇ ਆ ਜੀ, ਛੁੱਟੀ ਹੋਵੇ ਜੀ, ਵਧੀਆ ਵਕੀਲ ਨਹੀਂ ਚਾਹੁੰਦੇ ਕਹਿੰਦੇ ਜੀ ਛੁੱਟੀ ਹੋਵੇ। ਤੇ ਨਾਲ ਕਹਿੰਦੇ ਨੇ ਉਹ ਹੋ ਭਾਰਤ ਚ ਤਾਂ ਅਸੀਂ ਕਹਿੰਦੇ ਚਿੱਟੀ ਪੱਗ ਬੰਨੀ ਬੈਠਾ, ਵਕੀਲ ਸਮੱਸਿਆ ਦੇ ਵਿੱਚ ਨਹੀਂ ਜੀ, ਚਲੋ ਇਹ ਤਾਂ ਰੁਟੀਨ ਹੀ ਆ ਬਣੀ। ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਪਰਿਵਾਰ ਨੂੰ ਕਹਿੰਦੇ ਨੇ ਜੀ। ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਸਾਹਿਬ ਦੁਆਬਾ ਪਰਿਵਾਰ ਨੂੰ ਲਿਖਦੇ ਆ। ਤੇ ਇਸੇ ਤਰ੍ਹਾਂ ਰਾਜਨ ਸੈਣੀ ਜੀ ਤੇ ਹੋਰ ਦੋਸਤ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਬਹੁਤਾਤ ਥੋੜੀ ਜੀ ਘੱਟ ਲੱਗਦੀ ਹੈ, ਦੋਸਤ ਬਿਜ਼ੀ ਲੱਗਦੇ ਆ ਕਿਤੇ। ਚਲੋ ਜਾਂਦੇ ਜਾਂਦੇ ਆਪਣੇ ਕੋਲ ਜੇ ਅੱਧੇ ਘੰਟੇ ਦਾ ਸਮਾਂ ਹੈ, ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਚਲੋ ਦੋਸਤੋ ਫਿਰ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਦੇ ਹਾਂ। ਇਹ ਰਿਪੋਰਟ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਹ ਆਪਣੀ ਰਿਪੋਰਟ ਹੈਗੀ ਹੈ ਜੀ ਸੁਖਵੰਤ ਹੁੰਦਲ ਹੁਣਾਂ ਦੀ, ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ। ਤੇ ਆਪਣਾ ਇਸ ਨੂੰ ਲਿਖਿਆ ਦਿਵਿਆ ਆਰੀਆ ਉਹਨਾਂ ਨੇ ਜੀ। ਇਹ ਰਿਪੋਰਟ ਅਸਲ ਦੇ ਵਿੱਚ ਕੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ ਹੈ। ਇਸ ਦੇ ਲੇਖਕ ਨੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ। ਇਹ ਰਿਪੋਰਟ ਜਿਹੜੀ ਹੈ BBC ਦੀ ਆਨਲਾਈਨ ਸਾਈਟ ਦੇ ਉੱਤੇ 3 July 2026 ਨੂੰ ਪ੍ਰਕਾਸ਼ਿਤ ਹੋਈ ਸੀ ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਹੈ ਸੁਖਵੰਤ ਹੁੰਦਲ ਹੁਣਾਂ ਦੇ ਵੱਲੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। BBC ਆਈ ਦੀ ਜਿਹੜੀ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ, ਚਾਈਲਡ ਸੈਕਸੁਅਲ ਐਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ ਹੈ। ਤੇ ਇੱਕ ਮਿੰਟ ਦੋਸਤੋ, ਆਪਾਂ ਪਹਿਲਾਂ ਗੱਲ ਸੁਣ ਲਈਏ ਫਿਰ ਆਪਾਂ ਇਸ ਰਿਪੋਰਟ ਦੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸੁਰਿੰਦਰ ਕੌਰ ਮਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਪ੍ਰੋਗਰਾਮ ਚੱਲਦਾ ਸੀ ਤੇ ਗੱਲ ਕਰਨੀ ਸੀ, ਤੁਸੀਂ ਵੀ ਆਏ ਜਿੱਦਾਂ ਬਾਹਰੋਂ ਆਏ ਸੀ 11 ਘੰਟੇ ਡਰਾਈਵ ਕਰਕੇ। ਅਸਲ ਚ ਹੋਰ ਰਜਿੰਦਰ ਜੀਰਾ ਜੀ ਕਹਿ ਰਹੇ ਸੀ ਮਾਇਲ ਜੀ ਵੀ ਤੁਸੀਂ ਸਾਰਿਆਂ ਨੂੰ ਕਮੈਂਟ ਨੀ ਕਰਦੇ ਹੈ ਨਾ, ਤੁਸੀਂ ਪਾਰਸੈਲਿਟੀ ਸਮਝ ਕਰਦੇ ਹੈ ਨਾ। ਪਰ ਪਤਾ ਕੀ ਹੈ ਮੇਰੇ ਕੋਲ ਤੁਹਾਨੂੰ ਭਵਿੰਦਰ ਜੀ ਮੇਰਾ ਪਤਾ ਵੀ ਉਸ ਵੇਲੇ ਮੇਰਾ ਲੰਚ ਟਾਈਮ ਦਾ ਹੁੰਦਾ, ਮੈਨੂੰ ਇੱਕ ਮਿੰਟ ਸੀ ਜਿਸ ਵੇਲੇ ਮੈਨੂੰ ਖਿਆਲ ਆਇਆ, ਮੈਂ ਉਸ ਵੇਲੇ ਆਟਾ ਗੁੰਨ ਰਹੀ ਸੀ, ਮੈਂ ਪਹਿਲਾਂ ਇਹਨਾਂ ਦਾ ਸੁਣ ਰਹੀ ਸੀ ਬਗਾਉਂਦੀ, ਉਦੋਂ ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ, ਮੈਂ ਨਹੀਂ ਸੱਚੀ ਕਰ ਸਕੀ, ਨਹੀਂ ਕਰ ਸਕਦਾ ਹੁੰਦਾ ਕਈ ਵਾਰ, ਮੈਂ ਤੁਹਾਨੂੰ ਵੀ ਕਹਿੰਦੀ ਹੁੰਦੀ ਵੀ ਮੈਂ ਕਈ ਵਾਰ ਸੁਣਦੀ ਹੁੰਦੀ ਹਾਂ ਤੇ ਮੈਂ ਕਈ ਵਾਰ ਕੁਛ ਨਾ ਬੋਲ ਸਕਦੀ ਹੁੰਦੀ, ਕਈ ਵਾਰ ਜੀ ਕਰਦਾ ਹੁੰਦਾ ਪਰ ਤੁਸੀਂ ਉਸ ਵੇਲੇ ਨਹੀਂ ਕਰ ਸਕਦੇ।
1: ਬਿਲਕੁਲ ਹੈ ਜੀ ਬਿਲਕੁਲ, ਮੈਂ ਵੀ ਕੱਲ ਨਾ ਡਰਾਈਵ ਤੇ ਸੀਗਾ ਜੀ, ਚਲੋ ਵਿੱਚ ਵਿੱਚ ਜ਼ਰੂਰ ਮੈਂ ਰਿਸਕ ਹੋ ਜਾਂਦਾ ਵੈਸੇ ਤਾਂ, ਮਤਲਬ ਕਿ ਫਿਰ ਵੀ ਕਈ ਵਾਰੀ ਰਿਹਾ ਨੀ ਜਾਂਦਾ ਜੀ, ਫਿਰ ਉਹ ਲਿਖ ਹੋ ਜਾਂਦਾ ਵਿੱਚ, ਕਈ ਵਾਰੀ ਕੋਸ਼ਿਸ਼ ਕਰ।
3: ਹਾਂਜੀ ਪਰ ਮੈਂ ਤੁਹਾਡਾ ਸੁਣਿਆ, ਤੁਹਾਡਾ ਸੁਣ ਰਹੀ ਸੀਗੀ ਤੇ ਤੁਸੀਂ ਦੱਸ ਰਹੇ ਸੀ ਦੇਖ ਲੋ ਇੰਨਾ ਦੂਜਾ ਕਰਕੇ, ਬਾਕੀ ਇਹ ਲਾਈਫ ਹੁੰਦੀ ਆ ਤੁਸੀਂ ਕਿੱਦਾਂ, ਮੈਂ ਕਿਹਾ ਦੇਖ ਲੋ ਕੱਲ ਤੁਸੀਂ ਪ੍ਰੋਗਰਾਮ ਕੀਤਾ, ਹੁਣ ਫਿਰ ਤੁਸੀਂ 11 ਘੰਟੇ ਦਾ ਸਫ਼ਰ ਵੀ ਕੀਤਾ, ਹੁਣ ਫਿਰ ਫਿਰ ਤੁਸੀਂ ਦੇਖੋ ਘਰ ਵੀ ਬੱਚਿਆਂ ਨੂੰ ਦੇਖਣਾ ਕਰਨਾ ਕਿੰਨਾ ਮੁਸ਼ਕਲ ਜਿਹਾ ਹੋ ਜਾਂਦਾ, ਸਾਰਾ ਕੰਮ ਸਾਰਾ ਸੈੱਟ ਕਰਨਾ, ਕਈ ਚੀਜ਼ਾਂ ਕਰਦੀਆਂ
1: ਹੋਣੀਆਂ, ਉਹ ਵੀ ਨਾਲ ਨਾਲ ਚੱਲੀ ਜਾਂਦਾ ਭੈਣ ਜੀ, ਚਲੋ ਛੁੱਟੀਆਂ ਦਾ ਮਾਹੌਲ ਚੱਲਦਾ ਹੈ, ਬੱਚੇ ਵੀ
3: ਪਰ ਉਹ ਵਧੀਆ ਲੱਗਾ, ਪਰ ਮੈਂ ਵੀ ਫੇਰ ਮੈਂ ਦੇਖਾਂ ਵੀ ਹੁਣ ਮੈਂ ਕਿਹਾ ਮੈਂ ਮਰ ਜਾ ਦੱਸਦੀ ਇਹੋ ਜਿਹੀ ਗੱਲ ਨੀ ਹੁੰਦੀ ਮੈਨੂੰ ਕਿਸੇ ਨਾਲ ਕੋਈ ਨੀ ਮੈਂ ਤਾਂ ਉਸ ਵੇਲੇ ਮੈਂ ਸਪੈਸ਼ਲ ਕਮੈਂਟ ਸ਼ਮੀ ਜੀ ਨੂੰ ਕੀ ਕਹਿ ਰਹੇ ਸੀ ਦਿਲ ਚ ਹੀ ਗੱਲ ਕਰਦੀ ਸੀ ਜਿਹੜੀ ਫਿਰ ਮੈਂ ਹੁਣ ਦੱਸਦੀ ਦਿਲ ਚ ਮੈਂ ਇਹ ਕਹਿ ਰਹੀ ਸੀ ਵੀ ਸ਼ਮੀ ਜੀ ਵੀ ਟੀਚਰ ਆ ਠੀਕ ਹੈ ਟੀਚਰ ਜਿੱਦਾਂ ਦੇਖਦਾ ਵੀ ਕਿਹੜਾ ਬੱਚਾ ਕਿਸ ਤਰੀਕੇ ਨਾਲ ਚੱਲਦਾ ਕਿਹੜੇ ਬੱਚੇ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਕਿੱਦਾਂ ਪੜ੍ਹਾਈ ਕਰਾਉਣੀ ਕਿੱਦਾਂ ਕਿਉਂਕਿ ਸਾਰਿਆਂ ਦਾ ਆਈ ਕਿਊ ਲੈਵਲ ਡਿਫਰੈਂਟ ਹੁੰਦਾ ਤੇ ਮੈਨੂੰ ਬਹੁਤ ਖੁਸ਼ੀ ਸੀ ਇਸ ਗੱਲ ਦੀ ਵੀ ਜਿੱਦਾਂ ਤੁਸੀਂ ਆ ਜਾਂ ਸ਼ਮੀ ਜੀ ਆ ਉਹ ਇਕੱਲੇ ਇਕੱਲੇ ਨੂੰ ਟਾਈਮ ਦਿੰਦੇ ਉਹ ਇਹ ਨੀ ਦੇਖਦੇ ਕਿਹੜਾ ਵਧੀਆ ਕਰਦਾ ਕਿਹੜਾ ਘਟੀਆ ਕਰਦਾ ਉਹ ਤਾਂ ਸੁਣਨ ਵਾਲਿਆਂ ਨੂੰ ਕਿਸੇ ਨੂੰ ਬੇਸ਼ਕ ਲੱਗਦਾ ਹੋਊਗਾ ਕਿੱਦਾਂ ਜਾਂ ਕਿੱਦਾਂ ਕਿਸੇ ਨੂੰ ਕੋਈ ਵਿਚਾਰ ਕਿਸੇ ਦਾ ਪਸੰਦ ਆਉਂਦਾ ਕਿਸੇ ਨੂੰ ਬਹੁਤ ਜ਼ਿਆਦਾ ਆ ਜਾਂਦਾ ਕਿਸੇ ਨੂੰ ਕੋਈ ਘੱਟ ਆਉਂਦਾ ਪਰ ਸ਼ਮੀ ਜੀ ਜਾਣੀ ਕਿ ਬਹੁਤ ਵਧੀਆ ਬਾਖੂਬੀ ਆਪਣੀ ਜੋਬ ਨਿਭਾ ਰਹੇ ਤੇ ਸਾਰਿਆਂ ਨੂੰ ਟਾਈਮ ਰਹੇ ਸਾਰਿਆਂ ਨਾਲ ਉਹ ਹੱਸ ਰਹੇ ਕਰ ਰਹੇ ਤੇ ਮਤਲਬ ਉਸ ਲਈ ਫਿਰ ਮੈਨੂੰ ਵੀ ਉਹੀ ਗੱਲ ਫਿਰ ਮੈਂ ਵੀ ਉਦਾਂ ਟੀਚਰ ਨਹੀਂ ਆਈ ਉਮਰ ਸਾਰੀ ਜੋਬ ਕੀਤੀ ਆ ਪਰ ਕਈ ਵਾਰ ਤੁਹਾਡੀ ਮਜਬੂਰੀ ਹੁੰਦੀ ਮੈਂ ਤਾਂ ਕਈ ਵਾਰ ਕਹਿ ਚੁੱਕੀ ਫਿਰ ਮੈਂ ਭੁਪਿੰਦਰ ਜੀ ਆ ਨਹੀਂ ਸਕਦੀ ਹੁੰਦੀ ਮੈਂ ਸੁਣਦੀ ਹੁੰਦੀ
1: ਜੀ ਬਿਲਕੁਲ ਹੈ ਜੀ
3: ਹਾਂਜੀ
1: ਦੂਸਰਾ ਜੇ ਤੁਹਾਨੂੰ ਲੋਨ ਹੁੰਦੀ ਸੀ ਇੱਕ ਤਾਂ ਸਰਕਾਰੀ ਲੋਨ ਕੁਝ ਨਾ ਕੁਝ ਹੱਦ ਤੱਕ ਉਹ ਦੇ ਦਿੰਦੇ ਸੀ ਨਾਲ ਸਹਿਯੋਗ ਕਰ ਦਿੰਦੇ ਸੀ ਪਰ ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਲਾਜ਼ਮੀ ਕਰ ਦਿੱਤਾ ਚਲੋ ਜਿਵੇਂ ਕਿ ਕੈਨੇਡਾ ਦੀਆਂ ਰਿਪੋਰਟਾਂ ਨੇ ਪਿਛਲੇ ਦਿਨਾਂ ਚ ਪੜ੍ਹਦੇ ਰਹੇ ਹਾਂ ਕਿ ਉਹਨਾਂ ਦੇ 20% ਜਿਹੜਾ ਜੇ ਤੁਸੀਂ 1 ਮਿਲੀਅਨ ਦਾ ਘਰ ਲੈਣਾ ਤੇ ਤੁਹਾਡੇ ਕੋਲ ਤਕਰੀਬਨ 20 ਲੱਖ ਰੁਪਇਆ ਆਪਣਾ ਹੋਣਾ ਚਾਹੀਦਾ ਜੀ ਸੇਵਿੰਗ ਦੇ ਵਿੱਚ ਫੇਰ ਤੇ ਉਹ ਬਹੁਤ ਔਖਾ ਹੋ ਗਿਆ ਜੀ ਬੱਚਿਆਂ ਲਈ ਹੁਣ ਤਾਂ ਸੇਵਿੰਗ ਹੀ ਨੀ ਓਦਾਂ ਵੀ ਨੀ ਹੁੰਦੀ ਜੀ ਜੇ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਆਉਣ ਵਾਲੀਆਂ ਉਹ ਚਾਹੇ ਕੱਲੇ ਆਪਣੇ ਇੰਡੀਅਨ ਦੀ ਗੱਲ ਨੀ ਗੀ ਚਾਹੇ ਇਹਨਾਂ ਮੁਲਕਾਂ ਦੇ ਵਿੱਚ ਜੰਮੇ ਪਲੇ ਉਹ ਗੋਰੇ ਵੀ ਨੇ ਉਹ ਘਰ ਹੀ ਨੀ ਖਰੀਦ ਸਕਣਗੇ ਜੀ ਆਉਣ ਵਾਲੀਆਂ ਪੀੜੀਆਂ ਜੀ
3: ਮੈਂ ਕਹਿੰਦੀ ਗੋਰੇ ਉਦਾਂ ਸੌਖੇ ਆ ਭੁਪਿੰਦਰ ਜੀ ਜਿਹੜੇ ਸਾਡੇ ਲੋਕ ਆ ਨਾ ਜਾਣੀ ਕਿ ਅੱਡੀਆਂ ਚੁੱਕ ਕੇ ਫਾਹੇ ਲੈਂਦੇ ਕਰਦੇ ਇੱਕ ਦੂਜੇ ਤੋਂ ਵੱਧ ਗੱਡੀਆਂ ਰੱਖਦੇ ਇੱਕ ਦੂਜੇ ਤੋਂ ਵੱਧ ਵੱਡਾ ਘਰ ਜੇ ਮੈਂ ਵੱਡਾ ਘਰ ਲਿਆ ਤਾਂ ਨਾਲ ਦਾ ਸੋਚਦਾ ਮੈਂ ਵੱਡਾ ਘਰ ਲੈਣਾ ਜੇ ਉਹਨੂੰ ਵੱਡਾ ਲੈ ਲਿਆ ਤਾਂ ਫਿਰ ਮੈਂ ਸੋਚੂਗੀ ਵੀ ਜੇ ਮੈਂ ਇਹ ਤੋਂ ਵੱਡਾ ਲੈਣਾ ਇਹ ਤਾਂ ਲੈਂਦੇ ਪੰਗੇ ਮੇਰੇ ਖਿਆਲ ਜੇ ਛੋਟਾ ਜਿਹਾ ਘਰ ਆ ਤੁਸੀਂ ਆਰਾਮ ਚ ਹੈਗੇ ਛੋਟੀ ਜਿਹੀ ਗੱਡੀ ਉਹ ਛੋਟੀ ਗੱਡੀ ਨੇ ਵੀ ਤੁਹਾਨੂੰ ਉੱਥੇ ਪਹੁੰਚਾਉਣਾ ਕੰਮ ਤੇ ਤਾਂ ਬੜੀ ਨੇ ਵੀ ਉਨੀ ਬਚਾਉਣਾ ਤਾਂ ਗੱਲ ਇਹ ਜਿਹੜੇ ਐਡ ਐਡੀਆਂ ਕਿਸ਼ਤਾਂ ਲੈਣੀਆਂ ਸੌਖੀ ਗੱਲ ਨੀ ਬਾਕੀ ਰਹੀ ਘਰ ਦੀ ਗੱਲ ਤੁਹਾਨੂੰ ਮੈਂ ਦੱਸਦੀ ਹਾਂ ਇੱਥੇ ਦਾ ਤਾਂ ਮੈਨੂੰ ਇੱਥੇ ਦਾ ਤਾਂ ਇੱਥੇ ਆ ਕੇ ਪਤਾ ਲੱਗਾ ਪਰ ਇੰਡੀਆ ਵੀ ਪਤਾ ਮੈਂ ਤੁਹਾਨੂੰ ਮੈਂ ਦੱਸਦੀ ਮੇਰੇ ਹਸਬੈਂਡ ਨੇ ਉੱਥੇ 3 ਘਰ ਲਏ ਹੋਏ ਸੀ ਇੱਕ ਨਵੇਂ ਸ਼ਹਿਰ ਲਿਆ ਇੱਕ ਲੁਧਿਆਣੇ ਤਾਂ ਫਿਰ ਉਹਨੇ ਬੰਗੇ ਲੈਣਾ ਸੀ ਉਹ ਜਦੋਂ ਉਹਨੇ ਬੰਗੇ ਲਿਆ ਫਿਰ ਮੈਂ ਤਾਂ ਉੱਥੇ ਹੈ ਵੀ ਨਹੀਂ ਸੀ ਉਹਨੇ ਮੇਰੇ ਨਾਂ ਤੇ ਲਿਆ ਮੈਂ ਕਿਹਾ ਤੁਸੀਂ ਆ ਘਰ ਮੇਰੇ ਨਾਂ ਤੇ ਲੈ ਲਿਆ ਐਤਕੀ ਘਰ ਤੇ ਉਹ ਕਹਿੰਦੇ ਫਿਰ ਜਿੱਦਾਂ ਮੈਂ 1 ਲਿਆ 2 ਲਿਆ 3 ਲਿਆ ਤਾਂ ਕਹਿੰਦੇ ਫਿਰ ਉਹ ਟੈਕਸ ਟੂਕਸ ਜ਼ਿਆਦਾ ਦੇਣਾ ਪੈਂਦਾ ਆਹ ਕਰਨਾ ਪੈਂਦਾ ਆਹ ਕਰਨਾ ਪੈਂਦਾ ਮੈਂ ਕਿਹਾ ਠੀਕ ਹੈ ਹੁਣ ਇਹ ਮਤਲਬ ਸਾਰੇ ਕੰਟਰੀਆਂ ਚ ਹੋਊਗੀ ਗੱਲ ਹਨਾ ਜਿਸ ਤਰ੍ਹਾਂ ਆਪਾਂ ਖਰੀਦਦੇ
1: ਬਿਲਕੁਲ
3: ਹਾਂਜੀ ਚਲੋ ਹੁਣ ਫਿਰ ਮੈਂ ਸੁਣਦੀ ਹਾਂ
1: ਭੁਪਿੰਦਰ ਜੀ ਥੈਂਕ ਯੂ ਸ਼ੁਕਰੀਆ ਸਤਿ ਸ਼੍ਰੀ ਅਕਾਲ ਲੋ ਦੋਸਤੋ ਇਹ ਸੁਨਿੰਦਰ ਕੌਰ ਮਾਲ ਜੀ ਜਨ ਜੀ ਆਪਣੇ ਨਾਲ ਜੁੜੇ ਸਨ ਜੀ ਗੱਲਬਾਤ ਆਪਣੀ ਰੱਖ ਕੇ ਗਏ ਨੇ ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀਗਾ ਅੱਜ ਇੱਕ ਰਿਪੋਰਟ ਦੀ ਜਿਹਦੇ ਵਿੱਚ ਜ਼ਿਕਰ ਆ ਰਿਹਾ ਹੈ ਕਿ BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ ਇਸ ਦੇ ਲੇਖਕ ਨੇ ਦਵਿੰਦਰ ਆਰੀਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਸੁਖਵੰਤ ਹੁੰਦਲ ਜੀ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਸੁਖਵੰਤ ਹੁੰਦਲ ਜੀ ਜੋ ਅਨੁਵਾਦ ਦੇ ਵਿੱਚ ਲਿਖਦੇ ਹੈ ਕਿ ਇਹ ਰਿਪੋਰਟ BBC ਦੀ ਆਨਲਾਈਨ ਸਾਈਟ ਜਿਹੜੀ ਹੈ ਉਹਦੇ ਉੱਤੇ 3 ਜੁਲਾਈ 2026 ਨੂੰ ਪ੍ਰਕਾਸ਼ਿਤ ਹੋਈ ਸੀ ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਕਰਦੇ ਨੇ BBC ਦੀ ਜਿਹੜੀ ਹੈ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਚਾਈਲਡ ਸੈਕਸੁਅਲ ਅਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ BBC ਦੀ ਵਰਲਡ ਸਰਵਿਸ ਦੇ ਵੱਲੋਂ ਦੇਖੇ ਗਏ ਇਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਰੇਪ ਵੀਡੀਓ ਜਾਣੀ ਕਿ ਬਲਾਤਕਾਰ ਵੀਡੀਓ ਤੇ ਚਾਈਲਡ ਵੀਡੀਓ ਭਾਵ ਬੱਚੇ ਦੀ ਵੀਡੀਓ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇਹ ਜਿਹੜਾ ਇਸ਼ਤਿਹਾਰ ਹੈ ਵਰਤੋਂਕਾਰਾਂ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਅਜਿਹੇ ਚੈਨਲਾਂ ਦੇ ਜੋੜਦਾ ਹੈ ਜਿੱਥੋਂ ਇਸ ਸਮੱਗਰੀ ਨੂੰ ਮਹਿਜ 99 ਰੁਪਏ ਦੇ ਵਿੱਚ ਖਰੀਦ ਸਕਦੇ ਨੇ ਇਸ ਜਾਂਚ ਦੇ ਪ੍ਰਕਾਸ਼ਿਤ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਨੇ ਕਿਹਾ ਕਿ ਉਸਨੇ ਇਨ੍ਹਾਂ ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਇੰਸਟਾਗ੍ਰਾਮ ਦੀ ਮੂਲ ਕੰਪਨੀ ਜਿਹੜੀ ਹੈ ਮੈਟਾ ਦੇ ਪ੍ਰਤੀਨਿਧੀਆਂ ਨੂੰ ਤਲਬ ਕੀਤਾ ਹੈ। ਇੰਸਟਾਗ੍ਰਾਮ ਦੇ ਇਸ਼ਤਿਹਾਰ ਸਿਰਫ ਉਦੋਂ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਨੇ ਜਦੋਂ ਉਹਨਾਂ ਨੂੰ ਪਹਿਲਾਂ ਇਸ ਦੀ ਨਾ ਛਾਪਣਯੋਗ ਗਲਤ ਸਮੱਗਰੀ ਦਾ ਪਤਾ ਲਾਉਣ ਲਈ ਜਿਹੜਾ ਤਕਨਾਲੋਜੀ ਮਾਡਰੇਸ਼ਨ ਤਕਨਾਲੋਜੀ ਦੇ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ। ਜਦੋਂ ਬੀਬੀਸੀ ਨੇ ਇੰਸਟਾਗ੍ਰਾਮ ਕੋਲ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਇਸ਼ਤਿਹਾਰ ਦੀ ਰਿਪੋਰਟ ਕੀਤੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ 24 ਘੰਟਿਆਂ ਦੇ ਬਾਅਦ ਹੀ ਜਵਾਬ ਦਿੱਤਾ ਕਿ ਇਹ ਪੋਸਟ ਉਸਦੀਆਂ ਕਮਿਊਨਿਟੀ ਦੀਆਂ ਸੇਧਾਂ ਦੇ ਭਾਵ ਕਮਿਊਨਿਟੀ ਗਾਈਡਲਾਈਨਸ ਦੀ ਜਿਹੜੀ ਉਲੰਘਣਾ ਨਹੀਂ ਕਰਦੀ ਹੈ, ਉਹਦੇ ਵਿੱਚ ਰਹਿ ਕੇ ਉਹ ਕਰ ਰਹੇ ਹੈ। ਬਾਅਦ ਦੇ ਵਿੱਚ ਜਦੋਂ ਬੀਬੀਸੀ ਨੇ ਮੈਟਾ ਤੋਂ ਇਸ ਦੇ ਉੱਤੇ ਟਿੱਪਣੀ ਮੰਗੀ ਵੀ ਤੁਸੀਂ ਕੀ ਕਹਿੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਜਿਹੜਾ ਕਈ ਇਸ਼ਤਿਹਾਰਾਂ ਨੂੰ ਬੰਦ ਕਰ ਚੁੱਕੇ ਨੇ

ਕੈਟਾਗਰੀ ਦੀ ਸਰਚ ਨਾ ਵੀ ਕੀਤੀ ਹੋਵੇ ਤਾਂ ਅਸੀਂ ਇੰਸਟਾਗ੍ਰਾਮ ਦੇ ਉੱਤੇ ਇੱਕ ਫਰਜ਼ੀ ਜਿਹੜਾ ਅਕਾਊਂਟ ਬਣਾਇਆ। ਇਸ ਦੇ ਵਿੱਚ ਭਾਰਤ ਦੇ ਵਿੱਚ ਮੌਸਮ ਅਤੇ ਰੋਜ਼ਾਨਾ ਜ਼ਿੰਦਗੀ ਦੇ ਬਾਰੇ ਪੋਸਟਾਂ ਪਾਉਣ ਵਾਲੀਆਂ ਅਜਿਹੀਆਂ ਔਰਤਾਂ ਸ਼ਾਮਲ ਸਨ ਜਿਨ੍ਹਾਂ ਨੇ ਅੰਗ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਪਾਏ ਹੋਏ ਸਨ ਤੇ ਆਪਣੀਆਂ ਪੋਸਟਾਂ ਦੇ ਵਿੱਚ 2 ਅਰਬੀ ਜਾਂ 2 ਅਰਥੀ ਜਿਹੜਾ ਲੈਂਗੁਏਜ ਦੀ ਉਹ ਵਰਤੋਂ ਕਰਦੇ ਆ। 2 ਅਰਥੀ ਜਿਹੜੇ ਨੇ ਕਾਮੁਕ ਇਸ਼ਾਰਿਆਂ ਦੀ ਵਰਤੋਂ ਕਰ ਰਹੇ। ਪਲੇਟਫਾਰਮ ਦੇ ਉੱਤੇ ਕਾਮੁਕ ਸਮੱਗਰੀ ਦੀ ਜਾਂਚ ਕਰਨ ਦੇ ਲਈ ਭਾਰਤ ਦੇ ਵਿੱਚ ਬਣਾਏ ਗਏ ਇਸ ਨਵੇਂ ਫਰਜ਼ੀ ਅਕਾਊਂਟ ਤੋਂ ਇਨ੍ਹਾਂ ਔਰਤਾਂ ਤੇ ਉਸ ਤਰ੍ਹਾਂ ਦੇ ਜਿਹੜੇ ਹੋਰ ਲੋਕਾਂ ਨੂੰ ਕੁੱਲ ਮਿਲਾ ਕੇ 10 ਨੂੰ ਜਿਹੜਾ ਸੀ ਫਾਲੋ ਕਰਨਾ ਸ਼ੁਰੂ ਕਰ ਦਿੱਤਾ। ਇਨਵੈਸਟੀਗੇਸ਼ਨ ਕੀਤੀ ਉਹਦੀ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਇੰਸਟਾਗ੍ਰਾਮ ਨੇ ਫੀਡ ਦੇ ਉੱਤੇ ਉਹ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਔਰਤਾਂ ਵੀਡੀਓ ਕਾਲਾਂ ਦੀ ਜਿਹੜੀ ਪੇਸ਼ਕਸ਼ ਕਰ ਰਹੀਆਂ ਸਨ ਤੇ ਵੀਡੀਓ ਕਾਲ ਕਰੋ ਤੁਸੀਂ। ਸਪਸ਼ਟ ਤੌਰ ਦੇ ਉੱਤੇ ਨੰਗੇ ਜੋੜਿਆਂ ਨੂੰ ਜਿਹੜਾ ਸੀ ਹਰਕਤਾਂ ਕਰਦੇ ਦਿਖਾਇਆ ਗਿਆ ਸੀ ਤੇ ਕੁਝ ਦਿਨਾਂ ਬਾਅਦ ਇਸਨੇ ਬਾਲਗਾਂ ਦੇ ਨਾਲ ਜਿਹੜਾ ਸੀਗਾ ਸੰਬੰਧ ਸਥਿਤੀਆਂ ਦੇ ਵਿੱਚ ਮੌਜੂਦ ਬੱਚਿਆਂ ਦੇ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਨਾਲ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਲਿੰਕ ਵੀ ਸਨ। ਕੁੱਲ ਮਿਲਾ ਕੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪ੍ਰਚਾਰ ਕਰਨ ਵਾਲੇ 30 ਦੇ ਕਰੀਬ ਵੱਖ ਵੱਖ ਇਸ਼ਤਿਹਾਰ ਦਿਖਾਏ ਗਏ ਭਾਵੇਂ ਕਿ ਇਨ੍ਹਾਂ ਵਿੱਚੋਂ ਕੁਝ ਨੂੰ ਵੀ ਕਈ ਅਕਾਊਂਟਾਂ ਦੇ ਦੁਆਰਾ ਸਾਂਝਾ ਕੀਤਾ ਗਿਆ ਸੀ ਤੇ ਉਹ ਫਰਜ਼ੀ ਅਕਾਊਂਟ ਨੂੰ ਬਾਲਗ ਜਿਹੜਾ ਸੀ ਪੋਰਨੋਗ੍ਰਾਫੀ ਵਾਲੇ 20 ਦੇ ਕਰੀਬ ਇਸ਼ਤਿਹਾਰ ਵੀ ਦਿਖਾਏ ਗਏ। ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਅਤੇ ਬਾਲਗ ਪੋਰਨੋਗ੍ਰਾਫੀ ਦੋਵਾਂ ਨੂੰ ਹੀ ਵੰਡਣਾ ਇੱਕ ਫੌਜਦਾਰੀ ਅਪਰਾਧ ਹੈ ਤੇ ਮੈਟਾ ਦੀ ਨੀਤੀ ਕਹਿੰਦੀ ਹੈ ਕਿ ਇਸ਼ਤਿਹਾਰਾਂ ਦੇ ਵਿੱਚ ਬਾਲਗਾਂ ਦਾ ਨੰਗੇਜ਼ ਜਣਨ ਅੰਗਾਂ ਦਾ ਵਿਖਾਵਾ ਜਾਂ ਅਜਿਹੀ ਸਮੱਗਰੀ ਨਹੀਂ ਹੋਣੀ ਚਾਹੀਦੀ ਜਿਹੜੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੀ ਹੋਵੇ ਜਾਂ ਉਹਨਾਂ ਨੂੰ ਖਤਰੇ ਦੇ ਵਿੱਚ ਪਾਉਂਦੀ ਹੋਵੇ। BBC ਨੇ ਇਨ੍ਹਾਂ ਜਿਹੜਾ ਸਾਰੇ ਇਸ਼ਤਿਹਾਰਾਂ ਤੇ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਬਾਰੇ ਭਾਰਤੀ ਅਧਿਕਾਰੀਆਂ ਦੇ ਕੋਲੋਂ ਰਿਪੋਰਟ ਜਿਹੜੀ ਕੀਤੀ ਹੈ। ਇੱਕ ਇਸ਼ਤਿਹਾਰ ਦੇ ਵਿੱਚ ਤਕਰੀਬਨ 12 ਸਾਲ ਦੀ ਉਮਰ ਦੇ ਦਿਖਾਈ ਦਿੰਦੇ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਜਿਹੜਾ ਸੰਬੰਧ ਬਣਾਉਂਦੇ ਦਿਖਾਇਆ ਗਿਆ ਤੇ ਇੱਕ ਹੋਰ ਇਸ਼ਤਿਹਾਰ ਦੇ ਵਿੱਚ ਇੱਕ ਆਦਮੀ ਨੇ ਇੱਕ ਕੁੜੀ ਨੂੰ ਬਾਹਾਂ ਦੇ ਵਿੱਚ ਲਿਆ ਹੋਇਆ ਸੀ। ਇਸ ਦੇ ਬਾਰੇ ਲਿਖਿਆ ਸੀ ਕਿ ਮਰਦ ਦੀ ਉਮਰ 52 ਸਾਲ ਹੈ ਤੇ ਕੁੜੀ ਦੀ 12 ਸਾਲ। ਫਿਰ ਲਿਖਿਆ ਸੀ ਕਿ ਹੋਰ ਦੇਖਣ ਦੇ ਲਈ ਕਲਿੱਕ ਕਰੋ। ਇਹ ਲਿੰਕ ਇੱਕ ਟੈਲੀਗ੍ਰਾਮ ਦੀ ਚੈਨਲ ਦੇ ਨਾਲ ਜੁੜਿਆ ਹੋਇਆ ਸੀ। BBC ਨੇ ਇੰਸਟਾਗ੍ਰਾਮ ਨੂੰ ਇੱਕ ਇਸ਼ਤਿਹਾਰ ਦੇ ਬਾਰੇ ਰਿਪੋਰਟ ਕੀਤੀ ਤੇ ਜਿਸ ਦੇ ਵਿੱਚ ਇੱਕ ਬਹੁਤ ਛੋਟੀ ਕੁੜੀ ਨੂੰ ਰੋਂਦਿਆਂ ਦਿਖਾਇਆ ਗਿਆ ਸੀ। ਲਿਖਿਆ ਹੋਇਆ ਸੀ ਕਿ ਉਸਨੇ ਉਸਦੇ ਉੱਤੇ ਜਿਨਸੀ ਹਮਲਾ ਕੀਤਾ ਗਿਆ। 24 ਘੰਟਿਆਂ ਬਾਅਦ ਇੰਸਟਾਗ੍ਰਾਮ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਇਸ਼ਤਿਹਾਰ ਨੂੰ ਨਹੀਂ ਹਟਾਇਆ ਕਿਉਂਕਿ ਸਾਡੀ ਰਿਵਿਊ ਟੀਮ ਦੇ ਅਨੁਸਾਰ ਇਸ਼ਤਿਹਾਰ ਦੇਣ ਵਾਲੇ ਦਾ ਇਸ਼ਤਿਹਾਰ ਸਾਡੇ ਕਮਿਊਨਿਟੀ ਦੇ ਮਾਪਦੰਡਾਂ ਦੇ ਵਿਰੁੱਧ ਨਹੀਂ ਜਾਂਦਾ। ਬਾਅਦ ਦੇ ਵਿੱਚ ਮੈਟਾ ਨੇ BBC ਨੂੰ ਦੱਸਿਆ ਕਿ ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ ਤੇ ਸਾਡੀ ਰਿਵਿਊ ਦੇ ਅਮਲ ਦੀ ਨੀਤੀ ਸਾਰੀਆਂ ਉਲੰਘਣਾਵਾਂ ਦਾ ਪਤਾ ਨਹੀਂ ਲਗਾ ਸਕਦੀ ਹੈ। ਅਸੀਂ ਇਸ਼ਤਿਹਾਰਾਂ ਦੇ ਲਾਈਵ ਹੋਣ ਤੋਂ ਬਾਅਦ ਉਹਨਾਂ ਦੇ ਉੱਤੇ ਉਲੰਘਣਾਵਾਂ ਦਾ ਪਤਾ ਲਾਉਣ ਵਾਲੀ ਤਕਨਾਲੋਜੀ ਡਿਟੈਕਸ਼ਨ ਤਕਨਾਲੋਜੀ ਵਰਤਦੇ ਰਹਿੰਦੇ ਹਾਂ। ਕੋਈ ਵੀ ਵਿਅਕਤੀ ਸਾਨੂੰ ਅਜਿਹੇ ਇਸ਼ਤਿਹਾਰ ਦੇ ਬਾਰੇ ਰਿਪੋਰਟ ਕਰ ਸਕਦਾ ਜਿਸ ਦੇ ਬਾਰੇ ਉਹ ਸੋਚਦਾ ਹੈ ਕਿ ਉਹ ਇਸ਼ਤਿਹਾਰ ਸਾਡੇ ਨਿਯਮਾਂ ਦੀ ਉਲੰਘਣਾ ਕਰਦਾ। ਪਰ ਕਰੇ ਕੌਣ, ਲੋਕ ਤਾਂ ਸਮਾਂ ਕੇ ਨਹੀਂ ਵੀ ਖੋਲ੍ਹਣਾ ਤਾਂ ਵੀ ਖੋਲ੍ਹ ਕੇ ਤੇ ਸ਼ੇਅਰ ਕਰਦੇ ਅੱਗੇ ਤੇ ਕਈ ਵਾਰੀ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੇ ਵਿੱਚ ਫਸ ਵੀ ਜਾਂਦੇ ਆ, ਆਪਣਾ ਖਾਤੇ ਵੀ ਖਾਲੀ ਕਰਵਾ ਲੈਂਦੇ ਆ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਇਸ ਨੂੰ ਬੱਚਿਆਂ ਦੇ ਸਪਸ਼ਟ ਸ਼ੋਸ਼ਣ ਦਾ ਪਤਾ ਲੱਗਦਾ ਤਾਂ ਇਹ ਕਾਨੂੰਨ ਦੀ ਪਾਲਣਾ ਕਰਦਿਆਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਟਿਡ ਚਿਲਡਰਨ ਭਾਵ ਗੁਆਚੇ ਅਤੇ ਸ਼ੋਸ਼ਿਤ ਬੱਚਿਆਂ ਦੇ ਲਈ ਰਾਸ਼ਟਰੀ ਕੇਂਦਰ ਭਾਵ NCMEC ਕੋਲ ਇਸ ਦੀ ਰਿਪੋਰਟ ਕਰਦਾ ਹੈ। NCMEC ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਦੇ ਬਾਰੇ ਰਿਪੋਰਟ ਕਰਨ ਦੇ ਲਈ ਵਿਸ਼ਵ ਪੱਧਰ ਦਾ ਇੱਕ ਕੇਂਦਰੀ ਜਿਹੜਾ ਪ੍ਰਬੰਧਨ ਹੈ। ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀਆਂ ਵੀਡੀਓਜ਼ ਵੇਚਣ ਵਾਲੀਆਂ ਦੋ ਚੈਨਲਾਂ ਦੀ ਟੈਲੀਗ੍ਰਾਮ ਦੇ ਕੋਲ ਰਿਪੋਰਟ ਕੀਤੀ। ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਹੈ ਤੁਰੰਤ ਹਟਾ ਦਿੱਤਾ ਗਿਆ ਤੇ ਉਸਦੀ ਥਾਂ ਦੇ ਉੱਤੇ ਇੱਕ ਸੁਨੇਹਾ ਆਉਣ ਲੱਗ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਗਰੁੱਪ ਨੂੰ ਦਿਖਾਇਆ ਨਹੀਂ ਜਾ ਸਕਦਾ ਕਿਉਂਕਿ ਕਈ ਵਾਰੀ ਸਾਨੂੰ ਵੀ ਇਹ ਚੀਜ਼ਾਂ ਫੋਲੋ ਕਰਨੀਆਂ ਪੈਂਦੀਆਂ, ਦੇਖਣੀਆਂ ਪੈਂਦੀਆਂ। ਜਿੱਦਾਂ ਕਿ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਬਣਿਆ ਹੋਇਆ, ਕੁਝ ਸ਼ਰਾਰਤੀ ਲੋਕ ਜਿਹੜੇ ਨੇ ਉਹ ਜਿਹੜੇ ਲਿੰਕ ਵਗੈਰਾ ਨੇ ਜਿੱਦਾਂ ਉਹ ਬਹੁਤ ਮਾਹਰ ਨੇ ਇਹਨਾਂ ਚੀਜ਼ਾਂ ਦੇ ਵਿੱਚ। ਵੈਸੇ ਤਾਂ ਜੋ ਜਿੱਦਾਂ ਕਿ ਅਸੀਂ ਆਪ ਹੀ ਹੈਂਡਲ ਕਰਦੇ ਹਾਂ ਉਸ ਚੈਨਲ ਨੂੰ, ਤਾਂ ਉਹਦੇ ਵਿੱਚ ਆ ਕੇ ਪਤਾ ਨਹੀਂ ਕਿੱਧਰੋਂ ਹੈਕ ਕਰਕੇ ਜਾਂ ਕਿੱਦਾਂ ਕਰਕੇ ਉਹ ਉਹਦੇ ਵਿੱਚ ਕਮੈਂਟ ਪਾ ਜਾਂਦੇ ਆ
ਇਸ ਤਰ੍ਹਾਂ ਦੀਆਂ ਸਮੱਗਰੀ ਜਾਂ ਉਹ ਜਿਹੜੀ ਦੇਖਣ ਯੋਗ ਨਹੀਂ ਹੁੰਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਸ ਤਰ੍ਹਾਂ ਦਾ ਵੀ ਇਹ ਸਾਰਾ ਕੁਝ ਕਰਦੇ ਆ।

0: ਕਿਉਂਕਿ ਇਸ ਨੇ ਟੈਲੀਗ੍ਰਾਮ ਦੀ ਸੇਵਾ ਦੀਆਂ ਸ਼ਰਤਾਂ ਭਾਵ ਟਰਮਸ ਆਫ ਸਰਵਿਸ ਦੀ ਉਲੰਘਣਾ ਕੀਤੀ ਹੈ। ਦੂਜਾ ਚੈਨਲ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਵੇਚਣ ਦੇ ਲਈ ਨਵੀਆਂ ਵੀਡੀਓਜ਼ ਪੋਸਟ ਕਰਦਾ ਰਿਹਾ ਤੇ ਫਿਰ ਉਸ ਨੂੰ ਹਟਾ ਦਿੱਤਾ ਗਿਆ। ਆਲੋਚਕਾਂ ਨੇ ਪਹਿਲਾਂ ਵੀ ਜਿਹੜਾ ਇਸ ਪਲੇਟਫਾਰਮ ਦੇ ਉੱਤੇ ਦੋਸ਼ ਲਾਇਆ ਸੀ ਕਿ ਇਹ ਅਪਰਾਧਕ ਸਮੱਗਰੀ ਨੂੰ ਸਾਂਝੀ ਕੀਤੀ ਜਾਣ ਤੋਂ ਰੋਕਣ ਲਈ ਲੋੜੀਂਦੇ ਉਪਰਾਲੇ ਨਹੀਂ ਕਰਦਾ। ਦੁਬਈ ਸਥਿਤ ਇੱਕ ਕੰਪਨੀ ਹੈ, NCMEC ਦੀ ਮੈਂਬਰ ਨਹੀਂ ਹੈ। ਇਹ 2024 ਦੇ ਅਖੀਰ ਦੇ ਵਿੱਚ ਇੰਟਰਨੈਟ ਵਾਚ ਫਾਊਂਡੇਸ਼ਨ ਦੇ ਵਿੱਚ ਸ਼ਾਮਲ ਹੋਈ, ਜਿਹੜੀ ਅਜਿਹੀ ਸਮੱਗਰੀ ਨੂੰ ਲੱਭਣ, ਰਿਪੋਰਟ ਕਰਨ ਤੇ ਹਟਾਉਣ ਦੇ ਲਈ ਬਹੁਤੇ ਆਨਲਾਈਨ ਪਲੇਟਫਾਰਮਾਂ ਦੇ ਨਾਲ ਕੰਮ ਕਰਦੀ ਹੈ। ਟੈਲੀਗ੍ਰਾਮ ਨੇ BBC ਨੂੰ ਦੱਸਿਆ ਕਿ ਕੰਪਨੀ ਐਪ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਨੂੰ ਖਤਮ ਕਰਨ ਦੇ ਲਈ ਆਟੋਮੇਟਿਡ, ਸਵੈ ਚਾਲਿਤ ਅਤੇ ਮਨੁੱਖੀ ਦੋਵਾਂ ਤਰ੍ਹਾਂ ਦੀ ਜਿਹੜੀ ਹੈ ਨਿਗਰਾਨੀ ਦੀ ਵਰਤੋਂ ਕਰਦੀ ਹੈ। ਇਸ ਦੇ ਨਤੀਜੇ ਵਜੋਂ ਉਸਨੇ ਆਪਣੇ ਪਲੇਟਫਾਰਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਦੇ ਜਨਤਕ ਜਿਹੜਾ ਪ੍ਰਸਾਰਣ ਨੂੰ ਤਕਰੀਬਨ ਮੁਕੰਮਲ ਤੌਰ ਦੇ ਉੱਤੇ ਖਤਮ ਕਰ ਦਿੱਤਾ ਹੈ। ਇਸ਼ਤਿਹਾਰ ਮੈਟਾ ਦੇ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸਰੋਤ ਨੇ। ਇਸ ਨੇ ਜਨਵਰੀ ਦੇ ਵਿੱਚ ਰਿਪੋਰਟ ਕੀਤੀ ਸੀ ਕਿ 2025 ਦੇ ਵਿੱਚ ਖਤਮ ਹੋਣ ਵਾਲੇ ਵਿੱਤੀ ਸਾਲ ਦੇ ਲਈ ਇਸਦੀ $200 ਅਰਬ ਯਾਨੀ ਕਿ $200 ਬਿਲੀਅਨ $152 ਅਰਬ ਬਿਲੀਅਨ ਪੌਂਡ ਦੀ ਆਮਦਨ ਦੇ ਵਿੱਚੋਂ ਲਗਭਗ 98% ਆਮਦਨ ਇਸ਼ਤਿਹਾਰਾਂ ਤੋਂ ਹੀ ਆਈ ਸੀ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਇੰਸਟਾਗ੍ਰਾਮ ਦੀ ਆਮਦਨ ਦਾ 90% ਤੋਂ ਵੱਧ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ, ਜਦੋਂ ਕਿ ਆਮ ਪੋਸਟਾਂ ਨੂੰ ਆਮ ਤੌਰ ਦੇ ਉੱਤੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਮੈਟਾ ਦੀ ਤਕਨਾਲੋਜੀ ਵੱਲੋਂ ਚੈੱਕ ਨਹੀਂ ਕੀਤਾ ਜਾਂਦਾ। ਪਰ ਮੈਟਾ ਦਾ ਕਹਿਣਾ ਹੈ ਕਿ ਹਰੇਕ ਇਸ਼ਤਿਹਾਰ ਨੂੰ ਉਸਦੇ ਪਲੇਟਫਾਰਮਾਂ ਦੇ ਉੱਤੇ ਪਾਏ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਰਿਵਿਊ ਕੀਤਾ ਜਾਂਦਾ ਹੈ। ਇਸਦਾ ਰਿਵਿਊ ਕਰਨ ਵਾਲਾ ਪ੍ਰਬੰਧਨ ਮੁੱਖ ਤੌਰ ਦੇ ਉੱਤੇ ਆਟੋਮੇਟਿਡ ਤਕਨਾਲੋਜੀ ਉੱਤੇ ਨਿਰਭਰ ਕਰਦਾ ਹੈ ਤੇ ਚਿੱਤਰਾਂ, ਵੀਡੀਓ, ਲਿਖਤ ਅਤੇ ਆਡੀਓ ਦੇ ਨਾਲ ਨਾਲ ਇਹ ਵੀ ਚੈੱਕ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਕਿ ਇਸ਼ਤਿਹਾਰ ਕਿਸ ਵੱਲ ਸਿੱਧਤ ਹੈ ਤੇ ਲਿੰਕ ਵਰਤੋਂਕਾਰਾਂ ਨੂੰ ਕਿੱਥੇ ਜਿਹੜਾ ਭੇਜਦੇ ਨੇ। ਇਹ ਸਾਫਟਵੇਅਰ ਫਿਰ ਇਸ਼ਤਿਹਾਰਾਂ ਨੂੰ ਰੱਦ ਜਾਂ ਫਿਰ ਮਨਜ਼ੂਰ ਕਰਦਾ ਤੇ ਜਦੋਂ ਇਹ ਸਪਸ਼ਟ ਨਹੀਂ ਹੁੰਦਾ ਤਾਂ ਮਾਮਲਿਆਂ ਨੂੰ ਮਨੁੱਖੀ ਰਿਵਿਊ ਦੇ ਲਈ ਅੱਗੇ ਭੇਜ ਦਿੰਦਾ ਹੈ। ਮਾਰਚ ਦੇ ਵਿੱਚ ਮੈਟਾ ਨੇ ਐਲਾਨ ਕੀਤਾ ਸੀ ਕਿ ਉਹ ਥਰਡ ਪਾਰਟੀ ਭਾਵ ਤੀਜੀ ਧਿਰ ਦੇ ਮਨੁੱਖੀ ਮਾਡਰੇਟਰਾਂ ਉੱਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਵਰਤੋਂ ਵਧਾ ਰਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਹਰ ਸਾਡੇ AI ਸਿਸਟਮਾਂ ਨੂੰ ਡਿਜ਼ਾਈਨ ਕਰਨਗੇ ਤੇ ਸਿਖਲਾਈ ਦੇਣਗੇ, ਨਿਗਰਾਨੀ ਕਰਨਗੇ ਤੇ ਉਨ੍ਹਾਂ ਦਾ ਜਿਹੜਾ ਮੁਲਾਂਕਣ ਕਰਨਗੇ। BBC ਨੇ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਸਵੈ ਮੁਕਤ ਜੱਜ ਮਦਨ ਲੋਕੂਰ ਉਨ੍ਹਾਂ ਨੂੰ ਉਨ੍ਹਾਂ ਇਸ਼ਤਿਹਾਰਾਂ ਦੇ ਬਾਰੇ ਦੱਸਿਆ ਜੋ ਅਸੀਂ ਵੇਖੇ ਸਨ। ਉਹ ਇਸ ਦੇ ਬਾਰੇ ਚਿੰਤਤ ਸੀ ਕਿ ਇੰਸਟਾਗ੍ਰਾਮ ਦੇ ਇੱਕ ਅਪਰਾਧਿਕ ਗਤੀਵਿਧੀ ਵਿੱਚ ਹਿੱਸਾ ਲੈ ਕੇ ਪੈਸਾ ਕਮਾ ਰਿਹਾ। ਉਨ੍ਹਾਂ ਦਾ ਕਹਿਣਾ ਕਿ ਇਹ ਭਾਰਤ ਦੀ ਸੁਪਰੀਮ ਕੋਰਟ ਦੇ ਲਈ ਸੂਮੋਟੋ, ਜਦੋਂ ਕਿ ਅਦਾਲਤ ਕਿਸੇ ਹੋਰ ਦੇ ਵੱਲੋਂ ਮੁਕੱਦਮਾ ਲਿਆਂਦੇ ਜਾਣ ਦੀ ਉਡੀਕ ਕੀਤੇ ਬਿਨਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ, ਸੂਮੋਟੋ ਦੇ ਉੱਤੇ ਲੈਂਦੀ ਹੈ। ਨੋਟਿਸ ਲੈਣ ਅਤੇ ਸਰਕਾਰ ਨੂੰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਕਾਫ਼ੀ ਗੰਭੀਰ ਮੁੱਦਾ ਹੈ। ਜੱਜ ਲੋਕੁਰ ਨੇ ਜਿਹੜਾ ਅੱਗੇ ਕਿਹਾ ਕਿ ਭਾਵੇਂ ਭਾਰਤੀ ਕਾਨੂੰਨ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਮੱਗਰੀ ਅਪਲੋਡ ਕਰਨ ਵਾਲਿਆਂ ਵੱਲੋਂ ਅਪਲੋਡ ਕੀਤੀ ਸਮੱਗਰੀ ਦੇ ਲਈ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਚਾਉਂਦਾ ਹੈ, ਫਿਰ ਵੀ ਪਲੇਟਫਾਰਮ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦਾ। ਫੇਸਬੁੱਕ, ਜਿਸ ਦੇ ਨਾਂ ਦੇ ਨਾਲ ਮੈਟਾ ਨੂੰ 2021 ਦੇ ਵਿੱਚ ਆਪਣਾ ਨਾਮ ਬਦਲਣ ਤੋਂ ਪਹਿਲਾਂ ਜਾਣਿਆ ਜਾਂਦਾ ਸੀ, ਉਹਦੇ ਇੱਕ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਉਹ BBC ਦੇ ਖੁਲਾਸਿਆਂ ਤੋਂ ਬੇਹੱਦ ਪਰੇਸ਼ਾਨ ਹੈ ਪਰ ਹੈਰਾਨ ਬਿਲਕੁਲ ਨਹੀਂ ਹੈ। ਕੰਪਨੀ ਦੇ ਲਈ 2009 ਤੋਂ 2020 ਦੇ ਦਰਮਿਆਨ ਕੰਮ ਕਰਨ ਵਾਲੇ ਅਤੇ ਇਸ ਦੇ ਜਿਹੜੇ ਨੇ ਐਡਵਰਟਾਈਜ਼ਿੰਗ ਜੋ ਐਡ ਕਰਦੇ ਆ, ਐਡਵਰਟਾਈਜ਼ਿੰਗ ਤੇ ਮਾਰਕੀਟਿੰਗ ਦੇ ਕਾਰੋਬਾਰ ਨੂੰ ਖੜਾ ਕਰਨ ਦੇ ਵਿੱਚ ਮਦਦ ਕਰਨ ਵਾਲੇ ਬ੍ਰਾਇਨ ਬੋਲੈਂਡ ਨੇ ਦੱਸਿਆ ਕਿ ਉਸਨੇ ਕੰਪਨੀ ਇਸ ਦੇ ਲਈ ਛੱਡੀ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ ਕੰਪਨੀ ਕਿਤੇ ਵੀ ਆਪਣੇ ਵਰਤੋਂਕਾਰਾਂ ਦੀ ਪਰਵਾਹ ਨਹੀਂ ਕਰਦੀ ਸੀ। ਉਸਨੇ ਕਿਹਾ ਕਿ ਇੰਸਟਾਗ੍ਰਾਮ ਦਾ ਜਿਹੜਾ ਐਲਗੋਰਿਦਮ ਹੈ ਵਰਤੋਂਕਾਰਾਂ ਨੂੰ ਕੁਝ ਜ਼ਿਆਦਾ ਹੀ ਸਨਸਨੀਖੇਜ਼ ਤੇ ਲੁਭਾਊ ਦਿਖਾ ਕੇ ਪਲੇਟਫਾਰਮ ਦੇ ਉੱਤੇ ਟਿਕਾਏ ਰੱਖਣ ਦੇ ਲਈ ਤਿਆਰ ਕੀਤਾ ਗਿਆ ਸੀ। ਇਸ ਤਰ੍ਹਾਂ ਨਹੀਂ ਕਿ ਐਲਗੋਰਿਦਮ ਕਹਿੰਦਾ ਹੈ ਕਿ ਆਓ ਲੋਕਾਂ ਨੂੰ ਪੀਡੋਫਾਈਲ ਭਾਵ ਬੱਚਿਆਂ ਦੇ ਨਾਲ ਲਿੰਗਕ ਸੰਬੰਧ ਬਣਾਉਣ ਦੇ ਇੱਛੁਕ ਬਣਾਈਏ, ਪਰ ਕਿਉਂਕਿ ਉਹ ਇਸ ਨੂੰ ਜ਼ਿੰਮੇਵਾਰੀ ਦੇ ਨਾਲ ਸੇਧ ਨਹੀਂ ਦੇ ਰਹੇ ਤੇ ਕੰਟਰੋਲ ਨਹੀਂ ਕਰ ਰਹੇ, ਸਿਰਫ ਆਮਦਨ ਅਤੇ ਕਲਿੱਕਾਂ ਦੇ ਟੀਚਿਆਂ ਦੇ ਮਗਰ ਹੀ ਭੱਜ ਰਹੇ ਨੇ। ਜੇਕਰ ਲੋਕ ਇਨ੍ਹਾਂ ਸਿਸਟਮਾਂ ਦਾ ਸੱਚਮੁੱਚ ਹੀ ਜ਼ੋਰਦਾਰ ਢੰਗ ਦੇ ਨਾਲ ਬਚਾਅ ਨਹੀਂ ਕਰ ਰਹੇ ਤਾਂ ਇਸ ਦੇ ਅਜਿਹੇ ਨਤੀਜੇ ਹੀ ਨਿਕਲਣਗੇ। ਵੋਲੈਂਟ ਨੇ ਕਿਹਾ ਕਿ 2009 ਅਤੇ 2010 ਦੇ ਵਿਚਕਾਰ ਉਸਨੇ ਅਜਿਹੇ ਜਿਹੜੇ ਸਨ ਇਸ਼ਤਿਹਾਰ ਹਟਾਉਣ ਦੇ ਲਈ ਇੱਕ ਪ੍ਰੋਜੈਕਟ ਦੀ ਜਿਹੜੀ ਅਗਵਾਈ ਵੀ ਕੀਤੀ ਸੀ ਜੋ ਵਰਤੋਂਕਾਰਾਂ ਦੇ ਨਾਲ ਧੋਖਾਧੜੀ ਕਰ ਰਹੇ ਸਨ। ਜਿਸ ਦਾ ਮਤਲਬ ਸੀ ਕਿ ਉਸਨੂੰ ਉਸ ਸਮੇਂ ਵਰਤੋਂਕਾਰਾਂ ਦੀ ਸੁਰੱਖਿਆ ਤੇ ਵਰਤੋਂਕਾਰਾਂ ਦੇ ਤਜਰਬੇ ਖਾਤਰ ਕੰਪਨੀ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹਟਾਉਣ ਦੀ ਇਜਾਜ਼ਤ ਸੀ। ਮੇਰੇ ਖਿਆਲ ਦੇ ਵਿੱਚ ਦੁਖਦਾਈ ਅਤੇ ਤਰਾਸਦਿਕ ਗੱਲ ਇਹ ਵੀ ਹੈ ਕਿ ਸਮੇਂ ਦੇ ਨਾਲ ਨਾਲ ਕਮਾਈ ਅਤੇ ਵਰਤੋਂਕਾਰ ਦੇ ਤਜਰਬੇ ਵਿਚਕਾਰ ਸਮਝੌਤਾ ਚਰਚਾ ਦਾ ਜਿਹੜਾ ਇੱਕ ਮੁੱਖ ਹਿੱਸਾ ਜਿਹੜਾ ਬਣ ਗਿਆ। ਉਸਦਾ ਕਹਿਣਾ ਹੈ ਕਿ ਉਸਨੇ 2025 ਦੇ ਵਿੱਚ ਆਪਣਾ ਇੰਸਟਾਗ੍ਰਾਮ ਦਾ ਖਾਤਾ ਬੰਦ ਕਰ ਦਿੱਤਾ ਸੀ ਤੇ ਉਸਦੇ ਵਿਚਾਰ ਦੇ ਵਿੱਚ ਜੇਕਰ ਲੋਕ ਵੱਡੀ ਗਿਣਤੀ ਚ ਕਹਿਣ ਲੱਗ ਪੈਣ ਕਿ ਮੈਂ ਬਾਹਰ ਹਾਂ, ਮੇਰਾ ਇਸ ਦੇ ਨਾਲ ਸੰਬੰਧ ਖਤਮ ਹੋ ਗਿਆ, ਇਸ ਨੂੰ ਭੁੱਲ ਜਾਓ, ਤਾਂ ਕੰਪਨੀ ਧਿਆਨ ਦੇਵੇਗੀ। ਬੀਬੀਸੀ ਨੂੰ ਭੇਜੇ ਇੱਕ ਬਿਆਨ ਦੇ ਵਿੱਚ ਮੈਟਾ ਨੇ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਇੱਕ ਭਿਆਨਕ ਅਪਰਾਧ ਹੈ ਤੇ ਮੈਟਾ ਆਪਣੀਆਂ ਐਪਾਂ ਦੇ ਉੱਤੇ ਤੇ ਇਸ ਦੇ ਨਾਲ ਲੜਨ ਦੇ ਲਈ ਜ਼ੋਰਦਾਰ ਢੰਗ ਦੇ ਨਾਲ ਕੰਮ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੁਝਾਅ ਦੇਣਾ ਪੂਰੀ ਤਰ੍ਹਾਂ ਗਲਤ ਹੈ ਕਿ ਮੈਟਾ ਨੇ ਜਾਣ ਬੁੱਝ ਕੇ ਅਤੇ ਮਿੱਥ ਕੇ ਅਜਿਹੀ ਸਮੱਗਰੀ ਦੇ ਵਿੱਚ ਅਨੁਚਿਤ ਦਿਲਚਸਪੀ ਰੱਖਣ ਵਾਲੇ ਵਰਤੋਂਕਾਰਾਂ ਵੱਲ ਬੱਚਿਆਂ ਵਾਲੇ ਇਸ਼ਤਿਹਾਰ ਭੇਜੇ ਸਨ। ਕੰਪਨੀ ਨੇ ਕਮਾਈ ਨੂੰ ਸੁਰੱਖਿਆ ਦੇ ਨਾਲੋਂ ਤਰਜੀਹ ਦੇਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ 2025 ਦੇ ਵਿੱਚ ਉਨ੍ਹਾਂ ਨੇ ਸੰਭਾਵੀ ਤੌਰ ਦੇ ਉੱਤੇ ਸ਼ੱਕੀ ਵਤੀਰੇ ਦੇ ਕਾਫ਼ੀ ਸੰਕੇਤ ਦਿਖਾਉਣ ਵਾਲੇ 40,04,000,000 ਤੋਂ ਵੱਧ ਅਕਾਊਂਟਾਂ ਨੂੰ ਆਪਣੇ ਆਪ ਅਯੋਗ ਬਣਾ ਕੇ ਰੱਖ ਦਿੱਤਾ ਸੀ। ਮੈਟਾ ਨੇ ਅੱਗੇ ਕਿਹਾ ਕਿ ਜਦੋਂ ਕਿ ਦ੍ਰਿੜ ਅਪਰਾਧੀ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ, ਸਾਡੀ ਮਾਹਰ ਟੀਮਾਂ ਸਾਡੇ ਸੁਰੱਖਿਆ ਉਪਾਵਾਂ ਨੂੰ ਸੁਧਾਰਨ ਦੇ ਲਈ ਲਗਾਤਾਰ ਕੰਮ ਕਰ ਰਹੀਆਂ ਨੇ। ਸ਼ੋਸ਼ਣਕਾਰੀਆਂ ਨੂੰ ਪੂਰੀ ਜਿਹੜਾ ਤਰ੍ਹਾਂ ਬਾਹਰ ਕੱਢਣ ਦੇ ਲਈ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੀਆਂ ਨੇ, ਉਲੰਘਣਾ ਕਰਨ ਵਾਲੀਆਂ ਵੈਬਸਾਈਟਾਂ ਦੇ ਲਿੰਕਾਂ ਨੂੰ ਬਲਾਕ ਕਰ ਰਹੀਆਂ ਨੇ ਤੇ ਹੋਰ ਕੰਪਨੀਆਂ ਦੇ ਨਾਲ ਖੁਫੀਆ ਜਾਣਕਾਰੀ ਸਾਂਝੀ ਕਰ ਰਹੀਆਂ ਨੇ ਤਾਂ ਜੋ ਉਹ ਵੀ ਕਾਰਵਾਈ ਕਰ ਸਕਣ। ਇਸ ਸਾਲ ਦੇ ਸ਼ੁਰੂ ਦੇ ਵਿੱਚ ਬੋਲੈਂਡ ਨੇ ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਦੇ ਵਿੱਚ ਇੱਕ ਮੁਕੱਦਮੇ ਦੇ ਵਿੱਚ ਮੈਟਾ ਦੇ ਵਿਰੁੱਧ ਗਵਾਹੀ ਦਿੱਤੀ ਸੀ, ਜਿਸ ਦੇ ਵਿੱਚ ਮੈਟਾ ਤੇ ਆਪਣੇ ਪਲੇਟਫਾਰਮਾਂ ਦੇ ਉੱਤੇ ਬੱਚਿਆਂ ਦੀ ਸੁਰੱਖਿਆ ਦੇ ਬਾਰੇ ਵਰਤੋਂਕਾਰਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਮੈਟਾ ਨੂੰ ਨਿਊ ਮੈਕਸੀਕੋ ਨੂੰ 37,50,00,000 ਰੁਪਏ ਯਾਨੀ ਕਿ $375 million ਭਾਵ $27,90,00,000 ਰੁਪਏ ਤੇ 279 million ਪੌਂਡ ਅਦਾ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਉਹ ਫੈਸਲੇ ਦੇ ਨਾਲ ਸਹਿਮਤ ਨਹੀਂ ਸਨ ਤੇ ਅਪੀਲ ਕਰਨ ਦਾ ਜਿਹੜਾ ਇਰਾਦਾ ਰੱਖਦੇ ਸਨ। ਅਮਰੀਕਾ ਆਧਾਰਿਤ ਸੋਸ਼ਲ ਮੀਡੀਆ ਕੰਪਨੀਆਂ ਲਈ ਆਪਣੇ ਪਲੇਟਫਾਰਮ ਦੇ ਉੱਤੇ ਬੱਚਿਆਂ ਦੀ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਬਾਰੇ NCMEC ਭਾਵ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਡਿਡ ਚਿਲਡਰਨ ਦੀ ਜਿਹੜੀ ਹੈ ਸਾਈਬਰ ਟਿਪ ਲਾਈਨ ਦੇ ਉੱਤੇ ਰਿਪੋਰਟ ਕਰਨਾ ਲਾਜ਼ਮੀ ਹੈ। ਫਿਰ ਟਿਪ ਲਾਈਨ ਰਿਪੋਰਟ ਨੂੰ ਉਸ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਢੁਕਵੀਂ ਏਜੰਸੀ ਨੂੰ ਭੇਜ ਦਿੰਦੀ ਹੈ ਜਿੱਥੇ ਉਸ ਨੂੰ ਲੱਗਦਾ ਹੈ ਕਿ ਘਟਨਾ ਵਾਪਰੀ ਹੈ। 2025 ਦੇ ਵਿੱਚ ਭਾਰਤ ਨੂੰ 19,01,9 million ਰਿਪੋਰਟਾਂ ਪ੍ਰਾਪਤ ਹੋਈਆਂ ਇਹਦੇ ਵਿੱਚ, ਜੋ ਕਿ 20,00,000 ਰਿਪੋਰਟਾਂ ਪ੍ਰਾਪਤ ਕਰਨ ਵਾਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦਾ ਹੈ। ਭਾਰਤ ਦੇ ਸੂਬੇ ਤੇਲੰਗਾਨਾ ਦੇ ਵਿੱਚ ਸਾਈਬਰ ਸੁਰੱਖਿਆ ਬਿਊਰੋ ਦੀ ਡਾਇਰੈਕਟਰ ਭਾਰਤ ਦੇ ਚੋਟੀ ਦੇ ਸਾਈਬਰ ਪੁਲਿਸ ਅਧਿਕਾਰੀਆਂ ਦੇ ਵਿੱਚੋਂ ਇੱਕ ਸਿਖਾ ਗੋਇਲ ਨੇ ਕਿਹਾ ਕਿ ਸਭ ਤੋਂ ਵੱਧ ਟਿੱਪਾਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਆਉਂਦੀਆਂ ਨੇ ਜਿਹੜੀਆਂ ਦੋਵੇਂ ਮੈਟਾ ਦੀ ਮਲਕੀਅਤ ਨੇ। ਉਸਨੇ ਅਗਾਂਹ ਕਿਹਾ ਕਿ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਸਭ ਤੋਂ ਵੱਡੇ ਨੇ। ਜੇਕਰ ਉਨ੍ਹਾਂ ਦੇ ਕੋਲ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਟਰੈਕ ਕਰਨ ਦੇ ਲਈ ਇੱਕ ਚੰਗੀ ਐਲਗੋਰਿਦਮ ਹੈ ਤਾਂ ਸਪਸ਼ਟ ਤੌਰ ਦੇ ਉੱਤੇ ਉਨ੍ਹਾਂ ਵੱਲੋਂ ਵਧੇਰੇ ਚੇਤਾਵਨੀਆਂ ਆਉਣਗੀਆਂ। ਆਨਲਾਈਨ ਨੁਕਸਾਨ ਦਾ ਸਾਹਮਣਾ ਕਰ ਰਹੇ ਬੱਚਿਆਂ ਦੇ ਲਈ ਹੈਲਪਲਾਈਨ ਦੀ ਸੇਵਾ ਚਲਾਉਣ ਵਾਲੀ ਇੱਕ ਮੁੰਬਈ ਆਧਾਰਿਤ NGO ਰਾਤੀ ਫਾਊਂਡੇਸ਼ਨ ਨੇ ਵੀ ਦੱਸਿਆ ਕਿ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਦੇ ਬਾਰੇ ਉਸ ਨੂੰ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦਾ ਵੱਡਾ ਹਿੱਸਾ ਮੈਟਾ ਦੇ ਪਲੇਟਫਾਰਮਾਂ ਤੋਂ ਆਉਂਦਾ ਹੈ। ਇਹ NGO ਨੁਕਸਾਨਦਾਇਕ ਸਮੱਗਰੀ ਨੂੰ ਹਟਾਉਣ ਦੇ ਵਿੱਚ ਮਦਦ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸਹਿਯੋਗ ਕਰਦੀ ਹੈ, ਪਰ ਇਸ ਦੇ ਸਹਿ ਸੰਸਥਾਪਕ ਤੇ ਡਾਇਰੈਕਟਰ ਸਿਧਾਰਥ ਪਲਾਈ ਨੇ ਕਿਹਾ ਕਿ ਅਪਰਾਧੀ ਸਾਡੇ ਨਿਗਰਾਨੀ ਦੇ ਯਤਨਾਂ ਤੋਂ ਬਚਣ ਦੇ ਲਈ ਇੰਸਟਾਗ੍ਰਾਮ ਤੋਂ ਟੈਲੀਗ੍ਰਾਮ ਤੱਕ ਜਿਹੜਾ ਨਿਰਵਿਘਨ ਸਫ਼ਰ ਕਰਦੇ ਨੇ। ਅਸੀਂ ਜਿਸ ਸਮੱਗਰੀ ਨੂੰ ਹਟਾਉਣ ਦੇ ਵਿੱਚ ਮਦਦ ਕਰਦੇ ਹਾਂ ਉਹ ਉਸ ਨੂੰ ਮੁੜ ਅਪਲੋਡ ਕਰਦੇ ਰਹਿੰਦੇ ਹੈ। ਮਹਾਰਾ ਨੇ ਦੱਸਿਆ ਕਿ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਆਮ ਤੌਰ ਦੇ ਉੱਤੇ ਅਪਰਾਧਕ ਗਰੁੱਪਾਂ ਵੱਲੋਂ ਬਣਾਈ ਜਾਂਦੀ ਹੈ, ਜਿਵੇਂ ਕਿ ਮਨੁੱਖੀ ਤਸਕਰੀ ਕਰਨ ਵਾਲਿਆਂ ਵੱਲੋਂ, ਭਾਵੇਂ ਕਿ ਕਈ ਵਾਰੀ ਇਸ ਦੇ ਲਈ ਪਰਿਵਾਰ ਅਤੇ ਕਮਿਊਨਿਟੀ ਦੇ ਮੈਂਬਰ ਵੀ ਜ਼ਿੰਮੇਵਾਰ ਹੁੰਦੇ ਨੇ। ਆਖਰ ਚੋਂ ਲਿਖਦੇ ਆ ਕਿ ਭਾਰਤ ਦੇ ਵਿਚ ਬੱਚਿਆਂ ਦੇ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ 250 ਤੋਂ ਵੱਧ ਸੰਸਥਾਵਾਂ ਦੇ ਇਕ ਨੈਟਵਰਕ ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿਬੂ ਨੇ ਕਿਹਾ ਕਿ ਇਸ ਅਪਰਾਧ ਦੀ ਕਾਫ਼ੀ ਰਿਪੋਰਟ ਨਹੀਂ ਹੁੰਦੀ ਹੈ ਤੇ ਪੁਲਿਸ ਅਜੇ ਇਸ ਦੇ ਨਾਲ ਨਜਿੱਠਣ ਦੇ ਲਈ ਤਕਨੀਕੀ ਹੁਨਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਫਲਤਾਪੂਰਵਕ ਕਰਨ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਜਿਹੜੇ ਨੇ ਤੇ ਸਰਹੱਦਾਂ ਤੋਂ ਪਾਰ ਖੁਫੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। ਜਥੇਬੰਦਕ ਅਪਰਾਧ ਦੇ ਜਾਲ ਨੂੰ ਲੱਭਣ ਦੇ ਲਈ ਮੰਗ ਅਤੇ ਸਪਲਾਈ ਦੀ ਪੂਰੀ ਲੜੀ ਨੂੰ ਟਰੈਕ ਕੀਤਾ ਜਾਣਾ ਇਹਦੇ ਵਿੱਚ ਚਾਹੀਦਾ ਹੈ ਜੀ। ਦੋਸਤੋ ਇਹ ਸੀ ਜੀ, ਖਾਸ ਕਰ ਪਰਿਵਾਰਾਂ ਵਾਲੇ ਇਹਦੇ ਉੱਤੇ ਜ਼ਰੂਰ ਧਿਆਨ ਦੇਣ। ਵੈਸੇ ਵੀ ਆਪਾਂ ਬੱਚਿਆਂ ਦੀਆਂ ਫੋਟੋਆਂ ਜਾਂ ਨਹਾਉਂਦੇ ਧੋਂਦੇ ਜਾਂ ਹੋਰ ਕਿਤੇ ਬਾਹਰ ਕਿਤੇ ਸਵੀਮਿੰਗ ਕਰ ਰਹੇ ਆ ਉਦਾਂ ਫੋਟੋਆਂ ਪਾ ਦਿੰਦੇ ਹਾਂ, ਇਹ ਸਾਰੀਆਂ ਚੀਜ਼ਾਂ ਪਾਬੰਦੀ ਯੋਗ ਨੇ। ਤੇ ਇਹ ਸੀ ਰਿਪੋਰਟ BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ। ਲੇਖਕ ਸਨ ਇਸਦੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿਚ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ, ਜੋ ਕਿ 3 ਜੁਲਾਈ 2026 ਦੀ ਪ੍ਰਕਾਸ਼ਿਤ ਹੋਈ ਆਨਲਾਈਨ ਸਾਈਟ ਦੇ ਉੱਤੇ BBC ਦੇ ਉੱਤੇ ਰਿਪੋਰਟ ਸੀ, ਉਹਦਾ ਪੰਜਾਬੀ ਦੇ ਵਿਚ ਅਨੁਵਾਦ ਹੈ। ਤੇ ਇਹ ਸੀ ਦੋਸਤੋ ਅੱਜ ਦੀ ਇੱਕ ਜੜੀ ਰਿਪੋਰਟ। ਚੰਗੀ ਲੱਗੀ ਹੋਵੇ ਉਹ ਦੋਸਤਾਂ ਮਿੱਤਰਾਂ ਤੱਕ, ਹੋ ਸਕਦਾ ਤੁਹਾਨੂੰ ਬੋਰ ਕਰਦੀ ਹੋਵੇ, ਪਰ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਸਾਡੇ ਲਈ, ਜਿਹੜੀਆਂ ਕਿਉਂਕਿ ਡਿਜੀਟਲ ਮੀਡੀਆ ਦੇ ਵਿੱਚ ਆਪਾਂ ਰਹਿੰਦੇ ਹਾਂ, ਡਿਜੀਟਲ ਆਪਣੇ ਹੱਥਾਂ ਦੇ ਵਿੱਚ ਫੋਨ ਫੜੇ ਹੋਏ ਆ, TV ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਜੇ ਇਹਨਾਂ ਚੀਜ਼ਾਂ ਦੇ ਬਾਰੇ ਚਲਾਉਣ ਨੂੰ ਜਾਂ ਘਰ ਦੇ ਵਿੱਚ ਰੱਖਣ ਦੀ ਸਾਨੂੰ ਪੂਰੀ ਪੂਰੀ ਜਾਣਕਾਰੀ ਚਾਹੀਦੀ ਹੈ, ਕਿੱਥੇ ਕਿੱਥੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਅਤੇ ਕਿੱਥੇ ਕਿੱਥੇ ਨਹੀਂ ਕਰਨਾ। ਤੇ ਇੱਕ ਛੋਟੀ ਜਿਹੀ ਕੀਤੀ ਹੋਈ ਗਲਤੀ ਜਾਂ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੋਈ ਉਹ ਕਿਤੇ ਦੀ ਕਿਤੇ ਪਹੁੰਚ ਸਕਦੀ ਹੈ, ਇਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਤੇ ਪਤਾ ਉਦੋਂ ਲੱਗਣਾ ਜਦੋਂ ਪੂਰੀ ਦੁਨੀਆਂ ਦੇ ਵਿੱਚ ਰੌਲਾ ਪੈ ਗਿਆ, ਫਿਰ ਐਵੇਂ ਰੌਲਾ ਪੈ ਗਿਆ ਹੋ ਜਾਂਦੀ ਹੈ ਜੀ। ਤੇ ਲੋ ਦੋਸਤੋ ਇਹ ਸੀ ਜੀ ਇੱਕ ਰਿਪੋਰਟ, ਤੇ ਫਿਰ ਕਰੀਏ ਸਮਾਪਤੀ ਜਾਂਦੇ ਜਾਂਦੇ ਕਿ ਕੁਝ ਹੋਰ ਵੀ ਸਾਂਝਾ ਕਰਦੀ ਹੈ ਤੁਹਾਡੇ ਨਾਲ। ਵੈਸੇ ਤਾਂ ਇੱਕ ਸਤਲੁਜ ਦੇ ਉੱਤੇ ਸੀਗੀ ਇੱਕ ਗੱਲਬਾਤ ਇੰਟਰਸਟਿੰਗ ਇਤਿਹਾਸ ਦੇ ਪੱਖ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। +358 44 900 19 ਸਟੂਡੀਓ ਦਾ ਨੰਬਰ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਅਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਔਜਲਾ ਸਾਹਿਬ ਲਿਖਦੇ ਨੇ, ਗੁਰੀ ਮਾਨ ਜੀ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ, ਤੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ। ਤੇ ਔਜਲਾ ਸਾਹਿਬ ਕਹਿੰਦੇ ਦੂਜੇ ਨਾਲੋਂ 400 ਸਕੇਅਰ ਫੁੱਟ ਵੱਡਾ ਬਣਾਉਣਾ ਜ਼ਰੂਰ ਹੈ ਜੀ। ਕੀ ਬਣਾਉਣਾ ਔਜਲਾ ਸਾਹਿਬ ਆਪਾਂ ਵੱਡਾ? ਹਾਂ ਅੱਛਾ ਜੀ, ਘਰ ਦੀ ਗੱਲ ਕਰਦੇ ਆ, ਬਿਲਕੁਲ ਹੈ ਜੀ ਬਿਲਕੁਲ। ਹਾਂਜੀ ਇੱਥੇ ਦੇਖੋ ਹੁਣ ਗੋਰੇ, ਵੈਸੇ ਦੇਖਿਆ ਜਾਵੇ ਆਪਣੀ ਫੈਸਿਲਿਟੀ ਲਈ ਵੀ ਜਿੱਦਾਂ ਜਿੱਦਾਂ ਬੱਚੇ ਵੱਡੇ ਹੋ ਜਾਂਦੇ ਆ ਉਦਾਂ ਉਦਾਂ ਬੱਚੇ ਜਿਹੜਾ ਆਪਣੇ ਚਲੇ ਜਾਂਦੇ ਆ ਜੀ, ਆਪਣੇ ਆਪਣੇ ਉਡਾਰੀ ਮਾਰ ਜਾਂਦੇ ਆ ਯੂਨੀਵਰਸਿਟੀਆਂ ਦੇ ਵਿੱਚ, ਹੋਰ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਨੌਕਰੀਆਂ ਵੀ ਉੱਥੇ ਕਰਨੀਆਂ ਨੇ ਜੇ ਪਿੰਡਾਂ 'ਚ ਰਹਿੰਦੇ ਆ। ਤਾਂ ਫਿਰ ਘਰ ਜਿੱਦਾਂ ਪਹਿਲਾਂ 4 ਕਮਰਿਆਂ ਵਾਲਾ ਜਾਂ 6 ਕਮਰਿਆਂ ਵਾਲਾ ਲਿਆ ਤੁਸੀਂ 1000 ਸਕੇਅਰ ਫਿੱਟ ਦੇ ਵਿੱਚ ਆ, ਤਾਂ ਇਕੱਲੇ 2 ਜੀਅ ਰਹਿ ਜਾਂਦੇ ਆ, ਤੇ ਫਿਰ ਉਹ ਰੱਖਣਾ ਵੀ, ਸਾਂਭਣਾ ਵੀ, ਉਮਰ ਦੇ ਹਿਸਾਬ ਦੇ ਨਾਲ ਵੀ ਔਖਾ, ਐਕਸਪੈਂਸ ਵੀ ਹੈ, ਹੋਰ ਕਮਿਊਨਿਟੀ ਦੇ ਖਰਚੇ ਹੈ, ਆਪਣੀ ਕਮੇਟੀਆਂ ਦੇ ਖਰਚੇ ਨੇ, ਰੋਡ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਟੈਕਸ ਦੇਣਾ ਪੈਂਦਾ ਹੈ ਸਾਲ ਬਾਅਦ ਸਾਰ, ਉਹ ਸਾਰੇ ਫਿਰ ਐਕਸਪੈਂਸਿਵ ਲੱਗਦੇ ਨੇ ਜੀ। ਫਿਰ ਰਿਟਾਇਰਮੈਂਟ ਹੋ ਜਾਂਦੀ ਹੈ, ਵਿਚਾਰੇ 2 ਹੀ ਰਹਿ ਜਾਂਦੇ ਆ, ਫਿਰ ਔਖਾ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਵੀ। ਇਸੇ ਕਰਕੇ ਗੋਰੇ ਫਿਰ ਉਹ ਚੀਜ਼ ਨੂੰ ਉਨਾ ਕੁ ਚਿਰ ਵਰਤਦੇ ਆ ਜਿੰਨਾ ਚਿਰ ਉਹਦੀ ਜ਼ਰੂਰਤ ਹੈ, ਪਰ ਸਾਡੇ ਵਾਲੇ ਕਹਿੰਦੇ ਆ ਕਿ ਇੱਕ ਵਾਰੀ ਚੀਜ਼ ਖਰੀਦ ਲਈ ਤੇ ਰਹਿੰਦੀ ਦੁਨੀਆਂ, ਅਗਲੀਆਂ 4-5 ਪੀੜ੍ਹੀਆਂ ਇਸ ਨੂੰ ਮਤਲਬ ਕਿ ਆਪਣੇ ਕੋਲ ਹੀ ਰੱਖਣਗੀਆਂ। ਉਹ ਅਸੀਂ ਥੋੜੇ ਜਿਹੇ ਹੋਰ ਬਿਰਤੀ ਦੇ ਲੋਕ ਹਾਂ, ਸਾਡੀ ਸੋਚ ਥੋੜੀ ਜਿਹੀ ਵੱਖਰੀ ਹੈ, ਪਰ ਗੋਰਿਆਂ ਦੀ ਸੋਚ ਥੋੜੀ ਵੱਖਰੀ ਹੈ ਜੀ। ਤੇ ਆਪਣੇ ਨਾਲ ਸਵੀਡਨ ਤੋਂ ਜੁੜੇ ਆ ਯਾਦਵਿੰਦਰ ਵਿਦੇਸ਼ਾ ਜੀ, ਤੇ ਵੈਸੇ ਸਵੀਡਨ ਕੱਲ ਜਾਣ ਦਾ ਮੌਕਾ ਮਿਲਿਆ, ਪਰ ਉਹ ਆਪਣੇ ਸਵੀਡਨ ਯਾਦਵਿੰਦਰ ਜੀ ਥੋੜਾ ਜਿਹਾ ਦੂਰ ਰਹਿੰਦੇ ਨੇ ਜੀ, ਤੇ ਅਸੀਂ ਉਰੇ ਉਰੇ ਮੁੜੇ ਆਏ। ਵੈਸੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਯਾਦਵਿੰਦਰ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਤੋਂ।
0: ਅਗਲੀਆਂ ਗਰਮੀਆਂ ਦੇਖਾਂਗੇ, ਲੰਬਾ ਟੂਰ ਬਣਾਉਂਗੇ।
1: ਨਹੀਂ ਨਹੀਂ ਆਇਓ ਆਇਓ ਇੱਧਰ ਕਿਤੇ
0: ਜੀ, ਤੁਸੀਂ
1: ਪ੍ਰੋਗਰਾਮ ਬੜਾ ਵਧੀਆ
0: ਭਾਈ
1: ਮੈਡੀਕਲ
0: ਡੈਨਮਾਰਕ ਦੇ ਗੁਆਂਢ ਦੇ ਵਿੱਚ ਜਾ ਕੇ
1: ਸਾਨੂੰ ਉਹਦਾ ਬੜਾ ਫਾਇਦਾ ਨਾ, ਉਧਰੋਂ ਡੈਨਮਾਰਕ ਨਾਰਵੇ
0: ਹਾਂਜੀ
1: ਤੇ ਸਵੀਡਨ ਦੇ ਘੁੰਮਣਾ ਹੀ ਆ, ਤੇ ਲੋਕ ਸਾਨੂੰ ਇਹ ਬੜਾ ਫਾਇਦਾ ਸੀ, ਬੜੇ ਤੋਂ ਵਧੀਆ ਜਗ੍ਹਾ ਤੇ ਨਾ ਜਿੱਥੋਂ ਆਲੇ ਦੁਆਲੇ ਘੁੰਮ ਸਕਦੇ ਸੰਬੰਧੀ
0: ਜੀ,
1: ਉੱਥੋਂ ਨਾਲੇ ਉੱਥੋਂ 20 ਮਿੰਟਾਂ ਤੇ ਬੰਦਾ ਆਪਣਾ ਏਅਰਪੋਰਟ ਆ, 15 ਮਿੰਟ ਲੱਗਦੇ ਹਰ ਕੰਟਰੀ ਜਾਂਦੇ,
0: ਬਿਲਕੁਲ
1: ਵਧੀਆ ਪ੍ਰੋਗਰਾਮ, ਮੈਂ ਤੇ ਲੇਟ ਹੀ ਲਾਇਆ ਸੀ।
0: ਥੈਂਕ ਯੂ ਜੀ।
1: ਸੋਸ਼ਲ ਮੀਡੀਆ ਜਿਹੜਾ, ਸੋਸ਼ਲ ਮੀਡੀਆ ਤੇ ਉਹ ਪੰਗੇ ਪੈਂਦੇ ਆ, ਹਟਣੇ ਚਾਹੀਦੇ ਆ, ਹੁਣ ਤੇ ਇਹ ਨਾ ਬੜੀਆਂ ਬੜਾ ਬੜਾ ਲੋਕੀ ਵੀਡੀਓ ਪਾਈ ਜਾਂਦੇ
0: ਜੀ।
1: ਬਾਕੀ ਜਿਹੜੀ ਐਂਡ ਵਾਲੀ ਗੱਲ ਕੀਤੀ, ਕੱਲ੍ਹ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਹੈ
0: ਜੀ,
1: ਤੇ ਉਹ ਮੈਨੂੰ ਕਹਿੰਦਾ ਖਾ ਗਏ ਅਮੈਰੀਕਾ ਇੰਗਲੈਂਡ ਖਾ ਗਿਆ ਲੋਕਾਂ ਨੂੰ, ਕਹਿੰਦਾ ਗੱਲ ਵਾਕਈ ਰਿਸ਼ਤਿਆਂ ਨੂੰ, ਮਤਲਬ ਖਾ ਗਏ ਆ ਲੋਕ ਆਪਣੇ ਨੌਜਵਾਨਾਂ ਨੂੰ, ਦੂਜਿਆਂ ਤੇ ਜਾ ਕੇ ਸਾਰੇ ਲੈ ਕੇ ਕੱਢ ਕੇ, ਹੁਣ ਘਰਾਂ ਚ ਕੋਈ ਬੰਦਾ ਹੀ ਨੀ ਰਿਹਾ, ਇੱਕ ਦੋ ਦੋ ਬੰਦੇ ਰਹੇ।
0: ਨਹੀਂ ਉਹਨਾਂ ਦੀ ਤਾਂ ਚਲੋ ਕੀ ਗਲਤੀ, ਆਪਣੀਆਂ ਵੀ ਗਲਤੀਆਂ ਨੇ, ਇਹ ਕੱਲਾ ਉਹਨਾਂ ਨੂੰ ਨਾ ਕਹਿ ਸਕਦੇ, ਇਹਨਾਂ ਮੁਲਕਾਂ ਨੇ ਚਲੋ ਜੇ ਰਹਿਣ ਸਹਿਣ ਦਾ ਸਾਰਾ ਕੁਝ ਪ੍ਰਬੰਧ।
1: ਨਹੀਂ ਨਹੀਂ ਗਲਤੀ ਨੀ, ਓਦਾਂ ਗੱਲ ਕੀਤੀ ਕਿ ਮਾਂ ਪਿਓ ਹੁਣ ਜਿੱਦਾਂ ਕੱਲੇ ਆਡੇ, ਮਾਂ ਪਿਓ ਕੱਲੇ ਘਰ ਚ ਕੱਲੇ ਹੁੰਦੇ
0: ਜੀ,
1: ਹੁਣ ਦੇ ਕਾਹੜਾ ਮਾਮਾ ਵਾ ਤੇ ਲਾਗੇ ਬੱਤ ਨੇ ਜੀ ਉਹ ਘਰੇ
0: ਜੀ,
1: ਤੇ ਹੁਣ ਜੇ ਬੰਦਾ ਕੋਲ ਹੋਵੇ, ਮੈਂ ਵੀ ਅੱਗੇ ਉੱਥੇ ਹੁਣ ਆਪਾਂ 50 ਨੂੰ ਮਿਲਦੇ
0: ਜੀ,
1: ਐਗਰੀ ਲਾਗਾਂਢੀਆਂ ਗਵਾਂਢੀਆਂ ਰਿਸ਼ਤੇਦਾਰਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਆਇਆ ਰਹਿੰਦਾ
0: ਜੀ,
1: ਇੱਥੇ ਤੇ ਹੁਣ ਕੋਈ ਪ੍ਰੋਗਰਾਮ ਹੀ ਨਹੀਂ, ਇੱਥੇ ਤੇ ਬੰਦਾ ਵੇਹਦਾ ਕੋਈ ਪਾਰਟੀ ਪੂਰਟੀ ਆਵੇ ਕਿਤੇ ਸਾਲ ਚ ਇੱਕ ਦੋ ਆ ਗਈਆਂ ਦੀ ਤੇ ਉਹਦੀ
0: ਜੀ,
1: ਗੱਲ ਪਰ ਇਹ ਆ ਕਿ ਜਿੱਥੇ ਜਿਹਾ ਦਾਣ ਜਿੱਥੇ ਗੁਰੂ ਨਾਨਕ ਸਾਹਿਬ ਵਾਂਗੂ ਜਿੱਥੇ ਦਾਣਾ ਉੱਥੇ ਖਾਣੇ ਪੈਣਾ।
0: ਉਹਨੇ ਉਹ ਚਲੋ ਲਾਈਫ ਸਟਾਈਲ ਥੋੜਾ ਜਿਹਾ ਚੇਂਜ ਕਰਾਂਗੇ, ਹੁਣ ਇੱਥੇ ਗੋਰਿਆਂ ਦੇ ਨਾਲ ਵੀ ਉੱਠਣਾ ਪੈਣਾ ਜਾਂ ਹੋਰ ਸਾਰੀਆਂ ਚੀਜ਼ਾਂ, ਕਿਉਂਕਿ ਅਸੀਂ ਆਪਣੇ ਬੋਲੀ ਦੇ ਹਿਸਾਬ ਦੇ ਨਾਲ ਕਲਚਰ ਦੇ ਨਾਲ ਮਤਲਬ ਕਿ ਆਪਣਾ ਕੰਫਰਟੇਬਲ ਜ਼ੋਨ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਵਿਚਰੀਏ, ਪਰ ਚਲੋ ਉੱਠਣਾ ਪੈਣਾ ਬੱਕਰੀਆਂ ਕਮਿਊਨਿਟੀ ਦੇ ਵਿੱਚ, ਉਹ ਵੀ ਇੱਕ ਚੰਗਾ ਹੈ, ਪਰ
1: ਬਹੁਤ ਸਾਰੀ ਚੀਜ਼ਾਂ ਅਸੀਂ ਤੇ ਬਹੁਤ ਖੁਸ਼ ਹਾਂ, ਮਹਾਰਾਜ ਨੇ ਬੜਾ ਵਧੀਆ ਟਿਕਾਣੇ ਪੰਛੀ ਮੁੜਦੇ ਆਲਣੇ, ਪਰ ਮੁੜਿਆ ਨੀ ਇੱਥੋਂ ਮੁੜਦਾ, ਨਾਲ ਮੁੜ ਕੇ ਲੈਣਾ ਵੀ ਕੀ, ਮੈਂ ਅੱਗੇ ਸੋਚਦਾ ਨਾ ਕਈ ਕਹਿਣਗੇ ਅਸੀਂ ਸਾਰੀ ਫੈਮਿਲੀ ਦਾ ਮੂਵ ਹੋ ਗਏ, ਤੇ ਹੁਣ ਜਿਹੜੇ ਬੱਚੇ ਇੱਥੇ ਜੰਮੇ ਉਹਨਾਂ ਦੇ ਨਾਲ ਤੇ ਅਸੀਂ ਬੱਚਿਆਂ ਦੇ ਨਾਲ ਤੇ ਮੇਰਾ ਸਾਡਾ ਵੀ ਕੀ ਕਹਿੰਦੇ ਉਹਨਾਂ ਦੇ ਨਾਲ ਤੇ ਮੇਰਾ ਕੋਈ ਜਾਤੀ ਕੰਡ ਹੈ ਨਾ, ਜਿਹੜੇ ਇੱਥੇ ਪੈਦਾ ਹੋਏ ਉਹਨਾਂ ਨੂੰ ਲੈ ਜਾਈਏ ਅਸੀਂ ਉੱਥੇ ਚੁੱਕ ਕੇ
0: ਜੀ,
1: ਇਹ ਤੇ ਫਿਰ ਗਲਤ ਵਾ ਨਾ ਥੋੜਾ ਅੱਗੇ।
0: ਚਲੋ ਜਦੋਂ ਆਪਣਾ ਅਡਾਰੀ ਯੋਗੇ ਹੋ ਗਏ, ਆਪਣਾ ਪੈਰਾਂ ਸਿਰ ਹੋ ਗਏ ਸਾਰਾ ਕੁਝ, ਫਿਰ ਤਾਂ ਬੰਦਾ ਜਾਜੂ ਆਉਂਦਾ। ਚਲੋ
1: ਨਹੀਂ ਨਹੀਂ ਫਿਰ ਤੇ ਬੰਦਾ ਚਲੋ 6 ਰਹਿ ਹੁੰਦਾ ਵਾ, 6 ਰਹਿ ਸਕਦੇ ਹਾਂ, 6 ਬੰਦਾ ਵਧੀਆ ਰਹਿ ਲੈਂਦਾ ਉੱਥੇ
0: ਜੀ।
1: ਤੇ ਇੱਕ ਇਹ ਆ ਕੇ ਚਲੋ ਇਹ ਫਾਇਦਾ ਹੈਗਾ ਕਿ ਆਪਾਂ ਨੂੰ ਚਲੋ ਪਾਸਪੋਰਟ ਤੇ 6 ਦੀ ਐਂਟਰੀ ਦੇ ਹੈਗੀ
0: ਜੀ,
1: 6 ਬੰਦਾ ਰਹਿ ਹੁੰਦਾ ਜੀ, ਨਾਲੇ ਜਿੱਥੇ ਜਿੱਥੇ ਰੋਟੀ ਲੱਗੀ ਉੱਥੇ ਹੁਣ ਉੱਥੋਂ ਉੱਥੋਂ ਨੂੰ ਛੱਡ ਕੇ ਥੋੜਾ ਜਾ ਜਾਂਦਾ।
0: ਬਿਲਕੁਲ ਹੈ ਜੀ,
1: ਹੁਣ ਜਿਹੜੇ ਛੱਡ ਕੇ ਜਾਣ ਡੇ ਉਹ ਹੁਣ ਕਈ ਸਾਲ ਹੋ ਗਏ ਉਹਨਾਂ ਨੂੰ ਉੱਥੇ ਰਹਿੰਦਿਆਂ ਨੂੰ
0: ਜੀ,
1: ਉਹ ਲੋਕੀ ਜੇ ਕੋਈ ਕਹਿੰਦਾ ਨਾ ਜੀ ਵਾਪਸ ਆ ਗਏ ਆ, ਉਹ ਵੀ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ ਹੀ ਆ, ਜੇ ਕੋਈ ਗਿਆ
0: ਜੀ,
1: ਪਹਿਲਾਂ ਕੋਈ ਵੀ ਨੀ ਜਾਂਦਾ, ਪਹਿਲਾਂ ਨੇ ਇੱਥੋਂ ਖਰਚੇ ਨਿੱਕੇ ਨਿੱਕੇ ਖਰਚੇ ਕੰਮਾਂ ਕਾਰਾਂ ਦੇ ਸਭ ਕੁਝ ਸਾਰੇ ਖਰਚੇ ਇੱਥੇ ਪੂਰੇ ਕਰਦੇ
0: ਜੀ।
1: ਬਾਕੀ ਯਾਰ ਪੰਜਾਬ ਦੇ ਹਾਲਾਤ ਜਿਹੜੇ ਆ ਲੱਗਦੇ ਵਿਗੜੀ ਜਾ ਰਹੇ ਆ ਰੋਜ਼, ਅੱਜ ਪ੍ਰਧਾਨ ਸਾਹਿਬ ਨੂੰ ਚੁੱਕ ਕੇ ਲੈ ਗਏ ਜਾਂਦੇ,
0: ਨਹੀਂ ਨਹੀਂ ਕਿਤੇ ਨੀ ਲਗੇ, ਚੁੱਕ ਕੇ ਤਾਂ ਨੀ ਲਗੇ, ਪੇਸ਼ ਹੋਏ ਜੀ ਸੈੱਟ ਅੱਗੇ ਜਾਂਦੀ,
1: ਅੱਛਾ ਪੇਸ਼ ਹੋਏ
0: ਜੀ,
1: ਚਲ
0: 2-3 ਘੰਟੇ ਬੈਠੇ ਆ ਉੱਥੇ, ਪੂਰੀ ਮਹਿਕਮੇ ਨੇ ਸੇਵਾ ਸੁਵਾ ਕੀਤੀ ਆ, ਉਹ ਭਗਤ ਕੀਤੀ ਹੈ।
1: ਉਹਨਾਂ ਦੀ ਸੇਵਾ ਤੇ ਬਹੁਤ ਵਾ, ਉਹ ਸੇਵਾ ਕਮਾਲ ਹੁੰਦੀ
0: ਜੀ।
1: ਇਹ ਆ ਕੇ ਕੋਈ ਹੁਣ ਉਹ ਗੱਲ ਸੁਣੋ, ਟੋਫੀਆਂ ਵੱਖ ਵੱਖਰੀਆਂ ਟੋਫੀਆਂ, ਹੱਟੀ ਨੂੰ ਟੋਫੀ ਲੈ ਲਈਏ, ਦੂਜੀ ਨੂੰ ਟੋਫੀ ਲੈ ਲਈਏ, ਪੰਜਾਬੀਆਂ ਨੇ ਪਰ ਟੋਫੀਆਂ ਖਾਂਦੇ ਰਹਿਣਾ
0: ਜੀ,
1: ਉਹ ਹੁਣ ਦੂਜੀ ਪਾਰਟੀ ਲੈ ਉਹ, ਕੋਈ ਦੂਜੀ ਪਾਰਟੀ ਲੈ ਉਹ,
0: ਬਿਲਕੁਲ ਹੈ ਜੀ,
1: ਹੁਣ ਸਿਆਣਪ ਵੀ ਕਰਨੀ ਪੈਣੀ ਹੈ ਨਾ, ਹੁਣ ਬਿਲਕੁਲ ਹੁਣ ਜਿੱਦਾਂ ਹੁਣ ਜਿਹੜਾ ਹੁਣ ਮੈਂ ਸੋਚਣਾ ਵੀ ਇੱਕ ਰਾਜਨੀਤੀ ਹੁੰਦੀ ਸੀ, ਬਾਰ ਬਾਰ ਅੰਮ੍ਰਿਤਪਾਲ ਦਾ ਨਾਂ ਲਈ ਜਾਓ, ਮੁੱਖ ਮੰਤਰੀ ਅੰਮ੍ਰਿਤਪਾਲ ਬਣ ਰਿਹਾ, ਮੁੱਖ ਮੰਤਰੀ ਬਣ ਰਿਹਾ, ਤੇ ਉਹਨੂੰ ਜਿਹੜਾ ਛੱਡਣਾ ਹੁੰਦਾ ਉਹ ਕਿਹੜਾ ਛੱਡਣ।
0: ਨਹੀਂ ਉਹਨਾਂ ਨੇ ਅਨਾਊਂਸ ਕੀਤਾ, ਉਹਨਾਂ ਦੀ ਅੱਜ ਵਾਰਸ ਪੰਜਾਬ ਪਾਰਟੀ ਨੇ ਕਿਹਾ ਕਿ ਆਉਣ ਵਾਲਾ ਚਿਹਰਾ 2027 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਹੋਏਗਾ ਜੀ, ਅੰਮ੍ਰਿਤਪਾਲ।
1: ਨਹੀਂ ਉਹ ਤੇ ਉਹੀ ਹੋਣਾ ਜਦੋਂ ਮੇਨ ਪ੍ਰਧਾਨ ਹੀ ਉਹਨਾਂ ਦਾ, ਉਹ ਤੇ ਸਿੱਧਾ ਲੌਜਿਕ ਹੀ ਉਹੀ ਹੋਣਾ
0: ਜੀ, ਬਿਲਕੁਲ ਹੈ।
1: ਪਰ ਇਹ ਆ ਕਿ ਮੈਂ ਇੱਕ ਲਾਸਟ ਜਿਹੜਾ ਮੈਸੇਜ ਦੇਣਾ ਕਿ ਪੰਜਾਬ ਨੇ ਠੇਕਾ ਨੀ ਲਿਆ ਆਪਣੇ ਨਿਆਣੇ ਮਰਵਾਉਣ ਨੂੰ, ਤੇ ਬਾਅਦ ਚ 20-25 ਸਾਲਾਂ ਬਾਅਦ ਉਹ ਕਿਸੇ ਨੂੰ ਸਜ਼ਾ ਹੁੰਦੀ ਆ, ਉਦੋਂ ਤੱਕ ਉਹ ਨਜ਼ਾਰੇ ਲੈ ਕੇ ਹੋ ਜਾਂਦਾ। ਇੱਕ ਜਿਹੜੀ ਫੋਕੀ ਅਣਖ ਜਿਹੜੀ ਬੜੀ ਆ ਨਾ
0: ਜੀ,
1: ਤੇ ਅਣਖ ਤੇ ਇੱਕ ਗੁੱਸਾ ਜਿਹੜਾ ਪੰਜਾਬੀਆਂ ਨੂੰ ਲੈ ਕੇ ਡੁੱਬਣ ਡਿਆ
0: ਜੀ,
1: ਕਿਉਂਕਿ ਪੰਜਾਬ ਦੇ ਨਿਆਣੇ ਜਿਹੜੇ ਇਹਨਾਂ ਕੰਮਾਂ ਨੂੰ ਨੀ ਫੜੇ, ਕਿਤੇ ਜੇ ਕੋਈ ਸ਼ਹੀਦੀਆਂ ਦੇ ਦੋ ਤੇ ਕੋਈ ਧਰਨੇ ਦਿਲੋ ਉਧਰ ਦੇ ਦੋ
0: ਜੀ,
1: ਜੇ ਕੋਈ ਕਰਨਾ ਤੇ ਫਿਰ ਨਿਆਣੇ ਨੂੰ, ਨਿਆਣੇ ਕੋਈ ਡਾਕਟਰ ਇੰਜੀਨੀਅਰ ਬਣਾਉਣੇ ਆ ਤੇ ਫਿਰ ਇਹਨਾਂ ਚੀਜ਼ਾਂ ਦੇ ਪਿੱਛੋਂ ਹਟਣਾ ਪੈਣਾ।
0: ਬਿਲਕੁਲ ਹੈ ਜੀ, ਬਿਲਕੁਲ।
1: ਕਾਰਲ ਮਾਰਕਸ ਨੇ ਆਖਿਆ ਨਾ ਕਿ ਹਿਸਟਰੀ ਜਿਹੜੀ ਰਿਪੀਟ ਕਰਦੀ ਹੈ
0: ਜੀ,
1: ਤੇ ਤੁਸੀਂ ਹਿਸਟਰੀ ਤੋਂ ਸਿੱਖਿਆ ਕੀ ਆ? ਹਿਸਟਰੀ ਤੋਂ ਕੱਖ ਨੀ ਸਿੱਖਿਆ,
0: ਦੋ ਤਿੰਨ ਚਾਂਸ ਹੀ ਆਪਣੀ ਰਿਪੀਟ ਹੋ ਜਾਂਦੀ ਆ ਪੰਜਾਬ ਦੇ ਵਿੱਚ ਰੋਜ਼ ਹੀ ਰਿਪੀਟ।
1: ਦੋ ਤਿੰਨ ਆ ਜਦੋਂ ਦੀ ਆਪਣਾ ਜਨਮ ਹੋਇਆ ਅਸੀਂ ਤੋਂ ਲੈ ਕੇ ਦੋ ਤਿੰਨ ਚਾਂਸ ਹੋ ਗਏ
0: ਜੀ,
1: ਤੇ ਨਾਲੇ ਪੰਜਾਬੀਆਂ ਨੂੰ, ਪੰਜਾਬੀ ਇੱਕ ਧਿਰ ਨੂੰ ਕਹੀ ਜਾਂਦੇ ਆ ਕਿ ਇੱਕ ਧਿਰ ਨੇ ਕੀਤਾ ਦੂਜੀ ਨੇ ਕੀਤਾ। ਹੁਣ ਭੁਪਿੰਦਰ ਨੂੰ ਕੋਈ ਖਤਰਾ ਹੋਵੇ ਤੇ ਮੈਨੂੰ ਪਤਾ ਲੱਗ ਜੇ
0: ਜੀ,
1: ਤੇ ਮੈਂ ਭੁਪਿੰਦਰ ਨੂੰ ਦੱਸਾਂ ਨਾ ਕਿ ਭਾਈ ਤੈਨੂੰ ਇਸ ਚੀਜ਼ ਦਾ ਖਤਰਾ, ਨਾ ਭੁਪਿੰਦਰ ਦੇ ਘਰ ਵਾਲਿਆਂ ਨੂੰ ਦੱਸਾਂ।
0: ਬਿਲਕੁਲ,
1: ਤੇ ਗੁਨੇਗਾਰ ਕੌਣ ਆ? ਗੁਨੇਗਾਰ ਤੇ ਮੈਂ ਆ, ਮੈਨੂੰ ਪਤਾ ਵਾ ਸਭ ਕੁਛ। ਹੁਣ ਆ ਜਿਹੜੇ ਮਾਨ ਸਾਹਿਬ ਆਪਣੇ ਸਿਮਰਜੀਤ ਸਿੰਘ ਮਾਨ ਸਾਹਿਬ
0: ਜੀ,
1: ਚਲੋ ਮੇਰੇ ਵਿਚਾਰ ਵਾ, ਚਲੋ ਜਿਹਨੂੰ ਨਹੀਂ ਕਈ ਚੰਗੇ ਲੱਗਣੇ ਕਈਆਂ ਨੂੰ ਨਹੀਂ ਲੱਗਦੇ। ਹੁਣ ਮਾਨ ਸਾਹਿਬ ਨੂੰ ਜੇ ਪਤਾ ਹੀ ਕਿ ਮੁੱਖ ਮੰਤਰੀ ਦਾ ਚਿਹਰਾ ਮੈਂ ਨੀ ਮੁੱਖ ਮੰਤਰੀ ਬਣਨਾ, ਬਾਦਲ ਸਾਹਿਬ ਮੈਨੂੰ ਬਣਾਉਣ ਡੇ, ਮੈਂ ਨੀ ਬਣਨਾ
0: ਜੀ,
1: ਤੇ ਹੁਣ ਜੋ ਕਹਿਣ ਡੇ, ਮੈਨੂੰ ਵੀ ਪਤਾ ਕਿ ਬੰਦੇ ਮਾਰਨੇ ਪੈਣੇ
0: ਜੀ,
1: ਮੁੰਡੇ ਮਾਰਨੇ ਪੈਣੇ ਸੀ, ਤੇ ਮੈਂ ਅਸੀਂ ਕੋ ਆਪਣੇ ਨਾਲ ਲਵਾਉਣੇ ਸੀ
0: ਜੀ,
1: ਤੇ ਤੁਸੀਂ ਉਹ ਟਾਈਮ ਤੇ ਸੁੱਤੇ ਸੀ, ਤੁਸੀਂ ਉਦੋਂ ਰੌਲਾ ਪਾਉਂਦੇ ਕਿ ਭਾਈ ਸਾਨੂੰ ਇਹ ਕੰਮ ਹੋਣਾ ਵਾ, ਤੇ ਤੁਸੀਂ ਉੱਥੇ ਕੋਈ ਜਥੇਦਾਰ ਸਾਹਿਬ ਨੂੰ ਕਹਿੰਦੇ, ਜਥੇਦਾਰ ਸਾਹਿਬ ਨਵੇਂ ਤੋਂ ਨਵੇਂ ਬਣ ਜਾਂਦੇ ਜਿਹੜੇ ਧੜੀ ਜੇਬਾਂ ਚ ਨਿਕਲਦੇ ਆ
0: ਜੀ,
1: ਕਿਸੇ ਨੂੰ ਤੇ ਕਹਿੰਦੇ ਕਿ ਭਾਈ ਹਾਂ ਨਾਰਾ ਤੇ ਮਾਰਦੇ ਕਿ ਭਾਈ ਆਹ ਕੰਮ ਹੋਣ ਲੱਗਾ ਜੀ,
0: ਬਿਲਕੁਲ।
1: ਤੁਸੀਂ ਆਪਣੀ ਜਾਨ ਬਚਾਲੀ ਕੇ ਚੱਲ ਸਾਡੇ ਕੋਲ ਹੱਥੋਂ ਨਾ ਪਾਪ ਹੋਵੇ ਤੇ ਦੂਜਿਆਂ ਕੋਲ ਕਰਾ ਦਿੰਦੇ ਆ
0: ਜੀ,
1: ਤੇ ਇਹ ਚੀਜ਼ਾਂ ਨੂੰ ਲੋਕਾਂ ਨੂੰ ਵੀ ਸੋਚਣਾ ਪੈਣਾ, ਪੋਲਿਟਿਕਸ ਸਿੱਖਣੀ ਪੈਣੀ ਆ।
0: ਬਿਲਕੁਲ ਹੈ ਜੀ,
1: ਹਰ ਪੰਜਾਬੀ ਨੂੰ ਪੋਲਿਟਿਕਸ ਸਿੱਖਣੀ ਪੈਣੀ, ਉਹ ਜਾਂ ਦੇ ਜਾਂ ਦੇ ਕਿਤਾਬਾਂ ਪੜ੍ਹੇ ਪੋਲਿਟਿਕਸ ਦੀਆਂ, ਕਿੱਦਾਂ ਬਚਣਾ ਇਹਨਾਂ ਨੇ, ਇਹਨਾਂ ਨੇ ਕਿੱਦਾਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਕਿੱਦਾਂ ਇਹਨਾਂ ਤੋਂ ਬਚਣਾ
0: ਜੀ।
1: ਸਭ ਨੂੰ ਵੱਡੇ ਗੁਨਾਹਗਾਰ ਮਾਨ ਸਾਹਿਬ ਜਿਹਨਾਂ ਨੇ ਹੋਣ ਦਿੱਤਾ, ਜਿਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ, ਭਾਵੇਂ ਅਸੀਂ ਕੇਪੀਐਸ ਗੱਲ ਨੂੰ ਮਾੜਾ ਕਹਿ ਲਈਏ, ਭਾਵੇਂ ਸੰਧੂ ਨੂੰ ਮਾੜਾ ਕਹਿ ਲਈਏ, ਜੋ ਮਰਜ਼ੀ ਕਹਿ ਲਈਏ, ਉਹਨਾਂ ਨੇ ਤੇ ਕੀਤਾ ਵਾ,
0: ਪਰ ਇਹ ਜਿਹੜੇ ਅੱਖਾਂ ਡਿਊਟੀਆਂ ਦੇ ਉੱਤੇ ਸੀਗੇ, ਜੋ ਸੀਗੇ ਕਰਦੇ, ਮਾੜਾ ਵੀ ਹੋਇਆ ਚੰਗਾ ਵੀ ਹੋਇਆ, ਪੁਲਿਸ ਵਾਲਿਆਂ ਵੱਲੋਂ ਵੀ ਹੋਇਆ, ਆਮ ਲੋਕਾਂ ਵੱਲੋਂ ਵੀ ਹੋਇਆ,
1: ਦੋਵਾਂ ਬੰਨੇ ਹੋਇਆ, ਪੁਲਿਸ ਵਾਲਿਆਂ ਦਾ ਵੀ ਨੁਕਸਾਨ ਹੋਇਆ।
0: ਉਸ ਸਮੇਂ ਦੀਆਂ ਜਥੇਬੰਦੀਆਂ ਜਿਹੜੀਆਂ ਸੀ, ਉਹ ਚਾਹੇ ਕਾਲੀਆਂ ਖੇਸੀਆਂ ਵਾਲੇ ਸੀ, ਚਾਹੇ ਭੂਰੀਆਂ ਵਾਲੇ ਸੀਗੇ, ਚਾਹੇ ਜਿੱਦਾਂ ਵੀ ਸੀ, ਉਹਨਾਂ ਦੇ ਵੱਲੋਂ ਵੀ ਹੋਇਆ,
1: ਭਾਵੇਂ ਮਾੜਾ ਉਹਨਾਂ ਵੱਲੋਂ ਵੀ ਹੋਇਆ
0: ਜੀ,
1: ਪਰ ਇੱਕ ਕਬੂਤਰ ਨੂੰ ਅੱਖਾਂ ਮੀਟ ਕੇ ਲਾ ਕੇ ਤੁਸੀਂ ਬੈਠੇ, ਤੁਸੀਂ ਇਹਨਾਂ ਦੇ ਮਰਨ ਦੋ ਇਹਨਾਂ ਨੂੰ, ਪਰ ਅਸੀਂ ਉਹ ਕਹਿ ਦਿੰਦੇ ਨਾ ਸਾਡੇ ਨਾਂ ਲੱਗਣਗੇ, ਦਫ਼ਾ ਕਰੋ ਇਹਨਾਂ ਨੇ ਲਵਾ ਦਿੰਦੇ
0: ਜੀ। ਹੁਣ ਦੇਖੋ ਜੇ ਉਹ ਚੀਜ਼ਾਂ ਨੂੰ ਜੇ ਕਹਿੰਦੇ ਕਿ ਅਸੀਂ ਮਤਲਬ ਕਿ ਆਹ ਕੰਮ ਕਰਨਾ ਨੀ ਚਾਹੁੰਦੇ ਸੀ, ਅਸੀਂ ਪਿੱਛੇ ਹਟ ਗਏ, ਤਾਂ ਜੇ ਉਹ ਗਿੱਲ ਹੋਣੀ ਸੀਗੇ ਤਾਂ ਉਹਨਾਂ ਨੇ ਕਿਸ ਚੀਜ਼ ਨੂੰ ਖਤਮ ਵੀ ਤਾਂ ਕੀਤਾ ਨਾ, ਕ੍ਰੈਡਿਟ ਫਿਰ ਉਹਨਾਂ ਨੂੰ ਜਾਣਾ ਉਸ ਚੀਜ਼ ਦਾ
1: ਨਹੀਂ। ਉਹ ਗੱਲ ਦਾ ਹਾਂ, ਹੁਣ ਅੱਜ ਕਈ ਉਹਨਾਂ ਨੂੰ ਸੁਪਰ ਕੌਪ ਵੀ ਆਉਂਦੇ ਤੇ ਕਈ ਦੂਜਾ ਨਾਂ ਵੀ ਲੈਂਦੇ ਆ, ਦੋਵੇਂ ਚੀਜ਼ਾਂ ਚੱਲਣੀਆਂ ਨਾ, ਇੱਕ ਚੀਜ਼ ਤੇ ਨੀ ਨਾ ਆਏਗੀ, ਉਹਨਾਂ ਨੂੰ ਕੋਈ ਚੰਗਾ ਵੀ ਕਹਿਣ ਡਿਆ ਮਾੜਾ ਵੀ ਕਹਿਣ ਡਿਆ, ਹੁਣ ਤੁਹਾਨੂੰ ਕੀ ਕਵੇ, ਤੁਹਾਨੂੰ ਇਹ ਕਵੇ ਕਿ ਉਹ ਕੀ ਕਹਿੰਦੇ ਲੱਤਾਂ ਚੰਡਿਆ ਦੇਖ ਲੱਤ।
0: ਅਸਲ ਚ ਨਾ ਯਾਦਵਿੰਦਰ ਜੀ, ਸਾਡੀ ਭੁੱਲ ਇਹ ਹੈ ਕਿ ਅਸੀਂ ਹਰ ਵਿਅਕਤੀ ਤੋਂ ਨਾ ਉਮੀਦਾਂ ਬਹੁਤ ਵੱਡੀਆਂ ਲਾ ਲੈਂਦੇ ਹਾਂ। ਤੁਹਾਨੂੰ ਚੇਤਾ ਹੋਣਾ ਕਾਂਗਰਸ ਦੇ ਵਿੱਚ ਜਦੋਂ ਆਪਣੇ PM ਸੀਗੇ ਮਨਮੋਹਨ ਸਿੰਘ ਹੋਣੀ, ਕਹਿੰਦੇ ਸੀ ਲਓ ਜੀ ਹੁਣ ਤਾਂ ਪੰਜਾਬ ਦੀ ਕਾਇਆ ਪਲਟ ਹੋ ਜਾਣੀ। ਭਾਈ ਉਹਨਾਂ ਦੇ ਕਾਨੂੰਨ ਦੇ ਅੰਦਰ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਅੰਦਰ ਰਹਿ ਕੇ, ਇਹ ਥੋੜੀ ਇੱਕ ਕਮਿਊਨਿਟੀ ਦਾ ਪ੍ਰਧਾਨ ਮੰਤਰੀ ਆ ਗਿਆ ਤਾਂ ਉਹ ਕਮਿਊਨਿਟੀ
1: ਨਾਲੇ ਕਾਇਆ ਪਲਟ ਕਰਨੀ ਆ
0: ਜੀ।
1: ਨਹੀਂ ਉਹ ਇੱਕ ਉੱਪਰ ਸਾਰੀ ਦੁਨੀਆਂ ਆਪਣੇ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਅਸਲੀ ਕਾਇਆ ਪਲਟ ਤੇ ਕਰਨੀ ਦੀ ਮੁੱਖ ਮੰਤਰੀ ਸਟੇਟ ਦੇ ਨੇ
0: ਜੀ।
1: ਉਹ ਜੇ ਸਿਆਣਾ ਵਾ ਤੇ ਉਹ ਪੈਸੇ ਕੱਢ ਕੇ ਕਢਾ ਕੇ ਲਿਆਊਗਾ ਸੈਂਟਰ ਤੋਂ,
0: ਬਿਲਕੁਲ।
1: ਜੇ ਉਹ ਮੂਰਖ ਹੋਏ ਕਿੱਥੋਂ ਲਿਆਊ
0: ਜੀ।
1: ਕਾਇਆ ਪਲਟ ਵਾਲੀ ਜਿਹੜੀ ਗੱਲ ਨਾ, ਉਹ ਵਾਕਿਆ ਉਹ ਗੱਲ ਨੇ ਕਿ ਅਸੀਂ ਉਮੀਦਾਂ, ਖਾਸ ਕਰਕੇ ਪੰਜਾਬੀ ਬੰਦੇ ਨੇ
0: ਜਿਹੜੇ,
1: ਉਹ ਉਮੀਦਾਂ ਖਾਸ ਕਰ ਪੰਜਾਬੀ ਦੱਸਦੇ
0: ਆ, ਉਹੀ ਚੀਜ਼ ਤਾਂ ਪਹਿਲਾਂ ਉਹਨੂੰ ਹੱਥਾਂ ਤੇ ਚੁੱਕੀ ਫਿਰਦਾ ਸੀ, ਅੱਖਾਂ ਤੇ ਚੁੱਕੀ ਫਿਰਦਾ ਸੀ, ਹੁਣ ਉਹ ਤੋਂ ਗਾਲਾਂ
1: ਕੱਢਣੀ ਕਰਦੇ ਆ। ਆਹ ਮੇਰੀ ਗੱਲ ਦੀ ਮੂੰਹ ਦੀ ਗੱਲ ਫੜ ਲਈ ਆ, ਉਹ ਬੜੀ ਉਮਰ ਲੰਮੀ ਦਲਜੀਤ ਦੀ, ਮੇਰੇ ਮੂੰਹ ਦੀ ਗੱਲ ਫੜ ਲਈ, ਹੁਣ ਉਹ ਦਲਜੀਤ ਵਾ,
0: ਅਗਲੇ ਨੂੰ ਐਕਟਿੰਗ ਕਰਨੀ, ਗੀਤ ਗਾਉਣਾ, ਪੈਸੇ ਲੈਣੇ, ਅਗਲੇ ਦਾ ਤਾਂ ਕਾਰੋਬਾਰ ਆ।
1: ਨਹੀਂ ਇਹ ਦੋ ਕੰਮ ਕਰਦੇ ਨਾ ਪੰਜਾਬੀ, ਖਾਸ ਕਰਕੇ ਪੰਜਾਬੀ
0: ਜੀ,
1: ਪਹਿਲਾਂ ਬੰਦੇ ਨੂੰ ਤਾਂ ਚੜ੍ਹਾਉਂਦੇ ਯਾਰ, ਫਿਰ ਥੱਲੇ ਕੁਰਸੀ ਵੀ ਲਾ ਲੈਂਦੇ, ਕੱਢ ਲੈਂਦੇ, ਪੌੜੀਆਂ ਵੀ ਲਾ ਲੈਂਦੇ। ਇੱਕ ਰਾਤ ਬਣਾਇਆ ਵਾ, ਹੁਣ ਮੂਸੇ ਵਾਲੇ ਨੂੰ ਕਿੰਨੀਆਂ ਗਾਲਾਂ ਕੱਢਦੇ ਹੁੰਦੇ, ਆਪਾਂ ਪ੍ਰੋਗਰਾਮ ਵੀ ਕੀਤੇ ਇੱਕ ਦੋ, ਆਪਾਂ ਉਹਨਾਂ ਦੀ ਉਹਦੇ ਗੀਤਾਂ ਨੂੰ ਅਸੀਂ ਵਿਰੋਧ ਕਰਦੇ, ਪਰ ਇਹੋ ਜਿਹੀ ਚੀਜ਼ਾਂ ਨੂੰ ਅਸੀਂ ਕਦੇ ਸੋਚਿਆ ਵੀ ਨਹੀਂ, ਪਰ ਉਹ ਲੋਕੀ ਗਾਲਾਂ ਕੱਢਦੇ ਹੁੰਦੇ, ਅੱਜ ਉਹ ਲੋਕੀ ਜਾ ਕੇ ਮੱਥਾ ਟੇਕਦੇ, ਫੋਟੋ ਬਣਾਉਂਦੇ
0: ਜੀ,
1: ਉਹੀ ਤੇ ਤੁਸੀਂ ਆਪ ਵੀ ਕਰ ਸਕਦੇ ਨਾ, ਤੁਸੀਂ ਕਿਸੇ ਕੋਲ ਕਿਸੇ ਤੋਂ ਰੱਖਣ ਦੇ
0: ਜੀ।
1: ਹੁਣ ਅੱਜ ਲੋਕੀ ਕਿੱਥੇ ਕਿੰਨੀਆਂ ਖੋਜਾਂ ਹੁੰਦੀਆਂ ਦੁਨੀਆਂ ਦੇ ਵਿੱਚ, ਲੋਕੀ ਕਿਤੇ ਨਾ ਕਿਤੇ ਪਹੁੰਚ ਗਏ
0: ਜੀ,
1: ਤੇ ਤੁਸੀਂ ਇੱਕੋ ਚੀਜ਼ ਦੇ ਪਿੱਛੇ ਪਏ ਜੇ,
0: ਬਿਲਕੁਲ।
1: ਕੱਲੀ ਕੱਲੀ ਪੰਜਾਬੀਆਂ ਨੂੰ ਨੀ ਬਿਮਾਰੀ ਆ, ਜਿਹੜਾ ਆਹ ਜਿਹੜਾ ਇੱਧਰ ਦਾ ਅਰਬਾਂ ਵਾਲਾ ਏਰੀਆ ਉਹ ਬਿਮਾਰੀ ਆ
0: ਜੀ,
1: ਉਹ ਵੀ ਵੇਖ ਲਓ, ਉਦਣ ਜਿਹੜਾ ਮੈਚ ਹੋਇਆ ਪੁਰਤਗਾਲ ਦਾ ਤੇ ਇਜਿਪਟ ਦਾ,
0: ਹਾਂਜੀ
1: ਹੈ ਹੁਣ ਹੁਣ ਉਹ ਤੇ ਪਤਾ ਨੀ ਕੀ ਹੋਇਆ ਕੀ ਨਾ ਆਇਆ
0: ਨੀ ਉਹਦਾ
1: ਇਥੋਂ
0: ਪਤਾ
1: ਤੱਕ
0: ਮੈਂ
1: ਉਹਨਾਂ
0: ਨੋਟ ਕੀਤਾ ਸੀਗਾ ਉਹ ਕਿਤੇ ਨਾ ਕਿਤੇ ਕਾਰਨ ਇਹ ਬਣਿਆ ਕਿਉਂਕਿ ਉਹਨਾਂ ਦਾ ਜਿਹੜਾ ਕੋਚ ਸੀਗਾ ਨਾ ਬਾਅਦ ਦੇ ਵਿੱਚ ਜਿਹੜਾ ਰੋਲਾ ਵੀ ਪਾਉਂਦਾ ਰਿਹਾ ਜਾਂ ਬਾਅਦ ਚ ਵੀ ਉਹਦੀਆਂ ਵੀਡੀਓ ਵਾਇਰਲ ਹੋਈਆਂ ਨੇ ਉਹ ਜਿਹੜਾ ਗੰਜੇ ਸਿਰ ਤੇ ਬਾਲ ਨਹੀਂ ਸੀਗੇ ਉਹਨਾਂ ਦਾ ਕੋਚ ਜਿਹੜਾ ਸੀਗਾ ਤੇ ਉਹ ਜਦੋਂ ਜਿੱਤਿਆ ਨਾ ਆਪਣਾ ਪਹਿਲੇ ਮੈਚਾਂ ਦੇ ਵਿੱਚ ਮਿਸਰ ਜਿੱਤਿਆ ਤੇ ਉਹਨੇ ਆਪਣਾ ਪਲਸਤੀਨ ਦਾ ਜਿਹੜਾ ਸੀ ਝੰਡਾ ਸੀ ਨਾ ਉਹ ਪਿੱਠ ਦੇ ਉੱਤੇ ਉਹ ਗਰਾਊਂਡ ਦੇ ਵਿੱਚ ਹੀ ਖੜਾ ਸੀ ਉਦੋਂ ਤੇ ਪਿੱਠ ਦੇ ਉੱਤੇ ਰੱਖ ਕੇ ਤੇ ਲਹਿਰਾ ਦਿੱਤਾ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ
1: ਸਾਰੀਆਂ ਟੀਮਾਂ ਚ ਮੁਸਲਮਾਨ ਵੀ ਖੇਡਣ ਡੇ ਆ
0: ਹਾਂ ਬਿਲਕੁਲ
1: ਆਪਣੇ ਕ੍ਰਿਸਚਨ ਵੀ ਖੇਡਣ ਡੇ ਯਹੂਦੀ ਵੀ ਖੇਡਣ ਡੇ
0: ਜੀ ਜੀ ਜੀ
1: ਤੁਸੀਂ ਆਹ ਜਿਹੜਾ ਕੰਮ ਕਰਨਾ ਆਹ ਫਲਸਤੀਨ ਦਾ ਝੰਡਾ ਲੈ ਕੇ ਇਜਿਪਟ ਕਹਿੰਦਾ ਹੁਣ ਤੁਸੀਂ ਇਹ ਸੋਚੋ ਇਜਿਪਟ ਇਜਿਪਟ ਨੇ ਕਿਹੜੀ ਮਦਦ ਕੀਤੀ ਫਲਸਤੀਨੀਆਂ ਨੇ ਮੈਨੂੰ ਇਹ ਦੱਸੋ
0: ਟਰੰਪ ਦੇ ਦਿੱਤੀ ਹੈ ਤੇ ਉਹ ਆਪਣੀ ਤਿਆਰੀ ਕਰ ਰਹੇ ਨੇ ਕਿ ਅਸੀਂ ਜਸ਼ਨ ਮਨਾਉਣਾ ਸ਼ੁਰੂ ਕਰੀਏ ਟਰੰਪ ਵਿੱਚ ਬੜੀ ਜਾਂਦਾ ਦੁਬਾਰਾ ਬੜੀ ਜਾਂਦਾ ਕਿ ਮੇਰੀ ਵੀ ਫੋਟੋ ਵਿੱਚ ਆਵੇ ਜਾਂ ਉਹ ਅਗਲਿਆਂ ਨੇ ਪਾਸੇ ਕਰ ਦਿੱਤਾ ਭਾਈ ਤੁਸੀਂ ਸਾਈਡ ਦੇ ਉੱਤੇ ਹੋ ਜਾਓ ਅਸੀਂ ਸਾਡਾ ਕੋਈ ਪੋਲੀਟਿਕਸ ਦੇ ਨਾਲ ਲੈਣਾ ਦੇਣਾ ਕੋਈ ਉਹੀ ਮੁਲਕ ਦੀ ਟੀਮ ਸਪੇਨ ਦੀ ਜਦੋਂ ਨਾਟੋ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਜਿਹੜਾ PM ਆ ਉਹ ਮੱਥਾ ਲਾ ਕੇ ਬੈਠਾ ਹੈ ਕਹਿੰਦਾ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਨਾ ਹੀ ਤੁਹਾਨੂੰ ਅਸੀਂ ਆਪਣੀ ਗਰਾਊਂਡ ਦੇਣੀ ਹੈ ਵਰਤਣ ਦੇ ਲਈ ਉੱਥੇ ਇਹਦੇ ਵਿੱਚ ਕਲੇਸ਼ ਪਿਆ ਹੋਇਆ ਹੈ ਤੇ ਇੱਥੇ ਹੁਣ ਬੱਲੇ ਬੱਲੇ ਖੱਟਣ ਨੂੰ ਟਰੰਪ ਉਹਨਾਂ ਦੀ ਟੀਮ ਦੇ ਨਾਲ ਤੁਰਿਆ ਫਿਰਦਾ ਹੈ
1: ਉਹੀ ਕਹਿਣ ਡਿਆ ਨਾ ਉਹਨਾਂ ਝੰਡੇ ਲੈ ਕੇ ਤੂੰ ਫਿਰਨਾ ਇਹੋ ਜਿਹੇ ਇਹ ਕੰਮ ਗੇਮਾਂ ਚ ਥੋੜਾ ਹੁੰਦੇ ਗੇਮ ਜਿਹੜੀ ਨੀ ਉਹਦੇ ਇੱਕ ਨਿਰਪੱਖ ਗੇਮ ਹੁੰਦੀ
0: ਬਿਲਕੁਲ ਬਿਲਕੁਲ
1: ਹੁਣ ਇੱਕ ਪਲੇਅਰ ਹੋਵੇ ਭਾਵੇਂ ਰਾਈਟਰ ਹੋਵੇ ਭਾਵੇਂ ਕੋਈ ਗੀਤਕਾਰ ਹੋਵੇ ਉਹਨੂੰ ਇਹਨਾਂ ਚੀਜ਼ਾਂ ਨੂੰ ਦੂਰ ਰਹਿਣਾ
0: ਇਹੀ ਤਾਂ ਸਪੋਰਟਸਮੈਨਸ਼ਿਪ ਅਗਲਿਆਂ ਨੇ ਕੱਲ ਸ਼ੋਅ ਕੀਤੀ ਹੈ ਸਪੋਰਟਸਮੈਨਸ਼ਿਪ ਬਿਲਕੁਲ ਕੀਤੀ ਹੈ
1: ਉਹ ਅਗਲਿਆਂ ਨੇ ਸ਼ੋਅ ਕੀਤੀ ਹੈ ਅਗਲੇ ਜਿੱਤ ਕੇ
0: ਜੀ
1: ਹੁਣ ਇਹ ਜਿਹੜੇ ਅਰਬੀ ਲੋਕ ਇਹੋ ਹੀ ਦਿਮਾਗ ਚ ਰੱਖਦੇ ਰਹੇ ਕਿ ਸੁਖਣਾ ਸੁੱਖ ਦੇ ਰਹੇ ਅੱਲਾ ਅੱਲਾ ਇਹਨੂੰ ਪੁਰਤਗਾਲ ਮੁਰਾ ਦੇ ਅੱਲਾ ਇਹ ਪੁਰਤਗਾਲ ਮੁਰਾ
0: ਜੀ
1: ਉਹ ਮੈਂ ਕੱਲ ਮੈਨੂੰ ਇੱਕ ਆਂਦਾ ਮੈਂ ਏਦਾਂ ਹੀ ਆਖਿਆ ਮੈਂ ਵੀ ਮੈਚ ਸੁਣ ਰਿਹਾ ਬਸ ਤੇ ਮੈਂ ਹੈਗਾ ਇੱਕ ਗੋਲ ਕਿਹਾ ਏਦਾਂ ਦਾ ਮੈਨੂੰ ਆਂਦਾ ਤੇਰਾ ਮੈਸੀ ਅਰਬੀ ਆਂਦਾ ਤੇਰਾ ਮੈਸੀ ਤੇ ਹੁਣੇ ਗਿਆ ਲੈ
0: ਜੀ
1: ਮੈਂ ਕਿਹਾ ਮੇਰਾ ਮੈਸੀ ਮੈਨੂੰ ਤੇ ਗੇਮ ਫੁੱਟਬਾਲ ਦੀ ਗੇਮ ਬਾਰੇ ਪਤਾ ਹੀ ਕੌਣ
0: ਲੱਗਦਾ
1: ਨਹੀਂ ਨਾਲੇ ਮੇਰਾ ਮੈਸੀ ਚਲੋ ਮੈਸੀ ਟਰੈਕਟਰ ਤੇ ਹੁੰਦੇ ਸੀ
0: ਜੀ
1: ਪਰ ਮੈਂ ਕਿਹਾ ਜੇ ਮੇਰਾ ਮੈਸੀ ਆ ਮੈਨੂੰ ਤਾਂ ਪਤਾ ਹੀ ਨੀ ਫੁੱਟਬਾਲ ਬਾਰੇ ਪਤਾ ਮੈਸੀ ਕਿੱਥੋਂ ਰਹਿੰਦਾ
0: ਮੈਂ
1: ਹੁਣ ਹੁਣ ਆ ਨਿੱਕੀ ਜੀ ਰੱਖ ਦੇ ਤੁਸੀਂ ਦਵਾਵਾਂ ਕਰਦੇ ਜੇ ਰੱਬ ਨੂੰ ਕਹੀ ਨਾ ਤੁਸੀਂ ਦਵਾ ਕਰਦੇ ਜੇ ਅਮਰੀਕਾ ਤੇਰਾ ਬੇੜਾ ਗਰਕ ਹੋ ਜੇ ਕਿਸੇ ਦਾ ਬੇੜਾ ਗਰਕ ਹੋ ਜੇ ਜਿਹੜੀਆਂ ਤੁਹਾਨੂੰ ਜਿਹੜੀਆਂ ਕੰਟਰੀਆਂ ਤੁਹਾਨੂੰ ਮੂੰਹ ਨੀ ਲਾਉਂਦੀਆਂ ਉਹਨਾਂ ਨੇ ਤੁਸੀਂ ਬੇੜਾ ਗਰਕ ਮੰਨਦੇ
0: ਤੁਸੀਂ
1: ਪੁਰਤਗਾਲ ਦੀ ਤੁਸੀਂ ਮੰਗਣ ਡੇ ਜੇ ਤੁਸੀਂ ਮੰਗਣ ਡੇ ਜੇ ਹਾਰ ਜੇ
0: ਨਾਲੇ ਦੇਖੋ ਹਾਰ ਗਿਆ ਅਗਲੇ ਮੈਚ ਦੇ ਵਿੱਚ ਪੱਟਾਂ ਦੇ ਹਿੱਕ ਦੇ ਵਿੱਚ ਜ਼ੋਰ ਚਾਹੀਦਾ ਹੈ 90 ਮਿੰਟ ਦੌੜਨਾ 120 ਮਿੰਟ ਦੌੜਨਾ ਕਿਤੇ ਸੌਖਾ ਖਾਲਾ ਜੀ ਦਾ ਬਾੜਾ ਸਟੈਮਰ ਹੋ ਗਿਆ
1: ਤਾਂ ਉਹਨਾਂ ਉਹਨਾਂ ਨੇ ਪੂਰਾ ਸ਼ੈਂਪਾ ਕੀਤਾ
0: ਕਹਿੰਦੀਆਂ ਘੁੰਮਦੀਆਂ ਟੀਮਾਂ ਅਗਲਿਆਂ ਨੇ ਮਤਲਬ ਕਿ ਖੜੀਆਂ ਕਰ ਦਿੱਤੀਆਂ ਜਿਹੜੀਆਂ ਕਦੇ ਨਾਂ ਨੀ ਸੁਣੇ ਸੀ ਟੀਮਾਂ ਦੇ ਉਹ ਕਿੰਨਾ ਵਧੀਆ ਖੇਡ ਗਏ ਸਾਰਾ ਕੁਝ ਹੋਇਆ
1: ਤੇ ਇਹਨਾਂ ਲੋਕਾਂ ਦੀ ਦੁਸ਼ਮਣੀ ਇਹਨਾਂ ਨੂੰ ਲੈ ਕੇ ਡੁੱਬਣ ਡੇ ਸਾਡੇ ਪੰਜਾਬੀਆਂ ਨੂੰ ਵੀ ਇਹੋ ਹੀ ਹੈ ਹੁਣ ਅਸੀਂ ਪੰਜਾਬੀ ਵੀ ਗਾਲਾਂ ਕੱਢੀ ਜਾਂਦੇ ਦੂਜੀਆਂ ਲੋਕਾਂ ਨੂੰ ਉਧਰ ਆਹ ਗਿਆ ਹੋ ਗਿਆ ਪਹਿਲਾਂ ਤੁਸੀਂ ਬਈਏ ਪੰਜਾਬ
0: ਪਿੱਛੇ ਦੇਖੋ ਆਪਣੇ ਉਹ ਪੰਜਾਬ ਦਾ ਮੁੰਡਾ ਸੀਗਾ ਨਿਊਜ਼ੀਲੈਂਡ ਦੇ ਵੱਲੋਂ ਕਿ ਆਸਟ੍ਰੇਲੀਆ ਵੱਲੋਂ ਖੇਡਿਆ ਆਸਟ੍ਰੇਲੀਆ ਵੱਲੋਂ ਸੀਗਾ ਆਸਟ੍ਰੇਲੀਆ ਦੀ ਟੀਮ ਤੋ ਪੰਜਾਬ ਦਾ ਮੁੰਡਾ ਸੀ ਫੀਫਾ ਖੇਡਿਆ ਉਹਦੇ ਵਿੱਚ ਉਹ ਬੱਲੇ ਬੱਲੇ ਕਰਾ ਦਿੱਤੀ ਜੀ ਚੱਕ ਲੋ ਫੀਫਾ ਦੇ ਵਿੱਚ ਚਲੇ
1: ਗਿਆ
0: ਇੰਨਾ ਅਰਬਾਂ ਦਾ ਮੁੱਲ ਕਿਆ ਯਾਰ ਤੁਹਾਡੇ ਕੋਲ ਇੱਕ 20 ਬੰਦਿਆਂ ਦੀ ਟੀਮ ਨੀ ਤਿਆਰ ਹੁੰਦੀ ਫੁੱਟਬਾਲ ਦੀ
1: ਜੀ ਇੱਕ ਇਹਨਾਂ ਨੂੰ ਇਹ ਬੜੀ ਖੁਸ਼ੀ ਹੁੰਦੀ ਨਾ ਸਾਡੇ ਆਪਣੇ ਬੰਦੇ ਬੜੀਆਂ ਪੋਸਟਾਂ ਪਾਉਣਗੇ ਆ ਵੇਖੋ ਇਹ ਨਾ ਰੁਮਾਲੇ ਦੁਮਾਲੇ ਬੜੇ ਦਿਖਾਉਣਗੇ ਜਨਾਨੀਆਂ ਦੇ ਸਿਰਾਂ ਦੇ ਉੱਤੇ ਬੰਨੇ ਗੋਰੀਆਂ ਦੇ
0: ਆਹ
1: ਵੇਖੋ ਜੀ ਵੇਖੋ ਮੈਂ ਥਲੇ ਇਹਦਾ ਨਾ ਮੈਂ ਜੇ ਆਪਣੀ ਕੋਈ ਗੋਰੀ ਬਣ ਗਈ ਤੇ ਫਿਰ ਉਹਦੇ ਬਾਰੇ ਕੋਈ ਦੱਸੂਗੇ
0: ਜੀ
1: ਫਿਰ ਗਾਲੀਓ ਗਾਲਾਂ ਕੱਢਦੇ ਤੁਹਾਡਾ ਆਪਣਾ ਬੰਦਾ ਨਾ ਕੋਈ ਗੋਰਾ ਬਣ ਜੇ
0: ਬਿਲਕੁਲ
1: ਗੋਰੇ ਤੁਹਾਡੇ ਸਿੱਖ ਬਣ ਜਾਣ ਬਿਲਾਣੇ
0: ਜੀ
1: ਹੈ ਤੇ ਜਿਹੜਾ ਕਿ ਧਰਮ ਨੂੰ ਛੱਡ ਕੇ ਦੂਜੇ ਧਰਮ ਚ ਜਾਣ ਡਿਆ ਉਹਦੇ ਤੇ ਕੀ ਯਕੀਨ ਕਰ ਲੈਂਦੇ
0: ਨਹੀਂ ਆ 5-7 ਸਾਲ ਪਹਿਲਾਂ ਦੀ ਜਦੋਂ ਆਪਾਂ ਰੇਡੀਓ ਸ਼ੁਰੂ ਕੀਤਾ ਉਦੋਂ ਇੱਕ ਸੱਜਣ ਆ ਕੇ ਕਹਿੰਦਾ ਕਿ ਤੂੰ ਤਾਂ ਪੂਰਾ ਕ੍ਰਿਸਚਨ ਹੋ ਗਿਆ ਤੁਹਾਨੂੰ ਯਾਦ ਹੋਣੀ ਗੱਲ ਸ਼ਾਇਦ ਮੈਂ ਉਹਨੂੰ ਇਹੀ ਜਵਾਬ ਦਿੱਤਾ ਸੀ ਕਿ ਮੈਂ ਕਿਹਾ ਜੇ ਤੁਹਾਨੂੰ ਲੱਗਦਾ ਕਿ ਮੈਂ ਉਹਦੇ ਨਾਲ ਵਿਆਹ ਕਰਾ ਕੇ ਤਾਂ ਮੈਂ ਕ੍ਰਿਸਚਨ ਹੋ ਗਿਆ ਤਾਂ ਉਹ ਵੀ ਤਾਂ ਸਿੰਗੜੀ ਹੋਈ ਆ ਮੰਨੋ ਫਿਰ ਇਸ ਗੱਲ ਨੂੰ
1: ਜਿਹੜੀਆਂ ਤੁਸੀਂ ਸਿੰਗੜੀਆਂ ਸਜਾਉਂਦੇ ਅਮਰੀਕਾ ਦੇ ਵਿੱਚ ਬੰਨ ਕੇ ਉਹਨਾਂ ਨੇ ਸਿਰ ਦਮਾਲੇ ਜਿਹੜਾ ਦਮਾਲੇ ਦਾ ਕੋਈ ਮੈਂ ਸਿੱਧਾ ਅੱਜ ਕਹਿ ਦੇਣਾ, ਜਿਹੜਾ ਦਮਾਲੇ ਦਾ ਔਰਤ ਦੇ ਨਾਲ ਕੋਈ, ਔਰਤ ਦੇ ਨਾਲ ਕੋਈ ਮਤਲਬ ਹੀ ਨਹੀਂ ਹੈਗਾ ਆਪਣੇ ਆਪਣੇ ਆਪਣੇ ਆਪਣੇ ਜਿਵੇਂ ਅੰਮ੍ਰਿਤ ਛਕਣ ਦੇ ਵਿੱਚ ਸਭ ਇਹਨਾਂ ਨੇ ਆਪ ਝੁੰਡ ਬਣਾਏ ਆ, ਇਹਨਾਂ ਨੇ ਝੁੰਡ ਕੀ ਗਰੁੱਪ ਬਣਾਏ ਆ, ਜਿਹਨਾਂ ਨੇ ਜਿਹਨਾਂ ਸਾਡੀਆਂ ਦਾਦੀ ਸਾਡੀਆਂ ਦਾਦੀਆਂ ਬੀਬੀਆਂ ਨੇ ਵੀ ਅੰਮ੍ਰਿਤ ਛਕਿਆ ਦੇ ਕਦੀ ਵੇਖਿਆ, ਇਹਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ, ਉਹ ਚੁੰਨੀਆਂ ਲਈ ਜਾਂਦੀਆਂ ਇਹ ਨਵੇਂ ਜਿਹੜੇ ਇਹਨਾਂ ਨੇ ਉਦੋਂ ਜਦੋਂ ਜਦੋਂ ਗੋਰੀਆਂ ਦਮਾਲੇ ਬੰਨੀ ਉਦੋਂ ਤੁਹਾਨੂੰ ਬੜੀਆਂ ਸੋਹਣੀਆਂ ਲੱਗਦੀਆਂ, ਜਦੋਂ ਹੁਣ ਤੁਹਾਡੀ ਕੋਈ ਤੁਹਾਡੀ ਕੋਈ ਜਾ ਕੇ ਕ੍ਰਿਸ਼ਨ ਬਣ ਜਾਵੇ ਫਿਰ ਤੁਹਾਨੂੰ ਅੱਗ ਲੱਗਦੀ, ਠੀਕ ਨੀ। ਹੁਣ ਸਾਡੇ ਨਿਆਣੇ ਯਾਰ, ਸਾਡੇ ਨਿਆਣੇ ਇਸੇ ਇਸੇ ਕਲਚਰ ਇਸੇ ਕਲਚਰ ਦੇ ਪਿੱਟ ਸਿਆਪੇ ਕਰਕੇ ਨਿਆਣੇ ਜਿਹੜੇ ਸਾਡੇ ਜਿਹੜੇ ਉਹ ਆਂਦੇ ਅਸੀਂ ਕਲਚਰ ਨੂੰ ਮੰਨਦੇ ਨੀ। ਹੁਣ ਸਾਡੇ ਨਿਆਣੇ ਜੇ ਕਹਿ ਦੇਣੇ ਮੁਸਲਮਾਨ ਨਾਲ ਵਿਆਹ ਕਰਾ ਲਈਏ ਜਾਂ ਉਹਨਾਂ ਵਿਆਹ ਕਰਾ ਲਈਏ, ਸਾਡੇ ਲੋਕ ਵੱਢਣ ਦੱਸ ਜਾਂਦੇ ਕਿ ਵੜ ਦੇਣਾ ਛੱਡਣਾ ਕੱਖ ਨੀ ਇਹਨਾਂ ਨੇ ਉਹ ਕਰ ਲਓ। ਜਦੋਂ ਜਦੋਂ ਜਦੋਂ ਜਦੋਂ ਜਦੋਂ ਤੁਸੀਂ ਦੂਜਿਆਂ ਨੀ ਲਿਆਉਂਦੇ ਵਿਆਹ ਕੇ ਉਦੋਂ
0: ਜੀ
1: ਗੋਰੀ ਤੁਹਾਨੂੰ ਕੋਈ ਫਰਕ ਪੈਂਦਾ? ਤੁਸੀਂ ਇੱਥੇ ਪੱਕੇ ਹੋਣਾ ਤੇ ਗੋਰੀ ਗੋਰੀ ਹੋ ਭਾਵੇਂ ਉਮਰ ਵੀ ਨੀ ਮੇਰੇ, ਤੁਸੀਂ ਉਹਦੇ ਨਾਲ ਵੀ ਵਿਆਹ ਕਰਾਉਂਦੇ ਟਰੈਕਟਰ ਚੰਗਾ ਰੇ, ਮੇਰਾ ਹੋਰ ਟਰੈਕਟਰ ਚੰਗਾ ਰੇ, ਇਹਦਾ ਟਰੈਕਟਰ ਚੁੱਕਿਆ ਜਾਂਦਾ ਤੇ ਅੱਗੇ ਇਹਦੇ ਟਰੈਕਟਰ ਜ਼ੋਰ ਨੀ ਲੱਗਦਾ ਮੇਰਾ
0: ਟਰੈਕਟਰ।
1: ਬਿਲਕੁਲ ਇਹਨਾਂ ਚੀਜ਼ਾਂ ਕਰਕੇ ਪਹਿਲਾਂ ਰੇਹੜਿਆਂ ਦੇ ਲੜਦੇ ਰਹੇ ਆ ਕਿ ਸਾਡਾ ਸਾਡਾ ਜਿਹੜਾ ਵਾ ਕਿੱਲਾ ਕੱਢ ਦਿੰਦਾ, ਚੰਦਰਮੇ ਨੂੰ ਥੱਲੇ ਬੈਠੇ ਮਾਮਾ ਹੀ ਕਹਿਣਾ, ਮਾਮਾ ਜੀ ਨੂੰ ਬਸ ਸਵੇਰੇ ਸਵੇਰੇ ਵੇਖ ਲਓ, ਚੰਦਰਮੇ ਨੇ ਜਾਣ ਦਾ ਯਤਨ ਹੀ ਕਰਦੇ ਗਏ ਉੱਥੇ ਪਹੁੰਚਣ। ਚਲੋ ਅਗਲੇ ਰੱਬ ਦਊਗਾ ਮਾਤਾ ਜੀ ਨੂੰ। ਚਲੋ ਠੀਕ ਆ,
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ ਯਾਦਵਿੰਦਰ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਵੀਡਨ ਤੋਂ ਯਾਦਵਿੰਦਰ ਵਿਦੇਸ਼ ਹੈ ਜੀ, ਗੱਲਬਾਤ ਆਪਣੀ ਸਾਂਝ ਪਾ ਕੇ ਗਏ ਨੇ, ਤੇ ਲੋ ਫਿਰ ਆਪਾਂ ਇੱਥੇ ਆਗਿਆ ਲੈਂਦੇ ਹਾਂ। ਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ, ਔਜਲਾ ਵੀਰ ਜੀ ਹਾਂਜੀ ਇਵੇਂ ਹੀ ਕਰਦੇ ਆ ਜੀ ਆਪਣੇ ਲੋਕ। ਤੇ ਜੇ ਅਗਲੇ ਨੇ 1000 ਸਕੇਅਰ ਫਿੱਟ ਦਾ ਲਿਆ ਤਾਂ ਅਗਲਾ ਕਹਿੰਦਾ ਮੈਂ 1400 ਲੈਣਾ ਜੀ, ਤੇ ਆਪਣੀ ਚਾਦਰ ਨਹੀਂ ਦੇਖਦੇ, ਪੈਰ ਬਾਹਰ ਕੱਢ ਲੈਂਦੇ ਆ ਚਾਦਰ ਤੋਂ ਜੀ। ਤੇ ਲੋ ਦੋਸਤੋ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਨੇਗੀ, ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ। ਕੱਲ ਨੂੰ ਫਿਰ ਤੋਂ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਸ਼ਨ ਆਪਣੇ ਜਸ਼ਨਪ੍ਰੀਤ ਜਸ਼ਨ ਜੀ ਲਿਖਦੇ ਹੈ, ਧੰਨਵਾਦ ਵੀਰ ਜੀ ਵਾਰਸ ਪੰਜਾਬ ਦੇ, ਸਵਾਗਤ ਹੈ ਬਾਈ ਜੀ ਨਿੱਘਾ ਜੀਆਂ ਨੂੰ ਜੀ। ਤੇ ਜੇ ਕਿਸੇ ਦੋਸਤ ਦਾ ਸੁਣਿਆ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਦੋਸਤੋ, ਤੇ ਲੋ ਫਿਰ ਮੈਨੂੰ ਦਿਓ ਆ ਗਿਆ। ਸਾਰਿਆਂ ਨੂੰ ਪਿਆਰ ਭਾਈ ਤਨੇਗੀ, ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਜੀ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ ਦੇ ਵਿਚ, ਤੇ ਫਰਾਈਡੇ, ਸੈਟਰਡੇ ਤੇ ਸੰਡੇ ਮਹਿਫਲ ਮਿੱਤਰਾਂ ਦੀ ਸਮਝ ਜੀ ਸ਼ਮ ਜੀ ਲੈ ਕੇ ਹਾਜ਼ਰ ਹੁੰਦੇ ਆ। ਸੱਤੇ ਦਿਨ ਪ੍ਰੋਗਰਾਮ ਲਾਈਵ ਚੱਲਦੇ ਆ। ਤੇ ਅੱਜ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ, ਤੇ ਲਾਈਨਾਂ ਦੋਸਤੋ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਤੇ ਗੱਲਬਾਤ ਦੇ ਲਈ ਤੁਸੀਂ ਵੀ ਜਿਹੜਾ ਹਾਮੀ ਭਰ ਸਕਦੇ ਹੋ, ਸਾਂਝ ਪਾ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਲਾਈਵ ਪ੍ਰੋਗਰਾਮ ਦੇ ਦੌਰਾਨ ਬਣਿਆ ਰਹੇਗਾ। ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਬਾਤ ਪਾਵਾਂਗੇ, ਨਾਲ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਤੇ ਉਸ ਤੋਂ ਬਾਅਦ ਪਿਛਲੇ ਦਿਨਾਂ ਤੋਂ ਸ਼ੁਰੂਆਤ ਕੀਤੀ ਹੋਈ ਕਿਤਾਬ ਪੰਜਾਬ ਉਹਦਾ ਜ਼ਿਕਰ ਕਰਾਂਗੇ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ, ਤੇ ਉਹਦੇ ਅਗਲੇ ਚੈਪਟਰ ਨੂੰ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਅੱਜ ਰਹੇਗੀ। ਲੜੀਵਾਰ ਭਾਗ 9 ਤੁਹਾਡੇ ਲਈ ਅੱਜ ਪੇਸ਼ ਕਰਾਂਗੇ ਉਹਦੇ ਵਿੱਚੋਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:04 ਦਾ ਸਮਾਂ ਹੋ ਚੁੱਕਿਆ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਆਪਣੇ ਸਵੇਰ ਦੇ 9:04 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:04, ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:04 ਨੇ ਸ਼ਾਮ ਦੇ, ਤੇ ਭਾਰਤ ਦੇ ਵਿੱਚ ਰਾਤ ਦੇ 9:00 ਤੇ ਇਸ ਵਕਤ 35 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਤੇ ਅੱਜ ਦਿਹਾੜਾ ਜਿਹੜਾ ਆਪਣਾ 17 ਜੁਲਾਈ 2026 ਦਾ ਦਿਹਾੜਾ, ਫਰਾਈਡੇ ਵਾਲਾ ਦਿਨ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਸੇ ਤਰ੍ਹਾਂ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਤੇ ਸਭ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਲਾਈਕ ਨੰਬਰ 1 ਉਹਨਾਂ ਨੇ ਨਾਲ ਲਿਖ ਕੇ ਭੇਜਿਆ ਜੀ। ਤੇ ਲੋ ਦੋਸਤੋ, ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ। ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ, ਬਹੁਤ ਸਾਰੀਆਂ ਸ਼ਖਸੀਅਤਾਂ ਦਾ ਇਹਨਾਂ ਦੇ ਵਿੱਚ ਜ਼ਿਕਰ ਹੈ। 17 ਜੁਲਾਈ ਦਾ ਅੱਜ ਦਾ ਵਿਚਾਰ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਸੋਚਦੇ ਰਹੋਗੇ ਕਿ ਲੋਕ ਕੀ ਕਹਿਣਗੇ, ਰੁਕੇ ਰਹੋਗੇ, ਆਪਣਾ ਨਿਸ਼ਾਨਾ ਮਿੱਥੋ ਤੇ ਅੱਗੇ ਵਧੋ। 17 ਜੁਲਾਈ 1850 ਦਾ ਦਿਨ ਜਦੋਂ ਯਾਦ ਕਰਦੇ ਹਾਂ, ਵਿਗਿਆਨੀ ਹਾਰਵਰਡ ਵੇਦਸ਼ਾਲਾ ਨੇ ਤਾਰਾ ਵੇਗਾ ਦਾ ਜਿਹੜਾ ਪਹਿਲਾ ਫੋਟੋਗ੍ਰਾਫ ਜਿਹੜਾ ਲਿਆ ਸੀ। ਤੇ ਕੱਲ ਪੰਜਾਬ ਦੇ ਵਿੱਚ ਚਰਚਾਵਾਂ ਦਾ ਸ਼ਾਮ ਨੂੰ ਵਿਸ਼ਾ ਬਣਿਆ ਰਿਹਾ, ਕਾਫੀ ਵੀਡੀਓ ਵਾਇਰਲ ਹੋਈਆਂ, ਉਲਕਾ ਪਿੰਡ ਜੋ ਡਿੱਗਿਆ, ਤੇ ਉਹਦੇ ਬਾਰੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। 1858 ਦੇ ਵਿੱਚ ਗਦਰ ਲਹਿਰ ਦੇ ਬਰਕਤ ਉੱਲਾ ਖਾਨ ਦਾ ਜਿਹੜਾ ਜਨਮ ਹੋਇਆ, ਤੇ 1927 ਦੇ ਵਿੱਚ ਪ੍ਰਜਾ ਮੰਡਲ ਲਹਿਰ ਦੇ ਦੌਰਾਨ ਪਿੰਡ ਕੋਠਾਲਾ ਦੇ ਵਿੱਚ ਨਵਾਬ ਮਲੇਰਕੋਟਲਾ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ 12 ਕਿਸਾਨ ਸ਼ਹੀਦ ਹੋਏ ਸੀ। ਤੇ 1928 ਦੇ ਵਿੱਚ ਪੰਜਾਬ ਸਟੇਟ ਪ੍ਰਜਾ ਮੰਡਲ ਦੀ ਸਥਾਪਨਾ ਕਰ ਦਿੱਤੀ ਗਈ। 1945 ਦੇ ਵਿੱਚ ਜਰਮਨੀ ਦੋ ਭਾਗਾਂ ਦੇ ਵਿੱਚ ਵੰਡਣ ਦੇ ਲਈ ਕਾਨਫਰੰਸ ਦੇ ਵਿੱਚ ਫੈਸਲਾ ਲਿਆ ਗਿਆ। ਤੇ 1947 ਚ ਮੁੰਬਈ ਤੂਫਾਨ ਦੇ ਨਾਲ ਸਮੁੰਦਰੀ ਜਹਾਜ਼ ਦੇ ਵਿੱਚ ਤੂਫਾਨ ਦੇ ਨਾਲ 625 ਮੌਤਾਂ ਹੋਈਆਂ। 1948 ਦੇ ਵਿੱਚ ਭਾਰਤੀ ਔਰਤਾਂ ਨੂੰ IAS ਤੇ IPS ਦੇ ਅਹੁਦੇ ਦੇ ਲਈ ਯੋਗ ਕਰਾਰ ਦਿੱਤਾ ਗਿਆ। 1996 ਦੇ ਵਿੱਚ ਮਦਰਾਸ ਦਾ ਨਾਂ ਜਿਹੜਾ ਸੀ ਚੇਨਈ ਕੀਤਾ ਗਿਆ, ਤੇ 2014 ਮਲੇਸ਼ੀਆ ਦਾ ਜਹਾਜ਼ ਯੂਕਰੇਨ ਬਾਰਡਰ ਦੇ ਉੱਤੇ ਤਬਾਹ ਕੀਤਾ ਤੇ 298 ਮੌਤਾਂ ਹੋਈਆਂ। 2015 ਦੇ ਵਿੱਚ ਇਰਾਕ ਦੇ ਵਿੱਚ ਬੰਬ ਧਮਾਕੇ ਨਾਲ 120 ਲੋਕ ਜਿਹੜੇ ਸਨ ਹਲਾਕ ਹੋਏ। ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਜ਼ਿੰਦਗੀ ਕੁਰਬਾਨ ਕਰਕੇ ਆਪਣੇ ਮੁਲਕਾਂ ਨੂੰ ਉਪਲਬਧੀਆਂ ਦੇ ਉੱਤੇ ਪਹੁੰਚਾਇਆ, ਆਪਣੇ ਲੋਕਾਂ ਦਾ ਨਾਮ ਰੋਸ਼ਨ ਕੀਤਾ, ਆਪਣੇ ਖਿੱਤੇ ਨੂੰ ਚਮਕਾਇਆ, ਜਿਵੇਂ ਕਿ ਜੌਨ ਕੈਨੇਡੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਇਹ ਹਨ ਜੋ ਦੁਨੀਆਂ ਦੇ ਵੱਡੇ ਨੇਤਾ ਨੇ, ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦੀ ਸ਼ਰੇਆਮ ਹੱਤਿਆ ਹੋਈ। ਜਿਵੇਂ ਕਿ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਆਪਣੇ ਉਹਨਾਂ ਦੇ ਵਿੱਚ ਸ਼ਖਸੀਅਤਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਮੁਲਕਾਂ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਛੱਡਿਆ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਜੌਨ ਕੈਨੇਡੀ ਦਾ। ਜੌਨ ਕੈਨੇਡੀ
ਅਮਰੀਕਾ ਦੇ 35ਵੇਂ ਤੇ ਦੂਜੇ ਸਭ ਤੋਂ ਯੁਵਾ ਰਾਸ਼ਟਰਪਤੀ ਸਨ, ਜਿਨ੍ਹਾਂ ਨੇ 1961 ਦੇ ਵਿੱਚ 43 ਸਾਲ ਦੀ ਉਮਰ ਦੇ ਵਿੱਚ ਸੱਤਾ ਸੰਭਾਲ ਲਈ ਸੀ ਤੇ 22 ਨਵੰਬਰ ਨੂੰ ਜਿਹੜਾ ਸੀਗਾ 1963 ਨੂੰ ਕੈਨੇਡੀ ਦੇ ਅਹੁਦਾ ਸੰਭਾਲਣ ਤੋਂ 2 ਸਾਲ ਬਾਅਦ ਉਹਨਾਂ ਦੀ ਉੱਤਰੀ ਟੈਕਸਾਸ ਦੇ ਡਲਾਸ ਸ਼ਹਿਰ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਉਸ ਸਮੇਂ ਉਹ ਪਤਨੀ ਜੈਕਲੀਨ ਕੈਨੇਡੀ, ਟੈਕਸਾਸ ਦੇ ਗਵਰਨਰ ਜੌਹਨ ਬੀ ਕੌਨਲੀ ਤੇ ਉਹਨਾਂ ਦੀ ਪਤਨੀ ਨੇਲੀ ਕੌਨਲੀ ਦੇ ਨਾਲ ਜਿਹੜਾ ਭਾਰੀ ਸੁਰੱਖਿਆ ਹੇਠ ਇੱਕ ਖੁੱਲੀ ਕਾਰ ਦੇ ਵਿੱਚ ਸੈਰ ਕਰ ਰਹੇ ਸਨ ਤੇ ਲੋਕਾਂ ਦਾ ਸਵਾਗਤ ਕਰ ਰਹੇ ਸੀ। ਦੁਪਹਿਰ ਕਰੀਬ 12:30 ਵਜੇ ਉਹਨਾਂ ਦਾ ਕਾਫਲਾ ਇੱਕ ਪਲਾਜ਼ਾ ਨੇੜੇ ਪਹੁੰਚਦਾ ਤਾਂ ਉਹਨਾਂ ਉੱਪਰ 3 ਰਾਊਂਡ ਫਾਇਰਿੰਗ ਹੋਏ ਤੇ ਹਮਲੇ ਦੇ ਵਿੱਚ ਰਾਸ਼ਟਰਪਤੀ ਦੇ ਸਿਰ ਦੇ ਉੱਤੇ ਗਰਦਨ ਦੇ ਵਿੱਚ 2 ਗੋਲੀਆਂ ਲੱਗਦੀਆਂ ਨੇ ਤੇ ਹਮਲੇ ਦੇ ਵਿੱਚ ਗਵਰਨਰ ਕੌਨਲੀ ਵੀ ਜਿਹੜਾ ਜ਼ਖਮੀ ਹੋਏ ਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜੌਨ ਐਫ ਕੈਨੇਡੀ ਦਾ ਦੇਹਾਂਤ ਜਿਹੜਾ ਹੋ ਗਿਆ। ਬਹੁਤ ਕੁਝ ਲੋਕਾਂ ਦੇ ਲਈ ਉਹਨਾਂ ਨੇ ਕੀਤਾ ਤੇ ਜਿਹੜਾ ਲੋਕਾਂ ਤੇ ਵੱਡੀਆਂ ਤਾਕਤਾਂ ਦੇ ਵਿੱਚ ਖੜਦਾ ਹੈ ਤਾਂ ਫਿਰ ਉਹਨੂੰ ਕਿਤੇ ਨਾ ਕਿਤੇ ਇਸੇ ਤਰ੍ਹਾਂ ਪਰੇ ਕਰ ਦਿੱਤਾ ਜਾਂਦਾ ਹੈ। ਦੂਸਰਾ ਨਾਮ ਆਉਂਦਾ ਹੈ ਅਬਰਾਹਮ ਲਿੰਕਨ ਉਹਨਾਂ ਦਾ। ਉਹਨਾਂ ਨੇ 1861 ਤੋਂ 1865 ਦੇ ਵਿੱਚ ਆਪਣੀ ਮੌਤ ਤੱਕ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੇ ਵਜੋਂ ਸੇਵਾ ਕੀਤੀ। ਅਮਰੀਕਾ ਨੂੰ ਸਭ ਤੋਂ ਵੱਡੇ ਸੰਕਟ ਗ੍ਰਹਿ ਯੁੱਧ ਚੋਂ ਬਾਹਰ ਕੱਢਿਆ, ਸਿਵਲ ਵਾਰ ਚੋਂ ਤੇ ਗੁਲਾਮੀ ਦਾ ਅੰਤ ਕੀਤਾ। ਕਤਲ ਤੋਂ 4 ਦਿਨ ਪਹਿਲਾਂ 11 ਅਪ੍ਰੈਲ 1865 ਨੂੰ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਕਿਹਾ ਸੀ ਕਿ ਉਹ ਸਮਾਂ ਆ ਗਿਆ ਜਦੋਂ ਅਫਰੀਕਨ ਅਮਰੀਕਨ ਨੂੰ ਜਿਹੜਾ ਵੀ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ। ਇਸਦਾ ਮਤਲਬ ਸੀ ਕਿ ਉਹ ਨੀਗਰੋ ਲੋਕਾਂ ਨੂੰ, ਵੈਸੇ ਸ਼ਬਦ ਵਰਤਿਆ ਨਹੀਂ ਜਾਂਦਾ ਨਾ ਵਰਤਣਾ ਚਾਹੀਦਾ, ਕਿਸੇ ਦੀ ਜਾਤ ਪਾਤ ਜਾਂ ਰੰਗ ਭੇਦ ਦੇ ਲਈ, ਇਹਨਾਂ ਮੁਲਕਾਂ ਚ ਇਸ ਚੀਜ਼ ਦੀ ਪਾਬੰਦੀ ਹੈ, ਤੇ ਉਹਨਾਂ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਜੋ ਕਿ ਕੁਝ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਦੀ ਹੱਤਿਆ ਹੁੰਦੀ ਹੈ ਤੇ ਉਸ ਸਮੇਂ ਥੀਏਟਰ ਦੇ ਵਿੱਚ ਇੱਕ ਕਲਾਕਾਰ ਜੌਨ ਵਾਈਕਸ ਬੂਥ ਨੇ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਮੁਕਾਇਆ। ਮੰਨਿਆ ਜਾਂਦਾ ਹੈ ਕਿ ਬੂਥ ਨੂੰ ਕਤਲ ਦੇ ਲਈ ਜਿਹੜਾ ਸੀ ਸਿਆਸੀ ਤੌਰ ਦੇ ਉੱਤੇ ਉਕਸਾਇਆ ਗਿਆ ਸੀ। ਅਮਰੀਕੀ ਫੌਜ ਨੇ ਵਰਜੀਨੀਆ ਦੇ ਇੱਕ ਫਾਰਮ ਹਾਊਸ ਦੇ ਵਿੱਚ 10 ਦਿਨਾਂ ਤੱਕ ਕਾਤਲ ਨੂੰ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਸੀ ਆਖਰ ਚ। ਫਿਰ ਤੀਸਰਾ ਨੰਬਰ ਆਉਂਦਾ ਹੈ ਓਲਾਫ ਪਾਲਮੇ ਦਾ, ਜੋ ਕਿ ਸਵੀਡਨ ਦੀ ਡੈਮੋਕ੍ਰੇਟਿਕ ਪਾਰਟੀ ਦਾ ਜਿਹੜਾ ਆਗੂ ਸੀ। ਉਹ 14 ਅਕਤੂਬਰ 1969 ਤੋਂ 8 ਅਕਤੂਬਰ 1976 ਤੱਕ 2 ਵਾਰ ਸਵੀਡਨ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਵੀ ਜਿਹੜੇ ਆਮ ਜੀਵਨ ਬਤੀਤ ਕਰਦੇ ਸਨ ਤੇ ਉਹਨਾਂ ਨੂੰ ਮਰਨ ਉਪਰੰਤ 1985 ਦੇ ਵਿੱਚ ਜਵਾਹਰ ਲਾਲ ਨਹਿਰੂ ਪੁਰਸਕਾਰ ਦੇ ਨਾਲ ਜਿਹੜਾ ਸੀ ਸਨਮਾਨਿਤ ਕੀਤਾ ਗਿਆ। 28 ਫਰਵਰੀ 1986 ਨੂੰ ਸੈਂਟਰਲ ਸਟਾਕਹੋਮ ਸਟਰੀਟ ਦੇ ਉੱਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਆਪਣੀ ਪਤਨੀ ਤੇ ਪੁੱਤਰ ਦੇ ਨਾਲ ਸਿਨੇਮਾ ਤੋਂ ਵਾਪਸ ਆ ਰਹੇ ਸੀ। ਉਸ ਸਮੇਂ ਉਹਨਾਂ ਦੇ ਨਾਲ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸਨ, ਸਾਦਗੀ ਨੂੰ ਪਸੰਦ ਕਰਦੇ ਸੀ। ਪਾਲਮੇ ਅਕਸਰ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਬਾਹਰ ਚਲੇ ਜਾਂਦੇ ਸੀ। ਹਮਲਾਵਰ ਨੇ ਓਲਾਫ ਪਾਲਮੇ ਤੇ ਇੱਕ ਗੋਲੀ ਚਲਾਈ ਤੇ ਦੂਜੀ ਗੋਲੀ ਉਹਨਾਂ ਦੀ ਪਤਨੀ ਲਿਸਬੈਥ ਪਾਲਮੇ ਨੂੰ ਮਾਰ ਦਿੱਤੀ। ਮਾਰਟਿਨ ਲੂਥਰ ਕਿੰਗ ਅਮਰੀਕਾ ਦੇ ਵਿੱਚ ਕਾਲੇ ਲੋਕਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਇੱਕ ਪ੍ਰਮੁੱਖ ਨੇਤਾ ਰਹੇ ਨੇ। ਉਹਨਾਂ ਨੂੰ ਜਿਹੜਾ ਸੀ ਅਮਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਸੀ ਤੇ ਉਹਨਾਂ ਨੂੰ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਦੇ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਰੰਗ ਭੇਦ ਦਾ ਮੁੱਦਾ ਵੀ ਚੁੱਕਿਆ ਸੀ ਤੇ 4 ਅਪ੍ਰੈਲ 1968 ਨੂੰ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਰ ਨੰਬਰ ਆਉਂਦਾ ਹੈ ਮਹਾਤਮਾ ਗਾਂਧੀ ਹੋਣਾ ਦਾ। 30 ਜਨਵਰੀ 1948 ਨੂੰ ਨਵੀਂ ਦਿੱਲੀ ਦੇ ਬਿਰਲਾ ਭਵਨ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਤੇ ਉਹ ਇੱਥੇ ਹਰ ਰੋਜ਼ ਅਰਦਾਸ ਕਰਦੇ ਸੀ ਕਿ ਸ਼ਾਮ ਨੂੰ ਵੀ ਉਹ ਪ੍ਰਾਰਥਨਾ ਲਈ ਜਾ ਰਹੇ ਸੀ ਜਦੋਂ ਨੱਥੂ ਰਾਮ ਗੌਂਡਸੇ ਹੋਣਾ ਨੇ ਉਹਨਾਂ ਦੇ ਪੈਰ ਛੂਹਣ ਤੋਂ ਬਾਅਦ 3 ਗੋਲੀਆਂ ਮਾਰੀਆਂ। ਫਿਰ ਗੱਲ ਆਉਂਦੀ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ। 31 ਅਕਤੂਬਰ 1984 ਦਾ ਦਿਹਾੜਾ, ਸਫਦਰਗੰਜ ਰੋਡ ਨਵੀਂ ਦਿੱਲੀ ਵਿਖੇ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੱਤਿਆ ਕਰ ਦਿੱਤੀ ਗਈ ਸੀ ਤੇ ਸਵੇਰੇ ਕਰੀਬ 9:30 ਵਜੇ ਆਪਣੀ ਰਿਹਾਇਸ਼ ਦੇ ਲਾਂਹ ਦੇ ਵਿੱਚ ਨਿਕਲੀ ਸਨ ਤੇ ਫਿਰ ਉਹਨਾਂ ਦੇ ਸਿੱਖ ਅੰਗ ਰੱਖਿਅਕ ਜਿਹੜੇ ਸਨ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਸਮੇਂ ਸਾਕਾ ਨੀਲਾ ਤਾਰਾ ਤੇ ਇਸ ਦੇ ਦੌਰਾਨ ਹਰਿਮੰਦਰ ਸਾਹਿਬ ਤੇ ਕੀਤੀ ਗਈ ਫੌਜੀ ਕਾਰਵਾਈ ਨੂੰ ਲੈ ਕੇ ਸਿੱਖਾਂ ਦੇ ਵਿੱਚ ਭਾਰੀ ਜਿਹੜੀ ਨਾਰਾਜ਼ਗੀ ਸੀ। ਇਸ ਦੇ ਕਾਰਨ ਉਹਨਾਂ ਦੀ ਅੰਗ ਰੱਖਿਅਕਾਂ ਨੇ ਹੱਤਿਆ ਕੀਤੀ ਸੀ। ਫਿਰ ਬਾਰੀ ਆਉਂਦੀ ਹੈ ਬੈਨਰਜੀ ਭੁੱਟੋ ਉਹਨਾਂ ਦੀ, ਜੋ ਪਾਕਿਸਤਾਨ ਦੀ 12ਵੀਂ ਤੇ 16ਵੀਂ ਪ੍ਰਧਾਨ ਮੰਤਰੀ ਸੀ। 27 ਦਸੰਬਰ 2007 ਨੂੰ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਉਹ ਰਾਵਲਪਿੰਡੀ ਦੇ ਵਿੱਚ ਇੱਕ ਸਿਆਸੀ ਰੈਲੀ ਕਰ ਰਹੀ ਸੀ। ਇਸ ਦੇ ਦੌਰਾਨ ਉਸਨੂੰ ਆਤਮਘਾਤੀ ਬੰਬ ਧਮਾਕੇ ਦੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਬੈਨਰਜੀ ਕਿਸੇ ਵੀ ਜਿਹੜਾ ਸੀ ਮੁਸਲਿਮ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ। ਆਰਚ ਡਿਊਕ ਫਰਡੀਨੈਂਡ ਅਸਟਰੀਆ ਹੰਗਰੀ, ਆਪਣਾ ਜਰਮਨ ਦੇ ਨਾਲ ਪੈ ਜਾਂਦਾ ਅਸਟਰੀਆ, ਅਸਟਰੀਆ ਹੰਗਰੀ ਸਾਮਰਾਜ ਦੇ ਉੱਤਰਾਧਿਕਾਰੀ ਸੀ। 28 ਜੂਨ 1914 ਨੂੰ ਉਹ ਪਤਨੀ ਹੋਹੇਨਬਰਗ ਦੇ ਨਾਲ ਬੋਸਨੀਆ ਸਥਿਤ ਸਾਰਾਏਵੋ ਦੇ ਦੌਰੇ ਤੇ ਸੀ। ਇਸੇ ਦੌਰਾਨ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਦੀ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਇਸ ਹੱਤਿਆ ਨੂੰ ਪਹਿਲੀ ਸੰਸਾਰ ਜੰਗ ਦੀ ਪਹਿਲੀ ਚੰਗਿਆੜੀ ਮੰਨਿਆ ਜਾਂਦਾ ਹੈ। ਸ਼ੇਖ ਮੁਜੀਬੁਰ ਰਹਿਮਾਨ, ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ 15 ਅਗਸਤ 1975 ਨੂੰ ਰਾਸ਼ਟਰਪਤੀ ਭਵਨ ਦੇ ਵਿਚ ਹੀ ਪਰਿਵਾਰ ਦੇ ਸਮੇਤ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆਕਾਂਡ ਨੂੰ ਬੰਗਲਾਦੇਸ਼ ਸੈਨਾ ਵਾਹਿਨੀ, ਬੰਗਲਾਦੇਸ਼ ਦੀ ਸੈਨਾ ਦੇ ਯੁਵਾ ਸਮੂਹ ਨੇ ਅੰਜਾਮ ਦਿੱਤਾ ਸੀ ਤੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਬੰਗਲਾਦੇਸ਼ ਦਾ ਕਣਕ ਦੀ ਬੰਗਲਾਦੇਸ਼ ਦਾ ਜਨਕ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਬੰਗ ਬੰਧੂ ਦੀ ਪਦਵੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਹਨਾਂ ਦੀ ਹੱਤਿਆ ਫੌਜੀ ਤਖ਼ਤਾ ਪਲਟਣ ਦੇ ਮਕਸਦ ਦੇ ਨਾਲ ਕੀਤੀ ਗਈ ਤੇ ਯੁਵਾ ਫੌਜੀ ਅਫਸਰਾਂ ਦੀ ਇਹ ਟੁਕੜੀ ਹਥਿਆਰ ਬੰਦ ਤਾਂ ਸੀ ਹੀ, ਇਹ ਆਪਣੇ ਨਾਲ ਟੈਂਕ ਲੈ ਕੇ ਵੀ ਰਾਸ਼ਟਰਪਤੀ ਭਵਨ ਜਿਹੜੇ ਪਹੁੰਚੇ ਸਨ। ਜੀ ਦੋਸਤੋ, ਇਹ ਸਨ ਕੁਝ ਸ਼ਖਸੀਅਤਾਂ ਦਾ ਜ਼ਿਕਰ ਜਿਨ੍ਹਾਂ ਨੇ ਆਪਣੀ ਮੁਲਕ ਦੇ ਲਈ, ਦੇਸ਼ ਦੇ ਲਈ, ਆਪਣੇ ਖਿੱਤੇ ਦੇ ਲਈ, ਕਿੱਤੇ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਆਪਣੇ ਲੋਕਾਂ ਲਈ ਤੇ, ਪਰ ਉਹਨਾਂ ਦਾ ਇਲਜ਼ਾਮ ਜਾਂ ਜੋ ਕੁਝ ਵੀ ਬਾਅਦ ਦੇ ਵਿੱਚ ਵਾਪਰਿਆ ਉਹਨਾਂ ਦਾ ਅੱਜ ਜ਼ਿਕਰ ਕੀਤਾ ਹੈ ਤੇ ਜੌਨ ਕੈਨੇਡੀ ਅਮਰੀਕਾ ਤੋਂ ਤੇ ਹੋਰ ਵੱਖ ਵੱਖਰੇ ਮੁਲਕਾਂ ਤੋਂ ਜਿਹੜਾ ਇਨ੍ਹਾਂ ਸ਼ਖਸੀਅਤਾਂ ਦਾ ਜ਼ਿਕਰ ਹੋਇਆ। ਤੇ ਲੋ ਫਿਰ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਜੋ ਅੱਜ ਦੇ ਹਾਲਾਤ ਨੇ ਦੁਨੀਆਦਾਰੀ ਦੇ ਉਹਦੀ ਗੱਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਟਾ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਤੇ ਅੱਜ ਮੋਦੀ ਸਾਹਿਬ ਜਿਹੜੇ ਨੇ ਆਏ ਨੇ ਪੰਜਾਬ ਦੌਰੇ ਦੇ ਉੱਤੇ ਤੇ ਕਹਿੰਦੇ ਆ ਕਿਵੇਂ ਉਹ ਪੰਜਾਬੀ ਲਾ ਗਿਆ ਸਿਆਸੀ, ਕਹਿੰਦੇ ਆ ਕਿ ਕਿਤੇ ਨਾ ਕਿਤੇ ਤੜਕਾ ਲੱਗ ਗਿਆ ਜੀ। ਤੇ ਟਰੰਪ ਦੇ ਖੁਲਾਸੇ ਹੋਏ ਨੇ ਤੇ ਲੈਂਡ ਪੋਲਿੰਗ ਦੇ ਸਿਆਪੇ ਜਿਹੜੇ ਨੇ ਵੱਧ ਰਹੇ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਅਸਮਾਨ ਦੇ ਵਿੱਚ ਦਿਖੀ ਜਿਹੜੀ ਰਹੱਸਮਈ ਚਮਕਦਾਰ ਲਕੀਰ ਹੈ ਕਿਸੇ ਉਲਕਾ ਪਿੰਡ ਦਾ ਹਿੱਸਾ ਸੀ ਜਾਂ ਕੁਝ ਹੋਰ ਸੀ, ਕਿ ਮੋਹਾਲੀ ਦੀ ਲੈਂਡ ਪੋਲਿੰਗ ਨੀਤੀ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹੈ ਕਿਸਮਤ ਬਦਲੇਗੀ, ਕਿ ਭਾਰਤ ਦੀ ਪਹਿਲੀ ਹਾਈਡਰੋਜਨ ਟ੍ਰੇਨ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗੀ, ਕਿ ਅਮਰੀਕਾ ਵੱਲੋਂ ਰੂਸ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਦੇ ਉੱਤੇ ਲੱਗਣ ਵਾਲੇ ਟੈਰਿਫ ਦਾ ਅਸਰ ਭਾਰਤ ਦੇ ਉੱਤੇ ਵੀ ਪੈਣ ਵਾਲਾ ਹੈ। ਚਰਚਾ ਦੇ ਵਿੱਚ ਪੰਜਾਬ ਦੀ ਸਿਆਸਤ, ਕਿਸਾਨਾਂ ਦੇ ਮੁੱਦਿਆਂ, ਮੋਦੀ ਸਰਕਾਰ ਦੇ ਵੱਡੇ ਫੈਸਲਿਆਂ, ਸੰਸਦ ਦੇ ਮੌਨਸੂਨ ਇਜਲਾਸ, ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ, ਟਰੰਪ ਦੇ ਸਨਸਨੀਖੇਜ਼ ਦਾਅਵਿਆਂ, ਕਿਉਂਕਿ ਟਰੰਪ ਨੇ ਵੀ ਸੰਬੋਧਨ ਕੀਤਾ ਹੈ ਅਮਰੀਕਿਆਂ ਨੂੰ, ਤੇ ਮੱਧ ਪੂਰਬ ਦੇ ਵਿੱਚ ਵੱਧਦੇ ਜੰਗੀ ਹਾਲਾਤ ਤੇ ਦੁਨੀਆਂ ਦੀਆਂ ਉਨ੍ਹਾਂ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ ਜੋ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਤਬਦੀਲੀਆਂ ਕਰ ਸਕਦੀਆਂ ਨੇ। ਤੇ ਗੱਲ ਕਰਦਿਆਂ ਜੋ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਾਫ਼ੀ ਵੱਡੇ ਪੱਧਰ ਦੇ ਉੱਤੇ ਸ਼ਾਮ ਨੂੰ, ਅਸਮਾਨ ਦੇ ਵਿੱਚ ਦਿਖੀ ਰਹੱਸਮਈ ਚਮਕਦਾਰ ਲਕੀਰ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਵੀਡੀਓਜ਼ ਨੇ ਉਹਨਾਂ ਦੀ ਚਰਚਾ ਦੇ ਨਾਲ ਸ਼ੁਰੂ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਅੰਤਰਿਕਸ਼ ਦੇ ਵਿੱਚ ਕੁਝ ਨਾ ਕੁਝ ਛੱਡਿਆ ਜਾਂਦਾ ਤੇ ਸਮੇਂ ਸਮੇਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਦਿਖਦੀਆਂ ਰਹਿੰਦੀਆਂ ਨੇ ਤੇ ਇਹ ਜੋ ਕੁਝ ਦਿਖਿਆ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਅੰਮ੍ਰਿਤਸਰ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅਸਮਾਨ ਦੇ ਵਿੱਚ ਇੱਕ ਰਹੱਸਮਈ ਚਮਕਦਾਰ ਚੀਜ਼ ਦਿਖਾਈ ਦਿੱਤੀ ਸੀ ਜਿਸ ਨੇ ਸਥਾਨਕ ਲੋਕਾਂ ਨੂੰ ਹੈਰਾਨ ਵੀ ਕੀਤਾ ਤੇ ਪਰੇਸ਼ਾਨ ਵੀ। ਖੰਗੋਲੀ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋਈਆਂ। ਇਹ ਚਮਕਦਾਰ ਜਿਹੜੀ ਸੀ ਚੀਜ਼ 16 ਜੁਲਾਈ ਨੂੰ ਰਾਤ ਲਗਭਗ 8:34 ਦੇ ਉੱਤੇ ਦੇਖੀ ਗਈ ਜੋ ਅਸਮਾਨ ਦੇ ਵਿੱਚ ਰੋਸ਼ਨੀ ਦੀ ਇੱਕ ਤੇਜ਼ ਲਕੀਰ ਵਾਂਗ ਦਿਖਾਈ ਦਿੱਤੀ ਤੇ ਕੁਝ ਸਕਿੰਟਾਂ ਦੇ ਵਿੱਚ ਹੀ ਤੱਕ ਜਿਹੜਾ ਅਸਮਾਨ ਨੂੰ ਰੋਸ਼ਨ ਕਰਨ ਤੋਂ ਬਾਅਦ ਗਾਇਬ ਹੋ ਜਾਂਦੀ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਚਸ਼ਮਦੀਦਾਂ ਨੇ ਇਸ ਦੀਆਂ ਵੀਡੀਓਜ਼ ਇੰਟਰਨੈਟ ਦੇ ਉੱਤੇ ਸਾਂਝੀਆਂ ਵੀ ਕੀਤੀਆਂ। ਖੰਗੋਲ ਵਿਗਿਆਨੀਆਂ ਦਾ ਕਹਿਣਾ, ਮਾਹਰਾਂ ਦਾ ਮੰਨਣਾ ਹੈ ਕਿ ਇਹ ਘਟਨਾ ਸ਼ਾਇਦ ਇੱਕ ਉਲਕਾ ਪਿੰਡ ਦੀ ਸੀਗੀ ਜੋ ਬਹੁਤ ਤੇਜ਼ ਰਫ਼ਤਾਰ ਦੇ ਨਾਲ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਦਾਖਲ ਹੋਇਆ। ਜਿਵੇਂ ਹੀ ਇਹ ਵਾਯੂ ਮੰਡਲ ਦੀ ਰਗੜ ਦੇ ਨਾਲ ਟਕਰਾਇਆ ਇਹ ਚਟਾਨ ਜਿਹੜੀ ਸੀ ਗਰਮ ਹੋ ਗਈ ਤੇ ਤੇਜ਼ੀ ਦੇ ਨਾਲ ਸੜਨ ਲੱਗ ਪਈ ਜਿਸ ਦੇ ਕਾਰਨ ਅਸਮਾਨ ਦੇ ਵਿੱਚ ਰੋਸ਼ਨੀ ਦਾ ਗੋਲਾ ਫਾਇਰ ਬਾਲ ਜਿਹੜਾ ਸੀ ਬਣ ਗਿਆ ਤੇ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਹੀ ਉਚਾਈ ਦੇ ਉੱਤੇ ਸੜ ਕੇ ਸੁਆਹ ਹੋ ਗਿਆ। ਮਾਹਰਾਂ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਕੁਦਰਤੀ ਹੁੰਦੀਆਂ ਨੇ
ਤੇ ਆਮ ਤੌਰ ਦੇ ਉੱਤੇ ਨੁਕਸਾਨ ਰਹਿਤ ਹੁੰਦੀਆਂ ਨੇ। ਉਹਨਾਂ ਇਹ ਵੀ ਕਿਹਾ ਕਿ ਇਸ ਗੱਲ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਉਲਕਾ ਪਿੰਡ ਦਾ ਕੋਈ ਟੁਕੜਾ ਜ਼ਮੀਨ ਦੇ ਉੱਤੇ ਡਿੱਗਿਆ ਹੋਵੇ। ਹਾਲਾਂਕਿ ਇਸ ਚੀਜ਼ ਦੇ ਅਸਲ ਆਕਾਰ ਅਤੇ ਸਰੋਤ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ, ਪਰ ਇਸ ਸ਼ਾਨਦਾਰ ਨਜ਼ਾਰੇ ਨੇ ਪੰਜਾਬ ਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡੀ ਬਹਿਸ ਛੇੜ ਦਿੱਤੀ, ਜਿੱਥੇ ਹਜ਼ਾਰਾਂ ਲੋਕ ਵੀਡੀਓਜ਼ ਸਾਂਝੀਆਂ ਕਰਕੇ ਆਪਣੇ ਤਜਰਬੇ ਸਾਂਝੇ ਕਰ ਰਹੇ ਨੇ। ਦੂਸਰੇ ਪਾਸੇ ਮੁਹਾਲੀ ਦੀ ਗੱਲ ਕਰੀਏ ਤਾਂ ਲੈਂਡ ਪੋਲਿੰਗ ਮੁਹਾਲੀ ਦੇ ਐਰੋਟ੍ਰੋਪੋਲਿਸ ਰਿਹਾਇਸ਼ੀ ਪ੍ਰੋਜੈਕਟ ਦੇ ਲਈ 8 ਪਿੰਡਾਂ ਦੀ ਜ਼ਮੀਨ ਅਕਵਾਇਰ ਕਰ ਲਈ ਹੈ। ਮੁਹਾਲੀ ਦੇ ਜਿਹੜਾ ਇਹ ਏਰੀਆ ਹੈ ਰਿਹਾਇਸ਼ੀ ਪ੍ਰੋਜੈਕਟ ਦੇ ਵਿੱਚ EFGHI ਅਤੇ ਜੇ ਪੈਕੇਟਾਂ ਦੀ ਸਥਾਪਨਾ ਦੇ ਲਈ 8 ਪਿੰਡਾਂ ਦੀ 3,864 ਏਕੜ ਜ਼ਮੀਨ ਜਿਹੜੀ ਹੈ ਅਕਵਾਇਰ ਕਰਨ ਦੇ ਲਈ ਗਮਾਂਡਾ ਦੇ ਵੱਲੋਂ 20 ਜੁਲਾਈ ਨੂੰ ਜ਼ਮੀਨ ਦੀ ਕੀਮਤ ਸੰਬੰਧੀ ਐਵਾਰਡ ਸੁਣਾਇਆ ਜਾਵੇਗਾ। ਇਸ ਸੰਬੰਧੀ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਕੁਰੜੀ, ਕਿਸ਼ਨਪੁਰਾ, ਛੱਤ, ਪੱਤੋ, ਮਟਰਾਂ, ਬੜੀ, ਬਾਕਰਪੁਰਾ ਤੇ ਇਸ ਤਰ੍ਹਾਂ ਹੋਰ ਪਿੰਡ ਨਾਲ ਦੇ ਸ਼ਾਮਲ ਨੇ ਤੇ ਕਿਸਾਨਾਂ ਦੀ ਜ਼ਮੀਨ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕੀਤੀ ਜਾਵੇਗੀ। ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਬਦਲੇ ਰਾਸ਼ੀ ਅਤੇ ਲੈਂਡ ਪੂਲਿੰਗ ਤਹਿਤ ਦਿੱਤੇ ਜਾਣ ਵਾਲੇ ਲਾਭਾਂ ਚੋਂ ਕੋਈ ਇੱਕ ਵਿਕਲਪ ਲੈਣ ਦੀ ਖੁੱਲ੍ਹ ਹੋਵੇਗੀ। ਗਮਾਂਡਾ ਦੇ ਭੋ ਪ੍ਰਾਪਤ ਜਿਹੜੇ ਪ੍ਰਾਪਤੀ ਕੁਲੈਕਟਰ ਨੇ ਉਹਨਾਂ ਨੇ ਕਿਸਾਨਾਂ ਨੂੰ ਐਵਾਰਡ ਜਿਹੜਾ ਸੁਣਾਉਣ ਦੇ ਮੌਕੇ ਹਾਜ਼ਰ ਹੋਣ ਦੇ ਲਈ ਵੀ ਪਿੰਡਾਂ ਦੇ ਵਿੱਚ ਜਿਹੜਾ ਹੈ ਬੁਨਿਆਦੀ ਕਰਾਉਣ ਸੰਬੰਧੀ ਸਰਪੰਚਾਂ ਨੂੰ ਪੱਤਰ ਜਿਹੜੇ ਭੇਜੇ ਨੇ। ਸਮਾਂ ਸਾਰਣੀ ਦੇ ਤਹਿਤ 20 ਜੁਲਾਈ ਨੂੰ ਸਵੇਰੇ 10 ਵਜੇ ਪਿੰਡ ਕੁਰੜੀ, 11 ਵਜੇ ਪਿੰਡ ਪੱਤੋ, 12 ਵਜੇ ਪਿੰਡ ਸਿਆਊ, 1 ਵਜੇ ਪਿੰਡ ਬੜੀ, 2 ਵਜੇ ਪਿੰਡ ਮੰਟਰਾ ਤੇ ਬਾਕਰਪੁਰ, 3 ਵਜੇ ਪਿੰਡ ਛੱਤ ਅਤੇ 4 ਵਜੇ ਪਿੰਡ ਕਿਸ਼ਨਪੁਰਾ ਦੇ ਕਿਸਾਨਾਂ ਨੂੰ ਪੁੱਡਾ ਭਵਨ ਦੇ ਦੂਜੀ ਮੰਜ਼ਿਲ ਦੇ ਜਿਹੜੇ ਨੇ ਸਥਿਤ ਕਮੇਟੀ ਹਾਲ ਦੇ ਵਿੱਚ ਐਵਾਰਡ ਸੁਣਾਇਆ ਜਾਵੇਗਾ। ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ 1 ਏਕੜ ਬਦਲੇ 1,000 ਵਰਗ ਗਜ਼ ਰਿਹਾਇਸ਼ੀ ਤੇ 210 ਵਰਗ ਗਜ਼ ਵਪਾਰਕ ਥਾਂ ਮਿਲੇਗੀ। ਵਪਾਰਕ ਥਾਂ ਨਾ ਲੈਣ ਦੀ ਸੂਰਤ ਦੇ ਵਿੱਚ ਪ੍ਰਤੀ ਏਕੜ 1630 ਵਰਗ ਗਜ਼ ਦਾ ਜਿਹੜਾ ਥਾਂ ਹਾਸਲ ਕੀਤੀ ਜਾ ਸਕੇਗੀ। ਇਸ ਸਹੂਲਤ ਦੇ ਤਹਿਤ ਕਿਸਾਨਾਂ ਨੂੰ 4 ਸਾਲ ਤੱਕ ਆਪਣੀ ਅੱਗੇ ਖਰੀਦੀ ਜਾਣ ਵਾਲੀ ਜ਼ਮੀਨ ਤੇ ਪਲਾਟ ਦੀ ਰਜਿਸਟਰੀ ਦੇ ਉੱਤੇ ਕੋਈ ਅਸਟਾਮ ਫੀਸ ਨਹੀਂ ਦੇਣੀ ਪਵੇਗੀ। ਇਸ ਤਰ੍ਹਾਂ ਲੈਂਡ ਪੂਲਿੰਗ ਅਤੇ ਰਾਸ਼ੀ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਆਉਸਟੀ ਕੋਟੇ ਦੇ ਤਹਿਤ ਰਾਖਵੀਂ ਕੀਮਤ ਦੇ ਉੱਤੇ ਪਲਾਂਟ ਮਿਲਣਗੇ ਤੇ ਪਲਾਟ 1 ਏਕੜ ਦੇ ਪਿੱਛੇ 200 ਗਜ਼, 1 ਤੋਂ 2.5 ਏਕੜ ਤੱਕ 300 ਗਜ਼ ਅਤੇ 2.5 ਤੋਂ ਵੱਧ ਏਕੜ ਤੇ 500 ਵਰਗ ਗਜ਼ ਦਾ ਜਿਹੜਾ ਪਲਾਟ ਮਿਲੇਗਾ। ਕਿਸਾਨਾਂ ਨੂੰ ਜਿਹੜਾ ਖੇਤੀਬਾੜੀ ਲਈ ਬਿਜਲੀ ਕੁਨੈਕਸ਼ਨ, ਜ਼ਮੀਨ ਦਾ ਠੇਕਾ ਤੇ ਪਹਿਲਾਂ ਤੋਂ ਮਿਲਣ ਵਾਲੇ ਵੱਖ ਵੱਖ ਹਰ ਲਾਭ ਵੀ ਜਿਹੜੇ ਹਾਸਲ ਹੋਣਗੇ। ਲੈਂਡ ਪੂਲਿੰਗ ਤਹਿਤ ਜਿਹੜਾ ਪਿੰਡ ਕੁਰੜੀ ਦੀ 1395 ਏਕੜ, ਪਿੰਡ ਕਿਸ਼ਨਪੁਰਾ ਦੀ 755 ਏਕੜ, ਪਿੰਡ ਪੱਤੋ ਦੀ 416 ਏਕੜ, ਪਿੰਡ ਸਿਆਓ ਦੀ ਜਿਹੜੀ ਹੈ 405 ਏਕੜ ਤੇ ਪਿੰਡ ਮਟਰਾਂ ਦੀ ਜਿਹੜੀ ਹੈ 399 ਏਕੜ, ਪਿੰਡ ਬੜੀ ਦੀ 375, ਪਿੰਡ ਛੱਤ ਦੀ 62 ਏਕੜ ਤੇ ਪਿੰਡ ਬਾਕਰਪੁਰ ਦੀ 51 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਹੈ। ਇਸ ਦੇ ਵਿੱਚ ਜਿਹੜੇ ਖਦਸ਼ੇ ਜਿਤਾਏ ਜਾਣਗੇ ਕਿ 6 ਪਿੰਡਾਂ ਦੇ ਵਿੱਚ ਖੇਤੀਬਾੜੀ ਦੇ ਲਈ ਹੁਣ ਜ਼ਮੀਨ ਨਹੀਂ ਬਚੇਗੀ। 8 ਪਿੰਡਾਂ ਦੀ 3,864 ਏਕੜ ਜ਼ਮੀਨ ਅਕਵਾਇਰ ਹੋਣ ਦੇ ਨਾਲ 6 ਪਿੰਡਾਂ ਉੱਤੇ ਜਿਹੜਾ ਸਿਰਫ ਛੱਤ ਅਤੇ ਕਿਸ਼ਨਪੁਰਾ ਪਿੰਡ ਦੇ ਵਿੱਚ ਹੀ ਛੱਤ ਬੀੜ ਵਾਲੇ ਪਾਸੇ ਕੁਝ ਜ਼ਮੀਨ ਖੇਤੀ ਦੇ ਲਈ ਬਾਕੀ ਰਹਿ ਜਾਵੇਗੀ। ਦੂਸਰੇ ਪਾਸੇ PM ਮੋਦੀ ਸਾਹਿਬ ਜਿਹੜੇ ਅੱਜ ਪੰਜਾਬ ਦੀ ਫੇਰੀ ਤੇ ਆਏ ਨੇ, ਵਿਸਤਾਰ ਦੇ ਨਾਲ ਖ਼ਬਰ ਸਾਂਝੀ ਕਰਦੇ ਹਾਂ। ਵੱਖਰੇ ਵੱਖਰੇ ਪੱਖ ਤੋਂ ਇਹ ਖ਼ਬਰ ਹੈ। PM ਮੋਦੀ ਵਿਜ਼ਿਟ ਕੀਤੇ ਨੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਹੈ। ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਚਾਲਿਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸਵਦੇਸ਼ੀ ਤਕਨੀਕ ਦੇ ਨਾਲ ਵਿਕਸਿਤ ਇਹ ਟ੍ਰੇਨ ਹਾਈਡਰੋਜਨ ਫਿਊਲ ਸੈੱਲ ਦੇ ਉੱਤੇ ਆਧਾਰਿਤ ਹੈ ਤੇ ਸੰਚਾਲਨ ਦੇ ਦੌਰਾਨ 0 ਕਾਰਬਨ ਨਿਕਾਸ ਕਰਦੀ ਹੈ। ਇਸ ਨੂੰ ਸਵੱਛ, ਹਰੇ ਅਤੇ ਟਿਕਾਊ ਰੇਲ ਆਵਾਜਾਈ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ।

ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋ ਗਿਆ। ਅੱਜ ਇੱਥੋਂ ਦੇਸ਼ ਨੂੰ ਪਹਿਲੀ ਹਾਈਡਰੋਜਨ ਟ੍ਰੇਨ ਮਿਲੀ ਹੈ। ਆਪਣੇ ਇਸ ਰੁਝੇਵਿਆਂ ਦੇ ਭਰੇ ਦੌਰੇ ਦੇ ਵਿੱਚ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦੀ ਨੀਂਹ ਰੱਖਣਗੇ। ਰੱਖੀ ਗਈ ਹੈ ਤੇ ਹਾਂਸੀ ਬਰਵਾਲਾ ਨੈਸ਼ਨਲ ਹਾਈਵੇ ਸਮੇਤ ਕਈ ਪ੍ਰਮੁੱਖ ਸੜਕੀ ਮਾਰਗਾਂ ਦੇ ਨੀਂਹ ਪੱਥਰ ਰੱਖੇ ਗਏ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੇ ਹਰਿਆਣਾ ਵਾਲੇ ਹਿੱਸੇ ਸਮੇਤ ਹੋਰ ਵੱਡੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਆਪਣੇ ਦੌਰੇ ਦੇ ਦੂਜੇ ਪੜਾਅ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਉਹ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਕਰੀਬ 4,736 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਤੇ ਅੰਤ ਦੇ ਵਿੱਚ ਜਲੰਧਰ ਦੇ ਪੁਨਰ ਵਿਕਸਿਤ ਕੈਂਟ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਵਾਰਾਨਸੀ ਐਕਸਪ੍ਰੈਸ ਨੂੰ ਰਵਾਨਾ ਕੀਤਾ ਗਿਆ ਤੇ 5,470 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ, ਜੋ ਕਿ ਪਿਛਲੇ 5 ਮਹੀਨਿਆਂ ਦੇ ਵਿੱਚ ਉਨ੍ਹਾਂ ਦਾ ਦੂਜਾ ਜਲੰਧਰ ਦਾ ਦੌਰਾ ਹੈ। ਇਸ ਸਾਰੇ ਪ੍ਰੋਗਰਾਮ ਦੇ ਵਿੱਚ ਲਈ ਚੰਡੀਗੜ੍ਹ ਹਰਿਆਣਾ ਜਲੰਧਰ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ, ਜਿਹਦੇ ਵਿੱਚ ਲਗਭਗ 10,000 ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ। ਇਸ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਦੀਆਂ ਗੱਲਾਂ ਸਨ, ਪਰ ਕੋਈ ਲਾਗੇ ਛਾਗੇ ਨਾ ਦਿਖਿਆ, ਜਿਸਦੇ ਕਾਰਨ ਸੂਬਾ ਸਰਕਾਰ ਵੱਲੋਂ ਕਿਸੇ ਕੈਬਨਿਟ ਮੰਤਰੀ ਦੇ ਸ਼ਾਮਲ ਜਿਹੜਾ ਆਪਣਾ ਉਹਨਾਂ ਨੂੰ ਨਾਲ ਕੀਤਾ ਗਿਆ। ਦੂਸਰੇ ਪਾਸੇ ਹਰਜੀਤ ਸਿੰਘ ਗਰੇਵਾਲ ਬਣੇ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ। ਮੁਨਵਰੀ ਬੇਗਮ ਉਪ ਚੇਅਰਪਰਸਨ ਲਈ ਹੈ ਤੇ ਗਲੇਨ ਟਿਕਲੋ ਮੈਂਬਰ ਨਾਮਜ਼ਦ ਕੀਤੇ ਹੈ। ਕੇਂਦਰ ਸਰਕਾਰ ਦੇ ਹਰਜੀਤ ਸਿੰਘ ਗਰੇਵਾਲ ਨੂੰ 3 ਸਾਲਾਂ ਦੀ ਮਿਆਦ ਦੇ ਲਈ ਕੌਮੀ ਘੱਟ ਗਿਣਤੀ ਕਮਿਸ਼ਨ NCM ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਗਰੇਵਾਲ ਇਕਬਾਲ ਸਿੰਘ ਲਾਲਪੁਰਾ ਦੀ ਥਾਂ ਲੈਣਗੇ, ਜੋ ਪਹਿਲਾਂ ਇਸ ਕਮਿਸ਼ਨ ਦੇ ਚੇਅਰਪਰਸਨ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ। ਗਰੇਵਾਲ ਨੂੰ ਪਹਿਲਾਂ ਪੰਜਾਬ ਦੇ ਵਿੱਚ ਭਾਜਪਾ ਦਾ ਪ੍ਰਮੁੱਖ ਸਿੱਖ ਚਿਹਰਾ ਮੰਨਿਆ ਜਾਂਦਾ ਸੀ। ਖਾਸ ਕਰਕੇ ਭਾਜਪਾ ਦੇ ਕਿਸਾਨ ਵਿੰਗ ਦੇ ਲਈ ਉਨ੍ਹਾਂ ਨੇ ਕਾਫ਼ੀ ਕੰਮ ਕੀਤਾ ਤੇ ਲੋਕਾਂ ਦੀਆਂ ਗਾਲਾਂ ਵੀ ਕਾਫ਼ੀ ਖਾਧੀਆਂ। ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਦੌਰਾਨ ਗਰੇਵਾਲ ਹੌਲੀ ਹੌਲੀ ਪਿੱਛੇ ਪੈਂਦੇ ਗਏ। ਹੁਣ ਇਹ ਮੰਨਿਆ ਜਾ ਰਿਹਾ ਕਿ ਉਨ੍ਹਾਂ ਨੂੰ ਇਹ ਵਕਾਰੀ ਅਹੁਦਾ ਦੇ ਕੇ ਸਿਆਸੀ ਤੌਰ ਦੇ ਉੱਤੇ ਐਡਜਸਟ ਕੀਤਾ ਗਿਆ। ਕੇਂਦਰ ਸਰਕਾਰ ਨੇ ਐਸ ਮੁਨਵਰੀ ਬੇਗਮ ਨੂੰ ਮੁਸਲਿਮ ਨੁਮਾਇੰਦੇ ਵਜੋਂ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਉਪ ਚੇਅਰਪਰਸਨ ਨਿਯੁਕਤ ਕੀਤਾ, ਜਦੋਂ ਕਿ ਗਲੇਨ ਈ ਸੂਜ਼ਾ ਟਿਕਲੋ ਹੁਣਾਂ ਨੂੰ ਈਸਾਈ ਭਾਈਚਾਰੇ ਦੇ ਨੁਮਾਇੰਦੇ ਦੇ ਵਜੋਂ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਇਹ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਇਸ ਸੰਵਿਧਾਨਕ ਸੰਸਥਾ ਦੇ ਕੰਮ ਕਾਜ ਨੂੰ ਮਜ਼ਬੂਤ ਕਰਨ ਦੇ ਲਈ ਕੀਤੀਆਂ ਗਈਆਂ, ਜੋ ਦੇਸ਼ ਦੇ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਕਹਿੰਦੇ ਰਾਖੀ ਦੇ ਲਈ ਜ਼ਿੰਮੇਵਾਰ ਹੈ। ਇਸੇ ਮਸਲੇ ਦੇ ਵਿੱਚ ਮੁਹਾਲੀ ਪ੍ਰੋਟੈਸਟ ਹੋਇਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾ ਕੇ ਤਿੱਖਾ ਵਿਰੋਧ ਕਰ ਦਿੱਤਾ ਗਿਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਐਲਾਨ ਤਹਿਤ ਅੱਜ ਚੰਡੀਗੜ੍ਹ ਮੁਹਾਲੀ ਜਿਹੜਾ ਬਾਰਡਰ ਤੋਂ ਏਅਰਪੋਰਟ ਰੋਡ ਅਤੇ ਸੈਕਟਰ 79 ਤੱਕ ਇਹ ਜਿਹੜਾ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਕਾਰਕੁਨ ਸਕੂਟਰਾਂ ਮੋਟਰਸਾਈਕਲਾਂ ਅਤੇ ਗੱਡੀਆਂ ਦੇ ਉੱਤੇ ਸਵਾਰ ਸੀ। ਜਿਉਂ ਹੀ ਪ੍ਰਦਰਸ਼ਨਕਾਰੀ ਮੋਰਚੇ ਦੇ ਵੱਲ ਸਥਾਨ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਚੌਂਕ ਰਾਹੀਂ ਏਅਰਪੋਰਟ ਵੱਲ ਜਾਣ ਲੱਗੇ ਤਾਂ ਸੈਕਟਰ 79 ਦੇ ਚੌਂਕ ਦੇ ਕੋਲ ਪੁਲਿਸ ਨੇ ਉਨ੍ਹਾਂ ਨੂੰ ਨਾਕੇਬੰਦੀ ਕਰਕੇ ਰੋਕ ਲਿਆ ਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਗਿਆ। ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਦੇ ਦੌਰਾਨ ਰੋਸ ਵਿਖਾਵੇ ਦੇ ਦਿੱਤੇ ਗਏ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦਿਆਂ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਜਿਹੜੇ ਸਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਵੀ ਕੀਤਾ ਤੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ, ਜੋ ਕਿ ਕਿਸਾਨਾਂ, ਵਪਾਰੀਆਂ ਤੇ ਆਮ ਲੋਕਾਂ ਦੇ ਲਈ ਵੀ ਨੁਕਸਾਨਦੇਹ ਹਨ। ਦੂਸਰੇ ਪਾਸੇ ਪੰਜਾਬ ਦੀ ਜਿਹੜੀ ਸਿਆਸਤ ਹੈ, ਆਪ ਦੇ ਧਰਮ ਯੁੱਧ ਮੋਰਚੇ ਨੂੰ ਲੈ ਕੇ ਸੁਖਬੀਰ ਬਾਦਲ ਦੇ ਉੱਤੇ ਸੇਧਿਆ ਗਿਆ ਨਿਸ਼ਾਨਾ ਹੈ। ਬਲਤੇਜ ਪੰਨੂ ਹੁਣਾਂ ਨੇ ਅੱਜ ਫਿਰ ਕਾਨਫਰੰਸ ਕੀਤੀ ਹੈ, ਪ੍ਰੈਸ ਕਾਨਫਰੰਸ, ਤੇ ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਵਾਲ ਫਿਰ ਤੋਂ ਚੁੱਕੇ ਨੇ। ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 19 ਜੁਲਾਈ ਨੂੰ ਸ਼ੁਰੂ ਕੀਤੇ ਜਾਣ ਵਾਲੇ ਧਰਮ ਯੁੱਧ ਮੋਰਚੇ ਦੇ ਐਲਾਨ ਨੂੰ ਚੁੱਪ ਚਪੀਤੇ ਵਾਪਸ ਲੈ ਲਿਆ ਜਾਪਦਾ।
ਭਾਈ ਕਿਉਂ ਉਕਸਾਉਂਦੇ ਹੋ, ਰਹਿਣ ਦਿਓ ਜੇ ਚੁੱਪ ਚਪੀਤੇ ਬੈਠੇ ਆ, ਕਿਉਂ ਤੁਸੀਂ

0: ਕਰਨਾ ਚਾਹੁੰਦੇ ਹੋ, ਮਾਹੌਲ ਖਰਾਬ ਸਾਰਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਰੀਬ ਇਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ ਕਿ ਅਕਾਲੀ ਦਲ 19 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਹ ਮੋਰਚਾ ਸ਼ੁਰੂ ਕਰੇਗਾ। ਉਨਾਂ ਕਿਹਾ ਕਿ ਹਾਲਾਂਕਿ ਹੁਣ ਜਦੋਂ ਸਿਰਫ 2 ਦਿਨ ਬਾਕੀ ਰਹਿ ਗਏ ਨੇ ਤੇ ਪਾਰਟੀ ਨੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਲਈ ਨਾ ਤਾਂ ਕਿਸੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਨਾ ਹੀ ਕੋਈ ਤਿਆਰੀ ਕੀਤੀ ਹੈ। ਉਨਾਂ ਦੋਸ਼ ਲਾਇਆ ਕਿ ਇਸ ਐਲਾਨ ਦਾ ਉਦੇਸ਼ ਕੋਈ ਗੰਭੀਰ ਜਨਤਕ ਲਹਿਰ ਸ਼ੁਰੂ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਦੇ ਨਾਲ ਬੇਲੋੜਾ ਸਿਆਸੀ ਟਕਰਾਅ ਪੈਦਾ ਕਰਨਾ ਸੀ। ਉਨਾਂ ਦਾਅਵਾ ਕੀਤਾ ਕਿ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਦੇ ਬਾਰੇ ਅਕਾਲੀ ਦਲ ਦੀ ਹਾਲਿਆ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਚਰਚਾ ਤੱਕ ਨਹੀਂ ਕੀਤੀ ਗਈ ਤੇ ਉਨਾਂ ਦੋਸ਼ ਲਾਇਆ ਕਿ ਪਾਰਟੀ ਨੂੰ ਜਿਹੜੀ ਉਮੀਦ ਹੈ ਸੀਗੀ ਕਿ ਲੋਕ ਇਸ ਐਲਾਨ ਨੂੰ ਭੁੱਲ ਜਾਣਗੇ। ਪਿਛਲੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਪ ਆਗੂ ਨੇ ਦੋਸ਼ ਲਾਇਆ ਕਿ ਪਾਰਟੀ ਦਾ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਇਤਿਹਾਸ ਰਿਹਾ ਤੇ ਇਸ ਪਾਰਟੀ ਨੇ ਆਪਣੇ 2007 ਤੋਂ 2017 ਦੇ ਕਾਰਜਕਾਲ ਦੇ ਦੌਰਾਨ ਸੂਬੇ ਦੇ ਵਿਚ ਨਸ਼ਿਆਂ ਦੇ ਫੈਲਣ ਦੀ ਖੁੱਲ੍ਹ ਦਿੱਤੀ ਹੈ। 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿਚ ਸਾਰੇ ਵੱਡੇ ਘਟਨਾਕ੍ਰਮ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੋਏ ਸਨ। ਪਰ ਭਾਈ ਤੁਸੀਂ, ਤੁਹਾਡੇ ਕੋਲ 4.5 ਸਾਲ ਸੀਗੇ ਤੇ ਤੁਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਾਰਾ ਕੁਝ ਸਪਸ਼ਟ ਕਰ ਸਕਦੇ ਸੀ, ਚਾਰਜਸ਼ੀਟ ਦਾਖਲ ਕਰ ਸਕਦੇ ਸੀ। ਬਥੇਰਾ ਸਮਾਂ ਸੀ ਤੁਹਾਡੇ ਕੋਲ ਕਿ ਪਿਛਲੀਆਂ ਚੀਜ਼ਾਂ ਗਿਣਾਈ ਜਾਣੀਆਂ, ਜਿਨ੍ਹਾਂ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਉਸ ਤੋਂ ਬਾਅਦ ਹੋਈਆਂ ਬੇਅਦਬੀ ਦੀਆਂ ਘਟਨਾਵਾਂ, ਬਾਹਬਲ ਕਲਾਂ ਦੇ ਕੋਟਕਪੂਰਾ ਵਿਖੇ ਪੁਲਿਸ ਫਾਇਰਿੰਗ ਅਤੇ ਸਬੂਤਾਂ ਨੂੰ ਨਸ਼ਟ ਕਰਨਾ ਸ਼ਾਮਲ ਹੈ। ਪੰਨੂ ਨੇ ਸਵਾਲ ਕੀਤਾ ਕਿ ਜੇਕਰ ਅਕਾਲੀ ਦਲ 19 ਜੁਲਾਈ ਨੂੰ ਅੰਦੋਲਨ ਸ਼ੁਰੂ ਕਰਨ ਦਾ ਇਰਾਦਾ ਰੱਖਦਾ ਸੀ ਤਾਂ ਉਸਨੇ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਲਈ ਆਪਣੇ ਪ੍ਰੋਗਰਾਮ, ਰਣਨੀਤੀ ਜਾਂ ਲੀਡਰਸ਼ਿਪ ਦਾ ਐਲਾਨ ਕਿਉਂ ਨਹੀਂ ਕੀਤਾ। ਵੈਸੇ ਗੱਲ ਸੋਚਣ ਵਾਲੀ ਹੈ ਕਿ ਫਿਕਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਧਰਮ ਯੁੱਧ ਮੋਰਚਾ ਅਕਾਲੀਆਂ ਨੇ ਲਾਉਣਾ ਹੈ। ਮੌਨਸੂਨ ਸੈਸ਼ਨ ਦੀ ਗੱਲ ਕਰੀਏ ਤੇ ਸੰਸਦ ਦਾ ਮੌਨਸੂਨ ਇਜਲਾਸ 20 ਜੁਲਾਈ ਤੋਂ ਹੋਵੇਗਾ ਤੇ ਸਰਕਾਰ ਲਿਆ ਰਹੀ ਹੈ 7 ਅਹਿਮ ਬਿੱਲ ਜਿਹੜੇ ਨੇ ਕੇਂਦਰ ਸਰਕਾਰ। ਵੰਦੇ ਮਾਤਰਮ ਦੇ ਅਪਮਾਨ ਅਤੇ ਵਿਦੇਸ਼ੀ ਚੰਦੇ ਦੇ ਸਖ਼ਤੀ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਇਜਲਾਸ ਦੇ ਲਈ ਆਪਣਾ ਵਿਧਾਨਕ ਜਿਹੜਾ ਏਜੰਡਾ ਹੈ ਉਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ। ਪੀਟੀਆਈ ਮੁਤਾਬਕ ਸਰਕਾਰ ਇਸ ਵਾਰ ਲੋਕ ਸਭਾ ਦੇ ਵਿਚ 7 ਮਹੱਤਵਪੂਰਨ ਬਿੱਲ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਦੇ ਵਿਚ ਕੌਮੀ ਗੀਤ ਜਿਹੜਾ ਹੈ, ਵੰਦੇ ਮਾਤਰਮ ਦੇ ਅਪਮਾਨ ਨੂੰ ਰੋਕਣ ਅਤੇ ਵਿਦੇਸ਼ੀ ਫੰਡਿੰਗ ਚੰਦਾ ਜਿਹੜਾ ਕਾਨੂੰਨ ਦੇ ਵਿਚ ਸੋਧ ਦੇ ਨਾਲ ਜੁੜੇ ਅਹਿਮ ਜਿਹੜੇ ਨੇ ਵਿਦਿਅਕ ਸ਼ਾਮਲ ਨੇ। ਹਾਲਾਂਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਬਿੱਲਾਂ ਦੀ ਇਸ ਆਰਜ਼ੀ ਜਿਹੜੀ ਸੂਚੀ ਹੈ ਉਹਦੇ ਵਿਚ ਕਿਸੇ ਵੀ ਸੰਵਿਧਾਨ ਸੋਧ ਬਿੱਲ, ਜਿਵੇਂ ਕਿ ਹਾਲਾਂਕਿ ਹਲਕਿਆਂ ਦੀ ਜਿਹੜੀ ਹੈ ਮੁੜ ਬੰਦੀ, ਜਾਣੀ ਕਿ ਜੇ 50% ਜਾਂ ਕੋਟਾ ਵਧਾਉਣ ਦੀ ਗੱਲ ਸੀਗੀ, ਸੀਟਾਂ ਵਧਾਉਣ ਦੀ ਗੱਲ ਸੀ, ਮੁੜ ਬੰਦੀ ਜਾਂ ਮਹਿਲਾ ਰਾਖਵਾਂਕਰਨ ਸੋਧ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਸਿਆਸੀ ਹਲਕਿਆਂ ਦੇ ਵਿਚ ਚਰਚਾ ਛਿੜ ਪਈ ਹੈ। 13 ਅਗਸਤ ਤੱਕ ਚੱਲਣ ਵਾਲੇ ਇਸ 25 ਦਿਨਾਂ ਦੇ ਲੰਬੇ ਮੌਨਸੂਨ ਇਜਲਾਸ ਦੇ ਦੌਰਾਨ ਕੁੱਲ 19 ਬੈਠਕਾਂ ਹੋਣਗੀਆਂ, ਜਿਸ ਦੇ ਕਾਫ਼ੀ ਹੰਗਾਮੇਦਾਰ ਰਹਿਣ ਦੇ ਆਸਾਰ ਵੀ ਜਿਹੜੇ ਦੇਖੇ ਜਾ ਰਹੇ ਨੇ। ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਸਮੁੱਚਾ ਇੰਡੀਆ ਗੱਠਜੋੜ, ਨੀਟ, UG, ਪੇਪਰ ਲੀਕ ਮਾਮਲੇ, ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਵਿਚ ਹੋਈਆਂ ਗੜਬੜੀਆਂ, ਅਯੁੱਧਿਆ ਰਾਮ ਮੰਦਰ ਦਾਨ ਵਿਵਾਦ, E20 ਬਾਲਣ ਨੀਤੀ, ਮੌਜੂਦਾ ਵਿਦੇਸ਼ ਨੀਤੀ ਵਰਗੇ ਪੱਖ ਦੇ ਮੁੱਦਿਆਂ ਦੇ ਉੱਤੇ ਮੋਦੀ ਸਰਕਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਘੇਰਨ ਦੀ ਵੱਡੀ ਜਿਹੜੀ ਹੈ ਰਣਨੀਤੀ ਤਿਆਰ ਕਰ ਰਿਹਾ। ਜਿਹੜੇ ਬਿੱਲ ਲੈ ਕੇ ਆ ਰਹੇ ਨੇ ਸੱਤ, ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾ ਬਿੱਲ ਲਿਆ ਰਹੇ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਸੋਧ ਬਿੱਲ 2026। ਵਿਦੇਸ਼ੀ ਫੰਡਾਂ ਚੰਦੇ ਦੀ ਵਰਤੋਂ ਦੇ ਉੱਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਰਜਿਸਟ੍ਰੇਸ਼ਨ ਖਤਮ ਹੋਣ ਦੇ ਉੱਤੇ ਜਾਇਦਾਦਾਂ ਦੇ ਉੱਤੇ ਸਰਕਾਰੀ ਕੰਟਰੋਲ ਦਾ ਪ੍ਰਬੰਧ ਹੋਵੇਗਾ। ਇਸ ਦੇ ਲਈ ਇੱਕ ਵੱਖਰੀ ਅਥਾਰਟੀ ਬਣਾਈ ਜਾਵੇਗੀ। ਦੂਸਰਾ ਬਿੱਲ ਹੈ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸੋਧ ਬਿੱਲ 2026। ਜਨਗਣ ਮਨ, ਰਾਸ਼ਟਰੀ ਗਾਨ ਵਾਂਗ ਵੰਦੇ ਮਾਤਰਮ ਨੂੰ ਵੀ ਕਾਨੂੰਨੀ ਸੁਰੱਖਿਆ ਮਿਲੇਗੀ। ਇਸਦਾ ਅਪਮਾਨ ਕਰਨ, ਨਿਰਾਦਰ ਕਰਨ ਜਾਂ ਇਸਦੇ ਗਾਇਨ ਦੇ ਵਿੱਚ ਰੁਕਾਵਟ ਪਾਉਣ ਨੂੰ ਅਪਰਾਧ ਮੰਨਿਆ ਜਾਵੇਗਾ। ਤੀਸਰਾ ਬਿੱਲ ਹੈ ਵਿਕਸਿਤ ਭਾਰਤ ਉੱਚ ਸਿੱਖਿਆ ਸੰਸਥਾਨ ਬਿੱਲ 2025। UGC, AICTE ਤੇ NCTE ਦੀ ਜਿਹੜੀ ਜਗ੍ਹਾ ਇੱਕ ਸਾਂਝੀ ਰੈਗੂਲੇਟਰੀ ਅਥਾਰਟੀ ਬਣਾਈ ਜਾਵੇਗੀ। ਰਾਸ਼ਟਰੀ ਮਹੱਤਵ ਦੇ ਵਾਲੇ ਸੰਸਥਾਨ ਜਿਹੜੇ ਨੇ INI ਵੀ ਇਸ ਦੇ ਦਾਇਰੇ ਦੇ ਵਿੱਚ ਆਉਣਗੇ। ਚੌਥਾ ਬਿੱਲ ਹੈ ਇਨਕਮ ਟੈਕਸ ਸੋਧ ਬਿੱਲ 2026। ਵਿਦੇਸ਼ੀ ਨਿਵੇਸ਼ਕਾਂ ਨੂੰ ਸਰਕਾਰੀ ਪ੍ਰਤੀਭੂਤੀਆਂ ਜਿਹੜੀਆਂ ਨੇ ਵਿੱਚ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨਾ, ਸਰਕਾਰੀ ਕਰਜ਼ਾ ਬਾਜ਼ਾਰ ਨੂੰ ਮਜ਼ਬੂਤ ਕਰਨ ਦੀ ਤਿਆਰੀ ਹੈ। ਪੰਜਵਾਂ ਬਿੱਲ ਹੈ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ, ਸੋਧ ਬਿੱਲ 226। ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ 33 ਤੋਂ ਵਧਾ ਕੇ 37 ਕੀਤੀ ਜਾਏਗੀ ਹੁਣ, ਤੇ ਇਸੇ ਸੰਬੰਧੀ ਪਹਿਲਾਂ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਜਿਹੜਾ ਹੁਣ ਕਾਨੂੰਨੀ ਰੂਪ ਦਿੱਤਾ ਜਾਵੇਗਾ। ਛੇਵਾਂ ਬਿੱਲ ਹੈ ਜਨਮ ਅਤੇ ਮੌਤ ਰਜਿਸਟ੍ਰੇਸ਼ਨ, ਸੋਧ ਬਿੱਲ 226। 2 ਸਾਲ ਬੀਤ ਜਾਣ ਤੋਂ ਬਾਅਦ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਸਿਰਫ ਜੁਡੀਸ਼ੀਅਲ ਮੈਜਿਸਟ੍ਰੇਟ, ਨਿਆਇਕ ਮੈਜਿਸਟ੍ਰੇਟ ਦੇ ਹੁਕਮਾਂ ਦੇ ਨਾਲ ਹੀ ਹੋ ਸਕੇਗੀ। ਇਸ ਪ੍ਰਕਿਰਿਆ ਦੇ ਵਿੱਚੋਂ ਡੀਐਮ ਐਸਡੀਐਮ ਦੀ ਮਨਜ਼ੂਰੀ ਵਾਲਾ ਪ੍ਰਬੰਧ ਖਤਮ ਕਰ ਦਿੱਤਾ ਜਾਵੇਗਾ। 7ਵਾਂ ਬਿੱਲ ਹੈ ਇਹਦੇ ਵਿੱਚ ਆਖਰੀ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ ਡਿਵੈਲਪਮੈਂਟ ਸੋਧ ਬਿੱਲ 226। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਝਗੜਿਆਂ ਦਾ ਤੇਜ਼ੀ ਦੇ ਨਾਲ ਨਿਪਟਾਰਾ ਕੀਤਾ ਜਾਵੇਗਾ। ਸੂਬਿਆਂ ਦੇ ਵਿੱਚ MSEFC ਮਾਈਕਰੋ ਐਂਡ ਸਮਾਲ ਇੰਟਰਪ੍ਰਾਈਜ਼ ਜਿਹੜਾ ਆਪਣਾ ਇਹ ਜੋ ਵੀ ਇੰਸਟਰੂਮੈਂਟ ਨੇ ਉਹਨਾਂ ਦੀ ਗਿਣਤੀ ਵਧਾਈ ਜਾ ਸਕੇਗੀ। ਸੈਸ਼ਨ ਦੇ ਵਿੱਚ ਰੱਖੇ ਜਾਣ ਵਾਲੇ 7 ਬਿੱਲਾਂ ਦੇ ਵਿੱਚੋਂ 2 ਬਿੱਲ ਪੁਰਾਣੇ ਨੇ, ਜਦਕਿ 3 ਬਿੱਲ ਪਹਿਲੀ ਵਾਰ ਸਦਨ ਦੇ ਵਿੱਚ ਪੇਸ਼ ਕੀਤੇ ਜਾਣੇ ਨੇ। ਪੁਰਾਣੇ ਬਿੱਲਾਂ ਦੇ ਵਿੱਚ ਫੋਰਨ ਕੰਟਰੀਬਿਊਸ਼ਨ ਯਾਨੀ ਕਿ ਬਾਹਰੋਂ ਜਿਹੜਾ ਫੋਰਨ ਤੋਂ ਜੋ ਕੁਝ ਵੀ ਆਉਂਦਾ ਹੈ, ਰੈਗੂਲੇਸ਼ਨ ਐਕਟ ਅਤੇ ਵਿਕਾਸ ਭਾਰਤ, ਵਿਕਸਿਤ ਭਾਰਤ ਸਿੱਖਿਆ ਆਦੇਸ਼ ਥਾਨ ਬਿੱਲ ਜਿਹੜਾ ਸ਼ਾਮਲ ਨੇ, ਜੋ ਪਹਿਲਾਂ ਹੀ ਜਿਹੜਾ ਸੰਸਦ ਦੇ ਵਿਚਾਰ ਦੇ ਅਧੀਨ ਸਨ। ਇਸ ਤੋਂ ਇਲਾਵਾ ਇਨਕਮ ਟੈਕਸ ਸੋਧ ਬਿੱਲ 226 ਤੇ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਸੰਬੰਧੀ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹੈ ਤੇ ਸਰਕਾਰੀ ਜਿਹੜਾ ਅਧਿਆਦੇਸ਼ਾਂ ਆਰਡੀਨੈਂਸ ਦੀ ਜਗ੍ਹਾ ਲੈਣਗੇ, ਜਦਕਿ ਜਨਮ ਮੌਤ ਰਜਿਸਟ੍ਰੇਸ਼ਨ ਵੰਦੇ ਮਾਤਰਮ ਦੇ ਨਿਰਧਾਰਿਤ ਤੇ ਰੋਕ ਤੇ MSME ਖੇਤਰ ਦੇ ਨਾਲ ਜੁੜੇ 3 ਬਿੱਲ ਨਵੇਂ ਸਿਰੇ ਤੇ ਜਿਹੜੇ ਲਿਆਂਦੇ ਜਾਣਗੇ। ਕਾਂਗਰਸ ਪਾਰਟੀ CJP ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਪਵਨ ਖੇੜਾ ਨੇ ਇੱਕਜੁੱਟਤਾ ਜਿਹੜੀ ਪ੍ਰਗਟਾ ਦਿੱਤੀ ਹੈ। ਕਾਂਗਰਸ ਜਨਤਾ ਪਾਰਟੀ ਦੇ ਚੱਲ ਰਹੇ ਪ੍ਰਦਰਸ਼ਨ ਤੋਂ ਕਈ ਦਿਨ ਤੱਕ ਦੂਰ ਰਹਿਣ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਅੱਜ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦੇ ਦਿੱਤਾ, ਜਿਸਦੇ ਵਿੱਚ ਪਾਰਟੀ ਆਗੂ ਪਵਨ ਖੇੜਾ ਨੇ ਇਕਜੁੱਟਤਾ ਪ੍ਰਗਟਾਉਣ ਦੇ ਲਈ ਪ੍ਰਦਰਸ਼ਨ ਦੇ ਲਈ ਵਾਲੀ ਥਾਂ ਦਾ ਜਿਹੜਾ ਦੌਰਾ ਕਰ ਲਿਆ। ਖੇੜਾ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ, ਜੋ ਕਿ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਦੀ ਪਹਿਲੀ ਨਜ਼ਰ ਆਉਣ ਵਾਲੀ ਸ਼ਮੂਲੀਅਤ ਹੈ। ਉਨ੍ਹਾਂ ਦਾ ਇਹ ਦੌਰਾ ਉਦੋਂ ਹੋਇਆ ਜਦੋਂ ਕਈ ਵਿਰੋਧੀ ਆਗੂਆਂ ਤੇ ਸਿਵਲ ਸੁਸਾਇਟੀ ਸਮੂਹਾਂ ਵੱਲੋਂ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਬਾਵਜੂਦ ਪਾਰਟੀ ਦੀ ਗੈਰ ਹਾਜ਼ਰੀ ਦੇ ਉੱਤੇ ਸਵਾਲ ਉਠਾਏ ਜਾ ਰਹੇ ਸਨ। ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਇਕਜੁੱਟਤਾ ਤੇ ਉਨ੍ਹਾਂ ਦੀਆਂ ਮੰਗਾਂ ਦੇ ਲਈ ਕਾਂਗਰਸ ਦੇ ਸਮਰਥਨ ਨੂੰ ਦੁਹਰਾਇਆ ਤੇ ਉਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਕੇਂਦਰ ਦੀ ਆਲੋਚਨਾ ਵੀ ਕੀਤੀ ਹੈ ਤੇ ਕਿਹਾ ਪ੍ਰਦਰਸ਼ਨਕਾਰੀਆਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਸੁਣਿਆ ਜਾਣਾ ਚਾਹੀਦਾ ਤੇ ਇਸ ਦੌਰੇ ਨੂੰ ਕਾਂਗਰਸ ਦੇ ਵੱਲੋਂ ਅੰਦੋਲਨ ਨੂੰ ਰਸਮੀ ਰਾਜਨੀਤਿਕ ਸਮਰਥਨ ਦੇ ਵਜੋਂ ਦੇਖਿਆ ਜਾ ਰਿਹਾ, ਜਿਸ ਨੂੰ ਕਾਰਕੁਨਾਂ ਤੇ ਵਿਰੋਧੀ ਧਿਰ ਦੇ ਵਰਗਾਂ ਤੋਂ ਲਗਾਤਾਰ ਸਮਰਥਨ ਮਿਲ ਰਿਹਾ ਦੱਸਿਆ ਜਾ ਰਿਹਾ। ਤਿੱਲੋ ਦੋਸਤੋ, ਇਹ ਸਨ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਖ਼ਬਰਾਂ ਤੇ ਅੱਗੇ ਵਧਦੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਾਈਂ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਹੋ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੇ ਸਾਹਿਬ, ਪਹਿਲਾਂ ਤਾਂ ਕੱਲ ਲੋਕਾਂ ਨੇ ਬੜਾ ਨਜ਼ਾਰਾ ਦੇਖਿਆ ਤੇ ਆਪਾਂ ਅੰਦਰ ਬੈਠੇ ਰਹਿ ਗਏ।
0: ਅੱਛਾ ਜੀ, ਹਾਂਜੀ, ਆ ਜਿਹੜਾ ਓਕੇ ਓਲਕਾ ਪਿੰਡ ਡਿਗਿਆ,
1: ਓਲਕਾ ਪਿੰਡ ਜਿਹੜਾ ਹੈਗਾ ਜੀ, ਉਹ ਮੈਂ ਕੋਰਟ ਦੇ ਵਿੱਚ ਗਿਆ ਤੇ ਮੇਰਾ ਦੋਸਤ ਇੱਕ ਆਇਆ, ਉਹਨੇ ਪਹਿਲਾਂ ਆਉਂਦਿਆਂ ਇਹੀ ਕੁਐਸਚਨ ਰੇਜ਼ ਕੀਤਾ, ਫੇਰ ਮੇਰਾ ਮੁਨਸ਼ੀ ਆਇਆ, ਉਹਨੇ ਮੈਨੂੰ ਆਉਂਦਿਆਂ ਕਿਹਾ
0: ਜੀ,
1: ਮੈਂ ਕਿਹਾ ਯਾਰ ਭਾਈ ਮੈਨੂੰ ਨੀ ਪਤਾ, ਮੈਂ ਕਿਹਾ ਮੈਂ ਨਿਊਜ਼ ਦੇਖੀ ਨੀ ਕਿਤੇ
0: ਜੀ,
1: ਉਹ ਫੇਰ ਤੇ ਬਾਅਦ ਦੇ ਵਿੱਚ ਫੇਰ ਇਲਾਕੇ ਦੇ ਵੀਡੀਓ ਜਿਹੜੇ ਹੈਗੇ ਆ ਉਹ ਦੇਖੇ ਭਾਈ, ਹਾਂਜੀ ਉਹਦੇ ਵਿੱਚ ਇੱਕ ਤਾਰ ਦੀ ਤਾਰ ਹੀ ਬਣੀ ਆ ਰਹੀ ਸੀ ਤੇ ਉਹ ਲਾਈਟ ਦੀ ਲਾਈਟ,
0: ਬਿਲਕੁਲ
1: ਕਾਫੀ ਮਤਲਬ ਜਿਹੜਾ ਹੈਗਾ ਆ ਉਹ, ਇਹ ਵਿਗਿਆਨਿਕ ਤਾਂ ਇਹ ਕਹਿੰਦੇ ਹੈਗੇ ਆ ਕਿ ਕਈ ਵਾਰੀ ਇਹ ਕੱਲੇ ਸਿੰਗਲ ਨੀ ਹੁੰਦੀ ਹੈਗੀ,
0: ਹਾਂਜੀ
1: ਤੇ ਉਹ ਜਿਆਦਾ ਹੁੰਦੀਆਂ ਹੈਗੀਆਂ ਆ ਤੇ ਉਹਨੂੰ ਬਾਰਿਸ਼ ਵੀ ਕਹਿ ਦਿੰਦੇ ਹੈਗੇ, ਓਲਕਾ ਪਿੰਡ ਦੀ ਬਾਰਿਸ਼,
0: ਹਾਂਜੀ ਬਿਲਕੁਲ,
1: ਤੇ
0: ਜਾਂ ਫਿਰ ਇੱਕ ਹੁੰਦਾ ਜੀ ਆਪਣੇ ਸਟਾਰਲਿੰਕ ਜਿਹੜੀ ਆਪਣੀ ਐਲਨ ਮਸਕ ਦੀ ਕੰਪਨੀ ਆ ਨਾ, ਉਹ ਕਈ ਵਾਰੀ ਇਕੱਠੀਆਂ ਜਿਹੜੀਆਂ ਨੇ ਆਪਣੇ ਕੁਝ ਚੀਜ਼ਾਂ ਅੰਤਰਿਕਸ਼ ਦੇ ਵਿੱਚ ਛੱਡਦੇ ਆ ਤੇ ਉਹ ਉਹਨਾਂ ਦੀ ਮਤਲਬ ਕਿ ਇਦਾਂ ਲੱਗਦਾ ਕਿ ਲਾਈਨ ਦੇ ਵਿੱਚ ਤੁਰੇ ਜਾਂਦੇ ਆ, ਉਹ ਕੁਝ ਡਿਵਾਈਸ ਹੁੰਦੀਆਂ ਜਾਂ ਉਹ ਚੀਜ਼ਾਂ ਹੁੰਦੀਆਂ ਨੇ ਉਹ ਕੁਝ ਸਮੇਂ ਲਈ ਦਿਖਦੀਆਂ ਨੇ ਜੀ, ਉਹ ਪਿਛਲੇ ਸਮਿਆਂ ਦੇ ਵਿੱਚ ਵੀ ਰੋਲਾ ਪਿਆ ਸੀ, ਪਰ ਇਹਦੀ ਰੋਸ਼ਨੀ ਜਿਹੜੀ ਸੀ ਲਾਲ ਸੀ ਜਿੱਦਾਂ ਗੋਲਾ ਹਨਾ ਮਗਦਾ ਆਉਂਦਾ ਥੱਲੇ ਨੂੰ, ਕਿਉਂਕਿ ਛੋਟਾ ਹੋਏਗਾ ਇਸ ਕਰਕੇ ਉੱਪਰ ਹੀ ਜਿਹੜਾ ਖਤਮ ਹੋ ਗਿਆ, ਨਹੀਂ ਤਾਂ ਫਿਨਲੈਂਡ ਜਾਂ ਕੁਝ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਵੀ ਡਿੱਗੇ ਸੀ ਜੀ, ਉਹਨਾਂ ਦੇ ਨਿਸ਼ਾਨ ਅੱਜ ਵੀ ਜਾਂ ਮਤਲਬ ਕਿ ਇਹਨਾਂ ਧਰਤੀਆਂ ਦੇ ਉੱਤੇ ਹੈਗੇ ਨੇ ਜੀ, ਰਸ਼ੀਆ ਦੇ ਵਿੱਚ ਜਾਂ ਇਹਨਾਂ ਮੁਲਕਾਂ ਚ।
1: ਬਿਲਕੁਲ ਹਾਂਜੀ, ਉਹ ਤਾਂ ਹਿਸਟਰੀ ਹੈਗੀ ਆ ਜੀ, ਉਹ ਤਾਂ ਆਉਂਦੇ ਆ, ਚਲੋ ਠੀਕ ਗੱਲ ਹੈਗੀ ਆ, ਪਰ ਲੋਕੀ ਬੜੀਆਂ ਮਾਨਤਾਵਾਂ ਰੱਖਦੇ ਹੈਗੇ ਆ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੀ,
0: ਜੀ
1: ਤੇ ਲਗਭਗ ਇਹ ਗੱਲ ਹੈਗੀ ਆ ਜੀ, ਅਠੱਤਰ ਛਿਅੱਤਰ ਅਠੱਤਰ ਦੀ ਹੋਣੀ ਜੀ, ਉਦੋਂ ਰੌਲਾ ਪੈ ਗਿਆ ਜੀ, ਕਹਿੰਦੇ ਜੀ ਦੁਨੀਆਂ ਮੁੱਕ ਜਾਣੀ ਆ ਜੀ, ਇੱਥੇ ਸਕਾਈ ਲੈਬ ਡਿੱਗਣਾ ਹੈ ਜੀ। ਅਸੀਂ ਛੋਟੇ ਹੁੰਦੇ ਜੀ, ਸਾਨੂੰ ਪਤਾ ਨੀ ਸਕਾਈ ਲੈਬ ਕੀ ਹੈਗਾ ਜੀ, ਹਾਂਜੀ ਉਹ ਸਕਾਈ ਲੈਬ ਡਿੱਗ ਪੈਣਾ ਜੀ, ਸਕਾਈ ਲੈਬ ਡਿੱਗ ਪੈਣਾ, ਬਾਹਰ ਨੀ ਸੋਣਾ ਹੈਗਾ, ਕਿਤੇ ਮੰਜੇ ਤੇ ਡਿੱਗ ਪਏ ਆ ਕੇ, ਹਾਂਜੀ ਉਹ ਪਤਾ ਨੀ
0: ਕਿੱਦਾਂ ਕਿੱਦਾਂ ਦੀਆਂ ਗੱਲਾਂ ਨੇ ਮੇਰੇ ਖਿਆਲ 90 ਤੋਂ ਪਹਿਲਾਂ ਦੀਆਂ ਨਾ, ਇਹ ਮੇਰੇ ਖਿਆਲ ਚੇਤਾ ਥੋੜਾ ਥੋੜਾ।
1: ਨਾ ਨਾ ਨਾ ਨਾ ਨਾ ਨਾ ਨਹੀਂ ਜੀ, ਨਹੀਂ ਨਹੀਂ ਨਹੀਂ ਭਾਰੇ ਸਾਹਿਬ,
0: 70
1: ਦੀਆਂ ਗੱਲਾਂ ਨੀ ਹੈਗੀਆਂ ਇਹ।
0: ਵੈਸੇ ਗੱਲ ਸੁਣਦੇ ਰਹੇ ਆ ਪਰ ਪਤਾ ਨੀ ਕਦੋਂ ਦੀ
1: 78 ਦੇ 78
0: ਹਾਂਜੀ ਉਹ
1: 78 ਹਾਂਜੀ ਮੈਨੂੰ ਤਾਂ ਯਾਦ ਆ ਕਿ ਅਸੀਂ ਜਲੰਧਰ ਮਿੱਠਾਪੁਰ ਰਹਿੰਦੇ ਹੁੰਦੇ ਸੀਗੇ ਜੀ, ਉੱਥੇ ਮਤਲਬ ਜਿਹੜਾ ਹੈਗਾ ਸਾਡਾ ਮਤਲਬ ਘਰ ਦਾ ਵਿਹੜਾ ਬੜਾ ਖੁੱਲਾ ਹੁੰਦਾ ਸੀਗਾ, ਤੇ ਮੰਜੇ ਜਿਹੜੇ ਬਾਹਰ ਡਾਏ ਹੁੰਦੇ ਸੀ, ਤੇ ਉੱਥੇ ਫਿਰ ਜਿਹੜਾ ਹੈਗਾ ਇਹ ਚੀਜ਼ ਡਿਸਕਸ ਕਰਦੇ ਹੁੰਦੇ ਸੀ, ਸਕਾਈ ਲੈਬ ਡਿੱਗਣਾ
0: ਜੀ।
1: ਫਿਰ ਅਖਬਾਰਾਂ ਦੇ ਵਿੱਚ ਅਸੀਂ ਛੋਟੇ ਹੁੰਦੇ, ਚਲੋ ਅਖਬਾਰਾਂ ਦੇ ਵਿੱਚ ਖਬਰ ਪੜ੍ਹੀ ਫਿਰ
0: ਜੀ,
1: ਭਈ ਇਹ ਸਕਾਈ ਲੈਬ ਜਿਹੜਾ ਆ ਉਹ ਅਮੈਰੀਕਾ ਨੇ ਮਤਲਬ ਸਮੁੰਦਰ ਦੇ ਵਿੱਚ ਉਹ ਸਿੱਟ ਲਿਆ ਜੀ, ਹਾਂਜੀ ਤੇ ਉਹ ਬਾਅਦ ਦੇ ਵਿੱਚ ਜਦੋਂ ਚਲੋ ਥੋੜਾ ਬਹੁਤਾ ਮੈਚਿਓਰ ਹੋਏ ਤੇ ਪਤਾ ਲੱਗਾ ਕਿ ਉਹ ਅਮਰੀਕਾ ਦਾ ਇੱਕ ਸੈਟੇਲਾਈਟ ਸੀਗਾ ਜਿਹੜਾ ਕਿ ਅਨਕੰਟਰੋਲਡ ਹੋ ਗਿਆ ਸੀਗਾ, ਤੇ ਜਦੋਂ ਅਨਕੰਟਰੋਲਡ ਹੋ ਗਿਆ ਤੇ ਫਿਰ ਉਹਨਾਂ ਨੂੰ ਇਹ ਸੀਗਾ ਕਿ ਇਹ ਦਿਸ਼ਾ ਭਟਕ ਗਿਆ ਹੈਗਾ ਆ, ਤੇ ਧਰਤੀ ਹੌਲੀ ਹੌਲੀ ਧਰਤੀ ਦੀ ਗ੍ਰੈਵਿਟੀ ਦੇ ਵਿੱਚ ਆ ਰਿਹਾ ਹੈਗਾ ਆ ਜੀ, ਤੇ ਫਿਰ ਉਹਦਾ ਸੀਗਾ ਜੀ, ਬਟ ਉਹਨਾਂ ਨੇ ਨਾ ਜੀ ਫੇਰ ਵੀ ਧਰਤੀ ਦੀ ਗ੍ਰੈਵਿਟੀ ਦੇ ਅੰਦਰ ਵੜਨ ਤੋਂ ਬਾਅਦ ਵੀ ਕੰਟਰੋਲ ਕਰ ਲਿਆ ਸੀ
0: ਜੀ,
1: ਉਸ ਸਮੁੰਦਰ ਦੇ ਵਿੱਚ ਉਹਨਾਂ ਨੇ ਸਿੱਟ ਲਿਆ ਸੀਗਾ ਜੀ।
0: ਬਿਲਕੁਲ ਹੈ ਜੀ,
1: ਏਦਾਂ ਦੀਆਂ ਚਲੋ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਹੈਗੀਆਂ ਜੀ, ਪਰ ਇਹ ਆ ਵੀ ਇਹਦਾ ਲੋਕੀ ਲੁਤਫ ਬਹੁਤ ਲੈਂਦੇ ਹੈਗੇ ਜੀ, ਕਈ ਕਹਿੰਦੇ ਹੈਗੇ ਜੀ ਇਹ ਟੁੱਟਿਆ ਤਾਰਾ।
0: ਪਰ ਸੈਣੀ ਸਾਹਿਬ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਇਹ ਤਾਂ ਸਪਸ਼ਟ ਹੋ ਜਾਂਦਾ ਨਾ, ਜਿਸ ਕਈ ਕਹਿ ਦਿੰਦੇ ਆ ਕਿ ਮੁਰਗੇ ਪਹਿਲਾਂ ਆਏ ਸੀਗੇ, ਅੰਡਾ ਆਇਆ ਸੀ, ਇਹਨਾਂ ਚੀਜ਼ਾਂ ਚ ਪੈ ਜਾਂਦੇ ਆ, ਪਰ ਇਹ ਚੀਜ਼ਾਂ ਤੋਂ ਜਿਹੜਾ ਵਿਗਿਆਨ ਦਾ ਕਹਿਣਾ ਜਿਸ ਹਿਸਾਬ ਦੇ ਨਾਲ ਕਿ ਇੱਥੇ ਮਤਲਬ ਕਿ ਬਹੁਤ ਵੱਡਾ ਇੱਕ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਅੱਗਾਂ ਲੱਗੀਆਂ ਰਹੀਆਂ, ਫਿਰ ਉਹ ਠੰਡਾ ਹੋਇਆ, ਬਰਫਾਂ ਜੰਮੀਆਂ, ਪਾਣੀ ਬਣਿਆ, ਮੈਲਟ ਹੋਇਆ, ਗਰਮੀ ਸ਼ੁਰੂ ਹੋਈ, ਹੌਲੀ ਹੌਲੀ ਜੀਵ ਛੋਟੇ ਛੋਟੇ ਪਾਣੀ ਦੇ ਵਿੱਚ ਸ਼ੁਰੂ ਹੋਏ, ਉਸ ਤੋਂ ਫਿਰ ਧਰਤੀ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ, ਫਿਰ ਹੋਰ ਜਾਨਵਰ ਆ ਗਏ, ਫਿਰ ਬੰਦੇ ਆ ਗਏ, ਮਨੁੱਖਾਂ ਦੇ ਰੂਪ ਦੇ ਵਿੱਚ ਜਾਨਵਰ ਆ ਗਏ ਜਿਹੜੇ ਅੱਜ
1: ਨਹੀਂ ਜੀ। ਗੱਲ ਇੱਦਾਂ ਹੈਗੀ ਹੈ, ਇਹ ਤਾਂ ਹੁਣ ਸਾਡੇ ਜੀਰਾ ਸਾਹਿਬ ਨਾਲ ਜੁੜੇ ਹੈਗੇ ਆ ਜੀ, ਉਹ ਕਹਿੰਦੇ ਹੈਗੇ ਉਹਨਾਂ ਦਾ ਤਾਂ, ਉਹ ਕਹਿੰਦੇ ਨਹੀਂ ਇੱਦਾਂ ਮੁਰਗੀ ਆਈ ਪਹਿਲਾਂ ਨਾ ਮਤਲਬ ਆਂਡਾ ਆਇਆ, ਪਹਿਲਾਂ ਆਈ ਬੋਤਲ, ਪਹਿਲਾਂ ਬੋਤਲ ਆਈ ਸੀ, ਫਿਰ ਦੋ ਆਂਡੇ ਆਏ ਸੀਗੇ, ਤੇ ਕਹਿੰਦੇ ਫਿਰ ਉਹ ਤੋਂ ਬਾਅਦ ਕਹਿੰਦੇ ਮੁਰਗੀ ਮੰਗਾਈ ਸੀ,
0: ਫਿਰ ਨਾਲ ਖਾਣ ਪੀਣ ਦਾ ਪ੍ਰਬੰਧ ਹੋਇਆ ਸੀ,
1: ਹਾਂਜੀ ਤੇ ਨਾਲ ਫੁੱਲ ਕੇ ਆ ਗਏ ਫਿਰ ਬਾਅਦ ਚ, ਹਾਂਜੀ
0: ਬਿਲਕੁਲ।
1: ਸੋ ਇਸ ਕਰਕੇ ਮਹਾਰਾਜ ਇਸ ਚੀਜ਼ ਦਾ ਤਾਂ ਜਵਾਬ ਇਹੀ ਆ
0: ਜੀ।
1: ਬਾਕੀ ਭਾਰਤ ਸਾਹਿਬ ਜਿਹੜੇ ਹੈਗੇ ਆ ਭਾਈ, ਅੱਜ ਮੋਦੀ ਸਾਹਿਬ ਇੱਥੇ ਪੰਜਾਬ ਦੇ ਵਿੱਚ ਫੇਰਾ ਪਾ ਕੇ ਗਏ ਜੀ, ਹਰੀ ਪੱਗ ਬੰਨੀ ਸੀ ਜੀ, ਹਰ ਇੱਕ ਚੀਜ਼ ਕੋਈ ਨਾ ਕੋਈ ਤਾਂ ਸੰਕੇਤ ਦਿੰਦੀ ਆ ਜੀ, ਤੇ ਮੈਂ ਤਾਂ ਉਹਦਾ ਨਾਲ ਸਹਿਯੋਗ ਕਰ ਰਿਹਾ ਸੀਗਾ ਕਿ ਸ਼ਾਇਦ ਉਹ ਇਹ ਇੰਡੀਕੇਟ ਕਰਨਾ ਚਾਹੁੰਦੇ ਹੈਗੇ ਆ ਜੀ ਕਿ ਰਾਜੇ ਆਲ ਡੱਲੇ ਆਲ ਨੂੰ ਛੱਡੋ, ਕਿਸਾਨ ਲੀਡਰ ਤਾਂ ਤੁਹਾਡੇ ਸਾਹਮਣੇ ਖੜਾ ਆ
0: ਜੀ,
1: ਤੇ ਹੋ ਸਕਦਾ ਹੈਗਾ ਆ ਜੀ ਕਿ ਉਹਨਾਂ ਨੇ ਹੁਣ ਜਿਹੜੀ ਆ ਅੱਗੇ ਤਾਂ ਆਉਂਦੇ ਹੁੰਦੇ ਸੀ ਤੇ ਪੀਲੀ ਪੱਗ ਬੰਨ ਕੇ ਆਉਂਦੇ ਸੀ, ਤੇ ਪੀਲੀ ਪੱਗ ਦਾ ਮੋਹ ਟੁੱਟ ਗਿਆ ਲੱਗਦਾ ਜੀ, ਤੇ ਉਹਨਾਂ ਕਿਉਂਕਿ ਪੀਲੀ ਪੱਗ ਵਾਲੇ ਤਾਂ ਉਹਨਾਂ ਨੇ ਕੰਸੋਲੀਡੇਟ ਕਰਕੇ ਤੇ ਫਿਰ ਉਧਰ ਨੂੰ ਭੇਜ ਦਿੱਤਾ, ਹਾਂ ਕੇਸਰੀ ਪੱਗ ਜਿਹੜੀ ਹੈਗੀ ਆ ਜੀ ਉਹ ਬੰਨ ਕੇ, ਤੇ ਉਹਨਾਂ ਨੇ ਜਿਹੜਾ ਆ ਉਹ ਕੇਸਰੀ ਪੱਗ ਉਹਨਾਂ ਨੇ ਕੇਸਰੀ ਵਾਲੇ ਜਿਹੜੇ ਹੈਗੇ ਸੀ ਉਹ ਕੰਸੋਲੀਡੇਟ ਕਰਕੇ ਤੇ ਉਧਰ ਨੂੰ ਭੇਜ ਦਿੱਤੇ ਆ ਜੀ ਵਾਰਸ ਪੰਜਾਬ ਵੱਲ ਨੂੰ, ਤੇ ਆਪੂ ਜਿਹੜਾ ਹੈਗਾ ਆ ਉਹਨਾਂ ਨੇ ਹੁਣ ਕਿਸਾਨ ਵੋਟ ਦੇ ਵਿੱਚ ਸੀਂਧ ਲਾਉਣ ਦੀ ਸੋਚ ਰਹੇ ਹੋਣਗੇ ਜੀ, ਬਾਕੀ ਉਹਨਾਂ ਨੇ ਸੈਂਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਆ ਜੀ, ਰੇਲਵੇ ਸਟੇਸ਼ਨਾਂ ਦਾ
0: ਜੀ,
1: ਤੇ ਉਹਨਾਂ ਦਾ ਆਧੁਨਿਕਰਨ ਜਿਹੜਾ ਆ ਉਹ ਕਰਨ ਵਾਸਤੇ
0: ਜੀ,
1: ਵੈਲਕਮਿੰਗ ਹੈ ਜੀ, ਜਦੋਂ ਕੋਈ ਆਉਂਦਾ ਹੈ ਨੇਤਾ, ਵੱਡਾ ਨੇਤਾ ਆਉਂਦਾ ਹੈਗਾ ਆ ਸੈਂਟਰ ਦਾ, ਤੇ ਉਦੋਂ ਆਸਮ ਚ ਖਾਸ ਕਰਕੇ ਪ੍ਰਧਾਨ ਮੰਤਰੀ ਆਉਣ ਕਿਸੇ ਸਟੇਟ ਦੇ ਵਿਚ, ਤੇ ਸਟੇਟ ਨੂੰ ਆਸ ਹੁੰਦੀ ਹੈਗੀ ਆ ਜੀ। ਵੈਸੇ ਇਹ ਆਸਾਂ ਜਿਹੜੀਆਂ ਹੈਗੀਆਂ ਆ ਕਿ ਏਦਾਂ ਨਹੀਂ ਹੁੰਦੀਆਂ ਜੀ, ਉਹਦੇ ਵਾਸਤੇ ਪਹਿਲਾਂ ਹੀ ਟੇਬਲ ਟਾਕ ਹੋਈ ਹੁੰਦੀ ਆ, ਜੇ ਕੋਈ ਵੱਡੀ ਅਨਾਉਂਸਮੈਂਟ ਕਰਨੀ ਹੋਵੇ ਉਹਦੇ ਤੇ ਹੋਮਵਰਕ ਹੋਇਆ ਆ ਹੁੰਦਾ
0: ਜੀ। ਬਿਲਕੁਲ ਹੈ ਜੀ,
1: ਐਸਾ ਤਾਂ ਇੱਥੇ ਹੈ ਨਹੀਂ ਸੀ ਜੀ। ਬਾਕੀ ਸਾਡੇ ਮੁੱਖ ਮੰਤਰੀ ਸਾਹਿਬ ਉੱਥੇ ਗੈਰ ਹਾਜ਼ਰ ਸੀਗੇ ਜੀ, ਇਹਨਾਂ ਨੇ ਤਾਂ ਕੋਆਰਡੀਨੇਸ਼ਨ ਕਦੀ ਕੀਤਾ ਹੀ ਨਹੀਂ ਜੀ।
0: ਉਹ ਦੇਖੋ ਕਹਿੰਦੇ ਕਿ ਮੈਂ ਸੁਣ ਰਿਹਾ ਸੀਗਾ, ਇੱਕ ਵਾਇਰਲ ਵੀ ਹੋਈ ਆ ਉਹ ਵੀਡੀਓ ਕਲਿੱਪ ਥੋੜਾ ਜਿਹਾ ਹੀ ਹੈ, ਕਿ ਉਹ ਪੁੱਛਦੇ ਆ ਪ੍ਰੈਸ ਵਾਲੇ ਸ਼ਾਇਦ, ਮਤਲਬ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ, ਤੇ ਕਹਿੰਦੇ ਹਾਂ ਆ ਰਹੇ ਨੇ, ਕਹਿੰਦੇ ਆ ਜਲੰਧਰ ਕੋਈ ਰੇਲਵੇ ਸਟੇਸ਼ਨ ਦਾ ਕਹਿੰਦੇ ਉਦਘਾਟਨ ਕਰਨਾ ਕਹਿੰਦੇ
1: ਉਹ ਲਾਈਟ ਵੇ ਦੇ ਵਿੱਚ ਜਵਾਬ ਦਿੰਦੇ। ਪਰ ਇਹ ਸਰ ਦੇਖੋ
0: ਜੀ,
1: ਪੋਲੀਟੀਕਲ ਪਾਰਟੀਜ਼ ਅਲੱਗ ਚੀਜ਼ ਹੁੰਦੀਆਂ, ਸਰਕਾਰਾਂ ਅਲੱਗ ਚੀਜ਼ ਹੁੰਦੀਆਂ ਹੈਗੀਆਂ। ਸਰਕਾਰ ਦੇ ਕੁਛ ਇੱਕ ਜਿਹੜੇ ਹੈਗੇ ਆ ਨਾ ਜੀ ਨੋਰਮਲ ਹੁੰਦੇ ਆ, ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਪ੍ਰੋਟੋਕਾਲ ਹੁੰਦਾ ਆ ਉਹ ਪ੍ਰੋਟੋਕਾਲ ਫੋਲੋ ਕਰਨਾ ਚਾਹੀਦਾ।
0: ਬਿਲਕੁਲ
1: ਹਾਂਜੀ, ਇਹ ਬਹਾਨਾ ਲੱਭਦੇ ਰਹਿੰਦੇ ਹੈਗੇ ਕੋਈ ਨਾ ਕੋਈ ਜੀ। ਤੇ
0: ਘਰ ਪਰੋਣਾ
1: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਸੀ,
0: ਘਰ ਪਰੋਣਾ ਆਇਆ ਹੋਵੇ ਤਾਂ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ, ਸਮਾਂ ਕੇ ਘੁੱਟ ਕੇ ਜੱਫੀ ਪਾਉਣੀ ਚਾਹੀਦੀ ਸੀ, ਸਾਰਾ ਕੁਝ ਕਰਨਾ ਚਾਹੀਦਾ ਸੀ, ਫਾਇਦਾ ਵੀ ਲਿਜਾ ਸਕਦੇ
1: ਆਪਣੇ ਸਟੇਟ ਦੇ ਸਰ। ਮੁੱਦਿਆਂ ਤੇ ਜਾ ਕੇ ਗੱਲ ਕਰਦੇ, ਮੁੱਦਿਆਂ ਤੇ ਜਾ ਕੇ ਗੱਲ ਕਰਦੇ
0: ਜੀ।
1: ਪਰ ਸਾਹਿਬ ਮੈਂ ਅੱਜ ਇੱਕ ਗੱਲ ਕਹਿਣ ਲੱਗਾ ਜੀ,
0: ਜੀ
1: ਜਦੋਂ ਕੋਈ ਬੰਦਾ ਪੋਲੀਟੀਕਲ ਲੀਡਰ ਖਾਸ ਕਰਕੇ MLA
0: ਜੀ
1: ਜੇ ਬੰਦੀ ਸਿੰਘਾਂ ਦੀ ਗੱਲ ਕਰਦਾ ਨਾ ਜੀ, ਤੇ ਮੇਰਾ ਦਿਲ ਕਰਦਾ ਹੈਗਾ ਯਾਰ ਨਾ ਵੀ ਇੱਟ ਲੈ ਕੇ ਤੇ ਇਹਦੇ ਸਿਰ ਤੇ ਮਾਰਾਂ
0: ਜੀ।
1: ਪਰ ਇਹ ਸਭ ਤਾਮਿਲਨਾਡੂ ਦੇ ਵਿੱਚ ਅਗਲਿਆਂ ਬੰਦਿਆਂ ਨੇ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਛੁਡਵਾਏ ਕਿ ਨਹੀਂ ਛੁਡਵਾਏ
0: ਜੀ,
1: ਉਹਨਾਂ ਨੇ ਕਿਸ ਤਰੀਕੇ ਦੇ ਨਾਲ, ਤੁਸੀਂ ਜਾ ਕੇ ਉੱਥੇ ਸਟੇਟ ਦੇ ਵਿੱਚ ਜਾਇਓ, ਜਾ ਕੇ ਪਤਾ ਕਰਿਓ ਵੀ ਉਹਨਾਂ ਨੇ ਕਿੱਦਾਂ ਕਿੱਦਾਂ ਪ੍ਰੋਸੈਸ ਨੂੰ ਇਨੀਸ਼ੀਏਟ ਕੀਤਾ
0: ਜੀ।
1: ਹਾਂਜੀ, ਆਖਿਰ ਤਾਂ ਤੁਹਾਡੇ ਜਿਹੜਾ ਹੈਗਾ ਆ ਵੀ ਇੱਕ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਦੇ ਕਤਲ ਦੇ ਕੇਸ ਦੇ ਵਿੱਚ ਹੀ ਆ ਨਾ ਜੀ, ਰਾਜੂ ਹੋਣਾ ਦਾ ਜਾਂ ਹੋਰ ਬੰਦੇ ਹੈਗੇ ਆ, ਉਹਨਾਂ ਨੇ ਇੱਕ ਵਾਰੀ ਜਿਹੜਾ ਅਨਾਊਂਸ ਵੀ ਕਰ ਦਿੱਤਾ ਸੀ ਸੈਂਟਰ ਨੇ, ਉਹਦੇ ਬਾਵਜੂਦ ਵੀ ਉਹਨਾਂ ਨੇ ਜਦੋਂ ਦੇਖਿਆ ਵੀ ਸਟੇਟ ਦੇ ਵਿੱਚ ਹੀ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ, ਇਹ ਮੈਂ ਮਤਲਬ ਜਿਹੜਾ ਮਹਿਸੂਸ ਕਰਦਾ ਆ ਵੀ ਇਹ ਛਡਾਉਣਾ ਨਹੀਂ ਚਾਹੁੰਦੇ ਹੈਗੇ,
0: ਬਿਲਕੁਲ
1: ਰੌਲਾ ਪਾਉਣਾ ਚਾਹੁੰਦੇ ਆ।
0: ਕੱਲ ਦੀਆਂ ਖਬਰਾਂ ਸੀਗੀਆਂ ਆਪਣੇ ਇੰਜੀਨੀਅਰ ਰਸ਼ੀਦ ਜਿਹੜੇ ਨੇ ਆਪਣੇ ਮੇਰੇ ਖਿਆਲ ਨਾਲ ਹਿਮਾਚਲ ਨੂੰ ਬਿਲੋਂਗ ਕਰਦੇ ਆ, ਤੇ ਉਹਨਾਂ ਨੂੰ ਆ ਹੁਣ ਮੌਨਸੂਨ ਸੈਸ਼ਨ ਦੇ ਵਿੱਚ ਇਜਾਜ਼ਤ ਦਿੱਤੀ ਹੈ, ਸਿਕਿਉਰਿਟੀ ਦੇ ਵਿੱਚ ਆਉਣਗੇ, ਆਪਣਾ ਸੈਸ਼ਨ ਅਟੈਂਡ ਕਰਨਗੇ ਜੀ।
1: ਪਰ ਸਾਹਿਬ ਇਹਨਾਂ ਦਾ ਹੋਮਵਰਕ ਬਹੁਤ ਮਤਲਬ ਮਾੜਾ ਆ, ਉਹਨਾਂ ਨੇ ਕੀਤਾ, ਪੂਰੀ ਸਟੇਟ ਨੇ ਆਪਣੀ ਜਿੰਨੀਆਂ ਉਹਨਾਂ ਨੇ ਆਪਣਾ ਇੱਕ ਮਤਾ ਪਾਇਆ
0: ਜੀ,
1: ਹੈ ਜੀ, ਮਤਾ ਪਾ ਕੇ ਤੇ ਯੂਨੈਨੀ ਮਸਲੀ ਜਿਹੜਾ ਉਹਨੂੰ ਪਾਸ ਕੀਤਾ, ਪਾਸ ਕਰਕੇ ਰਾਜਪਾਲ ਕੋਲ ਭੇਜਿਆ, ਰਾਜਪਾਲ ਨੇ ਕਿਹਾ ਵੀ ਇਹਦੇ ਵਿੱਚ ਹਾਈ ਮਤਲਬ ਜਿਹੜੀ ਆ ਸੁਪਰੀਮ ਕੋਰਟ ਦੀ ਪਰਮਿਸ਼ਨ ਜ਼ਰੂਰੀ ਹੈਗੀ ਆ, ਉਹਨਾਂ ਨੇ ਉਸੇ ਚੀਜ਼ ਨੂੰ ਨਾਲ ਲੈ ਕੇ ਤੇ ਸੁਪਰੀਮ ਕੋਰਟ ਦੇ ਵਿੱਚ ਮੂਵ ਕੀਤੇ, ਫਿਰ ਉਹਨਾਂ ਤੇ ਆ ਗਿਆ ਵੀ ਜੇ ਕੰਸੈਂਟਿੰਗ ਪਾਰਟੀ ਜੇ ਹੋ ਜਾਏ ਤੇ ਉਹ ਜਿਹੜਾ ਹੈਗਾ ਆ ਫਿਰ ਉਹਦੇ ਹਿਸਾਬ ਦੇ ਨਾਲ ਅਲਟੀਮੇਟਲੀ ਜਦੋਂ ਕਾਂਗਰਸ ਨੂੰ ਹੋ ਗਿਆ ਨਾ ਇਹ ਅਹਿਸਾਸ ਵੀ ਇਹ ਤਾਂ ਭਾਈ ਅਸੀਂ ਕੰਸੈਂਟ ਦਈਏ ਜਾਂ ਨਾ ਦਈਏ ਤਾਂ ਵੀ ਨਿਕਲ ਜਾਣੇ ਆ ਜਿਹੜੇ ਬੰਦੇ ਕੱਢਣੇ ਆ, ਹਾਂਜੀ, ਫੇਰ ਉਹਨਾਂ ਨੇ ਜਿਹੜਾ ਹੈਗਾ ਆ ਕਹਿ ਤਾਂ ਠੀਕ ਆ ਜੀ ਕੋਈ ਗੱਲ ਨੀ ਅਸੀਂ ਮਾਫ਼ ਕੀਤਾ ਜੀ ਵੱਡਾ ਦਿਲ ਦਿਖਾਇਆ ਜੀ, ਜਦ ਕਿ ਉਹਨਾਂ ਦੀ ਸਟੇਟ ਲੀਡਰਸ਼ਿਪ ਨੇ ਸਾਰੇ ਚੈਨਲ ਜਿਹੜੇ ਆ ਓਪਨ ਰੱਖੇ ਹੋਏ ਸੀ ਜੀ।
0: ਬਿਲਕੁਲ ਜੀ,
1: ਮੈਨੂੰ ਦੱਸ ਦਿਓ ਵਿਧਾਨ ਸਭਾ ਦੇ ਇੰਨੇ ਵਾਰੀ ਮਤੇ ਤੁਸੀਂ ਪਾਏ ਆ
0: ਜੀ,
1: ਕਦੋਂ ਤੁਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਤਾ ਪਾ ਕੇ ਤੇ ਤੁਸੀਂ ਸੁਪਰੀਮ ਕੋਰਟ ਨੂੰ ਜਾਂ ਰਾਜਪਾਲ ਨੂੰ ਲਿਖ ਕੇ ਭੇਜਿਆ ਜੀ?
0: ਨਾ ਕਦੇ ਵੀ ਨਹੀਂ ਜੀ।
1: ਇਹਨਾਂ ਨੇ ਰਾਜਪਾਲ ਨੂੰ ਕਿਹੜੀ ਫਾਈਲ ਮੂਵ ਕੀਤੀ ਹੈਗੀ ਆ? ਤੁਸੀਂ ਬਾਕੀ ਕੰਮਾਂ ਦੇ ਵਿੱਚ ਤਾਂ ਹੈਗੇ ਆ, ਖਾਲੜਾ ਦੇ ਕਾਤਲ ਜਿਹੜੇ ਹੈਗੇ ਆ ਉਹਨਾਂ ਨੂੰ ਬੇਲ ਦਵਾ ਸਕਦੇ ਕਿ ਤੁਸੀਂ ਇਸ ਤਰੀਕੇ ਦੇ ਨਾਲ, ਹਾਂਜੀ, ਉਹਨਾਂ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਹੈਗੀ ਆ ਉਹ ਹੁੰਦਿਆਂ ਹੋਇਆਂ ਵੀ ਉਹ ਬੰਦੇ ਜਿਹੜੇ ਪਤਾ ਹੀ ਨੀ ਕਿੱਥੇ ਆ,
0: ਕਿੱਥੇ ਆ ਜੀ। ਹੁਣ ਇੱਥੇ ਦੇਖੋ ਆ ਕੰਟਰੋਵਰਸੀ ਤਾਂ ਜ਼ਰੂਰ ਬਣਾਉਣ ਨੂੰ ਆਪਣੇ ਸਾਰੇ ਤੇਜ ਨੇ, ਕੰਟਰੋਵਰਸੀ ਤੇ ਰਸ਼ੀਦ ਨੂੰ ਦੇ ਦਿੱਤੀ, ਭਾਈ ਅੰਮ੍ਰਿਤਪਾਲ ਨੂੰ ਦਿੰਦੇ ਨੀ ਗਏ MP ਨੂੰ, ਤੇ ਉਹ ਚੀਜ਼ਾਂ ਤਾਂ ਕਰਨ, ਪਰ ਜਿਹੜਾ ਪੇਪਰ ਵਰਕ ਕੀਤਾ ਜਾਂ ਪਿੱਛੇ ਸਾਰੀ ਉਹਨਾਂ ਦਾ ਹੋਮਵਰਕ ਆ ਉਹਦੇ ਵੱਲ ਥੋੜੀ ਨਾ ਧਿਆਨ। ਹੁਣ ਚਲੋ ਮੋਦੀ ਸਾਹਿਬ ਅੱਜ ਆਏ ਨੇ, ਘੱਟੋ ਘੱਟ ਕਰੋੜਾਂ ਰੁਪਈਆ ਚਲੋ ਪੰਜਾਬ ਦੇ ਵਿੱਚ ਲਾ ਤਾਂ ਗਏ ਨੇ, ਚਾਹੇ ਉਹ ਲਾ ਗਏ ਨੇ ਚਾਹੇ ਕੇਂਦਰ ਦਾ ਫਰਜ਼ ਬਣਦਾ ਜਿੱਦਾਂ ਮਰਜ਼ੀ ਆ, ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੇ ਉਹ ਚਾਹੇ ਹੁਣ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਕੁਝ ਵੀ ਆ, ਤੁਸੀਂ ਉਹਨਾਂ ਕੋਲ ਭਾਈ ਸਾਨੂੰ ਸਮਾਂ ਦਿਓ, ਮੰਗ ਕਰੋ, ਪੁਤਲੇ ਫੂਕ ਕੇ ਕੀ ਹੋ ਜਾਏਗਾ ਜੀ, ਗੱਲ ਤਾਂ ਟੇਬਲ ਦੇ ਉੱਤੇ ਬੈਠ ਕੇ ਮੁੱਕਣੀ ਆ ਨਾ, ਉਹਨਾਂ ਕੋਲ ਸਮਾਂ ਦਿਓ ਜੀ, ਸਾਨੂੰ ਅਸੀਂ ਚਰਚਾ ਕਰਨੀ ਚਾਹੁੰਦੇ, ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ।
1: ਅਸੀਂ ਤਾਂ 2019 ਤੋਂ ਦੇਖੀ ਜਾਂਦੇ ਜੀ, ਪੁਤਲੇ ਫੂਕੀ ਜਾਂਦੇ ਹੈਗੇ ਜੀ, ਆਊਟਪੁੱਟ ਇਹਨਾਂ ਦੀ 0 ਆ ਜੀ।
0: ਜੀ
1: ਉਹਦੇ ਵਿੱਚ ਕੱਢਿਆ ਕੀ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਦੇ ਵਿੱਚ ਕੋਈ ਅੱਜ ਤੱਕ ਜਿਹੜਾ ਆ ਕੋਈ ਤੁਸੀਂ ਅਚੀਵ ਕੀਤਾ ਹੋਵੇ
0: ਜੀ,
1: ਤੁਹਾਨੂੰ ਜਿਹੜਾ ਹੈਗਾ ਆ ਹੁਣ ਅਮੇਰਿਕਾ ਦੀ ਟ੍ਰੀਟੀ ਹੈਗੀ ਆ, ਇੰਟਰਨੈਸ਼ਨਲ ਟ੍ਰੀਟੀ ਜਿਹੜੀਆਂ ਹੈਗੀਆਂ, ਇੱਕ ਸਟੇਟ ਦੇ ਦਬਾਅ ਦੇ ਨਾਲ ਥੋੜਾ ਹੈਗਾ ਜੀ, ਪੂਰਾ ਦੇਸ਼ ਇੱਕ ਪਾਸੇ ਹੋਵੇ, ਪੰਜਾਬ ਇੱਕ ਪਾਸੇ ਹੋਵੇ, ਠੀਕ ਥੋੜਾ ਲੱਗਦਾ।
0: ਇੰਗਲੈਂਡ ਦੇਖੋ, ਇੰਗਲੈਂਡ ਨਾ ਹੋ ਗਈ ਆ, ਰੋਕ ਲਈ ਆ, ਕੱਲ 15 ਤੋਂ ਲਾਗੂ ਹੋ ਗਈ।
1: ਹਾਂਜੀ ਉਹੀ ਗੱਲ ਆ ਨਾ ਵੀ ਤੁਸੀਂ ਜਿਹੜਾ ਆ ਹਰ ਇੱਕ ਚੀਜ਼ ਦੇ ਵਿੱਚ ਵਿਰੋਧ, ਹਰ ਇੱਕ ਚੀਜ਼ ਚ ਵਿਰੋਧ ਆਇਆ, ਅਗਲੇ ਨੂੰ
0: ਵੈਲਕਮ
1: ਕਰੋ, ਉਹਦਾ ਜਿਹੜਾ ਹੈਗਾ
0: ਬੈਠੋ,
1: ਹਾਂਜੀ ਉਹਦਾ ਦਿਲ ਜਿੱਤੋ ਅਗਲੇ ਬੰਦੇ ਨੂੰ, ਭਾਈ ਹਾਂਜੀ ਠੀਕ ਆ, ਅਸੀਂ ਤੁਹਾਨੂੰ ਵੀ ਮਤਲਬ ਸਾਡੇ ਨਾਲ ਤੁਹਾਡਾ ਕੋਈ ਹੈ ਨੀਗਾ ਜੀ, ਤੁਸੀਂ ਸਾਡਾ ਇੰਟਰਸਟ ਵਾਚ ਕਰੋ, ਆਹ ਸਾਡੇ ਮੁੱਦੇ ਆ ਇਹਨਾਂ ਨੂੰ ਐਡਰੈਸ ਕਰੋ,
0: ਤੇ
1: ਸਾਡੇ ਵਾਸਤੇ ਤੁਸੀਂ ਵੀ ਕਿਹੜਾ ਹੈਗਾ ਆ ਵੀ ਹਾਂਜੀ ਗੈਰ ਹੈਗੇ ਆ ਜੀ। ਹੁਣ ਤਾਂ ਭਾਰੇ ਸਾਹਿਬ ਹੱਥ ਲੱਗ ਗਏ ਹੈਗੇ ਆ ਜੀ, ਆ ਜਿਹੜੇ ਬੰਦੇ ਵਿਕਲਪ ਰਾਜਨੀਤੀ ਦੇਣ ਦੀ ਗੱਲ ਕਰਦੇ ਸੀਗੇ ਜਾਂ ਬਦਲਾਅ ਦੀ ਗੱਲ ਕਰਦੇ ਸੀ, ਉਹਨਾਂ ਦਾ ਬਦਲਾਅ ਦੇਖ ਹੀ ਲਿਆ ਨਾ ਤੁਸੀਂ।
0: ਬਿਲਕੁਲ ਹੈ ਜੀ, ਦੇਖੋ ਰਮੇਸ਼ ਬਿੱਟੂ ਨੇ ਸਟੇਜ ਤੋਂ ਕਿਹਾ ਹੈ ਕਿ ਮੁੱਖ ਮੰਤਰੀ ਜਿਹੜਾ ਮਤਲਬ ਕਿ ਇੱਕ ਕਾਮਾ ਕਹਿ ਲੋ ਸਿੱਧੇ ਸ਼ਬਦ ਚ ਪੰਜਾਬੀ ਦੇਸੀ ਭਾਸ਼ਾ ਚ, ਉਧਰ ਕੇਜਰੀਵਾਲ ਸਾਹਿਬ ਆਏ ਹੋਏ ਨੇ, ਉਹਨਾਂ ਦੇ ਵੱਲ ਨੂੰ ਚਲੇ ਗਏ ਨੇ ਭਾਈ ਪ੍ਰਧਾਨ ਮੰਤਰੀ ਤੁਹਾਡੇ ਲਈ ਮਤਲਬ ਕਿ ਵੱਡਾ ਹੈ, ਕੱਲ ਨੂੰ ਹਬੀ ਨਬੀ ਕੁਝ ਵਾਪਰ ਜਾਂਦੀ ਹੈ ਜਾਂ ਉਹਦਾ ਜਿੰਮੇਵਾਰੀ ਫਿਰ ਤੁਹਾਡੇ ਉੱਤੇ ਪੈਣੀ ਹੈ ਕਿ ਕੇਜਰੀਵਾਲ ਵੱਡਾ ਹੈ ਜੀ।
1: ਬਸ ਇਸੇ ਚੀਜ਼ ਨੂੰ ਤਾਂ ਹੈਗਾ ਜੀ ਗੱਲ, ਇਹਨਾਂ ਚਲੋ 4.5 ਸਾਲ ਬੀਤ ਗਏ, ਇਹਨਾਂ ਦੇ 6 ਮਹੀਨੇ ਰਹਿ ਗਏ ਹੈਗੇ ਆ ਜੀ, ਉਹ ਤੋਂ ਬਾਅਦ ਦੇਖਦੇ ਹੈਗੇ ਜੀ ਕਿ, ਪਰ ਏਦਾਂ ਆ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਸਹੀ ਤਰੀਕੇ ਨਾਲ ਰਿਐਕਟ ਨਹੀਂ ਕਰਦੇ ਹੈਗੇ ਜੀ, ਕਿਹੜੇ ਵੇਲੇ ਕਿਹੜਾ ਕੰਮ ਕਰਨਾ ਉਹ ਚਾਹੀਦਾ ਹੈਗਾ ਜੀ, ਹੋਮਵਰਕ ਦੀ ਤਾਂ ਤੁਹਾਡੇ ਦੇਖੋ ਤੁਸੀਂ
0: ਜੀ,
1: ਹੁਣ
0: ਦੇਖੋ
1: ਪੇਪਰ ਵਰਕ ਇਹਨਾਂ ਨੇ ਨੀ ਕਰਨਾ ਕੋਈ
0: ਸਾਹਿਬ, ਰਿਪੋਰਟ ਤਾਂ ਪੂਰੀ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਦੀ ਹੈ ਨਾ, ਕਿਹੜੇ ਕਿਹੜੇ ਸੂਬੇ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇੰਟੈਲੀਜੈਂਸੀ ਪੂਰੀ ਕੰਮ ਕਰਦੀ ਹੈ, ਚਾਹੇ ਇੰਟੈਲੀਜੈਂਸੀ ਕਹਿ ਲਈਏ, ਬਿਊਰੋਕਰੇਸੀ ਕਹਿ ਲਈਏ, ਤੇ ਚਾਹੇ ਆਪਾਂ ਕਹਿ ਲਈਏ ਆਪਣੇ ਜਿਹੜੇ ਨੇ ਅਖਬਾਰਾਂ ਨੇ ਜਾਂ ਹੋਰ ਸਾਰਾ ਸਿਲਸਿਲਾ ਹੈ, ਕਿਤੇ ਨਾ ਕਿਤੇ ਪੜ੍ਹਦੇ ਤਾਂ ਹੈਗੇ ਨਾ ਸੂਬਿਆਂ ਦੇ ਵਿੱਚ ਹਾਲਾਤ ਕੀ ਨੇ, ਪਰ ਫਰਜ਼ ਵੈਸੇ ਕੇਂਦਰ ਦਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਬਣਦਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕੇਂਦਰ ਉਹਦੇ ਵਿੱਚ ਆਪਣਾ ਇਨਪੁੱਟ ਨਹੀਂ ਪਾਉਂਦੀ, ਜਾਂ ਮਤਲਬ ਕਿ ਮੁੱਖ ਮੰਤਰੀ ਨੂੰ ਸਮਾਂ ਕੇ ਸੱਦਾ ਪੱਤਰ ਭੇਜਦੇ ਵੀ ਹਾਂ ਭਾਈ ਅਸੀਂ ਬੈਠ ਕੇ ਇੱਥੇ 10-15 ਮਿੰਟ ਇਹਦੇ ਉੱਤੇ ਗੱਲ ਵੀ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਸੂਬੇ ਦੇ ਹਾਲਾਤ ਕੀ ਬਣੇ ਹੋਏ ਨੇ, ਕਾਰਨ ਕੀ ਨੇ, ਉਹਦੇ ਵਿੱਚ ਦੱਸੋ ਸਾਨੂੰ ਜੇ ਅਸੀਂ ਕੋਈ ਹੈਲਪ ਕਰ ਸਕਦੇ ਹਾਂ, ਜਾਂ ਤੁਸੀਂ ਕੋਈ ਹੈਲਪ ਲੈਣੀ ਚਾਹੁੰਦੇ ਹੋ ਕਿ ਇਹ ਚੀਜ਼ਾਂ ਨੂੰ ਸੁਧਰਨ।
1: ਪਰ ਸਾਹਿਬ ਇਹਨਾਂ ਦਾ ਸਟੈਂਡ ਹੀ ਕੋਈ ਨੀ ਹੈਗਾ,
0: ਇਹ
1: ਕਦੀ ਮਿਹਨਤ ਕਰਨ ਲੱਗ ਪੈਂਦੇ ਹੈਗੇ, ਕਦੀ ਦਬਕੇ ਮਾਰਨ ਲੱਗ ਪੈਂਦੇ ਆ, ਉਹ ਕਹਿੰਦੇ ਸੀ ਅਸੀਂ RDF ਜਿਹੜਾ ਹੈਗਾ ਕੋਰਟ ਰਾਹੀਂ ਲਵਾਂਗੇ, ਅਸੀਂ ਮਿਹਨਤਾਂ ਨੀ ਕਰ ਰਹੀਆਂ, ਜਾ ਕੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ, ਕੇਸ ਅਜੇ ਤੱਕ ਲਟਕਿਆ
0: ਹੈ, ਲਟਕਿਆ ਪਿਆ ਹੈ।
1: ਹਾਂਜੀ ਨਾ ਤੁਸੀਂ ਕੇਸ ਵਾਪਸ ਲੈਣ ਜੋਗੇ, ਤੇ ਮੁੜ ਕੇ ਫੇਰ ਮਿਹਨਤਾਂ ਦੇ ਉੱਤੇ ਤਾਰੂ ਹੋਏ ਹੈਗੇ ਵੀ ਜਾਂ ਫਿਰ ਰੌਲਾ ਪਾਉਣਾ ਜੀ ਵੀ ਸਾਡੇ ਪੈਸੇ ਨੀ ਦਿੰਦੇ ਜੀ, ਪੈਸੇ ਅਗਲੇ ਕਹਿੰਦੇ ਤੁਸੀਂ ਹਿਸਾਬ ਨੀ ਦਿੰਦੇ, ਤੁਹਾਨੂੰ ਪੈਸੇ ਕਿੱਥੋਂ ਦਈਏ, ਤੁਸੀਂ
0: ਕਿਹੜੇ ਸਾਡੇ ਥੱਲੇ ਪੈਸੇ ਦਈਏ, ਫੈਸਲਾ ਨੀ ਹੁੰਦਾ ਉਹਨਾਂ ਨੂੰ ਸਟੇ ਹੋਈ ਹੋਏਗਾ ਤਾਂ ਉਹਦੇ ਉੱਤੇ ਕਿੱਦਾਂ ਹੋ ਸਕਦਾ,
1: ਉਹਨਾਂ ਨੂੰ ਬਹਾਨਾ ਮਿਲ ਜਾਂਦਾ ਜੀ,
0: ਬਹਾਨਾ ਮਿਲ ਜਾਂਦਾ,
1: ਬਹਾਨਾ ਮਿਲ ਜਾਂਦਾ ਇਸ ਚੀਜ਼ ਦਾ, ਇਸ ਕਰਕੇ ਜਿਹੜਾ ਆ ਏਦਾਂ ਦੀ ਸਰ। ਹੁਣ ਚਾਹੇ ਕਾਂਗਰਸ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ,
0: ਹਾਂਜੀ
1: ਪ੍ਰਕਾਸ਼ ਸਿੰਘ ਬਾਦਲ ਸੀ ਜੀ, ਅਕਾਲੀ ਦਲ ਦੇ ਸੀਗੇ ਜੀ,
0: ਕੇਂਦਰ ਚ ਮਨਮੋਹਨ ਸਿੰਘ ਜੀ,
1: ਉਹ ਸੈਂਟਰ ਦੇ ਨਾਲ, ਉਹ ਸੈਂਟਰ ਦੇ ਨਾਲ ਜਿਹੜਾ ਹੈਗਾ ਆ ਆਪਣਾ ਵੀ ਮਤਲਬ ਜਿਹੜਾ ਆ ਮਤਲਬ ਕੱਢਦੇ ਸੀਗੇ, ਤੇ ਸੈਂਟਰ ਦੇ ਨਾਲ ਜਿਹੜਾ ਆ ਉਹਨਾਂ ਮੁੱਦਿਆਂ ਤੇ ਜਿੱਥੇ ਨੈਸ਼ਨਲ ਇੰਟਰਸਟ ਆਉਂਦਾ ਸੀ ਨਾ ਜੀ, ਉੱਥੇ ਉਹ ਆਪਣੀ ਪਾਰਟੀ ਲਾਈਨ ਤੋਂ ਵੱਖਰੇ ਹੋ ਕੇ ਵੀ ਚੱਲ ਜਾਂਦੇ ਸੀਗੇ ਜੀ,
0: ਬਿਲਕੁਲ
1: ਨੈਸ਼ਨਲ ਇੰਟਰਸਟ ਦੇ ਵਿੱਚ ਜਿੱਥੇ ਜਾਣਾ ਹੈਗਾ ਆ ਜੀ, ਉਹਦੇ ਕਰਕੇ ਜਿਹੜਾ ਇੱਥੇ ਤਾਂ ਹੁਣ ਇਹ ਹੈਗਾ ਆ ਕਿ ਜਦੋਂ ਆਪਾਂ ਮਿਲਣਾ ਹੀ ਨੀ, ਜਦੋਂ ਆਪਾਂ ਇਸ ਚੀਜ਼ ਨੂੰ ਤਰਜੀਹ ਨੀ ਦੇਣੀ ਹੈਗੀ, ਅਗਲੇ ਕਹਿੰਦੇ ਠੀਕ ਗੱਲ ਹੈਗੀ ਆ, ਫਿਰ ਲੋਕੀ ਸਫ਼ਰ ਕਰਨ ਜਿਹਨਾਂ ਨੇ ਵੋਟਾਂ ਪਾਈਆਂ ਤੁਹਾਨੂੰ।
0: ਬਿਲਕੁਲ ਹੈ ਜੀ,
1: ਦੇਖੋ ਅਗਲਿਆਂ ਨੇ ਵੀ ਰਾਜਨੀਤੀ ਕਰਨੀ ਆ, ਉਹਨਾਂ ਦੀ ਵੀ ਮਕਸਦ ਤਾਂ ਇਹੀ ਹੈਗਾ ਨਾ ਜੀ ਕਿ ਹਾਂ ਜੀ ਸਾਡੀ ਵੀ ਸਰਕਾਰ ਬਣੇ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਆ ਜੇ ਤੁਸੀਂ ਆਪ ਹੀ ਨਾ, ਅਗਲੇ ਤਾਂ ਕਹਿੰਦੇ ਹੈਗੇ ਆ ਸਾਡੀ ਸਰਕਾਰ ਬਣਾਓ, ਅਸੀਂ ਮੁੱਦੇ ਐਡਰੈਸ ਕਰਾਂਗੇ,
0: ਹੁਣ
1: ਸਵਾਲ ਇਹ ਹੈਗਾ ਆ ਕਿ ਕਿੰਨੀ ਕੁ ਵਾਰੀ ਪ੍ਰੈਕਟੀਕਲ ਕਰਕੇ ਦੇਖੀ ਜਾਣੇ।
0: ਉਹ ਤਾਂ ਫੇਲੀਅਰ ਕੋਈ ਵੀ ਓਪੋਜੀਸ਼ਨ ਹੈ ਜਾਂ ਚਾਹੇ ਉਹ ਸਰਕਾਰ ਤੋਂ ਬਾਹਰ ਹੈ ਤਾਂ ਉਹ ਤਾਂ ਇਹ ਚੀਜ਼ ਨੂੰ ਕਰੇਗੀ ਤੇ ਇਹਨਾਂ ਦਾ ਫੇਲੀਅਰ ਹੈ ਜੀ।
1: ਬਾਕੀ ਹੁਣ ਜਿਹੜਾ ਹੈਗਾ ਆ ਸੈਸ਼ਨ ਦੇ ਵਿੱਚ ਜਿਹੜੇ 7 ਬਿੱਲ ਦੀ ਤੁਸੀਂ ਗੱਲ ਕੀਤੀ ਹੈਗੀ ਜੀ, ਕਿ ਜਨਮ ਮੌਤ ਦਾ ਜਿਹੜਾ ਆ ਇਹਦੇ ਵਿੱਚ ਇੰਪੋਰਟੈਂਟ ਜਿਹੜਾ ਮੈਨੂੰ ਉਹ ਲੱਗਿਆ, ਉਹ ਜਿਹੜਾ ਜਿਹਦੀ ਚਰਚਾ ਜ਼ਰੂਰੀ ਆ, ਪਰ ਸਭ ਅੱਗੇ ਹੁੰਦਾ ਸੀਗਾ ਕਿ ਐਗਜ਼ੈਕਟਿਵ ਕੋਲ ਜਿਹੜਾ ਆ ਇਹ ਅਖਤਿਆਰ ਹੁੰਦੇ ਸੀਗੇ ਜੀ, ਵੀ ਉਹ ਜਿਹੜਾ ਦੇਰੀ ਦੇ ਨਾਲ ਜਿਹੜਾ ਆ ਉਹ ਜਨਮ ਮੌਤ ਦਾ ਰਜਿਸਟ੍ਰੇਸ਼ਨ ਆ ਉਹ ਮਤਲਬ ਕਰ ਦਿੰਦੇ ਸੀਗੇ ਜੀ
0: ਅਲਟੀਮੇਟਲੀ ਜਿਹੜਾ ਹੈਗਾ ਸਰ
1: ਹਾਂਜੀ ਉਹਨਾਂ ਨੇ ਕਿਹਾ ਵੀ ਹੁਣ ਤਾਂ ਸਿਰਫ ਜੱਜ ਦੀ ਪਰਮਿਸ਼ਨ ਨਾਲ ਹੋਊਗਾ ਯਾਨੀ ਕਿ ਜੱਜ ਦੀ ਪਰਮਿਸ਼ਨ ਮੀਨਸ ਵੀ ਤੁਹਾਨੂੰ ਕੇਸ ਲਾਉਣਾ ਪਿਆ ਕਰੂਗਾ ਜੀ
0: ਕੇਸ
1: ਲਾਉਣਾ ਪਿਆ ਕਰੂਗਾ ਸਰ ਇਹਦੇ ਵਿਚ ਹੁੰਦਾ ਕੀ ਸੀਗਾ ਜੀ ਉਹ ਸੀ ਐਮ ਓ ਦਫ਼ਤਰ ਦੇ ਵਿਚ ਕਰਪਸ਼ਨ ਬੜੀ ਚੱਲਦੀ ਸੀ ਉੱਥੇ ਵੀਹ ਤੀਹ ਤੀਹ ਹਜ਼ਾਰ ਰੁਪਇਆ ਲੈ ਕੇ ਤੇ ਉਹ ਜਿਹੜਾ ਆ ਦਰਜ ਕਰ ਦਿੰਦੇ ਸੀ ਜੀ ਡੇਟ ਆਫ ਬਰਥ ਦੀ ਕਰੈਕਸ਼ਨ ਵੀ ਏਦਾਂ ਕਰ ਦਿੰਦੇ ਸੀਗੇ ਜੀ ਤੇ ਇਸੇ ਤਰੀਕੇ ਦੇ ਨਾਲ ਉੱਥੇ ਉਹਨਾਂ ਨੇ ਉਹ ਚੀਜ਼ ਬੰਦ ਕੀਤੀ ਹੈਗੀ ਜੀ ਇੱਕ ਕਿਸਮ ਦੀ ਵੀ ਹਾਂ ਜੀ ਪਰ ਹੁਣ ਕੇਸ ਦੇ ਵਿਚ ਵੀ ਜਿਹੜਾ ਆ ਲੋਕਾਂ ਨੂੰ ਜਿਹੜਾ ਆ ਖੱਜਲ ਖਰਾਬੀ ਕਿਉਂਕਿ ਕੇਸ ਦੇ ਉੱਤੇ ਟਾਈਮ ਲੱਗਦਾ ਜੀ ਛੇ ਮਹੀਨੇ ਤੋਂ ਸਾਲ ਦੀ ਪ੍ਰੋਸੈਸ ਆ ਜੀ ਸਾਰੀ
0: ਹਾਂਜੀ
1: ਉਹਦੇ ਵਿਚ ਹੁੰਦਾ ਕੀ ਹੈਗਾ ਜੀ ਉਹਦੇ ਵਿਚ ਜਨਰਲ ਪਬਲਿਕ ਪਾਰਟੀ ਬਣਾਉਣਾ ਪੈਂਦੀ ਹੈਗੀ ਆ ਤੇ ਡੈਕਲਾਰੇਸ਼ਨ ਸੀਕ ਕਰਨੀ ਪੈਂਦੀ ਕੋਰਟ ਕੋਲੋਂ ਤੇ ਉਹ ਉਹਦੇ ਵਿਚ ਜਦੋਂ ਪਬਲੀਕੇਸ਼ਨ ਹੁੰਦੀ ਹੈਗੀ ਆ ਜੀ ਤੇ ਫੇਰ ਉਹਦਾ ਤੀਹ ਦਿਨ ਹੁੰਦੇ ਆ ਵੀ ਉਹਦੇ ਇਤਰਾਜ਼ ਮੰਗੇ ਜਾਂਦੇ ਆ ਜੀ ਫੇਰ ਤੁਹਾਡੀਆਂ ਗਵਾਹੀਆਂ ਕਰਾਉਣੀਆਂ ਪੈਂਦੀਆਂ ਜੀ ਉਸ ਕਰਕੇ ਉਹਨੂੰ ਟਾਈਮ ਲੱਗ ਜਾਂਦਾ ਹੈਗਾ ਆ ਵੀ ਜੇ ਕਿਸੇ ਨੂੰ ਅਰਜੈਂਸੀ ਨਾਲ ਚਾਹੀਦੀ ਹੋਵੇ ਤੇ ਫੇਰ ਜਿਹੜਾ ਆ ਉਹ ਮਤਲਬ ਉਹਦੇ ਵਾਸਤੇ ਮੁਸ਼ਕਲ ਹੋਊਗੀ ਬੰਦੇ ਵਾਸਤੇ
0: ਜਿਵੇਂ ਪਾਸਪੋਰਟ ਦੇ ਲਈ ਵੀ ਆਪਣਾ ਨਾਮ ਪਹਿਲਾਂ ਅਖਬਾਰ ਅਖਬੂਰ ਚ ਕਢਾਉਣਾ ਪੈਂਦਾ ਸਾਰਾ ਕੁਝ ਕਰਨਾ ਜੇ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੁੰਦਾ ਜੀ ਹਾਂਜੀ
1: ਹਾਂਜੀ ਹਾਂਜੀ ਬਸ ਉਸੇ ਤਰੀਕੇ ਨਾਲ ਜੇ ਕੋਈ ਕਰੈਕਸ਼ਨ ਹੈਗੀ ਆ ਤੇ ਉਹਦੇ ਹਿਸਾਬ ਨਾਲ ਕਹਿੰਦੇ ਹੈਗੇ ਵੀ ਕੋਰਟ ਵਰਿਆ ਹੀ ਹੋਊਗਾ ਜੀ
0: ਜੀ
1: ਤੋਂ ਐਨੀਵੇ ਉਹ ਕਰਪਸ਼ਨ ਨੂੰ ਜੇ ਇੱਕ ਪਾਸੇ ਠੱਲ ਪਈ ਹੈਗੀ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਉਹਨੇ ਪੈਸੇ ਜੇ ਕੋਰਟ ਕਚਹਿਰੀਆਂ ਚ ਲੱਗ ਜਾਂਦੇ ਆ ਜੀ ਬੰਦੇ
0: ਜੀ ਤੇ ਦੂਸਰਾ
1: ਸਮਾਂ ਵੱਧ ਲੱਗਦਾ ਜੀ
0: ਇਹਦੇ ਵਿਚ ਸੁਪਰੀਮ ਕੋਰਟਾਂ ਦੇ ਜਿਹੜੇ ਜੱਜ ਨੇ ਉਹਨਾਂ ਦੀ ਗਿਣਤੀ ਵੀ ਵਧਾ ਰਹੇ ਨੇ ਤੇਤੀ ਤੋਂ ਵਧਾ ਕੇ ਸੈਂਤੀ ਕਰ ਰਹੇ ਉਹਨਾਂ ਕੋਈ ਫਾਇਦਾ ਹੋਏਗਾ ਜੀ
1: ਜਰੂਰ ਬਟ ਨੈਚੁਰਲ ਹੈ ਸਰ ਉੱਥੇ ਓਵਰ ਕਰਾਊਡਡ ਜਿਹੜਾ ਹੈਗਾ ਆ ਉੱਥੇ ਹੈਗਾ ਆ ਜੀ ਲਿਟੀਗੇਸ਼ਨ ਥੋੜਾ ਹੁੰਦਾ ਕੀ ਹੈ ਜੀ ਕਿ ਜਿਹੜੇ ਬਾਕੀ ਰਿਟ ਪਟੀਸ਼ਨ ਆ ਇਹ ਤਾਂ ਡਿਸਪੋਜ਼ ਆਫ ਹੋ ਜਾਂਦੀਆਂ ਜਿਹੜੀਆਂ ਰੈਗੂਲਰ ਅਪੀਲ ਹੁੰਦੀਆਂ ਨਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਅੱਗੇ ਸੁਪਰੀਮ ਕੋਰਟ ਚ ਗਈਆਂ ਆ ਜਾਂ ਐਸ ਐਲ ਪੀ ਉਹਨੂੰ ਕਹਿੰਦੇ ਸਪੈਸ਼ਲ ਟੀਮ ਲੈ ਕੇ ਤੇ ਉਹ ਮਤਲਬ ਫਾਈਲ ਕੀਤੀਆਂ ਜਾਂਦੀਆਂ ਉਹਨਾਂ ਨੂੰ ਸਰ ਟਾਈਮ ਬੜਾ ਲੱਗਦਾ ਤੁਸੀਂ ਦੇਖਿਆ ਹੋਊਗਾ ਅਕਸਰ ਅਖਬਾਰਾਂ ਚ ਖਬਰ ਆਉਂਦੀ ਵੀ ਤੀਹ ਸਾਲ ਬਾਅਦ ਫੈਸਲਾ ਹੋਇਆ ਹਾਂਜੀ ਜਾਂ ਪੱਚੀ ਸਾਲ ਬਾਅਦ ਫੈਸਲਾ ਹੋਇਆ ਉਹ ਕੇਸ ਹੁੰਦੇ ਜਿਹੜੇ ਕਿ ਰੈਗੂਲਰ ਅਪੀਲ ਦੇ ਰਾਹੀਂ ਜਾਂਦੇ ਆ ਭਾਈ ਟ੍ਰਾਇਲ ਕੋਰਟ ਤੋਂ ਚੱਲੇ ਤੇ ਫਿਰ ਸੈਸ਼ਨ ਕੋਰਟ ਤੋਂ ਚੱਲੇ ਤੇ ਫਿਰ ਹਾਈ ਕੋਰਟ ਤੋਂ ਚੱਲੇ ਤੇ ਸੁਪਰੀਮ ਕੋਰਟ ਜਾਣੀ ਕਿ ਪਹਿਲਾਂ ਇਹ ਤਾਂ ਆ ਜੀ ਵੀ ਇੱਥੇ ਦੋ ਤਿੰਨ ਸਾਲ ਟ੍ਰਾਇਲ ਕੋਰਟ ਚ ਲੱਗ ਜਾਂਦੇ ਆ ਦੋ ਤਿੰਨ ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਸੈਸ਼ਨ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿਚ ਅੱਠ ਦਸ ਸਾਲ ਲੱਗ ਜਾਂਦੇ ਹੈਗੇ ਜੀ ਤੇ ਉੱਥੇ ਜਿਹੜਾ ਹੈਗਾ ਆ ਦਸ ਪੰਦਰਾਂ ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਰੈਗੂਲਰ ਅਪੀਲ ਦੀ ਉਹ ਤਾਂ ਕਰਕੇ ਆ ਜੀ ਕਿਉਂਕਿ ਉੱਥੇ ਜਿਹੜੀ ਆ ਕਿ ਰੈਗੂਲਰ ਕੇਸ ਜਿਹੜੇ ਆ ਉਹਨਾਂ ਵਾਸਤੇ ਸੁਣਨ ਵਾਸਤੇ ਜੱਜਾਂ ਦੀ ਗਿਣਤੀ ਘੱਟ ਹੁੰਦੀ ਆ ਕਿਉਂਕਿ ਰਿਟ ਪਟੀਸ਼ਨਾਂ ਹੀ ਇੰਨੀਆਂ ਹੁੰਦੀਆਂ ਆ ਪੂਰੇ ਦੇਸ਼ ਦੀਆਂ ਤੇ ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੇ ਵਿਚ ਹੀ ਟਾਈਮ ਨਿਕਲ ਜਾਂਦਾ ਜੀ
0: ਬਿਲਕੁਲ ਹੈ ਜੀ ਜੀ ਜੀਰਾ ਸਾਹਿਬ ਕਹਿੰਦੇ ਆ ਜੀ ਭਾਰਤ ਸਾਹਿਬ ਫਿਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੀ ਵੱਧ ਜਾਣਾ ਜੀ
1: ਤੇ ਚਲੋ ਚੰਗੀ ਗੱਲ ਆ ਕਾਲੇ ਕੋਟ ਵਾਲੇ ਰੋਟੀ ਖਾ ਲੈਣਗੇ ਜੀਰਾ ਸਾਹਿਬ ਤਾਂ ਕੀ ਹੋ ਗਿਆ
0: ਉਹਨਾਂ ਨੇ ਵੀ ਰੋਟੀ
1: ਉਹ ਵੀ ਗਰਾਈ ਵਾਟਰ ਉਹ ਵੀ ਗਰਾਈ ਵਾਟਰ ਪੀ ਲੈਣਗੇ ਅੱਜ ਜੀਰਾ ਸਾਹਿਬ ਨੇ ਵੀ ਪਰ ਅੱਜ ਲਿਖਿਆ ਹੈ ਜੀ ਭਾਰਤ ਸਾਹਿਬ ਦੀ ਜਗ੍ਹਾ ਤੇ ਪਰ ਅੱਜ
0: ਜੀ
1: ਪਰ ਅੱਜ ਜੀ ਸਤਿ ਸ੍ਰੀ ਅਕਾਲ ਹੈ ਜੀ ਤੇ ਦੁਆਬਾ ਰੇਡੀਓ ਨੂੰ
0: ਮੈਂ ਫਟਾਫਟ ਫੜ ਲਿਆ ਮੈਂ ਕਿਹਾ ਜੀ ਭਾਰਤ ਵੀ ਲਿਖਿਆ ਹੋ ਜਾਂਦਾ
1: ਮੈਂ ਕਿਹਾ ਜੀਰਾ ਸਾਹਿਬ ਅੱਜ ਗਰਾਈ ਵਾਟਰ ਤੇਜ਼ ਵੀ ਹੋ ਗਿਆ
0: ਜੀ ਤੇ ਸੈਣੀ ਸਾਹਿਬ ਤੁਸੀਂ ਇਥਾਨੋਲ ਦੀ ਇੱਕ ਦਿਨ ਗੱਲ ਕਰਦੇ ਸੀ ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਵੱਲ ਨੂੰ ਆਉਂਦੇ ਆ ਤੇ ਉਹਦੇ ਵਿਚ ਕੋਰਟ ਦਾ ਇੱਕ ਆਪਣੇ ਫੈਸਲਾ ਆਇਆ ਉਹ ਕੱਲ ਮੈਂ ਖਬਰ ਰੱਖੀ ਸੀ ਸਾਂਭ ਕੇ ਰਾਏਪੁਰ ਛੱਤੀਸਗੜ੍ਹ ਤੋਂ ਕੋਰਟ ਨੇ ਕਹਿ ਦਿੱਤਾ ਮਰੂਤੀ ਸੁਜ਼ੂਕੀ ਨੂੰ ਭਾਈ ਕਿ ਜਾਂ ਤਾਂ ਤੁਸੀਂ ਉਹਨੂੰ ਜਿਹੜਾ ਆਪਣਾ ਬਣਦਾ ਜਿਹੜਾ ਉਹਦਾ ਕਾਰ ਦਾ ਪ੍ਰਾਈਜ਼ ਹੈ 20 ਲੱਖ ਰੁਪਈਆ ਉਹ ਦੇ ਦਿਓ ਤੇ ਜਾਂ ਫਿਰ ਮਤਲਬ ਕਿ ਉਹਨੂੰ ਗੱਡੀ ਬਦਲ ਕੇ ਦਿਓ ਜੀ ਨਵੀਂ
1: ਪਰ ਉਹਨਾਂ ਨੇ ਗੱਡੀ ਲਈ ਸੀ ਇੰਜਨ ਦੇ ਉੱਤੇ ਨਾ ਖਰਾਬੀ ਆਈ ਉਹਨਾਂ ਨੇ ਨਾ ਫਿਲਟਰ ਜਦੋਂ ਚੈੱਕ ਕੀਤਾ ਫਿਲਟਰ ਦੇ ਵਿਚ ਨਾ ਜਿਦਾਂ ਚਿੱਕੜ ਹੁੰਦਾ ਏਦਾਂ ਹੋਇਆ ਸੀ ਇਕੱਠਾ
0: ਕਿਆ ਬਾਤ ਹੈ ਜੀ ਜੀ
1: ਤੇ ਮੁੜ ਕੇ ਉਹਨਾਂ ਨੇ ਕਹਿਤਾ ਕੰਪਨੀ ਨੇ ਕਹਿਤਾ ਵੀ ਇਹਦਾ ਇੰਜਨ ਦਾ ਜਿਹੜਾ ਹੈਗਾ ਆ ਵੀ ਉਹ ਡੈਮੇਜ ਹੋ ਗਿਆ ਤੇ ਇੰਜਨ ਦਾ ਕੰਮ ਕਰਨਾ ਪੈਣਾ ਜੀ ਹਾਂਜੀ ਤੇ ਜੇ ਸਾਰਾ ਕੁਛ ਤੇ ਉਹਨਾਂ ਨੇ 5 ਲੱਖ ਦਾ ਖਰਚਾ ਦੱਸ ਦਿੱਤਾ ਸੀ 20 ਲੱਖ ਦੀ ਗੱਡੀ ਸੀ ਤੇ
0: ਜੀ
1: ਉਹਨਾਂ ਨੇ ਕੀਤਾ ਜੀ ਉਹ ਚੀਜ਼ ਦੀ ਪਹਿਲਾਂ ਲੈਬ ਤੋਂ ਟੈਸਟ ਕਰਾ ਲਿਆ ਵੀ ਇਹ ਕੀ ਚੀਜ਼ ਹੈਗੀ ਆ ਜੀ ਜਿਹੜਾ ਚਿੱਕੜ ਹੈਗਾ ਕਾਰਨ ਕੀ ਬਣਿਆ ਜੀ ਉਹ ਪੁਸ਼ਟੀ ਕਰਾ ਲਈ ਉਹਨੇ ਕਹਿ ਤਾ ਵੀ ਇਟ ਇਜ਼ ਡਿਊ ਟੂ ਐਥਨੋਲ ਦਰਵਾਜਾ ਖੜਕਾਇਆ ਤੇ ਕੰਜ਼ਿਊਮਰ ਕੋਰਟ ਨੇ ਫੈਸਲਾ ਦਿੱਤਾ ਵੀ ਕੰਪਨੀ ਜਾਂ ਤਾਂ ਗੱਡੀ ਚੇਂਜ ਕਰਕੇ ਦੇਵੇ ਜਾਂ ਅਗਲੇ ਦਾ 20 ਲੱਖ ਰੁਪਇਆ ਦੇਵੇ ਹਾਂਜੀ ਹੁਣ ਕੰਪਨੀ ਕਹਿੰਦੀ ਹੈਗੀ ਅਸੀਂ ਹਾਇਰ ਕੋਰਟ ਦੇ ਵਿੱਚ ਜਾਵਾਂਗੇ ਜਾਂ ਇਸ ਤਰੀਕੇ ਨਾਲ ਜਾਵਾਂਗੇ ਉਗਲੇ ਕਹਿੰਦੇ ਹੈਗੇ ਵੀ ਹਾਂਜੀ ਵਿੱਚ ਹੀ ਨਾਲ ਉਹਨਾਂ ਨੇ ਪੈਟਰੋਲੀਅਮ ਮੰਤਰਾਲੇ ਬਣਾਇਆ ਹੈ ਭਾਈ ਭਾਈ ਤੇ ਪੈਟਰੋਲ ਪਾਉਣ ਦੇ ਹੈਗੇ ਪੈਟਰੋਲ ਦੇ ਪੈਸੇ ਦੇਣੇ ਆ ਸਾਨੂੰ ਕੀ ਪਤਾ ਵਿੱਚ ਕੀ ਮਿਲਾ ਕੇ ਦੇਈ ਜਾਂਦੇ ਆ ਜੀ
0: ਪਰ ਕੰਪਨੀ ਤਾਂ ਆਪਣੀ ਜਗ੍ਹਾ ਸੈਣੀ ਸਾਹਿਬ ਸਹੀ ਹੋਏਗੀ ਮਤਲਬ ਕਿ ਕੰਮ ਜੇ ਦੇਖਿਆ ਜਾਵੇ ਤਾਂ ਉਹ ਤਾਂ ਜਿਹੜਾ ਜੋ ਕੁਝ ਫਿਰ ਪੈਟਰੋਲ ਜਾਂ ਡੀਜ਼ਲ ਪਾਉਣਾ ਹੁਣ ਉਹਦੇ ਉੱਤੇ ਹੋ ਸਕਦਾ ਨਾ ਉਹ ਚੀਜ਼ ਦਾ ਚਲੋ ਇਹ ਚੀਜ਼ ਦੇ ਨਾਲ ਇਹ ਜ਼ਰੂਰ ਕਲੀਅਰ ਹੋ ਗਿਆ ਕਿ ਭਾਈ ਪੈਟਰੋਲ ਠੀਕ ਨਹੀਂ ਆ ਰਿਹਾ ਫਿਰ ਇਹੀ ਕਹਿ ਸਕਦੇ ਹਾਂ
1: ਪਰ ਸਾਹਿਬ ਸਰਕਾਰਾਂ ਦਾ ਇਨਫਲੂਐਂਸ ਬਹੁਤ ਹੁੰਦਾ ਆ ਕੰਪਨੀਆਂ ਨਹੀਂ ਬੋਲਦੀਆਂ ਜੀ
0: ਬਿਲਕੁਲ
1: ਮੁੜ ਕੇ ਬਰਬਾਦ ਕਰਤੇ ਆ ਜਾਣੇ ਮੁੜ ਕੇ ਜਿਹੜਾ ਹੈਗਾ ਅਗਲੇ ਦਾ ਬਿਲਕੁਲ ਹੀ ਕਾਰੋਬਾਰ ਬਿਠਾ ਦਿੰਦੇ ਪਠਾ ਜੀ ਪਰ ਇਹ ਆ ਕਿ ਹੁਣ ਹੌਲੀ ਹੌਲੀ ਲੋਕ ਮਹਿਸੂਸ ਕਰਨ ਲੱਗ ਪਏ ਸੀ ਹੁਣ ਚਾਹੇ ਉਹ ਗੱਲ ਸਹੀ ਆ ਚਾਹੇ ਗਲਤ ਆ ਨੋ ਡਾਊਟ ਕੇ ਗੱਡੀਆਂ ਦੀ ਐਵਰੇਜ ਜਿਹੜੀ ਆ ਉਹ ਘਟੀ ਆ
0: ਬਿਲਕੁਲ ਕੰਪਨੀ ਦੀ ਉਹਦੇ ਵਿੱਚ ਕੋਈ ਗਲਤੀ ਨਹੀਂ ਗੀ ਮਤਲਬ ਕਿ ਜਿਹੜੀ ਮਟੀਰੀਅਲ ਉਹਦੇ ਵਿੱਚ ਆਪਾਂ ਭਰ ਰਹੇ ਹਾਂ ਉਹ ਜੇ ਹੁਣ ਪੈਟਰੋਲ ਦੀ ਜਗ੍ਹਾ ਜਾਂ ਡੀਜ਼ਲ ਪਾ ਦਾਂਗੇ ਤਾਂ ਉਹ ਚੱਲਣੀ ਨਹੀਂ ਗੀ ਜੇ ਉਹੀ ਪੈਟਰੋਲ ਦੀ ਜਗ੍ਹਾ ਇਥਾਨੋਲ ਦੀ ਗੱਲ ਆ ਰਹੀ ਹੈ ਤਾਂ ਉਹ ਫਿਰ ਵੱਡੇ ਪੱਧਰ ਦੇ ਉੱਤੇ ਜੇ ਉਹਦੇ ਵਿੱਚ ਹੋਇਆ ਮਿਲਾਵਟ ਹੋਈ ਤਾਂ ਉਹ ਵੀ ਨਹੀਂ ਫਿਰ ਇੰਜਨ ਦੇ ਉੱਤੇ ਤਾਂ ਅਸਰ ਪਏਗਾ ਉਹ ਚੀਜ਼ ਦਾ ਜੀ ਉਹ ਚੀਜ਼ ਉਹਨਾਂ ਨੇ ਜ਼ਰੂਰ ਕਲੀਅਰ ਕਰ ਦਿੱਤੀ ਆ ਜੀ ਬਿਲਕੁਲ
1: ਪਰ ਅੱਛਾ ਮੈਨੂੰ ਨੀ ਪਤਾ ਵੀ ਗੱਲ ਸਹੀ ਆ ਕਿ ਗਲਤ ਹੈਗੀ ਆ ਪਰ ਮੈਨੂੰ ਕੱਲ ਕਿਸੇ ਬੰਦੇ ਨੇ ਐਡਵਾਈਸ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਤੇਲ ਨਾ ਪਵਾਈ ਮੈਂ ਕਿਉਂ ਗੱਲ ਕੀ ਗੱਲ ਹੈਂਜੀ ਉਹ ਕਹਿੰਦਾ ਭਾਈ ਇਹਨਾਂ ਦੀ ਤਾਂ ਰਿਫਾਇਨਰੀ ਆਪਣੀ ਹੈਗੀ ਏ ਤਾਂ ਅੱਧੋ ਅੱਧ ਪਾਈ ਜਾਂਦੇ ਆ
0: ਜੀ ਜੀ ਜੀ
1: ਬਾਕੀਆਂ ਦੇ ਤਾਂ ਚੱਲ ਠੀਕ ਹੈਗਾ ਆ ਵੀ ਪੈਰਾਮੀਟਰ ਹੋਣਗੇ ਕੋਈ ਹਾਂਜੀ ਤੇ ਮੈਂ ਕਿਹਾ ਜੀ ਤੁਸੀਂ ਮਤਲਬ ਕਿੱਦਾਂ ਕਹਿ ਰਹੇ ਕਹਿੰਦਾ ਯਾਰ ਮੈਂ ਮਤਲਬ ਇਸ ਚੀਜ਼ ਨੂੰ ਚੈੱਕ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਦੇ ਉੱਤੇ ਜਦੋਂ ਮੈਂ ਤੇਲ ਪਾਉਣਾ ਹੈਗਾ ਆ ਮੇਰੀ ਐਵਰੇਜ ਅੱਧੀ ਰਹਿ ਜਾਂਦੀ ਆ
0: ਜੀ
1: ਤੇ ਜੇ ਮੈਂ ਦੂਜੇ ਪੰਪ ਤੋਂ ਪਾਉਣਾ ਹੈਗਾ ਆ ਤੇ 25% ਘਟੀ ਆ ਤੂੰ ਇਸ ਕਰਕੇ ਜਿਹੜਾ ਆ ਇਹ ਪਤਾ ਹੀ ਨੀ ਲੱਗਦਾ ਹੈਗਾ ਸਰ ਜਦੋਂ ਸਰਕਾਰ ਹੀ ਮਿਲਾਵਟ ਕਰਨ ਤੇ ਆ ਗਈ ਤੇ ਫੇਰ ਲੋਕੀ ਕਿਉਂ ਘੱਟ ਕਰਨਗੇ ਜੀ
0: ਬਿਲਕੁਲ ਹੈ ਜੀ
1: ਇਸ ਕਰਕੇ ਜਿਹੜਾ ਆ ਇਹਨਾਂ ਨੇ ਪਤਾ ਹੀ ਨੀ ਸਰ 5% ਪਹਿਲਾਂ ਚੱਲਦਾ ਸੀ 10% ਚੱਲਿਆ ਪਤਾ ਨੀ ਕਿਹੜੇ ਵੇਲੇ ਵਧਾਉਂਦੇ ਵਧਾਉਂਦੇ ਚੱਲ ਗਏ ਜੀ
0: ਬਿਲਕੁਲ ਜੀ ਤੇ
1: ਇਹਨਾਂ ਨੇ ਦੇਖੋ ਸਰ
0: ਕੰਟੀਨਿਊ ਪਲੀਜ਼ ਸਰ
1: ਦੇਖੋ ਜੀ ਸਰਕਾਰ ਨੂੰ ਤਾਂ ਇਹ ਸਬਜਵਾ ਦਿਖਾਏ ਸੀ ਨਾ ਜੀ ਕਿ ਆਪਾਂ ਜੇ 10-20% ਇਹ ਚੀਜ਼ ਮਿਲਾਵਾਂਗੇ ਵਿੱਚ ਤੇ ਉਹਦੇ ਨਾਲ ਸਾਡਾ ਇੰਪੋਰਟ ਬਿੱਲ ਘਟੂਗਾ
0: ਜੀ
1: ਹਾਂਜੀ ਇੰਪੋਰਟ ਬਿੱਲ ਘਟੂਗਾ ਉਹ ਇੰਪੋਰਟ ਬਿੱਲ ਤਾਂ ਘਟਿਆ ਨੀ ਉਹ ਇਸ ਕਰਕੇ ਨੀ ਘਟਿਆ ਵੀ ਜੇ ਤੁਸੀਂ ਚੀਜ਼ ਜਿਹੜੀ ਹੈਗੀ ਉਹਦੇ ਵਿੱਚ ਪਾ ਕੇ ਤੇ ਉਹ ਵੇਚੀ ਆ ਤੇ ਉਹਦੇ ਨਾਲ ਓਨੀ ਐਵਰੇਜ ਘਟ ਗਈ ਆ ਜਾਣੀ ਕਿ ਤੇਲ ਦੀ ਕੰਜ਼ਮਪਸ਼ਨ ਤਾਂ ਹੋਰ ਵੱਧ ਹੋ ਗਈ ਫੇਰ
0: ਜੀ
1: ਤੇਲ ਦੀ ਕੰਜ਼ਮਪਸ਼ਨ ਪੈਟਰੋਲ ਦੀ ਕੰਜ਼ਮਪਸ਼ਨ ਤਾਂ ਓਨੀ ਆ ਗਈ ਮੁੜ ਕੇ ਫੇਰ
0: ਜੀ ਬਿਲਕੁਲ
1: ਸੋ ਇਸ ਕਰਕੇ ਨਾ ਤਾਂ ਇੰਪੋਰਟ ਬਿੱਲ ਘਟਿਆ ਉਲਟਾ ਜਿਹੜਾ ਹੈਗਾ ਆ ਕੰਜ਼ਿਊਮਰ ਠੱਗਿਆ ਗਿਆ ਜੀ ਹੁਣ ਗੱਡੀਆਂ ਦੀ ਜਿਹੜੀ ਲਾਈਫ ਹੋਇਆ ਉਹ ਘਟੀ ਜੀ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੁਣ ਗਡਕਰੀ ਸਾਹਿਬ ਵੀ ਸਫਾਈਆਂ ਦਿੰਦੇ ਥੱਕਦੇ ਨੀ ਤੇ ਉਹ ਕਹੀ ਜਾਂਦੇ ਮੇਰਾ ਮੁੰਡਾ ਤਾਂ ਸਿਰਫ 0.5% ਜਿਹੜਾ ਇਥਾਨੋਲ ਜਿਹੜਾ ਆ ਉਹ ਸਪਲਾਈ ਕਰਦਾ ਜਿੰਨੀ ਦੇਸ਼ ਦੇ ਵਿੱਚ ਡਿਮਾਂਡ ਆ ਉਹ ਨਾ ਵੀ ਸਾਡਾ ਇਥਾਨੋਲ ਵਿਕੇ ਸਾਡਾ ਤਾਂ ਲੀਕਰ ਬਣਦਾ ਆ ਉਹ ਤੋਂ ਹੈ ਜੀ ਸ਼ੂਗਰ ਫੈਕਟਰੀ ਆ ਮੁੰਡੇ ਦੀਆਂ ਸੋ ਪਰ ਗੱਲ ਏਦਾਂ ਹੈ ਕਿ ਐਡਵੋਕੇਸੀ ਵੀ ਤਾਂ ਇਹਨਾਂ ਨੇ ਸਾਰਿਆਂ ਨੂੰ ਵਰਕ ਕੀਤੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਹਾਂਜੀ
0: ਤੇ ਔਜਲਾ ਸਾਹਿਬ ਕਹਿੰਦੇ ਨੇ ਐਵਰੇਜ ਦਾ ਕਹਿੰਦੇ ਸਾਰੇ ਮੁਲਕਾਂ ਦੀ ਘਟਾਈ ਪਈ ਹੈ 4-5 ਲੀਡਰਾਂ ਨੇ ਵੈਸੇ ਦੇਖਿਆ ਜਾਵੇ ਤਾਂ ਜੀ
1: ਹਾਂਜੀ ਠੀਕ ਗੱਲ ਹੈਗੀ ਆ ਉਹ ਤਾਂ ਹੁਣ ਮਹਿੰਗਾਈ ਵਧੀ ਆ ਨਾ ਜੀ ਉਹਦੇ ਕਰਕੇ
0: ਅੱਜ ਦੇਖੋ ਉਹਨਾਂ ਦੀ ਜਿਹੜੀ ਬੰਦਰਗਾਹ ਦੇ ਉੱਤੇ ਇੰਡੀਆ ਦਾ ਇਨਵੈਸਟਮੇਸ਼ਨ ਇਨਵੈਸਟ ਹੈਗੀ ਹੈ ਇਨਵੈਸਟਮੈਂਟ ਆ ਉਹ ਅੱਜ ਤਬਾਹ ਕੀਤੀ ਹੈ ਜੀ ਇਹਨਾਂ ਨੇ
1: ਦੇਖੋ ਜੀ ਆਸਟ੍ਰੇਲੀਆ ਦੇ ਵਿੱਚ ਨਾਰੇ ਲੱਗੇ ਮੋਦੀ ਮੋਦੀ ਮੋਦੀ ਮੋਦੀ ਹੁਣੀ ਜਿਹੜੇ ਹੈਗੇ ਆ ਵਾਪਸ ਆ ਗਏ ਜੀ ਉੱਥੇ ਦੇ ਜਰਨਲਿਸਟ ਨੇ ਕੱਢਿਆ ਵੀ ਭਾਈ ਇਹ ਮੋਦੀ ਮੋਦੀ ਦੇ ਨਾਰੇ ਲਾਉਣ ਵਾਲੇ ਦੂਜੇ ਸਿਟੀਜ਼ ਤੋਂ ਆ ਕੇ ਦੂਰੋਂ ਦੂਰੋਂ ਚਾਰਟਰਡ ਪਲੇਨ ਦੇ ਵਿੱਚ ਆਏ ਆ
0: ਜੀ
1: ਹੂ ਪੇਡ ਦਾ ਪ੍ਰਾਈਜ਼ ਹੈ ਜੀ, ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਆ ਪੂਰਾ ਤਰ੍ਹਾਂ ਜਿਹੜਾ ਆ ਕਰ ਦਿੱਤਾ ਹੈਗਾ ਆ ਜੀ। ਹਾਂ ਜੀ, ਉਹਨਾਂ ਨੇ ਵੀ ਇਹ ਕਿਸ ਬੰਦੇ ਨੇ ਜਿਹੜਾ ਹੈਗਾ ਆ ਵੀ ਇਹਦੇ ਤੇ ਖਰਚਾ ਕੀਤਾ, ਕਿਉਂ ਕੀਤਾ, ਸਾਡੇ ਦੇਸ਼ ਦੇ ਵਿਚ ਇਹਨੇ ਇਲੈਕਸ਼ਨ ਲੜਨਾ ਸੀ, ਇੱਥੇ ਇਲੈਕਸ਼ਨ ਰੈਲੀ ਕਰਨ ਆਇਆ ਸੀ ਇਹ, ਉਹਨਾਂ ਨੇ ਪੂਰੀ ਲਾਹਪਾਹ ਕਰ ਦਿੱਤੀ ਜੀ ਜਿੱਦਾਂ ਕਰਨ ਦਾ ਹੱਕ ਹੁੰਦਾ।
0: ਬਿਲਕੁਲ
1: ਹੈ ਜੀ
0: ਜੀ,
1: ਤੇ ਬੀਂਗ ਦਾ ਸਿਟੀਜਨ ਆਫ ਇੰਡੀਆ ਤੇ ਮੈਂ ਸ਼ਰਮ ਮਹਿਸੂਸ ਕਰਦਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਕੰਮ ਕੀਤਾ ਜੀ।
0: ਜੀ ਬਿਲਕੁਲ,
1: ਤੇ ਤੇ ਔਜਲਾ ਸਾਹਿਬ ਨੂੰ ਚਾਹੀਦਾ ਸਟੋਰ ਦੇ ਬਾਹਰ ਖੜੇ ਹੋ ਕੇ ਕਹਿਣ ਜੀ ਗੋ ਬੈਕ ਟਰੰਪ। ਹਾਂਜੀ
0: ਔਜਲਾ ਸਾਹਿਬ ਕਹਿੰਦੇ ਨੇ, ਚਲੋ ਆਪਾਂ ਅਗਲੀ ਖਬਰ ਲੈ ਲੈਣੇ ਆ। ਕਹਿੰਦੇ ਧਰਮ ਯੁੱਧ ਮੋਰਚਾ ਜਿਹੜਾ ਸੀਗਾ, ਸੋਰੀ ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਬਾਰੇ ਚਾਨਣ ਪਾਓਗੇ? ਚਲੋ ਅਗਲੀ ਖਬਰ ਲੈ ਹੀ ਲੈਂਦੇ ਆਪਾਂ ਇਹਦੇ ਨਾਲ। ਸੈਣੀ ਸਾਹਿਬ, ਆਪ ਵਾਲੇ ਬਲਤੇਜ ਪੰਨੂ ਜੀ ਕਹਿ ਰਹੇ ਨੇ ਭਾਈ ਤੁਹਾਡਾ ਮੋਰਚੇ ਦਾ ਐਲਾਨ ਕੀਤਾ ਸੀ ਧਰਮ ਯੁੱਧ ਮੋਰਚੇ ਦਾ, ਕਿੱਥੇ ਗਿਆ, ਨਾ ਕੋਈ ਐਲਾਨ ਹੈ, ਦੋ ਦਿਨ ਪਏ ਨੇ, ਉਹ ਯਾਦ ਦਵਾ ਰਹੇ ਨੇ ਜੀ, ਕਾਰਨ ਕੀ ਨੇ?
1: ਸਰ ਉਹ ਉਸ ਪਿੱਚ ਤੇ ਜਾ ਕੇ ਖੇਡਣਾ ਚਾਹੁੰਦੇ ਆ।
0: ਬਿਲਕੁਲ,
1: ਉਹਨਾਂ ਨੂੰ ਪਤਾ ਆ ਵੀ ਸਿੱਖ ਪਾਟ ਗਏ ਇਸ ਚੀਜ਼ ਦੇ ਵਿਚ ਜੀ।
0: ਜੀ
1: ਤੁਸੀਂ ਦੇਖੋ ਨਾ ਵੀ ਕਿਥੇ ਕਈਆਂ ਨੇ ਬੋਰਡ ਲਾਏ ਤੇ ਇਹਨਾਂ ਨੇ ਪਾੜ ਦਿੱਤੇ ਜੀ, ਜਿਹੜੇ ਪਾੜਨ ਵਾਲੇ ਸੀ ਉਹ ਵੀ ਉਹਨਾਂ ਦੀਆਂ ਵੀ ਪਿਕਚਰ ਆਈਆਂ, ਉਹ ਵੀ ਅੰਮ੍ਰਿਤਧਾਰੀ ਸਿੰਘ ਸੀਗੇ ਜੀ ਜਿਹਨਾਂ ਨੇ ਬੋਰਡ ਪਾੜੇ ਜੀ।
0: ਬਿਲਕੁਲ,
1: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਨਾਲ SGPC ਨੇ ਲਵਾਏ ਸੀ ਜੀ।
0: ਜੀ
1: ਸੋ ਜਦੋਂ ਪਤਾ ਆ ਵੀ ਹਾਂ ਜੀ ਵੀ ਇਹ ਘਰ ਪਾਟਿਆ ਆ ਜੀ, ਤੇ ਫਿਰ ਬੰਦਾ ਤਾਂ ਉਹੀ ਗੱਲ ਕਰੂਗਾ ਨਾ ਜੀ,
0: ਕਰੂਗਾ
1: ਵੀ ਜਿਹਦੇ ਨਾਲ ਉਹ, ਇਸ ਕਰਕੇ ਉਹ ਵੈਸੇ ਵੀ ਉਹ ਜਿਹੜਾ ਡਿਸੀਜਨ ਹੈਗਾ ਸੀਗਾ ਸਰ ਉਹ ਇਕਦਮ ਲਿਆ ਆ ਡਿਸੀਜਨ ਗਲਤ ਸੀਗਾ ਸੁਖਬੀਰ ਬਾਦਲ ਹੋਣਾ ਦਾ। ਪਹਿਲਾਂ ਜਿਹੜਾ ਆ ਤੁਸੀਂ ਸਾਰੇ ਜਿਹੜੀ ਤੁਹਾਡੇ ਪਤਾ ਆ ਤੁਹਾਨੂੰ ਵੀ ਤੁਹਾਡਾ ਜਿਹੜਾ ਆ ਪੰਥ ਦੀ ਵੋਟਿੰਗ ਪਾਰਟੀ ਵੀ ਹੈਗੀ ਆ, ਤੇ ਤੁਸੀਂ ਪਹਿਲਾਂ ਜਿਹੜਾ ਆ ਇਹਨਾਂ ਨੂੰ ਨਾਲ ਸਲਾਹ ਤਾਂ ਕਰ ਲਓ
0: ਜੀ,
1: ਪਹਿਲਾਂ ਤੁਸੀਂ ਪ੍ਰੋਗਰਾਮ ਤੁਸੀਂ ਬਾਅਦ ਚ ਦਿਓ, ਪਹਿਲਾਂ ਤੁਸੀਂ ਸਾਰਿਆਂ ਨਾਲ ਮਿਲ ਕੇ ਰਾਇ ਕਰੋ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ
0: ਜੀ,
1: ਫਿਰ ਜੇ ਇੱਕ ਤੁਹਾਡਾ ਜਿਹੜਾ ਹੈਗਾ ਇੱਕ ਕਨਸੈਸ਼ਨ ਬਣਦਾ ਹੈਗਾ ਆ ਉਹਦੇ ਮੁਤਾਬਕ ਜਿਹੜਾ ਆ ਉਹ ਤੁਸੀਂ ਇਹ ਚੀਜ਼ ਜਿਹੜੀ ਆ ਉਹ ਡਿਸਾਈਡ ਕਰੋ ਜੀ।
0: ਜੀ
1: ਤੁਹਾਨੂੰ ਕੀ ਲੋੜ ਆ, ਤੁਸੀਂ ਆਈਸੋਲੇਟਡ ਜਿਹੜੇ ਹੈਗੇ ਆ ਪ੍ਰੋਗਰਾਮ ਦੇ ਰਹੇ ਹੈਗੇ ਆ, ਤੇ ਫਿਰ ਬਾਕੀਆਂ ਦੀਆਂ ਬੇਨਤੀਆਂ ਕਰਦੇ ਹੈਗੇ ਆ ਵੀ ਆਓ ਜੀ ਸਾਡਾ ਸਾਥ ਦਿਓ।
0: ਬਿਲਕੁਲ ਹੈ ਜੀ,
1: ਅਗਲੇ ਤੋਂ ਤੁਹਾਡੀ ਰਾਜਨੀਤੀ ਨੂੰ ਦੂਜਾ ਕਿਉਂ ਚਮਕਾਊਗਾ ਜੀ,
0: ਜੀ
1: ਜਦੋਂ ਤੁਹਾਨੂੰ ਪਤਾ ਗਰਾਊਂਡ ਰਿਐਲਿਟੀ ਇਹ ਹੈਗੀ ਆ ਕਿ ਪੰਥਕ ਵੋਟ ਟੋਟਲੀ ਤੁਹਾਡੇ ਨਾਲ ਨਹੀਂ ਹੈ ਇਸ ਵੇਲੇ।
0: ਬਿਲਕੁਲ
1: ਹਾਂਜੀ, ਤੇ ਮੋਰਚੇ ਲਾਉਣੇ ਜਿਹੜੇ ਹੈਗੇ ਆ ਹੁਣ ਉਹ ਅਕਾਲੀ ਤਾਂ ਰਹੇ ਹੀ ਨਹੀਂ ਹੈਗੇ ਜੀ, ਸਾਰੇ ਤਾਂ ਅਕਾਲੀ AC ਚ ਰਹਿਣ ਲੱਗ ਪਏ ਆ, ਹੁਣ ਕਿੱਥੇ ਮੋਰਚੇ ਲੱਗਣੇ ਜੀ।
0: ਨਾਲੇ ਰਾਜਨੀਤੀ ਦੇ ਵਿਚ ਬਹੁਤ ਵੱਡੀ ਤਬਦੀਲੀ ਆ ਗਈ ਨਾ ਸੈਣੀ ਸਾਹਿਬ, ਉਹ ਵੀ ਤਾਂ ਦੇਖਣੀ ਪਏਗੀ ਨਾ, ਲੋਕਾਂ ਦੇ ਵਿਚ ਤਬਦੀਲੀ ਆ ਗਈ ਆ,
1: ਉਹ ਜਾਣ ਬੁੱਝ ਕੇ ਹੁਣ ਪਤਾ ਆ ਵੀ ਹਾਂ ਜੀ ਵੀ ਇਹ ਇੱਕ ਪਾਸੇ ਉਹਨਾਂ ਨੂੰ ਜਿਹੜੇ ਆ ਉਥੋਂ ਨੋਟਿਸ ਦਵਾ ਦਿੱਤਾ ਹੈਗਾ ਆ ਜੀ ਵੀ ਹਾਂ ਪੇਸ਼ ਹੋਣ ਵਾਸਤੇ ਮੰਡੇ ਵਾਸਤੇ,
0: ਤੇ
1: ਦੂਜੇ ਪਾਸੇ ਜਿਹੜਾ ਆ ਉਹਨਾਂ ਨੂੰ ਚੈਲੰਜ ਕਰ ਰਹੇ ਹੈਗੇ, ਚੈਲੰਜ ਕਰਨਾ ਬਣਦਾ ਵੀ ਆ ਜੀ, ਅਗਲੇ ਕਿਉਂ ਨਾ ਕਰਨਗੇ ਜੀ, ਤੁਸੀਂ ਪਹਿਲਾਂ ਸੋਚ ਸਮਝ ਕੇ ਫੈਸਲਾ ਲਓ ਤੇ ਹਾਂ ਜੀ ਵੀ ਆਇਆ ਅਸੀਂ ਇਹ ਕੰਮ ਕਰ ਵੀ ਸਕਦੇ ਹੈਗੇ, ਜੇ ਤੁਸੀਂ ਜਿਹੜਾ ਆ ਬਾਕੀਆਂ ਨੂੰ ਇਕੱਠੇ ਕਰਨ ਬਾਅਦ ਚ ਜਾਣੇ ਆ, ਤੁਸੀਂ ਪਹਿਲਾਂ ਇਕੱਠੇ ਕਰੋ ਉਹਨਾਂ ਨੂੰ।
0: ਬਿਲਕੁਲ ਹੈ ਜੀ, ਬਿਲਕੁਲ
1: ਹਾਂਜੀ, ਟਕਸਾਲਾਂ ਨਾਲ ਪਹਿਲਾਂ ਸਲਾਹ ਕਰਦੇ, ਪਹਿਲਾਂ ਜਿਹੜਾ ਵਾਰਸ ਪੰਜਾਬ ਵਾਲਿਆਂ ਨਾਲ ਸਲਾਹ ਕਰਦੇ ਵੀ ਭਾਈ ਏਦਾਂ ਆ ਵੀ ਆਹ ਪੰਥਕ ਮੁੱਦਾ ਆ, ਸਾਂਝਾ ਮੁੱਦਾ ਆ, ਹੈ ਜੀ ਦੱਸੋ ਇਹਦੇ ਉੱਤੇ ਏਦਾਂ ਦਾ ਕੋਈ ਮੋਰਚਾ ਲਾਉਣ ਦੀ ਲੋੜ ਹੈ, ਜੇ ਮੋਰਚਾ ਲਾਉਣਾ ਹੈਗਾ ਆ ਤੇ ਹਾਂ ਜੀ ਵੀ ਉਹ ਕੁਛ ਇੱਕ ਮੈਂਬਰ ਤੁਸੀਂ ਦਿਓਗੇ ਕੁਛ ਇੱਕ ਅਸੀਂ ਦਿਆਂਗੇ, ਏਦਾਂ ਕਰਕੇ ਇਸ ਤਰੀਕੇ ਨਾਲ ਪਹਿਲਾਂ ਵਿਉਂਤਬੰਦੀ ਪਹਿਲਾਂ ਹੁੰਦੀ ਆ ਤੇ ਐਲਾਨ ਬਾਅਦ ਚ ਹੁੰਦੇ ਆ, ਇੱਥੇ ਐਲਾਨ ਪਹਿਲਾਂ ਕਰ ਦਿੱਤਾ ਤੇ ਵਿਉਂਤਬੰਦੀ ਹੋਈ ਕੋਈ ਨੀ ਜੀ, ਤੇ ਅਗਲਿਆਂ ਨੇ ਤਾਂ ਚੈਲੰਜ ਕਰਨਾ ਹੀ ਆ ਜੀ, ਤੇ ਇਸ ਕਰਕੇ ਹੈਗਾ ਆ ਵੀ ਇਹ ਚੀਜ਼ ਇਹਨਾਂ ਨੂੰ ਨੁਕਸਾਨ ਕਰੇਗੀ ਜੀ, ਜਿਹੜਾ ਇਹ ਜਿਹੜਾ ਪਹਿਲਾਂ ਹੀ ਐਲਾਨ ਕੀਤਾ ਤੇ ਨਾ ਕਰ ਸਕੇ ਤੇ ਇਹ ਚੀਜ਼ ਐਲਾਨ ਮਤਲਬ ਜਿਹੜੀ ਹੈਗੀ ਅਕਾਲੀ ਦਲ ਨੂੰ ਵੀਕ ਕਰੇਗੀ।
0: ਜਿਵੇਂ ਸੈਣੀ ਸਾਹਿਬ ਸੋਮਵਾਰ ਨੂੰ ਸੁਖਬੀਰ ਬਾਦਲ ਹੁਣਾਂ ਨੂੰ ਸਿੱਟ ਨੇ ਬੁਲਾਇਆ ਹੋਇਆ ਹੈ, ਉਹ ਉਹਨਾਂ ਨੇ ਕਿਹਾ ਵੀ ਕਿ ਮੈਂ ਪੂਰਾ ਸਹਿਯੋਗ ਦਵਾਂਗਾ, ਪਹਿਲਾਂ ਵੀ ਦਿੰਦਾ ਰਿਹਾ, ਤੇ ਉਹਦੇ ਵਿੱਚ ਜਿਵੇਂ ਕਿ ਧਾਰਾਵਾਂ FIR ਉਹਦੇ ਵਿੱਚ ਨੇ 129, 130 ਤੇ 307, 302 ਧਾਰਾਵਾਂ ਦੇ ਲੱਗੀਆਂ ਹੋਈਆਂ ਨੇ ਦੋਵੇਂ FIR-ਾਂ ਦੇ ਵਿੱਚ, ਤੇ ਕੀ ਉਹਨਾਂ ਦੀ ਮੀਡੀਆ ਦੇ ਵਿੱਚ ਤਾਂ ਇਹ ਵੀ ਗੱਲ ਚੱਲਦੀ ਹੈ ਸ਼ਾਇਦ ਅਰੈਸਟ ਵੀ ਹੋ ਸਕਦੀ ਹੈ, ਪਰ ਜੇ ਅਰੈਸਟ ਹੁੰਦੀ ਹੈ ਤਾਂ ਉਹ ਫਿਰ 227 ਦੀਆਂ ਚੋਣਾਂ ਨੂੰ ਕਿਤੇ ਨਾ ਕਿਤੇ ਆਪਣੇ ਪਾਸੇ ਵੱਲ ਨੂੰ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ?
1: ਵਿਦ ਇਨ 24 ਆਵਰ ਬਾਹਰ ਆ ਜਾਣਗੇ ਜੀ।
0: ਜੀ
1: ਇੰਨੀ ਡਿਲੇ ਆ, ਇੰਨੀਆਂ ਐਸਿਟ ਪਹਿਲਾਂ ਬਣ ਚੁੱਕੀਆਂ ਹੈਗੀਆਂ ਆ, ਆਖਰ ਜੇ ਅਰੈਸਟ ਕਰਨਗੇ ਜਿਹੜੇ ਅਫੈਂਸਿਸ ਜਿਹੜੇ ਦੱਸਦੇ ਪਏ ਆ ਤੁਸੀਂ, ਉਹਨਾਂ ਧਾਰਾ ਥੱਲੇ ਤਾਂ ਜਮਾਨਤ ਹੋਈ ਹੈ ਜੀ
0: ਪਹਿਲਾਂ,
1: ਜੇ ਹੋਰ ਕੋਈ ਸੈਕਸ਼ਨ ਐਡ ਕਰਨਗੇ, ਸੈਕਸ਼ਨ ਐਡ ਕਰਕੇ ਇੱਕ ਸਿੰਗਲ ਸੈਕਸ਼ਨ ਦੇ ਥੱਲੇ ਅਰੈਸਟ ਪਾਉਣਗੇ, ਕੋਸ਼ਿਸ਼ ਉਹਨਾਂ ਨੇ ਕਰਨੀ ਆ, ਕਿਉਂਕਿ ਪੀਟੀਸੀ ਦਾ ਡਾਟਾ ਸਾਰਾ ਲੈ ਕੇ ਗਏ ਹੈਗੇ ਜੀ ਅਕਾਊਂਟਸ ਵਗੈਰਾ ਉੱਥੋਂ। ਪਰ ਹਾਂਜੀ ਉਧਰੋਂ ਮੈਨੂੰ ਇੰਨਾ ਲੱਗਦਾ ਹੈਗਾ ਆ ਕਿ ਅਕਾਲੀ ਦਲ ਦੀ ਵੀ ਲੀਗਲ ਟੀਮ ਤਿਆਰ ਬੈਠੀ ਹੋਏਗੀ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ
0: ਹੋਮਵਰਕ,
1: ਉਹ ਜਿੱਦਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਨਾਲ ਹੀ ਉਸੇ ਵੇਲੇ ਜਿਹੜਾ ਹੈਗਾ ਆ ਰਿਟ ਫਾਈਲ ਹੋ ਜਾਣੀ ਆ ਜੀ, ਉਹਨੂੰ ਚੈਲੰਜ ਕਰ ਦੇਣਾ ਨਾਲ ਹੀ ਉਹਨਾਂ ਨੇ ਉਹ, ਤੇ ਮੈਨੂੰ ਲੱਗਦਾ ਆ ਕਿ ਰਿਲੀਫ ਲੈ ਜਾਣਗੇ ਜੀ, ਕੋਰਟਾਂ ਨੇ ਦੇ ਦੇਣੀ ਹੈ ਜੀ ਰਿਲੀਫ ਇਸ ਚੀਜ਼ ਦੇ ਉੱਤੇ, ਕਿਉਂਕਿ ਇਹ ਪ੍ਰਾਈਮਾ ਫੈਸੀ ਇਟ ਵਿਲ ਬੀ ਇਲੀਗਲ ਜੀ, ਇਹ ਪਹਿਲਾਂ ਹੀ ਦੱਸਦਾ ਹੋਊਗਾ ਵੀ ਮੈਲਾਫਾਈਡ ਇੰਟੈਂਸ਼ਨ ਦੇ ਨਾਲ ਕੀਤਾ ਜਾ ਰਿਹਾ ਆ, ਨਾ ਕਿ ਕੋਈ ਜਸਟਿਸ ਦੇਣ ਦੀ ਨੀਅਤ ਨਾਲ ਕੀਤਾ ਜਾ ਰਿਹਾ।
0: ਪਰ ਸਹੀ ਸਾਹਿਬ ਜਿਵੇਂ ਵਿਜੇ ਪ੍ਰਤਾਪ ਹੁਣੀ ਇੱਕ ਓਵਰ ਵਿਜੇ ਪ੍ਰਤਾਪ ਹੁਣੀ ਗੱਲ ਕਰਦੇ ਨੇ ਕਿ ਉਹਨਾਂ ਨੇ ਉਹ ਸਮਾਂ ਵੀ ਦਿੱਤਾ ਸੀ 30-40 ਦਿਨ ਦਾ ਕਿ ਭਾਈ ਇੰਨੇ ਕੁ ਸਮੇਂ ਦੇ ਵਿੱਚ ਜੇ ਤੁਸੀਂ ਕੁਝ ਕਰ ਲਓਗੇ ਤਾਂ ਕਰ ਲਓਗੇ, ਨਹੀਂ ਤਾਂ ਇਹਦੇ ਵਿੱਚ ਕੁਝ ਨਹੀਂ ਵਾਪਰ ਸਕਦਾ ਨਾ ਹੋ ਸਕਦਾ, ਸਿਰਫ ਸਮਾਂ ਟਪਾਓ ਇਹ ਮੁੱਦੇ ਆ ਜੀ, ਚੋਣਾਂ ਦੇ ਨਾਲ ਨਾਲ ਚੱਲ ਰਹੇ ਨੇ, ਹੁਣ ਤਾਂ ਕੁਝ ਵੀ ਨਹੀਂ ਆ, ਉਹ ਤਾਂ ਲੱਗਦਾ ਹੀ ਆ ਜੀ। ਜੇ ਇਹਨਾਂ ਨੇ ਕਰਨਾ ਹੁੰਦਾ 4.5 ਸਾਲਾਂ ਦੇ ਵਿੱਚ, ਦੇਖੋ ਚਾਰਜ ਸ਼ੀਟ ਜਾਂ ਹਨੀਪ੍ਰੀਤ ਜਾਂ ਇਹਨਾਂ ਦਾ ਜਿਹੜਾ ਬਾਬਾ ਸੀਗਾ ਉਹਨੂੰ ਲਿਆ ਕੇ ਕਿਤੇ ਪੁੱਛ ਪੜਤਾਲ ਪੰਜਾਬ ਦੇ ਵਿੱਚ ਕੀਤੀ ਗਈ ਹੈ ਜੀ।
1: ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈਗੀ ਆ, ਇਸ ਚੀਜ਼ ਦੇ ਨਾਲ ਜਿਹੜਾ ਆ ਅਕਾਲੀ ਦਲ ਨੂੰ ਬੂਸਟ ਵੀ ਮਿਲ ਸਕਦਾ ਹੈਗਾ ਜੀ,
0: ਜੀ
1: ਇਸ ਚੀਜ਼ ਦੇ ਨਾਲ ਮੈਂ ਤਾਂ ਕਹਿੰਦਾ ਹੈਗਾ ਅਕਲਮੰਦੀ ਕਰਨ ਤੇ ਨਾਲ ਜਿਹੜਾ ਵਕਾਲਤਨਾਮਾ ਇੱਕ ਕੁੰਵਰ ਵਿਜੇ ਪ੍ਰਤਾਪ, ਕਿਉਂਕਿ ਹੁਣ ਉਹ ਵਕਾਲਤ ਵੀ ਤਾਂ ਕਰਦੇ ਹੈਗੇ ਜੀ, ਉਹਨਾਂ ਨੂੰ ਫੜਾ ਦੇਣ ਵੀ ਹਾਈ ਕੋਰਟ ਚ ਜਾ ਕੇ ਤੁਸੀਂ ਪੈਰਵਾਈ ਕਰੋ
0: ਜੀ,
1: ਹੈ ਜੀ ਉਹ ਆਪ ਹੀ ਦੱਸ ਦੇਣ ਜੀ ਵੀ ਮੈਂ ਵੀ ਖੋਜ ਪੜਤਾਲ ਕੀਤੀ ਹੈਗੀ ਹੈ ਜੀ, ਆਹ ਸੈਕਸ਼ਨ ਜਿਹੜੇ ਲਾਉਂਦੇ ਪਏ ਆ ਵਿਦ ਮੈਲਾਫਾਈਡ ਇੰਟੈਂਸ਼ਨ ਲਾਉਂਦੇ ਪਏ ਆ ਜੀ,
0: ਜੀ
1: ਹਾਂਜੀ, ਸੋ ਇਸ ਕਰਕੇ ਐਨੀ ਵੇ ਉਹ ਕਰਨਗੇ ਜੀ, ਅਕਾਲੀ ਦਲ ਨੂੰ ਇਸ ਚੀਜ਼ ਦਾ ਬੂਸਟ ਜ਼ਰੂਰ ਮਿਲੂਗਾ ਜੀ, ਹਾਂਜੀ ਕਿਉਂਕਿ ਜਦੋਂ ਪ੍ਰਧਾਨ ਤੇ ਹੀ ਆ ਪਈ ਤੇ ਫਿਰ ਤਾਂ ਜਿਹੜਾ ਹੈਗਾ ਆ, ਫਿਰ ਜਿੱਦਾਂ ਟੌੜਾ ਸਾਹਿਬ ਨੇ ਉਦੋਂ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਾ ਮਾਰਿਆ ਸੀ ਮੋਤੀ ਮਹਿਲ ਦੀ ਇੱਟ ਨਾਲ ਖੜਕਾ ਦਿਆਂਗੇ
0: ਜੀ,
1: ਹਾਂਜੀ ਉਹ ਤੇ ਉਦੋਂ ਉਹਨਾਂ ਨੂੰ ਕਿਹਾ ਸੀ ਉਹਨਾਂ ਦੇ ਚਹੇਤਿਆਂ ਨੇ ਵੀ ਭਾਈ ਇਹ ਕੀ ਲੱਗੇ ਕਾਰਨ, ਉਹ ਕਹਿੰਦੇ ਜਦ ਪ੍ਰਧਾਨ ਹੀ ਅੰਦਰ ਕਰ ਦਿੱਤਾ ਉਹਨਾਂ ਨੇ ਪੱਲੇ ਕੀ ਰਹਿ ਜਾਊਗਾ,
0: ਬਿਲਕੁਲ
1: ਇਸ ਕਰਕੇ ਜਿਹੜਾ ਹੈਗਾ ਆ ਹਾਂਜੀ।
0: ਪਰ ਸਾਇੰਸ ਸਾਹਿਬ ਅੱਜ ਜਿੱਦਾਂ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ ਤੇ ਭਾਸ਼ਣ ਕੀਤਾ, ਸਾਰੀਆਂ ਗੱਲਾਂ ਬਾਤਾਂ ਕੀਤੀਆਂ, 227 ਨੂੰ ਮੁੱਖ ਰੱਖ ਕੇ ਸਾਰਾ ਵੱਖਰੀਆਂ ਵੱਖਰੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਨ ਦੀ ਉਹਦੇ ਵਿੱਚ ਕੋਸ਼ਿਸ਼ ਵੀ ਕੀਤੀ ਗਈ ਹੈ, ਤੇ ਉਹ ਕਹਿੰਦੇ ਹਾਲਾਤ ਅਸੀਂ ਹੀ ਸੁਧਾਰਾਂਗੇ ਪੰਜਾਬ ਦੇ ਤੇ ਹਰ ਵਕਤ ਹਰ ਸਮੇਂ ਤੁਹਾਡੇ ਨਾਲ ਖੜੇ ਆ। ਤੇ ਜਿਵੇਂ ਕਿ ਅਕਾਲੀ ਦਲ ਦੀ ਗੱਠਜੋੜ ਦੀ ਗੱਲ ਹੁੰਦੀ ਹੈ, ਕਿਤੇ ਨਾ ਕਿਤੇ ਕਿਵੇਂ ਜਾਪਦਾ ਕਿ ਕੋਰੀ ਨਾ ਹੀ ਆ ਇਹਨਾਂ ਦੇ ਵੱਲੋਂ ਵੀ ਕਿ ਸਿਰਫ ਦਿਖਾਇਆ ਹੀ ਜਾ ਰਿਹਾ ਜੀ।
1: ਮੈਂ ਤਾਂ ਭਾਰਤ ਸਾਹਿਬ ਉਹ ਤਾਂ ਇੱਥੇ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ ਜੀ, ਵੀ ਸਾਰੇ ਜਾਣੇ ਭਾਜਪਾ ਨਾਲ ਅਲਾਇੰਸ ਮੰਗਦੇ ਹੈਗੇ, ਭਾਜਪਾ ਕਿਸੇ ਨਾਲ ਵੀ ਨੀ ਮੰਗਦੀ ਹੈਗੀ ਜੀ, ਉਹ ਤਾਂ ਕਹਿੰਦੇ ਹੀ ਨੀ ਜੀ, ਸੋ ਇਸ ਕਰਕੇ ਉਹਦਾ ਇਹ ਤਾਂ ਇੰਸ਼ੋਰੈਂਸ, ਉਹ ਇੰਸ਼ੋਰੈਂਸ ਵਾਲਾ ਸੀ ਨਾ ਜੀ, ਉਹ ਮਗਰ ਮਗਰ ਪਿਆਇਆ ਸੀ ਬੰਦੇ ਦੇ, ਬੰਦਾ ਕਿਸੇ ਦਰਵਾਜਾ ਬੰਦ ਕਰਤਾ ਸੀ ਕੋਠੇ ਤੇ ਲੈ ਗਿਆ, ਹਾਂਜੀ ਹੁਣ ਕਿਸੇ ਨੂੰ ਧੱਕਾ ਹੀ ਦੇ ਦਿੰਦਾ, ਹੁਣ ਧੱਕਾ ਦੇ ਤਾ ਉਹਦੀ ਲੱਤ ਟੁੱਟ ਗਈ, ਉਹ ਮਹੀਨੇ ਕੁ ਬਾਅਦ ਪਲਸਤਰ ਪਲੁਸਤਰ ਲਵਾ ਕੇ ਕਹਿੰਦਾ ਕਹਿੰਦਾ ਭਾਜੀ ਮਜ਼ਾਕ ਤਾਂ ਮਜ਼ਾਕ ਰਿਹਾ, ਹੁਣ ਤਾਂ ਇੰਸ਼ੋਰੈਂਸ ਕਰਵਾ ਲਓ, ਹਾਂਜੀ ਅਕਾਲੀ ਦਲ ਬਾਕੀਆਂ ਦਾ ਵੀ ਇਹੀ ਹਾਲ ਆ,
0: ਬਿਲਕੁਲ ਹੈ ਜੀ, ਬੀਬੀ ਜਗੀਰ ਕੌਰ ਵੀ ਤਿਆਰ ਹੈ,
1: ਮਜ਼ਾਕ ਰਿਹਾ ਭਾਜੀ ਦੱਸੋ ਅਲਾਇੰਸ ਕਰ ਤੁਸੀਂ ਤਾਂ
0: ਜੀ,
1: ਇਹ ਸਵਾਲ ਹੀ ਤੁਸੀਂ ਤਾਂ ਕਰਦੇ ਹੋ, ਤੁਹਾਨੂੰ ਤੂੰ ਨਜ਼ਾਰਾ ਆਉਂਦਾ ਹੈਗਾ ਜੀ ਇਸ ਚੀਜ਼ ਦੇ ਉੱਤੇ, ਉਹ ਭਾਜੀ ਮਜ਼ਾਕ ਨਾ ਮਜ਼ਾਕ ਰਿਹਾ, ਇਹ ਤਾਂ ਮਜ਼ਾਕ ਕਰ ਗਏ ਮੋਦੀ ਸਾਹਿਬ, ਅਲਾਇੰਸ ਤਾਂ ਦੱਸੋ ਕਰੋਗੇ ਕਿੱਦਾਂ,
0: ਮੋਦੀ ਸਾਹਿਬ ਦੇਖੋ ਬਹੁਤ ਸਾਰੇ ਮੁੱਦੇ ਇਗਨੋਰ ਕਰ ਗਏ, ਉਹ ਚਾਹੇ ਸਤਲੁਜ ਦਾ ਮੁੱਦਾ ਸੀ ਚਾਹੇ ਕੁਝ ਵੀ ਸੀ, ਪਰ ਮੁੱਖ ਰੱਖ ਕੇ ਪਾਰਟੀਆਂ ਦਾ ਜ਼ਿਕਰ ਜ਼ਰੂਰ ਕਰ ਗਏ ਨੇ, ਜਿਹੜੀਆਂ 3-4 ਉਹਨਾਂ ਦੀਆਂ ਅੱਖਾਂ 'ਚ ਰੜਕਦੀਆਂ ਨੇ। ਹਾਂਜੀ
1: ਠੀਕ ਗੱਲ ਹੈ, ਅਗਲਿਆਂ ਨੇ ਆਪਣੇ ਕੱਲਿਆਂ ਨੇ ਤੁਰਨਾ ਹੈਗਾ ਜੀ, ਉਹਨਾਂ ਦਾ ਜਦੋਂ ਇਹਨਾਂ ਨੇ ਕਿਸਾਨ ਸੰਘਰਸ਼ ਦੇ ਟਾਈਮ ਤੇ ਜਦੋਂ ਵਿਦਡਰਾ ਕੀਤੀ ਸੀ ਨਾ ਜੀ ਸਪੋਰਟ,
0: ਹਾਂਜੀ
1: ਤੇ ਨਾਲ ਇਹ ਕਹਿ ਤੇ ਸਾਨੂੰ ਪੁੱਛਿਆ ਹੀ ਨਹੀਂ ਗਿਆ ਜਦ ਕਿ ਕੈਬਨਿਟ ਦੇ ਵਿੱਚ ਡਿਸਕਸ ਹੋਇਆ ਸੀ, ਇਹਨਾਂ ਨੇ ਅਕਾਲੀ ਦਲ ਨੇ ਤਾਂ ਇੰਸ਼ੋਰੈਂਸ ਦਿੱਤੀ ਸੀ ਵੀ ਅਸੀਂ ਪੰਜਾਬ ਚ ਆਪੇ ਕਰ ਲਾਂਗੇ ਜਿੱਦਾਂ ਮਰਜ਼ੀ, ਕਿਸਾਨਾਂ ਦੀ ਨੁਮਾਇੰਦਾ ਜਮਾਤ ਅਸੀਂ ਆ, ਉਹ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਆ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ
0: ਜੀ
1: ਐਕਸ ਚੇਅਰਮੈਨ ਜਿਹੜੇ ਹੈਗੇ ਸੀ ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਮੋਦੀ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ,
0: ਜੀ
1: ਕਹਿੰਦੇ ਵੀ ਇਹਨਾਂ ਨੇ, ਬਾਦਲਾਂ ਨੇ ਤਾਂ ਮੈਨੂੰ ਇਹ ਕਹਿ ਕੇ ਕਹੀ ਵੀ ਜਿਹੜਾ ਹੈਗਾ ਆ ਵੀ ਅਸੀਂ ਆਪ ਹੀ ਦੇਖ ਲਾਂਗੇ,
0: ਜੀ
1: ਤੇ ਇਹ ਸਾਰਾ ਜਿਹੜਾ ਹੈਗੇ ਆ ਬਿੱਲ ਲਿਆਂਦੇ ਗਏ, ਇਹਨਾਂ ਦੀ ਕੰਸੈਂਟ ਨਾਲ ਲਿਆਂਦੇ ਗਏ ਆ, ਅੱਜ ਹੀ ਕਹਿੰਦੇ ਬੈਕ ਆਊਟ ਕਰ ਗਏ ਹੈਗੇ ਆ
0: ਜੀ,
1: ਹੈਂਜੀ। ਔਰ ਉਹਨਾਂ ਨੇ ਕਿਹਾ ਸੀ ਵੀ ਇਹ ਮੋਦੀ ਸਾਹਿਬ ਇਹਨਾਂ ਤੇ ਇੰਨਾ ਕੁ ਗੁੱਸੇ ਹੈਗੇ ਆ ਕਿ ਉਹ ਇਹਨਾਂ ਨੂੰ ਮਤਲਬ ਕਿਸੇ ਹਾਲਤ ਵਿੱਚ ਵੀ ਇਹਨਾਂ ਦੇ ਨਾਲ ਤੁਰਨ ਨੂੰ ਤਿਆਰ ਨਹੀਂ ਹੋਣਗੇ,
0: ਜੀ
1: ਔਰ ਉਹ
0: ਬਿਲਕੁਲ
1: ਗੱਲ ਸੱਚ ਦਿਸ ਰਹੀ ਹੈ ਜੀ,
0: ਦੇਖ ਰਹੀ ਹੈ
1: ਹਾਂਜੀ
0: ਬਿਲਕੁਲ ਹੈ ਜੀ। ਪਰ
1: ਹਾਂਜੀ
0: ਜਾਂਦੇ ਜਾਂਦੇ ਸੈਣੀ ਸਾਹਿਬ, ਕਾਂਗਰਸ ਦਾ ਵੀ ਲੇਖਾ ਜੋਖਾ ਕਰ ਲਈਏ, ਕਾਂਗਰਸ ਪਾਰਟੀ ਹੁਣ ਕੋਕਰਜ ਪਾਰਟੀ ਦੇ ਨਾਲ ਰਲ ਨੂੰ ਫਿਰਦੀ ਹੈ ਜੀ,
1: ਇਹ ਤਾਂ ਹੋਰ ਕੀ ਕਰਨਾ ਹੈਗਾ ਜੀ, ਜਿੱਥੋਂ ਆਸਰਾ ਮਿਲ ਜਾਏ। ਉਹਨਾਂ ਦਾ ਫੈਸਲਾ ਉਹਨਾਂ ਦੇ ਰਾਹੁਲ ਗਾਂਧੀ ਨੇ ਮੀਟਿੰਗ ਨਹੀਂ ਦਿੱਤੀ ਇਹਨਾਂ ਨੂੰ,
0: ਬਿਲਕੁਲ ਚੰਨੀ
1: ਉਹ ਜੀ ਚੰਨੀ ਧੜੇ ਨੂੰ ਉਹਨਾਂ ਨੂੰ, ਹਾਂਜੀ ਉਹ ਕੇ ਸੀ ਵੇਣੁਗੋਪਾਲ ਜਿਹੜਾ ਉਹਨਾਂ ਮਿਲ ਕੇ ਆ ਗਏ
0: ਜੀ,
1: ਹੁਣ ਕਹਿੰਦੇ ਹੈਗੇ ਆ ਵੀ ਸਾਡਾ ਰਾਹੁਲ ਗਾਂਧੀ ਜਿੰਦਾਬਾਦ ਆ ਜੀ,
0: ਉਹ ਕਹਿੰਦੇ ਪ੍ਰੈਸ਼ਰ ਦੇ ਵਿੱਚ ਕੋਈ ਡਿਸੀਜਨ ਨਹੀਂ ਲਿਆ ਜਾਵੇਗਾ ਜੀ, ਜੀ
1: ਆਹੋ ਫੇਰ ਨਹੀਂ ਪ੍ਰੈਸ਼ਰ ਚ ਡਿਸੀਜਨ ਲੈਣਾ, ਪਰ ਡਿਸੀਜਨ ਤਾਂ ਗਲਤ ਲਿਆ ਆ ਉਹਨਾਂ ਨੇ ਵੀ
0: ਜੀ
1: ਸਰ, ਇਹ ਚੀਜ਼ ਨੀ ਹੁੰਦੀ ਪ੍ਰੈਸ਼ਰ ਦੀ ਗੱਲ ਨੀ ਹੁੰਦੀ, ਰਾਜਨੀਤੀ ਏਦਾਂ ਨੀ ਹੁੰਦੀ ਹੁੰਦੀ, ਜੇ ਕੋਈ ਗਲਤ ਹੋ ਗਿਆ ਆ ਤੇ ਉਹਨੂੰ ਸਹੀ ਉਹਨੂੰ, ਹਾਂਜੀ ਉਹ ਪ੍ਰੋਜ਼ ਐਂਡ ਕੌਨਸ ਦੇਖੇ ਜਾਂਦੇ ਹੁੰਦੇ, ਇਹ ਨੀ ਦੇਖੀ ਜਾਂਦੀ ਆਪਣੀ ਵਾਲੀ ਨੀ ਦੇਖੀ ਜਾਂਦੀ ਹੁੰਦੀ, ਤੋ ਇਸ ਕਰਕੇ ਰਾਹੁਲ ਗਾਂਧੀ ਦਾ ਇਹ ਡਿਸੀਜਨ ਜਿਹੜਾ ਆ ਘਾਤਕ ਹੋਊਗਾ ਭਾਈ, ਹਾਂ ਜੀ ਇਸ ਚੀਜ਼ ਦੇ ਉੱਤੇ, ਕਿਉਂਕਿ ਅਲਟੀਮੇਟਲੀ ਜਿਹੜਾ ਆ ਉਹ ਇਸ ਚੀਜ਼ ਦਾ ਨੁਕਸਾਨ ਤਾਂ ਹੋਣਾ ਆ ਨਾ ਜੀ, ਵੱਡੇ ਲੀਡਰ ਸਾਰੇ ਜੇ ਤੁਹਾਨੂੰ ਕਹਿ ਰਹੇ ਹੈਗੇ ਆ ਤਾਂ ਤੁਸੀਂ ਉਸ ਚੀਜ਼ ਦੀ ਗੱਲ ਸੁਣਨੀ ਚਾਹੀਦੀ ਸੀ ਜੀ,
0: ਬਿਲਕੁਲ ਜੀ
1: ਹਾਂਜੀ। ਦੇਖੋ ਤੁਹਾਡੀ ਇੰਨਾ ਤੁਹਾਡਾ ਰਿਕਾਰਡ ਬਹੁਤ ਹੈਗਾ, ਤੁਹਾਡਾ ਫੇਰ ਵੀ ਜੇ ਤੁਸੀਂ ਕਹਿਤਾ ਤੇ ਅਗਲੇ ਫੇਰ ਚੁੱਪ ਕਰਕੇ ਤੁਰ ਪਏ ਹੈਗੇ ਉਸੇ ਤਨਖਾਹ ਤੇ, ਪਰ ਤੁਹਾਨੂੰ ਵੀ ਤਾਂ ਸੋਚਣਾ ਚਾਹੀਦਾ ਹੈਗਾ ਆ ਵੀ ਜੇ ਇੰਨੇ ਬੰਦੇ ਕਹਿੰਦੇ ਆ ਤੇ ਹੋ ਸਕਦਾ ਕੋਈ ਨੁਕਸਾਨ ਹੋ ਜਾਏ
0: ਜੀ, ਬਿਲਕੁਲ।
1: ਮੰਨ ਲਓ ਸਰ ਜੇ ਕਾਂਗਰਸ ਇੱਥੇ ਨਹੀਂ ਆਉਂਦੀ, ਉਹੀ ਗੱਲ ਜਿਹੜੀ ਹੈਗੀ ਆ, ਮਾਨ ਸਾਹਿਬ ਉੱਥੇ ਲਿਖ ਕੇ ਦਿੰਦੇ ਸੀ ਵੀ ਕਾਂਗਰਸ ਦੀ ਆਉਣਗੀਆਂ 9 to 10 ਸੀਟਾਂ, ਜੇ ਇਹ ਗੱਲ ਹੋ ਗਈ ਤੇ ਫੇਰ ਜਿਹੜਾ ਹੈਗਾ ਜੀ ਠੀਕ ਰਹਿਣਗੇ ਜੀ, ਫੇਰ ਵੀ ਤਾਂ ਆਪਣੇ ਫੈਸਲੇ ਤੇ ਪਛਤਾਉਣਗੇ ਜੀ,
0: ਬਿਲਕੁਲ ਹੈ ਜੀ ਬਿਲ, ਬਾਅਦ ਚੋ ਵੀ ਤਾਂ
1: ਹਾਂਜੀ
0: ਉਹ ਮੰਥਨ ਕਰਨਾ ਹੀ ਆ ਜੀ, ਬਹਿ ਕੇ ਸ਼ਾਂਤੀ ਦੇ ਨਾਲ,
1: ਹਾਂ ਉਹ ਪਹਿਲੇ ਹੀ ਮੰਥਨ ਨਹੀਂ, ਉਹ ਮੈਨੂੰ ਲੱਗਦਾ ਇਹਨਾਂ ਦੇ ਦਿਨ ਨੀ ਸਿੱਧੇ ਹੈਗੇ ਜੀ ਕਾਂਗਰਸ ਵਾਲਿਆਂ ਦੇ, ਤੇ ਇਸ ਕਰਕੇ ਇਹਨਾਂ ਦਾ ਸੂਰਜ ਡੋਬੀ ਗਿਆ ਹੈ ਜੀ
0: ਜੀ,
1: ਸੋ ਇਸ ਕਰਕੇ ਹੈਗਾ ਜੀ
0: ਜੀ। ਔਜਲਾ ਸਾਹਿਬ ਜੁੜੇ ਨੇ, ਸੈਣੀ ਸਾਹਿਬ 2 ਮਿੰਟ ਤੁਹਾਨੂੰ ਨਾਲ ਜੋੜ ਕੇ ਰੱਖਦਾ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
2: ਦਿਮਾਗ ਚ ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ, ਸਾਰੇ ਸਰੋਤਿਆਂ ਨੂੰ। ਮੇਰੇ ਦਿਮਾਗ ਚ ਗੱਲ ਆਈ ਜੀ, ਗੱਲ ਕਰਦੇ ਸੀ
0: ਹਾਂਜੀ,
2: ਜਿਹੜਾ ਜਥੇਦਾਰ ਸਾਹਿਬ ਨੇ ਉਦੋਂ ਸੱਦੇ ਸੀਗੇ ਇਕੱਠੇ ਕਰਕੇ ਉੱਥੇ, ਕਿਹੜੀ ਤਰੀਕ ਸੀਗੀ ਜੀ ਉਹ, ਯਾਦ ਹੈ? ਜੂਨ
0: ਮੇਰੇ ਖਿਆਲ ਨਾਲ 9 ਸੀ ਕਿ ਕਿੰਨੀ ਸੀ, 19 ਸੀ ਪਤਾ ਨੀ ਜੀ, ਇੰਨੀ ਕਿਸੇ, ਚਲੋ ਚੈੱਕ ਕਰ ਲੈਂਦੇ
2: ਹਾਂ, 9 ਨਹੀਂ ਸੀਗੀ
0: ਜੀ,
2: ਦੋਸਤਾਂ ਨੇ ਉਹਦਾ ਮੁੜ ਕੇ ਉਹਦਾ ਮੁੜ ਕੇ ਬਣਿਆ ਕੁਛ ਗਵਰਨਮੈਂਟ ਨੇ, ਰੋਲ ਮੈਨੂੰ ਲੱਗਦਾ ਰੋਲ ਨੂੰ ਵੀ ਫਿਰ
0: ਉਹ ਭਾਜੀ ਦਿੱਤਾ ਹੋਇਆ ਇਹਨਾਂ ਨੂੰ, 1 ਮਹੀਨੇ ਦਾ ਸਮਾਂ ਦਿੱਤਾ ਹੋਇਆ,
2: 1 ਮਹੀਨਾ ਹੋਣ ਵਾਲਾ ਹੀ ਹੈ ਨਾ,
0: ਨਹੀਂ 15-16 ਦਿਨ ਹੋ ਗਏ ਆ ਉਹਦੇ ਵਿੱਚ, ਤਾਂ ਹੀ ਕਰਕੇ ਮੌਨਸੂਨ ਦਾ ਜਿਹੜਾ ਆਪਣਾ ਸੈਸ਼ਨ ਸੱਦਣ ਦੀ ਤਿਆਰੀ ਕਰ ਰਹੇ ਨੇ, ਉਹਦੇ ਵਿੱਚ ਪਰਸੋਂ ਮੈਂ ਖਬਰ ਕੀਤੀ ਸੀ
2: ਹੁਣ ਅਕਸਰ ਉਹਦੇ ਵਿੱਚ ਕਹਿੰਦੇ ਨਹੀਂ ਹੈ ਕਿ ਅੱਜ ਰਾਤ ਨੂੰ ਕਹਿ ਦੇਣਗੇ ਸੈਸ਼ਨ, 1 ਮਹੀਨੇ ਦਾ ਟਾਈਮ ਦਿੱਤਾ ਉਹਦੇ ਕੋਈ ਡਿਸਕਸ ਕੋਈ, ਤੇ ਕਿਉਂਕਿ
0: 2 ਜੂਨ ਦੀ ਗੱਲ ਆਪਣੇ ਮੁਕੱਦਰ ਜੀ ਨੇ ਲਿਖਿਆ, 2 ਜੂਨ ਜੀ,
2: 2 ਜੂਨ ਫਿਰ ਹੁਣ ਕਿਹੜੇ ਦਿਨ ਰਹੇ। ਚਲੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹ ਕਹਿ ਰਹੇ ਨੇ ਜਿਹੜੇ ਸਪੀਕਰ ਨੇ ਸਾਨੂੰ
0: ਜੀ,
2: ਕਹਿੰਦਾ ਜੀ ਉਹ ਕਾਲ ਤਖ਼ਤ ਦਾ ਫੈਸਲਾ ਗੱਲ ਨੀ ਸੀ, ਉਹ ਜਥੇਦਾਰ ਦੀ
0: ਬਾਹਰ ਆ ਕੇ ਬਿਆਨ ਦਿੱਤਾ ਸੀ ਉਹਨਾਂ ਨੇ, ਬਿਲਕੁਲ ਹੈ ਜੀ।
2: ਤੁਸੀਂ ਦੇਖੋ ਮਤਲਬ ਉਹ ਇਸ, ਮੈਨੂੰ ਲੱਗਦਾ ਦੇਖਿਓ ਇਹ ਵੀ ਕੰਟਰੋਵਰਸੀ ਹੋ ਜਾਂਦੀ,
0: ਹਾਂ ਉਹ ਤਾਂ ਚੈਲੰਜ ਕਰ ਹੀ ਰਹੇ ਨੇ ਨਾ ਬਕਾਇਦਾ, ਜਿੱਦਾਂ ਦੇਖੋ ਹੁਣ ਬਹੁਤ ਸਾਰੇ, ਆਪਾਂ ਵੀ ਪਹਿਲਾਂ ਗੱਲ ਕੀਤੀ ਸੀ ਸੈਣੀ ਸਾਹਿਬ ਨੇ, ਤੁਸੀਂ ਵੀ ਕਿਹਾ, ਹੁਣ ਚਲੋ ਸੁਖਬੀਰ ਬਾਦਲ ਉਹਨਾਂ ਨੇ ਜੋ ਕੁਝ ਵੀ ਸੀਗਾ ਉਹ ਆਪਣੀ ਝੋਲੀ ਪਵਾ ਲਿਆ, ਗੱਲ ਉਹਨਾਂ ਨੇ ਉੱਥੇ ਸਮੇਟੀ ਹੈ,
2: ਝੋਲੀ ਪਵਾ ਕੇ ਫੇਰ ਉਹਨੇ ਬਾਹਰ ਆ ਕੇ ਉਹਨੇ ਵੀ ਤਾਂ ਹੀ ਕੋ ਕਿਹਾ,
0: ਨਹੀਂ ਪਰ ਭਾਜੀ ਉੱਥੇ ਉੱਥੇ ਤੱਕ ਤਾਂ ਪਹੁੰਚਣ ਨਾ ਪਹਿਲਾਂ, ਗੱਲ ਤਾਂ ਉਹੀ ਆ, ਫਿਰ ਬਾਅਦ ਚੋ ਦੋਵਾਂ ਨੂੰ ਇਕੱਠਿਆਂ ਨੂੰ ਬੁਲਾ
2: ਲਿਆ, ਫਿਰ ਜੋ ਉਸ ਚੀਜ਼ ਨੂੰ ਦੇਖਦੇ ਉੱਥੇ ਤਾਂ ਪਹੁੰਚ ਗਏ ਫਿਰ ਉਹ,
0: ਜੀ ਜੀ ਜੀ ਜੀ,
2: ਤੁਸੀਂ ਇਹ ਗੱਲ ਨੂੰ ਨਾ ਭਰ ਸਾਹਿਬ ਕੋ ਉੱਥੇ ਜਾਏ ਉਹਨੇ ਸੱਦੇ ਜਾਏ ਤੇ ਬਾਹਰ ਆ ਕੇ ਉਹਨਾਂ ਜਾਏ, ਸੁਖਬੀਰ ਨੇ ਕਿਹੜਾ ਫਿਰ ਘੱਟ ਗਈ ਜਾ ਰਹੀ ਹੈ, ਸੁਖਬੀਰ ਨੇ ਵੀ ਤਾਂ ਮੁਕਤਸਰ ਦਸੰਬਰ ਔਰ ਮੁਕਤਸਰ ਦੇ ਮੇਲੇ ਚ ਕਿੰਨਾ ਕੁ ਮਾਘੀ ਚ ਕਿੰਨਾ ਕੁ ਫਰਕ ਹੁੰਦਾ
0: ਜੀ, ਪਰ ਇਹਨਾਂ ਦੇ ਭਾਜੀ ਇਹ ਫਸਦੇ ਉੱਥੇ ਆ ਨਾ ਜਾ ਕੇ ਦੇਖੋ
2: ਕੀ ਲੱਗਦਾ ਤੁਹਾਨੂੰ, ਇਹ
0: ਔਜਲਾ ਸਾਹਿਬ ਇਹ ਫਸਦੇ ਉੱਥੇ ਆ ਨਾ ਕਿਉਂਕਿ ਇਹਨਾਂ ਨੇ ਜਿਹੜੀ ਉਹ ਹਰਿਆਣੇ ਤੋਂ ਰਿਪੋਰਟ ਬਣਾਈ ਹੈ ਨਾ, ਉਹ ਫਿਰ ਕਾਊਂਟਰ ਕੀਤਾ ਨਾ ਉਸ ਚੀਜ਼ ਦੇ ਵਿੱਚ, ਫਸਦੇ ਉੱਥੇ ਆ ਨਾ,
2: ਪਰ ਇਹ ਸੋਧ ਕਰਨਗੇ, ਦੇਖੋ ਹੈ ਤਾਂ ਸੋਧ ਕਰਨ ਵਾਲੀਆਂ ਕਈ ਗੱਲਾਂ, ਆਪਾਂ ਉਹਦੇ ਵਿੱਚ ਦੂਆ ਪੱਖ ਨਹੀਂ ਲੈਂਦੇ, ਗੌਰਮੈਂਟ ਦੇ ਨਹੀਂ ਲੈਂਦੇ ਹੈਗਾ, ਜਿਹੜਾ ਕਸਟੋਡੀਅਨ ਕਿਸੇ ਨੂੰ ਤਾਂ ਬਣਾਉਣਾ ਹੋਊਗਾ ਨਾ
0: ਜੀ,
2: ਉਹ ਤਾਂ ਫਿਰ ਉਹੀ ਹੋਊਗਾ ਨਾ ਜਿਹੜਾ ਅੱਗੇ ਐਸੀ ਭਾਈਚਾਰੇ ਦੇ ਵਿੱਚ ਜਦੋਂ ਤੁਸੀਂ ਮਾੜਾ ਜਿਹਾ ਨਾਂ ਲੈ ਦੋ
0: ਜੀ
2: ਤੇ ਉਹ ਕਿਸੇ ਨੂੰ ਵੀ ਚੱਕ ਕੇ ਅੰਦਰ ਕਰ ਸਕਦੇ ਹੋ ਤੁਸੀਂ ਉਸ ਹਿਸਾਬ ਨਾਲ ਤਾਂ
0: ਬਿਲਕੁਲ ਹੈ ਜੀ ਬਿਲਕੁਲ ਜੀ
2: ਤੇ
0: ਸੈਣੀ ਸਾਹਿਬ ਕੀ ਲੱਗਦਾ ਜੀ
1: ਮੈਨੂੰ ਲੱਗਦਾ ਸੋਧਾਂ ਕਰ ਦੇਣਗੇ ਪਰ 30 ਦਿਨ ਚ ਨਹੀਂ ਕਰਨਗੇ
0: ਜੀ ਉਹੀ ਕਹਿੰਦਾ
2: ਮੈਂ ਉਹੀ ਗੱਲ ਕਰਦਾ ਨਾ
0: ਮੌਨਸੂਨ ਦਾ ਜਿਹੜਾ ਸੈਸ਼ਨ ਬੁਲਾਉਣ ਕੇ ਨਾ ਉਹਦੇ ਵਿੱਚ ਸਮਾਂ ਮੰਗਣਗੇ ਹੋਰ ਜਥੇਦਾਰ ਸਾਹਿਬ ਤੋਂ
1: ਮੰਗਣਗੇ ਜਾਂ ਨਾ ਵੀ ਮੰਗਣਗੇ ਤਾਂ ਵੀ ਕਿਹੜੀ ਗੱਲ ਆ
0: ਜੀ
1: ਇਹ ਤਾਂ ਡਿਪੈਂਡ ਕਰਦਾ ਹੈ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਦਾ ਕਿਸ ਰੁੱਖ ਜਿਹੜਾ ਹੈਗਾ ਕੰਮ ਚੱਲਦਾ ਜੀ
0: ਬਿਲਕੁਲ ਜੀ
1: ਸੋਮਵਾਰ ਜਥੇਦਾਰ ਸਾਹਿਬ ਤਾਂ ਵਿਦੇਸ਼ ਜਥੇਦਾਰ ਸਾਹਿਬ ਤਾਂ ਵਿਦੇਸ਼ ਗਏ ਆ
0: ਜੀ
1: ਤੇ ਹਾਂਜੀ ਉਹ ਆਉਣਗੇ ਆ ਕੇ ਫਿਰ ਦੇਖਣਗੇ ਜੀ
2: ਥੋੜੇ ਮਹੀਨਾ ਲਾ ਜਾਣਗੇ ਵਿਚਾਰੇ ਗਰਮੀ ਪੈਂਦੀ ਹੈ ਚਾਹੀਦਾ
1: ਹੁਣ ਪਤਾ ਵੀ ਨਹੀਂ ਹੈਗਾ ਜੀ ਵੀ ਜਿੱਦਾਂ ਜਿੱਦਾਂ ਪੰਨੂ ਸਾਹਿਬ ਇਹਨਾਂ ਨੂੰ ਕਰਦੇ ਪਏ ਚੈਲੰਜ ਕਰਦੇ ਪਏ ਹੈਗੇ ਆ ਵੀ ਉਹਨਾਂ ਨੇ ਵੀ ਦੇਖੋ ਵੀ ਜੇ ਅਸੀਂ ਜਥੇਦਾਰ ਸਾਹਿਬ ਦਾ ਜਿਹੜਾ ਹੁਕਮ ਜੇ ਉਲੰਘਣ ਵੀ ਕਰ ਦਿੰਦੇ ਹੈਗੇ ਆ ਤੇ ਅੱਧੇ ਸਿੱਖ ਤਾਂ ਵੀ ਨਾਲ ਆ ਸਾਡੇ
0: ਜੀ
1: ਹਾਂਜੀ ਸੋ ਇਸ ਕਰਕੇ ਕੋਈ ਪਤਾ ਨਹੀਂ ਜੀ ਇਹਨਾਂ ਦਾ ਕੀ ਹਾਂਜੀ
0: ਜੀ
1: ਨਾਲੇ ਜਦੋਂ ਸਰਕਾਰ ਹੁੰਦੀ ਆ ਨੀ ਸਰਕਾਰ ਬਿਲਕੁਲ ਜੀ ਬਿਲਕੁਲ ਸੱਤਾ ਜਿਹੜੀ ਆ ਇਹਦਾ ਆਪਣਾ ਹੀ ਨਸ਼ਾ ਹੁੰਦਾ ਅਲੱਗ
0: ਬਿਲਕੁਲ ਹੈ ਜੀ
1: ਹਾਂਜੀ ਇਸ ਕਰਕੇ ਹੈ ਜੀ
2: ਨੀਰਜ ਫਸਦਾ ਹੁਣ ਉਹ ਚੱਕ ਦੇਣਗੇ ਵੀ ਸਾਡੀ ਸਰਕਾਰ ਨੇ ਇੰਨਾ ਸੁਧਾਰ ਕਰਤਾ ਪੜ੍ਹਾਈ ਚ
0: ਜੀ
2: ਹਾਂਜੀ ਤੇ ਇੱਕ ਕੁੜੀ ਪੰਜਾਬ ਚ
1: ਫਸਦਾ
0: ਬਿਲਕੁਲ
1: ਸਾਡੇ ਕਮੀ ਕੋਈ ਨਹੀਂ ਕਿਸੇ ਚੀਜ਼ ਦੀ
2: ਹੁਣ ਮੁੱਦਾ ਜੇ ਦੇਖੋ ਕਿੰਨਾ ਇੱਕ ਰੋਪੜ ਆਈ ਆਈ ਟੀ ਹੈ ਜੀ ਇੱਕ ਉੱਥੇ ਹੈ ਕਾਇਸ਼ਰ ਹੈ ਇੱਕ ਪਲਾਨਾ ਜਿਉਂ ਇੰਸਟੀਚਿਊਟ ਬਣਾਏ 4-5 ਜਿਹੜਾ ਮਤਲਬ ਦਿੱਲੀ ਵਾਲੇ ਤਾਂ ਪੁੱਛ ਲੈਣ ਵੀ ਜਿਹਨਾਂ ਨੇ ਤੁਸੀਂ ਨੀਂਹ ਪੱਥਰ ਰੱਖੇ ਸੀ ਉਹਨਾਂ ਦਾ ਕੀ ਬਣਿਆ
0: ਉਹ ਤਾਂ ਜਿਹੜੇ ਨੀਂਹ ਪੱਥਰ ਜਿਹਨਾਂ ਨੇ ਰੱਖੇ ਸੀ ਵਿਚਾਰਿਆਂ ਨੇ ਮਜ਼ਦੂਰ ਜਾਂ ਮਿਸਤਰੀ ਸੀਗੇ ਉਹ ਕਹਿੰਦੇ ਸਾਨੂੰ ਦਿਹਾੜੀ ਨੀ ਦਿੱਤੀ ਜੀ ਇਹਨਾਂ ਦੀ ਉਹ ਪੱਟਣ
2: ਨੂੰ ਕਰਦੇ ਬੋਲੇ ਵਾਲੇ ਨੇ ਤਾਂ ਕਿਹਾ ਸੀ ਵੀ ਮੈਨੂੰ ਮੇਰੇ ਬਣਾਏ ਦੇ ਪੈਸੇ ਨਹੀਂ ਦਿੱਤੇ ਨੇ ਮੈਂ ਪੱਟ ਦੇਣਾ
0: ਹਾਂ ਬਿਲਕੁਲ ਹੈ ਜੀ
2: ਧਰਾਤਲ ਤਾਂ ਇਹ ਹੈ ਨਾ
1: ਚਲੋ ਵੀਰ ਜੀ ਅੱਜ ਇੱਕ ਬੰਦੇ ਨੇ ਗੱਲ ਬੜੀ ਵਧੀਆ ਕਹੀ ਉਹ ਕਹਿੰਦੇ ਵੀ ਮਤਲਬ ਜਿਹੜਾ ਆ ਮਾਨ ਸਾਹਿਬ ਕਹਿੰਦੇ ਹੈਗੇ ਆ ਵੀ ਮੇਰੇ ਤੇ ਕੋਈ ਕਰਪਸ਼ਨ ਦਾ ਐਲੀਗੇਸ਼ਨ ਨਹੀਂ ਆਪਣੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਜਗੀਰ ਸਿੰਘ ਹੋਣਾ ਨੇ ਗੱਲ ਕਹੀ ਉਹਨਾਂ ਨੇ ਕਿਹਾ ਵੀ ਕਹਿੰਦੇ ਮਤਲਬ ਜਿਹੜਾ ਆ ਵੀ ਹਾਂਜੀ ਕਹਿੰਦੇ ਸਰਕਾਰ ਜਾਣ ਤਾਂ ਦਿਓ ਬਾਅਦ ਚ ਦੇਖਿਓ ਤਾਂ ਮਹੀਨੇ ਦੇ ਬਾਅਦ ਹੀ ਸਾਰੀਆਂ ਕਹਿੰਦੇ ਫਾਈਲਾਂ ਖੁੱਲ ਜਾਣਗੀਆਂ ਹਾਂਜੀ
2: ਨਹੀਂ ਉਹ ਜਿਵੇਂ
0: ਜੀ
2: ਟੋੜਾ ਸਾਹਿਬ ਤੇ ਕਿਹੜਾ ਹੈਗੀ ਹੈ ਜੀ ਕੋਈ
0: ਜੀ
1: ਹਾਂ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ
2: ਮੈਂ ਇਹ ਗੱਲ ਆਪਾਂ ਤਾਂ ਹਮੇਸ਼ਾ ਕਹਿੰਦੇ ਆ ਕਿ ਰਿਸ਼ਵਤ ਇੱਕ ਤਰ੍ਹਾਂ ਦੀ ਥੋੜੋ ਹੁੰਦੀ ਹੈ ਤੁਸੀਂ ਪੈਸੇ ਨੂੰ ਰਿਸ਼ਵਤ ਸਮਝਦੇ ਹੋ ਜੀ
0: ਨਾਲੇ ਹਕੂਮਤ ਤਾਂ ਵੱਜਣੀ ਤਾਂ ਇਹਨਾਂ ਦੀ ਆ ਨਾ ਜਿਹੜਾ ਮੁੱਖ ਚਿਹਰਾ
2: ਇਹਨਾਂ ਦੀ ਉਹ ਨਾਲੇ ਹੈਡ ਆ ਜੀ ਇਹ ਹੈਡ ਆ ਫਿਰ ਜੇ ਜੋ ਹੋਇਆ ਇਹਦੇ ਅੰਡਰ ਹੁਣ ਮਨਮੋਹਨ ਸਿੰਘ ਨੇ ਆਪਣੇ ਸਾਹਮਣੇ ਮਨਮੋਹਨ ਸਿੰਘ ਦਾ ਰਾਜ ਦੇਖੋ ਉਹਨਾਂ ਨੇ ਇੱਕ ਪੰਜੀ ਨਹੀਂ ਖਾਧੀ ਸੀ
0: ਜੀ
2: ਤੇ ਸਕੈਮ ਕਿੱਡੇ ਕਿੱਡੇ ਹੋਏ
0: ਨਿਕਲੇ ਬਾਅਦ ਦੇ ਵਿੱਚ ਜੀ ਬਾਕੀ
2: ਡੀ ਰਾਜੇ ਦੇ
1: ਕਿਲੇ ਦਾ ਲੱਗਿਆ ਜੀ
0: ਜੀ
2: ਹਾਂਜੀ
1: ਬਿਲਕੁਲ ਜੀ
2: ਭੁਗਤਣਾ ਦਾ ਉਂਗਲੀ ਦਾ ਮਨਮੋਹਨ ਸਿੰਘ ਨੀ ਹੋਈ ਨਾ ਹੈਡ ਤਾਂ ਉਹ ਸੀ ਗੌਰਮੈਂਟ ਦਾ
0: ਬਿਲਕੁਲ ਹੈ ਜੀ
2: ਕੰਟਰੋਲ ਨਹੀਂ ਕਰਦਾ
1: ਜੀ ਬਿਲਕੁਲ ਇਹਨਾਂ ਦੇ ਟੈਂਡਰਾਂ ਦੇ ਸਾਰੇ ਨਿਕਲਣੇ ਕਪਲੇ ਜੀ
2: ਆਪਦੇ ਇੰਟਰਸਟ ਲਈ ਕਿਸੇ ਨੂੰ ਖਵਾਉਣੇ ਹੋ ਤੇ ਉਹਦੇ ਵਿੱਚ ਬੱਲੇ ਬੱਲੇ ਆਪਦੀ ਖਵਾਉਣੇ ਹੋ ਉਹ ਵੀ ਤਾਂ ਰਿਸ਼ਵਤ ਆਈ
0: ਬਿਲਕੁਲ
2: ਰਿਸ਼ਵਤ ਨੀ
1: ਬਿਲਕੁਲ ਜੀ
2: ਟੋੜਾ ਸਾਹਿਬ ਨੇ ਆਪਦਾ ਜਵਾਈ ਘਰੇ ਬੈਠਾ ਪਹਿਲੀ ਵਾਰੀ MLA ਬਣਿਆ PWD ਮਿਨਿਸਟਰ ਬਣਾਤਾ ਉਹ ਕੀ ਸੀ ਉਹ ਰਿਸ਼ਵਤ ਨੀ
0: ਜੀ
1: ਹੁੰਦਾ ਜੀ ਆਪਣਾ ਜਿਹੜਾ ਹੈਗਾ ਆ ਜਿਹੜਾ ਬੰਦੇ ਦਾ ਜਿੱਥੇ ਦਾ ਲੱਗਦਾ ਹੈਗਾ ਆ ਜਿੰਨਾ ਕੁ ਦਾਮਨ ਬਚਾ ਹੁੰਦਾ ਆ ਉਹਨਾਂ ਬਚਾ ਲੈਂਦੇ
2: ਹੁਣ ਆਪਦੇ ਐਡੇ ਐਡੇ ਬੰਦੇ ਉਹਨਾਂ ਨੇ MLA ਟਿਕਟਾਂ ਦਿੱਤੀਆਂ ਉਹਨਾਂ ਤੋਂ ਤੇਲ ਦੀਆਂ ਗੱਡੀਆਂ ਉਹਨਾਂ ਦੀਆਂ ਭਰਦੇ ਰਹੇ ਕੰਡੈਸਾ ਗੱਡੀ ਰੱਖੀ ਕਿਹਦੀ ਕੋਈ ਕੁਛ ਰੱਖਿਆ ਉਹ ਕੀ ਸੀਗਾ ਜੀ
0: ਜੀ
2: ਉਹਦੇ ਬਦਲੇ ਉਹਨਾਂ ਨੂੰ ਕੁਛ ਦਿੱਤਾ ਤੇ ਉਹ ਵੀ ਤਾਂ ਉਹ ਰਿਸ਼ਵਤ ਹੈ
0: ਜੀ
1: ਬਿਲਕੁਲ ਜੀ ਬਿਲਕੁਲ ਠੀਕ ਕਹਿ ਰਹੇ ਹੋ
2: ਸੋ ਇਹ ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਹੈਗੀ ਵੀ ਆਪਾਂ ਇੱਕ ਤਰ੍ਹਾਂ ਦੀ ਰਿਸ਼ਵਤ ਨੂੰ ਰਿਸ਼ਵਤ ਕਹੀਏ ਦੇਖੋ ਇਹ ਵੀ ਮੈਨੂੰ ਲੱਗਦਾ ਮੈਂ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਵੀ ਇਹਨਾਂ ਨੇ ਕੰਟਰੋਵਰਸੀ ਜੇ ਕਰ ਜਾਣਾ ਸਾਰਾ ਕੁਛ
0: ਜੀ
1: ਤੇ ਹੋਈ ਗਿਆ ਵੀ ਹੋਈ ਗਿਆ
2: ਬਾਕੀ ਕਾਂਗਰਸ ਨੇ ਕਾਂਗਰਸ ਨਾਲ ਸਮਝੌਤਾ ਕਰਕੇ ਹੀ ਬਣੂਗਾ ਕਿਉਂਕਿ ਨਾ ਕਾਂਗਰਸ ਕਾਂਗਰਸ ਨੂੰ ਘਰੇ ਰੱਖ ਕੇ ਰਾਜੀ ਹੈ ਨਾ ਹੁਣ ਕੋਈ ਕਾਂਗਰਸ ਨੂੰ ਰੱਖ ਕੇ ਰਾਜੀ ਹੈ ਫਿਰ ਨਾਲ ਲਾ ਕੇ ਇਕੱਠੇ ਹੀ ਹੂੰਝ ਕੇ ਸਿੱਟ ਦੇਣਗੇ ਲੋਕ
0: ਜੀ
2: ਹਾਂਜੀ ਕਾਂਗਰਸ ਚੀਜ਼ ਇਹ ਜੀ ਉਹਨੂੰ ਕੌਣ ਰੱਖਦਾ ਘਰੇ ਰੱਖਦਾ ਕਿਤੇ ਕਾਂਗਰਸ ਦੇਖ ਕੇ
0: ਬਿਲਕੁਲ
1: ਲੈ ਤੁਹਾਡੇ ਗੱਲ ਕਰਨ ਤੇ ਮੇਰੇ ਦਿਮਾਗ ਚ ਆਇਆ ਮੈਂ ਵੀ ਹਿੱਟ ਦਾ ਸਪਰੇਅ ਕਰਕੇ ਹੀ ਸੌਂਗਾ ਨਾ ਕਾਂਗਰਸ ਵਾਲੀ ਤੇ ਨਾ ਕਾਂਗਰਸ ਵੜਨ
2: ਦੋਏ ਚੀਜ਼ਾਂ ਜੀ ਮਤਲਬ ਦੇਖ ਲਓ, ਜਿਹੜਾ ਕਾਂਗਰਸ ਨੇ ਜਾਰੀ ਪਾਊ ਉਹਨੂੰ ਬਾਹਰੇ ਸੰਭਰ ਕੇ ਸਿੱਟਣਗੇ ਜੀ ਜਾਂ ਸਪਰੇਅ ਕਰਨਗੇ
0: ਜੀ।
2: ਹੁਣ ਕੀ ਨਿਕਲਿਆ ਇਹਨਾਂ ਦੇ ਕੋਲੋਂ, ਨਿਕਲਿਆ ਕੁਛ ਕਾਂਗਰਸ ਦਾ? ਜਿਹੜਾ ਪੱਠਾ ਬਿਠਾਲਣਾ ਜੀ 1.5 ਮਹੀਨੇ ਚ ਬਿਠਾਲਦਾ ਜੀ, ਜਿਹੜਾ ਮਾੜਾ ਮੋਟਾ ਜੇ ਨਾ ਵੀ ਲੜਦੇ ਜਿੱਥੇ ਕਿ ਗਰਾਫ ਖੜਾ ਜੀ ਉੱਥੇ ਖੜਾ ਰਹਿਣੀ, ਉਦੋਂ ਵੀ ਥੱਲੇ ਚਲੇ ਗਿਆ ਲੋਕਾਂ ਨੇ ਭੁੱਲ ਜਾਣਾ। ਆ ਬਾਕੀ ਕਾਂਗਰਸ ਆਤਮ ਨਗਰ ਵਾਲੀ ਇਕੱਠੀ ਹੋ ਗਈ ਜੀ, ਉਹ ਦੇਖ ਲਓ ਕੀ ਮੈਸੇਜ ਆ ਰਿਹਾ ਹੈ, ਉਹ ਵੀ ਕਾਂਗਰਸ ਦੇ ਹੀ ਨੇ ਦੋਨੋਂ।
1: ਵੀਰ ਜੀ
0: ਬਿਲਕੁਲ ਹੈ ਜੀ,
1: ਵੀਰ ਜੀ ਕਹਿੰਦੇ ਜਪਾਨ ਦੇ ਵਿੱਚ ਜਦੋਂ ਨਾ ਇਹ ਬੰਬ ਚੱਲਿਆ ਸੀ, ਐਟਮ ਬੰਬ ਚੱਲਿਆ ਸੀਗਾ, ਉਸ ਤੋਂ ਬਾਅਦ ਜਿਹੜਾ ਆ ਉਹ ਤੇ ਹਾਂਜੀ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ, ਉਹਦੇ ਬਾਅਦ ਜਿਹੜਾ ਹੈਗਾ ਜੀ ਉੱਥੇ ਸਰਵਾਈਵ ਕੀਤਾ ਸੀ ਤੇ ਕਾਕਰੋਚ ਸਰਵਾਈਵ ਕੀਤਾ ਸੀ
0: ਜੀ,
1: ਹੈ ਜੀ ਮੀਨਿੰਗ ਦੇਅਰ ਵਾਈ ਕਿ ਨੈਗੇਟਿਵਿਟੀ, ਇਹਨੂੰ ਨੈਗੇਟਿਵਿਟੀ ਦੇ ਸਾਈਨ ਦੇ ਵਿੱਚ ਹੀ ਲੈ ਕੇ ਜਾਂਦੇ ਆ ਨਾ, ਵੀ ਨੈਗੇਟਿਵਿਟੀ ਜਿਹੜੀ ਹੈਗੀ

0: ਭੁੱਲ ਜਾਵੇ ਜੀ, ਜੇ ਇੱਕ
1: ਜੀ
0: ਵਾਰੀ ਬੀਜੇਪੀ ਪੈਰ ਲਾ
1: ਲਾ
0: ਗਈ
1: ਗਏ।
0: ਨਾ, ਹਰਿਆਣੇ ਵਾਲੀ ਹੋਣੀ ਆ ਮੁੜ ਕੇ, ਯਾਦ ਰੱਖਿਓ।
2: ਹਾਂਜੀ ਬਿਲਕੁਲ ਜੀ ਬਿਲਕੁਲ,
0: ਹਰਿਆਣੇ ਵਾਲੀ
2: ਇਹ
0: ਹੋਣੀ ਆ
2: ਤਾਂ ਇੱਕ
0: ਪੰਜਾਬ
2: ਵਾਰੀ
0: ਨਾਲ,
2: ਜਿੱਥੇ ਇਹਨਾਂ ਦੇ ਪੈਰ ਲਾ ਗਏ।
0: ਪੰਜਾਬ ਨਾਲ ਨੀ ਬੈਠ,
2: ਹਾਂਜੀ
0: ਹੋ ਸਕਦਾ ਬੀਜੇਪੀ ਚੰਗਾ ਹੀ ਕਰੇ ਪੰਜਾਬ ਲਈ, ਮੈਂ ਤਾਂ ਕਹਿੰਦਾ ਚੰਗਾ ਕਰੇ ਜੀ, ਵਧੀਆ ਗੱਲ ਆ, ਕਰਨਾ ਚਾਹੀਦਾ,
1: ਜੀ
0: ਪਰ ਹੋਊ ਬਾਕੀ ਪਾਰਟੀਆਂ ਹਰਿਆਣੇ ਵਾਲੀ ਹੋਣੀਆਂ, ਹੋਣੀ ਵੀ ਚਾਹੀਦੀ ਹੈ
1: ਜੀ।
0: ਇਹ ਆਪਦੇ ਲਈ ਲੜ ਰਹੇ
2: ਇਹ
0: ਨੇ ਪੰਜਾਬ
2: ਛੇਤੀ
0: ਲਈ ਤਾਂ
2: ਜਾਂਦੇ ਹੀ
0: ਲੜੇ
2: ਨਹੀਂ
0: ਰਹੇ ਆ
2: ਜੀ।
0: ਨਾਲੇ
2: ਨਾ ਜੀ, ਨਾ
0: ਨਾਲੇ
2: ਨਾ
0: ਰਾਜੇ
2: ਨਾ,
0: ਜੀ ਇਹ ਤਾਂ
2: ਕੋਈ ਮੁੱਦਾ
0: ਆਪਦੇ
2: ਹੀ ਹੈ ਨਹੀਂ
0: ਲੈ ਰਹੇ, ਘੱਟੋ ਘੱਟ ਬੀਜੇਪੀ ਨੂੰ ਭੂਰ ਨਾਲ ਦਾ ਕੋਈ ਬੈਠੇ ਨੇ ਉੱਪਰ,
1: ਜਿਹੜੇ
0: ਜੀ ਲੀਡਰ ਹੋਣਗੇ ਡਰ ਕੇ ਕੰਮ ਤਾਂ ਕਰਨਗੇ ਨਾ, ਜਿਹੜਾ ਕੋਈ ਕਹਿਣਗੇ ਉਹਨਾਂ ਨੂੰ ਰਿਪੋਰਟ ਤਾਂ ਵਾਪਸ ਦੇਣੀ ਪਊਗੀ, ਆਂਸਰ ਤਾਂ ਦੇਣਾ ਪਊਗਾ ਨਾ ਹਾਈਕਮਾਂਡ ਨੂੰ, ਬੀਜੇਪੀ ਇੰਨੀ ਕੰਟਰੋਲ ਤਾਂ ਕਰਦੀ ਹੈ ਕਿ ਨਹੀਂ ਕਰਦੀ।
1: ਦੇਖੋ ਅੱਜ ਜੋ
2: ਕਰਦੀ ਹੈ
1: ਕੁਝ,
0: ਇਹਨਾਂ ਨੂੰ ਕੰਟਰੋਲ ਕਰਨ ਵਾਲਾ ਕੌਣ ਹੈ?
1: ਆਪਣੇ ਔਜਲਾ ਜੀ
2: ਕੋਈ
1: ਤੇ
2: ਵੀ ਨਹੀਂ ਜੀ।
1: ਆਪਣੇ ਸੈਣੀ ਸਾਹਿਬ, ਦੇਖੋ ਅੱਜ ਪ੍ਰਧਾਨ ਮੰਤਰੀ ਆ ਕੇ ਗਏ ਨੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ, ਹਰਿਆਣੇ ਤੇ ਪੰਜਾਬ ਚ। ਉਹ ਤੋਂ ਬਾਅਦ ਕਿਸੇ ਇਹਨਾਂ ਦੀ ਲੀਡਰਸ਼ਿਪ ਦਾ ਜਾਂ ਕਿਸੇ ਵਿਅਕਤੀ ਦਾ, ਇਹਨਾਂ ਦੇ ਮੈਂਬਰ ਦਾ ਕੋਈ ਬਿਆਨ ਆਪਾਂ ਦੇਖਿਆ? ਸ਼ਾਂਤੀਪੂਰਵਕ ਸਾਰਾ ਕੁਝ ਅਗਲੇ ਕਰਕੇ ਗਏ ਨੇ ਜੀ, ਤੇ ਦੂਸਰੀਆਂ ਪਾਰਟੀਆਂ ਵਾਲੇ ਹਲਾ ਲਾਲਾ ਕਰ ਦਿੰਦੇ ਜੀ, ਇੱਕ ਦੂਜੇ ਦੇ ਨਾਲ ਸਹਿਮਤੀ ਨਹੀਂ ਬਣਦੀ ਇਹਨਾਂ ਦੀ,
2: ਨਹੀਂ ਬਣਦੀ।
0: ਦੇਖੋ ਜੀ, ਕੰਟਰੋਲ ਹੋਣਾ ਜ਼ਰੂਰੀ ਹੈ। ਪੰਜਾਬ ਕਾਂਗਰਸ ਵਿੱਚ ਕੈਪਟਨ ਸਾਹਿਬ ਸੀ, ਬਾਦਲ ਸਾਹਿਬ ਸੀ, ਕੰਟਰੋਲ ਤਾਂ ਕਰਦੇ ਸੀ, ਚਾਹੇ ਸੀ, ਉਹ ਕੰਟਰੋਲ ਤਾਂ ਕਰਦੇ ਸੀ ਨਾ,
1: ਬਿਲਕੁਲ।
0: ਉਹਨਾਂ ਮੂਹਰੇ ਬੋਲਦਾ ਤਾਂ ਨੀ ਸੀਗਾ
1: ਜੀ,
0: ਜਦੋਂ ਹਰਚਰਨ ਬਰਾੜ ਸੀਐਮ ਬਣਿਆ ਗਾਹੇ ਪੈਂਦਾ ਰਿਹਾ, ਭੱਠਲ ਨੇ ਮੋਰਚਾ ਹੀ ਲਿਆ ਹੀ ਰੱਖਿਆ, ਹਾਰ ਕੇ ਆਪ ਬਣ ਗਈ
1: ਜੀ,
0: ਪਰ ਉਹ ਵੀ ਪੰਜਾਬ ਦਾ ਕੀ ਸਮਰਿਆ
1: ਜੀ,
0: ਕਿਉਂਕਿ ਉਹਨਾਂ ਨੂੰ ਰੱਖਣੇ ਆਉਂਦੇ ਨੇ ਵੀ ਜਿਹਦੀ ਜਿੰਨੀ ਕੁ ਔਕਾਤ ਹੁੰਦੀ ਆ, ਅਗਲੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨੀ ਕੁ ਔਕਾਤ ਦਾ ਮਾਲਕ ਹੈ, ਇੰਨੀ ਕੁ ਬੁਰਖੀ ਸਿੱਟੀ ਰੱਖੋ ਇਹਨਾਂ ਨੂੰ, ਇਹਨਾਂ ਨੂੰ ਬਰਾਬਰ ਬਿਠਾਉਣ ਦੀ ਲੋੜ ਨਹੀਂ, ਇਹਨਾਂ ਦਾ ਫੋਨ ਬਾਹਰ ਬਿਠਾ ਰੱਖ ਕੇ ਅੰਦਰ ਜਾਂਦੇ ਸੀਗੇ,
1: ਬਿਲਕੁਲ ਹੈ ਜੀ।
0: ਸੋ ਘੱਟੋ ਘੱਟ ਮੈਂ ਇਹ ਕਹਿਣਾ ਕੋਈ ਵਧੀਆ ਤਾਂ ਹੋਊਗਾ, ਜਿਹੜਾ ਹਫੜਾ ਦਫੜੀ ਆ, ਲੁੱਟਾਂ ਖੋਹਾਂ
1: ਫਰੋਤੀਆਂ,
0: ਮੈਂ ਫਿਰ ਕਹਿੰਦਾ ਸੀ ਜਿਹੜਾ ਵੀ ਬੰਦਾ ਯੂਪੀ ਚ ਜਾਂਦਾ, ਯਾਦਵਿੰਦਰ ਵੀ ਜਾ ਕੇ ਆਇਆ, ਲਾਲੀ ਵੀ ਆ ਕੇ ਦੱਸਦਾ, ਤੇ ਪ੍ਰਤਾਪ ਸੰਧੂਣੀ ਵੀ ਰਹਿੰਦੇ ਨੇ, ਉਹ ਕਹਿੰਦੇ ਵੀ ਇੱਥੇ ਵਧੀਆ ਸਾਰੀ ਸ਼ਾਂਤੀ ਹੈ,
1: ਬਿਲਕੁਲ ਹੈ ਜੀ,
0: ਕਿਉਂਕਿ ਕਾਂ ਪੰਜ ਸੱਤ ਟੰਗੇ ਨੇ ਉਹਨਾਂ ਨੇ ਫੜ ਕੇ, ਫਿਰ ਟੰਗ ਦੇ ਬਾਕੀ ਕੰਮ ਆਪੇ ਹੋ ਗਿਆ। ਹੁਣ ਅਮੈਰੀਕਾ ਦੇ ਵਿੱਚ ਕੈਨੇਡਾ ਵਾਲਿਆਂ ਨੇ ਕੁਛ ਨੀ ਕੀਤਾ ਸੀ, ਅਮੈਰੀਕਾ ਵਾਲਿਆਂ ਨੇ ਫੜ ਲਏ ਬੰਦੇ
1: ਜੀ,
0: ਅੱਧੀ ਸ਼ਾਂਤੀ ਕੈਨੇਡਾ ਚ ਹੋ ਗਈ, ਤੇ ਅਮੈਰੀਕਾ ਦੇ ਵਿੱਚ ਲੋਕ ਕਹਿ ਰਹੇ ਨੇ ਵੀ ਸਾਤੋਂ ਮਤਲਬ ਪੂੰਜੀ ਵੀ ਲੈ ਗਏ ਸਾਡੀ, ਉਹ ਇਕੱਠੀ ਕਰਕੇ ਡਰਦੇ ਹੋ ਬੋਲਦੇ ਨੀ ਸੀ
1: ਜੀ,
0: ਤੇ ਅਮੈਰੀਕਾ ਹੁਣ ਪੂਰਾ ਉਹ ਕਰਕੇ ਹੱਡਣਗੇ
1: ਜੀ, ਬਿਲਕੁਲ ਹੈ।
0: ਹੋਣਾ ਤਾਂ ਚਾਹੀਦਾ ਨਾ, ਕੰਟਰੋਲ ਤਾਂ ਹੋਵੇ ਨਾ ਕਿਸੇ ਦਾ, ਕੋਈ ਕਿਸੇ ਨੂੰ ਜਵਾਬ ਦੇ, ਪਤਾ ਹੋਵੇ ਕੋਈ ਗਲਤ ਕੰਮ ਕਰਨ ਲੱਗੇ, ਕੋਈ ਰਿਸ਼ਵਤ ਕੋਈ ਘਪਲਾ ਕਰਨ ਲੱਗੇ, ਸੋਚੇ ਵੀ ਹਾਈਕਮਾਂਡ ਬੈਠੀ ਹੈ, ਕੋਈ ਪੁੱਛਣ ਵਾਲਾ ਹੈਗਾ,
1: ਬਿਲਕੁਲ।
0: ਹੁਣ ਕੀ ਹੋ ਰਿਹਾ ਪੰਜਾਬ ਦੇ ਵਿੱਚ, ਇੰਨੀ ਪੀਂਦੀ ਆ ਕੁੱਤੇ, ਚੱਟੀ ਜਾਂਦੇ ਨੇ,
1: ਚੱਟੀ ਜਾਂਦੇ ਨੇ, ਬਿਲਕੁਲ ਹੈ ਜੀ,
0: ਤੇ ਪੰਜਾਬ ਭੁੱਖ ਨਾਲ ਲੜੀ ਜਾਂਦਾ, ਤੇ ਉਹ ਕਰਜ਼ਾ ਲੈ ਕੇ ਪੰਜਾਬ ਨੂੰ 1000 ਰੁਪਇਆ ਦੇਈ ਜਾਂਦੇ ਨੇ,
1: ਬਿਲਕੁਲ ਹੈ ਜੀ, ਬਿਲਕੁਲ ਸਹਿਮਤ।
0: ਪੜ੍ਹੇ ਲਿਖੇ ਆ ਵਿਚਾਰੀਆਂ ਸੜਕਾਂ ਤੇ ਕੁੱਟ ਖਾਂਦੀਆਂ ਨੇ, ਤੇ
1: ਜੀ
0: ਅਨਪੜ ਬੇਅਕਲ 1000 ਰੁਪਇਆ ਲੈ ਕੇ ਭੰਗੜੇ ਪਾਈ ਜਾਂਦੇ ਨੇ, ਆਹ ਹਾਲਾਤ ਨੇ ਸਾਡੇ, ਹੋਰ ਕੀ ਹਾਲਾਤ ਹੈ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ,
0: ਪੰਜਾਬ ਕਰਜ਼ੇ ਜਿਹੜੀ ਜਦੋਂ ਕਿਸੇ ਨੂੰ ਦੇਖ ਨਹੀਂ ਰਿਹਾ ਜੀ।
1: ਨਾਲੇ ਦੇਖ ਲਓ ਜੇ ਇਹਦੇ ਵਿੱਚ ਸਰਕਾਰ ਕੱਟਦੀ ਹੈ, ਸੈਣੀ ਸਾਹਿਬ ਇਹਦੇ ਵਿੱਚ ਇੱਕ ਕਾਨੂੰਨੀ ਰਾਏ ਜ਼ਰੂਰ ਤੁਹਾਡੇ ਤੋਂ ਜਾਂਦੇ ਜਾਂਦੇ ਪੁੱਛਦਾ ਹਾਂ ਕਿ ਜਿਵੇਂ ਕਿ ਇਹਨਾਂ ਨੇ ਜੋ ਵੀ ਸਕੀਮਾਂ ਐਲਾਨ ਕੀਤੀਆਂ ਨੇ, ਉਹ ਤਾਂ ਆਮ ਆਦਮੀ ਪਾਰਟੀ ਦੇ ਸਮੇਂ ਦੇ ਵਿੱਚ ਜਿਹੜੀਆਂ ਹੋਣਗੀਆਂ ਜਾਂ ਚੱਲ ਰਹੀਆਂ ਨੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਬਦਲਦੀ ਹੈ ਪੰਜਾਬ ਦੇ ਵਿੱਚ, ਬੀਜੇਪੀ ਜਾਂ ਅਕਾਲੀ ਦਲ ਜਾਂ ਕਾਂਗਰਸ ਜਾਂ ਹੋਰ ਪਾਰਟੀਆਂ ਆ ਜਾਂਦੀਆਂ ਨੇ, ਤਾਂ ਕੀ ਇਹ ਸਕੀਮਾਂ ਉਸੇ ਤਰ੍ਹਾਂ ਕੰਟੀਨਿਊ ਰਹਿਣਗੀਆਂ ਕਿ ਉਹਨਾਂ ਨੂੰ ਕੈਂਸਲ ਵੀ ਕਰ ਸਕਦੇ ਨੇ?
2: ਕਰ ਸਕਦੇ ਸਰ, ਪਾਲਿਸੀ ਮੈਟਰ ਆ ਇਹ, ਕਿਹੜਾ ਜਿਹੜਾ ਕਾਨੂੰਨ ਬਣ ਗਿਆ
1: ਜੀ ਜੀ, ਤੇ ਉਹਦੇ ਨਾਲ ਜੇ ਦੇਖਿਆ ਜਾਵੇ ਤਾਂ ਫਿਰ ਤਾਂ ਪੰਜਾਬ ਫਾਇਦੇ ਦੇ ਵਿੱਚ ਹੋ ਸਕਦਾ ਹੈ।
0: ਮੈਂ ਤਾਂ ਪਰ ਜੀ ਮੈਂ ਇਹ ਗੱਲ ਕਹਿਣਾ, ਕੋਈ ਵੀ ਸਰਕਾਰ ਬਹੁਮਤ ਚ ਆ ਜਾਵੇ
1: ਜੀ,
0: ਉਹਨਾਂ ਨੂੰ ਆਉਂਦੇ ਨੂੰ ਇਹ ਸਾਰੀਆਂ ਸਕੀਮਾਂ, ਈਵਨ ਮੋਟਰਾਂ ਦਾ ਪਾਣੀ ਫਰੀ, ਬਿਜਲੀ ਸਾਰੀਆਂ ਇੱਕਦਮ ਬੰਦ ਕਰ ਦੇਣੀਆਂ ਚਾਹੀਦੀਆਂ ਨੇ,
1: ਉਸ ਤੋਂ ਬਗੈਰ ਹੋਰ ਚਾਰਾ ਹੀ ਨਹੀਂ ਹੈਗਾ ਜੀ।
0: ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਵੀ ਸਾਨੂੰ 2-3 ਸਾਲ ਦਿਓ
1: ਜੀ,
0: ਤੁਹਾਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼
1: ਕਰਾਂਗੇ ਜੀ,
0: ਜੇ ਅਸੀਂ ਇਹਦੇ ਉੱਪਰ ਪੂਰੇ ਉਤਰ ਗਏ ਤਾਂ ਸਾਨੂੰ ਗਾਹਾਂ ਨੂੰ ਵੋਟ ਪਾ ਦਿਓ, ਜੇ ਤੁਹਾਡੀਆਂ ਹੀ ਜੁੱਤੀਆਂ ਤੁਹਾਡੇ ਸਿਰ ਪਾਉਣੀਆਂ ਨੇ
1: ਜੀ,
0: ਫਿਰ ਅਸੀਂ ਲੈ ਕੇ ਕਰਜ਼ਾ ਤੁਹਾਨੂੰ ਹੋਰ ਦੇਈ ਜਾਂਦੇ,
1: ਜ਼ਰੂਰਤ ਨਹੀਂ, ਬਿਲਕੁਲ
0: ਥੋੜੇ ਸਿਰ ਬੋਝ ਪਾਈ ਜਾਂਦੇ ਆ, ਸਾਨੂੰ ਦੋ ਤੁਹਾਨੂੰ ਸਹੂਲਤਾਂ ਮਿਲੂ, ਜਿਵੇਂ ਹਰਿਆਣੇ ਦੇ ਵਿੱਚ ਆ ਚੀਜ਼ਾਂ ਸਸਤੀਆਂ ਮਿਲਣਗੀਆਂ
1: ਜੀ,
0: ਮੈਂ ਕਹਿੰਦਾ ਕਰ ਦੇਣੀ ਚਾਹੀਦੀ, ਇੱਕ ਵਾਰੀ ਸਰਕਾਰ ਬਣ ਗਈ ਕੀ ਕਰ ਲੈਣਗੇ,
1: ਬਿਲਕੁਲ ਹੈ ਜੀ, ਬਿਲਕੁਲ ਹੈ,
0: ਜਥੇਬੰਦੀਆਂ ਨੂੰ ਵੀ ਬਹਿ ਕੇ ਕਹਿਣ ਵੀ ਭਾਈ ਸਾਰੇ ਮਸਲੇ ਹੱਲ ਹੋਣਗੇ, ਤੁਸੀਂ ਵੀ ਧਰਨੇ ਲਾਉਣੇ ਬੰਦ ਕਰੋ,
1: ਜਦੋਂ ਨਵੇਂ ਸਿਰ ਉਹ ਆਣਗੇ ਦੇਖਾਂਗੇ ਫਿਰ ਨਵੇਂ ਸਿਰ ਉਹ ਕੀ ਕਰਦੇ ਅਗਲੇ, ਬਿਲਕੁਲ
0: ਇਨਕਮ ਵਧਾਈਏ ਅਸੀਂ
1: ਜੀ, ਬਿਲਕੁਲ ਹੈ,
0: ਆ ਚੋਰ ਮੋਰੀਆਂ ਰੋਕੀਏ,
2: ਤੁਸੀਂ
0: ਵੀ ਬਿਲ ਦਿਓ
1: ਜੀ,
0: ਘੱਟੋ ਘੱਟ ਜਿਹੜੀ ਰਿਪੇਅਰ ਤਾਂ ਹੋਊਗੀ ਚੀਜ਼ਾਂ ਦਾ ਬਿਲ ਦਿੰਦੇ ਹੁੰਦੇ ਸੀਗੇ।

0: ਬਿਲਕੁਲ
1: ਬਹੁਤ ਥੋੜਾ ਬੇਲ ਹੁੰਦਾ ਸੀਗਾ,
0: ਬਿਲਕੁਲ ਹੈ
1: ਚੁੱਲ੍ਹਾ ਟੈਕਸ ਹੁੰਦਾ ਸੀ, ਉਹ ਚੁੱਲ੍ਹਾ ਟੈਕਸ ਕੀ ਸੀ
0: ਜੀ?
1: ਮਤਲਬ ਕਹੋ ਵੀ ਭਾਈ ਦੋ
0: ਜੀ
1: ਉਹਦੇ ਬਦਲੇ ਉਹਨੂੰ ਚੀਜ਼ ਦੇਵਾਂਗੇ,
0: ਬਿਲਕੁਲ ਹੈ ਜੀ।
1: ਹੁਣ 9 ਰੁਪਏ ਬਿਜਲੀ ਲੈ ਕੇ ਤਾਂ ਜਾਣਦੇ, ਜੇ ਬਿਜਲੀ 3 ਰੁਪਏ ਮਿਲਣ ਲੱਗ ਜੂ ਉਹ ਸਹੂਲਤ ਚੰਗੀ ਹੈ ਕਿ 300 ਲੈ ਕੇ ਉਹ ਫ੍ਰੀ ਬਾਕੀ 9 ਰੁਪਏ ਨੂੰ ਲੈਣੀ ਹੈ ਉਹ ਚੰਗੀ ਹੈ ਜੀ।
0: ਕਿਉਂਕਿ ਸਿੱਧੇ ਤੌਰ ਦੇ ਉੱਤੇ ਹੁਣ ਜਦੋਂ ਚੋਣ ਆ ਤਾਂ ਉਸ ਸਮੇਂ ਤਾਂ ਕੋਈ ਬਣੀ ਐਲਾਨ ਕਰਨਾ ਚਾਹੇਗਾ ਨਾ ਉਸ ਚੀਜ਼ ਦਾ, ਚਲੋ ਬਾਅਦ ਦੇ ਵਿੱਚ ਸਰਕਾਰ ਆ ਜਾਵੇ ਤਾਂ ਉਸ ਤੋਂ ਬਾਅਦ
1: ਇੱਕਦਮ ਬੰਦ ਕਰ ਦੇਣੀ ਜੀ, ਕਹਿਣ ਜੀ ਸਾਨੂੰ ਟਾਈਮ ਦਿਓ।
0: ਬਿਲਕੁਲ ਹੈ ਜੀ, ਬਿਲਕੁਲ
1: ਚੀਜ਼ ਸਹੀ ਮਿਲੇ, ਸ਼ੁੱਧ ਮਿਲੇ, ਟਾਈਮ ਤੇ ਮਿਲੇ
0: ਜੀ,
1: ਉਹ ਸਸਤੀ ਮਿਲਣ ਲੱਗ ਜਾਵੇ,
0: ਉਹਦੇ ਵਰਗੀ ਰੀਸ ਨਹੀਂ ਨਾ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਸਰ ਬਿਜਲੀ ਮਹਿਕਮਾ ਤਾਂ ਲਿਖ ਕੇ ਦੇ ਰਿਹਾ ਹੈਗਾ ਵੀ ਬੇੜਾ ਬੈਠ ਗਿਆ ਸਾਡਾ,
0: ਬੈਠ ਗਿਆ ਜੀ,
2: ਨਾ ਤਾਂ ਸਾਡੀ ਰਿਪੇਅਰ ਹੋ ਰਹੀ ਹੈਗੀ ਆ ਤੇ ਨਾ ਸਾਡੇ ਕੋਲ ਜਿਹੜਾ ਹੈਗਾ ਮਾਤਰਾ ਸਾਡੇ ਕੋਲ ਕਮੀ ਆ। ਹਾਂਜੀ
0: ਜੀ,
1: ਹੁਣ ਉਸ ਰਿਸ਼ਤੇਦਾਰ ਨੂੰ ਬੈਠੇ ਬੇੜੀਆਂ ਚ ਲਿਖੀ ਜਾਓ ਜਿਹੜਾ ਗਲੇ ਹੋਏ 4 ਕੇਲੇ 4 ਕੱਚੇ ਅਮਰੂਦ ਲੈ ਕੇ ਆਊਗਾ
0: ਜੀ, ਬਿਲਕੁਲ ਹੈ ਜੀ।
1: ਉਹ ਰਿਸ਼ਤੇਦਾਰ ਦੇ ਕਰਾਉਣਾ ਕੀ, ਉਦੋਂ ਬਾਅਦ ਉਹਦੀ ਸੇਵਾ ਤੇ
0: ਲੱਗ ਜਾਣਗੇ ਜੀ। ਬਿਲਕੁਲ,
1: ਉਹ ਰਿਸ਼ਤੇਦਾਰ ਦਾ ਕੀ ਫਾਇਦਾ ਜੀ, ਉਹ ਕੰਮ ਪੰਜਾਬ ਨਾਲ ਹੋ ਰਿਹਾ।
0: ਬਿਲਕੁਲ ਬਿਲਕੁਲ ਹੈ ਜੀ,
2: ਬਿਲਕੁਲ।
1: ਸਾਡੇ ਕੱਚੇ ਮਰੂਦ ਤੇ 4 ਸੜੇ ਕੇਲੇ ਪੈਂਦੇ ਨੇ
0: ਜੀ,
1: ਤੇ ਸੇਵਾ ਸਾਡੀ ਵੱਧ ਲੱਗ ਜਾਂਦੀ ਹੈ,
0: ਵੱਧ ਲੱਗ ਜਾਂਦੀ ਹੈ। ਬਿਲਕੁਲ ਹੈ ਜੀ, ਦਰੁਸਤ ਹੈ।
1: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ ਐਡਵੋਕੇਟ ਰਾਜਨ ਸਾਈ ਸਾਹਿਬ, ਬਹੁਤ ਬਹੁਤ ਸ਼ੁਕਰੀਆ
2: ਜੁੜਨ ਲਈ। ਸ਼ੁਕਰੀਆ ਵੀਰ ਜੀ, ਸ਼ੁਕਰੀਆ,
0: ਥੈਂਕ ਯੂ, ਸਤਿ ਸ਼੍ਰੀ ਅਕਾਲ। ਲੋ ਦੋਸਤੋ, ਇਹ ਸਾਂਝੀ ਔਜਲਾ ਸਾਹਿਬ US ਤੋਂ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਇੰਡੀਆ ਤੋਂ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਨੇ ਬੁੱਲੋਵਾਲ ਵਾਲੇ, ਤੇ ਆਪਣੇ ਡੈਨਮਾਰਕ ਤੋਂ। ਬਾਈ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
3: ਜੀ ਹਾਂਜੀ, ਵਾਹਿਗੁਰੂ ਸਾਹਿਬ, ਵਾਹਿ ਫਤਿਹ ਜੀ,
0: ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਆਨੂ ਜੀ।
3: ਮੈਂ ਹੁਣੇ ਆਇਆ ਵਿੱਚ ਹੁੰਦਾ ਆ ਖਬਰਾਂ, ਮੈਨੂੰ ਪੂਰਾ ਪਤਾ, ਪਰ ਜਿਹੜੀ ਗੱਲ ਕਰਦਾ ਸੀ ਉਹ ਤੋਂ ਅੰਦਾਜ਼ਾ ਮੈਂ ਲਾ ਲਿਆ ਸੀ
0: ਜੀ।
3: ਤੇ ਜਿੱਦਾਂ ਹੁਣ ਜਿੱਦਾਂ ਇਹਨਾਂ ਦੀ ਗੱਲ ਕਰਦੇ ਨੇ, ਕਾਂਗਰਸ ਹੋਈ, ਅਕਾਲੀ ਹੋਏ
0: ਜੀ,
3: ਝਾੜੂ ਵਾਲੇ ਜਿੱਦਾਂ ਹੋਏ, ਫਿਰ ਜਿਹਦਾ ਨਾ ਵੱਡੇ ਬਾਦਲ ਦੇ ਮਰਨ ਤੋਂ ਪਹਿਲਾਂ,
0: ਹਾਂਜੀ,
3: ਇਹਨਾਂ ਦੇ ਵਿੱਚ ਨਾ ਅਕਾਲੀਆਂ ਦੇ ਵਿੱਚ ਕਦੀ ਕੋਈ ਬਹੁਤਾ ਮਸਲਾ ਨਹੀਂ ਸੀ ਬਣਿਆ, ਕਦੀ ਇਹਨਾਂ ਨੇ ਗੱਲ ਨਹੀਂ ਬਾਹਰ ਆਉਣ ਦਿੱਤੀ ਕਦੀ ਵੀ ਸਾਡੇ,
0: ਕਿਉਂਕਿ ਵੱਡੇ ਬਾਦਲ ਸਾਹਿਬ ਦਾ ਕੰਟਰੋਲ ਸੀ ਨਾ ਉਹਦੇ ਵਿੱਚ, ਦੇਖੋ ਉਹ ਤਾਂ ਕੋਈ ਸਰਪੰਚ ਜਾਂ ਪੰਚ ਵੀ ਰੁੱਸ ਜਾਂਦਾ ਸੀ ਪਿੰਡ ਦਾ ਤਾਂ ਉਹਨੂੰ ਮਨਾਉਣ ਪਹੁੰਚ ਜਾਂਦੇ ਸੀ ਨਾ ਜੀ।
3: ਬਿਲਕੁਲ, ਤੇ ਜਿਹੜਾ ਹੈਗਾ ਸੁਖਵੀਰ, ਉਹ ਲੋਕੀ ਕਹਿੰਦੇ ਅਸੀਂ ਵੀ ਕਹਿੰਦੇ ਆਵੇ ਸੁੱਖਲਾ ਮਨ ਬੁੱਧੀ, ਉਹ ਹੋ ਗਿਆ ਹਿਸਾਬ ਤੇ ਕਾਂਗਰਸ ਵਿੱਚ ਜਿਹੜਾ ਜਿੰਨਾ ਖਲਾਰਾ ਪੈ ਗਿਆ ਨਾ
0: ਜੀ,
3: ਜੋ ਮਰਜ਼ੀ ਕਰਨਾ ਉਹ। ਮੈਂ ਤਾਂ ਨਾ ਕੱਲ ਪਰੋ ਤੁਹਾਨੂੰ ਗੱਲ ਕਰਨ ਨੂੰ ਫਿਰਦਾ ਸੀ ਫੋਨ
0: ਜੀ,
3: ਮੈਂ ਸੋਚਦਾ ਸੀ ਮੈਂ ਤੁਹਾਨੂੰ ਵੀ ਪੁੱਛਾਂ, ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ ਕੋਈ, ਵੀ ਮੈਂ ਲਿਖਾ 27 ਸਟੇਟਾਂ ਨੇ ਨਾ ਇੰਡੀਆ ਵਿੱਚ।
0: ਹਾਂਜੀ 27, ਹਾਂਜੀ।
3: ਅੱਛਾ, ਉਹਨਾਂ ਨੂੰ ਪੁੱਛਣਾ ਚਾਹੀਦਾ ਰਾਹੁਲ, ਉਹਨਾਂ ਨੂੰ ਬਾਕੀ 26 ਸਟੇਟਾਂ ਵਾਲੇ ਵੀ ਏਦਾਂ ਹੀ ਆਉਂਦੇ ਆ ਕੁੱਤੀ ਚੀਕਾਂ ਪਾ ਕੇ
0: ਜੀ। ਬਿਲਕੁਲ, ਪ੍ਰਧਾਨਗੀਆਂ ਲੈਂਦੇ ਆ, ਸਾਰਾ ਕੁਝ ਕਰਦੇ ਆ।
3: ਅੱਛਾ, ਫਿਰ ਸਾਨੂੰ ਨੀ ਆਉਂਦੀ ਵੀ ਰਾਹੁਲ ਜੇ ਉਹ 26 ਸਟੇਟਾਂ ਵਾਲੇ ਵੀ ਉਹੀ ਕੁੱਤੀ ਚੀਕਾਂ ਪਾ ਕੇ ਇਹਨਾਂ ਕਹਿੰਦੇ ਹੋ, ਵੀ ਇਹ ਕੰਮ ਕਿਹੜੇ ਵੇਲੇ ਕਰਦੇ ਹੋਣਗੇ ਰਾਹੁਲ, ਹੁਣ ਇਹਦਾ ਕਮਲੇ ਹੋਣਾ ਬੰਦੇ ਨੇ।
0: ਬਿਲਕੁਲ, ਬਿਲਕੁਲ।
3: ਦੂਜੀ ਗੱਲ ਜਿਹੜੀ ਨਾ ਭਾਜਪਾ ਦੀ ਤੁਸੀਂ ਕਰਦੇ ਆ,
0: ਹਾਂਜੀ,
3: ਉਹ ਝਾੜੂ ਵਾਲੇ ਤਾਂ ਨਹੀਂ ਆਉਣ
0: ਜੀ,
3: ਉਹ ਜੋ ਇਹਨਾਂ ਨੇ ਜਿੰਨਾ ਇਹਨਾਂ ਨੇ ਨਾ ਗੰਦ ਪਾਇਆ, ਕਿਸੇ ਨੇ ਨੀ ਪਾਇਆ ਅੱਜ ਤੱਕ। ਮੈਂ ਸਭ ਤੋਂ ਜ਼ਿਆਦਾ ਗੰਦਾ ਗਿਣਦਾ ਸੀ ਰਾਜਨੀਤੀ ਵਿੱਚ ਬਾਦਲਾਂ ਨੂੰ, ਜਿਹਨਾਂ ਨੇ ਅੱਜ ਧੁੱਖ ਜਿੰਨੇ ਕੀਤੇ ਆ। ਚਲੋ,
0: ਬਿਲਕੁਲ ਹੈ ਜੀ,
3: ਜੇ ਭਾਜਪਾ ਆ ਗਈ ਨਾ
0: ਜੀ,
3: ਮੈਂ ਨਾ ਅੱਜ ਤੋਂ 4-5 ਸਾਲ ਪਹਿਲਾਂ ਕਹਿੰਦਾ ਹੁਣ ਆਪਣੇ ਘਰ ਵਾਲੇ ਘਰ, ਮੈਂ ਕਿਹਾ ਹੁਣ ਇਹਨਾਂ ਨੇ ਜਾਣਾ ਹੀ ਨਹੀਂ ਆ
0: ਜੀ,
3: ਇਹਨਾਂ ਨੇ ਵੋਟਾਂ ਕਰਾਉਣੀਆਂ। ਜਿੱਦਾਂ ਹੁਣ ਤੁਸੀਂ ਦੇਖ ਲਓ ਵੀ ਉਹ ਤੋਂ ਨਤੀਸ਼ ਨੂੰ ਵੀ ਗਾਇਬ ਕਰਤਾ,
0: ਅਖਿਲੇਸ਼
3: ਵੀ ਖਤਮ ਹੋ ਗਿਆ, ਖਤਮ ਹੋ
0: ਗਿਆ,
3: ਜਿਹੜੇ ਬਾਕੀ ਸੀਗੇ ਕਈ ਇਹਨਾਂ ਨੇ ਰੋਡ ਆਰ ਬਾਰ ਸਹਾਰਾ ਦੇ ਕੇ ਤਾਂ ਉਹਨਾਂ ਨੂੰ ਆਪਣੇ ਚ ਲੈ ਜਾਂਦਾ, ਉਹ ਕਿੰਨੇ ਦੁਨੀਆਂ ਇਹਨਾਂ ਵੱਲ ਆ ਰਹੀ ਆ। ਜਿਹੜੇ ਵੱਡੇ ਇਨਕਲਾਬੀ ਬਣੇ ਹੁੰਦੇ ਸੀਗੇ ਖਾਲਸੇ ਖੁਲਸੇ ਜਿਹੜੇ,
0: ਉਹ ਸਾਰੇ
3: ਜਦੋਂ ਨਾ ਆਪਣੇ ਗੱਲ ਚ ਪਟਾ ਪਾਉਂਦੇ ਆ ਨਾ, ਕੋਈ ਵੀ ਕਿੰਨੇ ਜਣੇ ਗਏ ਆ, ਜਿੱਦਾਂ ਫਿਲਮਾਂ ਵਾਲੇ ਐਕਟਰ ਵੀ ਗਏ ਦੋ ਚਾਰ।
0: ਹੁਣ ਦੇਖੋ ਟਕਸਾਲ ਵਾਲੇ ਉੱਥੇ ਜਾ ਕੇ ਬੈਠੇ ਨੇ, ਮੋਦੀ ਸਾਹਿਬ ਸਨਮਾਨਿਤ ਕਰਦੇ ਆ, ਸਾਰਾ ਕੁਝ ਕਰਦੇ ਆ।
3: ਹਾਂ ਦੇਖੋ, ਉਹਨਾਂ ਨੇ ਨਾ ਬਹੁਤ ਜ਼ਿਆਦਾ ਉਹਨਾਂ ਕੋਲ ਭਾਵਾਂ, ਮੈਂ ਇਹਨਾਂ ਨੂੰ ਸਿਰੇ ਦੇ ਅਨਪੜ੍ਹ ਗਿਣਦਾ ਆ ਮੋਦੀ ਉਹਨਾਂ ਨੂੰ
0: ਜੀ,
3: ਹੈ ਨਾ, ਜੋ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਮੰਤਰੀ ਆ, ਕਿਸੇ ਤੋਂ ਸਾਰਾ ਕੱਖ ਨੀ ਪਤਾ ਉਹਨਾਂ ਨੂੰ ਜਿੰਨੇ ਵੀ ਹੈਗੇ, ਪਰ ਉਹਨਾਂ ਦੇ ਨਾ ਜਿਹੜਾ ਕੋਈ ਬੰਦੇ ਪਿੱਛੇ ਰੱਖੇ ਹੋ, ਉਹਨਾਂ ਨੇ ਪੜ੍ਹੇ ਲਿਖੇ ਹੋ, ਆਪਣੀ
0: ਥਿੰਕ ਟੈਂਕ ਬਹੁਤ ਵੱਡੇ ਆ ਨਾ ਜੀ, ਬਲਕਿ ਉਹ ਮਤਲਬ ਕਿ ਅਗਲਾ 20-25 ਸਾਲ ਦਾ, 50-50 ਸਾਲ ਦਾ ਸੋਚ ਕੇ ਅੱਗੇ ਚੱਲਦੇ ਨੇ ਜੀ,
3: ਉਹਨਾਂ ਨੇ ਜਿਹੜੇ ਬੰਦੇ, ਹਾਂ ਉਹ ਸਿਰਫ ਉਹਨਾਂ ਬੰਦਿਆਂ ਕਰਕੇ ਇਹ ਬੈਠੋ।
0: ਬਿਲਕੁਲ, ਬਿਲਕੁਲ।
3: ਅੱਛਾ, ਜਿਹੜੀ ਮੈਂ ਤੁਹਾਨੂੰ ਗੱਲ ਲੱਗਾ ਕਹਿਣ, ਉਹ ਇਹ ਸੀਗੀ ਕਿ ਜੇ ਮੰਨ ਲਓ ਇਹ ਆ ਜਾਂਦੇ ਆ ਪੰਜਾਬ
0: ਜੀ,
3: ਮੁੜ ਕੇ ਨੀ ਜਾਣਗੇ।
0: ਹਾਂ, ਨਾ ਨਾ ਨਾ, ਬਿਲਕੁਲ ਜੀ, ਬਿਲਕੁਲ
3: ਨਾ, ਇਹਨਾਂ ਨੇ ਦਿੱਲੀ ਚੋਂ ਜਾਣਾ ਹੁਣ
0: ਜੀ,
3: ਦਿੱਲੀ ਚੋਂ ਵੀ ਨੀ ਜਾਣਾ ਇਹਨਾਂ ਨੇ ਹੁਣ
0: ਜੀ,
3: ਇਹ ਕਾਂਗਰਸ ਵਾਲੇ ਜੋ ਮਰਜ਼ੀ ਕਰੀ ਜਾਣ, ਰਾਹੁਲ ਹੁਣੇ ਉਹ ਤਾਂ ਸਿਰਫ ਨਾ ਉਹਨਾਂ ਦੀ ਸਹੀ ਆਉਂਦਾ ਹੈ ਕਿਉਂਕਿ ਜਿੰਨਾ ਕਿ ਉਹਨਾਂ ਦਾ ਕੰਟਰੋਲ ਹੋ ਗਿਆ
0: ਹੋ ਗਿਆ ਜੀ ਬਿਲਕੁਲ
3: ਚੀਜ਼ਾਂ ਤੇ ਲੋਕਾਂ ਤੇ ਉਹਨਾਂ ਨੂੰ ਕੱਢਣਾ ਬਹੁਤ ਔਖਾ ਆ ਮਾਰਨਾ ਸਾਰਿਆਂ ਨੇ ਆ ਇਹ ਵੀ ਮੋਦੀ ਜੀ ਦੇ ਰਹਿਣਾ ਉਹਨੇ ਵੀ ਜਦੋਂ ਉਹਨੇ ਵੀ ਛੱਡਣੀ ਕੁਰਸੀ ਮਾਰਨਾ ਬਾਅਦ ਚ ਜਿਹੜੀ ਇਹਨਾਂ ਦੀ ਪਿੱਛੇ ਹੁੰਦੀ ਆ ਜਿੱਦਾਂ ਅਸੀਂ ਕਹਿੰਦੇ ਆ ਵੀ ਯਾਰ ਡੋਨਲਡ ਟਰੰਪ ਆਇਆ ਉਹਨੇ ਆਹ ਕਰਤਾ ਪਹਿਲਾਂ ਓਬਾਮਾ ਆਇਆ ਉਹਨੇ ਆਹ ਕਰਤਾ
0: ਜੀ
3: ਕਿਉਂਕਿ ਪਿੱਛੇ ਪੋਲਿਸੀ ਇਹਨਾਂ ਦੀ ਇੱਕੋ ਹੀ ਹੁੰਦੀ ਸਿਰਫ ਬੰਦਾ ਬਦਲਦਾ
0: ਮੋਰ ਬੰਦਾ ਬਦਲਦਾ ਜੀ ਬਿਲਕੁਲ ਲਗਾਮਾ ਖਿੱਚਣ ਵਾਲੇ ਬੈਠੇ ਪਿੱਛੇ ਉਹਨਾਂ ਦੀ ਬਿਲਕੁਲ
3: ਉਹ ਪੋਲਿਸੀ ਉਹੀ ਰਹਿਣੀ ਆ ਉਹੀ ਕੁਝ ਬੋਲਣਾ ਇਹਨਾਂ ਨੇ ਜਿਹੜਾ ਮਰਜ਼ੀ ਬੰਦਾ ਖੜਾ ਕਰ ਲਓ ਦੋ ਚਾਰ ਗੱਲਾਂ ਇੱਧਰ ਉੱਧਰ ਹੋ ਜਾਣਗੀਆਂ
0: ਜੀ
3: ਬਾਕੀ ਗੱਲਾਂ ਉਹੀ ਰਹਿਣੀਆਂ
0: ਬਿਲਕੁਲ
3: ਇਸ ਕਰਕੇ ਜੇ ਤਾਂ ਇਹ ਪੰਜਾਬ ਚ ਆ ਗਏ ਆ
0: ਜੀ
3: ਇਹਦਾ ਇੱਕ ਫਾਇਦਾ ਹੋਣਾ ਆ ਇਹਦਾ ਇੱਕ ਫਾਇਦਾ ਹੋਣਾ ਸਾਨੂੰ ਜਿਹੜਾ ਇਹਨਾਂ ਨੇ ਗੰਦ ਪਾਇਆ ਨਾ ਇਹਨਾਂ ਨੇ ਝਾੜੂ ਕਾਂਗਰਸ ਅਕਾਲੀਆਂ ਨੇ ਹੋਰ ਕੋਈ ਪਾਰਟੀ ਛੋਟੀਆਂ ਮੋਟੀਆਂ ਜੇ ਉਹ ਬੰਦੇ ਤੇ ਪੁੱਤ ਘੱਟੋ ਘੱਟ ਉਹਦਾ ਬਣਨਗੇ ਉਹਨਾਂ ਦੇ ਛਿੱਟੀ ਚੜੇਗੀ
0: ਬਿਲਕੁਲ
3: ਕਿਉਂਕਿ ਫਿਰ ਕਿਉਂਕਿ ਇਹਨਾਂ ਨੂੰ ਉਹਨਾਂ ਦਾ ਕੋਈ ਲਾਲਚ ਨਹੀਂ ਕੋਈ ਮਤਲਬ ਨਹੀਂ ਉਹਨਾਂ ਨਾਲ
0: ਜੀ
3: ਤੇ ਪਾਵਰ ਇਹ ਖੋਲ ਸਕਣਗੇ
0: ਨਾਲੇ ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ ਅੱਜ ਜਿੱਦਾਂ ਮੈਂ ਪ੍ਰਧਾਨ ਮੰਤਰੀ ਉਹਨਾਂ ਨੂੰ ਸੁਣ ਵੀ ਰਿਹਾ ਸੀ ਕਿ ਜਿਸ ਹਿਸਾਬ ਦੇ ਨਾਲ ਉਹ ਦੇਖੋ ਪਹਿਲਾਂ ਜੰਮੂ ਕਸ਼ਮੀਰ ਚ ਧਾਰਾ 370 ਦੀ ਗੱਲ ਆਉਂਦੀ ਉੱਥੇ ਕੈਪਚਰ ਕੀਤਾ ਸਾਰਾ ਕੁਝ ਉਹਨਾਂ ਨੇ ਕੰਟਰੋਲ ਕੀਤਾ ਜੋ ਵੀ ਕੀਤਾ ਉਹ ਚਾਹੇ ਚੰਗਾ ਚਾਹੇ ਮਾੜਾ ਪਤਾ ਨਹੀਂ ਉਹਦੀ ਬਾਅਦ ਦੀ ਗੱਲ ਹੈ ਪਰ ਦੇਖੋ ਤੁਸੀਂ ਜਿਸ ਹਿਸਾਬ ਦੇ ਨਾਲ ਰੇਲਵੇ ਟਰੈਕ ਰੋਡ ਸਿਸਟਮ ਇੰਡੀਆ ਦਾ ਪੂਰਾ ਉਹ ਤਿਆਰ ਕਰ ਰਹੇ ਹਨ ਹੁਣ ਜਿੱਦਾਂ ਅੱਜ ਉਹਨਾਂ ਨੇ ਗੱਲ ਕਹੀ ਹੈ ਕਿ ਆਨੰਦਪੁਰ ਸਾਹਿਬ ਤੇ ਹੋਰ ਜਿਹੜੇ ਪਹਾੜੀ ਇਲਾਕੇ ਨੇ ਜਾਂ ਰੋਪੜ ਹੋ ਗਿਆ ਜਾਂ ਹੋਰ ਏਰੀਏ ਹੋ ਗਏ ਤਲਵਾੜੇ ਦਾ ਏਰੀਆ ਕਹਿ ਲਓ ਉੱਥੇ ਵੀ ਟਰੈਕ ਜਿਹੜਾ ਵਿਛਾਉਣ ਦੀ ਗੱਲ ਚੱਲ ਪਈ ਹੈ ਤਾਂ ਉਹ ਸਾਰਾ ਕੁਝ ਹੀ ਦੇਖੋ ਸ਼੍ਰੀ ਜੰਮੂ ਨਗਰ ਸ਼੍ਰੀਨਗਰ ਤੱਕ ਉਹਨੂੰ ਮਤਲਬ ਕਿ ਕੰਟੈਕਟ ਕਰਨ ਲੱਗੇ ਹੋਇਆ ਮਤਲਬ ਕਿ ਇੱਕ ਜੋੜ ਦੇ ਵਿੱਚ ਜੋੜਨ ਲੱਗੇ ਹੋਏ ਆ
3: ਜੀ ਉਹ ਤੁਹਾਡੀ ਗੱਲ ਸਹੀ ਹੈ ਸਾਡੇ ਨਾ ਸਾਡਾ ਜਿੱਥੇ ਘਰ ਆ ਉੱਥੋਂ ਵੀ ਉਹ ਨਾ ਸਾਨੂੰ ਜੋ ਅਸੀਂ ਨਿੱਕੇ ਨਿੱਕੇ ਹੁੰਦੇ ਉਦੋਂ ਵੀ ਕਹਿੰਦੇ ਯਾਰ ਤੁਹਾਡੇ ਘਰ ਘੋਟ ਆ ਜਾਣੇ ਇੱਥੇ ਸੜਕ ਕੱਢਣੀ ਨਾਲ ਚੌੜੀ ਕਹਿੰਦੇ ਇਹਨਾਂ ਨੇ ਇੱਕ ਪਾਸਾ ਲੈਣਾ ਆ ਜਾਂ ਸੱਜਾ ਪਾਸਾ ਜਾਂ ਖੱਬਾ ਪਾਸਾ ਖੱਬਾ ਪਾਸਾ ਜਾਂ ਸੱਜਾ ਪਾਸਾ ਇੱਕ ਪਾਸੇ ਵੱਧ ਜ਼ਿਆਦਾ ਇੱਕ ਪਾਸੇ ਘੱਟ ਆ
0: ਬਿਲਕੁਲ
3: ਘੱਟ ਆ ਉਹ ਪਾਸਾ ਉਹਨਾਂ ਨੇ ਲੈਣਾ ਆ ਤੇ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਉਦੋਂ ਸੁਣਦੇ ਆਉਂਦੇ ਹੁਣ ਮੇਰਾ ਦੋਸਤ ਆ ਉਹਦਾ ਉਹ ਆਪ ਆਪ ਪਾਰਟੀ ਦੇ ਵਿੱਚ ਆ ਹੁਸ਼ਿਆਰਪੁਰ ਦਾ ਉਹ ਪ੍ਰਧਾਨ ਹੀ ਸਮਝ ਲਓ
0: ਹਾਂਜੀ
3: ਹੈਨਾ ਮੇਰੇ ਨਾਲ ਪੜਿਆ ਉਹ
0: ਜੀ
3: ਤੇ ਉਹ ਵੀ ਮੈਨੂੰ ਇੱਕ ਵਾਰੀ ਕਹਿੰਦਾ ਵੀ ਬਾਦਲ ਇੱਧਰ ਨੂੰ ਆ ਜਾਣੀ ਹੈ ਇਹ ਇਹ ਤੁਸੀਂ ਇੱਧਰ ਕੁਛ ਨਾ ਕਰੋ ਦੂਜੇ ਪਾਸੇ ਕਰੋ ਏਦਾਂ ਕਰਦੇ ਇਹ ਤੁਹਾਡੀ ਗੱਲ ਓਦਾਂ ਵੀ ਲੋਕੀ ਦੱਸਦੇ ਹੁੰਦੇ ਵੀ ਗੈਸ ਪੈਪ ਵੀ ਲੱਗੇ ਉਹ ਪਾਉਣ ਅੱਜ
0: ਕੱਲ੍ਹ ਹਾਂਜੀ ਬਿਲਕੁਲ ਗੈਸ ਲਾਈਨ ਪਾਈ ਹੋਈ ਹੈ
3: ਟ੍ਰੇਨਾਂ ਦੀਆਂ ਵੀ ਲੱਗੀ ਉਹ ਕਾਰਨ
0: ਜੀ
3: ਇਹ ਲੱਗੀ ਉਹ ਤਾਂ ਹੈਗੇ ਕਾਰਨ ਏਦਾਂ ਦੇ ਕੰਮ ਵੀ ਜੋੜਨੇ ਵਾਸਤੇ ਤਾਂ ਹੀ ਕਹਿੰਦਾ ਇਹਨਾਂ ਨੇ ਨਾ ਤਾਂ ਦਿੱਲੀ ਚ ਜਾਣਾ ਇਹਨਾਂ ਨੇ ਨਾ ਹੀ ਉਹ ਸਟੇਟ ਜਿਹੜਾ ਸਟੇਟ ਆ ਗਏ ਉਹ ਆਏ
0: ਬਿਲਕੁਲ
3: ਕੋਈ ਕਿਤੇ ਮਾੜੀ ਕਿਸਮਤ ਕੋਈ ਧੋਖਾ ਇਹਨੂੰ ਦੇ ਜਾਵੇ ਜਾਂ ਕਿਸੇ ਜ਼ਮੀਨ ਜਾ ਕੇ ਇਹਨਾਂ ਵਿੱਚੋਂ ਛੱਡ ਜਾਵੇ ਤਾਂ ਰਾਲੇ ਰੋੜ ਕੇ ਕਿਤੇ ਕਬਜ਼ਾ ਹੋ ਜਾਵੇ ਤਾਂ ਉਹ ਕਹਿ ਨਹੀਂ ਸਕਦਾ ਪਰ ਇਹਨਾਂ ਨੇ ਨਹੀਂ ਨਿਕਲਣਾ
0: ਕਿਉਂਕਿ ਬਰਾਬਰ ਦੀ ਟੱਕਰ ਦੇਣ ਵਾਲੀ ਧਿਰ ਨਹੀਂ ਨਾ ਅਜੇ ਆਈ ਨਹੀਂ ਸਕੀ ਜਾਂ ਉਹਨਾਂ ਨੇ ਬਣਨ ਹੀ ਨਹੀਂ ਦਿੱਤੀ ਦੇਖ ਲਓ ਧੜਿਆਂ ਦੇ ਵਿੱਚ ਵੰਡ ਦਿੱਤੇ ਸਾਰੇ
3: ਇਹਨਾਂ ਨੇ ਵੰਡ ਦੇਣੀ ਵੀ ਨਹੀਂ ਉਹਨਾਂ ਨੇ ਪੈਸਾ ਹੀ ਇੰਨਾ ਆ
0: ਜੀ
3: ਪੈਸਾ ਹੀ ਇੰਨਾ ਆ ਉਹਨਾਂ ਕੋਲ
0: ਬਿਲਕੁਲ
3: ਪੈਸਾ ਆਇਆ ਤਾਂ ਜਾਂ ਫਿਰ ਦੂਜਾ ਕੰਮ ਕਰਵਾ ਦਿੰਦੇ ਆ ਅਗਲੀ ਚੱਕੀ ਅੰਦਰ ਕਰਵਾ ਦਿੰਦੇ ਆ
0: ਬਿਲਕੁਲ ਜੀ
3: ਇਹ ਬਣਨੀ ਹੈਗੀ ਆ ਡਿਕਟੇਟਰਸ਼ਿਪ ਪਰ ਬਣਨੀ ਹੈਗੀ ਆ ਲੋਕਮੀ
0: ਜੀ ਬਿਲਕੁਲ ਜੀ
3: ਲੋਕਮੀ ਡਿਕਟੇਟਰਸ਼ਿਪ ਬਣਨੀ ਹੈ ਬਣਨੀ ਇਹ ਪਰ ਇੱਕ ਗੱਲ ਦਾ ਸਵਾਦ ਆਜੂਗਾ ਵੀ ਜਿਹੜਾ ਇਹਨਾਂ ਨੇ ਨਾ ਗੰਦ ਪਾਇਆ ਸੀਗਾ ਅਕਾਲੀਆਂ ਨੇ ਦੂਜਿਆਂ ਨੇ ਕਾਂਗਰਸ ਦੇ ਹੁਣ ਆ ਜਿਹੜਾ ਅੱਧੇ ਤਾਂ ਪਹਿਲੀ ਗੱਲ ਤਾਂ ਜਿੰਨੇ ਵੀ ਮੋਹਰੇ ਲਾਏ ਉਹ ਸਾਰੇ ਕਮਲੇ ਆ ਦਿੱਤੇ ਉਹ ਕਹਿਣਾ ਕੁਛ ਹੁੰਦਾ ਕਹਿੰਦਾ ਗੋਲੀਆਂ ਚ 12 ਛਾਤੀਆਂ ਮਾਰੀਆਂ ਕਹਿੰਦਾ ਉਹ
0: ਜੀ
3: ਗੋਲੀਆਂ ਵਿੱਚ 12 ਛਾਤੀਆਂ ਮਾਰੀਆਂ ਇਹ ਨੀ
0: ਬਿਲਕੁਲ
3: 12
0: ਗੋਲੀਆਂ ਛਾਤੀ ਚ ਮਾਰੀਆਂ ਨੇ ਜੀ
3: ਇਹ ਨੀ ਕਿਹਾ ਉਹਨੇ ਕਹਿੰਦਾ ਛਾਤੀਆਂ ਮਾਰੀਆਂ ਗੋਲੀਆਂ ਦੇ ਵਿੱਚ 12
0: ਜੀ ਉਹ ਵਧਾ ਚੜਾ ਕੇ ਦੱਸਣਾ ਹੁੰਦਾ ਨਾ ਜੇ ਫਿਰ ਥੋੜਾ ਜਿਹਾ
3: ਮੈਨੂੰ ਤਾਂ ਉਹ ਕੀ ਭੁੱਲਦਾ ਇਹਦਾ ਮੇਰਾ ਨਾ ਰਾਜੇ ਬੜਿੰਗ ਦਾ ਨਾ ਆਈ ਤੋਂ ਜਦ
0: 48 ਜੀ
3: ਪੁਰਾਣੀ ਹੀ ਇੱਕ ਵੀਡੀਓ ਨਹੀਂ ਉਹਦੇ ਵਿੱਚ ਪਤਾ ਕਹਿੰਦਾ ਇਹਦਾ ਇਹਦਾ ਜਿਹੜੀ ਕਿਤਾਬ ਆਵਾਜ਼ ਉਦਾਂ ਦੀ ਆ ਦੇਖ ਕੇ ਤਰਸ ਜਾਂਦਾ ਸੁਣ ਕੇ
0: ਹਾਂਜੀ
3: ਉਹ ਜਿੱਦਾਂ ਵੀ ਹੁਣ ਤੁਹਾਡੇ ਬੱਚਿਆਂ ਦੇ ਘਰ ਆ ਕੇ ਤੜਾਕੀਆਂ ਵੀ ਅਸੀਂ ਬੰਨਿਆ ਕਰਨੀਆਂ ਤੁਹਾਡੀ ਕੁੜੀ ਨੂੰ ਸਕੂਟਰ ਲੱਗ ਜਾਂਦਾ ਤੁਹਾਨੂੰ ਮੁੰਡੇ ਨੂੰ ਏਦਾਂ ਪਿੰਡ ਦੇ ਵਿੱਚ ਇਨੋਵਾ ਕਾਰਾਂ ਉਹਦੇ ਖੋਲ ਕੇ ਦੇਖੋ ਤੁਸੀਂ ਹਾਸਾ ਹੀ ਬਹੁਤ ਆਉਂਦਾ ਤੂੰ ਦੱਸੋ ਭਲਾਈ ਕੋਈ ਗੱਲਾਂ ਕਰਨ ਵਾਲੀਆਂ
0: ਬਿਲਕੁਲ
3: ਤੜਾਕੀ ਬੰਨਣੀ ਆ ਇਨੋਵਾ ਦੇਣੀ ਆ ਜਾਂ ਸਾਈਕਲ ਦੇਣਾ ਆ ਪੀ ਕਰਨ ਨੂੰ ਗੱਲਾਂ ਕਰਨ ਵਾਲੀ
0: ਬਿਲਕੁਲ
3: ਯਾਰ ਹੁਣ ਜਿੱਦਾਂ ਇਹਨੇ ਕੀਤਾ ਆ ਭਗਵੰਤ ਮਾਨ ਨੇ ਉਦੋਂ ਤੁਸੀਂ ਵੀ ਇਹ ਗੱਲ ਕੀਤੀ ਸੀਗੀ
0: ਹਾਂਜੀ
3: ਆਹ ਸ਼ਹਿਰ ਨੂੰ ਆਹ ਦੇਤਾ ਆਹ ਸ਼ਹਿਰ ਨੂੰ ਆਹ ਦੇ ਦਿੱਤਾ ਆਹ ਦੇ ਦਿੱਤਾ ਟ੍ਰੇਨ ਚਲਾਤੀ ਆ ਮੰਦਰ ਖੋਲਤਾ ਯਾਰ ਇਹ ਸਾਨੂੰ ਇਹ ਚਾਹੀਦਾ ਆ
0: ਨਾ ਜੀ ਨਾ ਜੀ ਨਹੀਂ ਜੀ,
3: ਸਾਨੂੰ ਚਾਹੀਦਾ ਪੜ੍ਹਾਈ ਚਾਹੀਦੀ,
0: ਪੜ੍ਹਾਈ ਚਾਹੀਦੀ ਹੈ,
3: ਸਕੂਲ ਚਾਹੀਦੇ ਆ,
0: ਰੋਜ਼ਗਾਰ
3: ਸਾਨੂੰ ਵਧੀਆ
0: ਚਾਹੀਦਾ
3: ਹਸਪਤਾਲ ਚਾਹੀਦੇ ਹੈਗੇ ਆ, ਸਾਨੂੰ ਵਧੀਆ ਸੜਕਾਂ ਚਾਹੀਦੀਆਂ, ਦਫ਼ਤਰਾਂ ਦੇ ਵਿੱਚ ਕੋਈ ਰਿਸ਼ਵਤ ਨਾ ਲਵੇ,
0: ਬਿਲਕੁਲ ਹੈ ਜੀ,
3: ਹੈ ਪਾਣੀ ਸਾਨੂੰ ਚਾਹੀਦਾ ਆ, ਸੜਕਾਂ ਸਾਫ਼ ਚਾਹੀਦੀਆਂ
0: ਜੀ,
3: ਥਾਣੇ ਵਿੱਚ ਰਿਸ਼ਵਤ ਨਾ ਕੋਈ ਲਵੇ, ਬੈਂਕਾਂ ਦੇ ਵਿੱਚ ਸਾਨੂੰ ਕਦੇ ਸਾਡੇ ਪੈਸੇ
0: ਖੱਜਲ ਖੁਆਰੀ ਨਾ ਹੋਵੇ ਜੀ, ਬਿਲਕੁਲ ਸਿਸਟਮ ਜਿੱਦਾਂ ਇਹਨਾਂ ਮੁਲਕਾਂ ਚ ਉਦਾਂ ਦਾ ਬਣੇ ਜੀ, ਬਿਲਕੁਲ
3: ਭਾਜੀ, ਬੈਂਕਾਂ ਚ ਪੈਸੇ ਕਢਾਉਣ ਜਾਓ ਨਾ ਆਪਣੇ, ਉਹ ਸਾਨੂੰ ਪੈਂਦੇ ਮੋਰੋਂ,
0: ਬਿਲਕੁਲ ਹੈ ਜੀ,
3: ਮੇਰੇ ਨਾਲ 2 ਵਾਰੀ ਹੋ ਚੁੱਕੀ, ਮੈਂ ਜਾਣਾ ਛੱਡਤਾ, ਮੈਂ ਜਾਂਦਾ ਨਹੀਂ, ਮੇਰੇ ਘਰ ਦੇ ਮੈਨੂੰ ਭੇਜਦੇ ਵੀ, ਮੈਂ ਬਾਪੂ ਜਾਣਦੇ ਜਾਓ, ਮੈਂ ਨਹੀਂ ਜਾਣਾ,
0: ਬਿਲਕੁਲ
3: ਮੇਰੀ ਬਰਦਾਸ਼ਤ ਵਾਲੀ ਹੱਦ ਬਹੁਤ ਘੱਟ ਆ,
0: ਬਿਲਕੁਲ ਹੈ ਜੀ,
3: ਅਸੀਂ ਇਸ ਕਰਕੇ ਚਲੋ ਗੱਲ ਹਾਂ ਕਰਦੇ ਜੀ ਤੁਹਾਡੀ,
0: ਜੀ
3: ਕਿ ਜੇ ਸਾਡੇ ਆ ਗਏ ਪੰਜਾਬ ਚ ਤਾਂ ਭੁੱਲ ਜਾਓ ਫਿਰ ਮੁੜ ਕੇ ਜਾਣਾ,
0: ਹਾਂ ਬਿਲਕੁਲ ਉਹ ਤਾਂ ਹੈ ਜੀ, ਬਿਲਕੁਲ
3: ਪੰਜਾਬ ਚ ਮੈਨੂੰ ਜਾਣ
0: ਜੀ,
3: ਪਰ ਮੈਂ ਤਾਂ ਕਹਿੰਦਾ ਇੱਕ ਵਾਰੀ ਆ ਜਾਣਾ ਚਾਹੀਦਾ, ਇਹਨਾਂ ਨੂੰ ਪਤਾ ਤਾਂ ਲੱਗੇ,
0: ਆਹ ਜਿੱਥੇ ਇੰਨੇ ਦੇਖ ਲਏ ਆ, ਇਹ ਵੀ ਦਿਖਾ ਦੇਣ ਜੀ ਆਪਣਾ ਜਿਹੜਾ ਦਿਖਾਉਣਾ ਆ, ਬਿਲਕੁਲ
3: ਆਹੋ, ਜੇ ਤੁਸੀਂ ਜਦ ਤੁਸੀਂ ਇੰਨੇ ਸਾਲ ਆਪਣੇ ਆਪ ਨੂੰ ਲਟਵਾ ਲਿਆ ਬਾਦਲਾਂ ਦੇ ਕੋਲੋਂ, ਕਾਂਗਰਸ ਕੋਲੋਂ ਲਟਵਾ ਲਿਆ, ਹੁਣ ਝਾੜੂ ਵਾਲੇ ਤੁਹਾਨੂੰ ਝਾੜੂ ਮਾਰਨ ਦਾ ਸਾਡੇ,
0: ਹੁਣ ਤਾਂ ਬਹਾਦਰ ਜੀ ਇਹ ਹਾਲ ਨੇ ਕਿ ਉਹ ਕਹਿੰਦੇ ਨਾ ਬੰਦਾ ਮਰਦਾ ਮਰਦਾ ਵੀ ਕੋਸ਼ਿਸ਼ ਕਰਦਾ ਮਰੇ ਵਾਂਗ, ਕਈ ਹਾਲਾਤ ਨੇ ਹੁਣ ਤਾਂ, ਜਾਂ ਤਾਂ ਮਰ ਜਾਓ ਤੇ ਜਾਂ ਫਿਰ ਲੜ ਕੇ ਚੰਗੀ ਤਰ੍ਹਾਂ, ਜਿੱਦਾਂ ਹੁਣ ਇਰਾਨ ਦੇ ਸਿਰ ਦੇ ਉੱਤੇ ਬਣੀਆਂ ਉਹੀ ਹਾਲਾਤ ਸਾਡੇ ਨੇ ਜੀ,
3: ਭਾਜੀ ਮੈਂ ਇੱਕ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ, ਸਾਡੀ ਸਾਰੀ ਇੱਕੋ ਹੀ ਸਾਡੇ ਚ ਪ੍ਰੋਬਲਮ ਆ, ਉਹ ਜਾਣੀ ਵੀ ਨੀ ਗਈ, ਨਾ ਜਾਣ ਦਾ ਕੋਈ ਉਹਦਾ ਫਾਇਦਾ ਹੀ ਆ, ਜਿਹੜੀ ਸਾਡੀ ਨਾ ਚਮਚਾ ਗਿਰੀ ਆ,
0: ਬਿਲਕੁਲ
3: ਜਿੱਦਣ ਉਹ ਸਾਡੇ ਚੋਂ ਖਤਮ ਹੋ ਗਈ,
0: ਹੁਣ ਉਹ ਖਤਮ ਨਹੀਂ ਹੁੰਦੀ, ਉਹ ਤਾਂ ਸ਼ੁਰੂ ਤੋਂ ਚੱਲਦੀ ਆ ਰਹੀ,
3: ਮੈਨੂੰ ਇੱਕ ਆਹ ਸਮਝ ਲੱਗਦੀ ਹੁੰਦੀ ਜੀ, ਆ 36 ਕਰੋੜ ਹੀ ਆ ਜੀ, 36 ਕਰੋੜੀ ਬਾਪੇ ਆ ਗਏ, ਇਹ
0: ਬਿਲਕੁਲ
3: 108 ਕੀ ਹੁੰਦਾ, ਉਹਦਾ ਮਤਲਬ ਕੀ ਹੁੰਦਾ 108 36 ਕਰੋੜੀ, ਯਾਰ ਜਦ ਤੁਹਾਨੂੰ 10 ਗੁਰੂ ਮਿਲੇ 11ਵਾਂ ਗੁਰੂ ਗ੍ਰੰਥ ਸਾਹਿਬ, ਤੁਸੀਂ
0: ਬਿਲਕੁਲ
3: ਪਤਾ ਨੀ ਕਿੱਥੋਂ ਲਿਆਉਂਦੇ 108 ਕਿੱਥੋਂ ਲਿਆਉਂਦੇ ਆ, 100 ਅਮਰੀਕਾ ਚ ਵੀ ਰੇਡੀਓ ਚੱਲਦੇ, ਉੱਥੋਂ ਵੀ ਲੱਗਦੇ ਹੋ ਕਹਿਣ 42ਵੀਂ ਵਰਸੀ ਬਹਿਣ ਫਲਾਣੇ ਬਾਪੇ ਦੀ, ਯਾਰ 47ਵੀਂ ਆ ਜਾਣਾ, 44ਵਾਂ 45ਵਾਂ ਆ ਜਾਣਾ,
0: ਬਿਲਕੁਲ
3: ਕਿਉਂ ਅਸੀਂ ਸਿਰ ਮਸ਼ਹੂਰੀ ਕਰਾਉਣ ਲਈ,
0: ਬਿਲਕੁਲ
3: 10 ਗੁਰੂ ਤੇ 11ਵਾਂ ਗੁਰੂ ਗ੍ਰੰਥ ਸਾਹਿਬ, ਪਰ ਉਹ ਤੋਂ ਕਹਾਂ ਆਪਾਂ ਕਾਹਦੀ ਗੱਲ ਕਰਦੇ ਹਾਂ, ਕੋਈ ਕਰੋੜੀਆਂ ਦੀ ਨਹੀਂ, ਕਰੋੜੀਆਂ ਦੀ
0: ਹੁਣ ਦੇਖੋ ਆਪਣੇ ਮੁਲਕਾਂ ਦੇ ਕਿੰਨੀ ਖੁਸ਼ਹਾਲੀ, ਇੱਥੇ ਕੋਈ ਡੇਰਾ ਨੀ, ਕੋਈ ਕੁਛ ਨੀ, ਕੋਈ ਲੈਣਾ ਦੇਣਾ ਨੀ,
3: ਭਾਜੀ
0: ਹਨਾ ਜੀ,
3: ਭਾਜੀ ਤੁਸੀਂ ਦੇਖੋ, ਮੈਂ ਕਿਹਾ ਤੁਸੀਂ ਦੇਖੋ ਇਹਨਾਂ ਨੇ ਚਰਚਾ ਬੰਦ ਹੀ ਕਰ ਦਿੱਤੀਆਂ,
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ,
3: ਚਰਚਾ ਹੈ ਨੀ ਕੋਈ ਵੀ, ਨਾ
0: ਬਹੁਤ ਘੱਟ ਨੇ ਜੀ, ਬਿਲਕੁਲ
3: ਬਹੁਤ ਘੱਟ ਆ, ਉਹ ਸਿਰਫ ਨਾਮੋ ਨਿਸ਼ਾਨ ਜਿਹਾ ਰਹਿ ਗਿਆ ਉਦੇ ਕਿਤੇ, ਐਵੇਂ ਮੈਂ ਤਾਂ ਕਈ ਵਾਰੀ ਇਹਨਾਂ ਤੇ ਵੀ ਗੁੱਸੇ ਹੁੰਦਾ ਹੁੰਦਾ ਗੋਰਿਆਂ ਦੇ ਵੀ, ਜਦੋਂ ਨਾ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਇਹ ਵੀ ਬਹੁਤ ਜ਼ਿਆਦਾ ਡੈਨਮਾਰਕ ਸਾਡਾ ਬਹੁਤ ਜ਼ਿਆਦਾ ਜਿਹੜੇ ਨਾ ਪੋਲੀਟਿਕਲ ਆ,
0: ਬਿਲਕੁਲ ਹੈ ਜੀ, ਆਪਣੇ ਸਵੀਡਨ ਦੇ ਨਾਲ ਜਾਂ ਇਹਦੇ ਵਿੱਚ ਕਾਫੀ ਰੋਲਾ ਰੱਪਾ ਪੈਂਦਾ ਰਹਿੰਦਾ ਜੀ, ਹਾਂਜੀ,
3: ਨਹੀਂ ਸਾਡੇ ਨਾ ਇਹ ਸਾਡੇ ਪੰਗਾ ਇੱਥੇ ਪਿਆ, ਸਾਡੇ ਨਾ ਜਿਹੜੀ ਵੀ ਗੱਲ ਲਿਖਦੇ ਆ ਨਾ, ਲਿਖਦੇ ਆ ਵੀ ਮੁਸਲਿਮ,
0: ਹਾਂਜੀ ਬਿਲਕੁਲ,
3: ਉਹ ਜਿਹੜੇ ਆ ਜਿਹੜੀ ਕ੍ਰਿਮੀਨਲ ਆ ਨਾ,
0: ਹਾਂਜੀ ਹਾਂਜੀ,
3: ਮੁਸਲਿਮ ਲਿਖਦੇ ਆ, ਉਹ ਮੈਂ ਨਾ ਕਈ ਗੋਰਿਆਂ ਨਾਲ ਗੱਲ ਕੀਤੀ, ਮੈਂ ਕਿਹਾ ਮੈਨੂੰ ਇਹ ਸਮਝ ਨੀ ਆਉਂਦੀ ਵੀ ਆਹ ਜਿਹੜੇ 2 ਪਾਰਟੀਆਂ ਆ, ਦੋ ਪਾਰਟੀਆਂ, ਮੈਂ ਕਿਹਾ ਵੀ ਇਹ ਮੁਸਲਿਮ ਕ੍ਰਿਮੀਨਲ ਕਾਹਦੇ ਲਿਖਦੇ ਆ, ਕਿਉਂਕਿ ਉਹ ਮਤਲਬ ਕਿ ਉਹਨਾਂ ਦਾ ਕਹਿਣਾ ਇਹ ਚਾਹੁੰਦੇ ਆ ਵੀ ਜਿਹੜੇ ਫੋਰਨਰ ਆ ਨਾ ਮੁਸਲਿਮ ਕ੍ਰਿਮੀਨਲ,
0: ਜੀ
3: ਮੈਂ ਕਿਹਾ ਇੱਥੇ ਉਹਨਾਂ ਕੋਲ ਸਾਰੇ ਕਹੋ,
0: ਬਿਲਕੁਲ
3: ਜਰਮਨ ਤੋਂ ਆਇਆ ਕੋਈ, ਅਮਰੀਕਾ
0: ਬਿਲਕੁਲ,
3: ਰਸ਼ੀਆ ਤੋਂ ਆਇਆ, ਉਹ ਕਿਹੜਾ ਨਹੀਂ ਹੋ ਸਕਦੇ,
0: ਬਿਲਕੁਲ
3: ਕ੍ਰਿਮੀਨਲ, ਜੇ ਤੁਸੀਂ ਕ੍ਰਿਮੀਨਲ ਕਹਿਣਾ ਸਾਰਿਆਂ ਨੂੰ,
0: ਸਾਰਿਆਂ
3: ਕ੍ਰਿਮੀਨਲ ਕ੍ਰਿਮੀਨਲ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਬਾਹਰ ਕੱਢਣਾ, ਉਹ ਜਿਹੜੇ ਉਹ ਜਿਹੜਾ ਮਰਜ਼ੀ ਹੋਏਗਾ,
0: ਬਿਲਕੁਲ ਹੈ ਜੀ, ਦਰੁਸਤ ਹੈ ਜੀ,
3: ਕਿਉਂਕਿ ਬਹੁਤ ਮੁਸਲਮਾਨ ਮੇਰੇ ਨਾਲ ਜਦ ਰਹਿੰਦੇ ਆ, ਮੇਰੇ ਨਾਲ ਬਹੁਤ
0: ਚੰਗੇ ਵੀ ਆ, ਬਿਲਕੁਲ ਹੈਗੇ ਆ ਜੀ, ਉਹ ਇਹਨਾਂ ਚੀਜ਼ਾਂ ਚ ਬਲੀਵ ਨੀ ਕਰਦੇ, ਕਈ ਤਾਂ ਇਦਾਂ ਦੇ ਵੀ ਹੈਗੇ ਆ, ਬਿਲਕੁਲ ਹੈ,
3: ਯਾਰ ਭਾਜੀ ਮੈਂ ਇੱਕ ਨੂੰ ਜਾਣਦਾ, ਮੇਰਾ ਗੁਆਂਢੀ ਸੀਗਾ ਉਹ, 25 ਸਾਲ ਹੋ ਗਿਆ ਮੇਰਾ, ਮੇਰੀ ਜਿੰਨੀ ਉਹਨੇ ਹੈਲਪ ਕੀਤੀ ਗੱਲ ਹੀ ਜਾਣ ਤੋਂ,
0: ਬਿਲਕੁਲ ਬਿਲਕੁਲ
3: ਬਾਹਰ ਕੱਢਣਾ ਜਨਮਾਂ ਚੋਂ,
0: ਹਾਂਜੀ ਬਿਲਕੁਲ ਹੈ ਜੀ,
3: ਮੇਰਾ ਜਹਾਜ਼ ਤਿਆਰ ਕਰਾਤਾ ਸੀ ਘਰਦਿਆਂ ਨੇ
0: ਜੀ,
3: ਜਿਹੜੇ ਆਪਣੇ ਸਕੇ ਉਹਨਾਂ ਨੇ ਬੇਚਾਰਿਆਂ ਮੇਰੀ ਹੈਲਪ ਕੀਤੀ, ਉਦੋਂ ਮੈਨੂੰ ਡੈਨਿਸ਼ ਨਹੀਂ ਸੀ ਆਉਂਦੀ
0: ਜੀ, ਬਿਲਕੁਲ ਹੈ ਜੀ,
3: ਇਸ ਕਰਕੇ ਆਪਾਂ ਸਾਰਿਆਂ ਤੇ ਨਹੀਂ ਟੈਲ ਦਿੱਤਾ,
0: ਸਾਰਿਆਂ ਤੇ ਨਹੀਂ, ਬਿਲਕੁਲ ਹਰ ਧਰਮ ਵਿੱਚ ਮਾੜੇ ਚੰਗੇ ਹੈਗੇ ਨੇ ਜੀ, ਹਰ ਪਰਿਵਾਰ ਚ ਨੇ ਜੀ, ਬਿਲਕੁਲ ਹਰ ਦੇਸ਼ ਚ ਨੇ ਜੀ,
3: ਇਹਦੀ ਐਗਜ਼ਾਮਪਲ ਜਿੱਥੇ ਮਰਜ਼ੀ ਜੋੜ ਲਓ ਤੁਸੀਂ,
0: ਜੋੜ ਲਓ ਜੀ,
3: ਤਾਂ ਕਹਿੰਦੇ ਵੀ ਪੁਰਖ ਚੰਗੇ ਵੀ ਆ, ਪੁਰਖ ਮਾੜੇ ਵੀ ਆ,
0: ਬਿਲਕੁਲ
3: ਸਰਦਾਰ ਚੰਗੇ ਵੀ, ਸਰਦਾਰ
0: ਮਾੜੇ ਵੀ ਆ, ਬਿਲਕੁਲ
3: ਹਿੰਦੂ ਚੰਗੇ ਹਿੰਦੂ ਗੰਦੇ ਵੀ ਆ,
0: ਬਿਲਕੁਲ ਹੈ ਜੀ,
3: ਇਹ ਆਪਾਂ ਜਿੱਥੇ ਮਰਜ਼ੀ ਜੋੜ ਲਈਏ,
0: ਜੋੜ ਲਈਏ, ਬਿਲਕੁਲ,
3: ਪਰ ਜੇ ਆਪਾਂ ਪੂਰੀ ਸਿੱਖ ਕੌਮ ਨੂੰ ਗਲਤ ਕਰ ਦਈਏ ਜਾਂ ਪੂਰੀ,
0: ਉਹ ਗਲਤ ਹੈ ਜੀ, ਬਿਲਕੁਲ ਹੈ,
3: ਉਹ ਆਪਣੀ ਦਾ ਨਹੀਂ ਕਰਦਾ,
0: ਨਹੀਂ ਕਰ ਸਕਦੇ ਜੀ, ਬਿਲਕੁਲ, ਥੈਂਕ ਯੂ ਬਹਾਦਰ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਲੋ ਦੋਸਤੋ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ,
4: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਵੀਰਾਂ ਨੂੰ ਜੀ,
0: ਸਤਿ ਸ੍ਰੀ ਅਕਾਲ ਜੀ,
4: ਗੱਲਾਂ ਬਾਤਾਂ ਹੋਈਆਂ ਸੈਨੀ ਔਜਲਾ ਜੀ ਤੇ ਖਾਸ ਕਰਕੇ ਆਪਣੇ ਬਹਾਦਰ ਵੀਰ,
0: ਬਿਲਕੁਲ ਹੈ ਜੀ, ਜੀਰਾ ਜੀ ਕੀ ਮਹਿਸੂਸ ਕਰਦੇ ਹੋ ਪ੍ਰਧਾਨ ਮੰਤਰੀ ਉਹਨਾਂ ਦੀ ਫੇਰੀ ਅੱਜ ਜਿਹੜੀ ਹੋਈ ਹੈ ਜੀ?
5: ਭਾਜੀ ਮੈਂ ਤਾਂ 1980 ਦੇ ਵਿੱਚ ਨਿੱਕਰ ਪਾਉਂਦਾ ਰਿਹਾ ਜੀ ਇਹਨਾਂ ਦੀ
0: ਜੀ।
5: ਗੱਲ ਇਹ ਆ
0: ਜੀ
5: ਮੈਂ ਵੀ ਠੀਕ ਹੈ ਇਹਨਾਂ ਦੀ ਡੋਲ ਜੀ ਨਾਲ ਜੁੜਿਆ ਸੀ ਕਿਸੇ ਟਾਈਮ ਤੇ
0: ਜੀ,
5: ਕਿਉਂਕਿ ਸਾਡੇ ਲੋਕ ਆਪਾਂ ਜਿੰਨੇ ਵੀ ਲੋਕ ਹੈਗੇ ਨਾ ਤੁਸੀਂ ਹਿੰਦੀ ਚੈਨਲ ਯੂਟਿਊਬ ਦੇ ਮੈਨੂੰ ਲੱਗਦਾ ਕੋਈ ਵੀ ਨਹੀਂ ਸੱਜਣ ਸੁਣਦਾ
0: ਜੀ,
5: ਵੀ ਜਿੰਨੇ ਮੈਂ ਉਹਨਾਂ ਨਾਲ ਲਿੰਕ ਦੇ ਵਿੱਚ ਰਹਿਣਾ
0: ਜੀ,
5: ਚੰਗੇ ਚੰਗੇ ਬੰਦੇ ਜਿਹੜੇ ਵਧੀਆ ਆਪਣੇ ਜਰਨਲਿਸਟ ਨੇ 70-70 75-80 ਸਾਲਾਂ ਦੇ ਜੀ
0: ਜੀ,
5: ਕਿਸੇ ਦੀ ਨਿਗਾਹ ਵਿੱਚ ਤਾਂ ਸਹੀ ਹੋਣ ਜੀ ਘੱਟੋ ਘੱਟ
0: ਜੀ
5: ਸਰਕਾਰ
0: ਜੀ,
5: ਗੱਲ ਤਾਂ ਇਹ
0: ਜੀ
5: ਕੋਈ ਤਾਂ ਕੰਮ ਸਾਡਾ ਸਹੀ ਨੀ ਹੋਣ ਡਿਆ
0: ਜੀ,
5: ਜਾਂ ਸਾਨੂੰ ਦੱਸਣ ਹੁਣ ਤੁਸੀਂ ਆਪਣੇ ਨਾਲ ਇਹ ਵੀ ਕਹਿ ਕੇ ਗਏ ਸੀ ਨਾ ਕਿ ਜਦੋਂ ਆ ਜਾਣ ਕੋਈ ਕੋਈ ਗੱਲ ਕੀਤੀ ਸੀਗੀ
0: ਜੀ
5: ਇਹਨਾਂ ਦੇ ਵੱਡੇ ਇੰਕ ਟੈਂਕ ਰੱਖੇ ਹੋਏ ਮਗਲੇ ਬੰਨੇ
0: ਬਿਲਕੁਲ ਹੈਗੇ ਨੇ ਜੀ
5: ਇੰਕ ਟੈਂਕ ਤਾਂ ਭਾਜੀ ਦੱਸੋ ਜਦੋਂ ਇੱਕ ਜਿਹੜੇ ਕਾਨੂੰਨ ਦੇ ਰਖਵਾਲੇ ਆ
0: ਜੀ
5: ਸਹੀ ਮਹੀਨੇ ਵਿੱਚ
0: ਜੀ
5: ਸਾਡੇ ਆਪਣੇ ਚੁਣਾਵ ਯੋਗ ਜੀ
0: ਜੀ
5: ਜਿਹੜੇ ਕਿ ਇੱਕ ਜਮਾ ਹੀ ਜਿਹਨੂੰ ਆਪਾਂ ਕਹਿ ਦਈਏ ਸਾਂਝੇ ਹੋਣੇ ਚਾਹੀਦੇ ਆ
0: ਜੀ,
5: ਉਹ ਹੀ ਉਹਨਾਂ ਦੇ ਮਗਰ ਖੜੇ ਆ ਡਾਂਗ ਪੈਰ ਗੱਡ ਕੇ
0: ਜੀ,
5: ਤੇ ਫਿਰ ਥਿੰਕ ਟੈਂਕ ਏਡੂ ਵੱਡੇ ਕੀ ਹੋ ਜਾਣਗੇ ਦੱਸੋ ਮੈਨੂੰ,
0: ਬਿਲਕੁਲ ਹੈ
5: ਕਿ ਪੈਜੂਗਾ ਕੋਈ ਫਰਕ
0: ਜੀ,
5: ਜਿੰਨੇ ਮਰਜ਼ੀ ਸਾਲ ਕੱਢ ਲੈ ਕੱਢ ਲੈਣੇ, ਗੱਲ 47 ਦੀ ਕਰਦੇ ਆ ਪਤਾ ਨੀ ਕਿੱਥੋਂ ਤੱਕ ਇਹਨਾਂ ਨੇ ਖਿੱਚ ਕੇ ਜਾਣਾ ਵਾ
0: ਜੀ,
5: ਗੱਲ ਤਾਂ ਵੀ ਨਾ ਲੈਣਾ
0: ਜੀ,
5: ਜਾਂ ਤਾਂ ਇੱਕ ਆਪਾਂ ਦੇਖੋ ਨਾ ਇੱਕ ਹੁੰਦੀ ਇਮਾਨਦਾਰੀ
0: ਜੀ,
5: ਠੀਕ ਆ ਸਾਡੇ ਮਨਮੋਹਨ ਸਿੰਘ ਜੀ ਦੇ ਵਿੱਚ ਇਮਾਨਦਾਰੀ ਰੱਜ ਕੇ ਸੀਗੀ, ਪੜ੍ਹੇ ਲਿਖੇ ਸੀਗੇ ਤੇ ਦੂਜਿਆਂ ਦੇ ਕਰਕੇ ਉਹ ਬਦਨਾਮ ਹੋ ਗਏ
0: ਜੀ,
5: ਤੇ ਜਿਹੜੀ ਹੁਣ ਭਾਜੀ ਨੇ ਗੱਲ ਇੱਕ ਕੀਤੀ ਆ ਵੀ ਸਾਡੇ ਜਿਹਨੇ ਆਪਣੇ ਈਸਾਈ ਐਰਾ ਵਗੈਰਾ ਖਤਮ ਹੋ ਗਏ ਆ
0: ਜੀ,
5: ਭਾਜੀ ਜਿਹੜੀ ਸਰਕਾਰ ਆਈ ਨਾ ਤਾਮਿਲਨਾਡੂ ਦੇ ਵਿੱਚ
0: ਹਾਂਜੀ,
5: ਆਪਣਾ ਜਿਹੜਾ ਵਿਜੇ
0: ਸਲਾਪਤੀ ਆ ਉਹਨਾਂ ਨੂੰ ਵੀ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਆ ਪਿਛਲੇ ਸਮੇਂ ਚ
5: ਭਾਜੀ, ਉਹ ਵੀ ਈਸਾਈ ਨੇ ਜੀ
0: ਜੀ ਬਿਲਕੁਲ ਹੈ ਜੀ,
5: ਹਾਂਜੀ ਚੱਕਰੇ ਆ
0: ਜੀ,
5: ਉਹ ਵੀ ਈਸਾਈਆਂ ਦੇ ਮਗਰੀ ਖੜੇ ਆ
0: ਜੀ,
5: ਉਹਨਾਂ ਦੀ ਸੋਚ ਰਾਹੁਲ ਦੇ ਨਾਲ ਰਲਦੀ ਸੀਗੀ
0: ਜੀ,
5: ਉਹਨਾਂ ਦੀ ਇੱਕ ਦੂਜੇ ਨਾਲ ਸੀਟਾਂ ਦਾ ਲੈਣ ਦੇਣ ਹੋਇਆ ਸੀਗਾ
0: ਜੀ,
5: 70 ਸੀਟਾਂ ਦਿੰਦੇ ਸੀ ਕਾਂਗਰਸ ਨੂੰ
0: ਜੀ,
5: ਉਦੋਂ ਕਾਂਗਰਸ ਡੀ ਰਾਜਾ ਦੇ ਮਗਰ ਲੱਗ ਕੇ ਮੰਨੀ ਨੀ
0: ਜੀ ਬਿਲਕੁਲ,
5: ਕੋਈ ਪੁਰਾਣਾ ਗੱਠਜੋੜ ਸੀਗਾ
0: ਜੀ,
5: ਚੱਕਰੇ ਆ
0: ਜੀ,
5: ਤੇ ਹੁਣ ਜੇ ਮੰਨ ਲਓ 29 ਦੀਆਂ ਵੋਟਾਂ ਪੈਂਦੀਆਂ ਵਾ ਐਮਪੀ ਦੀਆਂ
0: ਜੀ,
5: ਜੇ ਤਾਮਿਲਨਾਡੂ ਦੇ ਵਿੱਚ ਅੱਡੀ ਰਾਜਾ ਹੁਣ ਉਹਦੇ ਪੱਲੇ ਵੀ ਕੁਛ ਨੀ ਪੈਣਾ
0: ਜੀ,
5: ਜੇ ਕਾਂਗਰਸ ਨੇ ਉਹਦੇ ਨਾਲ ਅਲਾਇੰਸ ਕੀਤਾ ਕੋਈ ਸੋਚ ਸਮਝ ਕੇ ਕੀਤਾ
0: ਜੀ,
5: ਉਹਨਾਂ ਨੂੰ ਪਤਾ ਵਾ ਡੀ ਰਾਜਾ ਦੇ ਕੱਲ ਨੂੰ ਪੱਲੇ ਹੁਣ ਕੁਛ ਨੀ ਹੈਗਾ
0: ਬਿਲਕੁਲ ਹੈ ਜੀ,
5: ਤੇ ਮੈਂ ਗੱਲ ਕਰਾਂਗਾ ਪੰਜਾਬ ਦੀ, ਚਲੋ ਮੋਦੀ ਸਾਹਿਬ ਹੋ ਕੇ ਗਏ ਆ
0: ਜੀ,
5: ਪਰ ਅੱਜ ਤੱਕ ਸਾਨੂੰ ਕੋਈ ਪਲੱਸ ਪੁਆਇੰਟ ਨੀ ਮੋਦੀ ਸਾਹਿਬ ਨੇ ਪੰਜਾਬ ਜਾ ਕੇ ਦਿੱਤਾ
0: ਜੀ,
5: ਚੱਕਰੇ ਆ
0: ਜੀ,
5: ਜਿੰਨੇ ਮਰਜ਼ੀ ਤੁਸੀਂ ਇਹਨਾਂ ਦੇ ਪਹਿਲੇ ਵੀ ਦੌਰੇ ਦੇਖ ਲਓ ਚੈੱਕ ਕਰ ਲਓ ਜਾ ਕਿੱਦਾਂ
0: ਜੀ,
5: ਪਰ ਸਾਨੂੰ ਉਹਨਾਂ ਤੋਂ ਕੋਈ ਨਾ ਵਧੀਆ ਉਮੀਦ ਨੀ ਜਾਗੀ ਪੰਜਾਬੀਆਂ ਨੂੰ
0: ਜੀ,
5: ਜੇ ਇੱਕ ਤਾਂ ਆਪਾਂ ਪ੍ਰਾਪੋਗੰਡਾ ਕਰਨਾ ਝੂਠ ਮਾਰ ਕੇ ਕਰਨਾ
0: ਜੀ,
5: ਜਿਹੜਾ ਕਿ ਕਰੀ ਜਾਂਦੇ ਆ
0: ਬਿਲਕੁਲ ਹੈ ਜੀ,
5: ਆਪਾਂ ਨੂੰ ਪਤਾ ਹੀ ਆ
0: ਜੀ
5: ਭਾਜੀ, ਕਿੱਡੇ ਕਿੱਡੇ ਦੇਸ਼ਾਂ ਦੇ ਵਿੱਚ ਵਧੀਆ ਕੰਟਰੀ ਹੈਗੇ, ਕੈਨੇਡਾ ਅਮਰੀਕਾ
0: ਜੀ,
5: ਇੰਗਲੈਂਡ ਨਿਊਜ਼ੀਲੈਂਡ ਵਰਗੇ, ਉੱਥੇ ਤੋਂ ਜਾ ਕੇ ਤਾਂ ਹੁਣ ਦੇਖ ਲਓ ਅੱਜ ਜਿਵੇਂ ਹੁਣ ਅੱਜ ਦੱਸਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਜਿੰਨੀ ਵੀ ਉਹਨਾਂ ਦੇ ਭੀੜ ਇਕੱਠੀ ਕੀਤੀ ਆ, ਇਹਨਾਂ ਦੇ ਜਹਾਜ਼ਾਂ ਦਾ ਜਹਾਜ਼ ਭਰ ਭਰ ਕੇ ਆਏ
0: ਬਿਲਕੁਲ,
5: ਇਹਦਾ ਮਤਲਬ ਜਿਹੜੀ ਇਸ਼ਤਿਹਾਰਬਾਜ਼ੀ ਅਸੀਂ ਇੰਡੀਆ ਦੇ ਵਿੱਚ ਕਰਦੇ ਪਏ ਆ
0: ਜੀ,
5: ਅਸੀਂ ਕਸਰ ਉਹ ਬਾਹਰ ਜਾ ਕੇ ਛੱਡੀ
0: ਜੀ, ਉਹ ਇਹਦੇ ਨਾਲ ਦੇਖੋ ਕਿਤੇ ਨਾ ਕਿਤੇ ਇਹ ਵੀ ਛਵੀ ਆਪਣੀ ਸਵਾਰਨ ਦੇ ਵਿੱਚ ਪਏ ਆ ਨਾ, ਜਿੱਦਾਂ ਹੁਣ ਚਲੋ ਇੰਡੀਆ ਅਮਰੀਕਾ ਆਪਣੀ ਡਾਂਗ ਕਿਤੇ ਨਾ ਕਿਤੇ ਰੱਖਦਾ, ਉਹ ਚਾਹੇ ਚਾਈਨਾ ਆ ਚਾਹੇ ਇੰਡੀਆ ਆ ਤੇ ਚਾਹੇ ਦੋ ਤਿੰਨ ਮੁਲਕ ਹੋਲ ਨੇ, ਉਹਨਾਂ ਦੇ ਉੱਤੇ ਡਾਂਗ ਜ਼ਰੂਰ ਰੱਖਦਾ ਕਿ ਘੱਟ ਗਿਣਤੀਆਂ ਦੇ ਉੱਤੇ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਲਾਲ ਲਕੀਰ ਦੇ ਵਿੱਚ ਨੇ 3-4 ਮੁਲਕ, ਤੇ ਉਹ ਕਿਤੇ ਨਾ ਕਿਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਣੀ ਛਵੀ ਨੂੰ ਸੁਧਾਰਨ ਦੇ ਲਈ ਇਹ ਚੀਜ਼ਾਂ ਵੀ ਕਰ ਰਹੇ ਆ ਨਾ,
5: ਉਹਨਾਂ ਨੂੰ ਪਤਾ ਵਾ ਉਹਨਾਂ ਨੂੰ ਪਤਾ ਜੋ ਇੰਡੀਆ ਚ ਹੋ ਰਿਹਾ ਇਹ ਤਾਂ ਨੀ ਗੱਲ ਹੈਗੀ, ਸਰਕਾਰ ਕੋਲ ਹੁੰਦੀ ਆ
0: ਜੀ,
5: ਇਹ ਤਾਂ ਨੀ ਗੱਲ ਹੈਗੀ, ਫਿਰ
0: ਜੀ
5: ਹੁਣ ਰਾਤੀ ਆਪਣੇ ਇੱਕ ਸੱਜਣ ਸਾਡੇ ਨਾਲ ਗਰੁੱਪ ਦੇ ਵਿੱਚ ਆਪਣੇ ਰਲੇ ਹੋਏ ਆ
0: ਹਾਂਜੀ,
5: ਆਪਣੇ ਸਾਊਥ ਅਫਰੀਕਾ ਤੋਂ ਨੇ
0: ਜੀ
5: ਜਸਟਿਸ ਜੀ
0: ਜੀ,
5: ਉਹ ਦੇਖੋ ਜੀ ਉਹਨਾਂ ਦੇ ਕੱਲੇ ਹੈਗੇ ਨੇ, ਬੇਟਾ ਉਹਨਾਂ ਦਾ ਆਸਟ੍ਰੇਲੀਆ ਵਾ, ਘਰਦਿਆਂ ਦੀ ਡੈਥ ਹੋ ਚੁੱਕੀ ਆ
0: ਜੀ।
5: ਉਹ ਦੇਖੋ ਉਹਨਾਂ ਦਾ ਗਰੁੱਪ ਟਾਈਪ ਬਣਿਆ ਜੀ, ਉਹਨਾਂ ਦੇ ਨਾਲ ਬਾਕੀ ਸਾਰੇ ਮੁਸਲਿਮ ਵੀ ਰਹਿੰਦੇ ਭਰਾ ਰਹਿੰਦੇ ਆ,
0: ਬਿਲਕੁਲ
5: ਇੰਨਾ ਵਧੀਆ ਵਰਤਾਓ ਕਰਦੇ ਆ
0: ਜੀ,
5: ਪਰ ਜੀ ਮੈਂ ਤੁਹਾਨੂੰ ਦੱਸ ਨੀ ਸਕਦਾ।
0: ਆਪਸ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਦੇਖ ਲੋ, ਜਿੱਦਾਂ ਬਹਾਦਰ ਜੀ ਗੱਲ ਕਰਕੇ ਜਾਂ ਮੇਰਾ ਆਪਣਾ ਵੀ ਐਕਸਪੀਰੀਅੰਸ ਆ, ਉਹ ਆਪਣੇ ਉੱਤੇ ਵੀ ਤਾਂ ਡਿਪੈਂਡ ਕਰਦਾ ਨਾ, ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਜਾਂ ਲਿਹਾਜ਼ ਉਹਨਾਂ ਦੇ ਨਾਲ ਰੱਖਦੇ ਹੋ ਨਾ ਜੀ। ਬਹੁਤ ਵਧੀਆ ਵਿਚਰਦੇ ਆ, ਸਹਾਇਤਾ ਵੀ ਕਰਦੇ ਆ, ਖੜਦੇ ਵੀ ਆ ਜਿੱਥੇ ਕੋਈ ਜ਼ਰੂਰਤ ਹੁੰਦੀ ਆ, ਸਾਰਾ ਕੁਝ ਹੀ ਆ ਜੀ ਬਿਲਕੁਲ। ਇਹ ਤਾਂ ਸਿਆਸਤਦਾਨਾਂ ਨੇ ਆਪਸ ਦੇ ਵਿੱਚ ਲੜਾਇਆ ਹੋਇਆ ਜਾਂ ਇੱਕ ਜਿਹੜਾ ਬਹਾਨਾ ਬਣਾਇਆ ਹੋਇਆ ਵੀ ਆਪਸ ਦੇ ਵਿੱਚ ਬੈਠ ਕੇ ਰਾਜ਼ੀ ਨਹੀਂ ਨੇ।
5: ਮੈਂ ਪੰਜਾਬ ਦੀ ਸਿਆਸਤ ਨਾਲ ਕੋਈ ਗੱਲ ਹੀ ਨੀ ਕਰਨੀ ਚਾਹੁੰਦਾ ਜੀ, ਦੇਖੋ
0: ਜੀ,
5: ਕਿਉਂਕਿ ਸਾਰੇ ਇੱਕੋ ਕਹਿੰਦੇ ਕੱਟੇ ਵੱਡੇ ਹੀ ਆ ਬਸ,
0: ਬਿਲਕੁਲ
5: ਮੈਂ ਤਾਂ ਇਹ ਗੱਲ ਕਹਿੰਦਾ ਵਾ
0: ਜੀ।
5: ਬਾਕੀ ਜਿੰਨੀਆਂ ਵੀ ਸਰਕਾਰਾਂ ਉੱਤੇ ਹੁੰਦੀਆਂ ਵਾ, ਘੱਟੋ ਘੱਟ ਲੋਕਾਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ
0: ਜੀ,
5: ਪਰ ਇੱਕ ਜਿਹੜੀ ਵੱਡੀ ਸਰਕਾਰ ਉੱਤੇ ਸੈਂਟਰਲੀ ਕਰਕੇ
0: ਜੀ,
5: ਉਹ ਵੀ ਇੰਨਾ ਕੁਛ ਗਲਤ ਕਰੀ ਜਾਵੇ, ਬਰਦਾਸ਼ਤ ਹੋਣਾ ਬਹੁਤ ਔਖਾ।
0: ਕਿਉਂਕਿ ਦੇਖੋ ਮੋਦੀ ਸਾਹਿਬ ਨੇ ਅੱਜ ਆਪਣੀ ਜ਼ੁਬਾਨੀ ਕਿਹਾ ਕਿ ਪੰਜਾਬ ਦੇ ਵਿੱਚ ਫਰੋਤੀਆਂ, ਨਸ਼ਾ, ਵਾਰਦਾਤਾਂ ਜੋ ਹੋ ਰਹੀਆਂ, ਥਾਣਿਆਂ ਦੇ ਉੱਤੇ ਬਲਾਸਟ ਹੋ ਰਹੇ ਨੇ, ਗੈਂਗਸਟਰਵਾਦ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਗੱਲਾਂ ਤਾਂ ਕਰ ਗਏ ਨੇ, ਰਿਪੋਰਟਾਂ ਸਾਰਾ ਕੁਝ ਪਹੁੰਚਦਾ, ਪਰ ਤੁਸੀਂ ਵੀ ਫਿਰ ਵੇਸਲੇ ਬੈਠੇ ਹੋ, ਤੁਸੀਂ ਖਿੱਚ ਕਾਹਤੋਂ ਨੀ ਪਾਉਂਦੇ ਬਾਈ ਕਿਸੇ ਵੀ, ਤੁਸੀਂ ਪ੍ਰਧਾਨ ਮੰਤਰੀ ਸਾਰੇ ਮੁਲਕ ਦੇ ਹੋ ਤੇ ਤੁਹਾਡਾ ਹੱਕ ਬਣਦਾ ਹੈ, ਉਸ ਹੱਕ ਦੇ ਬਾਬਤ ਤੁਸੀਂ ਕਹੋ ਭਾਈ ਮੁੱਖ ਮੰਤਰੀਆਂ ਨੂੰ ਉੱਥੇ ਬੁਲਾਓ ਭਾਈ, ਸੂਬਿਆਂ ਚ ਜਿਹਨਾਂ ਦੇ ਹਾਲਾਤ ਇਹ ਨੇ, ਵੀ ਹੋ ਕੀ ਰਿਹਾ ਭਾਈ ਤੁਹਾਡੇ, ਚਾਹੇ ਸਰਕਾਰ ਸਾਡੀ ਉੱਥੇ ਨਹੀਂ ਹੈ, ਪਰ ਤੁਹਾਡਾ ਇੰਨਾ ਤਾਂ ਝਾੜਨ ਦਾ ਜਾਂ ਉਹਨਾਂ ਤੋਂ ਜਵਾਬ ਮੰਗਣ ਦਾ ਹੱਕ ਤਾਂ ਉਸ ਅਹੁਦੇ ਦੇ ਉੱਤੇ ਬੈਠ ਕੇ ਬਣਦਾ ਹੀ ਹੈ। ਜੇ ਜੇ ਸਾਡੀ ਜ਼ਰੂਰਤ ਤਾਂ ਭਾਈ ਸਾਨੂੰ ਦੱਸੋ, ਜੇ ਤੁਹਾਡੇ ਕੋਲ ਲੋਟ ਨਹੀਂ ਹੁੰਦਾ ਤੇ ਅਸੀਂ ਕਰਾਉਂਦੇ ਹਾਂ ਨਾਲ ਰਲ ਕੇ
5: ਭਾਜੀ, ਤਾਂ ਉਹਨਾਂ ਨੇ ਕਰ ਤਾਂ ਲਿਆ ਵਾ
0: ਜੀ,
5: ਇੱਕ ਅਮਰੀਕਾ ਦੀ ਏਜੰਸੀ FBI ਆਪਣੇ
0: ਹਾਂਜੀ
5: ਇਹ ਕਾਰਵਾਈ ਲਿਸਟਾਂ ਬਣਾਈ ਜਾਂਦੇ ਆ, ਤੁਸੀਂ ਕਾਰਵਾਈ ਉਹਨਾਂ ਨੇ ਖਿੱਚ ਲਿਆ ਗੋਲਡੀ ਬਰਾਡ ਦੀ ਲਾਇਸੈਂਸ ਵੀ, ਦੱਸੋ ਮੈਨੂੰ
0: ਪਿਛਲੇ ਦਿਨਾਂ ਚ ਫਰੋਤੀਆਂ ਚ
5: ਭਾਜੀ, ਤੁਸੀਂ ਆਪਦੀ ਗੋਦੀ ਚ ਰੱਖਿਆ ਉਹਨਾਂ ਨੂੰ, ਦੇਖੋ ਤੁਸੀਂ
0: ਜੀ
5: ਗੱਲ ਕਿੱਥੇ ਜਾਂਦੀ ਫਿਰ,
0: ਤਾਂ
5: ਸੋਚਣ ਵਾਲੀ ਨਾ। ਮੈਂ ਤਾਂ ਇਹ ਗੱਲ ਕਹੂੰਗਾ, ਜੇ ਤੁਸੀਂ ਪੱਗ ਬੰਨ ਕੇ ਪੱਗ ਦੀ ਸ਼ਾਨ ਪੰਜਾਬ ਦੇ ਵਿੱਚ ਵਧਾਉਣੀ ਹੈ ਪੰਜਾਬ ਨੂੰ
0: ਜੀ,
5: ਤੇ ਸੱਚ ਤੇ ਖੜੋ,
0: ਸੱਚ ਤੇ ਖੜੋ,
5: ਗੱਲ ਤਾਂ ਇਹ ਹੈ
0: ਬਿਲਕੁਲ
5: ਹਾਂਜੀ
0: ਜੀ
5: ਗੱਲ
0: ਬਿਲਕੁਲ।
5: ਜਦੋਂ ਵੀ ਕੋਈ ਏਦਾਂ ਦੇ ਲੀਡਰ ਆਉਂਦੇ ਨੇ
0: ਜੀ,
5: ਖੱਜਲ ਖੁਆਰੀ ਕੀ ਨਾ ਆਮ ਲੋਕਾਂ ਦੀ ਹੁੰਦੀ ਆ,
0: ਬਿਲਕੁਲ ਹੈ ਜੀ,
5: ਕੀ ਲੋੜ ਆ ਰਸਤੇ ਬੰਦ ਕਰਨ ਦੀ
0: ਜੀ,
5: ਤੁਸੀਂ ਆਪਦੇ ਰਸਤੇ ਉਦਾਂ ਦੇ ਬਣਾ ਲਓ ਨਾ, ਲੋਕਾਂ ਨੂੰ ਕਿਉਂ ਤੰਗ ਕਰਦੇ ਹੋ
0: ਜੀ,
5: ਭੀੜ ਭੜਾਕਾ ਕਿੱਧਰ ਹੋ ਜਾਂਦਾ ਵਾ
0: ਜੀ,
5: ਕੀ ਗੱਲ ਇਹਦਾ ਮਤਲਬ, ਜਦੋਂ ਇਹ ਹੁੰਦੇ ਆ, ਜਦੋਂ ਵੱਡੇ ਨੇਤੇ ਆ, ਉਦੋਂ ਲੋਕ ਜਿਹੜੇ ਆਮ ਲੋਕੀ ਵੋਟਾਂ ਪਾਉਂਦੇ ਤੁਹਾਨੂੰ, ਕੋਈ ਉਹੀ ਖਰਾ ਖੱਜਲ ਖੁਆਰੀ ਹੁੰਦੀ ਆ, ਤੁਹਾਡੀ ਨੀ ਕਦੀ ਹੋਈ, ਤੁਹਾਡੀਆਂ ਨੀ ਕਦੀ ਗੱਡੀਆਂ ਰੁਕੀਆਂ, ਗੱਲ ਤੇ ਆ ਭਾਜੀ। ਅੱਜ ਇੱਕ ਪੋਸਟ ਪਾਈ ਕਿਸੇ ਨੇ
0: ਜੀ,
5: ਅੱਜ ਇੱਕ ਪੋਸਟ ਪਾਈ ਸੀਗੀ, ਉਹਨਾਂ ਨੇ ਦੱਸੀ, ਪਤਾ ਨੀ ਫੇਕ ਪਾ ਦਿੰਦੇ ਤੁਹਾਨੂੰ ਪਤਾ ਹੀ ਆ, ਵਾਧੂ ਲਾਣਾ ਬੈਠਾ ਹੀ ਆ
0: ਬਿਲਕੁਲ
5: ਯੂਟਿਊਬਰ
0: ਜੀ,
5: ਉਹਨੇ ਪਾਇਆ ਸੀ ਜੀ ਬੀਜੇਪੀ ਵੱਲੋਂ ਆਪਣੇ ਅਜੇ ਦੇ ਢਿੱਲੋਂ ਸਾਹਿਬ ਆਪਣੇ
0: ਆਪਣੇ
5: ਵਾਲੇ ਜੀ
0: ਹਾਂਜੀ ਗਰੇਵਾਲ
5: ਜੀ,
0: ਇੱਕ ਤਾਂ ਉਹਨਾਂ ਦੇ ਪ੍ਰਧਾਨ ਨੇ, ਦੂਸਰੇ ਗਰੇਵਾਲ ਹੋ
5: ਗਿਆ
0: ਜੀ,
5: ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਲਾ ਦਿੱਤਾ ਗਿਆ ਜੀ ਪੰਜਾਬ ਦੇ ਵਿੱਚ
0: ਜੀ,
5: ਆਉਣ ਵਾਲੀਆਂ ਵੋਟਾਂ ਦੇ ਵਿੱਚ
0: ਜੀ,
5: ਇਹਦਾ ਫੇਕ ਸੀਗਾ
0: ਜੀ,
5: ਵਿੱਚ ਕਮੈਂਟ ਵਿੱਚ ਕਿਸੇ ਨੇ ਕਮੈਂਟ ਪੜਿਆ ਸੀਗਾ
0: ਜੀ,
5: ਉਹ ਕਹਿੰਦੇ ਅਕਾਲੀ ਦਲ ਵਾਲਿਆਂ ਨੂੰ ਕਹਿੰਦੇ ਬਾਬੇ ਰਾਮ ਰੀ ਵੀ ਨੂੰ ਆਪਦਾ ਮੁੱਖ ਮੰਤਰੀ ਲਾ ਦੇਣਾ ਚਾਹੀਦਾ ਨਾਲ ਹੀ
0: ਜੀ,
5: ਇਹ ਤਾਂ ਲੋਕੀ ਇਹਨਾਂ ਦੀਆਂ ਗੱਲਾਂ ਕਰਦੇ, ਦੱਸੋ
0: ਬਿਲਕੁਲ ਹੈ ਜੀ ਬਿਲਕੁਲ ਹੈ,
5: ਇਸ ਕਰਕੇ ਸਾਡੇ ਲੀਡਰਾਂ ਨੂੰ ਸੋਚਣਾ ਪਊਗਾ
0: ਜੀ,
5: ਜੋ ਕੁਛ ਹੋ ਗਿਆ ਵਾ ਇਹ ਸਰਕਾਰਾਂ ਨੇ ਸਾਨੂੰ ਬਹੁਤ ਕੁਛ ਦਿਖਾ ਦਿੱਤਾ ਵਾ
0: ਜੀ,
5: ਚੰਗੇ ਬਣਨਾ ਬੜੀ ਔਖਾ ਜੀ, ਮੈਂ ਤਾਂ ਇਹ ਗੱਲ ਕਹੂੰਗਾ ਜੇ ਪੰਜਾਬ ਨੂੰ ਬਚਾਉਣਾ ਵਾ ਤੇ ਕੋਈ ਚੰਗੇ ਲੀਡਰ ਅੱਗੇ ਆ ਜਾਣ,
0: ਇਹਦੇ
5: ਬੇੜਾ ਤਾਂ ਗਰਕ ਹੋਇਆ
0: ਬਿਲਕੁਲ ਬਿਲਕੁਲ ਸਹਿਮਤ ਹੈ, ਸ਼ੁਕਰੀਆ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਰਜਿੰਦਰ ਜੀਰਾ ਜੀ ਜੁੜੇ ਸਨ, ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਅੱਜ ਦੋਸਤੋ, ਨਾਵਲ ਫਿਰ ਰਹਿ ਜਾਣਾ ਜੀ, ਤੇ ਸਮਾਂ ਆਪਣਾ ਸਮਾਪਤੀ ਵੱਲ ਨੂੰ ਚੱਲ ਰਿਹਾ, ਤੇ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਨੇ ਦੋ ਚਾਰ ਉਹਨਾਂ ਦਾ ਵੀ ਧਿਆਨ ਮਾਰਦੇ ਹਾਂ, ਕਿਉਂਕਿ ਕਾਫੀ ਇੰਟਰਸਟਿੰਗ ਨੇ। ਟਰੰਪ ਦਾ ਜਿਹੜਾ ਹੈ ਅਮਰੀਕਾ ਵਾਸੀਆਂ ਨੂੰ ਸੰਬੋਧਨ ਉਹਨੇ ਕੀਤਾ ਹੈ। ਕੀ ਕਹਿੰਦਾ ਉਹਦੇ ਵਿੱਚ ਕਿ ਚੀਨ ਨੇ ਚੋਰੀ ਕੀਤਾ ਹੈ 22 ਕਰੋੜ ਵੋਟਰਾਂ ਦਾ ਡਾਟਾ ਤੇ ਟਰੰਪ ਨੇ 2020 ਦੀਆਂ ਚੋਣਾਂ ਨੂੰ ਜਿਹੜਾ ਦੱਸਿਆ ਧਾਂਦਲੀ ਵਾਲਾ। ਟਰੰਪ ਨੇ ਚੋਣ ਸੁਰੱਖਿਆ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੇ ਦੌਰਾਨ ਟਰੰਪ ਨੇ ਪਿਛਲੀਆਂ ਚੋਣਾਂ ਦੇ ਨਤੀਜਿਆਂ ਦੇ ਉੱਤੇ ਸ਼ੱਕ ਜ਼ਾਹਰ ਕੀਤਾ। ਉਹਨਾਂ ਕਿਹਾ ਕਿ 2020 ਦੀ ਰਾਸ਼ਟਰਪਤੀ ਚੋਣ ਧਾਂਦਲੀ ਵਾਲੀ ਸੀ ਤੇ ਉਹਨਾਂ ਚੀਨ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਨ ਨੇ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ ਚੋਰੀ ਕੀਤਾ ਤੇ ਇਸ ਦੇ ਨਾਲ ਜੁੜੀ ਖੁਫੀਆ ਜਾਣਕਾਰੀ ਰਾਸ਼ਟਰਪਤੀ, ਕਾਂਗਰਸ ਅਤੇ ਜਨਤਾ ਤੋਂ ਛੁਪਾਈ ਗਈ। ਟਰੰਪ ਨੇ ਦਾਅਵਾ ਕੀਤਾ ਕਿ ਖੁਫੀਆ ਏਜੰਸੀਆਂ ਨੇ ਅਮਰੀਕੀ ਚੋਣਾਂ ਦੇ ਵਿਚ ਗੜਬੜ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਛੁਪਾਇਆ। ਨਾਲ ਕਿਹਾ ਗਿਆ ਕਿ ਚੀਨ ਨੇ 2020 ਦੀ ਚੋਣ ਦੇ ਦੌਰਾਨ ਅਮਰੀਕੀ ਚੋਣ ਡਾਟਾ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ। ਦੇਸ਼ ਦੇ ਨਾਂ ਆਪਣੇ ਸੰਬੋਧਨ ਦੇ ਵਿਚ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿਚ ਜਨਤਕ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਕਿ 2020 ਦੀ ਚੋਣ ਦੇ ਸਮੇਂ ਤੋਂ ਸ਼ੁਰੂ ਹੋ ਕੇ ਕਈ ਸਾਲਾਂ ਤੱਕ ਚੀਨ ਨੇ ਚੋਣ ਡਾਟਾ ਦੇ ਨਾਲ ਇਤਿਹਾਸ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਚੀਨ ਨੇ 22 ਕਰੋੜ ਅਮਰੀਕਨ ਵੋਟਰਾਂ ਦੀਆਂ ਫਾਈਲਾਂ ਗੈਰ ਕਾਨੂੰਨੀ ਢੰਗ ਦੇ ਨਾਲ ਹਾਸਲ ਕਰ ਲਈਆਂ। ਉਨ੍ਹਾਂ ਜਾਣਕਾਰੀ ਦੇ ਵਿਚ ਨਾਮ, ਪਤੇ, ਫੋਨ ਨੰਬਰ, ਸਿਆਸੀ ਪਾਰਟੀ ਦੀ ਪਸੰਦ ਅਤੇ ਹੋਰ ਸੰਵੇਦਨਸ਼ੀਲ ਡਾਟਾ ਸ਼ਾਮਲ ਨੇ ਜਿਨ੍ਹਾਂ ਦੀ ਲੋੜ ਵੋਟ ਲਈ ਜਿਹੜਾ ਰਜਿਸਟਰ ਕਰਨ ਅਤੇ ਹੋਰ ਗਲਤ ਕੰਮਾਂ ਦੇ ਵਿਚ ਸ਼ਾਮਲ ਹੋਣ ਦੇ ਲਈ ਹੁੰਦੀ ਹੈ। ਡਾਟਾ ਦਾ ਇਹ ਨੁਕਸਾਨ ਜਿਹੜਾ ਚੋਣ ਸੁਰੱਖਿਆ ਲਈ ਇਕ ਬੇਮਿਸਾਲ ਸੰਕਟ ਜਿਹੜਾ ਪੈਦਾ ਕਰਦਾ ਹੈ। ਖੁਫੀਆ ਏਜੰਸੀਆਂ ਤੋਂ ਇਹ ਵੀ ਜਿਹੜਾ ਪਤਾ ਲੱਗਦਾ ਹੈ ਕਿ ਚੀਨ ਨੇ ਇਸ ਨਵੇਂ ਪ੍ਰੋਜੈਕਟ ਦੇ ਲਈ ਖਾਸ ਤੌਰ ਦੇ ਉੱਤੇ ਇਕ ਡਾਟਾ ਜਿਹੜਾ ਐਕਸਪਲੋਈਟੇਸ਼ਨ ਯੂਨਿਟ ਜਿਹੜਾ ਡਾਟਾ ਦੀ ਗਲਤ ਵਰਤੋਂ ਕਰਨ ਵਾਲੀ ਯੂਨਿਟ ਤਾਇਨਾਤ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀਆਂ ਨੂੰ 2020 ਦੇ ਵਿਚ ਵੋਟਰ ਰਜਿਸਟਰੇਸ਼ਨ ਫਾਈਲਾਂ ਦੇ ਨਾਲ ਛੇੜਛਾੜ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ 18 ਰਾਜਾਂ ਦੇ ਵਿਚ ਕਰੋੜਾਂ ਵੋਟਰਾਂ ਦਾ ਡਾਟਾ ਚੀਨ ਨੇ ਖਰੀਦਿਆ, ਚੋਰੀ ਕੀਤਾ ਜਾਂ ਹੈਕ ਕੀਤਾ ਸੀ। ਫਿਰ ਵੀ ਜਿਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਸੀ ਉਨ੍ਹਾਂ ਨੇ ਇਹ ਜਾਣਕਾਰੀ ਛੁਪਾ ਕੇ ਰੱਖੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਮੈਨੂੰ ਇਸ ਦੇ ਬਾਰੇ ਨਹੀਂ ਦੱਸਿਆ ਤੇ ਸਾਡੀ ਜਾਣਕਾਰੀ ਅਨੁਸਾਰ ਜਿਹੜਾ ਉਨ੍ਹਾਂ ਨੇ ਕਾਂਗਰਸ ਨੂੰ ਵੀ ਸੂਚਿਤ ਨਹੀਂ ਕੀਤਾ। ਨਾਲ ਹੀ ਉਹ ਇਹ ਕਹਿੰਦੇ ਰਹੇ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਚੋਣ ਹੈ, ਜਿਵੇਂ ਕਿ ਸਾਡੇ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ। CIA ਦੀ ਰਿਪੋਰਟ ਦੇ ਵਿਚ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ 2018 ਦੇ ਅੱਧ ਦੇ ਵਿਚ ਚੀਨ ਕਮਿਊਨਿਸਟ ਜਿਹੜਾ ਪਾਰਟੀ ਹੈ ਉਹਦੀ ਨੀਤੀ ਅਮਰੀਕੀ ਰਾਸ਼ਟਰਪਤੀ ਦਾ ਵਿਰੋਧ ਕਰਨ ਵਾਲੇ ਸਾਰੇ ਘਰੇਲੂ ਅਤੇ ਵਿਦੇਸ਼ੀ ਤੱਤਾਂ ਦੀ ਵਰਤੋਂ ਕਰਕੇ ਅਮਰੀਕੀ ਰਾਸ਼ਟਰਪਤੀ ਦੀਆਂ ਵੋਟਾਂ ਪਵਾਉਣ ਜਾਂ ਘਟਾਉਣ ਅਤੇ ਉਨ੍ਹਾਂ ਨੂੰ ਅਸਤੀਫੇ ਦੇਣ ਦੇ ਲਈ ਮਜਬੂਰ ਕਰਨ ਜਾਂ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ ਨੂੰ ਰੋਕਣ ਦੀ ਸੀ। ਨਾਲ ਹੀ 2018 ਦੇ ਵਿਚ ਅਮਰੀਕੀ ਮਿਡ ਟਰਮ ਜਿਹੜੀ ਹੈ ਚੋਣਾਂ ਉਹਦੇ ਵਿਚ ਬਾਅਦ ਦੇ ਵਿਚ 2020 ਦੇ ਵਿਚ ਚੀਨੀ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਆਫਿਸ ਆਫ ਦਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਡਿਪਾਰਟਮੈਂਟ ਆਫ ਜਸਟਿਸ FBI ਅਤੇ CIA ਨੂੰ ਇਹ ਜਾਂਚ ਕਰਨ ਦੇ ਲਈ ਕਹਿ ਰਿਹਾ ਹਾਂ ਕਿ ਇਹ ਜ਼ਰੂਰੀ ਜਾਣਕਾਰੀ ਕਿਵੇਂ ਅਤੇ ਕਿਉਂ ਛੁਪਾਈ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਦਬਾਉਣ ਦੇ ਵਿਚ ਸ਼ਾਮਲ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ ਤੇ ਜੇਕਰ ਸਹੀ ਲੱਗੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਦੋਸ਼ ਲਗਾਏ ਜਾਣ। ਟਰੰਪ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਵਿਚ ਸਾਨੂੰ ਵੱਡੀ ਗਿਣਤੀ ਚ ਬਰਨ ਬੈਗ ਮਿਲੇ ਨੇ, ਜਾਣੀ ਕਿ ਸਾੜੇ ਹੋਏ ਬੈਗ, ਜਾਣੀ ਅਜਿਹੀ ਜਾਣਕਾਰੀ ਜਿਸ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾੜਨ ਦੇ ਲਈ ਕਿਹਾ ਸੀ। ਇਨ੍ਹਾਂ ਬੈਗਾਂ ਨੂੰ ਸਾੜਿਆ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸਾਡਾ ਮੰਨਣਾ ਹੈ ਕਿ ਅਜਿਹਾ ਜਾਣ ਬੁੱਝ ਕੇ ਨਹੀਂ ਸਗੋਂ ਨਾ ਕਾਬਲੀਅਤ ਕਾਰਨ ਜਿਹੜਾ ਹੋਇਆ, ਪਰ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ। ਟਰੰਪ ਨੇ ਕਿਹਾ ਕਿ ਇਹ ਦਿਖਾਉਣ ਦੇ ਲਈ ਕਿ ਸਾਡੀਆਂ ਚੋਣਾਂ ਕਿੰਨੀਆਂ ਅਸੁਰੱਖਿਅਤ ਬਣੀਆਂ ਹੋਈਆਂ ਨੇ, ਅਸੀਂ ਹੋਮਲੈਂਡ ਸਿਕਿਉਰਿਟੀ ਦੀ ਇੱਕ ਹੈਰਾਨ ਕਰਨ ਵਾਲੀ ਜਾਂਚ ਦੇ ਨਤੀਜੇ ਜਾਰੀ ਕਰ ਰਹੇ ਹਾਂ। ਇਸ ਦੇ ਵਿਚ ਰਾਜਾਂ ਦੀ ਵੋਟਰ ਸੂਚੀ ਤੇ ਪਬਲਿਕ ਰਿਕਾਰਡ ਦੀ ਸਮੀਖਿਆ ਕੀਤੀ ਗਈ ਹੈ। ਲਗਭਗ 2,78,000 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਜੋ ਨਾਗਰਿਕ ਨਹੀਂ ਨੇ ਪਰ ਫੈਡਰਲ ਚੋਣਾਂ ਦੇ ਵਿਚ ਵੋਟ ਪਾਉਣ ਦੇ ਲਈ ਰਜਿਸਟਰਡ ਨੇ, ਕਿਉਂਕਿ ਡੈਮੋਕਰੇਟਿਕ ਰਾਜ ਆਪਣੀ ਵੋਟਰ ਫਾਈਲਾਂ ਸਾਂਝੀਆਂ ਕਰਨ ਤੋਂ ਇਨਕਾਰ ਕਰਦੇ ਨੇ। ਇਸ ਦੇ ਲਈ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਇਸ ਸੀਮਤ ਵਿਸ਼ਲੇਸ਼ਣ ਦੇ ਵਿਚ ਵੀ ਤਕਰੀਬਨ 2.5 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਗੈਰ ਕਾਨੂੰਨੀ ਤੌਰ ਦੇ ਉੱਤੇ ਵੋਟ ਪਾਉਣ ਦੇ ਲਈ ਰਜਿਸਟਰਡ ਪਾਏ ਗਏ ਨੇ। ਸਾਡੇ ਦੇਸ਼ ਨੂੰ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸਾਡੀਆਂ ਚੋਣਾਂ ਦੇ ਵਿਚ ਧਾਂਦਲੀ ਅਤੇ ਚੋਰੀ ਹੋਣ ਦਾ ਖਤਰਾ ਪੈਦਾ ਹੋ ਗਿਆ ਤੇ ਅਮਰੀਕੀ ਲੋਕਾਂ ਦਾ ਭਰੋਸਾ ਟੁੱਟ ਗਿਆ। ਇਸ ਨੂੰ ਇਵੇਂ ਹੀ ਜਿਹੜਾ ਚੱਲਣ ਨਹੀਂ ਦਿੱਤਾ ਜਾ ਸਕਦਾ। ਆਖਿਰ ਚ ਕਿਹਾ ਕਿ ਅਸੀਂ ਦੁਨੀਆਂ ਦੇ ਵਿਚ ਸਭ ਤੋਂ ਸੁਰੱਖਿਅਤ, ਇਮਾਨਦਾਰ, ਤੇ ਨਿਰਪੱਖ ਚੋਣ ਪ੍ਰਣਾਲੀ ਦੇ ਹੱਕਦਾਰਾਂ। ਸੁਰੱਖਿਅਤ ਚੋਣ ਕੋਈ ਪਾਰਟੀ ਆਧਾਰਿਤ ਮੁੱਦਾ ਨਹੀਂ ਹੋਣਾ ਚਾਹੀਦਾ ਹੈ। ਲਓ ਜੀ ਬਿਆਨ ਦੇ ਦਿੱਤਾ, ਕਿਉਂਕਿ ਮਿਡ ਚੋਣ ਜਿਹੜੀ ਆ ਚੁੱਕੀ ਹੈ ਲਾਗੇ, ਤੇ ਉਹਦੇ ਵਿੱਚ ਰੋਲਾ ਰੱਪਾ ਜਿਹੜਾ ਪੈ ਰਿਹਾ। ਤੇ ਦੋਸਤੋ ਲਾਈਨਾਂ ਖੁੱਲੀਆਂ ਨੇ, ਅੱਜ ਨਾਵਲ ਨਹੀਂ ਕਰ ਪਾਵਾਂਗੇ ਤੁਹਾਡੇ ਨਾਲ ਸਾਂਝਾ, ਵੱਖਰਾ ਐਪੀਸੋਡ ਬਣਾ ਕੇ ਮੈਂ ਕੱਲ ਨੂੰ ਵੀ ਚਾਹੇ ਉਹ ਤੁਹਾਡੇ ਤੱਕ ਸਾਂਝਾ ਕਰ ਦਾਂਗਾ। ਤੇ ਅੱਜ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਅੱਜ ਖਬਰਾਂ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। US ਟੈਰਿਫ ਜਿਹੜਾ ਥ੍ਰੈਟ ਹੈ, 60 ਤੋਂ ਵੱਧ ਅਮਰੀਕੀ ਸੈਨੇਟਰਾਂ ਦੇ ਵੱਲੋਂ ਰੂਸ ਦੇ ਉੱਤੇ ਪਾਬੰਦੀਆਂ ਵਾਲੇ ਬਿੱਲ ਦਾ ਸਮਰਥਨ ਕਰ ਦਿੱਤਾ ਤੇ ਭਾਰਤ ਤੇ ਲੱਗ ਸਕਦਾ ਹੈ 100% ਟੈਰਿਫ। ਭਾਰਤ ਤੇ ਰੂਸੀ ਤੇਲ ਦੇ ਉੱਤੇ ਹੋਰ ਪ੍ਰਮੁੱਖ ਜਿਹੜਾ ਖਰੀਦਦਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਟੈਰਿਫ ਟੈਕਸ ਜਿਹੜਾ ਲਗਾਉਣ ਦਾ ਰਾਹ ਪੱਧਰਾ ਕਰਨ ਵਾਲੇ ਇੱਕ 2-ਪੱਖੀ ਬਿੱਲ ਦਾ 60 ਤੋਂ ਵੱਧ ਅਮਰੀਕੀ ਸੈਨੇਟਰਾਂ ਨੇ ਸਮਰਥਨ ਕਰ ਦਿੱਤਾ ਹੈ। ਵਾਸ਼ਿੰਗਟਨ ਦੇ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵ ਜਿਹੜਾ ਸੈਕਸ਼ਨਿੰਗ ਰੂਸੀਆ ਐਕਟ S.1241 ਉੱਤੇ ਵਾਈਟ ਹਾਊਸ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਨੂੰ ਦੋਵਾਂ ਪਾਰਟੀਆਂ ਦਾ ਵਿਆਪਕ ਸਮਰਥਨ ਹਾਸਲ ਹੈ। ਰੂਸ ਦੀ ਜਿਹੜੀ ਹੈ ਸਿਆਸੀ ਲੀਡਰਸ਼ਿਪ, ਵਿੱਤੀ ਸੰਸਥਾਵਾਂ ਤੇ ਊਰਜਾ ਖੇਤਰ ਦੇ ਸਖ਼ਤ ਪਾਬੰਦੀਆਂ ਲਗਾਉਣ ਦੇ ਨਾਲ ਨਾਲ ਇਹ ਕਾਨੂੰਨ ਰੂਸੀ ਕੱਚੇ ਤੇਲ ਤੇ ਕੁਦਰਤੀ ਗੈਸ ਦੇ ਦੁਨੀਆਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਮਾਸਕੋ ਤੇ ਆਪਣੀ ਨਿਰਭਰਤਾ ਘਟਾਉਣ ਦੇ ਲਈ ਦਬਾਅ ਪਾਉਣਾ ਚਾਹੁੰਦਾ ਹੈ। ਇੱਕ ਪੁਰਾਣੇ ਪ੍ਰਸਤਾਵ ਦੇ ਉਲਟ ਜਿਸ ਦੇ ਵਿੱਚ ਰੂਸੀ ਊਰਜਾ ਦਰਾਮਦ ਕਰਨ ਵਾਲੇ ਦੇਸ਼ਾਂ ਤੇ 500% ਦਾ ਟੈਰਿਫ ਲਗਾਉਣਾ ਦੀ ਜਿਹੜੀ ਹੈ ਕਲਪਨਾ ਕੀਤੀ ਗਈ ਸੀ ਤੇ ਸੋਧਿਆ ਹੋਇਆ ਕਾਨੂੰਨ ਰੂਸੀ ਕੱਚੇ ਤੇਲ ਦਾ ਜਾਂ ਕੁਦਰਤੀ ਗੈਸ ਦੇ ਚੋਟੀ ਦੇ 5 ਖਰੀਦਦਾਰਾਂ ਤੇ ਨਾਲ ਹੀ ਰੂਸੀ ਤੇਲ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਵਿੱਚ ਮਦਦ ਕਰਨ ਵਾਲੇ ਚੋਟੀ ਦੇ 5 ਸਹੂਲਤਕਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਜਿਹੜਾ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ। ਦੂਸਰੇ ਪਾਸੇ ਜਾਰਡਨ ਦੇ ਵਿੱਚ ਭੜਕੀ ਹੈ ਜੰਗ ਦੀ ਅੱਗ ਫਿਰ ਤੋਂ ਤੇ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਇਰਾਨ ਦਾ ਵੱਡਾ ਹਮਲਾ ਹੋਇਆ। ਕਈ ਲੜਾਕੂ ਜਹਾਜ਼ ਤਬਾਹ ਕਰਨ ਦਾ ਦਾਅਵਾ ਕਰ ਦਿੱਤਾ ਗਿਆ। ਇਰਾਨ ਨੇ ਜਾਰਡਨ ਦੇ ਵਿੱਚ ਤਾਇਨਾਤ ਕਈ ਅਮਰੀਕੀ ਫੌਜੀ ਜਹਾਜ਼ਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਹਮਲਾ ਕਰਨ ਦਾ ਦਾਅਵਾ ਕਰ ਦਿੱਤਾ ਤੇ ਇਹ ਕਾਰਵਾਈ ਇਰਾਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਰਾਤ ਭਰ ਹੋਏ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਜਾਣ ਗਈ ਹੈ ਤੇ ਇਹ ਘਟਨਾ ਜਾਰਡਨ ਦੀ ਸੈਨਾ ਦੇ ਉਸ ਬਿਆਨ ਦੇ ਕੁਝ ਹੀ ਘੰਟਿਆਂ ਦੇ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਸਨੇ 3 ਇਰਾਨੀ ਮਿਜ਼ਾਈਲਾਂ ਨੂੰ ਮਾਰ ਗਿਰਾਇਆ। ਹਾਲਾਂਕਿ ਜਾਰਡਨ ਨੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਦਿੱਤੀ। ਇਸ ਦੇ ਦੌਰਾਨ ਮੱਧ ਪੂਰਬ ਮਿਡਲ ਈਸਟ ਦੇ ਵਿੱਚ ਜੰਗ ਹੋਰ ਤੇਜ਼ ਹੋ ਗਈ ਹੈ। ਇੱਕ ਬਿਆਨ ਦੇ ਵਿੱਚ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਕਿਹਾ ਕਿ ਉਨ੍ਹਾਂ ਨੇ ਕਈ ਅਮਰੀਕੀ ਰਫਿਊਲਿੰਗ ਜਹਾਜ਼ਾਂ ਅਤੇ ਲੜਾਕੂ ਜੈੱਟਾਂ ਨੂੰ ਨਸ਼ਟ ਕਰ ਦਿੱਤਾ ਹੈ ਤੇ ਕਈ ਹੋਰਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਜਾਰਡਨ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਵਿੱਚ ਮੌਜੂਦ ਹਮਲਾਵਰ ਅਤੇ ਇਸਲਾਮ ਵਿਰੋਧੀ ਅਮਰੀਕੀਆਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਸੱਦਾ ਜਿਹੜਾ ਦਿੱਤਾ ਹੈ। ਚੀਨ ਅਤੇ ਯੂਰਪ ਵਿਚਾਲੇ ਵਧਿਆ ਵਿਵਾਦ ਆਰਥਿਕ ਅਤੇ ਸੁਰੱਖਿਆ ਮੁੱਦਿਆਂ ਦੇ ਉੱਤੇ ਹੋ ਸਕਦੀ ਹੈ ਝੜਪ। ਭੂ ਰਾਜਨੀਤਿਕ ਦ੍ਰਿਸ਼ ਤੇਜ਼ੀ ਦੇ ਨਾਲ ਬਦਲ ਰਹੇ ਨੇ ਕਿਉਂਕਿ ਯੂਰਪ ਅਤੇ ਚੀਨ ਦਹਾਕਿਆਂ ਤੋਂ ਚੱਲ ਰਹੇ ਆਰਥਿਕ ਸਹਿਯੋਗ ਤੋਂ ਦੂਰ ਹੋ ਰਹੇ ਨੇ। ਤਿੱਬਰ ਰਣਨੀਤਿਕ ਮੁਕਾਬਲੇ ਦੇ ਯੁੱਗ ਦੇ ਵੱਲ ਵਧ ਰਹੇ ਨੇ। ਇੱਕ ਵਾਰ ਲਾਭਦਾਇਕ ਵਪਾਰਕ ਸਮਝੌਤਿਆਂ ਤੇ ਆਪਸੀ ਆਰਥਿਕ ਲਾਭਾਂ ਦੇ ਦੁਆਰਾ ਜਿਹੜਾ ਪਰਿਭਾਸ਼ਿਤ ਬ੍ਰਸਲਜ ਅਤੇ ਬੀਜਿੰਗ ਵਿਚਕਾਰ ਸੰਬੰਧ ਜਿਹੜੇ ਨੇ ਹੁਣ ਵਪਾਰ ਅੰਸਤੁਲਨ, ਤਕਨੀਕੀ ਦੁਸ਼ਮਣੀ ਤੇ ਡੂੰਘੀਆਂ ਸੁਰੱਖਿਆ ਚੇਤਾਵਨੀਆਂ ਦੇ ਸੁਰੱਖਿਆ ਜਿਹੜੀਆਂ ਚੇਤਾਵਨੀਆਂ ਨੇ ਉਹਨਾਂ ਦੇ ਕਾਰਨ ਬੁਨਿਆਦੀ ਤਣਾਅ ਦਾ ਸਾਹਮਣਾ ਕਰ ਰਹੇ ਨੇ। ਆਰਥਿਕ ਆਸ਼ਾਵਾਦ ਦਾ ਜਿਹੜਾ ਅੰਤ ਹੋਰ ਜਾ ਰਿਹਾ ਹੈ। ਸਾਲਾਂ ਤੋਂ ਯੂਰਪ ਚੀਨ ਨੂੰ ਮੁੱਖ ਤੌਰ ਦੇ ਉੱਤੇ ਆਪਣੇ ਸਮਾਨ ਦੇ ਲਈ ਇੱਕ ਵਿਸ਼ਾਲ ਬਾਜ਼ਾਰ ਅਤੇ ਇੱਕ ਮਹੱਤਵਪੂਰਨ ਨਿਰਮਾਣ ਕੇਂਦਰ ਦੇ ਵਜੋਂ ਦੇਖਦਾ ਸੀ। ਇਹ ਆਸ਼ਾਵਾਦ ਫਿੱਕਾ ਪੈ ਰਿਹਾ। ਯੂਰਪੀ ਨੀਤੀ ਨਿਰਮਾਤਾਵਾਂ ਚੀਨ ਦੀ ਜਿਹੜੀ ਵਿਸ਼ਾਲ ਉਦਯੋਗਿਕ ਸਮਰੱਥਾ, ਰਾਜ ਸਬਸਿਡੀ ਅਤੇ ਵਾਲੇ ਉਦਯੋਗਾਂ, ਸਸਤੇ ਇਲੈਕਟ੍ਰਾਨਿਕ ਵਾਹਨਾਂ ਅਤੇ ਹਰੀ ਤਕਨਾਲੋਜੀ ਦੇ ਨਾਲ ਯੂਰਪੀ ਬਾਜ਼ਾਰਾਂ ਦੇ ਹੜ੍ਹ ਬਾਰੇ ਵੱਧ ਤੋਂ ਵੱਧ ਚਿੰਤਤ ਨੇ ਕਿਉਂਕਿ ਚੀਨ ਜਿਹੜਾ ਇਸ ਤਰ੍ਹਾਂ ਦੀਆਂ ਕਾਰਾਂ ਜਿਹੜੀਆਂ ਕੱਢ ਰਿਹਾ, ਬੈਟਰੀ ਵਾਲੀਆਂ ਜਾਂ ਹੋਰ ਬਿਜਲੀ ਇਲੈਕਟ੍ਰਾਨਿਕ ਕਾਰਾਂ ਜਿਹੜੀਆਂ ਨੇ, ਉਹਦੇ ਵਿੱਚ ਉਹਦਾ ਮੁਕਾਬਲਾ ਕੋਈ ਨਹੀਂ ਹੈ। ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਨੇ, ਬਹੁਤ ਸਾਫ਼ ਸੁਥਰੀਆਂ ਨੇ। ਟੈਕਨੋਲੋਜੀ ਜਿਹੜੀ ਉਹ ਵਰਤ ਰਹੇ ਨੇ ਉਹ ਵੀ ਇਹਨਾਂ ਤੋਂ ਉੱਪਰ ਦੀ ਦਿਖ ਰਹੀ ਹੈ। ਤੇ ਜਿੱਦਾਂ ਕਿ ਆਪਣੇ ਲੋਕਾਂ ਨੂੰ ਦੇਖਣ ਯੋਗ ਚੀਜ਼ਾਂ ਹਾਈਫਾਈ ਜਿਹੜੀਆਂ ਮਜਬੂਰ ਕਰਦੀਆਂ ਨੇ, ਦਿੱਖ ਮਜਬੂਰ ਕਰਦੀ ਹੈ, ਉਹ ਚੀਜ਼ਾਂ ਇਹਦੇ ਇਹਨਾਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ ਤੇ ਇਸ ਚਿੰਤਾ ਜਿਹੜੀ ਵਧੀ ਹੋਈ ਹੈ ਭਾਈ ਉੱਥੋਂ ਮੰਗਵਾਈਏ ਕਿ ਆਪ ਇੱਥੋਂ ਤਿਆਰ ਕਰੀਏ। ਇਹ ਆਰਥਿਕ ਟਕਰਾਅ ਯੂਰਪੀਅਨ ਯੂਨੀਅਨ ਨੂੰ ਰੱਖਿਆਤਮਕ ਜਿਹੜਾ ਵਪਾਰ ਉਪਾਅ ਅਪਣਾਉਣ ਦੇ ਲਈ ਮਜਬੂਰ ਕਰ ਰਿਹਾ ਜੋ ਕਿ ਬੇਰੋਕ ਆਰਥਿਕ ਏਕੀਕਰਨ ਦੇ ਅੰਤ ਦਾ ਜਿਹੜਾ ਸੰਕੇਤ ਦਿੰਦਾ ਹੈ। ਇਹਨਾਂ ਮੁਲਕਾਂ 'ਚ ਦੇਖੋ ਹੁਣ ਬੋਲਬਾਲਾ ਇਹਨਾਂ ਮੁਲਕਾਂ 'ਚ ਵੀ ਜਿਹੜਾ ਸਾਮਰਾਜੀ ਢਾਂਚੇ ਦਾ ਵੱਡਾ ਹੈ ਤੇ ਉਹ ਦੇਖਿਆ ਜਾਵੇ ਤਾਂ ਵਪਾਰ ਜਿਹੜਾ ਹੋਰ ਸਾਰੀਆਂ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਜੋ ਇੰਡੀਆ ਦੇ ਵਿੱਚ ਅੱਜ ਕੱਲ੍ਹ ਰੌਲਾ ਪੈ ਰਿਹਾ ਪਰ ਇਹਨਾਂ ਮੁਲਕਾਂ ਦੇ ਵਿੱਚ ਉਹ ਹਰ ਚੀਜ਼ਾਂ ਦੇ ਹਾਲਾਤ ਜਿਹੜੇ ਪਹਿਲਾਂ ਤੋਂ ਬਣੇ ਹੋਏ ਨੇ ਤੇ ਭੁਗਤ ਰਹੇ ਨੇ ਵੀਹ ਵੀਹ ਤੀਹ ਤੀਹ ਚਾਲੀ ਚਾਲੀ ਸਾਲਾਂ ਤੋਂ। ਆਸਟ੍ਰੇਲੀਆ ਦੇ ਵਿੱਚ ਗੱਲ ਕਰੀਏ ਤੇ ਖੇਤੀ ਦੀ ਅੰਗੂਰਾਂ ਦੀ ਫਸਲ ਸਾਲ 2000 ਸਨ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਗਈ ਹੈ। $2.5 billion ਦੀ ਵਾਈਨ ਇੰਡਸਟਰੀ ਜਿਹੜੀ ਹੈ ਉਹਦੇ ਲਈ ਸੰਕਟ ਖੜਾ ਹੋ ਗਿਆ। ਆਸਟ੍ਰੇਲੀਆ ਦੇ ਅੰਗੂਰ ਉਤਪਾਦਕਾਂ ਦੇ ਲਈ ਸਾਲ 2026 ਵੱਡੀ ਚਿੰਤਾ ਲੈ ਕੇ ਆਇਆ। ਦੇਸ਼ ਦੀ ਕੌਮੀ ਰਿਪੋਰਟ ਦੇ ਅਨੁਸਾਰ ਇਸ ਵਾਰ ਅੰਗੂਰਾਂ ਦੀ ਕੁੱਲ ਫਸਲ ਲਗਭਗ 13 ਲੱਖ ਟਨ ਰਹਿ ਗਈ ਜੋ ਸਾਲ 2000 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਪਿਛਲੇ ਸਾਲ ਦੇ ਨਾਲੋਂ ਕਰੀਬ 16% ਘੱਟ ਹੈ। ਫਸਲ ਦੀ ਇਸ ਘਾਟ ਦੇ ਕਾਰਨ ਹੁਣ ਅੰਗੂਰ ਖਾਣੇ ਆਮ ਲੋਕਾਂ ਦੀਆਂ ਪਹੁੰਚ ਤੋਂ ਜਿਹੜੇ ਬਾਹਰ ਹੁੰਦੇ ਜਾ ਰਹੇ ਨੇ। ਰਿਵਰਲੈਂਡ ਦੇ ਅੰਗੂਰ ਜਿਹੜੇ ਨੇ ਉਤਪਾਦਕ ਮਿੰਟੂ ਬਰਾੜ ਹੁਣਾਂ ਨੇ ਰਿਪੋਰਟ ਕੀਤੀ ਹੈ ਆਸਟ੍ਰੇਲੀਆ ਤੋਂ ਅੰਗੂਰਾਂ ਦੀ ਖੇਤੀ ਜਾਰੀ ਰੱਖਣੀ ਮੁਸ਼ਕਲ ਬਣਦੀ ਜਾ ਰਹੀ ਹੈ ਤੇ ਬਾਗ ਬਚਾਉਣੇ ਜਿਹੜੇ ਨੇ ਔਖੇ ਹੋ ਰਹੇ ਨੇ। ਉਹਨਾਂ ਦੇ ਅਨੁਸਾਰ ਖਾਦ ਬਿਜਲੀ ਸਿੰਚਾਈ ਮਜ਼ਦੂਰੀ ਤੇ ਹੋਰ ਉਤਪਾਦਨ ਜਿਹੜੇ ਨੇ ਖਰਚੇ ਲਗਾਤਾਰ ਵੱਧ ਰਹੇ ਆ ਜਦੋਂ ਕਿ ਅੰਗੂਰਾਂ ਦੀਆਂ ਮਿਲ ਰਹੀਆਂ ਕੀਮਤਾਂ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਕਰ ਰਹੀਆਂ। ਬਹੁਤ ਸਾਰੇ ਕਿਸਾਨ ਮਜ਼ਬੂਰੀ ਦੇ ਵਿੱਚ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਪੁੱਟ ਰਹੇ ਨੇ ਪਰ ਜਦੋਂ ਮਾਰਕੀਟ ਦੇ ਵਿੱਚ ਅੰਗੂਰ ਨਹੀਂ ਹੋਣਗੇ ਤਾਂ ਮੰਗ ਹੋਰ ਵਧੇਗੀ। ਕਰੀਬ 200 ਸਾਲ ਪੁਰਾਣੀ ਆਸਟ੍ਰੇਲੀਅਨ ਵਾਈਨ ਇੰਡਸਟਰੀ ਦੀ ਲੋੜ ਅੰਗੂਰਾਂ ਦੀ ਪੈਦਾਵਾਰ ਵਧਾਉਣ ਦੇ ਲਈ ਮੁੜ ਨਵਾਂ ਰਾਹ ਬਣਾਵੇਗੀ। ਇਸ ਦੇ ਲਈ ਲੋੜ ਇਸ ਗੱਲ ਦੀ ਵੀ ਹੈ ਕਿ ਜਿਵੇਂ ਕਿਵੇਂ ਵੀ ਅੰਗੂਰਾਂ ਦੇ ਬਾਗ ਬਚਾਏ ਜਾਣ। ਆਸਟ੍ਰੇਲੀਆ ਦਾ ਵਾਈਨ ਉਦਯੋਗ ਦੇਸ਼ ਦੇ ਸਭ ਤੋਂ ਵੱਡੇ ਖੇਤੀ ਆਧਾਰਿਤ ਜਿਹੜਾ ਨਿਰਯਾਤ ਉਦਯੋਗਾਂ ਦੇ ਵਿੱਚੋਂ ਇੱਕ ਹੈ। ਹਰ ਸਾਲ ਆਸਟ੍ਰੇਲੀਆਈ ਵਾਈਨ ਦੀ ਵਿਦੇਸ਼ਾਂ ਨੂੰ ਹੋਣ ਵਾਲੀ ਬਰਾਮਦ ਤੋਂ ਮੁਲਕ ਨੂੰ ਲਗਭਗ $2.5 billion ਦੀ ਆਮਦਨ ਹੁੰਦੀ ਹੈ। ਇਹ ਉਦਯੋਗ ਦੇਸ਼ ਭਰ ਦੇ ਵਿੱਚ 1.6 lakh ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਦੇ ਉੱਤੇ ਰੋਜ਼ਗਾਰ ਮੁਹੱਈਆ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅੰਗੂਰਾਂ ਦੀ ਪੈਦਾਵਾਰ ਦੇ ਵਿੱਚ ਇਹ ਗਿਰਾਵਟ ਇਸੇ ਤਰ੍ਹਾਂ ਜਾਰੀ ਰਹੀ ਤਾਂ ਵਾਈਨ ਦੀ ਜਿਹੜੀ ਬਰਾਮਦ ਹੈ ਘੱਟ ਸਕਦੀ ਹੈ ਜਿਹਦੇ ਨਾਲ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਆਸਟ੍ਰੇਲੀਆ ਦੀ ਹਿੱਸੇਦਾਰੀ ਪਛੜ ਜਾਵੇਗੀ। ਇਸ ਦੇ ਨਾਲ ਹੀ ਹਜ਼ਾਰਾਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਤੇ ਖੇਤਰੀ ਅਰਥ ਵਿਵਸਥਾ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ। ਇਸ ਦੇ ਲਈ ਕਿਸਾਨਾਂ ਨੂੰ ਤੁਰੰਤ ਆਰਥਿਕ ਸਹਾਇਤਾ ਤੇ ਲੰਮੇ ਸਮੇਂ ਦੀ ਯੋਜਨਾਬੰਦੀ ਦੀ ਵੀ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ US ਗ੍ਰੀਨ ਕਾਰਡ ਦਾ ਮੁੱਦਾ ਜਿਹੜਾ ਉਹਦੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਜਿਹੜੀ ਹੋ ਗਈ ਹੈ। ਟਰੰਪ ਸਾਹਿਬ ਫਿਰ ਨਾ ਕੋਈ ਜਿਹੜਾ ਚੀਜ਼ਾਂ ਨੂੰ ਜਿਹੜਾ ਲੈ ਆਉਂਦੇ ਨੇ। US ਗ੍ਰੀਨ ਕਾਰਡ ਸਰਕਾਰੀ ਸਹੂਲਤਾਂ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗਾ ਗ੍ਰੀਨ ਕਾਰਡ। ਹੁਣ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਉਸ ਵਿਵਾਦ ਨਿਯਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ ਜਿਸਦੇ ਤਹਿਤ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਜਿਹੜੀ ਹੈ AP ਮੁਤਾਬਕ ਪਬਲਿਕ ਚਾਰਜ ਦੇ ਵਜੋਂ ਜਾਣੀ ਜਾਂਦੀ ਇਸ ਨੀਤੀ ਨੂੰ ਵੀਰਵਾਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਜਿਹੜਾ ਦਰਜ ਕਰ ਲਿਆ ਗਿਆ। 20 ਜੁਲਾਈ ਨੂੰ ਇਸ ਨੂੰ ਰਸਮੀ ਤੌਰ ਦੇ ਉੱਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਇਸ ਫੈਸਲੇ ਦੇ ਨਾਲ ਅਮਰੀਕਾ ਦੇ ਵਿੱਚ ਪੱਕੇ ਹੋਣ ਦੀ ਜਿਹੜੀ ਆ ਉਮੀਦ ਰੱਖਣ ਵਾਲੇ ਲੱਖਾਂ ਪ੍ਰਵਾਸੀਆਂ ਦੇ ਭਵਿੱਖ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈ। ਫੂਡ ਸਟੈਂਪ ਅਤੇ ਮੈਡੀਕੇਡ ਵਰਗੀਆਂ ਬੁਨਿਆਦੀ ਸਹੂਲਤਾਂ ਲੈਣ ਵਾਲਿਆਂ ਦੇ ਉੱਤੇ ਇਹਦਾ ਸਿੱਧਾ ਅਸਰ ਪੈ ਸਕਦਾ ਹੈ। ਇਸ ਯੋਜਨਾ ਦੇ ਮੁੜ ਬਹਾਲ ਹੋਣ ਦੇ ਨਾਲ ਉਨ੍ਹਾਂ ਪ੍ਰਵਾਸੀਆਂ ਦੇ ਲਈ ਗ੍ਰੀਨ ਕਾਰਡ ਹਾਸਲ ਕਰਨਾ ਬੇਹੱਦ ਮੁਸ਼ਕਲ ਹੋ ਜਾਵੇਗਾ ਜੋ ਗੁਜ਼ਾਰੇ ਦੇ ਲਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਦੀ ਵਰਤੋਂ ਕਰਦੇ ਨੇ। ਇਸ ਮਦਦ ਦੇ ਵਿੱਚ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ, ਫੂਡ ਸਟੈਂਪ, ਮੁਫ਼ਤ ਇਲਾਜ ਦੀ ਸਹੂਲਤ, ਮੈਡੀਕੇਟ, ਰਹਿਣ ਦੇ ਲਈ ਮਿਲਣ ਵਾਲੇ ਸਰਕਾਰੀ ਮਕਾਨ, ਹਾਊਸਿੰਗ ਵਾਊਚਰ ਤੇ ਹੋਰ ਕਈ ਜਨਤਕ ਜਿਹੜੇ ਨੇ ਯੋਜਨਾਵਾਂ ਸ਼ਾਮਲ ਨੇ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਆਉਣ ਵਾਲੇ ਪ੍ਰਵਾਸੀ ਦੇਸ਼ ਦੇ ਆਰਥਿਕ ਬੋਝ ਬਣਨ ਦੀ ਬਜਾਏ ਖੁਦ ਆਤਮ ਨਿਰਭਰ ਹੋਣੇ ਚਾਹੀਦੇ ਨੇ, ਫਿਰ ਹੀ ਉਹ ਇਹਨਾਂ ਮੁਲਕਾਂ ਦੇ ਵਿੱਚ ਆਉਣ। ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਅਜਿਹਾ ਨਿਯਮ ਮੁੜ ਲਾਗੂ ਕਰ ਸਕਦਾ ਹੈ ਜਿਸ ਦੇ ਤਹਿਤ ਜਨਤਕ ਲਾਭਾਂ, ਸਰਕਾਰੀ ਸਹੂਲਤਾਂ ਦੀ ਵਰਤੋਂ ਕਰਨ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਅਮਰੀਕਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਦੇਸ਼ ਦੇ ਵਿੱਚ ਆਉਣ ਵਾਲੇ ਲੋਕ ਆਰਥਿਕ ਤੌਰ ਦੇ ਉੱਤੇ ਆਤਮ ਨਿਰਭਰ ਹੋਣੇ ਚਾਹੀਦੇ ਨੇ, ਨਾ ਕਿ ਸਰਕਾਰੀ ਮਦਦ ਦੇ ਉੱਤੇ ਜਿਹੜੇ ਨਿਰਭਰ ਹੋਣੇ ਚਾਹੀਦੇ ਹੈ। ਤੇ ਲੋ ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰ ਲਵਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਫੁੱਟਬਾਲ ਦੀ ਦੁਨੀਆਂ ਤੋਂ ਗੱਲ ਕਰੀਏ ਤੇ ਅਰਜਨਟਾਈਨਾ ਦੇ ਰਾਸ਼ਟਰਪਤੀ ਦਾ ਅੰਧ ਵਿਸ਼ਵਾਸ, ਕਹਿੰਦੇ ਕਿ ਸਪੇਨ ਦੇ ਖਿਲਾਫ਼ ਫਾਈਨਲ ਦੇਖਣ ਦੇ ਲਈ ਅਮਰੀਕਾ ਨਹੀਂ ਜਾਣਗੇ। ਉਹ ਉਹਨਾਂ ਨੂੰ ਫੀਲ ਹੋ ਰਿਹਾ ਕਿ ਸ਼ਾਇਦ ਹਾਰ ਜਾਣਗੇ ਜੇ ਮੈਂ ਦੇਖਣ ਗਿਆ ਤਾਂ। ਡੋਨਲਡ ਟਰੰਪ ਦਾ ਜਿਹੜਾ ਨਿਯੋਤਾ ਹੈ ਉਹ ਵੀ ਜਿਹੜਾ ਠੁਕਰਾ ਦਿੱਤਾ ਹੈ। ਦੇਖ ਲਓ ਇੱਦਾਂ ਦੇ ਮੁਲਕਾਂ ਦੇ ਵਿੱਚ ਲੋਕ ਇੱਦਾਂ ਦੇ ਵੀ ਹੈਗੇ ਆ ਜੀ, ਮੰਨਦੇ ਆ ਇਹਨਾਂ ਚੀਜ਼ਾਂ ਨੂੰ, ਕੀ ਕਹਿ ਸਕਦੇ ਆ। ਅਰਜਨਟਾਈਨਾ ਦੇ ਫੁੱਟਬਾਲ ਸੱਭਿਆਚਾਰ ਦੇ ਵਿੱਚ ਕਬਾਲਾ, ਅੰਧ ਵਿਸ਼ਵਾਸ ਦਾ ਖਾਸ ਮਹੱਤਵ ਹੈ ਜਿਸ ਨੂੰ ਕਬਾਲਾ ਕਹਿੰਦੇ ਆ। ਉਹ ਜਿੱਤ ਦੇ ਸਿਲਸਿਲੇ ਦੇ ਦੌਰਾਨ ਪ੍ਰਸ਼ੰਸਕ ਅਕਸਰ ਇੱਕੋ ਜਿਹੀਆਂ ਆਦਤਾਂ ਦੁਹਰਾਉਂਦੇ ਨੇ, ਜਿਵੇਂ ਇੱਕੋ ਕੱਪੜੇ ਪਹਿਨਣਾ, ਇੱਕੋ ਥਾਂ ਬੈਠਣਾ, ਜਰਸੀ ਨਾ ਧੋਣਾ ਜਾਂ ਮੈਚ ਦੇ ਦੌਰਾਨ ਆਪਣੀ ਜਗ੍ਹਾ ਤੋਂ ਨਾ ਹਿੱਲਣਾ। ਇਹ ਜਿਹੜਾ ਅੰਧ ਵਿਸ਼ਵਾਸ ਹੈ, ਹੁਣ ਅਰਜਨਟਾਈਨਾ ਦੇ ਰਾਸ਼ਟਰਪਤੀ ਯੇਵੀਅਰ ਮਿਲੀਏ ਨੂੰ ਵੀ ਜਿਹੜਾ ਨਿਊ ਜਰਸੀ ਦੇ ਮੈਟ ਲਾਈਫ ਸਟੇਡੀਅਮ ਦੇ ਵਿੱਚ ਐਤਵਾਰ ਭਾਰਤੀ ਸਮੇਂ ਦੇ ਅਨੁਸਾਰ ਸ਼ਨੀਵਾਰ ਦੇਰ ਰਾਤ ਹੋਣ ਵਾਲੇ ਫੀਫਾ ਵਿਸ਼ਵ ਕੱਪ ਫਾਈਨਲ ਦੇ ਵਿੱਚ ਜਾਣ ਤੋਂ ਰੋਕ ਰਿਹਾ। ਫਾਈਨਲ ਦੇ ਵਿੱਚ ਅਰਜਨਟਾਈਨਾ ਦਾ ਮੁਕਾਬਲਾ ਸਪੇਨ ਦੇ ਨਾਲ ਹੋਣਾ ਹੈ ਤੇ ਕਪਤਾਨ ਲਿਓਨੈਲ ਮੈਸੀ ਦੀ ਨਜ਼ਰ ਖਿਤਾਬ ਬਚਾਉਣ ਦੇ ਉੱਤੇ ਹੈ। ਵੀਰਵਾਰ ਨੂੰ ਬੋਇਨਸ ਆਇਰਸ ਦੇ ਇੱਕ ਸਥਾਨਕ ਰੇਡੀਓ ਸਟੇਸ਼ਨ ਦੇ ਨਾਲ ਗੱਲਬਾਤ ਕਰਦੇ ਹੋਏ 55 ਸਾਲਾਂ ਜਿਹੜਾ ਉੱਥੇ ਦਾ ਰਾਸ਼ਟਰਪਤੀ ਹੈ ਅਰਜਨਟਾਈਨਾ ਦਾ, ਉਹਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਆਪਣੇ ਰਾਸ਼ਟਰਪਤੀ ਨਿਵਾਸ ਓਲੀਵੋਸ ਨੂੰ ਛੱਡ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨਾਲ ਫਾਈਨਲ ਦੇਖਣ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਮੈਚ ਓਲੀਵੋਸ ਤੋਂ ਹੀ ਦੇਖਾਂਗਾ, ਜੈਕਟ ਉਤਾਰੀ ਤਾਂ ਕਹਿੰਦੇ ਗੋਲ ਹੋ ਗਿਆ। ਮਿਲੀਏ ਨੇ ਜਿਹੜਾ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਦੇ ਅੰਧ ਵਿਸ਼ਵਾਸ ਦੇ ਉੱਤੇ ਆਧਾਰਿਤ ਹੈ। ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਖਿਲਾਫ਼ ਜਿਹੜਾ ਸੀ ਕੁਆਟਰ ਫਾਈਨਲ ਦੇ ਦੌਰਾਨ ਵੀ ਇਹੀ ਜਿਹੜਾ ਤਰੀਕਾ ਅਪਣਾਇਆ ਸੀ। ਉਹ ਕਹਿੰਦਾ ਕਿ ਠੰਡ ਹੋਣ ਦੇ ਕਰਕੇ ਮੈਂ ਹੀਟਰ ਨਹੀਂ ਚਲਾਉਂਦਾ ਤੇ ਜੈਕਟ ਪਹਿਣਦਾ। ਸਵਿਟਜ਼ਰਲੈਂਡ ਵਾਲੇ ਮੈਚ ਦੇ ਵਿੱਚ ਮੈਨੂੰ ਬਹੁਤ ਗਰਮੀ ਲੱਗੀ, ਕਹਿੰਦਾ, ਤੇ ਮੈਂ ਜੈਕਟ ਉਤਾਰ ਦਿੱਤੀ ਤੇ ਉਸੇ ਵੇਲੇ ਉਹਨਾਂ ਨੇ ਸਾਡੇ ਖਿਲਾਫ਼ ਗੋਲ ਕਰ ਦਿੱਤਾ। ਮੈਂ ਫਿਰ ਜੈਕਟ ਪਾ ਲਈ ਤੇ ਮੈਚ ਖਤਮ ਹੋਣ ਤੱਕ ਨਹੀਂ ਉਤਾਰੀ। ਫਿਰ 1990 ਤੋਂ ਚੱਲ ਰਹੀ ਹੈ ਇਹ ਅਸਲੀ ਇਹ ਜਿਹੜੀ ਹੈ ਪਰੰਪਰਾ ਉਹਨਾਂ ਮੁਲਕਾਂ ਚ ਮੰਨੀ ਜਾਂਦੀ ਹੈ। ਅਰਜਨਟਾਈਨਾ ਦੇ ਰਾਸ਼ਟਰਪਤੀ ਕਈ ਸਾਲਾਂ ਤੋਂ ਵਿਸ਼ਵ ਕੱਪ ਦੇ ਅਹਿਮ ਮੈਚਾਂ ਦੇ ਵਿੱਚ ਸਟੇਡੀਅਮ ਨਹੀਂ ਜਾਂਦੇ ਹੈ ਤਾਂ ਜੋ ਟੀਮ ਲਈ ਕੋਈ ਵੀ ਮਾੜੀ ਕਿਸਮਤ ਨਾ ਬਣੇ। ਇਹ ਰਿਵਾਜ 1990 ਦੇ ਵਿਸ਼ਵ ਕੱਪ ਤੋਂ ਸ਼ੁਰੂ ਹੋਇਆ। ਉਸੇ ਵੇਲੇ ਦੇ ਰਾਸ਼ਟਰਪਤੀ ਕਾਰਲੋਸ ਮਨੇਮ ਟੀਮ ਨੂੰ ਜਿਹੜਾ ਮਿਲਣ ਗਏ ਸਨ। ਉਸ ਤੋਂ ਬਾਅਦ ਅਰਜਨਟਾਈਨਾ ਨੂੰ ਕੈਮਰੂਨ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕੋਈ ਵੀ ਮੌਜੂਦਾ ਅਰਜਨਟਾਈਨੀ ਰਾਸ਼ਟਰਪਤੀ ਜਿਹੜਾ ਰਾਸ਼ਟਰੀ ਟੀਮ ਦਾ ਵਿਸ਼ਵ ਕੱਪ ਮੈਚ ਸਟੇਡੀਅਮ ਦੇ ਵਿੱਚ ਦੇਖਣ ਨਹੀਂ ਗਿਆ। ਇਤਿਹਾਸ ਰਚਨ ਦਾ ਮੌਕਾ ਜਿਹੜਾ ਦੱਸਿਆ ਗਿਆ, ਕਹਿੰਦੇ ਅਸੀਂ ਖੁੰਝਣਾ ਨਹੀਂ ਚਾਹੁੰਦੇ। ਅਰਜਨਟਾਈਨਾ ਦੀ ਟੀਮ ਹੁਣ ਇਤਿਹਾਸ ਰਚਨ ਦੇ ਨੇੜੇ ਹੈ ਤੇ ਜੇਕਰ ਉਹ ਫਾਈਨਲ ਜਿੱਤਦੀ ਹੈ ਤਾਂ ਲਗਾਤਾਰ 2 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ 3 ਟੀਮ ਬਣ ਜਾਵੇਗੀ। ਪਿਛਲਾ ਫੀਫਾ ਵਿਸ਼ਵ ਕੱਪ ਵੀ ਲਿਓਨੈਲ ਮੈਸੀ ਦੀ ਕਪਤਾਨੀ ਹੇਠ ਅਰਜਨਟਾਈਨਾ ਨੇ ਜਿੱਤਿਆ ਸੀ ਤੇ ਵਾਰ ਵੀ ਜਿਹੜਾ ਇਸ ਵਾਰ ਫਾਈਨਲ ਦੇ ਵਿੱਚ ਉਸਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਹੈ ਸਥਾਪਿਤ ਕੀਤੀ ਹੈ, ਬਣਾਈ ਹੈ। ਦੂਸਰੇ ਪਾਸੇ ਬ੍ਰਿਟੇਨ ਨੂੰ ਮਿਲਣ ਜਾ ਰਿਹਾ ਨਵਾਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਬਣਨਗੇ ਪੀਐਮ। ਕਿਰ ਸਟਾਰਮਰ ਦੀ ਛੁੱਟੀ ਹੋ ਗਈ ਹੈ। ਸ਼ੁੱਕਰਵਾਰ ਨੂੰ ਮੱਧ ਖੱਬੇ ਪੱਖ ਦੀ ਜਿਹੜੀ ਹੈ ਲੇਬਰ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਐਂਡੀ ਬਰਨਹੈਮਪ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ। ਉਹ ਸੋਮਵਾਰ ਨੂੰ ਕਿਰ ਸਟਾਰਮਰ ਦੀ ਥਾਂ ਲੈਣਗੇ ਤੇ ਅਧਿਕਾਰਕ ਤੌਰ ਦੇ ਉੱਤੇ ਯੂਨਾਈਟਿਡ ਕਿੰਗਡਮ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣਗੇ। ਕਿਰ ਸਟਾਰਮਰ ਦੀ ਥਾਂ ਦੇ ਲਈ ਉਹੀ ਜਿਹੜੀ ਹੈ ਨੇਤ੍ਰਿਤਵ ਚੋਣ ਦੇ ਵਿੱਚ ਐਂਡੀ ਬਰਨਹੈਮ ਜਿਹੜੇ ਨੇ ਇਕਲੌਤੇ ਹੀ ਉਮੀਦਵਾਰ ਸਨ ਤੇ ਉਹਨਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਲੇਬਰ ਪਾਰਟੀ ਦੇ 403 ਸੰਸਦ ਮੈਂਬਰਾਂ ਚੋਂ 379 ਸੰਸਦ ਮੈਂਬਰਾਂ ਦਾ ਸਮਰਥਨ ਤੇ ਨਾਮਜ਼ਦਗੀ ਮਿਲੀ ਹੈ, ਜੋ ਚੋਣ ਦੇ ਲਈ ਲੋੜੀਂਦੀ ਹੱਦ ਤੋਂ ਜਿਹੜਾ ਕਾਫ਼ੀ ਵੱਧ ਸੀਗੀ। ਆਖਰੀ ਖ਼ਬਰ ਹੈ, ਅਮਰੀਕਾ ਵੱਲੋਂ ਭਾਰਤ ਦੇ ਨਿਵੇਸ਼ ਵਾਲੀ ਚਾਬਹਾਰ ਬੰਦਰਗਾਹ ਦੇ ਉੱਤੇ ਹਵਾਈ ਹਮਲਾ ਕੀਤਾ ਗਿਆ। ਈਰਾਨ ਤੇ ਕੀਤੇ ਹਮਲੇ ਭਾਰਤ ਚਾਬਹਾਰ ਬੰਦਰਗਾਹ ਜ਼ਰੀਏ ਅਫਗਾਨਿਸਤਾਨ ਤੇ ਮੱਧ ਏਸ਼ੀਆ ਦੇਸ਼ਾਂ ਤੱਕ ਜਿਹੜਾ ਕਰਦਾ ਹੈ ਵਪਾਰ ਉਹ ਤੇ ਉਹ ਤਹਿਸ ਨਹਿਸ ਹੋਈ ਹੈ। ਅਮਰੀਕਾ ਵੱਲੋਂ ਲਗਾਤਾਰ 6ਵੀਂ ਰਾਤ ਈਰਾਨ ਉੱਤੇ ਕੀਤੀ ਗਈ ਹਵਾਈ ਹਮਲੇ। ਇਸ ਕਾਰਵਾਈ ਦੇ ਦੌਰਾਨ ਅਮਰੀਕਾ ਨੇ ਭਾਰਤ ਦੇ ਨਿਵੇਸ਼ ਵਾਲੇ ਰਣਨੀਤਿਕ ਤੌਰ ਦੇ ਉੱਤੇ ਅਹਿਮ ਚਾਬਹਾਰ ਪੋਸਟ ਪੋਰਟ ਜਿਹੜਾ ਬੰਦਰਗਾਹ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ। ਇਸ ਹਮਲੇ ਦੇ ਵਿਚ ਬੰਦਰਗਾਹ ਦੇ ਕੰਟਰੋਲ ਨਿਗਰਾਨੀ ਟਾਵਰ ਨੂੰ ਕਾਫ਼ੀ ਨੁਕਸਾਨ ਪੁੱਜਿਆ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਹਮਲੇ ਦੇ ਵਿਚ ਨੁਕਸਾਨੇ ਗਏ ਕੰਟਰੋਲ ਟਾਵਰ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਦੂਜੇ ਪਾਸੇ ਇਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ਮੇਹਰ ਨੇ ਵੀ ਚਾਬਹਾਰ ਪੋਰਟ ਅਤੇ ਉਸ ਦੇ ਕੰਟਰੋਲ ਟਾਵਰ ਦੇ ਉੱਤੇ ਹੋਏ ਇਸ ਅਮਰੀਕੀ ਹਮਲੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਕਿ ਪਿਛਲੇ ਇਕ ਹਫ਼ਤੇ ਦੇ ਅੰਦਰ ਇਸ ਖਾਸ ਟਾਵਰ ਦੇ ਉੱਤੇ ਹੋਣ ਵਾਲਾ ਇਹ ਤੀਜਾ ਜਿਹੜਾ ਹਮਲਾ ਦੱਸਿਆ ਗਿਆ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ। ਫਰਾਈਡੇ ਵਾਲਾ ਦਿਨ ਹੈ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਈਏ। ਸੰਖੇਪ ਦੇ ਵਿਚ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਆਖਰ ਦੇ ਵਿਚ ਨਿੱਘਾ ਸਵਾਗਤ ਹੈ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਕੁਝ ਸੁਨੇਹੇ ਗੈਪ ਨੇ ਜੀ, ਕੀ ਹੋ ਗਿਆ, ਕਿੱਥੇ ਰਹਿ ਗਏ ਤੇ ਇਧਰੋਂ, ਨਹੀਂ ਤਾਂ ਫਿਰ ਉਧਰੋਂ ਦੇਖਦੇ ਹਾਂ ਜੀ। ਲਓ ਜੀ ਆ ਗਏ ਤੇ ਹਾਂਜੀ, ਥੋੜੇ ਗੈਪ ਨੇ ਜੀ, ਦੂਸਰੇ ਪਾਸੇ ਦੇਖਣੇ ਪੈਣੇ ਆ ਸੁਨੇਹੇ ਤੇ। ਲਓ ਫਿਰ ਆਪਾਂ ਸੁਨੇਹਾ ਵੱਲ ਨੂੰ ਵੱਧਦੇ ਹਾਂ। ਦੋਸਤੋ, ਪਰਮਿੰਦਰ ਬਾਂਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭੇਜੀ ਸਾਰੇ ਦੁਆਬਾ ਦੋਸਤਾਂ ਪਰਿਵਾਰ ਨੂੰ ਜੀ ਤੇ ਲਾਈਕ ਨੰਬਰ ਇੱਕ ਤੇ ਸੁਰਿੰਦਰ ਕੌਰਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਭੁਪਿੰਦਰ ਜੀ ਤੇ ਆਪ ਸਭ ਨੂੰ ਪਰਿਵਾਰ ਨੂੰ ਦੁਆਬਾ ਰੇਡੀਓ ਸਤਿ ਸ੍ਰੀ ਅਕਾਲ। ਰਾਜਨ ਸੈਣੀ ਸਾਹਿਬ ਲਾਈਕ ਨੰਬਰ ਦੋ ਕਹਿੰਦੇ ਆ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਸਮੂਹਿਕ ਰੂਪ ਦੇ ਵਿਚ ਜਲੂਰ ਸਿੰਘ ਜੀ ਜੁੜੇ ਹੋਏ ਨੇ ਤੇ ਸਤਿ ਸ੍ਰੀ ਅਕਾਲ ਸਭ ਵੀਰਾਂ ਨੂੰ, ਮੁਕੱਦਰ ਤੇ ਸਰਾਂ ਸੈਣੀ ਤੇ ਦੇਬੀ ਤੇ ਕੰਗ ਸਾਹਿਬ ਤੇ ਗਰੇਵਾਲ ਸਾਹਿਬ ਨੂੰ ਜੀ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਆਪਣੇ ਜਲੌਰ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਤੇ ਔਜਲਾ ਸਾਹਿਬ ਲਿਖਦੇ ਨੇ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪਿਆਰਿਆਂ ਨੂੰ। ਰਜਿੰਦਰ ਕੁਮਾਰ ਜੀਰਾ ਜੀ ਜੁੜੇ ਕਹਿੰਦੇ ਪਰ ਅੱਜ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਭਾਰਜ ਜੀ ਲਿਖਣਾ ਸੀ ਸਰ, ਪਰ ਅੱਜ ਜੀ ਲਿਖਦਾ ਤੇ ਉਸ ਕਰਕੇ ਸੈਣੀ ਸਾਹਿਬ ਵੀ ਜ਼ਿਕਰ ਕਰਦੇ ਸੀ। ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਕਹਿੰਦੇ ਨੇ। ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ, ਉਹ ਕਹਿੰਦੇ ਨੇ ਜੀ ਆਪਣੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਫਿਨਲੈਂਡ ਤੋਂ। ਰਾਜਨ ਸੈਣੀ ਸਾਹਿਬ ਕਹਿੰਦੇ ਪਰ ਅੱਜ ਮਤਲਬ ਭਾਰਤ ਜੀ ਓਕੇ ਹੈ। ਜੀਰਾ ਸਾਹਿਬ ਗਰਾਈ ਵਾਟਰ ਕਹਿੰਦੇ ਥੋੜਾ ਤੇਜ਼ ਲੱਗਦਾ ਹੈ ਜੀ ਅੱਜ ਤੇ ਹੱਸ ਰਹੇ ਨੇ। ਜੀਰਾ ਜੀ ਕਹਿੰਦੇ ਅੱਗੇ ਕਿ ਆਪਣੇ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਕਹਿੰਦੇ ਸੁਣੀ ਜਾਂਦੀ ਹੈ, ਚਲੋ ਚੰਗਾ ਹੋਇਆ। ਗਰੇਵਾਲ ਸਾਹਿਬ ਜੀ ਦੇ ਕੁਝ ਤਾਂ ਪੱਲੇ ਪਿਆ, ਕੁਝ ਕਹਿੰਦੇ ਜੀ ਆਪਣੇ ਬੀਜੇਪੀ ਵਾਲੇ ਗਰੇਵਾਲ ਸਾਹਿਬ ਵੀ ਕਹਿੰਦੇ ਆ ਕਿਉਂਕਿ ਕਿਸਾਨੀ ਸਮੇਂ ਸੰਘਰਸ਼ਾਂ ਦੇ ਸਮੇਂ ਉਹਨੇ ਕਾਫ਼ੀ ਗਾਲਾਂ ਗੁਲਾਂ ਖਾਧੀਆਂ ਸਭ ਦੀਆਂ ਜੀ। ਉਹਨਾਂ ਨੂੰ ਕਹਿ ਰਹੇ ਨੇ ਜੀਰਾ ਸਾਹਿਬ ਕਿ ਕੁਝ ਨਾ ਕੁਝ ਪੱਲੇ ਪਿਆ। ਇਸੇ ਤਰ੍ਹਾਂ ਅੱਗੇ ਕਹਿੰਦੇ ਨੇ ਜੀਰਾ ਜੀ ਸੈਣੀ ਸਾਹਿਬ ਅੱਜ ਤਾਂ ਫੜੇ ਗਏ ਜੀ ਕਹਿੰਦੇ ਤੇ ਬਿਲਕੁਲ ਠੀਕ ਕਹਿੰਦੇ ਜੀਰਾ ਸਾਹਿਬ ਤੇ ਹੱਸ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਹੈ। ਸਤਨਾਮ ਸਿੰਘ ਜਾਨੀਆਚਾਲ ਜੀ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ ਤੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਜੀਰਾ ਵੀਰ ਜੀ ਗਰੇਵਾਲ ਹੁਣ ਸਿਹਤ ਪੱਖੋਂ ਵੀ ਠੀਕ ਨਹੀਂ ਹਨ। ਜੀਰਾ ਜੀ ਕਹਿੰਦੇ ਓਕੇ ਔਜਲਾ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਉਸ ਸਮੇਂ ਦੀ ਗੱਲ ਹੈ ਭਾਰਜ ਵੀਰੇ ਜਦੋਂ ਤੁਸੀਂ ਆਏ ਨਹੀਂ ਸੀ ਜੀ। ਓਕੇ ਜੀ ਓਕੇ ਹਾਂਜੀ, 70-80 ਦੀ ਗੱਲ ਹੈ, ਉਸ ਤੋਂ ਸਾਡੇ ਬਰਤ ਤੋਂ ਪਹਿਲਾਂ ਦੀ ਗੱਲ ਹੈ ਜੀ, ਆਪਣੀ ਗੱਲ ਕਰਦੇ ਸੀ ਸੈਣੀ ਸਾਹਿਬ ਜਿਹੜੀ। ਤੇ ਔਜਲਾ ਸਾਹਿਬ ਕਹਿੰਦੇ ਹੈ ਸਿਹਤ ਜਾਬ ਨੂੰ ਗਾਲਾਂ ਕੱਪੜੇ ਪੜਵਾਏ ਮੰਜੇ ਤੇ ਪਏ ਨੂੰ ਚੌਧਰ ਦੀ ਚੌਧਰ ਕੀ ਕਰੂ ਹੁਣ ਕਹਿੰਦੇ ਸੀ। ਸਤਨਾਮ ਸਿੰਘ ਜਾਨੀਆਚਾਲ ਜੀ ਭਾਰਜ ਵੀਰ ਬਾਕੀ ਸਾਰਾ ਕੁਝ ਦੱਸ ਦਿੱਤਾ ਪਰ ਮੁਰਗੀ ਆਂਡੇ ਤੇ ਗੋਲ ਮੋਲ ਕਰ ਗਏ ਆਪਣੇ ਵਕੀਲ ਸਾਹਿਬ। ਤੇ ਜੀਰਾ ਜੀ ਕਹਿੰਦੇ ਆ ਸੈਣੀ ਵੀਰ ਜੀ ਬੋਤਲ ਤਾਂ ਪਹਿਲਾਂ ਤੁਹਾਡੇ ਕੋਲ ਆਈ ਹੈ ਗਰੇਵਾਲ ਸਾਹਿਬ ਕੋਲੋਂ, ਮੈਂ ਤਾਂ ਕਹਿੰਦੇ ਉਡੀਕ ਰਿਹਾ, ਹੱਸ ਰਹੇ ਨੇ ਨਾਲੇ ਜੀ। ਜਾਨੀਆਚਾਲ ਜੀ ਕਹਿੰਦੇ ਆ ਬਿਲਕੁਲ ਔਜਲਾ ਵੀਰ ਹੁਣ ਆਖਰੀ ਸਾਹਾਂ ਦੇ ਉੱਤੇ ਪਏ ਨੂੰ ਪ੍ਰਧਾਨਗੀ ਦੇ ਦਿੱਤੀ, ਮਰੇ ਦੇ ਮੂੰਹ ਨੂੰ ਘਿਓ ਲਾਉਣ ਵਾਲੀ ਗੱਲ ਹੈ ਜੀ ਇਹ ਤਾਂ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਵੱਡੇ ਲੀਡਰਾਂ ਦਾ ਆਉਣਾ ਮਤਲਬ ਲੋਕਾਂ ਦੀ ਖੱਜਲ ਖੁਆਰੀ ਹੈ। ਔਜਲਾ ਸਾਹਿਬ ਲਿਖਦੇ ਨੇ ਆਖਰੀ ਸਾਹਾਂ ਤੋਂ ਹੁਣ ਹੋਇਆ ਤੇਰਾ ਮਾਣ ਨੀ, ਮੋਦੀ ਨਾਲ ਬਹਿ ਕੇ ਗੱਲ ਕਰੇ ਹੈ ਨੀ, ਪੱਟਾਂ ਚ ਜਾਣ ਨੀ, ਲਾਲਾ ਮੇਰਾ ਬਾਪੂ ਉਹੀ ਹੈ ਜਹਾਨੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਬਿਆਨਬਾਜ਼ੀ ਤਾਂ ਕਹਿੰਦੇ ਇਹ ਵੀ ਟਰੰਪ ਵਾਂਗੂ ਹੀ ਕਰਦਾ ਹੈ ਜੀ, ਤੇ ਸਾਰੇ ਗੇਮਾਂ ਲਾਉਂਦੇ ਨੇ ਲਾਉਂਦੇ ਆ ਹੈਗੇ ਆ ਜੀ, ਕੋਈ ਤਮਾਸ਼ੇ ਕਰਦਾ ਕੋਈ ਜਾਦੂਗਰੀ ਕਰ ਜਾਂਦਾ ਕਹਿੰਦੇ ਜੀ। ਤੇ ਭਾਰਤ ਜੀ ਫੇਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੱਧ ਜਾਊਗਾ ਜੀ, ਤੇ ਨਾਲ ਹੱਸ ਰਹੇ ਨੇ। ਔਜਲਾ ਸਾਹਿਬ ਲਿਖਦੇ ਨੇ ਕਿ ਤਰੀਕ ਪੇ ਤਰੀਕ ਪਵੇਗੀ, ਵਕੀਲ ਨਜ਼ਾਰੇ ਲੈਣਗੇ, ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਉੱਤੇ ਚਾਨਣਾ ਪਾਓਗੇ? ਬਿਲਕੁਲ ਪਾ ਦਿੱਤਾ ਜੀ। ਔਜਲਾ ਸਾਹਿਬ ਕਹਿੰਦੇ ਐਵਰੇਜ ਤਾਂ ਸਾਰੇ ਮੁਲਕਾਂ ਦੀ ਘਟਾਈ ਪਈ ਹੈ, ਚਾਰ ਪੰਜ ਲੀਡਰਾਂ ਨੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਲੱਗਦਾ ਮੇਰੀ ਸਕੂਟਰੀ ਦੇ ਵਿੱਚ ਵੀ ਚਿੱਕੜ ਹੀ ਫਸਿਆ, ਬੜੀ ਔਖੀ ਸਟਾਰਟ ਹੁੰਦੀ ਹੈ ਜੀ। ਤੇ ਕਹਿੰਦੇ ਵੀਰ ਜੀ ਇਹ ਤਾਂ 20 ਲੱਖ ਰੁਪਏ ਗਟਕਰੀ ਜੀ ਨੂੰ ਪੈਣਾ ਚਾਹੀਦਾ ਵੈਸੇ ਤਾਂ। ਤੇ ਸੁਰਿੰਦਰ ਕੌਰ ਮਾਲ ਜੀ ਹੱਸ ਰਹੇ ਨੇ ਤੇ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਅਮਰੀਕਾ ਦਾ ਨਾਮ ਲੈਂਦੇ ਹੋ ਤੁਸੀਂ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤਾਂ ਫੋਟੋ ਦੇ ਵਿੱਚ ਅੱਖ ਨਹੀਂ ਝਪਕਦੇ ਜੀ। ਗੁਰੀਮਾਨ ਜੀ ਲਿਖਦੇ ਨੇ ਸਾਰੇ ਦੋਸਤਾਂ ਨੂੰ, ਰਜਿੰਦਰ ਸੈਣੀ ਰਾਜਨ ਸੈਣੀ ਸਾਹਿਬ ਨੂੰ, ਰਜਿੰਦਰ ਜੀਰਾ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਸਿੰਘ ਹੋਣਾ ਨੂੰ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਵਕੀਲ ਨੇ ਜੀਰਾ ਜੀ ਐਵੇਂ ਜੱਜ ਫੈਸਲਾ ਕਰ ਦੇਵੇ। ਤੇ ਗੁਰੀਮਾਨ ਜੀ ਕਹਿੰਦੇ ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ, ਭਾਰਜਵੀਰ ਜੀ ਸਤਿ ਸ੍ਰੀ ਅਕਾਲ, ਜੀਆਂ ਨੂੰ ਜੀ ਸਵਾਗਤ ਹੈ ਗੁਰੀ ਜੀ। ਰਜਿੰਦਰ ਕੁਮਾਰ ਜੀ ਕਹਿੰਦੇ ਜੀ ਮਾਨ ਜੀ, ਤੇ ਗੁਰੀਮਾਨ ਜੀ ਕਹਿੰਦੇ ਆ ਭਾਰਜਵੀਰ ਜੀ ਅਕਾਲੀ ਨਹੀਂ ਸਾਰੀਆਂ ਪਾਰਟੀਆਂ ਟਾਰਗੇਟ ਉੱਤੇ ਰੱਖੀਆਂ ਮੋਦੀ ਨੇ ਜੀ, ਡਰਾਮੇ ਕਰਕੇ ਗਿਆ ਉਹ ਜੀ। ਤੇ ਅੰਦਰ ਖਾਤੇ ਬੀਜੇਪੀ ਅਕਾਲੀਆਂ ਨਾਲ ਮੌਕਾ ਸੰਭਾਲੇਗੀ। ਬਾਕੀ ਸਰਤੋਜ ਦੇ ਸਰਤਾਜ ਬਾਦਲ ਸਾਹਿਬ ਨੂੰ ਅੰਦਰ ਕਰਨੇ ਨੂੰ ਫਿਰਦੇ ਆ, ਪਰ ਇੱਕ ਦਿਨ ਨਹੀਂ ਰੱਖਿਆ ਜਾਣਾ ਅੰਦਰ ਜੀ ਉਹਨਾਂ ਕੋਲ। ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ। ਤੇ ਗੁਰੀਮਾਨ ਜੀ ਕਹਿੰਦੇ ਆ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਬਹੁਤ ਹੁੰਦਾ ਹੈ, ਕਾਟੋ ਕਲੇਸ਼ ਤੋਂ ਪਾਸੇ ਹੋ ਕੇ ਕਿਸੇ ਵੱਲ ਤਾਂ ਵੇਖਣਾ ਹੀ ਕਾਂਗਰਸ ਨੇ ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ। ਤੇ ਕਹਿੰਦੇ ਨੇ ਆਪਣੇ ਐਚ ਐਲ ਈ ਲਿਖਿਆ ਤੇ ਮਹੀਨਾ ਹੋਇਆ ਨਹੀਂ ਹੱਲੇ ਤੱਕ ਜਿੱਥੇ ਤੱਕ ਮੈਨੂੰ ਲੱਗਦਾ ਜੀ। ਹਾਂਜੀ ਓਕੇ, ਉਹਦਾ ਗੱਲ ਕਰਦੇ ਸੀਗੇ ਔਜਲਾ ਸਾਹਿਬ ਵੀ ਕਿ ਜਿਹੜੇ ਇਹਨਾਂ ਦੇ ਸਾਰੇ ਮੰਤਰੀ ਸੰਤਰੀ ਬੁਲਾਏ ਸੀਗੇ ਜੀ ਆਪਣੇ ਵਿਧਾਨ ਸਭਾ ਵਾਲੇ ਆਮ ਆਦਮੀ ਪਾਰਟੀ ਦੇ ਅਕਾਲ ਤਖ਼ਤ ਦੇ ਉੱਤੇ, ਉਹਦੀ ਗੱਲ ਕਰ ਰਹੇ ਨੇ। ਮੁਕੱਦਰ ਜੀ ਕਹਿੰਦੇ 5 ਜੂਨ ਸੀਗੇ ਜੀ। ਤੇ ਚਲੋ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਵੀ ਪੱਕਾ ਨਹੀਂ ਹੈ ਜੀ ਕਿਹੜੀ ਤਰੀਕ ਨੂੰ ਬੁਲਾਇਆ, ਚਲੋ ਕਨਫਰਮ ਕਰ ਲਾਂਗੇ ਬਾਅਦ ਚ। ਤੇ ਮੁਕੱਦਰ ਜੀ ਕਹਿੰਦੇ 2 ਤਰੀਕ ਨੂੰ ਸੁਖਬੀਰ ਸਿੰਘ ਗਏ ਸੀ ਜੀ ਤੇ 5 ਜੂਨ ਉਹਨਾਂ ਨੂੰ ਬੁਲਾਇਆ ਸੀ ਸ਼ਾਇਦ। ਤੇ ਮੁਕੱਦਰ ਜੀ ਗੁਰੀ ਜੀ ਕਹਿੰਦੇ ਮੁਕੱਦਰ ਜੀ ਤਰੀਕਾ ਤਾਂ ਯਾਦ ਨਹੀਂ ਪਰ ਤੁਹਾਡੀ ਦੱਸੀ ਹੋਈ ਤਰੀਕ ਸਹੀ ਨਹੀਂ ਹੈ। ਬਾਕੀ ਸਪੀਕਰ ਸਾਹਿਬ ਟਾਰਗੇਟ ਉੱਤੇ ਆਉਣਗੇ ਪੱਕਾ ਜਥੇਦਾਰ ਸਾਹਿਬ ਦੇ ਉੱਤੇ ਜੀ, ਜਥੇਦਾਰ ਸਾਹਿਬ ਦਾ ਟਾਰਗੇਟ ਹੋਏਗਾ ਜੀ, ਉਹ ਕਹਿੰਦੇ ਨੇ ਸਪੀਕਰ ਸਾਹਿਬ। ਮੁਕੱਦਰ ਜੀ ਕਹਿੰਦੇ ਗੁਰੀ ਬਾਈ 2 ਤਰੀਕ ਨੂੰ ਸੁਖਬੀਰ ਬਾਦਲ ਦੇ ਖਿਲਾਫ਼ ਹੁਕਮਨਾਮਾ ਆਇਆ ਸੀ ਤੇ 5 ਤਰੀਕ ਨੂੰ ਹੁਣ ਇਕੱਠ ਜਿਹੜਾ ਬੁਲਾਇਆ ਸੀ। ਮਾਨ ਜੀ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਗੱਲ ਪੱਕੀ ਤਾਂ ਜਿੱਦਾਂ ਹੀ ਸਰਕਾਰ ਗਈ ਕਹਿਣਾ ਸੀ, ਜਿੱਦਾਂ ਹੀ ਸਰਕਾਰ ਗਈ ਭਗਵੰਤ ਨੂੰ ਜਿਹੜਾ ਅਕਾਲੀਆਂ ਨੇ ਬਾਕੀਆਂ ਨੇ ਰਾਹ ਨਹੀਂ ਦੇਣਾ ਭੱਜਣੇ ਨੂੰ ਕਹਿੰਦੇ ਜੀ। ਗੁਰੀ ਜੀ ਕਹਿੰਦੇ ਮਨਮੋਹਨ ਸਿੰਘ ਜੀ ਦੇ ਟਾਈਮ ਚੋਰੀਆਂ ਵਾਡਰਾ ਕਰਦਾ ਰਿਹਾ ਪਰ ਮਨਮੋਹਨ ਸਿੰਘ ਉਹਨਾਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਵੀ ਸਾਰਿਆਂ ਦਾ ਪੈਸਾ ਖਾ ਕੇ ਬੈਠਾ ਪਰ ਕੇਜਰੀਵਾਲ ਨੇ ਸਿਖਾ ਦਿੱਤਾ ਕਿ ਪੈਸਾ ਕਿੱਥੇ ਲਾਉਣਾ ਤੇ ਕਿਵੇਂ ਲਾਉਣਾ। ਸੁਰਿੰਦਰ ਮਾਲ ਜੀ ਕਹਿੰਦੇ ਨੇ ਹੱਸ ਰਹੇ ਨੇ ਹਾ ਹਾ ਹਾ। ਗੁਰੀ ਜੀ ਕਹਿੰਦੇ ਆ ਦਿੱਲੀ ਦਾ ਕੇਜਰੀਵਾਲ ਵੀ ਕਾਕਰੋਚ ਵਾਲਿਆਂ ਦੇ ਕੋਲ ਫਿਰਦਾ। ਹਾਂਜੀ ਕੱਲ੍ਹ ਗਏ ਨੇ ਜੀ ਇਹ ਵੀ ਤੇ ਅੱਜ ਕਾਂਗਰਸ ਵਾਲੇ ਗਏ ਨੇ ਤੇ ਅੱਜ ਉਹ ਡਕੈਤ ਜਿਹੜਾ ਹੈਗਾ ਆਪਣਾ ਸੀਗਾ ਆਪਣਾ ਕਿਸਾਨ ਜਥੇਬੰਦੀਆਂ ਦਾ ਨੁਮਾਇੰਦਾ ਜੀ ਉਹ ਵੀ ਗਿਆ ਹੋਇਆ ਹੈ। ਤੇ ਗੁਰੀ ਜੀ ਕਹਿੰਦੇ ਆ ਔਜਲਾ ਸਾਹਿਬ ਸਹਿਮਤ ਹਾਂ ਤੁਹਾਡੇ ਨਾਲ, ਹਰਿਆਣਾ ਵਾਲੀ ਪੱਕੀ ਹੋਣੀ ਹੈ ਜਿਹਦਾ ਜਿੱਦਾਂ ਦੇ ਲੱਛਣ ਹੈ ਇਹਨਾਂ ਦੇ ਜੀ, ਜਿਹਦਾ ਲਿਖਿਆ ਹੋਇਆ ਜਿੱਦਾਂ ਦੇ ਲਿਖਣਾ ਸੀ। ਜਿੰਦਰ ਜੀ ਕਹਿੰਦੇ ਪੰਜਾਬ ਦੀਆਂ ਜਿਹੜੀਆਂ ਨੌਕਰੀਆਂ ਵੀ ਸਾਰੇ ਦਿੱਲੀ ਵਾਲੇ ਲੈ ਗਏ ਨੇ, ਲਾਲਾ ਜੀ ਨੇ ਦਿੱਤੀਆਂ ਉਹਨਾਂ ਨੂੰ। ਗੁਰੀ ਜੀ ਕਹਿੰਦੇ ਆ ਆਪਣੇ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ ਪਾਰਟੀ ਦੇ ਵਿੱਚ, ਕੈਂਸਲ ਕਰ ਸਕਦੇ ਆ ਜੀ ਇਹ ਕਿਹੜਾ ਕੋਈ ਬਿੱਲ ਬਣਾਇਆ ਹੈ ਜੀ ਆਪਣੀਆਂ, ਉਹ ਕਹਿੰਦੇ ਸਹੂਲਤਾਂ ਦੀ ਜ਼ਿਕਰ ਕਰ ਰਿਹਾ ਜੀ ਸੈਣੀ ਸਾਹਿਬ ਦੇ, ਉਦੋਂ ਗੁਰੀ ਜੀ ਨੇ ਵੀ ਲਿਖਿਆ ਇਸ ਚੀਜ਼ ਦਾ। ਔਜਲਾ ਵੀਰ ਉਹ ਮੁੱਖ ਮੰਤਰੀ ਬਣਾਉਂਦੇ ਹੀ ਔਕਾਤ ਵੇਖ ਕੇ ਹੈ ਜਿਵੇਂ ਦਿੱਲੀ ਰਾਜਸਥਾਨ ਤੇ ਬਿਹਾਰ ਦੇ ਮੁੱਖ ਮੰਤਰੀ, ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਹੈ। ਗੁਰੂ ਜੀ ਕਹਿੰਦੇ 5 ਰੁਪਏ ਦੇ ਨਾਲ ਵੀ ਤਨਖਾਹਾਂ ਮਿਲਣ ਲੱਗ ਜਾਣੀਆਂ ਨੇ ਤੇ ਨਵੀਂ ਭਰਤੀ ਸ਼ੁਰੂ ਹੋ ਜਾਵੇਗੀ, ਵਿਭਾਗ ਦੇ ਹਰ ਬੰਦੇ ਨੂੰ ਜਦੋਂ ਪੈਸਾ ਮਿਲਣ ਲੱਗ ਜਾਣਾ ਤੇ ਆਪੇ ਸਿਸਟਮ ਠੀਕ ਹੋਵੇਗਾ, ਨਾ ਚੋਰੀ ਹੋਵੇਗੀ। ਬਿਲਕੁਲ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ ਭਾਰਜ ਵੀਰ ਜੀ ਕਿਆ ਬਾਤਾਂ ਕਰਦੇ ਹੋ, ਈਡੀ ਦਾ ਛਾਪਾ ਪਵਾਉਣਾ ਬਿਆਨਬਾਜ਼ੀ ਕਰਕੇ। ਜੀਰਾ ਜੀ ਕਹਿੰਦੇ ਆ ਕਿ ਸੋਰੀ ਜੀਰਾ ਜੀ ਨੇ ਲਿਖਿਆ ਕਿ ਅੱਗੇ ਕਹਿੰਦੇ ਨੇ ਕਿ ਔਜਲਾ ਵੀਰ ਜੀ ਆਰ ਐਸ ਐਸ ਦੀ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈਗਾ ਤੇ ਸਾਰੇ ਦੇਸ਼ ਦੇ ਵਿੱਚ ਵੇਖ ਲਓ ਆਫਿਸ ਕਿੱਦਾਂ ਦੇ ਬਣ ਗਏ ਨੇ ਜੀ ਇਹਨਾਂ ਦੇ। ਔਜਲਾ ਸਾਹਿਬ ਕਹਿੰਦੇ ਅਗਲਿਆਂ ਦੀਆਂ ਸਰਕਾਰਾਂ ਚੱਲਦੀਆਂ ਜੀਰਾ ਜੀ। ਜੀਰਾ ਜੀ ਕਹਿੰਦੇ ਆ ਵੀਰ ਜੀ ਥਿੰਕ ਟੈਂਕ ਆਪੇ ਵੱਡੇ ਆ ਜਦੋਂ ਈਵੀਐਮ ਮਸ਼ੀਨਾਂ ਦੇ ਡੱਬੇ ਹੀ ਕਹਿੰਦੇ ਬਦਲ ਦੇਣੇ ਆ। ਨਹੀਂ ਸਤਨਾਮ ਵੀਰ ਜੀ, ਉਹ ਮੁੱਖ ਮੰਤਰੀ ਬਣਾਉਂਦੇ ਹੈਗੇ ਕੱਠਪੁਤਲੇ ਜੀ, ਤੇ ਜਿਹੜੀ ਉਂਗਲ ਦੇ ਬਰੀਕ ਜਿਹੇ ਧਾਗੇ ਦੇ ਨਾਲ ਨੱਚਦੀ ਹੈ। ਮੁਕੱਦਰ ਜੀ ਲਿਖਦੇ ਆ ਇਹ ਲੀਡਰ ਹੈ ਹੀ ਨਹੀਂ, ਲੀਡਰ ਐਵੇਂ ਦੇ ਨਹੀਂ ਹੁੰਦੇ।

ਹੀਰਾ ਜੀ ਕਹਿੰਦੇ ਆ, ਮੁਕੱਦਰ ਜੀ ਦਿਲ ਨਾ ਛੱਡੋ, ਆਪਾਂ ਆਪੋਜੀਸ਼ਨ ਤਕੜੀ ਬਣਾਉਣੀ ਹੈ। ਬਿਲਕੁਲ ਸਹਿਮਤ ਹਾਂ ਜੀਰਾ ਜੀ ਨੇ, ਪਤੇ ਦੀ ਗੱਲ ਕੀਤੀ ਹੈ ਤੇ ਆਪਾਂ ਕਰਦੇ ਆ ਰਹੇ ਹਾਂ। ਭਾਈ ਸਰਕਾਰ ਬਣਾਉਣ ਦੀ ਗੱਲ ਨਾ ਕਰੋ, ਆਪੋਜੀਸ਼ਨ ਬਣਾਉਣ ਦੀ ਗੱਲ ਕਰੋ। ਲਓ ਫਿਰ ਦੋਸਤੋ, ਅੱਜ ਇੱਥੇ ਹੀ ਸਮਾਪਤੀ ਲੈਂਦੇ ਹਾਂ। ਮਾਫੀ ਚਾਹਾਂਗਾ ਉਹਨਾਂ ਦੋਸਤਾਂ ਤੋਂ ਜਿਹੜੇ ਨਾਵਲ ਨੂੰ ਪਸੰਦ ਕਰਦੇ ਨੇ, ਪਰ ਉਹਦੀ ਮੈਂ ਕੋਸ਼ਿਸ਼ ਕਰਾਂਗਾ ਜ਼ਰੂਰ। ਕੱਲ੍ਹ ਨੂੰ ਛੁੱਟੀ ਹੈ, ਵੀਕਐਂਡ ਹੈ, ਤੇ ਜੇ ਮੇਰਾ ਸਮਾਂ ਲੱਗਿਆ ਤੇ ਬਕਾਇਦਾ ਉਹਨੂੰ ਰਿਕਾਰਡ ਕਰਕੇ ਅਗਲਾ ਲੜੀਵਾਰ ਭਾਗ ਸਾਂਝਾ ਕਰ ਦਾਂਗੇ, ਨਹੀਂ ਤਾਂ ਫਿਰ ਅਗਲੇ ਫਰਾਈਡੇ ਵਾਲੇ ਦਿਨ ਨੂੰ ਤਾਂ ਸੁਣਾਵਾਂਗੇ ਹੀ ਸੁਣਾਵਾਂਗੇ, ਕਿਉਂਕਿ ਚੈਪਟਰ ਥੋੜਾ ਲੰਬਾ ਸੀ। ਜੇ ਮੈਂ 15 ਮਿੰਟ ਵੀ ਲਾਉਂਦਾ ਤਾਂ ਉਹ ਪੂਰਾ ਨਹੀਂ ਹੋਣਾ ਸੀ, ਨਾ ਸਵਾਦ ਤੁਹਾਨੂੰ ਹੋਣਾ ਸੀ, ਨਾ ਮੈਨੂੰ ਹੋਣਾ ਸੀ। ਇਸ ਕਰਕੇ ਘੱਟੋ ਘੱਟ 35 ਤੋਂ 45 ਮਿੰਟ ਉਹਦੇ ਵਿੱਚ ਚਾਹੀਦੇ ਨੇ, ਤੇ ਉਹਨੂੰ ਆਪਾਂ ਵੱਖਰਾ ਕਰਕੇ ਵੀ ਰਿਕਾਰਡ ਕਰਕੇ ਪਾ ਦਾਂਗੇ ਚਾਹੇ, ਤੇ ਜਾਂ ਫਿਰ ਤੁਹਾਨੂੰ ਫਰਾਈਡੇ ਵਾਲੇ ਦਿਨ ਲਾਈਵ ਸੁਣਾ ਦਾਂਗੇ। ਬਾਕੀ ਕੱਲ ਦੇ ਉੱਤੇ ਰਹੇਗਾ ਕਿਵੇਂ ਸਬੱਬ ਬਣਦਾ ਹੈ ਜੀ। ਚਲੋ ਦੋਸਤੋ, ਮੈਨੂੰ ਦਿਓ ਆਗਿਆ, ਚੰਗਾ ਲੱਗਿਆ ਵਾ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਜੀ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਭੁਪਿੰਦਰ ਪਾਰਾ ਚੱਲੋ ਪਿਆਰ ਪੈਂਦੀ ਗੀਤ, ਸਤਿ ਸ਼੍ਰੀ ਅਕਾਲ। ਤੇ ਆਪਣੇ ਸਤਪਾਲ ਸਿੰਘ ਬਰਾੜ ਸਾਹਿਬ ਦਾ ਅੱਜ ਬਰਥਡੇ ਜੀ, ਬਰਥਡੇ ਸੀਗਾ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਅਮਰੀਕਾ ਵਾਲਿਆਂ ਨੂੰ, ਤੇ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਪਿਆਰ ਭਰੀ ਪੈਂਦੀ ਗੀਤ, ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ.

0: ਤੇ ਮੈਂ ਅਣਤੀ ਮਾ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਨਵੰਬਰ ਦਾ ਮਹੀਨਾ ਹੈ, ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ, ਇਸ ਦੇ ਬਿਨਾਂ ਉਸ ਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਹੈ ਮਾਂ ਬੋਲੀ ਰਾਹੀਂ ਸਿੱਖਦੇ ਨੇ ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ ਉਸਦੀ ਵਿੱਦਿਆ ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ। ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ। ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹੋਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਬਬਲੀ ਸੋਹੋਤਾ,
1: ਮੈਂ ਰੋਹਨ ਸੁਰੀਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ। ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਂਵਲੀ ਰੰਗ ਗਰੀਬ ਘਰ ਦੀ ਕੁੜੀ, ਸਾਂਵਲੀ ਰੰਗ ਦੀ ਕਾਲੇ ਰੰਗ ਦੀ ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ। ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ। ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵੇਰਹੋ ਦਾ ਗੀਤ। ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ। ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ। ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ। ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਇੱਕ ਪਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ। ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ। ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਪ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
0: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਧੰਨਵਾਦ ਜੀ।
1: ਦੀਪ ਦਰਾਜਕੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ। ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਚ ਲੈਂਪ। The poem goes as, The land where I spent happy hours, visited though, keep haunting with happy memories of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my camaraderie were in a hurry to head home. Stumble and regain consciousness. Make me ponder, had I been young, would anything change? I wonder, still and still, with the same sweetness of infantile mindset, though not whole anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूं आप सबके सामने अपनी एक रचना लेकर जो दीपावली से ही संबंधित है। आशा करती हूं आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। खोए बचपन के लिए दिया जलाकर, खोए बचपन के लिए दिया जलाकर भाव सुगंधित कर लेना। खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना। माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना। श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना। जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वो अपनी रचना लेके हाजिर हो। सुखराज सिकंदर जी जिहड़ी इस बार अपनी रचना लेके हाजिर हो रहे ने, वो जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा आ पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
4: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜਦੋਂ ਮੇਰੀ ਮੌਤ ਹੋਈ, ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ ਬੜੇ ਅੱਥਰੂ ਵਹਾਉਂਦੇ ਸੀ। ਲੱਗਦਾ ਸੀ ਇੰਜ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ ਉਹ ਮੈਨੂੰ ਮਰਿਆ ਪਤਾ ਲੱਗਿਆ। ਉਹ ਮਰਿਆ ਬੰਦਾ ਕਿੰਨਾ ਚੰਗਾ ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸਕਾਂ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸਕਾਂ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ। ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਬਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ ਤੁਹਾਡਾ ਸਵਾਗਤ ਹੈ।
5: ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ ਅਤੇ ਉਹ ਰੰਗਾਂ ਨਾਲ ਭਰਦਾ ਗਿਆ। ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਉਹ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ ਉਹ ਸਾਂਭ ਨਾ ਸਕਿਆ ਜੀ ਜਬਾਤਾਂ ਨੂੰ, ਵੀ ਉਹਤੇ ਪਿਆਰ ਹਾਵੀ ਹੋ ਗਿਆ, ਉਹਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ, ਬੇ
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
6: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖ 'ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
7: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਜਲਾ ਨਾ ਦੇਣ ਇਹ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਖੁਦਾ ਤੂੰ ਹੀ ਸਲਾਮਤ ਸਭ ਨਗਰ ਕਰ ਬਸਤੀਆਂ ਰੱਖੀ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ ਔਰ ਸ਼ੇਅਰ ਦੇਖਣਾ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਗਮਾਂ ਦੇ ਭਾਵ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ ਔਰ ਗਜ਼ਲ ਦਾ ਮਗਤਾ ਹੈ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਬਹੁਤ ਸ਼ੁਕਰੀਆ ਮਿਹਰਬਾਨੀ ਜੀਓ
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ
8: ਹਾਂਜੀ ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ ਅੰਨਦਾਤਾ ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ ਜੇ ਫਸਲਾਂ

ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ ਸੱਪਾਂ ਦੀ।

0: ਹੋਈਆਂ ਕਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ, ਜੇ ਨਾ ਬੈਠੇ ਸੜਕਾਂ ਤੇ, ਦੱਸੋ ਕੀ ਹੋਰ ਵਜਾਵੇ ਸ਼ੈਣਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ, ਤੁਸੀਂ ਰੱਖ ਲਓ ਇਹਨਾਂ ਨੂੰ, ਪੱਤੋ ਵਾਲੇ ਦਾ ਸੱਚ ਕਹਿਣਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਕਾਵਿ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ, ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖ਼ਬਰਾਂ ਮੈਂ ਵਧਦੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ, ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਾਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਬਸਨੀਕ, ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਾਹਮਣੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦਿਓ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦਿਓ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ। ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ। ਤੋਂ ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ। ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ, ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਾ ਹੱਸਦਾ ਮੁਖੜਾ।

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ। ਮੇਰੇ ਬਚਪਨ ਮੋੜ ਮੁਹਾਰਾਂ, ਮੇਰੇ ਬਚਪਨ ਮੋੜ ਮੁਹਾਰਾਂ। ਧੰਨਵਾਦ।
1: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ

0: ਨਸ਼ਿਆਂ ਨੇ ਸਾਡੇ ਜਵਾਨ ਗਾਲ ਤੇ, ਹੁਣ ਨਸ਼ਿਆਂ ਦੇ ਵਾਂਗੂ ਕਿਸਾਨ ਉਬਾਲ ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ, ਤਾਂ ਲੋੜ ਪੈਂਦੀ ਤਲਵਾਰਾਂ ਦੀ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ, ਤਾਂ ਲੋੜ ਪੈਂਦੀ ਤਲਵਾਰਾਂ ਦੀ। ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ। ਹੱਕ ਮੰਗੇ ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ ਤੇ ਡਾਂਗਾਂ ਨਾਲ ਕੁੱਟਦੀ। ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ। ਅੰਨ ਦਾਤੇ ਨਾਲ ਵੈਰ ਚੰਦਰੀਏ, ਕਦੋਂ ਤੀਕ ਪਗਾਵੇਂਗੀ। ਅੰਨ ਦਾਤੇ ਨਾਲ ਵੈਰ ਚੰਦਰੀਏ, ਕਦੋਂ ਤੀਕ ਪਗਾਵੇਂਗੀ। ਜਵਾਨੀ ਸਾਡੀ ਇੱਕੀ ਪਈ ਹੈ, ਕਿਵੇਂ ਮੁਲਕ ਬਚਾਵੇਂਗੀ। ਸੜਕਾਂ ਤੇ ਧਰਨੇ, ਰੇਲ ਦੀਆਂ ਲਾਈਨਾਂ ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ। ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ। ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ, ਤੈਨੂੰ ਟੱਪਣ ਦੇ ਨਾ ਮੋੜ ਨਹੀਂ। ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ। ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ, ਤੈਨੂੰ ਟੱਪਣ ਦੇਣਾ ਮੋੜ ਨਹੀਂ। ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ। ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ, ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
2: ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ ਕੁੱਟ ਦਾ ਰਾਜ ਹੋਵੇ, ਅਸੀਂ ਉਸ ਸਰਕਾਰ ਤੋਂ ਕੀ ਲੈਣਾ। ਜਿਹਦਾ ਫੁੱਲ ਵੀ ਕੰਢਿਓ ਵੱਧ ਚੁੱਪੇ, ਅਸੀਂ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ಸ್ವಪವರ್ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
1: ਮੱਖਮਲ

0: ਵਾਹਿਗੁਰੂ ਜੀ।
1: ਗਰਗ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦਿਓਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦਿਓਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦਿਓਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦਿਓਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦਿਓਕੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋ ਸੂਤਾ ਕਦੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਉਹ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦਿਓਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਜਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ
0: ਨੂੰ। ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ, ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: هر بي سفريتهم بعد اونا دا دوست اونا دا هم سفر تے اونا دے دادا جی دیاں رچناواں گاؤن بڑا ضلع ہے شیرپور دے شہر گڑھدی بڑا دا گائک رنکو شاہ دیوانہ رنکو شاہ دیوانہ ਹਰਪ੍ਰੀਤ ਵਾਂਗ ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਹੈ ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਹੈ, ਉਸ ਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਹੈ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚੋਂ ਉਤਾਰਦਾ ਹੈ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਹੈ, ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਹੈ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਉੱਥੇ ਲੈ ਚੱਲ ਚਰਖਾ ਮੇਰਾ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਜਿੱਥੇ ਤੇਰੇ ਹੱਲ ਵਗਦੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ ਨਿਹਾਲਿਆ ਨਿਹਾਲ ਡੱਕ ਲੇ ਨਿਹਾਲਿਆ ਨਿਹਾਲ ਡੱਕ ਲੇ ਨਿਹਾਲਿਆ ਨਿਹਾਲ ਡੱਕ ਲੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਧੰਨਵਾਦ
0: ਦੇ ਪਿਆਰੇ ਸਰੋਤਿਓ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ ਵਧੀਆ ਗਾਉਂਦੇ ਨੇ ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਵਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਮਪਲੇ, ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਇਨ੍ਹਾਂ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਏ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਏ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਨਾ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ ਸਹੀ।
1: ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ। ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਬੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
1: ਬਿਲਕੁਲ।
0: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਪੜ੍ਹਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ ਮੇਰੇ ਭਰਾ ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ ਸਾਰੀ ਉਮਰ, ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ ਗੱਲ
1: ਦੋ
0: ਨਹੀਂ।
1: ਰਹਿ ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ
0: ਹਾਂਜੀ
1: ਜਾਂਦਾ, 12ਵੀਂ ਤੋਂ ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ ਹਾਂਜੀ।
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
0: ਫਿਰ
1: ਪੈਂਦੀ।
0: ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ ਆ
0: ਸਾਰੇ।
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀਗੀ,
0: 8ਵੀਂ ਬੋਰਡ ਦੀ।
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। 9ਵੀਂ ਅੱਛਾ, ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ।
0: ਪਲੱਸ ਪੁਆਇੰਟ,
1: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀ ਕਿ ਤਿੰਨੇ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ ਹੈ, ਕਿਸੇ ਨੇ ਥੋਪਿਆ ਨਹੀਂ।
0: ਅੱਛਾ ਅੱਛਾ
1: ਸਪਨਾ
0: ਠੀਕ ਹੈ ਠੀਕ ਹੈ।
1: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚਿਆ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ
0: ਠੀਕ ਠੀਕ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵਿੱਚ ਸੀ ਆਪਸ਼ਨਲ ਰੱਖ ਲਈ
0: ਕਿਆ
1: ਦੋਨੋਂ।
0: ਬਦਲ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ
0: ਹਾਂਜੀ
1: ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ।
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ,
0: ਹਾਂਜੀ
1: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਾਤ ਹੈ
1: ਵੇਲੇ
0: ਜੀ
1: ਮਤਲਬ
0: ਜੀ,
1: ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ ਹੈ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੇ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸੇ ਨੂੰ
0: ਮਿਲਦਾ।
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ, ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ
0: ਜੀ
1: ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ
0: ਹਾਂਜੀ
1: ਮੈਡੀਕਲ ਦੇ
0: ਹਾਂਜੀ
1: ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸਿਸਟ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਪੜਿਆ ਹੈ
1: ਹੋ ਚੁੱਕਿਆ ਸੀਗਾ।
0: ਬਿਲਕੁਲ
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ
1: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਆ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ
0: ਕਿਆ ਬਾਤ ਹੈ,
1: ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
0: ਜੀ ਜੀ ਜੀ
1: ਆਪਣਾ
0: ਜੀ
1: ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ,
0: ਠੀਕ ਹੈ ਜੀ
1: ਸਿਵਲ ਸਰਵਿਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
0: ਹਾਂ ਦੈਟਸ
1: ਤੇ ਡੀਸੀ ਆਪ ਪੇ ਬਣ
0: ਗ੍ਰੇਟ।
1: ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਸਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂ ਜੀ
1: ਜਿਹੜੇ ਵੀ
0: ਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ
0: ਹਾਂ
1: ਲਾਈਨ 'ਚ
0: ਜੀ
1: ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਵੀ ਬੰਦਾ ਲੱਗ
0: ਵਾਕਈ।
1: ਗਿਆ
0: ਹਾਂ ਜੀ
1: ਸੀਗਾ।
0: ਹਾਂ ਜੀ ਬਿਲਕੁਲ
1: ਤੋ
0: ਜੀ,
1: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਨੂੰ ਉਹ ਐਕਸਪਲੋਰ ਕਰੇ। ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ
0: ਹਾਂ
1: ਹੋਰ
0: ਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀਏ, ਬੀਸੀਏ, ਬੀਕੌਮ, ਬੀਬੀਏ, ਬੀਐਸਸੀ ਨੌਨ ਮੈਡੀਕਲ, ਬੀਐਸਸੀ ਫੈਸ਼ਨ ਡਿਜ਼ਾਈਨਿੰਗ, ਬੀਏ, ਬੀਐਡ ਇੰਟਰਗ੍ਰੇਟਿਡ ਕੋਰਸ 4 ਸਾਲਾਂ, ਇਸ ਤੋਂ ਇਲਾਵਾ ਐਮਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐਮਕੌਮ ਅਤੇ ਪੀਜੀਡੀਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਿਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਿਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ,
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
0: ਬਿਲਕੁਲ,
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ।
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
0: ਹਾਂਜੀ,
1: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਇਹ ਨਹੀਂ ਹੈ ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਉਸ ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਹੈ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ ਕਿਆ ਬਤਾ, ਵਾਹ ਜੀ
1: ਵਾਹ। ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
0: ਜੀ ਜੀ,
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ,
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਰੱਬ
1: ਦੇ,
0: ਨੇ ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ। ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ, ਵੋ ਤੁਮ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ ਤੇ ਲਿਖ ਕੇ ਲਾ ਲਿਆ ਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਤਾਂ ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਕੋਟਾ
0: ਹਾਂਜੀ ਹਾਂਜੀ
1: ਦਿੱਲੀ ਇੱਕ ਹੱਬ
0: ਉਹ
1: ਬਣ
0: ਤੇ
1: ਗਿਆ ਹੈ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ ਹੈ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ
0: ਨਿਕਾਲਦਾ।
1: ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ
1: ਉਹ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ 'ਚ
0: ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ
0: ਜੀ
1: ਟਰਾਈ ਕਰ ਲੈ, ਨਿਕਲਦਾ
0: ਹਾਂ
1: ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ ਜਿਵੇਂ
0: ਜ਼ਰੂਰੀ
1: ਤੁਹਾਡੇ
0: ਹੈ
1: ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤੁਸੀਂ ਪਲਾਨ ਬੀ ਤੇ ਆ ਜਾਓ। ਤਾਂ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, ਵਨ
0: ਹਾਂਜੀ
1: ਪਰਸੈਂਟ ਹੀ ਤੁਹਾਡੇ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਬੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ,
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ।
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
1: ਬਿਲਕੁਲ,
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ
1: ਤੁਸੀਂ
0: ਹਾਂਜੀ
1: ਕਿਤੇ
0: ਹਾਂਜੀ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ।
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ
1: ਪਹੁੰਚਾਇਆ,
0: ਸਾਰਾ ਹੋਇਆ
1: ਅਤੇ ਮੈਂ ਆਪਣੀ ਇੱਕ
0: ਜੀ।
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਆਹ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ,
0: ਹਾਂਜੀ ਹਾਂਜੀ
1: ਤੁਸੀਂ,
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਤੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਅਬ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ, ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ, ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ, ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ
0: ਉਹ ਇੱਕ ਹਾਂ ਬਿਲਕੁਲ ਬਿਲਕੁਲ
1: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
0: ਜੀ ਜੀ
1: ਸਕੂਲ ਦੇ
0: ਜੀ
1: ਵਿੱਚ
0: ਜੀ
1: ਕੀ ਹੋਇਆ, ਭਾਵੇਂ
0: ਬਿਲਕੁਲ
1: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ
0: ਹਾਂਜੀ
1: ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ
0: ਠੀਕ
1: ਫਾੜੀ ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ,
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
0: ਕਿਆ
1: ਇਸ
0: ਬਾਤ
1: ਤਰ੍ਹਾਂ
0: ਹੈ,
1: ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ
0: ਤੋ
1: ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਇਥੇ ਧੋਣ ਤੇ ਗੋਡਾ ਕੌਣ ਧਰੇ, ਇਥੇ ਧੋਣ ਤੇ ਗੋਡਾ ਕੌਣ ਧਰੇ, ਚੋਰਾਂ ਨਾਲ ਰਲੀਆਂ ਕੁੱਤੀਆਂ ਨੇ। ਯਾਰੋ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿਸ

0: ਇੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੋਕੀ। ਕੁਲਵੰਤ ਸਿੰਘ ਸਿੱਧੋਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੋਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੋਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮੇ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆਂ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ।

ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ ਤੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ।

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ।

0: ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਜੋਗਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਮੈਂ ਬੋਲਿਆ ਧੰਨਵਾਦ ਜੀ।
1: ਸਾਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ ਕਰਦੇ ਨੇ ਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਜਸਵੀਰ ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਦੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ద్వాపా రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
2: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
2: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
2: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
2: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
2: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
2: ਹਾਂਜੀ,
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
2: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
2: ਠੀਕ ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
2: ਅੱਛਾ
1: ਇਹ
2: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
2: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
2: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
2: ਠੀਕ ਹੈ
1: ਤਾਂ ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
2: ਹਾਂਜੀ
1: ਉਸਦੀ
2: ਹਾਂ
1: ਰੈਂਕਿੰਗ ਨੂੰ
2: ਬਹੁਤ
1: ਦੇਖ ਕੇ ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
2: ਠੀਕ
1: ਕੁਝ
2: ਹੈ
1: ਵੀ
2: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
2: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
2: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
2: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
2: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
2: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
2: ਬਿਲਕੁਲ
1: ਸਭ
2: ਜੀ
1: ਕੋਲ ਸਮਾਰਟਫੋਨ ਹੈਗੇ ਨੇ
2: ਹਾਂਜੀ
1: ਤਾਂ ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
2: ਠੀਕ ਹੈ
1: ਇਨ
2: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
2: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
2: ਠੀਕ ਹੈ
1: ਇਹ
2: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ ਫਿਰ ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
2: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ

0: ਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਹੈ। ਅੱਛਾ ਜੀ,
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ,
1: ਅੱਛਾ ਜੀ,
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ, ਦੈਨ
1: ਹਾਂਜੀ,
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ,
0: ਐਗਜ਼ਾਮਪਲ PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ
1: ਹਾਂਜੀ,
0: ਦੀ ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ। ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ।
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ, ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ ਹੈ, ਆਪਣਾ ਨਿਸ਼ਾਨਾ ਕਿਵੇਂ ਮਿਥਣਾ ਹੈ।
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ, ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ,
1: ਹਾਂਜੀ,
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
1: ਬਿਲਕੁਲ ਜੀ,
0: ਬਟ ਕਾਫੀ ਬੱਚੇ, ਪਰ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ, ਆਪਣੇ
1: ਹਾਂਜੀ,
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ,
1: ਬਿਲਕੁਲ
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੇਰੇ
1: ਲਾਈ
0: ਨਾਲ।
1: ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ,
1: ਪੈਂਦੇ ਆ।
0: ਹਾਂ ਹਾਂ ਬਿਲਕੁਲ, ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ,
0: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ, ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ,
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: ਹਾਂਜੀ,
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ,
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ,
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ
0: ਬਿਲਕੁਲ
1: ਬਹੁਤ ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
0: ਮਿਲ ਕੇ
1: ਵਧੀਆ
0: ਹੀ,
1: ਨਿਰਮਾਣ ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ, ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ, ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ,
0: ਦੇ ਅੱਗੇ ਵਧਣ 'ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ,
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ, ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ,
1: ਹਾਂਜੀ,
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਿਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀ ਹੈ,
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
1: ਹਾਂਜੀ,
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ,
1: ਸਹੀ
0: ਜਾਂ ਫਿਰ
1: ਗੱਲ ਜੀ,
0: ਉਹਨਾਂ ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ, ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ, ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ

0: टाइम टू टाइम टोकदे रहणगे कि तुसीं अज की कीता। हाँ बच्चे दस की, हाँ तू की करना चाहुंदा लाइफ च, तू दस
1: जी
0: तू किवें करना है। उदों बच्चे नूं होएगा कि हाँ भी मेरी इंपॉर्टेंस है, मेरे तो
1: सही
0: पूछा
1: गल
0: जा रहा है।
1: है। हाँ जी
0: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओहदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी।
0: बट साइलेंस मोड दे विच, या आपां जिन्हों कह दिए अजकल दी जनरेशन दे विच, ये चीज बहुत जिहड़ी कम्युनिकेशन गैप आ गया है माता पिता और पेरेंट्स दे विच,
1: हाँ
0: इस नूं
1: जी
0: खत्म करना बहुत जरूरी है।
1: बिल्कुल जी
0: बच्चे और पेरेंट्स दा जो रिलेशन है फ्रेंड्स दी तरह दा होना चाहिदा है।
1: बिल्कुल जी
0: बिल्कुल बच्चे अपने पेरेंट्स अपने बच्चे दे नाल फ्रेंड्स दी तरह ट्रीट करन, उन्हां नूं उन्हां दियां जरूरतां नूं ध्यान च रखदे होए उन्हां नूं पैंपर करन, उन्हां नूं प्यार भी उन्ना ही करन, ते उन्हां नूं जिथे डांटन दी लोड़ है उथे डांटिया भी जावे। ते जदों गल आ जांदी है उन्हां दे भविख दी, तां उस टाइम ते उह बच्चे नूं प्रेशराइज ना करदे होए या फिर बिल्कुल खुला ना छड्डदे होए उन्हां नूं रिस्पॉन्सिबिलिटी दा एहसास दवाउण,
1: हाँ
0: उन्हां
1: जी
0: तो टाइम टू टाइम पुछ के कि हाँ तू की कीता, की सिखिया, नवा की सिखिया, कुछ क्योंकि साडे लई बच्चियां दे लई साडे
1: हाँ जी
0: मोटिवेशन दा सोर्स होना बहुत जरूरी है।
1: बिल्कुल जी बिल्कुल
0: जब तक उन्हां नूं मोटिवेट मोटिवेट नहीं करांगे, उन्हां दा मोटिवेशन नहीं होएगी उन्हां दे अंदर, तां कुछ भी नहीं करनगे,
1: नहीं कर सकते।
0: वो
1: ऐसा
0: बस
1: कहना जी,
0: चले जाणगे।
1: अज दे
0: हाँ
1: ज्यादातर
0: जी
1: बच्चे जिहड़े हैगे ना,
0: हाँ जी हाँ
1: वो
0: जी
1: पढ़ाई नूं एक बोझ दी तरह लैंदे हैं।
0: बिल्कुल बिल्कुल
1: जिवें एक बोझ पिया हुंदा वी, तां करनी ही पैणी है, पढ़ना पैणा है। एक उहनां नूं शौक नहीं हैगा, मजबूरी समझदे है। अजिहा क्यों हैगा?
0: हाँ ये भी देखो एक इस नूं असीं जोड़ सकदे हाँ कि काफी ज्यादा प्रचलन हो गया है, साडा सोशल मीडिया दा भी काफी रोल है इस दे विच। काफी हद तक बच्चे यूट्यूब चलाना या फिर फेसबुक इंस्टाग्राम ये
1: हाँ जी
0: सारियां
1: हाँ जी
0: चीजा यूज करन दे लई ज्यादा टाइम स्पेंड करदे हैं
1: हाँ
0: एज
1: जी
0: कंपेयर टू अपनी स्टडीज दे लई।
1: बिल्कुल जी
0: तो उन्हां नूं गेमिंग ऑनलाइन गेम्स दा बड़ा क्रेज हो गया है, ते सॉन्ग्स दा लगा लो हर एक चीज उन्हां नूं अट्रैक्ट करदी है जेडी एंटरटेनमेंट वाली है। बट बच्चियां नूं ये चीज देखो ध्यान च रखने की बहुत जरूरत है कि अगर तां तुसीं अपनी सारी लाइफ इंजॉय करनी है तां तुहानूं अपनी लाइफ दा ये सब तो सेंसिटिव और सब तो इम्पोर्टेंट फेज जो चल रहा है, जो कि एक लाइक 10th+2 वाले फेज है,
1: हाँ जी
0: इस फेज दे विच और अपने ग्रेजुएशन वाले फेज नूं थोड़ा जा होर सीरियस लैके चलन दी जरूरत है। अगर बच्चे इन्हां सालां दे विच, इन्हां 4-5 सालां दे विच कड़ी मेहनत कर लैणगे और इन्हां सारे मनोरंजन दे साधनां नूं लिमिटेड रखणगे, मैं इह नहीं कहिंदी कि तुसीं बिल्कुल छड्ड दो,
1: हाँ जी हाँ जी
0: लिमिटेड रखो, टाइम लिमिट कर लो, ठीक
1: ठीक
0: है।
1: है
0: ते ओहदे नाल बड़ा फर्क पै सकदा है कि वह एक लिमिट टाइम लिमिट्स और जिन्हों आप कह दी कि टाइम टेबल बना के चल पैन कि हाँ असी इन्ने एक टाइम लिए ये चीज यूज करनी है बस दैट्स ऑल।
1: हाँ जी
0: तां ये भी और बच्चे वो चीज करके समझते उन्हां नूं, मतलब बच्चियां नूं ये चीज दी बिल्कुल, क्योंकि लैक ऑफ मोटिवेशन है जिदा कि असीं पहलां गल करिए कि जदों बच्चियां च लैक ऑफ मोटिवेशन है, मोटिवेशन नहीं है उन्हां नूं कोई अंदरूनी तौर ते काम करन दे लई कुछ खिच है ही नहीं, उन्हां दी जिंदगी दा कोई उद्देश नहीं, उद्देश
1: बिल्कुल जी
0: हीन ही वो भटक रहे ने, तां
1: हाँ जी
0: वो उन्हां नूं सारियां चीजां वो जिहड़ियां स्टडी वगैरह सब कुछ बोझ लगदा है कि इहदा तां
1: बिल्कुल
0: कोई फायदा नहीं है।
1: हाँ जी हाँ जी
0: बट आई एम श्योर कि जदों इहो जे बच्चे जाके अगे जाके थोड़ा ग्रेजुएशन काइंड ऑफ जदों इहो जे बच्चों नूं थोड़ा जा पता लगता है कि हाँ वाकई कुछ उन्हां नूं मोटिवेशन दा सोर्स मिलता है कि हाँ भी वाकई असीं अपना टाइम वेस्ट कर रहे सीगे, हुण जो टाइम है असीं अगर कर लिए, तां इहो जे बच्चे बहुत अग्गे वध जांदे ने, बस
1: बिल्कुल
0: एक
1: जी
0: मोटिवेशन दी लोड़ हुंदी है उन्हां नूं।
1: सही राह दिखाने की लोड़ है।
0: बिल्कुल उद्देशहीनता ही उन्हां नूं जिहड़ी है वो स्टडी दे प्रति उन्हां दा जिहड़ा नकारात्मक एटीट्यूड है वो उद्देशहीनता तो ही पैदा होंदा है। जब तक उन्हां दा उद्देश नहीं है, कोई गोल नहीं है लाइफ दे विच, तां वो अपनी स्टडीज नूं सब कासे नूं बोझ समझणगे।
1: सही गल है जी।
0: ते सिक्ख्या
1: हाँ
0: दा सिर्फ मतलब ये नहीं है कि वो तुहानूं सिर्फ तुहाडे रोजगार तक लेके जाएगी, बल्कि ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ, ਬਿਲਕੁਲ
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚੋਂ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ,
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ,
0: ਪਲੱਸ ਟੂ ਪਾਸ ਨੇ,
1: ਅੱਛਾ ਜੀ,
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ
1: ਨੌਕਰੀ
0: ਹੈ, ਬਸ
1: ਲੈਣੀ ਹੈ,
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ,
0: SSC ਦੇ ਥਰੂ ਹੁੰਦੇ ਆ ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
1: ਹਾਂਜੀ,
0: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ,
0: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ,
0: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ,
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ,
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ,
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ,
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
0: ਬਟ
1: ਮੈਨੂੰ, ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ ਠੀਕ ਹੈ ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ ਹੈਗਾ
0: ਹਾਂਜੀ
1: ਤਾਂ ਕਰਨਗੇ ਕੀ।
0: ਹਾਂ ਬਿਲਕੁਲ ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦੋਂ
1: ਸਕਦੀਆਂ।
0: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
0: ਹਾਂਜੀ
1: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ ਥੈਂਕ ਯੂ ਥੈਂਕ ਯੂ।

ದ್ವಾಪ ರೇಡಿಯೋ. ದ್ವಾಪ ರೇಡಿಯೋ.

0: Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Big Paraj 604-377-1092 British Columbia Bestwood Kitchen Cabinets LDD
1: Washington Freight Service Seattle ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355591 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਸਲਾਮਤ ਹੋਣਗੇ ਜੀ ਅਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡੇ ਨਾਲ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਹਾਜ਼ਰ ਹਾਂ ਫਿਰ ਤੋਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358 44976-1962 ਸਟੂਡੀਓ ਦਾ ਨੰਬਰ ਹੈ ਅਤੇ ਗੱਲਬਾਤ ਕਰਕੇ ਕਰਨੀ ਹੋਵੇ ਕੋਈ ਸੁਨੇਹਾ ਦੇਣਾ ਹੋਵੇ ਤਾਂ ਨਿੱਘਾ ਤੁਹਾਡਾ ਵੀ ਦੋਸਤੋ ਸਵਾਗਤ ਰਹੇਗਾ ਚੰਗਾ ਲੱਗੇ ਦੋਸਤਾਂ ਤੱਕ ਜ਼ਰੂਰ ਪ੍ਰੋਗਰਾਮਾਂ ਨੂੰ ਸ਼ੇਅਰ ਕਰਦਿਆ ਕਰੋ ਯੂਟਿਊਬ ਦੇ ਉੱਤੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਹਰ ਪਲੇਟਫਾਰਮ ਦੇ ਉੱਤੇ ਤੁਸੀਂ ਇਸ ਨੂੰ ਸਰਚ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਆਪਣੇ ਕਮੈਂਟ ਵੀ ਨਾਲ ਲਾਈਵ ਦੇ ਵਿੱਚ ਲਿਖ ਸਕਦੇ ਹੋ ਅਤੇ ਆਪਣਾ ਸੁਨੇਹਾ ਵੀ ਲਿਖਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਵੈਸੇ ਖੁਸ਼ੀ ਹੁੰਦੀ ਹੈ ਜੇਕਰ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸ਼ਿਰਕਤ ਕਰਦੇ ਹੋ ਤਾਂ ਹੋਰ ਵੀ ਸੋਨੇ ਅਤੇ ਸੁਹਾਗੇ ਦੇ ਵਾਲੀ ਗੱਲ ਹੋ ਜਾਂਦੀ ਹੈ ਪਰਮਿੰਦਰ ਬਾਨ ਜੀ ਜੁੜੇ ਹੋਏ ਨੇ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਉਹਨਾਂ ਦੀ ਪਹੁੰਚ ਗਈ ਹੈ ਜੀ ਦੋਸਤਾਂ ਮਿੱਤਰਾਂ ਤੱਕ ਅਤੇ ਪੂਰੀ ਦੁਨੀਆ ਤਾਈਂ ਅਤੇ ਲਓ ਫਿਰ ਕਰਦੇ ਹਾਂ ਆਗਾਜ਼ ਜ਼ਿੰਦਗੀਨਾਮਾ ਹਾਲੇ ਦੁਨੀਆ ਦਾ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਬੜਾ ਖੂਬਸੂਰਤ ਅੱਜ ਦਾ ਵਿਚਾਰ ਜਿਹਦੀ ਆਪਾਂ ਪਾਉਣੀ ਹੈ ਬਾਤ ਅਤੇ ਨਾਲ ਦੀ ਨਾਲ ਕਿਉਂਕਿ ਅੱਜ ਦਾ ਵਿਚਾਰ ਜਿਹੜਾ 23 ਜੁਲਾਈ 2026 ਦਾ ਦਿਹਾੜਾ ਹੈ ਕਹਿੰਦੇ ਨੇ ਕਿ ਮਾਰਗ ਦਰਸ਼ਕ ਉਹ ਹੁੰਦਾ ਹੈ ਜੋ ਰਸਤਾ ਜਾਣਦਾ ਹੈ ਉਸ ਉੱਪਰ ਚੱਲਦਾ ਹੈ ਅਤੇ ਦੂਜਿਆਂ ਨੂੰ ਵੀ ਕਹਿੰਦੇ ਰਸਤਾ ਵਿਖਾਉਂਦਾ ਹੈ 23 ਜੁਲਾਈ 1856 ਦਾ ਦਿਨ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਦਾ ਜਿਹੜਾ ਜਨਮ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ ਅਤੇ ਇਸੇ ਤਰ੍ਹਾਂ ਹੀ ਅੱਜ ਦੇ ਖਾਸ ਦਿਹਾੜੇ ਦੀ ਜਦੋਂ ਮੈਂ ਗੱਲ ਕੀਤੀ ਹੈ ਜਿਹਦੇ ਵਿੱਚ 1906 ਤੋਂ ਗੱਲ ਤੋਰ ਲਈਏ ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਆਪਣਾ ਚੰਦਰ ਸ਼ੇਖਰ ਉਹਨਾਂ ਦਾ ਚੰਦਰ ਸ਼ੇਖਰ ਆਜ਼ਾਦ ਜੀ ਦਾ ਅਤੇ ਉਹਨਾਂ ਦੀ ਬਾਤ ਪਾਉਂਦੇ ਹਾਂ ਨਾਲ ਨਾਲ ਅਤੇ ਗੱਲ ਉਹਨਾਂ ਦੇ ਵਾਰੀ ਵੀ ਸੁਣਾਉਂਦੇ ਹਾਂ 1906 ਦਾ ਸਮਾਂ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆਂ ਦੇ ਵਿੱਚ MP ਦੇ ਵਿੱਚ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ ਅਤੇ 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਵੈਂਕੂਵਰ ਤੋਂ ਜਿਹੜੀ ਵਾਪਸੀ ਹੁੰਦੀ ਹੈ 1927 ਦੇ ਵਿੱਚ ਰੇਡੀਓ ਤੋਂ ਪਹਿਲਾਂ ਸਮਾਚਾਰ ਬੁਲੇਟਿਨ ਜਿਹੜਾ ਸੀਗਾ ਸ਼ੁਰੂ ਹੋਇਆ ਅਤੇ 1927 ਦੇ ਵਿੱਚ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲਾ ਬਦਨਾਮ ਫੌਜੀ ਜਨਰਲ ਡਾਇਰ ਦੀ ਜਿਹੜੀ ਹੈ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ 2005 ਦੇ ਵਿੱਚ ਮਿਸਰ ਦੇ ਰਿਜ਼ੋਰਟ ਦੇ ਵਿੱਚ ਬੰਬ ਧਮਾਕਾ ਹੁੰਦਾ ਅਤੇ 88 ਮਰੇ ਨੇ ਅਤੇ 200 ਜ਼ਖਮੀ ਇਹਦੇ ਵਿੱਚ ਹੁੰਦੇ ਹੈ ਕ੍ਰਾਂਤੀਕਾਰੀਆਂ ਦਾ ਜ਼ਿਕਰ ਹੋਇਆ ਤਾਂ ਸ਼ੁਰੂਆਤ ਅੱਜ ਉਹਨਾਂ ਦੇ ਨਾਲ ਹੀ ਕਰਦੇ ਹਾਂ ਕਿਉਂਕਿ ਉਹਨਾਂ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਵੀ। ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ ਜੀ, ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਪੰਡਿਤ ਸੀਤਾ ਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁੱਖੋਂ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆ MP ਦੇ ਵਿੱਚ ਹੁੰਦਾ ਹੈ। ਘਰੇਲੂ ਹਾਲਤ ਕਮਜ਼ੋਰ ਹੋਣ ਦੇ ਕਾਰਨ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਇਹਨਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀ ਰਾਜ ਰਿਆਸਤ ਦੇ ਵਿੱਚ ਜਾ ਵੱਸਦੇ ਹੈ। ਆਜ਼ਾਦ 5 ਭਰਾਵਾਂ ਦੇ ਵਿੱਚੋਂ ਛੋਟੇ ਸਨ। ਸੰਸਕ੍ਰਿਤੀ ਦੀ ਜਿਹੜੀ ਸੀ ਪੜ੍ਹਾਈ ਦੇ ਲਈ ਬਨਾਰਸ ਚਲੇ ਜਾਂਦੇ ਹੈ। 1921 ਨੂੰ ਨਾ ਮਿਲਵਰਤਨ ਲਹਿਰ ਦੇ ਵਿੱਚ ਸਾਥੀਆਂ ਸਮੇਤ ਸ਼ਾਮਲ ਹੋ ਗਏ। 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਸਰਕਾਰ ਦੇ ਵਿਰੁੱਧ ਨਾ ਮਿਲਵਰਤਨ ਲਹਿਰ ਦੇ ਵਿਰੁੱਧ ਬਨਾਰਸ ਦੇ ਵਿੱਚ ਵੱਡੇ ਜਲੂਸ ਦੀ ਅਗਵਾਈ ਕੀਤੀ, ਜਿਸ ਕਰਕੇ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦ ਉਹਨਾਂ ਨੂੰ ਉਸਨੂੰ ਨਾਂ ਅਤੇ ਪਤਾ ਪੁੱਛਿਆ ਗਿਆ ਤਾਂ ਉਹਨਾਂ ਆਪਣਾ ਨਾਂ ਜਿਹੜਾ ਸੀ ਆਜ਼ਾਦ ਅਤੇ ਪਿਤਾ ਦਾ ਨਾਂ ਸੁਤੰਤਰ ਅਤੇ ਘਰ ਜੇਲ੍ਹ ਮੈਜਿਸਟ੍ਰੇਟ ਨੇ 15 ਬੈਂਤ ਦੀ ਸਜ਼ਾ ਸੁਣਾ ਦਿੱਤੀ ਤਾਂ ਜੇਲਰ ਬੰਨ ਕੇ ਜਿਹੜਾ ਸਜ਼ਾ ਦੇਣ ਲੱਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਬੰਨਣ ਦੀ ਜ਼ਰੂਰਤ ਨਹੀਂ ਹੈ, ਮੇਰੇ ਵਿੱਚ ਸਜ਼ਾ ਸਹਿਣ ਦੀ ਹਿੰਮਤ ਹੈ। ਅਤੇ ਉਹ ਭਾਰਤ ਮਾਤਾ ਜੈ ਦੇ ਨਾਅਰੇ ਲਾਉਂਦੇ ਰਹੇ ਅਤੇ ਬੈਂਤ ਵੱਜਦੀ ਰਹੀ ਅਤੇ ਜਲਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਵੱਲੋਂ ਕੀਤੀ ਕਤਲੋ ਗਾਰਤ ਦੇ ਪਿੱਛੋਂ ਆਜ਼ਾਦੀ ਦੀ ਜੰਗ ਦੇ ਵਿੱਚ ਕੁੱਦ ਪਿਆ। ਕਾਨਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਹੋਰ ਸਾਥੀਆਂ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਏ। ਉਹਨਾਂ ਪਾਰਟੀ ਫੰਡ ਦੇ ਲਈ ਡਾਕੇ ਵੀ ਮਾਰੇ ਅਤੇ ਖਾਸ ਕਰਕੇ 9 ਅਗਸਤ 1925 ਨੂੰ ਲਖਨਊ ਨੇੜੇ ਕੋਕਰੀ ਅਤੇ ਆਲਮ ਨਗਰ ਵਿਚਕਾਰ ਜਿਹੜਾ ਸੀ ਚਲਦੀ ਰੇਲ ਗੱਡੀ 'ਚ ਡਾਕਾ ਮਾਰਿਆ, ਜਿਸ ਦੇ ਵਿੱਚ ਬਹੁਤ ਸਾਰਾ ਸਰਕਾਰੀ ਖਜ਼ਾਨਾ ਹੱਥ ਲੱਗਿਆ। ਚੰਦਰ ਸ਼ੇਖਰ ਆਜ਼ਾਦ ਭੇਸ ਬਦਲ ਕੇ ਝਾਂਸੀ ਚਲੇ ਗਏ ਅਤੇ 6 ਅਪ੍ਰੈਲ 1927 ਨੂੰ ਕੇਸ ਦੇ ਹੋਏ ਫੈਸਲੇ ਦੇ ਮੁਤਾਬਕ ਪੰਡਿਤ ਜਿਹੜੇ ਸਨ ਰਾਮ ਪ੍ਰਸ਼ਾਦ ਬਿਸਮਿਲ, ਰਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ ਅਤੇ ਅਸ਼ਫਾਕ ਉੱਲਾ ਨੂੰ ਫਾਂਸੀ ਦਿੱਤੀ ਗਈ ਅਤੇ ਬਾਕੀ ਇਨਕਲਾਬੀਆਂ ਨੂੰ 5 ਤੋਂ 14 ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਚੰਦਰ ਸ਼ੇਖਰ ਆਜ਼ਾਦ ਉਹਨਾਂ ਨੇ ਸਾਥੀਆਂ ਦੇ ਨਾਲ ਰਲ ਕੇ 8 ਅਤੇ 9 ਸਤੰਬਰ 1928 ਨੂੰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾ ਲਈ, ਜਿਹੜਾ ਕਮਾਂਡਰ ਇਨ ਚੀਫ ਆਜ਼ਾਦ ਨੂੰ ਬਣਾਇਆ ਗਿਆ। ਇਹਨਾਂ ਦਾ ਉਦੇਸ਼ ਸੀ ਹਥਿਆਰਬੰਦ ਇਨਕਲਾਬ ਦੇ ਰਾਹੀਂ ਆਜ਼ਾਦੀ ਹਾਸਲ ਕਰਨਾ ਅਤੇ ਇਸ ਦੇ ਲਈ ਬੰਬ ਬਣਾਉਣੇ ਅਤੇ ਸਰਕਾਰੀ ਖਜ਼ਾਨੇ ਲੁੱਟਣੇ। 1928 ਦੇ ਵਿੱਚ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਦੇ ਸਮੇਂ ਜਦ ਭੁਲੇਖੇ ਦੇ ਵਿੱਚ ਸਾਂਡਰਸ ਮਾਰਿਆ ਸੀ ਤਾਂ ਉਸ ਸਮੇਂ ਚੰਨਣ ਸਿੰਘ ਸਿਪਾਹੀ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਦਾ ਪਿੱਛਾ ਕਰਨ ਤੋਂ ਰੋਕਣ ਦੇ ਬਾਵਜੂਦ ਨਾ ਰੁਕਿਆ। ਚੰਦਰ ਸ਼ੇਖਰ ਆਜ਼ਾਦ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਅਤੇ ਫਿਰ ਦੂਜੇ ਸਾਥੀਆਂ ਵਾਂਗੂ ਭੇਸ ਬਦਲ ਕੇ ਮਥੁਰਾ ਪਹੁੰਚ ਗਿਆ। ਉਹਨਾਂ ਦੀ ਅਸੈਂਬਲੀ ਬੰਬ ਕੇਸ ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ BK ਦੱਤ ਨੂੰ ਜੇਲ੍ਹ ਦੇ ਵਿੱਚੋਂ ਛਡਾਉਣ ਦੀ ਸਕੀਮ ਭਗਵਤੀ ਚਰਨ ਵੋਹਰਾ ਉਹਨਾਂ ਦੇ ਸ਼ਹੀਦ ਹੋਣ ਦੇ ਕਾਰਨ ਸਿਰੇ ਨਾ ਚੜ੍ਹੀ। ਆਜ਼ਾਦ ਦੀ ਜਿਹੜੀ ਸੀ ਗ੍ਰਿਫਤਾਰੀ ਲਈ 5,000 ਰੁਪਏ ਇਨਾਮ ਰੱਖ ਦਿੱਤਾ ਗਿਆ ਅਤੇ 1930 ਦੇ ਵਿੱਚ ਵਾਇਸਰਾਏ ਜਿਹੜਾ ਸੀ ਉਹਦੀ ਗੱਡੀ ਉਲਟਾਉਣ ਦੇ ਵਿੱਚ ਵੀ ਉਹ ਸ਼ਾਮਲ ਸਨ। ਉਹਨਾਂ ਨੇ ਜਿਹੜਾ ਸੀ 26 ਜਨਵਰੀ 1930 ਨੂੰ ਫਲਾਸਫੀ ਆਫ ਬੰਬ ਦੇ ਇਸ਼ਤਿਹਾਰ ਵੰਡੇ ਅਤੇ 27 ਫਰਵਰੀ 1931 ਨੂੰ ਇਲਾਹਾਬਾਦ ਦੇ ਐਲਫਰੈਡ ਪਾਰਕ ਦੇ ਵਿੱਚ ਸਾਥੀਆਂ ਨੂੰ ਮਿਲਣ ਆਏ ਤਾਂ ਕਿਸੇ ਨੇ ਅੰਗਰੇਜ਼ ਨੂੰ ਸੂਚਨਾ ਦਿੱਤੀ ਕਿ 40 ਹਥਿਆਰਬੰਦ ਪੁਲਿਸ ਵਾਲਿਆਂ ਵੱਲੋਂ ਘੇਰਾ ਪੈਣ 'ਤੇ ਸੁਖਦੇਵ ਨੂੰ ਪਹਿਲਾਂ ਭਜਾ ਦਿੱਤਾ ਗਿਆ ਅਤੇ SP ਨਾਟ ਬਾਬਰ ਦੇ ਜ਼ਖਮੀ ਹੋਣ ਦੇ SP ਬਿਸ਼ੇਸਰ ਸਿੰਘ ਨੇ ਘੇਰਾ ਪਾ ਕੇ ਗੋਲੀਆਂ ਦਾ ਮੀਂਹ ਵਰਾ ਦਿੱਤਾ। 32 ਮਿੰਟ ਗੋਲੀ ਚੱਲੀ। ਆਜ਼ਾਦ ਰੁੱਖ ਉਹਲੇ ਜਿਹੜਾ ਪਿਸਤੌਲ ਦੇ ਨਾਲ ਆਖਰੀ ਗੋਲੀ ਤੱਕ ਮੁਕਾਬਲਾ ਕਰਦਾ ਰਿਹਾ ਅਤੇ ਉਸਨੇ ਪਿਸਤੌਲ ਨੂੰ ਆਪਣੀ ਪੁੜਪੜੀ ਦੇ ਉੱਤੇ ਰੱਖ ਕੇ ਆਖਰੀ ਗੋਲੀ ਚਲਾ ਕੇ ਸ਼ਹਾਦਤ ਪ੍ਰਾਪਤ ਕਰ ਲਈ। ਪੁਲਿਸ ਲਾਸ਼ ਚੁੱਕਣ ਤੋਂ ਵੀ ਡਰਦੀ ਪਈ ਸੀ ਅਤੇ ਕਿਤੇ ਆਜ਼ਾਦ ਜਿਉਂਦਾ ਨਾ ਹੋਵੇ। ਉਹ ਆਮ ਤੌਰ ਦੇ ਉੱਤੇ ਗੁਣਗੁਣਾਉਂਦਾ ਹੁੰਦਾ ਸੀ, ਦੁਸ਼ਮਨੋਂ ਕੀ ਗੋਲੀਓ ਕਾ ਸਾਹਮਣਾ ਕਰੇਂਗੇ, ਆਜ਼ਾਦ ਹਮ ਆਜ਼ਾਦ ਹੀ ਰਹੇਂਗੇ। ਉਸਦਾ ਪਿਸਤੌਲ ਹੁਣ ਵੀ ਇਲਾਹਾਬਾਦ ਦੇ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਹੈ ਜੀ। ਦੋਸਤੋ, ਇਹ ਸੀ ਜੀ ਉਹ ਯੋਧਿਆਂ ਦੀ ਗੱਲ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਛੱਡਿਆ ਜਿਹੜਾ ਆਪਣੀ ਦੇਸ਼ ਮੁਲਕ ਦੀ ਖਾਤਰ। ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ, ਅੱਜ ਖਾਸ ਦਿਹਾੜਾ ਉਹਨਾਂ ਦਾ, ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਵੱਡਾ ਯੋਗਦਾਨ ਹੈ। ਆਜ਼ਾਦ ਉਹਨਾਂ ਦਾ ਅੱਜ ਜਿਹੜਾ ਜਨਮ ਦਿਨ 23 ਜੁਲਾਈ 1906 ਨੂੰ ਉਹਨਾਂ ਨੇ ਜਨਮ ਲਿਆ ਅਤੇ ਬਹੁਤ ਕੁਝ ਕਰਨੇ ਪੜੇ। ਅਤੇ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ 20-25 ਮਿੰਟ ਖਬਰਾਂ ਵੱਲ ਨੂੰ ਲਾਉਂਦੇ ਹਾਂ ਅਤੇ ਨਾਲ ਦੀ ਨਾਲ ਫਿਰ ਗੱਲਾਂ ਬਾਤਾਂ ਵੀ ਸੁਣਾਂਗੇ। +358 44 976 19 ਸਟੂਡੀਓ ਦਾ ਨੰਬਰ ਹੈ ਅਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਨਾਲ। ਅਤੇ ਖਬਰਾਂ ਕੀ ਕਹਿੰਦੀਆਂ ਨੇ ਦੇਖਿਆ ਜਾਵੇ ਤਾਂ ਬਹੁਤ ਕੁਝ ਕਹਿੰਦੀਆਂ ਨੇ। ਅਤੇ ਨਵਦੀਪ ਜੀ ਜੁੜੇ ਹੋਏ ਦਿੱਲੀ ਤੋਂ ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ ਭੇਜੀ ਆ। ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਲਿਖ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਲਾਈਕ ਨੰਬਰ 3 ਜੀ ਪਰਮਿੰਦਰ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਅਤੇ ਲਓ ਦੋਸਤੋ ਗੱਲਬਾਤ ਸ਼ੁਰੂ ਕਰਦੇ ਹਾਂ ਫਿਰ ਅੱਜ ਦੇ ਵਿਚਾਰ ਤੋਂ ਬਾਅਦ, ਅੱਜ ਦੀਆਂ ਦਿਸ਼ਤੇ ਦੀਆਂ ਖਬਰਾਂ ਦੀ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ। ਦੁਨੀਆਦਾਰੀ ਅਤੇ ਹਾਲਾਤ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਸੁਪਨੇ ਦਿਖਾਏ ਸੀ ਬੀਬੀਆਂ ਨੂੰ, ਹੁਣ ਬੀਬੀਆਂ ਦੇ ਸੁਪਨੇ ਜਿਹੜੇ ਨੇ ਚਕਨਾ ਚੂਰ ਹੋਏ ਨੇ। ਅਤੇ ਦੂਸਰੇ ਪਾਸੇ ਕੋਕਰਜ ਜਨਤਾ ਪਾਰਟੀ ਜਿਹੜੀ ਹੈ ਚੱਲ ਰਹੀ ਹੈ, ਉਹਦੇ ਉੱਤੇ ਜਿਹੜਾ NSA ਲਾਗੂ ਹੋਣ ਦੀ ਜਿਹੜੀ ਗੱਲ ਕਹਿ ਦਿੱਤੀ ਹੈ, ਸਪੈਸ਼ਲ ਅਥੋਰਟੀਆਂ ਦੇ ਦਿੱਤੀਆਂ ਗਈਆਂ। ਦੂਸਰੇ ਪਾਸੇ ਈਰਾਨ ਜਿਹੜਾ ਉਹ ਵੀ ਅੱਖਾਂ ਦਿਖਾਉਣ ਲੱਗ ਗਿਆ, ਕਹਿੰਦਾ ਅੱਖ ਬਦਲੇ ਅੱਖ। ਈਰਾਨ ਦੀ ਚੇਤਾਵਨੀ ਆਈ ਹੈ ਅਮੈਰੀਕਾ ਨੂੰ, ਅਤੇ ਹਮਲੇ ਲਗਾਤਾਰ 12ਵੇਂ ਦਿਨ ਦੇ ਵਿੱਚ ਵੀ ਉਸੇ ਮੁਕਾਮ ਦੇ ਉੱਤੇ ਚੱਲ ਰਹੇ ਹੈ ਜੋ ਅਮੈਰੀਕਾ ਕਰ ਰਿਹਾ। ਅਤੇ ਬਹੁਤ ਸਾਰੇ ਕੋਰਟ ਦੇ ਜਿਹੜੇ ਨੇ ਫੈਸਲੇ ਨੇ, ਕੁਝ ਗੱਲਾਂ ਬਾਤਾਂ ਨੇ, ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਅੱਜ ਦੀਆਂ ਅਹਿਮ ਅਤੇ ਦਿਲਚਸਪ ਖਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ। ਅਤੇ ਇੱਕ ਵਫ਼ਾਦਾਰ ਕੁੱਤੇ ਵੱਲੋਂ ਆਪਣੇ ਮਾਲਕ ਨੂੰ ਇਨਸਾਫ਼ ਦਿਵਾਉਣ ਦੀ ਮਿਸਾਲ ਤੋਂ ਲੈ ਕੇ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਸਰਕਾਰ ਵੱਲੋਂ ਦਿੱਤੀ ਵੱਡੀ ਰਾਹਤ ਦਾ ਜ਼ਿਕਰ ਕਰਾਂਗੇ। ਅਤੇ ਪੇਪਰ ਲੀਕ ਮਾਮਲਿਆਂ ਦੇ ਉੱਤੇ ਸਿਆਸੀ ਘਮਾਸਾਨ ਜਿਹੜਾ ਮਚ ਰਿਹਾ, ਸੰਸਦ ਤੋਂ ਲੈ ਕੇ ਸੁਪਰੀਮ ਅਦਾਲਤ ਤੱਕ ਦੀਆਂ ਗੂੰਜਾਂ ਨੇ। ਅਤੇ ਭਾਰਤ ਨਿਊਜ਼ੀਲੈਂਡ ਦੇ ਇਤਿਹਾਸਕ ਸਮਝੌਤੇ ਅਤੇ ਦੁਨੀਆ ਦੀ ਬਦਲਦੀ ਸਿਆਸਤ ਦੇ ਅਹਿਮ ਪਹਿਲੂਆਂ ਦੇ ਉੱਤੇ ਜਿਹੜਾ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ ਕਿ ਵਫ਼ਾਦਾਰੀ ਇਨਸਾਫ਼ ਦਵਾ ਸਕਦੀ ਹੈ, ਕਿ ਸਾਡੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰ ਰਹੀ ਹੈ, ਕਿ ਵਿਸ਼ਵ ਸਿਆਸਤ ਨਵੇਂ ਮੋੜ ਦੇ ਵੱਲ ਵੱਧ ਰਹੀ ਹੈ। ਇਹਨਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਰਹੇਗੀ। ਅਤੇ ਸਭ ਤੋਂ ਪਹਿਲਾਂ ਪੋਜ਼ਿਟਿਵ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜਿਹਦੇ ਵਿੱਚ ਇੱਕ ਕੁੱਤੇ ਨੇ ਵਫ਼ਾਦਾਰੀ ਜਿਹੜੀ ਹੈ ਨਿਭਾਈ ਹੈ। ਪਾਲਤੂ ਕੁੱਤੇ ਦੀ ਮਦਦ ਦੇ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਹੈ। ਵਫ਼ਾਦਾਰੀਓਂ ਮੁੱਕਰੇ ਕੁੱਤੇ ਪਰਲੋ ਹੈ। ਅਤੇ ਦੂਸਰੇ ਪਾਸੇ ਕੁੱਤੇ ਜਿਹੜੇ ਨੇ ਬੰਦਿਆਂ ਨੂੰ ਪਾੜ ਰਹੇ ਨੇ, ਖਾ ਰਹੇ ਨੇ, ਬੱਚਿਆਂ ਨੂੰ ਪਾੜ ਰਹੇ ਨੇ, ਖਾ ਰਹੇ ਨੇ, ਲਹੂ ਲੁਹਾਨ ਕਰ ਰਹੇ ਨੇ। ਅਤੇ ਕੁਝ ਕੁੱਤੇ ਐਸੇ ਵੀ ਨੇ ਜੋ ਵਫ਼ਾਦਾਰੀ ਨਿਭਾਉਂਦੇ ਹੈ। ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ। ਅਤੇ ਮੋਹਾਲੀ ਦੇ ਵਿੱਚ ਵਾਪਰੀ ਇੱਕ ਘਟਨਾ ਨੇ ਇਸ ਸੱਚਾਈ ਨੂੰ ਇੱਕ ਵਾਰ ਫਿਰ ਅਮਰ ਕਰ ਛੱਡਿਆ। ਇੱਕ ਪਾਲਤੂ ਜਿਹੜਾ ਜਾਨਵਰ ਨੇ ਆਪਣੀ ਵਫ਼ਾਦਾਰੀ ਅਤੇ ਸੂਝਬੂਝ ਦੇ ਨਾਲ ਉਹਨੇ ਅੰਨੇ ਕਤਲ ਦਾ ਜਿਹੜਾ ਪਰਦਾਫਾਸ਼ਤ ਕੀਤਾ ਹੈ, ਜਿਸਦਾ ਕੋਈ ਸੁਰਾਗ ਮਿਲਣਾ ਪੁਲਿਸ ਦੇ ਲਈ ਵੀ ਮੁਸ਼ਕਲ ਹੋ ਰਿਹਾ ਸੀ। ਪਾਲਤੂ ਕੁੱਤੇ ਰੋਕੀ ਦੀ ਬਦੌਲਤ ਹੀ ਅੱਜ 5 ਸਾਲ ਪੁਰਾਣੇ ਇੱਕ ਮਾਮਲੇ ਦੇ ਵਿੱਚ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਮਿਲ ਸਕੀ ਹੈ। ਮਾਮਲਾ 12 ਜੂਨ 2021 ਦਾ ਹੈ, ਜਦੋਂ ਛੋਟੀ ਬੜੀ ਨਗਲ ਦਾ ਜਿਹੜਾ ਰਹਿਣ ਵਾਲਾ ਬੱਕਰੀ ਪਾਲਕ ਸੁੱਚਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੱਕਰੀਆਂ ਚਾਰਨ ਦੇ ਲਈ ਘਰੋਂ ਗਿਆ ਪਰ ਵਾਪਸ ਨਾ ਪਰਤਿਆ। ਸੁੱਚਾ ਸਿੰਘ ਨੇ ਪਿੰਡ ਦੇ ਹੀ ਜਗੀਰ ਸਿੰਘ ਉਰਫ ਘੋਲਾ ਨੂੰ ਕੁਝ ਬੱਕਰੀਆਂ ਵੇਚੀਆਂ, ਜਿਸਦੇ 40,000 ਰੁਪਏ ਉਸਦੇ ਵੱਲ ਬਾਕੀ ਸਨ। ਜਦੋਂ ਸੁੱਚਾ ਸਿੰਘ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਤਾਂ ਉਸਦੇ ਪਰਿਵਾਰ ਨੇ ਹਰ ਪਾਸੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸਦਾ ਕੋਈ ਪਤਾ ਥੋ ਨਾ ਲੱਗਿਆ। ਸੁੱਚਾ ਸਿੰਘ ਦਾ ਪਾਲਤੂ ਕੁੱਤਾ ਰੋਕੀ ਆਪਣੇ ਮਾਲਕ ਦੀ ਭਾਲ ਦੇ ਵਿੱਚ ਪਰਿਵਾਰ ਦੇ ਲਈ ਉਮੀਦ ਦੀ ਆਖਰੀ ਕਿਰਨ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਰੋਕੀ ਵਾਰ ਵਾਰ ਉਹਨਾਂ ਨੂੰ ਖੇਤਾਂ ਦੇ ਵਿੱਚ ਵੱਲ ਨੂੰ ਖਿੱਚ ਕੇ ਲੈ ਜਾਂਦਾ ਹੈ, ਇੱਕ ਖਾਸ ਜਗ੍ਹਾ ਦੇ ਉੱਤੇ ਖੜ੍ਹੇ ਹੋ ਕੇ ਲਗਾਤਾਰ ਭੌਂਕਦਾ ਰਹਿੰਦਾ ਹੈ। ਕੁੱਤੇ ਦੀ ਇਸ ਅਜੀਬ ਜਿਹੜੀ ਸੀ ਹਰਕਤ ਅਤੇ ਵਾਰ ਵਾਰ ਇੱਕੋ ਥਾਂ ਦੇ ਉੱਤੇ ਇਸ਼ਾਰਾ ਕਰਨ ਤੋਂ ਪਰਿਵਾਰ ਨੂੰ ਸ਼ੱਕ ਹੁੰਦਾ ਹੈ, ਜਿਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਦੋਂ ਉਸ ਜਗ੍ਹਾ ਦੀ ਖੁਦਵਾਈ ਕਰਵਾਈ ਤਾਂ ਉੱਥੋਂ ਇੱਕ ਲਾਸ਼ ਬਰਾਮਦ ਹੋਈ, ਜਿਸਦਾ ਸਿਰ ਧੜ ਦੇ ਨਾਲ ਉਹ ਵੱਖ ਕੀਤਾ ਹੋਇਆ ਸੀ। ਇਹ ਲਾਪਤਾ ਸੁੱਚਾ ਸਿੰਘ ਦੀ ਹੀ ਸੀ ਲਾਸ਼ ਜਿਹੜੀ। ਰੋਕੀ ਵੱਲੋਂ ਲਿਖਾਏ ਗਏ ਇਸ ਅਹਿਮ ਸੁਰਾਗ ਨੇ ਪੁਲਿਸ ਨੂੰ ਜਾਂਚ ਦਾ ਸਹੀ ਰਾਹ ਜਿਹੜਾ ਦਿਖਾ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਗੀਰ ਸਿੰਘ ਘੋਲਾ ਖਿਲਾਫ਼ ਜਿਹੜਾ ਮਾਮਲਾ ਦਰਜ ਕੀਤਾ ਅਤੇ ਬਾਅਦ ਦੇ ਵਿੱਚ ਦੂਜੀ ਜਗ੍ਹਾ ਤੋਂ ਕਾਤਲਾਂ ਦੇ ਵੱਲੋਂ ਸੁੱਟਿਆ ਗਿਆ ਸਿਰ ਵੀ ਜਿਹੜਾ ਬਰਾਮਦ ਕਰ ਲਿਆ ਗਿਆ। ਲੰਬੀ ਕਾਨੂੰਨੀ ਲੜਾਈ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਆਖਰਕਾਰ ਮੁਹਾਲੀ ਦੀ ਇੱਕ ਅਦਾਲਤ ਨੇ 5 ਸਾਲ ਪੁਰਾਣੇ ਇਸ ਸੰਸਦੀ ਖੇਜ ਕਤਲ ਕੇਸ ਦੇ ਵਿੱਚ ਫੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਜਗੀਰ ਸਿੰਘ ਨੂੰ ਉਮਰ ਕੈਦ ਅਤੇ 1,00,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ। ਭਾਵੇਂ ਸੁੱਚਾ ਸਿੰਘ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਪਰ ਉਸਦੇ ਵਫ਼ਾਦਾਰ ਸਾਥੀ ਰੋਕੀ ਨੇ ਸਾਬਤ ਕਰ ਛੱਡਿਆ ਕਿ ਮੂੰਹੋਂ ਨਾ ਬੋਲ ਸਕਣ ਵਾਲੇ ਜਾਨਵਰ ਵੀ ਆਪਣੇ ਪਿਆਰ ਅਤੇ ਵਫ਼ਾਦਾਰੀ ਦੇ ਨਾਲ ਇਨਸਾਫ਼ ਦੀ ਮੰਜ਼ਿਲ ਤੱਕ ਪਹੁੰਚਣ ਦਾ ਜਿਹੜਾ ਹੌਂਸਲਾ ਰੱਖਦੇ ਨੇ। ਦੂਸਰੇ ਪਾਸੇ ਰੇਲਵੇ ਪ੍ਰੋਜੈਕਟਾਂ ਦੇ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਹੋਣਾ ਨੇ ਮੁੱਖ ਮੰਤਰੀ ਮਾਨ ਹੋਣਾ ਨੂੰ ਪੱਤਰ ਲਿਖ ਦਿੱਤਾ ਹੈ। ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਦੇ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬਾ ਸਰਕਾਰ ਦੇ ਪੱਧਰ ਦੇ ਉੱਤੇ ਲੰਬਿਤ ਮਾਮਲਿਆਂ ਦੀ ਜਲਦੀ ਹੀ ਨਿਪਟਾਰੇ ਦੇ ਲਈ ਉਹਨਾਂ ਦੇ ਨਿੱਜੀ ਦਖਲ ਦੀ ਅਪੀਲ ਕੀਤੀ ਹੈ। ਇਹਨਾਂ ਲੰਬਿਤ ਮਾਮਲਿਆਂ ਦੇ ਕਾਰਨ ਪੰਜਾਬ ਦੀਆਂ ਕਈ ਅਹਿਮ ਰੇਲਵੇ ਬੁਨਿਆਦੀ ਢਾਂਚਾ ਪ੍ਰਯੋਜਨਾਵਾਂ ਦੇ ਕੰਮ ਦੇ ਵਿੱਚ ਦੇਰੀ ਹੋ ਰਹੀ ਹੈ। ਆਪਣੇ ਪੱਤਰ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੋਣਾ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਨਾ ਸਿਰਫ ਰਾਸ਼ਟਰੀ ਮਹੱਤਵ ਦਾ ਵਿਸ਼ਾ ਹੈ ਸਗੋਂ ਪੰਜਾਬ ਦੇ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ, ਆਰਥਿਕ ਵਿਕਾਸ ਨੂੰ ਤੇਜ਼ੀ ਦੇਣ, ਉਦਯੋਗਿਕ ਤਰੱਕੀ ਨੂੰ ਉਤਸ਼ਾਹਿਤ ਕਰਨ, ਯਾਤਰੀਆਂ ਅਤੇ ਮਾਲ ਢੁਆਈ ਦੀਆਂ ਜਿਹੜੀਆਂ ਨੇ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਅਤੇ ਸੂਬੇ ਦੇ ਸਮੁੱਚੇ ਵਿਕਾਸ ਦੇ ਲਈ ਵੀ ਬਹੁਤ ਜ਼ਰੂਰੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਪੱਧਰ ਦੇ ਉੱਤੇ ਨਿਵੇਸ਼ ਅਤੇ ਮਨਜ਼ੂਰੀਆਂ ਦਿੱਤੀਆਂ ਗਈਆਂ ਨੇ ਪਰ ਰਾਜ ਸਰਕਾਰ ਦੇ ਪੱਧਰ ਦੇ ਉੱਤੇ ਜ਼ਮੀਨ ਦਾ ਕਬਜ਼ਾ, ਕਾਨੂੰਨੀ ਮਨਜ਼ੂਰੀਆਂ ਅਤੇ ਪ੍ਰਸ਼ਾਸਨਿਕ ਪ੍ਰਵਾਨਗੀਆਂ ਲੰਬਿਤ ਹੋਣ ਦੇ ਕਾਰਨ ਕਈ ਮਹੱਤਵਪੂਰਨ ਪ੍ਰੋਜੈਕਟ ਪ੍ਰਭਾਵਿਤ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ 4 ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਹੈ। ਫਿਰੋਜ਼ਪੁਰ ਪੱਟੀ ਨਵੇਂ ਰੇਲ ਲਾਈਨ ਪ੍ਰੋਜੈਕਟ ਦੀ ਗੱਲ ਕੀਤੀ ਹੈ, ਰਾਜਪੁਰਾ ਮੁਹਾਲੀ ਨਵੇਂ ਰੇਲ ਪ੍ਰੋਜੈਕਟ ਦੀ ਗੱਲ ਕੀਤੀ ਹੈ ਲਾਈਨ ਦੀ ਅਤੇ ਨੰਗਲ ਡੈਮ ਤਲਵਾੜਾ ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ ਅਤੇ ਰਾਮਾ ਮੰਡੀ ਸੱਦਾ ਸਿੰਘਵਾਲਾ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ ਇਹਦੇ ਵਿੱਚ ਗੱਲ ਕੀਤੀ ਗਈ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਕੋਈ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ, ਬਲਤੇਜ ਪੰਨੂਹਲਾ ਨੇ ਅਜੇ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਆਪ ਨੇ ਵੀਰਵਾਰ ਨੂੰ ਵਿਰੋਧੀ ਧਿਰਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ 'ਤੇ ਦੋਸ਼ ਲਗਾਇਆ ਕਿ ਉਹ ਕਥਿਤ ਨੀਟ ਜਿਹੜਾ ਪ੍ਰਸ਼ਨ ਪੱਤਰ ਜਿਹੜਾ ਲੀਕ ਅਪ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਹੋ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ 'ਤੇ ਬੇਬੁਨਿਆਦ ਦੋਸ਼ ਲਗਾ ਰਹੀਆਂ ਨੇ। ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇੱਥੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵਾ ਕੀਤਾ ਅੱਜ ਕਿ ਦੋਵੇਂ ਵਿਰੋਧੀ ਧਿਰਾਂ ਭਗਵੰਤ ਮਾਨ ਦੇ ਆਗੂਆਂ ਵਾਲੀ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਵਿੱਚ ਪੰਜਾਬ ਦੇ ਵਿੱਚ ਭਰਤੀ ਪ੍ਰੀਖਿਆ ਦਾ ਕੋਈ ਵੀ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ। ਫਰੀਦਕੋਟ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਪ੍ਰਸ਼ਨ ਪੱਤਰ ਲੀਕ ਦਾ ਮਾਮਲਾ ਨਹੀਂ ਸੀ, ਸਗੋਂ ਇੱਕ ਉਮੀਦਵਾਰ ਨੇ ਕਥਿਤ ਤੌਰ ਦੇ ਉੱਤੇ ਨਕਲ ਕਰਨ ਦੇ ਲਈ ਇਲੈਕਟ੍ਰਾਨਿਕ ਉਪਕਰਨ ਦੀ ਵਰਤੋਂ ਕੀਤੀ ਸੀ ਅਤੇ ਉਸ ਉਮੀਦਵਾਰ ਨੂੰ ਰੰਗੇ ਹੱਥੀਂ ਫੜਨ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ। ਉਹਨਾਂ ਦੋਸ਼ ਲਗਾਇਆ ਕਿ ਕਾਂਗਰਸ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਜਾਣ ਬੁੱਝ ਕੇ ਇਸ ਘਟਨਾ ਨੂੰ ਪ੍ਰਸ਼ਨ ਪੱਤਰ ਲੀਕ ਵਜੋਂ ਪੇਸ਼ ਕਰ ਰਹੀ ਹੈ ਅਤੇ ਉਹਨਾਂ ਕਿਹਾ ਕਿ ਇਸ ਦੀ ਬਜਾਏ ਪਾਰਟੀ ਨੂੰ ਉਹਨਾਂ ਪ੍ਰਸ਼ਨ ਪੱਤਰ ਲੀਕ ਮਾਮਲਿਆਂ ਦੇ ਬਾਰੇ ਦੱਸਣਾ ਚਾਹੀਦਾ ਜੋ ਕਥਿਤ ਤੌਰ ਦੇ ਉੱਤੇ ਉਸਦੇ ਆਪਣੇ ਕਾਰਜਕਾਲ ਦੇ ਵਿੱਚ ਹੋਏ ਸਨ। ਕੇਂਦਰ ਸਰਕਾਰ ਅਤੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ। ਆਪ ਆਗੂ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸੇਧਦਿਆਂ ਅਤੇ ਦਾਅਵਾ ਕੀਤਾ ਕਿ ਉਸਦੇ ਸ਼ਾਸਨ ਕਾਲ ਦੇ ਵਿੱਚ 90 ਤੋਂ ਵੱਧ ਪ੍ਰਸ਼ਨ ਪੱਤਰ ਲੀਕ ਹੋਏ ਨੇ ਅਤੇ ਜਿਸ ਦੇ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ। ਕੱਲ੍ਹ ਆਪਣੇ ਰਾਹੁਲ ਗਾਂਧੀ ਸਾਹਿਬ ਦਾ ਕਹਿੰਦੇ 152 ਅਤੇ ਇੱਥੇ ਪੰਨੂ ਸਾਹਿਬ ਪੰਜਾਬ ਦੇ ਵਿੱਚ 90 ਕਹੀ ਜਾਂਦੇ ਨੇ ਜੀ। ਉਹਨਾਂ ਦੋਸ਼ ਲਗਾਇਆ ਕਿ ਅਜਿਹੀਆਂ ਘਟਨਾਵਾਂ ਤੋਂ ਪਰੇਸ਼ਾਨ ਹੋ ਕੇ ਕਈ ਵਿਦਿਆਰਥੀਆਂ ਨੇ ਆਤਮ ਹੱਤਿਆ ਕਰ ਲਈ ਅਤੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੂਸਰੇ ਪਾਸੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿੱਚ ਹੈ ਪੰਜਾਬ ਸਰਕਾਰ। ਸਰਕਾਰ ਨੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦਾ ਸਮਾਂ ਵਧਾ ਦਿੱਤਾ ਹੈ। ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਕਾਦਮਿਕ ਸੈਸ਼ਨ 2026-27 ਦੇ ਲਈ ਯੂਨੀਫਾਈਡ ਸਟੂਡੈਂਟ ਰਜਿਸਟ੍ਰੇਸ਼ਨ ਪੋਰਟਲ ਦੇ ਉੱਤੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦੇ ਸਮੇਂ ਦੇ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਇਹ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਰਦਿਆਂ ਕਿਹਾ ਕਿ 8ਵੀਂ ਜਮਾਤ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਕੋਲ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਨਹੀਂ ਹੈ ਉਹਨਾਂ ਨੂੰ ਦਸਤਾਵੇਜ਼ ਪ੍ਰਾਪਤ ਕਰਨ ਅਤੇ ਇਸ ਪੋਰਟਲ ਦੇ ਉੱਤੇ ਅਪਡੇਟ ਕਰਨ ਦੇ ਲਈ 30 ਅਕਤੂਬਰ 2026 ਤੱਕ ਦਾ ਸਮਾਂ ਦਿੱਤਾ ਗਿਆ। ਇਸ ਤਰ੍ਹਾਂ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਲੋੜੀਂਦੇ ਸੁਧਾਰ ਅਤੇ ਇਸ ਨੂੰ ਅਪਡੇਟ ਜਿਹੜਾ ਕਰਨ ਦੇ ਲਈ ਅਗਲੇ ਅਕਾਦਮਿਕ ਸੈਸ਼ਨ ਤੱਕ ਦਾ ਸਮਾਂ ਦਿੱਤਾ ਹੈ। ਬੈਂਸ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਕੂਲ ਸਿੱਖਿਆ ਦੇ ਵਿੱਚ ਡਿਜੀਟਲ ਸੁਧਾਰ ਲਿਆਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਦੇ ਸਦਕਾ ਕਿਸੇ ਵੀ ਵਿਦਿਆਰਥੀ ਨੂੰ ਦਫ਼ਤਰੀ ਕਾਰਵਾਈ ਕਾਰਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਹਿੰਦੇ ਦਾ ਸਾਹਮਣਾ ਨਾ ਕਰਨਾ ਪਵੇ। ਵਿਸਤਾਰ ਦੇ ਨਾਲ ਖ਼ਬਰ ਵੱਲ ਨੂੰ ਵੱਧਦਿਆਂ, ਜੋ ਦਿੱਲੀ ਦੇ ਵਿੱਚ ਹਾਲਾਤ ਬਣੇ ਆ, ਪੇਪਰ ਲੀਕ ਮਾਮਲੇ ਦੇ ਉੱਤੇ PM ਮੋਦੀ ਦਾ ਵੱਡਾ ਐਲਾਨ ਆਇਆ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਲਈ ਬਣਨਗੀਆਂ ਫਾਸਟ ਟਰੈਕ ਕੋਰਟਾਂ। ਦੂਸਰੇ ਪਾਸੇ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਮੌਤ ਦੇ ਉੱਤੇ ਸੋਸ਼ਲ ਮੀਡੀਆ ਦਾਅਵੇ ਨੂੰ ਰੱਦ ਕੀਤਾ ਅਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਪ੍ਰਦਰਸ਼ਨਕਾਰੀਆਂ 'ਤੇ ਲੱਗੇਗਾ NSA। ਦਿੱਲੀ ਪੁਲਿਸ ਨੇ ਸਾਫ਼ ਕੀਤੀ ਸਥਿਤੀ ਹੈ ਇਹਦੇ ਬਾਰੇ ਅਤੇ 24 ਘੰਟਿਆਂ ਦੇ ਵਿੱਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਨਾਲ 4 ਵਾਰ ਸੰਪਰਕ ਕਰਨ ਦੀ ਕੇਂਦਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਕਹਿੰਦੇ ਕੋਈ ਆਂਸਰ ਨਾ ਆਇਆ। ਜਵਾਬ ਦੀ ਅਜੇ ਵੀ ਉਡੀਕ ਜਿਹੜੀ ਹੈ ਕੇਂਦਰ ਕਰ ਰਹੀ ਹੈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਕੇਂਦਰ ਰਾਜ ਮੰਤਰੀ ਜਤਿੰਦਰ ਸਿੰਘ, ਜਿਨ੍ਹਾਂ ਨੂੰ ਸਿਹਤ ਮੰਤਰੀ JP ਨੱਡਾ ਦੇ ਨਾਲ ਸਰਕਾਰ ਦੇ ਵੱਲੋਂ ਕੋਕਰਜ ਜਨਤਾ ਪਾਰਟੀ CJP ਦੇ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਇਹ ਮੀਟਿੰਗ ਨੱਡਾ ਦੀ ਰਿਹਾਇਸ਼ ਜਾਂ ਦਫ਼ਤਰ ਦੇ ਵਿੱਚ ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਥਿਤ ਨੀਟ ਪੇਪਰ ਲੀਕ ਨੂੰ ਲੈ ਕੇ 20 ਜੁਲਾਈ ਦੇ ਸੰਸਦ ਚਲੋ ਪ੍ਰਦਰਸ਼ਨ ਦੀ ਕੌਮੀ ਜਾਂਚ ਏਜੰਸੀ NIA ਤੋਂ ਜਾਂਚ ਦੀ ਮੰਗ ਕਰਨ ਵਾਲੀ ਇੱਕ ਜਨਹਿਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦੇ ਲਈ ਐਮਰਜੈਂਸੀ ਤੌਰ ਦੇ ਉੱਤੇ ਸਹਿਮਤੀ ਦੇ ਦਿੱਤੀ ਹੈ, ਜਿਸਦੇ ਵਿੱਚ ਪਟੀਸ਼ਨਰ ਨੇ ਦੋਸ਼ ਲਾਇਆ ਕਿ ਇਹ ਪ੍ਰਦਰਸ਼ਨ ਵਿਦੇਸ਼ੀ ਫੰਡ ਪ੍ਰਾਪਤ ਸੰਸਥਾਵਾਂ ਅਤੇ ਰਾਜਕੀ ਅਦਾਕਾਰਾਂ ਦੇ ਨਾਲ ਜੁੜੀ ਇੱਕ ਵੱਡੀ ਸਾਜ਼ ਦਾ ਹਿੱਸਾ ਸੀ। ਇਸ ਪਟੀਸ਼ਨ ਨੂੰ ਚੀਫ਼ ਜਸਟਿਸ DK ਉਪਾਧਿਆਏ ਅਤੇ ਜਸਟਿਸ ਤੇਜਸ ਕਾਰੀਆ ਦੇ ਡਿਵੀਜ਼ਨ ਬੈਂਚ ਦੇ ਸਾਹਮਣੇ ਵਕੀਲ ਵਰੁਣ ਕੁਮਾਰ ਸਿਨਹਾ ਦੇ ਵੱਲੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਤੁਰੰਤ ਸੂਚੀਬੱਧ ਕਰਨ ਦੀ ਮੰਗ ਕੀਤੀ। ਇਹ ਦਾਅਵਾ ਕਰਦਿਆਂ ਕਿ ਪ੍ਰਦਰਸ਼ਨ ਨੇ ਰਾਸ਼ਟਰੀ ਰਾਜਧਾਨੀ ਦੇ ਵਿੱਚ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਹ ਪਟੀਸ਼ਨ ਅਮਲ ਦੇ ਵਿੱਚ ਜਿਹੜਾ ਸੀ ਅਖਿਲ ਭਾਰਤ ਹਿੰਦੂ ਮਹਾਂਸਭਾ ਜਿਹੜੀ ਹੈ ਉਹਦੇ ਸਾਬਕਾ ਉਪ ਪ੍ਰਧਾਨ ਸਤੀਸ਼ ਕੁਮਾਰ ਅਗਰਵਾਲ ਦੇ ਵੱਲੋਂ ਜਿਹੜੇ ਦਾਖਲ ਕੀਤੀ ਗਈ ਹੈ। ਪਟੀਸ਼ਨ ਦੇ ਜਿਹੜਾ ਅਨੁਸਾਰ ਇਹ ਪ੍ਰਦਰਸ਼ਨ ਜੋ ਸ਼ੁਰੂ ਦੇ ਵਿੱਚ ਕਥਿਤ ਨੀਟ ਪੇਪਰ ਲੀਕ ਦੇ ਉੱਤੇ ਕੇਂਦਰਿਤ ਸੀ, ਬਾਅਦ ਦੇ ਵਿੱਚ ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਸ਼ਮੂਲੀਅਤ ਤੋਂ ਬਾਅਦ ਇੱਕ ਰਾਜਨੀਤਿਕ ਰੂਪ ਧਾਰਨ ਕਰ ਗਿਆ। ਇਸ ਦੇ ਵਿੱਚ ਦੋਸ਼ ਲਾਇਆ ਗਿਆ ਕਿ 20 ਜੁਲਾਈ ਦੇ ਮਾਰਚ ਦੇ ਨਤੀਜੇ ਵਜੋਂ ਹਿੰਸਾ, ਜਨਤਕ ਆਵਾਜਾਈ ਦੇ ਵਿੱਚ ਵਿਘਨ, ਪੱਤਰਕਾਰਾਂ 'ਤੇ ਹਮਲੇ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ, ਸੰਸਦ ਦੀ ਸੁਰੱਖਿਆ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਅਤੇ ਪੁਲਿਸ ਕਰਮਚਾਰੀਆਂ ਦੇ ਜ਼ਖਮੀ ਹੋਣ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ। ਇਹਨਾਂ ਦੋਸ਼ਾਂ ਦੇ ਮੱਦੇਨਜ਼ਰ ਪਟੀਸ਼ਨਰ ਨੇ ਜਿਹੜਾ ਪ੍ਰਦਰਸ਼ਨਕਾਰੀਆਂ, ਪ੍ਰਬੰਧਕਾਂ ਅਤੇ ਕਿਸੇ ਵੀ ਕਥਿਤ ਬਾਹਰੀ ਪ੍ਰਭਾਵ ਦੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਸਿਨਹਾ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਇਸ ਅੰਦੋਲਨ ਨੂੰ, ਜਿਸ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਵਜੋਂ ਪੇਸ਼ ਕੀਤਾ ਗਿਆ ਸੀ, ਦਿੱਲੀ ਦੇ ਵੱਡੇ ਹਿੱਸਿਆਂ ਨੂੰ ਠੱਪ ਕਰ ਦਿੱਤਾ, ਜਿਸ ਦੇ ਵਿੱਚ ਮੁੱਖ ਸੜਕਾਂ ਜਾਮ ਰਹੀਆਂ ਅਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੇਨਤੀ ਨੂੰ ਸਵੀਕਾਰ ਕਰਦਿਆਂ ਬੈਂਚ ਨੇ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਸ਼ੁੱਕਰਵਾਰ ਨੂੰ ਸੁਣਵਾਈ ਦੇ ਲਈ ਸੂਚੀਬੱਧ ਕੀਤਾ ਜਾਵੇ। ਦੂਸਰੇ ਪਾਸੇ ਨੀਟ UG 224 ਪੇਪਰ ਲੀਕ ਮਾਮਲੇ 'ਚ ਸੰਜੀਵ ਮੁਖੀਆ ਖਿਲਾਫ਼ ਨਹੀਂ ਮਿਲਿਆ ਕੋਈ ਵੀ ਸਬੂਤ, ਕਹਿੰਦੇ CBI ਨੇ ਗੱਲ ਕਹੀ ਹੈ, ਅਤੇ 45 ਲੋਕਾਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਹੈ CBI ਨੇ। ਕੇਂਦਰੀ ਜਾਂਚ ਬਿਊਰੋ CBI ਨੇ ਵੀਰਵਾਰ ਨੂੰ ਅੱਜ ਉਸ ਨੂੰ ਨੀਟ UG 224 ਦੇ ਪ੍ਰਸ਼ਨ ਪੱਤਰ ਦੀ ਚੋਰੀ ਜਾਂ ਵੰਡ ਦੇ ਵਿੱਚ ਸੰਜੀਵ ਕੁਮਾਰ ਉਰਫ ਸੰਜੀਵ ਮੁਖੀਆ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਵਾਲਾ ਕੋਈ ਵੀ ਸਬੂਤ ਨਹੀਂ ਮਿਲਿਆ ਦੱਸਿਆ। ਇੱਕ ਬਿਆਨ ਦੇ ਵਿੱਚ ਏਜੰਸੀ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਤੋਂ ਬਾਅਦ ਉਹ ਸੰਤੁਸ਼ਟ ਹੈ ਕਿ ਪੂਰੀ ਸਾਜ਼ਿਸ਼ ਅਤੇ ਇਸ ਦੇ ਵਿੱਚ ਸ਼ਾਮਲ ਵਿਅਕਤੀਆਂ ਦੀ ਜਿਹੜੀ ਹੈ ਪਛਾਣ ਹੋ ਚੁੱਕੀ ਹੈ। ਇੱਕ ਗੁਪਤ ਸੂਚਨਾ ਦੇ ਉੱਤੇ ਕਾਰਵਾਈ ਕਰਦੇ ਹੋਏ ਬਿਹਾਰ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਜਿਹੜਾ ਸੀਗਾ 5 ਮਈ 224 ਨੂੰ ਨੀਟ UG 2024 ਪੇਪਰ ਲੀਕ ਦਾ ਸਭ ਤੋਂ ਪਹਿਲਾਂ ਪਤਾ ਲਗਾਇਆ ਸੀ। ਜਾਂਚ ਦੇ ਦੌਰਾਨ ਬਿਹਾਰ ਪੁਲਿਸ ਨੂੰ ਪਤਾ ਲੱਗਿਆ ਕਿ ਮੁਖੀਆ ਪੇਪਰ ਲੀਕ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਬਿਹਾਰ ਪੁਲਿਸ ਦੇ ਵੱਲੋਂ ਦਰਜ FIR ਵਿੱਚ ਉਸਨੂੰ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ, ਪਰ ਕੋਈ ਸਬੂਤ ਨਹੀਂ ਮਿਲਿਆ। ਦੂਸਰੇ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ SGPC ਨੂੰ 3 ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਟਿਊਟ ਦਾ ਕਬਜ਼ਾ ਸੌਂਪਣ ਦੇ ਲਈ ਕਿਹਾ। SGPC ਦੇ ਪ੍ਰਧਾਨ ਨੂੰ ਪੱਤਰ ਵੀ ਭੇਜਿਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ 'ਚ ਸ਼ਾਹਾਬਾਦ ਸਥਿਤ ਜਿਹੜਾ ਮੀਰੀ ਪੀਰੀ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਆਪਣੇ ਹੱਥਾਂ ਦੇ ਵਿੱਚ ਲੈਣ ਦਾ ਫੈਸਲਾ ਕੀਤਾ ਹੈ। ਹਰਿਆਣਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 3 ਦਿਨਾਂ ਦੇ ਅੰਦਰ ਅੰਦਰ ਕਬਜ਼ਾ ਸੌਂਪਣ ਦੇ ਲਈ ਇੱਕ ਪੱਤਰ ਵੀ ਭੇਜਿਆ। ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰ ਗੁਰਦੁਆਰਿਆਂ ਅਤੇ ਸੰਸਥਾਵਾਂ ਵਾਂਗ ਹਰਿਆਣਾ ਕਮੇਟੀ ਮੀਰੀ ਪੀਰੀ ਹਸਪਤਾਲ ਨੂੰ ਵੀ ਚਲਾਵੇਗੀ ਅਤੇ ਜਲਦੀ ਹੀ ਇਸ ਦਾ ਕਬਜ਼ਾ ਲਵੇਗੀ। ਕਾਰਜਕਾਰਨੀ ਕਮੇਟੀ ਦੀ ਮੀਟਿੰਗ 'ਚ ਸੰਸਥਾ ਦਾ ਕਬਜ਼ਾ ਲੈਣ ਦਾ ਮਤਾ ਕਾਰਜਕਾਰਨੀ ਦੇ ਸਾਰੇ 11 ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਜਲਦ ਤੋਂ ਜਲਦ ਕਬਜ਼ਾ ਸੌਂਪਣ ਦੇ ਲਈ ਪੱਤਰ ਭੇਜਿਆ ਗਿਆ ਤਾਂ ਜੋ ਹਸਪਤਾਲ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ। ਜੇਕਰ SGPC 3 ਦਿਨਾਂ ਦੇ ਅੰਦਰ ਕਬਜ਼ਾ ਸੌਂਪਣ ਦੇ ਵਿੱਚ ਸਫਲ ਰਹਿੰਦੀ ਹੈ ਤਾਂ ਹਰਿਆਣਾ ਕਮੇਟੀ ਇਸਦਾ ਪ੍ਰਬੰਧਨ ਜਿਹੜਾ ਹੈ ਆਪਣੇ ਹੱਥਾਂ ਦੇ ਵਿੱਚ ਲੈ ਲਵੇਗੀ। ਬਕਾਇਆ ਤਨਖਾਹਾਂ ਦੇ ਕਾਰਨ ਮੀਰੀ ਪੀਰੀ ਹਸਪਤਾਲ ਦਾ ਸਟਾਫ ਅਣਮਿੱਥੇ ਸਮੇਂ ਦੇ ਲਈ ਹੜਤਾਲ 'ਤੇ ਹੈ, ਜਿਹਦੇ ਨਾਲ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਅਗਲੇ ਫੈਸਲੇ ਲੈਣ ਦੇ ਲਈ 72 ਘੰਟਿਆਂ ਦੇ ਬਾਅਦ ਕਾਰਜਕਾਰਨੀ ਦੀ ਇੱਕ ਹੋਰ ਮੀਟਿੰਗ ਕੀਤੀ ਜਾਏਗੀ। ਕਰਮਚਾਰੀਆਂ ਦੀ ਰੁਕੀ ਹੋਈ ਤਨਖਾਹ ਬਾਰੇ ਝੀਂਡਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਈ ਦੇ ਵਿੱਚ ਹਰਿਆਣਾ ਕਮੇਟੀ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ, ਪਰ ਅਜੇ ਤੱਕ ਇਸ ਦਾ ਕਬਜ਼ਾ ਨਹੀਂ ਲਿਆ ਜਾ ਸਕਿਆ। ਜਿੱਥੇ SGPC ਨੂੰ 2 ਮਹੀਨਿਆਂ ਦੀ ਤਨਖਾਹ ਦੇਣੀ ਜਿਹੜੀ ਚਾਹੀਦੀ ਹੈ ਅਤੇ ਉੱਥੇ ਹੀ ਹਰਿਆਣਾ ਕਮੇਟੀ 1 ਮਹੀਨੇ ਦਾ ਬਕਾਇਆ ਅਦਾ ਕਰੇਗੀ। ਹਰਿਆਣਾ ਕਮੇਟੀ ਕਬਜ਼ਾ ਲੈਣ ਤੋਂ ਬਾਅਦ ਆਪਣਾ ਬਕਾਇਆ ਚੁਕਾਏਗੀ। ਸਟਾਫ ਦੀਆਂ ਤਨਖਾਹਾਂ ਦੇ ਨਾਲ ਜੁੜਿਆ ਮਾਮਲਾ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਵਿਚਾਰ ਦੇ ਅਧੀਨ ਹੈ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਹੋਣਾ ਦੱਸਿਆ ਕਿ ਮੀਟਿੰਗ ਦੇ ਵਿੱਚ ਸੰਸਥਾ ਦੇ ਪ੍ਰਬੰਧਨ ਸੰਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਅਤੇ ਸਾਰੇ ਮੈਂਬਰਾਂ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਕਮੇਟੀ ਨੇ ਤਨਖਾਹਾਂ ਦੇ ਲਈ ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰ ਅਤੇ ਸਟਾਫ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਣਮਿੱਥੇ ਸਮੇਂ ਦੀ ਹੜਤਾਲ ਖਤਮ ਕਰਨ ਅਤੇ ਆਪਣੀਆਂ ਡਿਊਟੀਆਂ ਦੇ ਉੱਤੇ ਵਾਪਸ ਪਰਤਣ। ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਜਲਦੀ ਹੀ ਕਹਿੰਦੇ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਪਾਰਲੀਮੈਂਟ ਮੌਨਸੂਨ ਸੈਸ਼ਨ, ਸੰਸਦ ਦੇ ਬਾਹਰ ਅਸਤੀਫਾ ਦੋ, ਜਿਹੜਾ ਮਤਲਬ ਕਿ ਅਸਤੀਫੇ ਦਵੋ ਬਨਾਮ ਵੰਦੇ ਮਾਤਰਮ ਦੇ ਲੱਗੇ ਨੇ ਨਾਰੇ। CJP ਦੇ ਚੱਲ ਰਹੇ ਜਿਹੜੇ ਨੇ ਅੰਦੋਲਨ ਉਸਦੇ ਦੌਰਾਨ ਨੂੰ ਲੈ ਕੇ ਤਣਾਅ ਵਧਣ ਦੇ ਕਾਰਨ ਸੱਤਾਧਾਰੀ NDA ਅਤੇ ਵਿਰੋਧੀ ਇੰਡੀਆ ਬਲਾਕ ਦੋਵਾਂ ਦੇ ਸੰਸਦ ਮੈਂਬਰ ਅੱਜ ਸੰਸਦ ਦੇ ਬਾਹਰ ਪੇਪਰ ਲੀਕ ਦੇ ਮੁੱਦੇ ਦੇ ਉੱਤੇ ਆਹਮੋ ਸਾਹਮਣੇ ਹੋ ਗਏ। ਦੋਵਾਂ ਪਾਸਿਆਂ ਨੇ ਇੱਕ ਜਿਹੜਾ ਦੂਜੇ ਨੂੰ ਨਿੰਦਣ ਦੇ ਲਈ ਵਿਰੋਧੀ ਨਾਅਰੇਬਾਜ਼ੀ ਕੀਤੀ ਹੈ, ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੇ ਬਲਾਕ ਨੇ ਅਸਤੀਫੇ ਦੋ ਮੋਦੀ ਸਰਕਾਰ ਸ਼ਰਮ ਕਰੋ ਦੇ ਜਿਹੜੇ ਨੇ ਨਾਅਰੇ ਲਗਾ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕੀਤੀ ਤਾਂ NDA ਵਾਲੇ ਪਾਸਿਓਂ ਇਸ ਦੇ ਜਵਾਬ ਦੇ ਵਿੱਚ ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ ਗਏ। ਕਾਂਗਰਸ ਵਾਲੇ ਪਾਸੇ ਦੀ ਪ੍ਰਤੀਨਿਧਤਾ ਕੁਮਾਰੀ ਸ਼ੈਲਜਾ, ਗੁਰਜੀਤ ਔਜਲਾ, ਜੋਤੀਮਣੀ, JB ਮੈਥਰ ਅਤੇ ਹੋਰ ਸਮੇਤ ਸੀਨੀਅਰ ਸੰਸਦ ਮੈਂਬਰਾਂ ਨੇ ਕੀਤੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਜਿਹੜੀ ਹੈ ਆਪਣੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਜਿਹੜੀ ਹੈ ਚੇਅਰ ਆਪਣੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਕੀਤੀ ਹੈ। ਉਹਨਾਂ ਨੇ ਪ੍ਰਧਾਨ ਨੂੰ ਜਿਹੜਾ ਹੈ ਬਰਖਾਸਤ ਕਰੋ ਦੇ ਬੈਨਰ ਚੁੱਕੇ ਹੋਏ ਸਨ, ਜਿਨ੍ਹਾਂ ਨੇ ਸੰਸਦ ਦੇ ਵਿੱਚ ਇੱਕ ਹੋਰ ਜਿਹੜਾ ਤਣਾਅਪੂਰਨ ਦਿਨ ਲਈ ਮਾਹੌਲ ਜਿਹੜਾ ਤਿਆਰ ਕਰ ਛੱਡਿਆ। ਲਓ ਜੀ ਦੋਸਤੋ, ਇਹ ਸੀ ਜੀ ਕੇਂਦਰ ਅਤੇ ਪੰਜਾਬ ਦੀਆਂ ਕੁਝ ਖਬਰਾਂ ਅਤੇ ਅਗਲੀਆਂ ਖਬਰਾਂ ਨੂੰ ਆਪਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵਧਾਂਗੇ। ਆਸਟ੍ਰੇਲੀਆ ਤੋਂ ਵੀ ਚੰਗੀ ਖਬਰ ਹੈ, 20 ਵਿਅਕਤੀਆਂ ਦੀ ਜਿਹੜੀ ਹੈ ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ 27 ਰਿਹਾਇਸ਼ ਜਿਹੜੀ ਮਿਲ ਗਈ ਹੈ ਜੀ, ਉਹਨੂੰ ਮੁਬਾਰਕਬਾਦ ਹੈ। ਚੰਗਾ ਕੰਮ ਕੀਤਾ, ਚੰਗਾ ਕਾਜ ਕੀਤਾ। ਪਿਛਲੇ ਸਮੇਂ ਦੇ ਵਿੱਚ ਜੋ ਕੁਝ ਵਾਪਰਿਆ ਸੀਗਾ ਬੌਂਡੀ ਬੀਚ ਦੇ ਉੱਤੇ, ਅਤੇ ਉਹਨਾਂ ਨੂੰ ਜਿਹੜੀ ਆ ਉੱਥੇ ਦੀ ਰਿਹਾਇਸ਼ ਦੇ ਦਿੱਤੀ ਗਈ ਹੈ ਸਿਟੀ ਆਪਣੇ ਜਿਹੜੇ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਜੀ। ਤਿਲੋਂ ਦੋਸਤੋ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਆ, ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਸਵਾਗਤ ਹੈ ਜੀ।
4: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ ਜੀ?
4: ਹਾਲ ਚਾਲ ਏਦਾਂ ਹੈ, ਅੱਜ ਵਾਈਫਾਈ ਚੱਲਦਾ ਨਹੀਂ ਹੈ
1: ਜੀ,
4: ਤੇ ਮੈਂ ਤੇ ਜੇ ਕਿਤੇ ਆਵਾਜ਼ ਦੇ ਵਿੱਚ ਕੋਈ ਦਿੱਕਤ ਹੋਵੇ ਤੇ ਮੈਂ ਪਹਿਲਾਂ ਹੀ ਮਾਫੀ ਮੰਗ ਲਵਾਂ ਜੀ।
1: ਕੋਈ ਗੱਲ ਨਹੀਂ ਜੀ,
4: ਤੇ
1: ਚਲੋ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਆ ਕਿ ਭਾਈ ਪਿਛਲੇ ਦਿਨਾਂ 'ਚ ਆਪਾਂ ਗੱਲ ਵੀ ਕੀਤੀ ਸੀ ਵੈਸੇ ਕਿ ਐਡਵੋਕੇਟ ਰਾਜਨ ਸੈਣੀ ਸਾਹਿਬ ਕਿ ਬੀਬੀਆਂ ਦੇ ਪੈਸੇ ਗੁੱਲ ਹੁੰਦੇ ਨਜ਼ਰ ਆ ਰਹੇ ਨੇ ਜੀ।
4: ਪਰ ਸਾਹਿਬ ਐਕਚੁਲੀ ਇਹ ਪੈਸਿਆਂ ਦਾ ਇਹਨਾਂ ਨੇ ਨਾ ਤਾਂ ਮਤਲਬ ਪ੍ਰਬੰਧ ਜਿਹੜਾ ਕੀਤਾ ਸੀ ਨਾ ਜੀ,
1: ਜੀ
4: ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹਦੇ ਬਾਰੇ ਕਿ ਇਹਨਾਂ ਨੇ ਇੱਕ ਸਕੀਮ ਹੈਗੀ ਸੀ ਕਿ ਕੰਸਟਰਕਸ਼ਨ ਦਾ ਜਿਹੜਾ ਹੈਗਾ ਨਾ ਜੀ ਕੋਈ ਕੰਮ ਚੱਲ
1: ਜੀ
4: ਹੁੰਦਾ ਆ ਉਹਦੇ ਤੇ 50 ਲੱਖ ਤੱਕ ਦਾ ਕੰਸਟਰਕਸ਼ਨ ਦਾ ਕੰਮ ਆ
1: ਜੀ,
4: ਉਹਦੇ ਵਿੱਚ ਜਿਹੜੇ ਕੰਸਟਰਕਸ਼ਨ ਦੇ ਵਿੱਚ ਇਨਵੋਲਵ ਮਜ਼ਦੂਰ ਆ
1: ਜੀ
4: ਉਹਨਾਂ ਦੀ ਸਿਕਿਉਰਿਟੀ ਵਾਸਤੇ ਕੁਛ ਇੱਕ ਯੋਜਨਾਵਾਂ ਹੈਗੀਆਂ ਜਿਹਦੇ ਵਿੱਚ ਸੈਂਟਰ ਜਿਹੜਾ ਹੈਗਾ ਉਹਨਾਂ ਕੰਟਰੈਕਟ ਦੇ ਉੱਤੇ ਜਿਹੜਾ ਆ ਕੋਈ ਸਰਚਾਰਜ ਦੇ ਰੂਪ ਦੇ ਵਿੱਚ ਲੈਂਦਾ ਪੈਸੇ ਜੀ
1: ਜੀ
4: ਉਹ ਫੰਡ ਜਿਹੜਾ ਹੈਗਾ ਸੀਗਾ ਉਹ ਬਣਿਆ ਸੀ 1500 ਕਰੋੜ ਰੁਪਈਆ ਪਿਆ ਸੀ ਇਹਨਾਂ ਕੋਲ
1: ਜੀ
4: ਉਹ ਅੱਗੇ ਦੀ ਅੱਗੇ ਜਿਹੜਾ ਹੈਗਾ ਪਹਿਲਾਂ ਉਹ 10 ਲੱਖ ਤੱਕ ਦੀ ਕੰਸਟਰਕਸ਼ਨ ਹੁੰਦੀ ਸੀ ਵੀ 10 ਲੱਖ ਦੀ ਕੰਸਟਰਕਸ਼ਨ ਤੋਂ ਵੱਧ ਜੇ ਕੰਸਟਰਕਸ਼ਨ ਹੈਗੀ ਆ
1: ਜੀ
4: ਤੇ ਦੈਨ ਉਹ ਮਤਲਬ ਜਿਹੜਾ ਹੈਗਾ ਆ ਉੱਤੇ ਸਰਚਾਰਜ ਉਹ ਲੱਗਦਾ ਸੀਗਾ ਜੀ ਸਰਵਿਸ ਚਾਰਜ
1: ਜੀ
4: ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਡਾਈਵਰਟ ਕਰਕੇ ਉਹਦੇ ਵਿੱਚ ਨਾ ਇੱਕ ਮਾਵਾਂ ਭੈਣਾਂ ਸਤਿਕਾਰ ਯੋਜਨਾ ਜਿਹੜੀ ਆ ਉਹਦੇ ਵਿੱਚ ਪਾਤੀ
1: ਜੀ
4: ਤੇ ਉੱਥੋਂ ਜਿਹੜਾ ਹੈਗਾ ਇਹ ਫੰਡ ਚੱਕਿਆ ਤੇ ਇੱਧਰ ਜਿਹੜਾ ਇਹ ਡਿਸਟ੍ਰੀਬਿਊਟ ਕਰਤਾ ਸੀ
1: ਜਿਹੜਾ ਬੰਦਾ ਸੀਗਾ ਅਸਲ ਦੇ ਵਿੱਚ ਜਿਹੜੇ ਆਪਣੇ ਰਜਿਸਟਰਡ
4: ਉਹ ਸੈਂਟਰ ਦਾ ਹੈਗਾ ਆ ਜਾਂ ਮਤਲਬ ਜਿਹੜੇ ਹੈਗੇ ਹਾਂਜੀ ਹਾਂਜੀ ਹਾਂਜੀ
1: ਜੀ
4: ਉਹ ਜਿਹੜੇ ਰਜਿਸਟਰਡ ਮਜ਼ਦੂਰ ਆ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਤੇ ਉਹਨਾਂ ਦੀ ਭਲਾਈ ਵਾਸਤੇ ਹੁੰਦਾ ਆ ਜੀ ਜਾਂ ਰਾਜ ਮਿਸਤਰੀ ਹੈਗੇ ਆ ਨਾ ਜੀ ਉਹਨਾਂ ਨੂੰ ਵੀ ਮਿਲਦਾ ਰਾਜ ਮਿਸਤਰੀ ਜਿਹੜੇ ਹੈਗੇ ਉਹਨਾਂ ਨੂੰ ਵੀ ਮਿਲਦਾ ਵੀ ਜੇ ਉਹਨਾਂ ਕੋਲ ਕੰਮ ਨਹੀਂ ਹੈ ਤੇ ਕਿਸੇ ਕਾਰਨ ਵਸ਼ ਜਿੱਦਾਂ ਕਰੋਨਾ ਦੇ ਵਿੱਚ ਵੀ ਸਰ ਉਹ ਥੋੜਾ ਥੋੜਾ 5-5 ਹਜ਼ਾਰ ਰੁਪਇਆ ਉਹਨਾਂ ਨੂੰ ਮਿਲਿਆ ਸੀਗਾ
1: ਹਾਂਜੀ
4: ਹਾਂਜੀ ਤੇ ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਇਧਰਲੇ ਪਾਸੇ ਡਾਈਵਰਟ ਕੀਤਾ ਸੀ ਉਹਦੇ ਬਾਰੇ ਹਾਈ ਕੋਰਟ ਦੇ ਵਿੱਚ ਰਿਟ ਪੈ ਗਈ ਸੀ ਤੇ ਹੁਣ ਏਦਾਂ ਆ ਕਿ ਉੱਥੇ ਰਿਟ ਦੇ ਵਿੱਚ ਸਟੇ ਹੋ ਗਿਆ ਇਸ ਚੀਜ਼ ਦਾ ਕਿ ਤੁਸੀਂ ਇਸ ਫੰਡ ਨੂੰ ਡਾਈਵਰਟ ਨਹੀਂ ਕਰ ਸਕਦੇ
1: ਜੀ
4: ਹੁਣ ਜੇ ਸਰਕਾਰ ਨੇ ਦੇਣਾ ਹੋਊਗਾ ਤੇ ਉਹ ਜਾਂ ਤਾਂ ਕਿਸੇ ਹੋਰ ਪਾਸਿਓਂ ਅਰੇਂਜ ਕਰੇਗੀ ਨਹੀਂ ਤਾਂ ਇਸ ਯੋਜਨਾ ਦੇ ਉੱਤੇ ਰੋਕ ਲੱਗ ਗਈ ਹੈ ਜੀ
1: ਇਹ ਸੈਣੀ ਸਾਹਿਬ ਰੋਕ ਲਾਈ ਕਹਿੰਦੇ ਆ ਵੈਸੇ ਕੇਂਦਰ ਨੇ ਲਾਈ ਆ ਕਿ ਜੇ
4: ਹਾਈ ਕੋਰਟ ਦੇ ਥਰੂ ਹੋਈ ਹੈ ਜੀ ਹਾਂ ਹਾਈ ਕੋਰਟ ਨਹੀਂ ਨਹੀਂ ਹਾਈ ਕੋਰਟ ਨੇ ਜੀ ਹਾਈ ਕੋਰਟ ਨੇ ਕਿਉਂਕਿ ਰਿਟ ਜਿਹੜੀ ਕੀਤੀ ਆ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗੀ ਜੀ
1: ਜੀ
4: ਤੇ ਉਹ ਕਿਉਂਕਿ ਮਜ਼ਦੂਰ ਜੈਸੇ ਵਰਦੀਆਂ ਨੇ ਜਾਂ ਉੱਥੇ ਉਹ ਜਿਹੜੀ ਹੈਗੀ ਆ ਕਰਕੇ ਤੇ ਉੱਥੇ ਜਿਹੜਾ ਆ ਉਹ ਰੋਕ ਲੱਗ ਗਈ ਆ ਹੁਣ ਜਿਹੜਾ ਨੇ ਫੰਡ ਦੇਣਾ ਹੋਊਗਾ ਤੇ ਮਤਲਬ 3-3 ਹਜ਼ਾਰ ਰੁਪਈਆ ਜਾਂ 1000-1000 ਰੁਪਈਆ ਜਿਹੜਾ ਪਾਉਣਾ ਹੋਊਗਾ ਉਹ ਜਾਂ ਤਾਂ ਕੋਈ ਆਪਣੇ ਸਰ ਬਜਟ ਦੇ ਵਿੱਚ ਇਹਨਾਂ ਨੇ ਕੀ ਪ੍ਰਬੰਧ ਕਰਨਾ ਤੁਸੀਂ ਇਹ ਦੇਖੋ ਕਿ ਪੀ ਐਸ ਪੀ ਸੀ ਐਲ ਜਿਹੜੀ ਹੈਗੀ ਆ 10,000 ਕਰੋੜ ਦਾ ਲੋਨ ਲੈਣ ਲੱਗੀ ਆ ਜੀ ਕਿਉਂਕਿ ਨਹੀਂ ਤਾਂ ਉਹਨਾਂ ਦੇ ਤਾਂ ਹੱਥ ਖੜੇ ਨਾ ਉਹਨਾਂ ਦੀਆਂ ਤਨਖਾਹਾਂ ਮਿਲਣੀਆਂ ਨਾ ਉਹਨਾਂ ਦਾ ਜਿਹੜਾ ਆ ਵੀ ਕੋਈ ਵੀ ਡਿਵੈਲਪਮੈਂਟ ਕਰ ਸਕਦੇ ਆ ਉਹਨਾਂ ਦਾ ਇੰਨਾ ਘਾਟਾ ਹੋ ਗਿਆ ਜੀ ਉਹਨਾਂ ਦੀਆਂ ਤਨਖਾਹਾਂ ਤੱਕ ਔਖਾ ਹੈਗਾ ਸੀਗਾ ਤੇ ਉਹਨਾਂ ਨੇ 10,000 ਕਰੋੜ ਦਾ ਲੋਨ ਅਪਲਾਈ ਕੀਤਾ ਤੇ ਜਿਸ ਕੰਪਨੀ ਨੇ ਲੋਨ ਦੇਣਾ ਸੀਗਾ ਜੀ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਵੀ ਗਰੰਟ ਸਰਕਾਰ ਇਸ ਚੀਜ਼ ਦੀ ਗਰੰਟੀ ਪਾ ਦੇ
1: ਜੀ
4: 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਏਦਾਂ ਹੋਇਆ ਹੈਗਾ ਆ ਜੀ ਕਿ ਸਰਕਾਰ ਗਰੰਟੀ ਦੇਣ ਤੋਂ ਨਾ ਕਰ ਗਈ
1: ਕਿਆ ਬਾਤ ਹੈ ਜੀ
4: ਸਰਕਾਰ ਨੇ ਕਿਹਾ ਵੀ ਜੇ ਪੀ ਐਸ ਪੀ ਸੀ ਐਲ ਨੇ ਲੋਨ ਲੈਣਾ ਹੈਗਾ ਤੇ ਆਪਣੀਆਂ ਜਾਇਦਾਦਾਂ ਜਿਹੜੀਆਂ ਹੈਗੀਆਂ ਉਹ ਗਹਿਣੇ ਰੱਖ ਲਏ ਤੇ ਲੋਨ ਲੈ ਲਏ
1: ਹਾਂ ਪਹਿਲਾਂ ਤੁਸੀਂ ਵੇਚਣੀਆਂ ਚਾਹੁੰਦੇ ਸੀ ਹੁਣ ਤੁਸੀਂ ਪੈਰ ਪਿੱਛੇ ਖਿੱਚ ਲਏ ਆ ਜੀ ਪਹਿਲਾਂ ਤੁਸੀਂ ਉਹਦੇ ਉੱਤੇ ਆਖ ਰੱਖੀ ਹੋਈ ਸੀ ਅਗਲਿਆਂ ਨੇ ਵੇਚਣ ਨਹੀਂ ਦਿੱਤੀਆਂ ਤਾਂ ਹੁਣ ਕਹਿੰਦੇ ਤੁਸੀਂ ਵੇਚ ਲਓ ਜੀ
4: ਬਿਲਕੁਲ ਠੀਕ ਹੈ ਜੀ ਤੁਸੀਂ ਸਹੀ ਫੜਿਆ ਹੈ
1: ਜੀ
4: ਉਹ ਉੱਥੇ ਜਿਹੜਾ ਹੈਗਾ ਆ ਉਹਨਾਂ ਦਾ ਮਨ ਦੇ ਵਿੱਚ ਪਹਿਲਾਂ ਹੀ ਇਹ ਹੈਗਾ ਸੀਗਾ ਪਹਿਲਾਂ ਇਹ ਆਪ ਵੇਚਣੀਆਂ ਚਾਹੁੰਦੇ ਸੀ ਹੁਣ ਕਹਿੰਦੇ ਵੀ ਮੌਰਗੇਜ ਕਰਕੇ ਤੇ ਉੱਥੋਂ ਲੋਨ ਤੁਸੀਂ ਡਰਾ ਕਰੋ ਸਰਕਾਰ ਗਰੰਟੀ ਨਹੀਂ ਦੇਗੀ
1: ਜੀ
4: ਹੁਣ ਸਰਕਾਰ ਕਿਉਂ ਨਹੀਂ ਗਰੰਟੀ ਦੇਗੀ ਮੀਨਿੰਗ ਦੇਰ ਬਾਈ ਕਿ ਜਾਂ ਤਾਂ ਸਰਕਾਰ ਜਿਹੜੀ ਹੈਗੀ ਆ ਇਸ ਕਪੈਸਿਟੀ ਦੇ ਵਿੱਚ ਹੀ ਨਹੀਂ ਹੈ
1: ਜੀ
4: ਕਿ ਉਹ ਕਿਤੇ ਗਰੰਟੀ ਦੇ ਸਕੇ, ਉਹ ਆਪਣੀ ਲੋਨ ਦੀਆਂ ਹੱਦਾਂ ਪਾਰ ਕਰ ਚੁੱਕੀ ਆ।
1: ਪਰ ਜੇ ਸਰਕਾਰ ਸੈਣੀ ਸਾਹਿਬ ਗਰੰਟੀ ਨਹੀਂ ਲੈਂਦੀ ਪਈ ਆ ਜਾਂ ਲੈ ਨਹੀਂ ਰਹੀ, ਤਾਂ ਫਿਰ ਉਹ ਸਬਸਿਡੀ ਜਿਹੜੀ ਦਿੰਦੇ ਆ ਬਿਜਲੀ ਦੀ, ਤਾਂ ਉਹ 300 ਯੂਨਿਟ 600 ਯੂਨਿਟ ਅਗਲੇ ਕੈਂਸਲ ਕਰ ਸਕਦੇ ਆ ਕਿ ਉਹ ਕੋਈ ਐਗਰੀਮੈਂਟ ਹੋਇਆ ਹੋਇਆ ਇਹਨਾਂ ਦੇ ਨਾਲ?
4: ਸਰ ਗੱਲ ਇੱਦਾਂ ਹੈਗੀ ਆ ਕਿ ਕਿਉਂਕਿ ਮਹਿਕਮਾ ਅਜੇ ਜਿਹੜਾ ਹੈਗਾ ਆ ਉਹ ਪੂਰੀ ਤਰ੍ਹਾਂ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਨਹੀਂ ਗਿਆ
1: ਜੀ।
4: ਇਹ ਤਾਂ ਸਿੱਧਾ ਪ੍ਰਾਈਵੇਟ ਕੰਪਨੀ ਹੋਵੇ ਫਿਰ ਤਾਂ ਅਗਲੇ ਬੰਦੇ ਸਿੱਧਾ ਡਿਨਾਈ ਕਰ ਦੇਣ ਜੀ। ਇਹਨਾਂ ਨੇ 5-6 ਮਹੀਨੇ ਕੱਢ ਲੈਣੇ ਹੈਗੇ, ਅਗਲੀ ਸਰਕਾਰ ਜਿਹੜੀ ਆਈ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਆ ਹਾਂਜੀ ਉਹ ਅਗਨੀ ਪ੍ਰੀਖਿਆ ਇਹ ਹੋਊਗੀ ਵੀ ਜਾਂ ਤਾਂ ਉਹ PSPCL ਨੂੰ ਪ੍ਰਾਈਵੇਟ ਕਰੇਗੀ
1: ਜੀ,
4: ਕਿਉਂਕਿ ਘਾਟੇ ਵਾਲਾ ਜਿਹੜਾ ਹੈਗਾ ਆ ਨਾ ਤਾਂ ਘਾਟਾ ਸਰਕਾਰ ਚੱਕ ਸਕੇਗੀ
1: ਜੀ,
4: ਨਾ ਫ੍ਰੀ ਯੋਜਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੀਟ ਆਊਟ ਕਰ ਸਕੇਗੀ
1: ਜੀ।
4: ਉਹ ਅਲਟੀਮੇਟਲੀ ਦੇਣਾ ਹੀ ਪਏਗਾ ਜੀ ਵੀ ਪ੍ਰਾਈਵੇਟ ਸੈਕਟਰ ਨੂੰ। ਪ੍ਰਾਈਵੇਟ ਸੈਕਟਰ ਜਿਹੜਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਚਾਰਜਿਸ ਫਿਕਸ ਕਰੇਗਾ, ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਉਹ ਡਿਸਟ੍ਰੀਬਿਊਸ਼ਨ ਦੇ ਕੰਮ ਕਰੇਗਾ ਜੀ
1: ਜੀ। ਪਰ ਕੀ ਹਾਲਤ ਵਿੱਚ ਜਿਹੜਾ ਹੈਗਾ ਬਜਟ ਹੈਗਾ ਉਹਨਾਂ ਤੋਂ, ਮਤਲਬ ਕਿ ਬਿਜਲੀ ਬੋਰਡ ਦੇ ਕੋਲ ਜਾਂ ਕਿੱਦਾਂ ਵੀ ਹੈ ਕਾਰਪੋਰੇਸ਼ਨ ਕੋਲ, ਵੀ 4 ਮਹੀਨੇ ਉਹ ਹੈਂਡਲ ਕਰ ਸਕਦੇ ਨੇ, ਫਿਰ ਮੋਹਰੇ ਤਾਂ ਚਲੋ ਚੋਣਾਂ ਦਾ ਐਲਾਨ ਹੋ ਜਾਣਾ। ਪਰ ਇੱਕ ਚੀਜ਼ ਹੈਗੀ ਇਹਦੇ ਵਿੱਚ ਇਹ ਵੀ ਸਪਸ਼ਟ ਹੋ ਗਈ ਕਿ ਆਉਣ ਵਾਲੀ ਜਿਹੜੀ ਸਰਕਾਰ ਕਿਸੇ ਦੀ ਵੀ ਬਣੇ, ਪਰ ਜੇ ਤਾਂ ਇਹਨਾਂ ਦੀ ਬਣੀ ਹੈ ਤਾਂ ਕੰਟੀਨਿਊ ਕਰਨਗੇ ਹੀ ਕਰਨਗੇ, ਪਰ ਜੇ ਦੂਸਰੀ ਆ ਗਈ ਉਹਨਾਂ ਦੇ ਲਈ ਕੰਮ ਥੋੜ੍ਹਾ ਜਿਹਾ ਸੁਖਾਲਾ ਹੋ ਜਾਊਗਾ ਜੀ।
4: ਨਹੀਂ ਭਾਰਤ ਸਾਹਿਬ ਇਹਨਾਂ ਨੇ ਬੁਨਿਆਦ ਹੀ ਇੱਦਾਂ ਦੀ ਬਣਾ ਦੇਣੀ ਹੈਗੀ ਕਿ ਅਲਟੀਮੇਟਲੀ ਇਹ ਸਰਕਾਰੀ ਅਦਾਰਾ ਜਿਹੜਾ ਹੈਗਾ ਹੈ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਚੱਲ ਜਾਊਗਾ ਜੀ
1: ਜੀ।
4: ਇਹਨਾਂ ਨੂੰ ਪਤਾ ਹੀ ਨਹੀਂ ਹੈ 5 ਸਾਲ ਦੇ ਵਿੱਚ ਜਿਹੜਾ ਹੈਗਾ ਹੈ ਜਿੰਨਾ 50 ਸਾਲ ਦੇ ਵਿੱਚ ਬਾਕੀ ਪਾਰਟੀਆਂ ਨੇ ਨੁਕਸਾਨ ਨਹੀਂ ਕੀਤਾ ਜਿੰਨਾ ਇਹਨਾਂ ਨੇ 5 ਸਾਲਾਂ ਚ ਕਰ ਦੇਣਾ
1: ਜੀ।
4: ਸਰਕਾਰੀ ਇੱਕ ਅਦਾਰਾ ਜਿਹੜਾ ਹੈਗਾ ਆ ਉਹਨੂੰ ਮਤਲਬ ਤੁਸੀਂ ਇਹੋ ਜਿਹੇ ਹਾਲਾਤਾਂ ਵਿੱਚ ਪਹੁੰਚਾ ਤਾ ਕਿ ਉਹ ਜਿਹੜਾ ਆ
1: ਬਿਜਲੀ ਮਹਿਕਮਾ ਤਾਂ ਹੈਗਾ ਤਾਂ ਸਰਕਾਰ ਦੇ ਅੰਡਰ ਹੀ ਇਸ ਵਕਤ, ਜੇ ਸਰਕਾਰ ਮਤਲਬ ਕਿ ਉਹ ਕਾਮਿਆਂ ਦਾ ਥੋੜੀ ਆ, ਕਾਮੇ ਥੋੜੀ ਨਾ ਡਿਸੀਜਨ ਲੈ ਸਕਣਗੇ ਜੀ ਇਸ ਚੀਜ਼ ਦੇ ਵਿੱਚ ਵੀ ਭਾਈ ਤੁਸੀਂ ਅਸੀਂ ਗਰੰਟੀ ਨਹੀਂ ਦਿੰਦੇ ਤੁਸੀਂ ਕਰ ਲਓ ਜੋ ਕਰਨਾ, ਆਪ ਉਧਰੇ ਉਹ ਕਰ ਸਕਦੇ ਆ।
4: ਪਰ ਸਭ ਉੱਪਰਲੇ ਲੈਵਲ ਤੇ ਇਹਨਾਂ ਨੇ ਬੰਦੇ ਜਿਹੜੇ ਆ ਆਪਣੇ ਫਿੱਟ ਕਰ ਲਏ, ਪਹਿਲਾਂ ਉੱਪਰਲੇ ਬੰਦੇ ਕੱਢ ਹੀ ਦਿੱਤੇ ਹੈਗੇ ਜੀ, ਚੇਅਰਮੈਨ ਜਿਹੜਾ ਆ ਉਹ ਚੱਕ ਦਿੱਤਾ ਜੀ, ਮੈਂਬਰ ਜਿਹੜਾ ਹੈਗਾ ਸੀ ਪਾਵਰ ਮੈਂਬਰ ਜਨਰੇਸ਼ਨ ਉਹ ਚੱਕ ਦਿੱਤੇ ਜੀ, ਹਿਮਾਚਲ ਤੋਂ ਇੱਕ IAS ਅਫਸਰ ਲਿਆਂਦਾ ਏਦਾਂ ਦਾ ਜਿਹੜਾ ਕਿ ਕੁਛ ਇੱਕ ਦਿਨ ਚੀਫ ਸੈਕਟਰੀ ਰਿਹਾ ਸੀਗਾ ਉਹਨੂੰ ਲਿਆਂਦਾ, ਫਿਰ ਉਹਨੂੰ ਲਿਆ ਕੇ ਇੱਥੇ ਅਪੁਆਇੰਟ ਕਰਨ ਵਾਸਤੇ ਉਹ ਸ਼ਰਤ ਜਿਹੜੀ ਆ ਵੀ ਜੇ ਬੰਦਾ ਜਿਹੜਾ ਆ ਪੰਜਾਬੀ ਦਾ ਪੜ੍ਹਿਆ ਹੋਣਾ ਚਾਹੀਦਾ ਉਹ ਮਿਟਾਈ ਜੀ, ਆਪਣੇ ਬੰਦੇ ਫਿੱਟ ਕੀਤੇ ਜੀ, ਉਹ ਇਸ ਚੀਜ਼ ਕਰਕੇ ਉਹ ਹੁਣ ਇਸ ਚੀਜ਼ ਦੇ ਉੱਤੇ ਹੈਗਾ ਨਾ ਇੰਜੀਨੀਅਰ ਐਸੋਸੀਏਸ਼ਨ ਤਾਂ ਪਹਿਲੇ ਹੱਥ ਖੜੇ ਕਰਦੀ ਪਈ ਸੀ ਵੀ ਭਾਈ ਜੋ ਤੁਸੀਂ ਕਰ ਰਹੇ ਹੈਗੇ ਉਹਦੇ ਨਾਲ ਜਿਹੜੇ ਆ ਗੱਲ ਨਹੀਂ ਬਣਨੀ, ਹੁਣ ਇਨਫਰਾਸਟ੍ਰਕਚਰ ਦੇ ਉੱਤੇ ਵੀ ਪੈਸਾ ਨਹੀਂ ਖਰਚਿਆ ਜਾ ਸਕਦਾ, ਇੱਥੇ ਤੱਕ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਆ ਉਹ ਨਹੀਂ ਦਿੱਤੀਆਂ ਜਾ ਸਕਦੀਆਂ
1: ਜੀ।
4: ਹੁਣ ਸਵਾਲ ਤਾਂ ਇਹ ਹੈਗਾ ਨਾ ਕਿ ਤੁਸੀਂ ਚੀਜ਼ ਜਿਹੜੀ ਆ ਜਿੱਦਾਂ ਮਰਜ਼ੀ ਵੰਡੀ ਚੱਲੋ, ਜੇ ਉਸ ਚੀਜ਼ ਦਾ ਜਿਹੜਾ ਹੈਗਾ ਆ ਕਿ ਉਹਦੀਆਂ ਜਿਹੜੀਆਂ ਲਾਇਬਿਲਟੀਜ਼ ਆ ਉਹ ਕਿਹਨੇ ਦੇਣੀਆਂ ਜੀ।
1: ਨਾਲੇ ਇਹ ਵੀ ਆ ਨਾ ਸੈਣੀ ਸਾਹਿਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜੇ ਆਪਣਾ ਬਿਜਲੀ ਦੀ ਕੋਸਟ ਵੱਧਦੀ ਆ ਜਾਂ ਕੁਝ ਕਰਦੀ ਆ, ਉਹ ਆਪਣੀ ਮਰਜ਼ੀ ਕਰਨਗੇ ਫਿਰ ਤਾਂ ਫਿਰ ਲੋਕ ਚੀਕਾਂ ਨਾ ਮਾਰਨ, ਇਹ ਵੀ ਫਿਰ ਨਾਲ ਨੋਟ ਕਰਨ। ਹੁਣ ਜੇ ਨਜ਼ਾਰੇ ਲੈ ਰਹੇ ਨੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਿਸਾਬ ਆ ਮਹਿੰਗਾਈ ਦਾ ਜਾਂ ਹੋਰ ਸਾਰੀਆਂ ਚੀਜ਼ਾਂ, ਫਿਰ ਉਹ ਵੀ ਤਾਂ ਕੋਸਟ ਆਉਣ ਵਾਲੇ ਸਮੇਂ ਦੇ ਵਿੱਚ ਯੂਨਿਟ ਦੀ ਕੋਸਟ ਤਾਂ ਵਧਾਉਣਗੇ ਜੀ।
4: ਸਰ ਮੈਂ ਤਾਂ 2 ਘੰਟੇ ਪਹਿਲਾਂ 10,000 ਰੁਪਈਆ 10,500 ਰੁਪਈਆ ਜਿਹੜਾ ਹੈਗਾ ਆ ਆਨਲਾਈਨ ਟ੍ਰਾਂਸਫਰ ਕਰਕੇ ਹਟੇ ਆਇਆ ਜੀ, ਕਿੰਨੀਆਂ ਦਿਨਾਂ ਦਾ ਬਿੱਲ ਜੀ।
1: ਸੈਣੀ ਸਾਹਿਬ ਸਹੂਲਤਾਂ ਲੈ ਰਹੇ ਨੇ, ਮੈਂ ਉਹਨਾਂ ਦੀ ਗੱਲ ਕਰਦਾ, ਫਿਰ ਚੀਕਾਂ ਨਾ ਮਾਰਨ ਜਦੋਂ ਦੇਣੇ ਪਏ ਹਨ।
4: ਸਰ ਹੁਣ ਕੀ ਕੀਤਾ ਜਾ ਸਕਦਾ ਹੈਗਾ ਜਦੋਂ ਹਾਲਾਤ ਹੀ ਇੱਦਾਂ ਦੇ ਬਣਾਤੇ ਆ, ਸਰਕਾਰਾਂ ਦਾ ਕੰਮ ਕੀ ਹੁੰਦਾ ਆ, ਸਰਕਾਰਾਂ ਨੇ ਮਤਲਬ ਕੰਮ ਤਾਂ ਇਹ ਮੈਨੇਜਮੈਂਟ ਹੀ ਕਰਨੀ ਹੁੰਦੀ ਆ ਨਾ ਜੀ, ਇੱਥੋਂ ਆਏ ਆ ਇੱਥੇ ਦੇਣੇ ਆ ਇੱਥੇ ਇੰਨੀ ਸਹੂਲਤ ਦੇਣੀ ਹੈਗੀ ਆ, ਉਹ ਜਦੋਂ ਪੋਲੀਟੀਕਲ ਸਕੋਰ ਸੈੱਟ ਕਰਨ ਲੱਗ ਪੈਂਦੇ ਹੈਗੇ ਆ ਉਸ ਵੇਲੇ ਕਿਸੇ ਵੀ ਮਹਿਕਮੇ ਦਾ ਹਾਲਾਤ ਇੱਦਾਂ ਦੇ ਹੋ ਸਕਦੇ ਆ।
1: ਬਿਲਕੁਲ ਆ ਜੀ ਜੀ,
4: ਏਦਾਂ ਹੀ ਬੀਬੀਆਂ ਦਾ ਜਿਹੜਾ ਹੈਗਾ ਆ ਜਿਹੜੇ 1,000 ਰੁਪਏ ਦੀ ਯੋਜਨਾ ਤੁਸੀਂ ਕਹਿੰਦੇ ਹੈਗੇ ਆ ਉਹ ਬਸ ਇਸੇ ਤਰ੍ਹਾਂ ਤਾਂ ਡੀਂਗਾ ਮਾਰ ਦਿੱਤੀਆਂ ਜੀ, ਉਹ ਜਿਹਨਾਂ ਦੇ ਪੈ ਗਏ ਜਿਹਨਾਂ ਦੇ ਰਹਿ ਗਏ ਰਹਿ ਗਏ, ਪਰ ਉਹਨੇ ਨਾਲ ਇਹ ਹੋ ਗਿਆ ਵੀ ਆਪਾਂ ਜਿਹੜਾ ਹੈਗਾ 1,000-1,000 ਰੁਪਇਆ ਦਿੱਤਾ ਜੀ, ਹੁਣ ਬਾਕੀਆਂ ਨੂੰ ਕਹਿ ਦੇਣਗੇ ਵੀ ਤੁਹਾਨੂੰ ਸਰਕਾਰ ਬਣਦੇ ਆ ਨਾਲ ਹੀ ਜਿਹੜਾ ਆ ਪੈ ਜਾਣਗੇ ਜੀ, ਉਹ ਕਿੱਥੋਂ ਪੈਣੇ ਤੇ ਕਿਹੜੀਆਂ ਗੱਲਾਂ। ਪਰ ਇਹ ਆ ਵੀ ਇਹਦਾ ਪੈਸਿਆਂ ਦੇ ਨਾਲ ਆਸਮਾਨ ਤੇ ਜ਼ਰੂਰ ਹੋ ਗਿਆ ਜੀ।
1: ਸੈਣੀ ਸਾਹਿਬ ਅਗਸਤ ਵਾਲੇ ਰਹਿ ਗਏ ਫਿਰ ਕੀ ਆਉਣਗੇ ਜੀ?
4: ਹਾਂਜੀ ਉਹ ਦੇਖੋ ਜੇ ਕਿਸ ਪਾਸਿਓਂ ਕਿਸੇ ਹੋਰ ਪਾਸਿਓਂ ਕਿਸੇ ਹੋਰ ਮਹਿਕਮੇ ਦੇ ਕੱਢ ਕੇ ਜੇ ਦੇ ਦੇਣਗੇ ਜੇ ਉਹਨਾਂ ਨੂੰ ਹੋਇਆ ਵੀ ਹਾਂ ਜੀ ਵੀ ਸਾਨੂੰ ਇਹਦੇ ਨਾਲ ਵੋਟਾਂ ਮਿਲ ਸਕਦੀਆਂ ਜੀ,
1: ਹਲੇ ਤਾਂ ਮੇਕਅਪ ਦਾ ਹੀ ਸਮਾਨ ਲਿਆ, ਜ਼ੋਰ ਤਾਂ ਰਹਿ ਗਏ ਜੀ, ਫਿਰ ਨਾਤੀ ਧੋਤੀ ਰਹਿ ਗਈ,
4: ਉਹਨਾਂ ਨੂੰ ਏਦਾਂ ਹੀ ਰਹਿਣਾ ਸੀਗਾ ਜੀ। ਬਾਕੀ ਜਿਹੜਾ ਨੇ ਵਿਚਾਰਿਆਂ ਨੇ ਕੁਛ ਵੀ ਨੀ ਲਿਆ, ਉਹਨਾਂ ਨੂੰ ਵੀ ਤਾਂ ਕੁਛ ਦੇਣਾ ਨੀ ਲੈ ਕੇ
1: ਜੀ,
4: ਇਸ ਕਰਕੇ ਉਹ ਜਿਹੜਾ ਹੈਗਾ ਆ ਉਹ ਵੀ ਜ਼ਰੂਰੀ ਆ ਜੀ।
1: ਜੀ
4: ਹਾਂ ਜੀ, ਸੋ ਇਸ ਕਰਕੇ ਪੀ ਐਸ ਪੀ ਸੀ ਐਲ ਦਾ ਜਿਹੜਾ ਹੈਗਾ ਆ ਇਹਦਾ ਭਵਿੱਖ ਜਿਹੜਾ ਆ ਕੋਈ ਬਹੁਤਾ ਵਧੀਆ ਨਹੀਂ ਲੱਗ ਰਿਹਾ ਜੀ। ਉਹਨਾਂ ਦੇ ਹੜਤਾਲ ਦੇ ਉੱਤੇ ਕਾਮੇ ਬੈਠੇ ਹੈਗੇ ਆ ਜੀ, ਇੰਜੀਨੀਅਰ ਵੱਖਰੇ ਬੈਠੇ ਹੈਗੇ ਆ ਜੀ, ਤੇ ਸਰਕਾਰ ਦਾ ਧਿਆਨ ਇਸ ਪਾਸੇ ਹੈ ਹੀ ਨੀ ਜੀ।
1: ਬਿਲਕੁਲ, ਪਰ ਸੈਣੀ ਸਾਹਿਬ ਜਦੋਂ ਸਰਕਾਰ ਬਣੀ ਸੀ ਨਵੀਂ ਨਵੀਂ, ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜੇ 25-25 ਸਾਲ ਦੇ ਐਗਰੀਮੈਂਟ ਕੀਤੇ ਸੀ, ਉਹ ਉਹਨਾਂ ਦਾ ਕੀ ਬਣਿਆ ਜੀ? ਇਹ ਕਹਿੰਦੇ ਸੀ ਟਾਲ ਦੇਣੇ ਜੀ, ਅਸੀਂ ਤਾਂ ਕੈਂਸਲ ਕਰਾਂਗੇ ਜੀ, ਉਹ ਮੁੜ ਕੇ ਸੁਣਿਆ ਕੁਛ ਨੀ ਜੀ, ਕੀ ਬਣਿਆ ਕੁਝ ਉਹਦਾ?
4: ਨਹੀਂ ਸਰ, ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਸੀ ਜੀ।
1: ਜੀ
4: ਉਹ ਤੋਂ ਬਾਅਦ ਅਸੀਂ ਪਾਵਰ ਪਲਾਂਟ ਖਰੀਦ ਲਿਆ ਜੀ ਇੱਕ, ਕਹਿੰਦੇ ਉਹ ਭਾਈ 1500 ਕਰੋੜ ਦਾ ਖਰੀਦਿਆ ਤੇ ਤੁਸੀਂ 3500 ਕਰੋੜ ਦਾ ਇੱਕ ਵੇਚ ਵੀ ਦਿੱਤਾ
1: ਜੀ।
4: ਹਾਂਜੀ, ਲੋਕਾਂ ਨੂੰ ਵੇਚਣ ਵਾਲਾ ਜਿਹੜਾ ਹੈਗਾ ਆ ਉਹ ਥੋੜਾ ਭਾਸ਼ਣਾਂ ਵਿੱਚ ਦੱਸਿਆ ਜਾਂਦਾ ਜੀ, ਜਿਹੜਾ ਖਰੀਦਿਆ ਉਹ ਦੱਸਿਆ ਜਾਂਦਾ ਜੀ।
1: ਹਾਂਜੀ
4: ਉਹ ਚੱਲਿਆ, ਸਾਰਾ ਕੁਛ ਚੱਲਿਆ, ਸਭ ਕੁਛ ਵਿਕ ਜਾਣਾ।

0: ਇਹਨਾਂ ਦਾ ਜਿਹੜਾ ਹੈਗਾ ਹੈ, ਜਿਹੜੀ ਯੋਜਨਾ ਸੀ 1000 ਰੁਪਏ ਵਾਲੀ, ਉਹਦੇ ਤੇ ਫਿਲਹਾਲ ਹਾਈ ਕੋਰਟ ਦਾ ਸਟੇਅ ਆ ਜੀ,
1: ਜੀ
0: ਤੇ PSPCL ਦਾ ਵੀ ਜਿਹੜਾ ਹੈਗਾ ਭਵਿੱਖ ਜਿਹੜਾ ਧੁੰਦਲਾ ਆ ਜੀ। ਜੀ
1: ਧੁੰਦਲਾ
0: ਸਰ,
1: ਬਿਲਕੁਲ ਹੈ ਜੀ। ਅਤੇ ਸੈਣੀ ਸਾਹਿਬ, ਦਿੱਲੀ ਨੂੰ ਚਲੀਏ ਥੋੜ੍ਹਾ ਜਿਹਾ, ਤਾਂ ਦਿੱਲੀ ਦੇ ਜੋ ਹਾਲਾਤ ਨੇ, ਮੋਦੀ ਸਾਹਿਬ ਥੋੜ੍ਹਾ ਥੋੜ੍ਹਾ ਬੋਲਣ ਲੱਗੇ ਨੇ। ਮੋਦੀ ਸਾਹਿਬ ਕਹਿੰਦੇ ਨੇ ਕਿ ਪੇਪਰ ਲੀਕ ਮਾਮਲੇ ਦੇ ਵਿੱਚ ਕਿ ਭਾਈ ਦੋਸ਼ੀਆਂ ਨੂੰ ਸਖ਼ਤ ਤੋਂ ਸਜ਼ਾ, ਸਖ਼ਤ ਜਿਹੜੀ ਸਜ਼ਾ ਦੇਣ ਦੇ ਲਈ ਫਾਸਟ ਟਰੈਕ ਜਿਹੜੀਆਂ ਨੇ ਕੋਰਟਾਂ ਬਣਨਗੀਆਂ ਜੀ। ਕੁਝ ਹੋਏਗਾ ਕਿ ਕੋਰਟਾਂ ਬਣਾ ਕੇ ਛੱਡ
0: ਭਾਰਤ
1: ਦੇਣਗੀਆਂ?
0: ਸਾਹਿਬ, ਬੇਨਤੀ ਇਹ ਹੈਗੀ ਆ ਕਿ ਜਦੋਂ ਅਸੀਂ ਪੜ੍ਹਦੇ ਸੀ ਉਸ ਵੇਲੇ ਇੱਕ ਚੀਜ਼ ਜਿਹੜੀ ਹੈਗੀ, ਸਾਨੂੰ ਕੋਟੇਸ਼ਨ ਪੜ੍ਹਾਈ ਜਾਂਦੀ ਸੀ ਕਿ ਨੈਵਰ ਮੇਕ ਦਾ ਸੇਮ ਮਿਸਟੇਕ ਟਵਾਈਸ,
1: ਬਿਲਕੁਲ ਹੈ ਜੀ।
0: ਹੈ ਜੀ। ਇਸੇ ਤਰ੍ਹਾਂ ਜੂਏ ਦੇ ਵਿੱਚ ਉਹ ਕਹਿੰਦੇ ਨੈਵਰ ਪਲੇ ਦਾ ਸੇਮ ਗੇਮ ਟਵਾਈਸ।
1: ਜੀ,
0: ਹਾਂਜੀ
1: ਸੇਮ ਕਾਰਡ ਨਾ ਖੇਡੋ।
0: ਹਾਂਜੀ। ਹੁਣ ਸਵਾਲ ਇਹ ਹੈਗਾ ਆ ਕਿ ਸਰਕਾਰ ਦਾ ਜਿਹੜਾ ਆ ਐਟੀਚਿਊਡ ਆ,
1: ਜੀ
0: ਦੇਖੋ ਕਿਸਾਨ ਅੰਦੋਲਨ ਹੋਇਆ,
1: ਜੀ
0: ਇਹਨਾਂ ਨੇ ਉਹ ਤੋਂ ਕੋਈ ਸਬਕ ਨਹੀਂ ਲਿਆ। ਹਾਂਜੀ। ਇਹਨਾਂ ਨੇ ਜਦੋਂ ਅੰਦੋਲਨ ਸ਼ੁਰੂਆਤ ਹੋਈ ਪੰਜਾਬ ਦੇ ਵਿੱਚੋਂ, ਜੇ ਉਦੋਂ ਹੀ ਐਡਰੈਸ ਕਰ ਦਿੰਦੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ,
1: ਜੀ
0: ਤੇ ਫਿਰ ਜਿਹੜਾ ਹੈਗਾ ਆ ਉਹ ਇੰਨਾ ਕੰਮ ਵਧਣਾ ਹੀ ਨਹੀਂ ਸੀਗਾ ਜੀ।
1: ਬਿਲਕੁਲ
0: ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਮੰਗਾਂ ਵੀ ਘੱਟ ਹੁੰਦੀਆਂ,
1: ਜੀ
0: ਜਦੋਂ ਅੰਦੋਲਨ ਮੰਗ ਜਾਂਦਾ ਹੈਗਾ ਜੀ, ਮੰਗਾਂ ਨਾਲ ਨਾਲ ਵਧਦੀਆਂ ਰਹਿੰਦੀਆਂ,
1: ਜੀ
0: ਫਿਰ ਵਿੱਚ ਜਿਹੜਾ ਹੈਗੇ ਆ ਹੋਰ ਬੰਦੇ ਆ ਜਾਂਦੇ ਜੀ।
1: ਜੀ
0: ਕੱਲ ਇੱਕ ਮੈਂ ਵੀਡੀਓ ਦੇਖੀ ਸੀ, ਉਹ ਤੋਂ ਮੈਨੂੰ ਐਪਰੀਹੈਂਸ਼ਨ ਸੀ ਜੀ ਵੀ ਇੱਥੋਂ ਜਿਹੜੇ ਆ ਪੰਜਾਬ ਤੋਂ ਜਿਹੜੇ ਪੰਜਾਬ ਦੇ ਸ਼ੇਰ ਨਿਹੰਗ ਸਿੰਘ ਜਿਹੜੇ ਹੈਗੇ ਆ, ਆਪਣੇ ਤਿੰਨ ਤਿੰਨ ਪਿਸਤੌਲ ਪਾ ਕੇ, ਹੈ ਜੀ, ਨੰਗੀਆਂ ਕਿਰਪਾਨਾਂ ਲੈ ਕੇ ਤੇ ਅੰਦੋਲਨਕਾਰੀਆਂ ਦੀ ਮਦਦ ਵਾਸਤੇ ਚੱਲ ਗਏ
1: ਜੀ।
0: ਤੇ ਆਈ ਵਾਜ਼ ਇਨ ਐਪਰੀਹੈਂਸ਼ਨ ਕਿ ਇਹ ਬੰਦੇ ਜਿਹੜੇ ਹੈਗੇ ਉੱਥੇ ਪ੍ਰੋਬਲਮ ਕ੍ਰੀਏਟ ਕਰਨਗੇ
1: ਜੀ।
0: ਉਹ ਅੱਜ ਦਿਨੇ ਜਿਹੜਾ ਹੈਗਾ ਜੀ ਇੱਦਾਂ ਦੀਆਂ ਖਬਰਾਂ ਆਉਣ ਵੀ ਲੱਗ ਪਈਆਂ ਜੀ ਕਿ ਅੰਦੋਲਨਕਾਰੀਆਂ ਦੇ ਵਿੱਚ ਤੇ ਨਿਹੰਗ ਸਿੰਘਾਂ ਦੇ ਵਿੱਚ ਟਕਰਾਅ ਹੋਇਆ ਜੀ, ਇਸ ਕਰਕੇ ਅਗਲੇ ਕਹਿੰਦੇ ਹੁਣੇ ਵੀ ਅਸੀਂ ਤਾਂ ਸ਼ਾਂਤਮਈ ਅੰਦੋਲਨ ਕਰਦੇ ਪਏ ਹੈਗੇ ਆ, ਸਰਕਾਰ ਕੋਈ ਬਹਾਨਾ ਨਹੀਂ ਹੈ ਜੇ ਉਹ ਸਾਡੇ ਨਾਲ ਜਾਤੀ ਕਰਦੀ ਹੈਗੀ ਆ, ਤੇ ਅਸੀਂ ਉਹ ਕੱਲੇ ਕੱਲੇ ਅੱਜ ਕੱਲ ਬੱਚੇ ਜਿਹੜੇ ਹੈਗੇ ਆ ਉੱਥੇ ਤਾਂ ਹੈਗੇ ਸਟੂਡੈਂਟਸ,
1: ਜੀ
0: ਉਹਨਾਂ ਦੇ ਕੱਲੇ ਕੱਲੇ ਮੋਬਾਈਲ ਆ, ਉਹ ਕੱਲਾ ਕੱਲਾ ਇੱਕ ਇੱਕ ਜਿਹੜੀ ਹਰਕਤ ਹੈਗੀ ਪੁਲਿਸ ਦੀ ਉਹਨੂੰ ਫੋਕਸ ਕਰਦੇ ਪਏ ਆ ਜੀ, ਔਰ ਲੋਕਾਂ ਕੋਲ ਜਾ ਰਹੀ ਜੀ।
1: ਜੀ
0: ਉਹ ਸਗੋਂ ਉਹਨਾਂ ਨੂੰ ਲਾਹਨਤਾਂ ਪਾਉਂਦੇ ਆ ਵੀ ਦੱਸਿਓ ਜ਼ਰੂਰ ਆਪਣੇ ਘਰ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਵਾਈਫ ਨੂੰ ਕਿ ਅਸੀਂ ਏਦਾਂ ਕਰਕੇ ਬੱਚਿਆਂ ਦਾ ਭਵਿੱਖ ਪੁੱਛਣ ਵਾਸਤੇ ਜਿਹੜਾ ਆ ਏਦਾਂ ਤਸ਼ੱਦਦ ਕਰਕੇ ਆਏ ਆ ਜੀ।
1: ਨਾਲੇ ਇੱਕ ਚੀਜ਼ ਹੋਰ ਸੈਣੀ ਸਾਹਿਬ ਨੋਟ ਕਰ ਰਿਹਾ ਸੀ ਮੈਂ ਕਿ ਜਿਹੜੀਆਂ ਆਪਣੀਆਂ ਦੇਸ਼ ਦੀਆਂ ਵੱਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਚਾਹੇ ਉਹ ਗਰਾਹਾਂ ਹੈਗੇ ਨੇ ਚਾਹੇ ਉਹ ਦੂਸਰੇ ਰਾਜੇ ਵਾਲੇ, ਅਤੇ ਉਹਨਾਂ ਦਾ ਕੋਈ ਵੀ ਇਹਨਾਂ ਚੀਜ਼ਾਂ ਦੇ ਵਿੱਚ ਬਿਆਨ ਜਾਂ ਕੁਝ ਦੇਖਣ ਨੂੰ ਨਹੀਂ ਮੈਨੂੰ ਮਿਲਿਆ, ਸ਼ਾਇਦ ਮੈਂ ਨਾ ਵੀ ਦੇਖ ਸਕਿਆ ਹੋਵਾਂ। ਪਰ ਜਿਹੜੀਆਂ ਦੂਸਰੀਆਂ ਛੋਟੀਆਂ ਜਥੇਬੰਦੀਆਂ ਨੇ, ਜਾਂ ਚਾਹੇ ਉਹ ਭੰਧੇਰ ਹੋ ਗਈ, ਚਾਹੇ ਉਹ ਆਪਣੇ ਰੋਡ ਰਿੰਗ ਵਾਲੇ ਹੋ ਗਏ, ਜਾਂ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀਗਾ ਉਸ ਸਮੇਂ ਵੀ ਇਹ ਆਪਣਾ ਮਤਲਬ ਕਿ ਰੋਲਾ ਵੱਖਰਾ ਪਾ ਕੇ ਬੈਠਣ ਲੱਗੇ ਹੋਏ ਸੀਗੇ ਕਿ ਭਈ ਇੱਦਾਂ ਕਰਨੀ ਉੱਦਾਂ ਕਰਨੀ ਆ, ਦੀਪ ਸਿੱਧੂ ਵਾਲਾ ਮਾਮਲਾ ਵੀ ਹੋਇਆ, ਅਤੇ ਉਹ ਚੀਜ਼ਾਂ ਫਿਰ ਤੋਂ ਨਹੀਂ ਲੱਗਦੀਆਂ ਕਿ ਉਹ ਕਿਸੇ ਦਾ ਮੋਰਚਾ, ਜਿੱਦਾਂ ਕਿ ਅੱਜ ਬਿਆਨ ਵੀ ਆਏ ਨੇ ਕੇਂਦਰ ਦੇ ਵੱਲੋਂ ਵੀ ਜਾਂ ਓਪੋਜੀਸ਼ਨ ਪਾਰਟੀਆਂ ਵੀ ਗੱਲ ਕਰਦੀਆਂ ਕਿ ਭਾਈ ਇਹ ਜਿਹੜਾ ਪ੍ਰੋਟੈਸਟ ਦਾ ਸੀਗਾ ਆਪਣਾ ਪੇਪਰ ਲੀਕ ਦਾ ਮਾਮਲਾ, ਹੈ ਨਾ, ਕੋਕਰਜ ਜਾਂ ਹੋਰ ਸਾਰੇ ਕੈਪਚਰ ਕਰ ਗਏ ਜਾਂ ਹੋਰ ਜਿਹੜੇ ਜਥੇਬੰਦੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਪਹੁੰਚ ਰਹੀਆਂ ਨੇ, ਕਿ ਇਹ ਫਿਰ ਉਸੇ ਚੀਜ਼ ਨੂੰ ਕਿ ਲੋਕ ਮਤਲਬ ਕਿ ਇਹਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿ ਇਹ ਪੂਰੇ ਕਿਤੇ ਨਾ ਕਿਤੇ ਜਿਹੜੀਆਂ ਕੇਂਦਰ ਦੀਆਂ ਤਾਕਤਾਂ ਨੇ ਉਹ ਇਹ ਚੀਜ਼ ਨੂੰ ਪੇਸ਼ ਕਰਨਗੀਆਂ ਕਿ ਦੇਸ਼ ਨੂੰ ਤੋੜਨ ਦੀ ਫਿਰ ਤੋਂ ਕੋਸ਼ਿਸ਼, ਜਾਂ ਜ਼ੈਨ ਜੀ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਜਿੱਦਾਂ ਤਖ਼ਤੇ ਪਲਟ ਦੀ ਗੱਲ ਆਉਂਦੀ ਹੈ, ਕਿ ਕਿਤੇ ਨਾ ਕਿਤੇ ਉਸ ਪਾਸੇ ਨੂੰ ਇਹ ਚੀਜ਼ ਨੂੰ ਦੇਖਿਆ ਜਾ ਰਿਹਾ ਜੀ ਕਿ ਐਡੀ ਵੱਡੀ ਜੋ ਇਹ ਜਿਹੜੀ ਹੈ ਪ੍ਰੋਟੈਸਟ ਬਣ ਸਕਦਾ ਹੈ।
0: ਪਰ ਸਾਹਿਬ ਦੇਖੋ ਗੱਲ ਇੱਦਾਂ ਹੈਗੀ ਆ, ਸੱਚਾਈ ਸੱਚਾਈ ਹੁੰਦੀ ਆ
1: ਜੀ,
0: ਅਸੀਂ ਵੀ ਮਹਿਸੂਸ ਕਰਦੇ ਹਾਂ ਦੇਖੋ ਇੱਥੇ ਰਹਿੰਦੇ ਹੋਏ ਕਿ ਯੂਥ ਦੇ ਵਿੱਚ ਅਨਰੈਸਟ ਆ
1: ਜੀ,
0: ਨੌਕਰੀਆਂ ਮਿਲ ਨਹੀਂ ਰਹੀਆਂ,
1: ਬਿਲਕੁਲ,
0: ਫਿਰ ਜਦੋਂ ਕੋਈ ਇੱਦਾਂ ਦਾ ਟੈਸਟ ਹੁੰਦਾ ਆ ਬੜੀ ਉਮੀਦ ਦੇ ਨਾਲ ਬੱਚੇ ਤਿਆਰੀ ਕਰਕੇ ਜਾਂਦੇ ਆ ਜੀ,
1: ਜੀ
0: ਐਸਾ ਕੋਈ ਟੈਸਟ ਨਹੀਂ ਜਿਹੜਾ ਲੀਕ ਨਹੀਂ ਹੋਇਆ ਜੀ,
1: ਜੀ
0: ਔਰ ਉਹਦੀ ਸਰ ਉਹਦੀ ਬਕਾਇਦਾ ਤੌਰ ਤੇ ਫੀਸ ਭਰੀ ਜਾਂਦੀ ਹੈਗੀ ਆ ਵੀ ਤੁਸੀਂ ਪੇਪਰ ਦੇਣੇ ਆ, ਜਨਰਲ ਕਾਸਟ ਦੇ ਇੰਨੇ ਪੈਸੇ ਆ, ਹਾਂਜੀ,
1: ਜੀ

0: ਸੀ ਕਾਸਟ ਦੇ ਇੰਨੇ ਪੈਸੇ ਆ ਜੀ,
1: ਜੀ
0: ਉਹ ਪੈਸਿਆਂ ਨਾਲ ਗੁਰਾਈ ਕਰਦੀਆਂ ਸਰਕਾਰਾਂ, ਇਨਕਮ ਜਨਰੇਟ ਹੁੰਦੀ ਆ ਜਿਹਨਾਂ ਦੀ।
1: ਜੀ
0: ਉਹ ਤੋਂ ਬਾਅਦ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਬੱਚੇ ਦਿਨ ਰਾਤ ਮਿਹਨਤ ਕਰਕੇ
1: ਜੀ
0: ਔਰ ਉਹਨਾਂ ਨੂੰ ਪੇਪਰ ਦੇ ਕੇ ਆਉਂਦੇ ਆ, ਬਾਅਦ ਚ ਉਹਨਾਂ ਨੂੰ ਪਤਾ ਲੱਗੇ ਪੇਪਰ ਲੀਕ ਹੋ ਗਿਆ ਜੀ,
1: ਜੀ
0: ਉਸ ਬੱਚਿਆਂ ਦੇ ਮਨ ਤੇ ਕੀ ਗੁਜਰਦੀ ਹੈਗੀ ਆ ਜੀ। ਤੇ ਇਹ ਤਾਂ ਜਿਹੜਾ ਹੈਗਾ ਸੈਂਸਿਟਿਵ ਬੱਚੇ ਜਿਹਨਾਂ ਨੇ ਬਹੁਤ ਦਿਨ ਰਾਤ ਇੱਕ ਕੀਤਾ ਹੁੰਦਾ ਜੀ,
1: ਜੀ
0: ਉਹ ਨਹੀਂ ਬਰਦਾਸ਼ਤ ਕਰ ਸਕਦੇ। ਇਸੇ ਤਰੀਕੇ ਨਾਲ ਬੱਚੇ 30 ਬੱਚੇ ਜਿਹੜੇ ਹੈਗੇ ਆ ਉਹ ਦੱਸਦੇ ਹੈਗੇ ਆ ਵੀ ਹਾਂ ਜੀ ਵੀ ਸੁਸਾਈਡ ਕਰ ਗਏ ਜੀ।
1: ਜੀ
0: ਹੁਣ ਉਹਦਾ ਰਿਸਪੋਂਸੀਬਲ ਕੌਣ ਆ? ਤੁਸੀਂ ਇੱਕ ਮੰਤਰੀ ਦਾ ਅਸਤੀਫਾ ਨਹੀਂ ਲੈ ਸਕਦੇ।
1: ਜੀ
0: ਹੁਣ ਤੁਸੀਂ ਕੀ ਕਰਨਾ ਹੈਗਾ ਕਿ 100 ਗੰਢਾ ਵੀ ਖਾਣਾ ਹੈਗਾ ਆ ਤੇ ਮਾਫ ਕਰਨਾ ਵੀ ਉਹਦੇ ਲਈ, ਕਹਿੰਦੇ ਹੈਗੇ ਆ ਕਿ 100 ਟਰਮਸ ਐਂਡ ਕੰਡੀਸ਼ਨ ਵੀ ਪੂਰੀਆਂ ਕਰਨੀਆਂ, ਮੈਂ ਸ਼ਬਦ ਨਾ ਵਰਤਾਂ ਦੂਜੇ।
1: ਜੀ
0: ਹਾਂਜੀ ਕਿਉਂ ਇਹੋ ਜਿਹਾ ਕੰਮ ਕਰਨਾ ਹੈਗਾ? ਤੁਸੀਂ ਪਹਿਲਾਂ ਜਿਹੜਾ ਹੈਗਾ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਰਾ ਕੁਛ ਕਹਿਤਾ, ਸਾਡੀ ਭਗਤੀ ਦੇ ਵਿੱਚ ਜਿਹੜਾ ਹੈਗਾ ਆ ਸਾਡੀ ਤਪੱਸਿਆ ਦੇ ਵਿੱਚ ਕਮੀ ਰਹਿ ਗਈ, ਅਸੀਂ ਸਮਝਾ ਨਹੀਂ ਸਕੇ ਤੇ ਇਸ ਕਰਕੇ ਅਸੀਂ ਵਿਦਡਰਾ ਕਰਦੇ ਹਾਂ। ਉਦਣ ਵੀ ਤੁਸੀਂ ਗਲਤੀ ਨਹੀਂ ਸੀ ਮੰਨੀ ਔਰ ਅੱਜ ਵੀ ਤੁਸੀਂ ਗਲਤੀ ਨਹੀਂ ਮੰਨ ਰਹੇ ਹੈਗੇ। ਤੁਸੀਂ ਜਿਹੜਾ ਹੈਗਾ ਅਲਟੀਮੇਟਲੀ ਤੁਹਾਨੂੰ ਕਰਨਾ ਪੈਣਾ ਇਹ ਸਾਰਾ ਕੁਛ, ਕਿਉਂਕਿ ਇਹ ਯੂਥ ਆ, ਇਹ ਤਾਂ ਘਰਦਿਆਂ ਤੋਂ ਬਾਕੀ ਹੋ ਕੇ ਆ ਗਏ ਹੈਗੇ ਵੀ ਭਾਈ ਸਾਡੇ ਨਾਲ ਖਿਲਵਾੜ ਹੋ ਰਿਹਾ ਜੀ।
1: ਜੀ
0: ਹੁਣ ਇਹਨਾਂ ਨੇ ਕੀ ਕੀਤਾ ਹੈਗਾ, ਸਰਕਾਰ ਨੇ ਆਪਣੇ ਜਿਹੜੇ ਹੱਥਕੰਡੇ ਆ ਉਹ ਵਰਤਣੇ ਸ਼ੁਰੂ ਕੀਤੇ ਆ ਜੀ।
1: ਬਿਲਕੁਲ ਜੀ,
0: ਉੱਥੇ ਜਿਹੜਾ ਆ, ਹਾਂਜੀ ਬਿਲਕੁਲ, ਡਰੋਨ ਦੇ ਨਾਲ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਦੀਆਂ ਪਿਕਚਰ ਲਈ ਜਾ ਰਹੀਆਂ ਹੈਗੀਆਂ, AI ਦੇ ਉੱਤੇ ਜਿਹੜਾ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਕੀਤੀ ਜਾ ਰਹੀ ਹੈਗੀ ਜੀ। ਕੱਲ ਉਹਨਾਂ ਨੇ ਸਰਵਿਸ ਲੈਣੀ ਹੈਗੀ ਹੈ ਕਿਤੇ ਤੇ ਉੱਥੇ ਜਿਹੜਾ ਆ ਆਪਣੇ ਆਪ ਉਹਨਾਂ ਦਾ ਰਿਕਾਰਡ ਬੋਲੂਗਾ ਜੀ।
1: ਜੀ
0: ਸਰ ਇਸ ਚੀਜ਼ ਦੇ ਉੱਤੇ ਜਿਹੜਾ ਆ ਇਨਕਾਰੀ ਨਹੀਂ ਕੀਤੀ ਜਾ ਸਕਦੀ ਕਿ ਸਰਕਾਰ ਆਪਣਾ ਪੂਰਾ ਜ਼ੋਰ ਲਾਉਂਦੀ ਪਈ ਆ ਜੀ, ਕਿਸੇ ਤਰੀਕੇ ਇਹਨੂੰ ਅੰਦੋਲਨ ਨੂੰ ਸਪਰੈਸ ਕੀਤਾ ਜਾ ਸਕੇ।
1: ਜੀ
0: ਬਟ ਉੱਥੇ ਫੋਰਸ ਹੀ ਇੰਨੀ ਜ਼ਿਆਦਾ ਹੈਗੀ ਆ ਜੀ।
1: ਜੀ
0: ਹੁਣ ਆਹ ਜਿਹੜੇ ਪੰਜਾਬ ਵਾਲੇ ਗਏ ਸੀ ਦੇ ਆਰ ਪ੍ਰੋਬਲਮ ਕ੍ਰੀਏਟਰਸ ਹੈ ਜੀ।
1: ਜੀ
0: ਜਦੋਂ ਤੁਸੀਂ ਇੱਕ ਬਿਨਾਂ ਹਥਿਆਰਾਂ ਤੋਂ ਬੜਾ ਵਧੀਆ ਜਿਹੜਾ ਪੀਸਫੁਲ ਅੰਦੋਲਨ ਚੱਲ ਰਿਹਾ ਹੈ, ਜਦੋਂ ਤੁਹਾਡਾ ਤਾਂ ਜਿਹੜਾ ਹੈਗਾ ਆ ਤੁਸੀਂ ਸ਼ਸਤਰ ਜਿਹੜੇ ਘੁਮਾ ਕੇ ਉੱਥੇ ਗੱਤਕਾ ਖੇਡਣਾ ਸ਼ੁਰੂ ਕਰ ਦਿੱਤਾ ਜਾ ਕੇ, ਹੈ ਜੀ, ਉਹਨਾਂ ਨੇ ਵੀ ਮਹਿਸੂਸ ਕੀਤਾ। ਪਹਿਲਾਂ ਉਹ ਬੜੇ ਖੁਸ਼ ਹੋਏ ਪੰਜਾਬ ਵਾਲੇ ਆ ਗਏ ਆ, ਹੁਣ ਇੱਥੇ ਜਿਹੜਾ ਕਿਸੇ ਨਾਲ ਜਾਤੀ ਨਹੀਂ ਹੋਏਗੀ, ਧੀ ਭੈਣ ਦੇ ਨਾਲ ਜਾਤੀ ਨਹੀਂ ਹੋਏਗੀ ਜੀ। ਆ ਹੁਣੇ ਹੁਣੇ ਰੀਸੈਂਟ ਦੇਖਿਆ ਜੀ ਵੀ ਪੁਲਿਸ ਦੀ ਇੱਕ ਗੱਡੀ ਖੋਹ ਕੇ ਦੌੜ ਪਏ ਆ ਜੀ। ਇਹ ਤਾਂ ਪੰਜਾਬ ਵਾਲਿਆਂ ਦਾ ਤੁਹਾਨੂੰ ਸੁਭਾਅ ਦਾ ਪਤਾ ਹੀ ਆ ਜੀ, ਉਹਨਾਂ ਨੂੰ ਸਰਕਾਰ ਨੂੰ ਜਿਹੜੀ ਜਾਤੀ ਸਰਕਾਰ ਨੇ ਕੱਲ ਕੀਤੀ ਸੀ ਨਾ ਜੀ, ਉਹਨੂੰ ਜਸਟੀਫਾਈ ਇਹ ਕਰ ਦੇਣਗੇ ਵੀ ਹਾਂ ਜੀ ਵੀ ਕਿਉਂਕਿ ਇਹਨਾਂ ਨੇ ਜੋ ਹਰਕਤਾਂ ਕਰਨੀਆਂ ਆ ਉੱਥੇ ਉਹਨਾਂ ਦੀ ਜਿਹੜੀ ਫੋਰਸ ਯੂਜ਼ ਕੀਤੀ ਹੈਗੀ ਉਹ ਜਸਟੀਫਾਈ ਹੋ ਜਾਣੀ ਕਿ ਹਾਂ ਠੀਕ ਹੈ ਜੀ।
1: ਜੀ
0: ਔਰ ਤੁਸੀਂ ਦੇਖਿਓ ਸਹੀ ਕੱਲ ਤੱਕ ਪਿਕਚਰ ਜਿਹੜੀ ਹੈਗੀ, ਜੇ 24 ਘੰਟੇ ਹੋਰ ਉੱਥੇ ਰਹਿ ਗਏ ਨਾ ਜੀ, ਇਹਨਾਂ ਨੇ ਹੰਗਾਮਾ ਹੀ ਇੱਦਾਂ ਦਾ ਕਰ ਦੇਣਾ ਹੈਗਾ ਕਿ ਉਹਨਾਂ ਨੂੰ ਸਰਕਾਰ ਨੂੰ ਅੰਦੋਲਨ ਨੂੰ ਜਿਹੜਾ ਆ ਖੰਡਾਉਣ ਵਾਸਤੇ ਜੇ ਫੋਰਸ ਵੀ ਯੂਜ਼ ਕਰਨੀ ਪਈ ਤੇ ਉਹਨੂੰ ਵੀ ਜਿਹੜੇ ਅਕਲਮੰਦ ਲੋਕ ਹੈਗੇ ਉਹ ਜਸਟੀਫਾਈ ਕਰਨਗੇ, ਉਹ ਕਹਿਣਗੇ ਠੀਕ ਗੱਲ ਹੈਗੀ ਯਾਰ ਜੋ ਉੱਥੇ ਹਾਲਾਤ ਬਣ ਗਏ ਸੀ ਉੱਥੇ ਵੀ ਹਥਿਆਰ ਤਾਂ ਲਹਿਰਾ ਰਹੇ ਸੀਗੇ ਜੀ।
1: ਬਿਲਕੁਲ,
0: ਜਦਕਿ ਬੱਚਿਆਂ ਦਾ ਅੰਦੋਲਨ ਬੜਾ ਪੀਸਫੁਲ ਚੱਲ ਰਿਹਾ ਸੀਗਾ ਤੇ ਮੈਂ ਜਿਹੜਾ ਹੈਗਾ ਕੱਲ ਤੋਂ ਹੀ ਇਹ ਚਿੰਤਾ ਜਤਾਉਣ ਲੱਗ ਪਿਆ ਸੀ ਜਦੋਂ ਮੈਂ ਵੀਡੀਓ ਦੇਖੀਆਂ ਸੀ ਵੀ ਇਹ ਨੰਗੀਆਂ ਕਿਰਪਾਨਾਂ ਲੈ ਕੇ ਘੁਮਾਉਂਦੇ ਚੱਲ ਪਏ ਆ ਜੀ ਅਗਲੇ ਦੀ ਮਦਦ ਵਾਸਤੇ।
1: ਦੇਖੋ ਆਪਾਂ ਗੱਲ ਕਰਦੇ ਕਰਦੇ ਚਲੋ ਉਹਨਾਂ ਦਾ ਬਿਆਨ ਵੀ ਆ ਗਿਆ ਰਾਜੇਵਾਲ ਸਾਹਿਬ ਦਾ ਵੀ, CJP ਪ੍ਰੋਟੈਸਟ ਨੂੰ ਮਿਲੇਗਾ ਕਿਸਾਨਾਂ ਦਾ ਸਾਥ, SKM ਸ਼ਨਿਚਰਵਾਰ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਘੜੇਗੀ ਵਿਉਂਤਬੰਦੀ ਤੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਦੇ ਉੱਤੇ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਰਸਮੀ ਫੈਸਲਾ ਕੀ ਅੱਗੇ ਕਰਨਾ ਆ ਜੀ। ਰਾਜੇਵਾਲ ਸਾਹਿਬ ਦਾ ਬਿਆਨ ਲੱਗ ਗਿਆ ਜੀ ਅੱਜ।
0: ਹਾਂਜੀ ਸਾਰੇ ਲੱਗਾ, ਸਪੋਰਟ ਤਾਂ ਸਾਰਿਆਂ ਨੇ ਕੀਤੀ ਹੈਗੀ ਜੀ। ਵੈਸੇ ਵੀ ਇਹ ਜਿਹੜਾ ਅੰਦੋਲਨ ਆ ਇਹ ਗਿਆ ਫੈਲ ਹੋਣਾ
1: ਜੀ,
0: ਇਹ ਸਿਰਫ ਜੰਤਰ ਮੰਤਰ ਤੱਕ ਸੀਮਿਤ ਨਹੀਂ ਹੈ ਜੀ। Sector 17 ਚੰਡੀਗੜ੍ਹ ਦੇ ਵਿੱਚ ਇੰਨਾ ਕੁ ਹਜੂਮ ਇਕੱਠਾ ਹੋਇਆ ਜੀ, ਉੱਥੇ ਮੈਂ ਦੇਖਿਆ ਕਿ ਰੋਪੜ ਤੋਂ ਜਾਂ ਹੋਰ ਆਲੇ ਦੁਆਲੇ ਲੋਕੀ ਇਕੱਠੇ ਹੋਏ ਆ ਜਾ ਕੇ ਤੇ ਉੱਥੇ ਉਹਨਾਂ ਨੇ ਤੇ ਐਡਰੈਸ ਕੀਤਾ ਪਬਲਿਕ ਨੂੰ। ਪਰ ਸਵਾਲ ਇਹ ਹੈਗਾ ਜਿੱਥੇ ਸ਼ੰਕਾ ਜਾਂਦੀ ਆ ਕਿ ਇਸ ਅੰਦੋਲਨ ਦਾ ਸੂਤਰਧਾਰ ਲੀਡਰ
1: ਜੀ
0: ਉਹ ਦੀਪਿਕੇ, ਉਹ ਤਾਂ ਅੱਜ ਕਹਿੰਦਾ ਯਾਰ ਮੈਨੂੰ ਬੁਖਾਰ ਆ ਮੈਂ ਥੋੜੀ ਰੈਸਟ ਕਰ ਰਹੀ ਆ, ਹੈ ਜੀ ਉਹ ਤਾਂ ਬੁਖਾਰ ਵਾਸਤੇ ਕਹਿੰਦਾ ਹੈਗਾ ਮੈਂ ਆਰਾਮ ਕਰਕੇ ਫੇਰ ਸ਼ਾਮ ਤੱਕ ਆ ਜਾਊਂਗਾ
1: ਜੀ।
0: ਉਹ ਇਸ ਕਰਕੇ ਇਹ ਅੰਦੋਲਨ ਜਿਹੜਾ ਹੈਗਾ 9 ਸਿੱਖੀਆਂ ਦੇ ਹੱਥ ਵਿੱਚ ਆ, ਬੱਚੇ ਆਪ ਮੁਹਾਰੇ ਤਾਂ ਜ਼ਰੂਰ ਸ਼ਾਮਿਲ ਹੋਏ ਹੈਗੇ ਆ, ਪਰ ਅੰਦੋਲਨ ਨੂੰ ਦਿਸ਼ਾ ਦੇਣੀ, ਅੰਦੋਲਨ ਨੂੰ ਜਿੱਦਾਂ ਦੇਖੋ ਕਿਸਾਨ ਅੰਦੋਲਨ ਦੇ ਵਿੱਚ ਰਾਜੇਵਾਲ ਸਾਹਿਬ ਦੀ ਅਗਵਾਈ ਜਿਹੜੀ ਆ ਨਾ ਜੀ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ,
1: ਜੀ
0: ਕਿਉਂ ਉਹਨਾਂ ਨੇ ਅਗਵਾਈ ਦਿੱਤੀ ਸੀ ਨਾ ਉਸ ਅੰਦੋਲਨ ਨੂੰ,
1: ਜੀ
0: ਉਹਨਾਂ ਨੇ ਅੰਦੋਲਨ ਨੂੰ ਪੀਸਫੁਲ ਵੀ ਰੱਖਿਆ, ਉਹਨਾਂ ਨੇ ਕੋਈ ਇੰਪ੍ਰੈਸ਼ਨ ਵੀ ਨਹੀਂ ਇਦਾਂ ਦਾ ਜਾਣ ਦਿੱਤਾ। ਜੇ ਨਿਹੰਗ ਸਿੰਘ ਆਏ ਨਾ ਜੀ ਮਦਦ ਵਾਸਤੇ ਅੱਗੇ ਹੋ ਕੇ,
1: ਜੀ
0: ਉਹਨਾਂ ਨੇ ਕਿਹਾ ਹਾਂ ਜੀ ਉੱਥੇ ਝੰਡੇ ਲੱਗੇ ਲਾਉਣ ਵਾਸਤੇ, ਉਹਨਾਂ ਨੇ ਕਿਹਾ ਰਹਿਣ ਦਿਓ ਤੁਸੀਂ ਭਾਈ, ਇਹ ਸਾਡਾ ਕਿਸਾਨੀ ਅੰਦੋਲਨ ਆ,
1: ਜੀ
0: ਇਹਨੂੰ ਧਾਰਮਿਕ ਰੰਗ ਨਾ ਦਿਓ ਜੀ।
1: ਬਿਲਕੁਲ
0: ਉਹਨਾਂ ਨੂੰ
1: ਜੀ
0: ਬਹੁਤ ਕੁਝ ਸਹਿਣਾ ਪਿਆ, ਉਹਨਾਂ ਨੂੰ ਕਾਮਰੇਡ ਜੇ ਵੋ ਇਸ ਤਰੀਕੇ ਨਾਲ ਕਿਹਾ।
1: ਜੀ
0: ਫਿਰ ਤੁਸੀਂ ਯਕੀਨ ਕਰੋ ਉਹਨਾਂ ਨੇ ਆਪਣਾ ਸ਼੍ਰੀ ਸਾਹਿਬ ਜਿਹੜਾ ਹੈਗਾ ਆ ਕੱਢ ਕੇ ਦਿਖਾ ਲਿਆ ਕਿ
1: ਜੀ
0: ਭਾਈ ਮੈਂ ਵੀ ਅੰਮ੍ਰਿਤਧਾਰੀ ਬੰਦਾ ਆ, ਦੋ ਟਾਈਮ ਪਾਠ ਕਰਨ ਵਾਲਾ, ਤੇ ਤੁਸੀਂ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਇਹ ਕੰਮ ਪਿੱਛੇ ਰੱਖੋ, ਜੋ ਮੈਂ ਕਹਿੰਦਾ ਹੈਗਾ ਉਹਦੇ ਹਿਸਾਬ ਨਾਲ ਚੱਲ ਲਓ, ਵੀ
1: ਜੀ
0: ਸਾਡਾ ਕਿਸਾਨੀ ਅੰਦੋਲਨ ਕਿਸਾਨੀ ਅੰਦੋਲਨ ਹੀ ਰਹਿਣ ਦਿਓ।
1: ਬਿਲਕੁਲ ਹੈ ਜੀ,
0: ਰਾਜੇਵਾਲ ਸਾਹਿਬ ਨੇ ਫਿਰ ਆਪਣੀ ਇੱਕ ਫੋਰਸ ਬਣਾਈ ਸੀ ਜਿਹੜੀ ਕਿ ਡਿਸਿਪਲਿਨ ਮੇਨਟੇਨ ਕਰਦੀ ਸੀ ਜੀ ਅੰਦੋਲਨ ਦੇ ਵਿੱਚ, ਹੈ ਜੀ,
1: ਜੀ
0: ਕਿਸੇ ਦੀ ਧੀ ਭੈਣ ਨਾਲ ਜਾਤੀ ਨਾ ਹੋਵੇ ਜਾਂ ਕੋਈ ਏਦਾਂ ਦਾ ਕੋਈ, ਫਿਰ ਉਹ ਦੇਖਦੇ ਸੀ ਕਿ ਕੋਈ ਅਨਨੋਨ ਬੰਦਾ,
1: ਜੀ
0: ਕਿਉਂਕਿ ਸਰਕਾਰ ਦੇ ਏਜੰਸੀਆਂ ਦੇ ਬੰਦੇ ਵੀ ਜਿਹੜੇ ਵਿੱਚ ਇਨਵੋਲਵ ਹੁੰਦੇ ਆ, ਜਿਹੜੇ ਜਿਹੜੇ ਆ ਕੋਈ ਨਾ ਕੋਈ ਗੜਬੜ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੇ ਦੇਖੋ ਉਦੋਂ ਬੰਦੇ ਫੜੇ ਵੀ ਸੀ ਇਸ ਤਰੀਕੇ ਨਾਲ ਅੰਦੋਲਨ ਦੇ ਵਿੱਚ, ਜੇ ਕੋਈ ਆਉਣਾ ਇਹੋ ਜਿਹਾ ਬੰਦਾ ਇਹੋ ਜਿਹਾ ਆ ਜਾਣਾ, ਉਹਨਾਂ ਨੇ ਚੱਕ ਕੇ ਠਾਣੇ ਗਿਆ ਵੀ ਇਹਦੀ
1: ਜੀ
0: ਆਈਡੈਂਟੀ ਡਿਸਕਲੋਜ਼ ਕਰੋ ਵੀ ਕੌਣ ਆ ਇਹ ਬੰਦਾ, ਹੈ ਜੀ।
1: ਬਿਲਕੁਲ ਹੈ ਜੀ,
0: ਬਹੁਤ ਉਹਨਾਂ ਨੇ ਮਨਿਊਟਲੀ ਔਰ ਬਹੁਤ ਅਕਲਮੰਦੀ ਦੇ ਨਾਲ ਅੰਦੋਲਨ ਲੜਿਆ ਸੀ ਉਹ,
1: ਜੀ
0: ਤੇ ਇੱਥੇ ਜਿਹੜਾ ਹੈਗਾ ਹੈ ਨਾ ਦੇਰ ਇਜ਼ ਅ ਲੈਕਨੈਸ, ਨੋ ਡਾਊਟ ਕਿ ਹੁਣ ਰਾਹੁਲ ਗਾਂਧੀ ਵਿੱਚ ਜਿਹੜਾ ਆ ਇਨਵੋਲਵ ਹੋਇਆ ਹੈ ਜੀ, ਤੇ ਬੈਟਰ ਵੇ ਤਾਂ ਇਹੀ ਆ ਕਿ ਇਹਨੂੰ ਡਰ ਹੈਗਾ ਆ ਕਿ ਜੇ ਪੋਲੀਟੀਕਲ ਲੀਡਰਸ ਦੀ ਅਸੈਪਟੈਂਸ ਨੂੰ ਇਹ ਕਬੂਲ ਕਰ ਲੈ ਯੂਥ,
1: ਜੀ
0: ਤੇ ਇਸ ਅੰਦੋਲਨ ਤੋਂ ਜਿਹੜਾ ਹੈਗਾ ਆ ਟਰਮਸ ਐਂਡ ਕੰਡੀਸ਼ਨ ਦੇ ਨਾਲ ਇਹ ਸਹੀ ਤਰੀਕੇ ਨਾਲ ਚੱਲਿਆ ਤੇ ਸਹੀ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾ ਕੇ ਤੇ ਵਾਪਸ ਹੋ ਜਾਏ, ਬੱਚਿਆਂ ਦਾ ਨੁਕਸਾਨ ਨਾ ਹੋਵੇ, ਆਪਾਂ ਇਹੀ ਉਮੀਦ ਕਰਦੇ ਹੈਗੇ ਜੀ। ਦੂਜੀ ਗੱਲ ਇਹ ਹੈਗੀ ਆ ਜੀ ਕਿ ਪੋਲੀਟੀਕਲ ਸੈਕਟਰ ਦੇ ਉੱਤੇ ਜਿਹੜਾ ਆ ਪੋਲੀਟੀਕਲ ਕਲਾਸ ਦੇ ਉੱਤੇ ਫੇਥ ਰਿਹਾ ਹੀ ਨਹੀਂ ਬੱਚਿਆਂ ਦਾ,
1: ਬਿਲਕੁਲ ਹੈ ਜੀ,
0: ਕਿ ਇਸੇ ਤਰੀਕੇ ਨਾਲ ਪੋਲੀਟੀਕਲ ਲੀਡਰਸ ਨੇ ਆਪਣੀ ਰੈਪੂਟੇਸ਼ਨ ਜਿਹੜੀ ਹੈਗੀ ਆ ਸਵਾਏ ਲੁੱਟ ਮਾਰ ਤੋਂ ਹੋਰ ਕੋਈ ਨਾ ਮਤਲਬ ਇੰਪ੍ਰੈਸ਼ਨ ਦਿੱਤਾ, ਤੇ ਇਹ ਆਉਣ ਵਾਲਾ ਜਿਹੜਾ ਸਾਡੀ ਜਨਰੇਸ਼ਨ ਹੈਗੀ ਆ ਨਾ ਜੀ ਉਹ ਸਾਡੀ ਡੈਮੋਕ੍ਰੇਸੀ ਦੇ ਨਿਜ਼ਾਮ ਤੋਂ ਮਤਲਬ ਪਿੱਛੇ ਹਟ ਜਾਏਗੀ ਜੀ, ਲੋਕੀ ਵੋਟ ਹੀ ਨਹੀਂ ਪਾਉਣ ਜਾਣਗੇ।
1: ਜੀ ਬਿਲਕੁਲ,
0: ਤੁਸੀਂ ਦੂਰ ਕੀ ਜਾਣਾ ਜੀ, ਆਪਣੇ ਮੁਕੱਦਰ ਵੀਰ ਜੀ ਆ,
1: ਬਿਲਕੁਲ
0: ਉਹ ਕਹਿੰਦੇ ਨੀ ਕਿ ਵੋਟ ਨੀ ਪਾਉਣੀ ਕਿਸੇ ਨੂੰ, ਕਿਉਂ ਨੀ ਪਾਉਣੀ, ਕਿਉਂਕਿ ਸਾਰੇ ਹੀ ਏਦਾਂ ਦੇ ਹੈਗੇ ਆ ਜੀ।
1: ਜੀ
0: ਹੁਣ ਜੇ ਸਾਰੇ ਇਸ ਲੋਕ ਇਸ ਤਰੀਕੇ ਨਾਲ ਸੋਚਣ ਲੱਗ ਪਏ ਤੇ ਇਸ ਡੈਮੋਕ੍ਰੇਸੀ ਦਾ ਬਣੇਗਾ ਕੀ ਜੀ,
1: ਬਣੇਗਾ ਕੀ,
0: ਬਿਲਕੁਲ। ਸੋ ਇਸ ਕਰਕੇ ਇਨ ਦ ਇੰਟਰਸਟ ਆਫ ਜਿਹੜਾ ਡੈਮੋਕ੍ਰੇਸੀ, ਕਿ ਜੇ ਰਾਹੁਲ ਗਾਂਧੀ ਹੁਣ ਅੱਗੇ ਹੋਏ ਹੈਗੇ ਆ ਆਪਣੀਆਂ ਸ਼ਰਤਾਂ ਦੇ ਨਾਲ, ਸਰਕਾਰ ਨੂੰ ਵੀ ਚਾਹੀਦਾ ਕਿ ਆਰਾਮ ਨਾਲ ਸ਼ਰਤਾਂ ਮੰਨ ਕੇ, ਉਹ ਦਰਵਿੰਦ ਕੀ ਹੈਗਾ ਜੀ ਐਜੂਕੇਸ਼ਨ ਮਿਨਿਸਟਰ ਆ, ਉਹਦਾ ਰਿਜ਼ਾਈਨ ਲੈਣਾ ਆ, ਲਓ ਜੀ ਬੱਚਿਆਂ ਨੂੰ ਅਸ਼ੋਰੈਂਸ ਦਿਓ ਜੀ ਕਿ ਬਾਅਦ ਅੱਗੇ ਤੋਂ ਏਦਾਂ ਤੇ ਕੋਈ ਗੱਲ ਨਹੀਂ ਹੋਊਗੀ, ਨਹੀਂ ਤੁਸੀਂ ਐਗਜ਼ਾਮ ਕਰਾ ਸਕਦੇ, ਤੁਸੀਂ ਇੰਟਰਵਿਊ ਦੇ ਪੈਟਰਨ ਦੇ ਉੱਤੇ ਜਿਹੜਾ ਹੈਗਾ ਸਿਲੈਕਸ਼ਨ ਕਰਨੀ ਸ਼ੁਰੂ ਕਰ ਦਿਓ ਜੀ।
1: ਜੀ ਬਿਲਕੁਲ ਹੈ ਜੀ,
0: ਹਾਂ ਜੀ,
1: ਤੇ
0: ਇਹ ਸਰ
1: ਜੀ
0: ਚੱਕਰ ਇਹ ਆ ਨਾ ਜੀ, ਇਹ ਨੈਕਸਸ ਆ ਇੱਕ ਭ੍ਰਿਸ਼ਟ,
1: ਬਿਲਕੁਲ ਹੈ ਜੀ,
0: ਇਹ ਨੈਕਸਸ ਆ
1: ਪੈਸਾ ਬਣਦਾ
0: ਕਿਉਂਕਿ
1: ਜੀ,
0: ਇਹ
1: ਸਾਰਾ ਕੁਝ ਬਣਦਾ ਸੈਣੀ ਸਾਹਿਬ,
0: ਪੇਪਰ
1: ਅਗਲੇ ਦੀ
0: ਲੀਕ
1: ਰੋਜ਼ੀ
0: ਹੁੰਦੇ
1: ਰੋਟੀ
0: ਨਹੀਂ,
1: ਚੱਲਦੀ ਆ,
0: ਪੇਪਰ ਲੀਕ ਹੁੰਦੇ ਨਹੀਂ, ਇਹ ਜਿਹੜੇ ਹੈਗੇ ਨਾ ਕੋਚਿੰਗ ਸੈਂਟਰਸ ਉਹਨਾਂ ਨੂੰ ਪੇਪਰ ਵੇਚੇ ਜਾਂਦੇ ਆ ਕਰੋੜਾਂ ਦੇ ਵਿੱਚ, ਤਾਂ ਕਿ ਉਹ ਵੀ ਆਪਣਾ ਬਿਜ਼ਨਸ ਰਨ ਕਰ ਸਕਣ ਜੀ, ਤੇ ਬੱਚੇ ਤਾਂ ਵਿਚਾਰੇ ਆਪਣਾ ਭਵਿੱਖ ਬਣਾਉਣ ਵਾਸਤੇ ਆਉਂਦੇ ਹੈਗੇ, ਤੇ ਲੀਡਰ ਇਹਦੇ ਇਹਨਾਂ ਚਿਕਰਾਂ ਦੇ ਵਿੱਚ ਕਮਾਈਆਂ ਕਰਨ ਵਾਸਤੇ ਆਉਂਦੇ ਹੈਗੇ।
1: ਜੀ ਬਿਲਕੁਲ
0: ਜੀ, ਪਰ ਸਾਹਿਬ
1: ਜੀ, ਤੇ ਸੈਣੀ ਸਾਹਿਬ ਪੁਲਿਸ ਵੈਸੇ ਹਰ ਵੇਲੇ ਕਟਹਿਰੇ ਦੇ ਵਿੱਚ ਰਹਿੰਦੀ ਹੈ, ਪਰ ਜੋ ਵੀਡੀਓਜ਼, ਚਲੋ ਮੈਂ ਇੱਕ ਉਸ ਹਿਸਾਬ ਦੇ ਨਾਲ ਗੱਲ ਕਰਨ ਲੱਗਿਆ ਕਿ ਕੁਝ ਚੀਜ਼ਾਂ 'ਚ ਚੰਗੀਆਂ ਵੀ ਕਰਦੀ ਹੈ ਪੁਲਿਸ, ਤਾਂ ਵੀ ਉਹ ਆਪਣੇ ਆਪ ਦੇ ਵਿੱਚ ਦੋਸ਼ੀ ਕਹਿਲਾ ਜਾਂਦੀ ਹੈ ਜੀ। ਕਾਰਨ ਕੀ ਬਣਦੇ ਆ, ਕੱਲ੍ਹ ਦੀ ਕਾਫੀ ਵੀਡੀਓ ਵਾਇਰਲ ਹੋਈ ਹੈ ਬਰਨਾਲੇ ਦੇ ਵਿੱਚ ਸ਼ਹਿਰ ਦੀ, ਅਤੇ ਉੱਥੇ ਕਾਫੀ, ਮੈਂ ਤਾਂ ਪਹਿਲਾਂ ਹੈਰਾਨ ਰਹਿ ਗਿਆ, ਮੈਂ ਕਿਹਾ ਇਹਨਾਂ ਗੰਦ ਕਾਹਤੋਂ ਪਿਆ, ਲੋਕ ਤੁਰੇ ਜਾਂਦੇ ਹੈ, ਤਾਂ ਪਤਾ ਉਦੋਂ ਲੱਗਿਆ ਜਦੋਂ ਪੂਰੀ ਖਬਰ ਦੇਖੀ ਹੈ ਕਿ ਉੱਥੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੇ ਕਾਫੀ ਜਿਹੜਾ ਉੱਥੇ ਹੱਲਾ ਗੁੱਲਾ ਕਰ ਰਹੇ ਨੇ, ਅਤੇ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਤਾਂ ਉਹ ਕਮੇਟੀ ਦੇ ਨਾਲ ਰਲ ਕੇ ਤਾਂ ਉੱਥੇ ਜਿਹੜਾ ਸੀ ਸਫਾਈ ਵਗੈਰਾ ਕਰਵਾਉਣ ਦੀ ਕਰ ਰਹੀ ਸੀ ਕੋਸ਼ਿਸ਼, ਚਲੋ ਜੇ ਤੁਸੀਂ ਨਹੀਂ ਕਰਨਾ ਭਾਈ ਅਸੀਂ ਕਰਾ ਲੈਂਦੇ ਹਾਂ, ਤਾਂ ਉੱਥੇ ਉਹ ਫਿਰ ਆਪਣਾ ਅੜੀਅਤ ਸੁਭਾਅ ਦਿਖਾਉਣ ਲੱਗ ਗਏ, ਅਤੇ ਜਿਸ ਦੇ ਨਾਲ ਫਿਰ ਇੱਕ ਸ਼ਾਇਦ ਲੇਡੀ ਦੇ ਖੂਨ ਵੀ ਨਿਕਲ ਰਿਹਾ ਸੀ ਸਿਰ ਦੇ ਵਿੱਚ ਮੱਥੇ ਤੋਂ, ਅਤੇ ਦੋ ਚਾਰ ਜਾਣੇ ਨਾਲ ਫੜੇ ਲਿਜਾ ਰਹੇ ਨੇ ਉਹਨੂੰ, ਤਾਂ ਕਹਿੰਦੇ ਨੇ ਭਾਈ ਆ ਮਾਰ ਦਿਓ ਸਾਨੂੰ, ਇੱਦਾਂ ਕਰ ਦਿਓ, ਉੱਦਾਂ ਕਰ ਦਿਓ, ਤਾਂ ਉਹ ਪਹਿਲਾਂ ਤਾਂ ਦੇਖ ਰਹੇ ਕਾਫੀ ਚਿਰ, ਅਤੇ ਉੱਧਰ ਨੂੰ ਤੁਰਦੇ ਆਪ ਵੰਗਾਰਦੇ ਨੇ ਪੁਲਿਸ ਨੂੰ, ਅਤੇ ਫਿਰ ਪੁਲਿਸ ਵਾਲੇ ਜਦੋਂ ਫਿਰ ਲਾਠੀ ਚਾਰਜ ਕਰਦੇ ਆ ਜੋ ਕਰਦੇ ਆ, ਫਿਰ ਰੋਲਾ ਪੁੱਠਾ ਪਾਉਣ ਲੱਗ ਜਾਂਦੇ ਵੀ ਸਾਨੂੰ ਮਾਰ ਸੁੱਟਿਆ, ਸਾਨੂੰ ਇਹ ਕਰ ਦਿੱਤਾ, ਉਹ ਕਰ ਦਿੱਤਾ, ਇਹ ਕਿਵੇਂ ਦੇਖੀਏ ਜੀ ਇਸ ਮਸਲੇ ਨੂੰ, ਮਤਲਬ ਕਿ ਹਰ ਚੀਜ਼ ਦਾ ਫਾਇਦਾ ਕੋਈ ਨਾ ਕੋਈ ਤਾਂ ਲੈਣਾ ਚਾਹੁੰਦਾ ਹੀ ਹੈ, ਪਰ ਪੁਲਿਸ ਜਿਹੜੀ ਹੈ ਜੇ ਚੰਗਾ ਕੰਮ ਵੀ ਕਰਦੀ ਹੈ ਫਿਰ ਵੀ ਉਹ ਬਦਨਾਮ ਰਹਿੰਦੀ ਹੈ ਜੀ।
0: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਪੁਲਿਸ ਚੰਗਾ ਕੰਮ ਕਰਦੀ ਆ ਇਹ ਗੱਲ ਜਿਹੜੀ ਹੈਗੀ ਆ, ਤੁਸੀਂ ਤਾਂ ਫਿਨਲੈਂਡ 'ਚ ਬੈਠੇ ਕਹਿ ਸਕਦੇ ਆ,
1: ਜੀ
0: ਪਰ ਇੱਥੇ ਨਹੀਂ ਕਹਿ ਸਕਦੇ, ਕਿਉਂਕਿ ਗਰਾਊਂਡ ਦੇ ਉੱਤੇ ਜਿਹੜਾ ਆ ਉਹ ਬੰਦੇ ਜਿਹੜੇ ਆ ਜਿਹਦੇ ਨਾਲ ਜਾਤੀ ਹੋਈ ਹੋਵੇ, ਉਹਦੇ ਨਾਲ ਜਿਹੜਾ ਆ ਇੱਕ
1: ਜੀ
0: ਸੈਂਟੀਮੈਂਟ ਰਨ ਕਰਨ ਲੱਗ ਪੈਂਦਾ ਜੀ।
1: ਹਾਂ, ਪਰ ਦੋਵੇਂ ਪੱਖ ਦੇਖਣੇ ਚਾਹੀਦੇ ਨੇ, ਮੈਂ ਉਹੀ ਉਸੇ ਪੁਆਇੰਟ ਤੋਂ ਗੱਲ ਕਰਨਾ
0: ਬਿਲਕੁਲ
1: ਚਾਹੀਦਾ।
0: ਤੁਹਾਡੀ ਗੱਲ ਠੀਕ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਪਹਿਲੀ ਗੱਲ ਦੇ ਵਿੱਚ ਵੀ ਜਿਹੜਾ ਐਡ ਕਰਦੇ ਹਾਂ ਜੀ, ਦਿੱਲੀ ਦੀ ਮੇਰੇ ਕੋਲ ਖਬਰ ਜਿਹੜੀ ਸੀ ਉਹ ਰਹਿ ਗਈ ਸੀ ਮੇਰੇ ਕੋਲ, ਮੈਂ ਉਹ ਦੱਸਦੇ ਹਾਂ ਜੀ
1: ਜੀ
0: ਕਿ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਹੋਮ ਮਿਨਿਸਟਰੀ ਨੇ ਪਾਵਰਸ ਦੇ ਦਿੱਤੀਆਂ
1: ਦਿੱਤੀਆਂ ਨੇ
0: ਹੈਗੀਆਂ
1: ਜੀ।
0: ਕਿ ਉਹ ਕਿਸੇ ਵੀ ਜਿਹੜਾ ਹੈਗਾ ਆ ਵੀ ਇਹ ਅੰਦੋਲਨਕਾਰੀ ਜਿਹੜਾ ਆ ਜੇ ਦੰਗਾਕਾਰੀ ਦੇ ਵਿੱਚ ਕਨਵਰਟ ਹੁੰਦਾ ਆ,
1: ਜੀ
0: ਦੈਨ ਹੀ ਕੈਨ ਜਿਹੜਾ ਇੰਪੋਜ਼ NSA,
1: ਜੀ
0: ਉਹਦੇ ਉਹਨੂੰ NSA ਦੇ ਤਹਿਤ ਤੇ ਉਹਦੀ ਗ੍ਰਿਫਤਾਰੀ ਕਰਨ ਵਾਸਤੇ ਉਹਦੇ ਕੋਲ ਸਿੱਧੀਆਂ ਪਾਵਰ ਹੈਗੀਆਂ,
1: ਜੀ
0: ਜਿਹਦੇ ਵਿੱਚ 12 ਦਿਨ ਤੋਂ ਲੈ ਕੇ ਤੇ 12 ਮਹੀਨੇ ਤੱਕ ਜੇ ਆ ਬਿਨਾਂ ਕਿਸੇ ਕੇਸ ਤੋਂ ਬੰਦੇ ਨੂੰ ਅੰਦਰ ਰੱਖ ਸਕਦਾ ਹੈਗਾ ਜੀ।
1: ਜੀ
0: ਸੋ ਇਸ ਕਰਕੇ ਮੈਨੂੰ ਲੱਗਦਾ ਆ ਵੀ ਜੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਵੀ ਬੱਚੇ ਜਿਹੜੇ ਆ ਉਹਨਾਂ ਦਾ ਫਿਊਚਰ ਜਿਹੜਾ ਆ ਉਹ ਖਰਾਬ ਹੋ ਸਕਦਾ ਆ,
1: ਜੀ
0: ਜਿਹੜੇ ਕੋਈ ਤੇ ਜਿਹੜੇ ਆ ਹੁੜਦੰਗ ਮਚਾਉਂਦੇ ਹੈਗੇ ਆ ਜੀ, ਇਹਨਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਆ,
1: ਜੀ
0: ਉਸ ਗੈਦਰਿੰਗ ਤੋਂ ਅਵਾਇਡ ਕਰਨਾ ਚਾਹੀਦਾ। ਪੜ੍ਹਨ ਲਿਖਣ ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਇਹ ਅੰਦੋਲਨ ਤਾਂ ਕਰ ਰਹੇ ਹੈਗੇ ਆ ਜੀ, ਉਹਨਾਂ ਨੂੰ ਨਾਲ ਨਾਲ ਆਪਣੇ ਭਵਿੱਖ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ,
0: ਹੁਣ ਜਿੱਥੇ ਤੱਕ ਆ ਜਾਓ ਜੀ ਸਫਾਈ ਸੇਵਕਾਂ ਦਾ,
1: ਜੀ
0: ਸਫਾਈ ਸੇਵਕਾਂ ਦਾ ਭਾਰਤ ਸਾਹਿਬ ਤੁਸੀਂ ਦੇਖੋ ਵੀ ਉਹ ਹੜਤਾਲ ਤੇ ਸੀਗੇ, ਉਹਨਾਂ ਦੀਆਂ ਮੰਗਾਂ ਸੀ ਕਿ ਸਾਨੂੰ ਪੈਨਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਸ਼ਾਮਿਲ ਕੀਤਾ ਜਾਏ, ਪੈਨਸ਼ਨ ਯੋਜਨਾ ਦੇ ਵਿੱਚ।
1: ਜੀ
0: ਉਹ ਹੋਰ ਵੀ ਉਹਨਾਂ ਦੇ ਆਪਣੇ ਸਕੇਲ ਦੇ ਮੰਗ ਸੀ, ਉਹ ਕਹਿੰਦੇ ਸੀ ਵੀ ਜਿਹੜਾ ਕੰਮ ਕੋਈ ਨਹੀਂ ਕਰਦਾ ਉਹ ਕੰਮ ਅਸੀਂ ਕਰਦੇ ਹੈਗੇ ਜੀ।
1: ਜੀ
0: ਨੋ ਡਾਊਟ, ਬਿਲਕੁਲ ਠੀਕ ਕਹਿ ਰਹੇ ਹੈਗੇ ਜੀ। ਫਿਰ ਉਹਨਾਂ ਨੇ ਜਿਹੜਾ ਹੈਗਾ ਆ ਕਿ ਉਹਨਾਂ ਨੇ ਕੀ ਕੀਤਾ ਕਿ ਇਸ ਚੀਜ਼ ਨੂੰ ਬਲੈਕਮੇਲ ਕਰਨ ਦੀ ਨੀਅਤ ਦੇ ਨਾਲ ਵੀ ਗੰਦਗੀ ਜਿਹੜੀ ਆ ਉੱਥੇ ਰਹਿਣ ਦਿੱਤੀ। ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਹੈ ਇਹ ਪਹਿਲਾਂ ਦਾ ਮਸਲਾ ਚੱਲਦਾ ਪਿਆ ਸੀ ਵੀ ਗੰਦਗੀ ਜਿਹੜੀ ਹੈਗੀ ਸ਼ਹਿਰਾਂ ਦੇ ਵਿੱਚ ਪਈ ਹੈ ਜੀ, ਉਹਨੂੰ ਚੱਕਦਾ ਕੋਈ ਨੀ ਜੀ,
1: ਜੀ
0: ਚੱਕਣ ਵਾਲੇ ਜਿਹੜੇ ਆ ਉਹ ਹੜਤਾਲ ਤੇ ਬੈਠੇ ਸੀ।
1: ਜੀ
0: ਪੁਲਿਸ ਨੇ ਕੀਤਾ ਇੱਕ ਅਲਟਰਨੇਟਿਵ ਜਿਹੜਾ ਆ, ਪਹਿਲਾਂ ਤਾਂ ਇਹਨਾਂ ਨੂੰ ਕਿਹਾ ਵੀ ਹੁਣ ਪੁਲਿਸ ਨੇ ਇੱਕ ਅਲਟਰਨੇਟਿਵ ਜਿਹੜਾ ਆ ਉਹ ਲਿਆਂਦਾ ਕਿਸੇ ਹੋਰ ਨੂੰ ਕਿਹਾ ਵੀ ਭਾਈ ਤੁਸੀਂ ਚੱਕੋ ਟਰਾਲੀ ਦੇ ਵਿੱਚ ਜਦੋਂ ਉਹ ਗੰਦਗੀ ਜਿਹਾ ਲੱਦ ਰਹੇ ਸੀ
1: ਜੀ
0: ਉਸ ਵੇਲੇ ਜਿਹੜਾ ਹੈਗਾ ਇਹਨਾਂ ਦੇ ਨਾਲ ਝੜਪ ਹੋਈ ਆ, ਹੰਗਾਮਾ ਹੋਇਆ ਜੀ।
1: ਜੀ
0: ਫਿਰ ਪੁਲਿਸ ਵਾਲਿਆਂ ਨੇ ਜਿਹੜਾ ਆ ਜਦੋਂ ਹਾਥੀ ਪੈ ਜਾਂਦੇ ਹੈਗੇ, ਪੁਲਿਸ ਦੀ ਵਰਦੀ ਦਾ ਇੱਕ ਖੌਫ ਤਾਂ ਹੋਣਾ ਚਾਹੀਦਾ, ਪਰ
1: ਬਿਲਕੁਲ
0: ਜਦੋਂ ਖੌਫ ਹੀ ਨਹੀਂ ਰਿਹਾ ਤੇ ਫਿਰ ਉਸ ਵੇਲੇ ਜਿਹੜਾ ਹੈਗਾ ਇਹ ਆਹਮਣੇ ਸਾਹਮਣੇ ਦੀ ਜੰਗ ਜਿਹੜੀ ਹੋਈ ਆ ਜੀ,
1: ਜੀ
0: ਉਹਦੇ ਵਿੱਚ ਵਰਦੀ ਵਾਲਿਆਂ ਨੂੰ ਤਾਂ ਪ੍ਰੋਟੈਕਸ਼ਨ ਹੈਗੀ ਆ ਇਸ ਚੀਜ਼ ਦੀ,
1: ਜੀ
0: ਨੋ ਡਾਊਟ ਕਿ ਵਰਦੀ ਵਾਲਿਆਂ ਤੇ ਵੀ ਸੱਟਾਂ ਸੁੱਟਾਂ ਲੱਗੀਆਂ ਜੀ,
1: ਜੀ
0: ਤੇ ਇਹ ਹੁਣ ਜਿਹੜਾ ਹੈਗਾ ਉਸ ਆਪਣੇ ਜਿਹੜੀ ਆ ਇਹ ਇਸ ਅੰਦੋਲਨ ਨੂੰ ਸਫਾਈ ਜਿਹੜੇ ਕਰਨ ਵਾਲੇ ਹੈਗੇ ਆ
1: ਜੀ
0: ਉਹ ਹੋਰ ਜਿਹੜਾ ਆ ਪ੍ਰਵੋਕ ਹੋਏ ਆ ਇਸ ਚੀਜ਼ ਤੋਂ,
1: ਜੀ
0: ਅੱਜ ਵੀ ਜਿਹੜਾ ਆ ਉਹਨਾਂ ਦੇ ਨਾਅਰੇ ਲੱਗਦੇ ਰਹੇ ਹੈਗੇ ਆ ਜੀ।
1: ਜੀ
0: ਸਰਕਾਰ ਵਾਸਤੇ ਨਮੋਸ਼ੀ ਦੀ ਗੱਲ ਆ, ਇਹੋ ਜਿਹੀਆਂ ਪ੍ਰੋਬਲਮ ਛੇਤੀ ਐਡਰੈਸ ਕਰ ਦੇਣੀਆਂ ਚਾਹੀਦੀਆਂ,
1: ਬਿਲਕੁਲ
0: ਮੇਰਾ ਤਾਂ ਇਹੀ ਮੰਨਣਾ ਜੀ। ਜੀ
1: ਬਿਲਕੁਲ।
0: ਪਰ ਸਾਹਿਬ
1: ਤੇ ਸੈਣੀ ਸਾਹਿਬ, ਔਜਲਾ ਸਾਹਿਬ ਕਹਿੰਦੇ ਨੇ ਹਾਸਾ ਠੇਠਾ ਵੀ ਕਰ ਲਈਏ ਇੱਥੋਂ ਜਾਂਦੇ ਜਾਂਦੇ, ਕਹਿੰਦੇ ਤੁਸੀਂ ਵੀ ਮਿੰਟੂ ਵਾਂਗੂ ਕਹਿੰਦੇ ਕਹਿਣ ਲੱਗ ਪਏ, ਅਸੀਂ ਤਾਂ ਕਹਿੰਦੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ, ਉਹ ਹਰ ਮੁੱਦੇ ਤੋਂ ਹਰ ਮੁੱਦੇ ਤੇ ਭੋਰਦਾ ਕਹਿੰਦੇ ਜੀ।
0: ਦੇਖੋ ਗੱਲ ਏਦਾਂ ਆ, ਅਸੀਂ ਦਾਵਾ ਤਾਂ ਨਹੀਂ ਕਰਦੇ ਹੈਗੇ,
1: ਸਾਡਾ
0: ਪਰ
1: ਕਹਦਾ
0: ਕੁਛ
1: ਜ਼ੋਰ,
0: ਇੱਕ ਚੀਜ਼ਾਂ
1: ਦਾਵਾ ਕੀ ਕਰਨਾ,
0: ਐਂਟੀ ਪਰ ਸਾਹਿਬ
1: ਮੱਝਾਂ
0: ਇਸ ਚੀਜ਼
1: ਕਿਧਰੇ
0: ਦਾ
1: ਹੋਰ
0: ਆਪਾਂ
1: ਤੇ
0: ਐਂਟੀ
1: ਪਾਵਾ ਕੀ ਕਰਨਾ ਸੈਣੀ ਸਾਹਿਬ ਜੀ।
0: ਨਹੀਂ ਉਹ ਗੱਲ ਤੁਹਾਡੀ ਠੀਕ ਹੈਗੀ ਆ, ਬਟ ਜਿੱਦਣ ਇਹ 1500 ਰੁਪਇਆ 1000 ਰੁਪਇਆ ਆਇਆ ਸੀਗਾ ਜੀ,
1: ਜੀ
0: ਉਦਣ ਹੀ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਦੱਸ ਦਿੱਤੀ ਸੀ ਗੱਲ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਨਾ ਜੀ।
1: ਉਦੋਂ
0: ਆਪਾਂ
1: ਮੈਨੂੰ
0: ਕਿਸੇ
1: ਯਾਦ
0: ਦੀ
1: ਕਿਹਾ ਸੀਗਾ, ਮੈਂ ਵੀ ਕਿਹਾ ਸੀਗਾ ਕਿ
0: ਆਪਣਾ ਕਿੱਥੋਂ ਪੈਸੇ ਆਏ ਹੈਗੇ ਆ,
1: ਜੀ
0: ਇਹਨਾਂ ਨੇ ਕਿੱਦਾਂ ਯੋਜਨਾ ਜਿਹੜੀ ਹੈਗੀ ਆ ਵਿੱਚ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ, ਇਕੱਲੇ ਅਸੀਂ ਨਹੀਂ ਕਿਹਾ ਜੀ, ਇਹ ਸਰਦਾਰ ਹਮੀਰ ਸਿੰਘ ਹੋਣਾ ਦਾ ਪ੍ਰੋਗਰਾਮ ਮੈਂ ਸੁਣਿਆ ਸੀ, ਉਹਦੇ ਵਿੱਚ ਸਰਦਾਰ ਹਮੀਰ ਸਿੰਘ ਹੋਣਾ ਨੇ ਵੀ ਅੰਕੜੇ ਇਹ ਦਿੱਤੇ
1: ਜੀ।
0: ਸੀਗੇ ਜੀ,
1: ਨਾਲੇ
0: ਉਹਨਾਂ ਦਾ
1: ਦੇਖੋ
0: ਪਲਾਂਗ ਪ੍ਰੋਗਰਾਮ ਸੀਗਾ
1: ਸੈਣੀ ਸਾਹਿਬ, ਇਹ ਸਰਕਾਰ ਚਲੋ ਅੰਡਰ ਜਿਹੜਾ ਮਹਿਕਮਾ ਜ਼ਰੂਰ ਬਣ ਜਾਵੇ, ਵੱਖਰੀ ਗੱਲ ਹੈ, ਬੋਰਡ ਬਣ ਜਾਵੇ ਜਾਂ ਕਿੱਦਾਂ, ਜਿੱਦਾਂ ਮੈਂ ਕਿਹਾ ਸੀ ਇੱਥੇ ਵੱਖਰੀਆਂ ਏਜੰਸੀਆਂ ਨੇ, ਮਤਲਬ ਕਿ ਉਹ ਸੋਸ਼ਲ ਬੈਨੀਫਿਟ ਜੋ ਵੀ ਦੇਣਾ ਉਹ ਸਰਕਾਰ ਦਾ ਕੰਮ ਬਣੇਗਾ। ਉਹ ਵੱਖਰੇ ਦੋ ਮਹਿਕਮੇ ਨੇ ਸਾਡੇ ਇੱਥੇ ਸੋਸ਼ਲ ਸਿਕਿਉਰਿਟੀ ਦੇ ਲਈ, ਅਤੇ ਉਹਨਾਂ ਦੇ ਅੰਡਰ ਆ, ਉਹੀ ਸਾਰਾ ਹਿਸਾਬ ਕਿਤਾਬ ਦੇਖਦੇ ਆ। ਉਹਨਾਂ ਦਾ ਬਜਟ ਜ਼ਰੂਰ ਤਿਆਰ ਕੀਤਾ ਜਾਂਦਾ ਕਿ ਇੰਨੀ ਸਬਸਿਡੀ ਦੇਣੀ ਆ, ਇੰਨਾ ਸੋਸ਼ਲ ਬੈਨੀਫਿਟ ਦੇਣਾ, ਜੋ ਕੁਝ ਵੀ ਦੇਣਾ ਜੀ। ਪਰ ਉਹ ਸਰਕਾਰ ਤਾਂ ਆਪ ਇਹਨਾਂ ਚੀਜ਼ਾਂ ਨੂੰ ਆਪ ਗਿਣਾਉਣ ਲੱਗੀ ਆਈ ਆ, ਤਾਂ ਉਹ ਮਹਿਕਮਾ ਵੱਖਰਾ ਹੋਣਾ ਚਾਹੀਦਾ, ਬੋਰਡ ਹੀ ਵੱਖਰਾ ਹੋਣਾ ਚਾਹੀਦਾ, ਜੋ ਇਹਨਾਂ ਨੇ ਬਣਾਇਆ ਨਹੀਂ, ਫਸੇ ਵੀ ਉੱਥੇ ਹੀ ਆ ਜੀ।
0: ਪਰ ਇੰਡੀਅਨ ਐਕਸਪ੍ਰੈਸ ਨੇ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਰਿਸਰਚ ਕੀਤੀ
1: ਬਿਲਕੁਲ
0: ਸੀਗੀ।
1: ਹੈ ਜੀ।
0: ਪੇਪਰ ਨੇ ਪਹਿਲਾਂ ਦਿੱਤਾ ਸੀ, ਅਸੀਂ ਜਿਹੜਾ ਹੈਗਾ ਕੌਣ ਹੁੰਦੇ ਆ ਜੀ, ਸਾਨੂੰ ਨਹੀਂ ਇੰਨਾ ਪਤਾ ਲੱਗਦਾ ਜਿਹੜੇ ਔਜਲਾ ਸਾਹਿਬ ਕਹਿੰਦੇ ਹੈਗੇ ਆ ਜੀ,
1: ਜੀ
0: ਅਸੀਂ ਤਾਂ ਜਿਹੜਾ ਹੈਗਾ ਆ ਹਾਂਜੀ ਅਖਬਾਰ ਦੇਖ ਲਈਦੀ ਹੈ ਜਾਂ ਉਸ ਤਰੀਕੇ
1: ਬਿਲਕੁਲ
0: ਦੇ ਨਾਲ ਸੋਰਸਿਸ ਤੋਂ ਜਿਹੜਾ ਆ ਜੋ ਜਾਣਕਾਰੀ ਹੋਵੇ ਉਹ ਸਾਂਝੀ ਕਰ ਦਿੰਦੇ ਹੈਗੇ ਜੀ।
1: ਜੀ
0: ਬਟ ਹਾਂ ਜੀ ਇਹ ਜ਼ਰੂਰ ਦਾਅਵਾ ਕਰ ਦਈਦਾ ਵੀ ਅਸੀਂ ਆਪਣੇ ਪ੍ਰੋਗਰਾਮ 'ਚ ਦੱਸਿਆ ਸੀ, ਇੰਨਾ ਤਾਂ ਹੱਕ ਰੱਖਦੇ ਹਾਂ ਜੀ ਇਹਦੀ ਗੱਲ ਕਹਿਣ ਦਾ।
1: ਸੂਤਰਾਂ
0: ਹਾਂਜੀ
1: ਤੋਂ, ਸੂਤਰਾਂ ਤੋਂ
0: ਹਾਂਜੀ, ਅਸੀਂ ਸੂਤਰਾਂ ਸਾਤਰਾਂ ਤੋਂ ਤਾਂ ਨਹੀਂ, ਸਾਨੂੰ ਪਤਾ ਲੱਗਾ ਅਸੀਂ ਜਿਹੜਾ ਹੈਗਾ ਜੋ ਸਾਰਾ ਅਸੀਂ ਕਿਹਾ ਸੀ ਅੱਜ ਜਿਹੜਾ ਹੈਗਾ ਜੇ ਉਹ ਸੱਚ ਹੋ ਗਿਆ ਤੇ ਹਾਈ ਕੋਰਟ
1: ਜੀ
0: ਦੇ ਵਿੱਚ ਜਾ ਕੇ ਤੇ
1: ਰਿਟ
0: ਉਹ
1: ਪੈਗੀ।
0: ਆਪਾਂ ਇੰਨਾ ਕੁ ਤਾਂ ਦਾਅਵਾ ਕਰਨ ਦਾ ਹੱਕ ਰੱਖਦੇ ਹਾਂ ਨਾ ਜੀ।
1: ਬਿਲਕੁਲ
0: ਜੀ ਵੀ ਹਾਂਜੀ ਜੀ ਭਰਤ ਸਾਹਿਬ
1: ਜੀ। ਜੀ ਸੈਣੀ
0: ਹੋਰ
1: ਸਾਹਿਬ, ਕੁਝ ਹੋਰ ਗੱਲਬਾਤ ਕਰਨੀ ਚਾਹੋ ਤਾਂ ਸਵਾਗਤ ਹੈ ਜੀ, ਕੁਝ ਰਹਿ ਗਿਆ ਹੋਵੇ ਮੇਰੇ ਵੱਲੋਂ।
0: ਹਾਂਜੀ ਭਰਤ ਸਾਹਿਬ, ਬਸ ਸਿਰਫ ਇਹ ਹੀ ਆ ਕਿ ਆਪਾਂ ਨੂੰ ਵਿਸ਼ ਕਰਨੀ ਚਾਹੀਦੀ ਹੈਗੀ ਆ ਕਿ ਜਿਹੜੇ ਬੱਚੇ ਅੰਦੋਲਨ ਦੇ ਵਿੱਚ ਪਏ ਹੈਗੇ ਜੀ
1: ਜੀ
0: ਤੇ ਉਹ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਛੇਤੀ ਤੋਂ ਛੇਤੀ ਪ੍ਰਵਾਨ ਕਰੇ,
1: ਜੀ
0: ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਜੀ, ਕਿਉਂਕਿ ਸਹੀ ਗੱਲ ਹੈਗੀ ਹੈ ਜੀ ਕਿ ਜਿਹੜੇ ਅਸੀਂ ਹੁਣ ਇਸ ਜਿਸ ਏਜ ਦੇ ਵਿੱਚ ਅਸੀਂ ਹੈਗੇ ਆ ਨਾ ਜੀ, ਸਾਡੀ ਮਤਲਬ ਨਜ਼ਰ ਜਿਹੜੀ ਹੈਗੀ ਹੈ ਹਮੇਸ਼ਾ ਬੱਚਿਆਂ ਦੀ ਵੈਲਵਿਸ਼ਿੰਗ ਤੇ ਹੁੰਦੇ ਆ ਵੀ ਵੈਲਵਿਸ਼ ਰਿਹਾ ਸੀ ਵੀ ਉਹਨਾਂ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ, ਉਹਨਾਂ ਨੂੰ ਅੱਛਾ
1: ਬਿਲਕੁਲ
0: ਕੋਈ ਫਿਊਚਰ ਜਿਹੜਾ ਆ ਉਹ ਅਚੀਵ ਹੋਵੇ,
1: ਜੀ
0: ਜਾਂ ਸਾਡੇ ਜਿਹੜੇ ਹੈਗੇ ਆ ਜੇ ਤੂੰ ਸਰਕਾਰਾਂ ਨਹੀਂ ਇਹੋ ਜਿਹੇ ਟੈਸਟ ਕਰਾ ਸਕਦੀਆਂ ਤੇ
1: ਜੀ
0: ਇਹਨਾਂ ਨੂੰ ਆਪਣੇ ਕੋਈ ਪੈਟਰਨ ਬਦਲਨੇ ਚਾਹੀਦੇ ਹੈਗੇ ਆ ਜੀ,
1: ਜੀ
0: ਪਤਾ ਨਹੀਂ ਕਿੱਦਾਂ ਦੇ ਲੋਕ ਹੈਗੇ ਜਿਹੜੇ ਬੱਚਿਆਂ ਦੇ ਫਿਊਚਰ ਦੇ ਨਾਲ ਖਿਲਵਾੜ ਕਰਦੇ ਆ
1: ਕਰਦੇ
0: ਜੀ,
1: ਨੇ ਜੀ
0: ਇਹ ਤੋਂ
1: ਬਿਲਕੁਲ।
0: ਵੱਡਾ ਪਾਪ ਕੋਈ ਨਹੀਂ ਹੈ, ਜੋ
1: ਜੀ
0: ਕਿ ਕਿਸੇ ਦੇ ਭਵਿੱਖ ਦੇ ਨਾਲ ਜਿਹੜਾ ਖੇਡਣਾ ਇਹ ਤੋਂ ਵੱਡਾ ਪਾਪ ਕੋਈ
1: ਨਹੀਂ
0: ਨਹੀਂ
1: ਜੀ।
0: ਹੈ ਜੀ
1: ਸੈਣੀ
0: ਭਾਈ
1: ਸਾਹਿਬ,
0: ਜੀ
1: ਆਪਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਖਬਰ ਕੀਤੀ ਸੀ, ਉਹਨਾਂ ਦਾ ਕਬਜ਼ਾ ਲੈਣ ਦਾ ਜਿਹੜਾ ਰੋਲਾ ਪੈ ਰਿਹਾ ਕਿ ਮੀਰੀ ਪੀਰੀ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਹੈ ਉਹ ਸਾਨੂੰ ਦਿਓ ਸਾਡੇ ਹੱਥਾਂ ਦੇ ਵਿੱਚ, ਤੇ ਅੱਜ ਜਿਹੜਾ ਧਾਮੀ ਜੀ ਨੂੰ ਵੀ ਪੱਤਰ ਵੀ ਲਿਖਿਆ ਉਹਨਾਂ ਨੇ, ਤੇ ਇਹ ਕੀ ਮਸਲਾ ਅਸਲ ਦੇ ਵਿੱਚ ਉਲਝੇਗਾ ਜਾਂ ਕਿੱਦਾਂ ਹੈ ਜੀ, ਕਿਉਂਕਿ ਹਰਿਆਣਾ ਕਮੇਟੀ ਵੀ ਝੀਂਡਾ ਉਹਨਾਂ ਨੇ ਜਿਹੜਾ ਸੀਗਾ ਸ਼ਾਇਦ ਉਹ ਉੱਥੇ ਲੈ ਲਈ ਸੀ, ਸਾਰਾ ਕੁਝ ਕੀਤਾ ਉਹਨਾਂ ਨੇ ਜਗਦੀਸ਼ ਝੀਂਡਾ ਉਹਨਾਂ ਨੇ।
0: ਭਾਰਤ ਸਾਹਿਬ ਜਦੋਂ ਨਾ ਇਹਨਾਂ ਨੇ ਹਰਿਆਣਾ ਕਮੇਟੀ ਬਣੀ ਨਾ
1: ਜੀ,
0: ਇਹਨਾਂ ਨੇ ਮਤਲਬ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜੇ ਘਰ ਦਾ ਜੀ ਜਿਹੜਾ ਆ ਉਹਨੂੰ ਪੂਰਾ ਸਨਮਾਨ ਨਾ ਦਈਏ ਤੇ ਇੱਕ ਦਿਨ ਉਹ ਰੁੱਸ ਕੇ ਚੱਲ ਜਾਏ
1: ਜੀ,
0: ਤੇ ਫਿਰ ਗਿਲਾ ਨਹੀਂ ਕਰਨਾ ਚਾਹੀਦਾ।
1: ਬਿਲਕੁਲ,
0: ਜਾਂ ਤੁਸੀਂ ਬੁੱਕਲ ਦੇ ਵਿੱਚ ਲੈ ਕੇ ਤੇ ਜੇ ਜਾਂ ਤਾਂ ਮਨਾਉਣ ਦੀ ਸਮਰੱਥਾ ਰੱਖਦੇ ਹੋਵੋ
1: ਜੀ।
0: ਹਰਿਆਣੇ ਵਾਲਿਆਂ ਨੇ ਪਹਿਲਾਂ ਇਹ ਕਿਹਾ ਵੀ ਇਹ ਸਾਡੇ ਜਿਹੜਾ ਹੈਗਾ ਆ ਵੀ ਗੁਰੂ ਘਰਾਂ ਤੋਂ ਜਿੰਨੇ ਕ ਮਤਲਬ ਚੜਾਵਾ ਇਹ ਲੈਂਦੇ ਆ ਜੀ, ਉਹਦੇ ਹਿਸਾਬ ਨਾਲ ਸਾਡੇ ਗੁਰੂ ਘਰਾਂ ਦੀ ਡਿਵੈਲਪਮੈਂਟ ਨਹੀਂ ਕਰਦੇ ਔਰ ਪੈਸਾ ਉੱਥੇ ਨਹੀਂ ਖਰਚਿਆ ਜਾਂਦਾ, ਇਹ ਪੈਸਾ ਜਿਹੜਾ ਹੈਗਾ ਇਹ ਇੱਧਰ ਖਰਚ ਲੈਂਦੇ ਆ।
1: ਹੁਣ ਵੀ ਕਹਿੰਦੇ ਸਾਡੇ ਕੋਲ
0: ਉਹ
1: ਤਨਖਾਹ ਨੂੰ
0: ਹੌਲੀ
1: ਦੇਣ ਨੂੰ ਪੈਸੇ ਹੈ ਨਹੀਂ ਸੀ।
0: ਹਾਂਜੀ,
1: ਜੀ
0: ਉਹਨਾਂ ਨੂੰ ਇਹ ਇੰਸਟੀਟਿਊਸ਼ਨਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੇ ਵੀ ਉੱਥੇ ਹਰਿਆਣੇ ਦੇ ਵਿੱਚ ਜੇ ਕੋਈ ਹੈਗੀ ਆ ਤੇ ਉਹ ਉਹਨਾਂ ਨੂੰ ਵੀ ਮੈਨੇਜ ਕਰਨਾ ਹੁੰਦਾ
1: ਜੀ।
0: ਅਲਟੀਮੇਟਲੀ ਹੁਣ ਜਿਹੜਾ ਹੈਗਾ ਜਦੋਂ ਉਹਨਾਂ ਦੀ ਸਟੇਟ ਗੌਰਮੈਂਟ ਨੇ ਦੇਖਿਆ ਸਿੱਖ ਸੈਂਟੀਮੈਂਟ ਇਦਾਂ ਦਾ ਹੈਗਾ ਜੀ ਇਹਨੂੰ ਡਿਵਾਈਡ ਐਂਡ ਰੂਲ ਵਾਲਾ ਕੰਮ ਵਧੀਆ ਰਹਿੰਦਾ ਹੈਗਾ, ਉਹਨਾਂ ਨੇ ਆਪਣੀ SGPC ਹਰਿਆਣੇ ਦੀ ਵੱਖਰੀ ਬਣਵਾ ਦਿੱਤੀ
1: ਜੀ।
0: ਹੁਣ SGPC ਹਰਿਆਣੇ ਦੀ ਜਦੋਂ ਵੱਖਰੀ ਬਣ ਗਈ ਆ ਤੇ ਉਹਨਾਂ ਦੀਆਂ ਐਸੈਟਸ ਉਹਨਾਂ ਨੂੰ ਸੌਂਪ ਦੇਣੀਆਂ ਚਾਹੀਦੀਆਂ ਹੈਗੀਆਂ, ਜਦੋਂ ਤੁਸੀਂ ਮਤਲਬ ਇਸ ਚੀਜ਼ ਦੇ ਵਿੱਚ ਕਿਉਂ ਇੰਟਰਫੇਅਰ ਕਰਦੇ ਹੈਗੇ ਆ, ਜਦ ਤੱਕ ਤੁਹਾਡੀ ਸੁਪਰਮੇਸੀ ਕੋਈ ਕਬੂਲ ਕਰਦਾ ਸੀ ਤੇ ਵੈਲ ਐਂਡ ਗੁੱਡ, ਜੇ ਜਦ ਤੱਕ ਤਾਂ ਮਤਲਬ ਅਗਲਾ ਬੰਦਾ ਜਾਂ ਕੋਈ ਬੱਚਾ ਹੀ ਆ ਜਦ ਤੱਕ ਸਤਿਕਾਰ ਦਿੰਦਾ ਦਿੰਦਾ ਹੈਗਾ ਜੀ, ਜਦੋਂ ਨਹੀਂ ਦਿੰਦਾ ਅਗਲਾ ਕਹਿੰਦਾ ਮੇਰਾ ਹਿੱਸਾ ਵੱਖਰਾ ਕਰ ਦਿਓ ਕਰ ਦਿਓ, ਨਹੀਂ ਕਰੋਗੇ ਤੇ ਫਿਰ ਜਿਹੜਾ ਹੈਗਾ ਜਿਹੜਾ ਸਤਿਕਾਰ ਤਾਂ ਨਹੀਂ ਹੈਗਾ ਤੇ ਉੱਤੋਂ ਗਾਲਾਂ ਵੀ ਕੱਢੂਗਾ ਅਗਲਾ,
1: ਜੀ
0: ਉਹੋ ਹੀ ਚੱਕਰ ਇੱਥੇ ਵੀ ਆਇਆ ਹੈਗਾ ਜੀ।
1: ਜੀ
0: ਇਹ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆ ਇਹ ਆਪਣਾ ਕਬਜ਼ਾ ਛੱਡਦੇ ਨੀ ਜਦੋਂ ਤੁਹਾਨੂੰ ਪਤਾ ਆ ਵੀ ਹਰਿਆਣਾ ਕਮੇਟੀ ਵੱਖਰੀ ਹੋ ਚੁੱਕੀ ਆ ਤੇ ਤੁਹਾਡਾ ਹਰਿਆਣੇ ਦੇ ਵਿੱਚ ਲੱਖਾਂ ਤੇ ਕਾ ਹੈ ਕੋਈ ਨੀ,
1: ਪਰ ਉਹਦੇ ਵਿੱਚ
0: ਤੁਸੀਂ ਜਿਹੜੀਆਂ ਹਰਿਆਣੇ ਦੀਆਂ ਜ਼ਮੀਨਾਂ
1: ਸੁਖਬੀਰ ਸਿੰਘ ਬਾਦਲ ਹੁਣੀ ਵੀ ਇਹ ਵੀ ਦਾਅਵਾ ਕਰਦੇ ਆ ਕਿ ਸਾਡੀਆਂ ਸੰਸਥਾਵਾਂ ਦੱਬੀਆਂ ਜਾ ਰਹੀਆਂ ਨੇ, ਤੇ ਉਹ ਫਿਰ ਕਿਤੇ ਨਾ ਕਿਤੇ ਜਿਹੜਾ ਮੀਰੀ ਪੀਰੀ ਦਾ ਜਿਹੜਾ ਖਾਲਸਾ ਮਾਰਚ ਜਿਹੜਾ ਸ਼ੁਰੂ ਹੋਇਆ ਕਿਤੇ ਨਾ ਕਿਤੇ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਵੀ ਇਹ ਮੁੱਦੇ ਉੱਠਣਗੇ ਜੀ।
0: ਨਹੀਂ ਸਰ, ਹੁਣ ਮੁੱਦੇ ਕਾਹਦੇ ਉੱਠਣੇ ਹੈਗੇ ਤੇ ਕਾਹਦੇ ਇਹਨਾਂ ਨੇ ਮੁੱਦੇ ਅਡਰੈਸ ਕਰਾਉਣਾ ਜੀ।
1: ਜੀ
0: ਚੱਕਰ ਇਹ ਹੈਗੀ ਆ ਕਿ ਸਿੱਖ ਕੌਮ ਵੀ ਹੁਣ ਇਸ ਵੇਲੇ ਜਿਹੜਾ ਆ ਨਾ ਜੀ, ਉਹ ਲੀਡਰ ਲੈਸ ਆ।
1: ਜੀ
0: ਇੱਥੇ ਲੀਡਰ ਕੋਈ ਨਹੀਂ ਹੈ ਜੀ,
1: ਜੀ
0: ਕਿਸੇ ਨੂੰ ਕੋਈ ਨਹੀਂ ਲੀਡਰ ਮੰਨਦਾ। ਅਗਲੇ ਇੱਕ ਗਰੁੱਪ ਦਾ ਕੋਈ ਵੱਖਰਾ ਲੀਡਰ ਆ, ਦੂਜੇ ਗਰੁੱਪ ਦਾ ਕੋਈ ਵੱਖਰਾ ਆ, ਤੀਜੇ ਦਾ ਕੋਈ ਵੱਖਰਾ ਆ ਜੀ।
1: ਜੀ
0: ਜੇ ਬਾਦਲ ਸਾਹਿਬ ਦੀ ਗੱਲ ਕਰੋ ਤੁਸੀਂ, ਜਾਂ ਤਾਂ ਬਾਦਲ ਸਾਹਿਬ ਜਿਹੜੇ ਹੈਗੇ ਸਾਰਿਆਂ ਨੂੰ ਪ੍ਰਵਾਨ ਹੋਣ,
1: ਜੀ
0: ਠੀਕ ਹੈ ਜੀ। SGPC ਦੀਆਂ ਚੋਣਾਂ ਇੰਨੇ ਸਾਲਾਂ ਤੋਂ ਹੋਈਆਂ ਨੇ ਜੀ, ਉਹਦੇ ਨਾਲ ਹੁੰਦਾ ਕਿ ਇਹ ਤਾਂ ਆਪਣੇ ਵੱਲੋਂ ਬੜੀ ਗ੍ਰੇਟਨੈਸ ਸਮਝਦੇ ਆ ਵੀ ਸਾਡੀ ਜੀ, ਵੀ ਸਾਡੀ ਸੈਂਟਰ ਨਾਲ ਸਾਂਝ ਸੀ ਤੇ ਅਸੀਂ ਇੰਨੇ ਸਾਲ ਚੋਣ ਹੀ ਨਹੀਂ ਹੋਣ ਦਿੱਤੀ, ਤੇ ਸਾਡੇ ਉਹੀ SGPC ਦੇ ਮੈਂਬਰ ਜਿਹੜੇ ਆ ਉਹੀ ਚੁਣੇ, SGPC ਦਾ ਜਿਹੜਾ ਆ ਬਾਰੇ ਡਿਸੀਜਨ ਉਹੀ ਲੈ ਰਹੇ ਹੈਗੇ ਜੀ। ਪਰ ਹੁੰਦਾ ਕੀ ਆ ਉਹਦੇ ਵਿੱਚ, ਹੁੰਦਾ ਇਹ ਹੈਗਾ ਆ ਕਿ ਫਿਰ ਇੱਜ਼ਤ ਹੀ ਨਹੀਂ ਰਹਿੰਦੀ ਜੀ।
1: ਜੀ
0: ਜਦੋਂ ਟਰਮ ਤੁਹਾਡੀ ਜਿਹੜੀ ਮੁੱਕੀ ਹੈਗੀ ਆ, ਤੁਹਾਨੂੰ ਫਿਰ ਉਸ ਨਜ਼ਰ ਨਾਲ ਦੇਖਿਆ ਹੀ ਨਹੀਂ ਜਾਂਦਾ, ਫਿਰ ਉਹਦੇ ਵਿੱਚੋਂ ਹੀ ਜਿਹੜਾ ਵਾਈਫਰਗੇਟ ਹੋ ਜਾਂਦੀ ਸੋਸਾਇਟੀ ਜੀ। ਏਦਾਂ ਹੀ ਹੁਣ ਅੰਮ੍ਰਿਤਪਾਲ ਹੁਣਾਂ ਦਾ ਧੜਾ ਵੱਖਰਾ ਬਣ ਗਿਆ ਜੀ, ਸਿੱਖ ਸੰਸਥਾਵਾਂ ਵੱਖਰੀਆਂ ਤੁਰੀਆਂ ਫਿਰਦੀਆਂ ਜੀ। ਉਹ ਕਾਰਨ ਕੀ ਹੈਗਾ ਆ ਕਿ ਇਹ ਆਪਣਾ ਮੋਹ ਪਾਸ਼ ਜਿਹੜਾ ਛੱਡਦੇ ਨੇ ਜੀ। ਏਦਾਂ ਹੀ ਇਹਨਾਂ ਦਾ ਹਰਿਆਣੇ ਨਾਲ ਹਾਲ ਆ ਜੀ।
1: ਜੀ
0: ਸੋ ਇਸ ਕਰਕੇ ਜਿਹੜਾ ਆ ਹਰਿਆਣੇ ਦਾ ਜਿਹੜਾ ਆ ਉਹ ਸਰ ਚੰਗੀ ਰਹਿਣਗੇ ਜੇ ਗ੍ਰੇਸਫੁਲੀ ਉਹਨਾਂ ਨੂੰ ਕਹਿ ਦੇਣਗੇ ਕਿ ਵੀ ਤੁਹਾਡੇ ਜਿਹੜੇ ਆ ਐਸੈਟਸ ਜਿਹੜੀਆਂ ਤੁਹਾਨੂੰ ਮੁਬਾਰਕ, ਤੇ ਤੁਸੀਂ ਆਪਣੇ ਹਿਸਾਬ ਨਾਲ ਮੈਨੇਜ ਕਰ ਲਓ
1: ਜੀ। ਬਿਲਕੁਲ,
0: ਕਿਉਂਕਿ ਹੁਣ ਜਦੋਂ ਐਕਟਿਵ ਵੱਖਰਾ ਬਣ ਗਿਆ, ਜਦੋਂ ਗੁਰੂ ਘਰ ਹੀ ਤੁਹਾਡੇ ਵੱਖਰੇ ਹੋ ਗਏ, ਤੇ ਤੁਸੀਂ ਕਿਉਂ ਮਤਲਬ ਜਿਹੜਾ ਹੈਗਾ ਧੱਕੇ ਨਾਲ ਉਹਨੂੰ ਰਿਟੇਨ ਕਰਨਾ ਚਾਹੁੰਦੇ ਹੈਗੇ ਜੀ।
1: ਜੀ ਬਿਲਕੁਲ ਜੀ, ਜੀ
0: ਜੀ ਭਾਰਤ ਸਾਹਿਬ,
1: ਥੈਂਕ ਯੂ ਸੈਣੀ ਸਾਹਿਬ, ਬਹੁਤ ਸ਼ੁਕਰੀਆ ਜੀ ਸਮਾਂ ਦੇਣ ਲਈ।
0: ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸ਼ੁਕਰੀਆ ਜੀ, ਗ੍ਰੇਟਫੁਲ।
1: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਕੁਝ ਖਬਰਾਂ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਆਸਟ੍ਰੇਲੀਆ ਦੀ ਮੈਂ ਗੱਲਬਾਤ ਕਰ ਰਿਹਾ ਸੀ, ਜਿਸ ਦੇ ਵਿੱਚ ਜਿਹੜਾ ਚੰਗਾ ਨਾਮ ਕਮਾਉਣ ਦੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਭਾਰਤੀ ਜਿਹੜੇ ਉਹਨਾਂ ਨੂੰ ਪ੍ਰਾਊਡ ਵੀ ਫੀਲ ਹੋਏਗਾ, ਪਰ ਬਹੁਤ ਸਾਰੇ ਲੋਕ ਇਹਨਾਂ ਨੂੰ ਜਿਹੜਾ ਜਾਤ ਪਾਤ ਦੇ ਨਾਲ ਲੈ ਲੈਂਦੇ ਹੈ, ਪਰ ਪੂਰਾ ਸਨਮਾਨ ਕੀਤਾ ਗਿਆ ਆਪਣਾ ਉਸ ਦੇ ਵਿੱਚ। ਅਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਜੁੜ ਰਹੇ ਨੇ ਬੁੱਲੋਵਾਲ ਵਾਲੇ, ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਡੈਨਮਾਰਕ ਤੋਂ ਬਾਈ ਜੀ ਸਵਾਗਤ ਹੈ ਜੀ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਜੀ ਆਨੰਦ ਜੀ, ਬਹਾਦਰ ਜੀ
2: ਮੇਰਾ ਹਾਸਾ ਘੜਾਉਂਦਾ ਜਦੋਂ ਆਪਣੇ ਨਾ ਦੂਜੇ ਵਕੀਲ ਸਾਹਿਬ ਨੂੰ ਉਹ ਕਿਹਾ ਸਾਨੂੰ ਮਿੰਟ ਵਾਲੀ ਗੱਲ।
1: ਹਾਂਜੀ ਹਾਂਜੀ,
2: ਭੋਰਤੀ ਉਹ ਕਿਉਂਕਿ ਨਾ ਮੈਂ ਵੀ ਸਾਰੇ ਰੇਡੀਓ ਸੁਣਦਾ ਹੁੰਦਾ, ਉਹਨਾਂ ਦਾ ਵੀ ਸੁਣਦਾ
1: ਜੀ,
2: ਮਿੰਟ ਵਾਲਾ ਵਿੱਚ ਜੀ, ਉਹ ਗੱਲ ਉਹਦੇ ਚ ਕੋਈ ਝੂਠੀ ਗੱਲ ਨਹੀਂ ਆ
1: ਜੀ।
2: ਉਹਨੇ ਨਾ ਮਤਲਬ ਗੱਲ ਨੂੰ ਜੋ ਪੂਰਾ ਗੱਲ ਘਰੋੜ ਕੇ ਦੇਖਿਆ ਨਾ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਏਦਾਂ ਹੋਣਾ ਆ।
1: ਉਹ ਕਈ ਵਾਰੀ ਨਾ ਤਕੀਆ ਕਲਾਮ ਕਹਿ ਲਓ ਨਾ, ਮੂੰਹ ਤੇ ਚੜਿਆ ਹੁੰਦਾ ਕੋਈ ਚੀਜ਼ ਦਾ, ਤੇ ਉਹ ਬਿਲਕੁਲ ਆ ਜੀ।
2: ਮੈਂ ਤੁਹਾਨੂੰ ਹੋਰ ਵੀ ਦੱਸਦਾ ਇਕੱਲਾ ਉਹ ਨੀਗਾ
1: ਜੀ,
2: ਦੋ ਤਿੰਨ ਰੇਡੀਓ ਹੈਗੇ ਕੈਨੇਡਾ ਦੇ, ਕੋਈ ਅਮੈਰੀਕਾ ਦੇ ਆ
1: ਜੀ,
2: ਤੇ ਜਿਹੜਾ ਮਰਜ਼ੀ ਸੁਣ ਲਓ ਤੁਸੀਂ, ਕਿਉਂਕਿ ਪਤਾ ਨੀ ਜਾਂ ਜਿੰਨੇ ਵੀ ਪੱਤਰਕਾਰ ਜਾਂ ਰੇਡੀਓ ਚਲਾਉਂਦੇ ਆ ਉਹਨਾਂ ਨੂੰ ਆਦਤ ਹੀ ਆ ਇਹ, ਕਿਉਂਕਿ ਆਪਣੇ ਆਪ ਨੂੰ ਕਹਿਣ ਦੀ
1: ਜੀ
2: ਮੈਂ ਸਭ ਤੋਂ ਉੱਪਰ ਮੈਂ ਹੀ ਹਾਂ।
1: ਬਿਲਕੁਲ,
2: ਜਿੰਨੇ ਵੀ ਰੇਡੀਓ ਸੁਣ ਲਈਏ ਨਾ, ਜਿੰਨੇ ਮੈਂ ਸੌਂਕ ਸੱਚੀ ਕਹਿੰਦਾ, ਮੈਨੂੰ ਸੌਂਕ ਲੱਗੇ, ਮੈਂ ਉਹਨਾਂ ਨੂੰ ਲੋਕੀ ਹਮੇਸ਼ਾ ਇੱਦੀ ਕਹਿਣਗੇ
1: ਹਾਂਜੀ,
2: ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ,
1: ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ
2: 3 ਮਹੀਨੇ ਪਹਿਲੇ ਮੈਂ ਕਹਿ ਦਿੱਤਾ ਸੀਗਾ ਆਹ ਕੰਮ ਹੋਣਾ ਆ। ਮੈਂ ਅਸੀਂ ਜਦੋਂ ਪਿਛਲੀ ਵਾਰੀ ਗੱਲ ਕੀਤੀ ਸੀ, ਮੈਂ ਉਦੋਂ ਤੁਹਾਨੂੰ ਕਿਹਾ ਸੀਗਾ ਕੰਮ ਹੋਣਾ ਆ, ਮਤਲਬ ਏਦਾਂ ਦੀ ਨਾ ਗੱਲਾਂ ਕਰਦੇ ਕੋਈ ਮੋਰਲਾ ਬੰਦਾ ਕਹਿੰਦਾ ਯਾਰ ਪਤਾ ਨੀ ਇਹਦੇ ਕਿੰਨੇ ਕੁ ਸੈੱਲ ਹੋਣਗੇ, ਜਿਹੜਾ ਸਾਰਾ ਹੀ ਪਤਾ ਪਰ ਪਰ ਪ੍ਰੋਬਲਮ ਇਹ ਹੈ ਕਿ ਪਰ ਜਿੱਦਾਂ ਨਾ ਮੈਂ ਇੱਥੇ ਕਹਿੰਦਾ ਹੁੰਦਾ ਆ ਵੀ ਜਿਹੜਾ ਮੈਨੂੰ ਹੁਣ ਕੋਈ ਬੇਵਕੂਫ ਬਣਾਵੇ ਕੋਈ ਗੱਲ ਨਾਲ, ਯਾਰ ਮੈਨੂੰ ਪਤਾ ਆਈ ਮੈਨੂੰ ਵਿੱਚ 500 ਰੁਪਇਆ ਨੀ ਬਚਿਆ, ਵੀ ਮੈਂ ਸੋਚਦਾ ਮੈਂ ਕਿਹਾ ਯਾਰ ਕਿਹਨੂੰ ਬੇਵਕੂਫ ਬਣਾਉਣ ਲੱਗਿਆ, ਮੈਂ ਵੀ ਜਨਮਾਂ ਚ ਰਹਿੰਦਾ,
1: ਬਿਲਕੁਲ
2: ਮੈਨੂੰ ਨੀ ਪਤਾ ਖਰਚਾ ਹੁੰਦਾ ਕਿੰਨਾ ਹੁੰਦਾ, 500 ਵੱਜਦਾ ਜਾਂ 5000 ਵੱਜਦਾ ਪਿੱਛੇ, ਉਹ ਮੈਨੂੰ ਵੀ ਪਤਾ ਹੀ ਨਾ, ਮੈਂ ਸਿਸਟਮ ਚ ਰਹਿੰਦਾ ਆ।
1: ਇੱਕ ਦੇਖੋ ਕਾਮਨ ਸੈਂਸ ਵੀ ਹੁੰਦੀ ਆ ਨਾ ਕਿ ਬੰਦਾ ਚਲੋ ਜਿਸ ਚੀਜ਼ ਦੇ ਨਾਲ ਹਰ ਵੇਲੇ ਘੁਲਦਾ ਆ ਜਾਂ ਗੱਲਬਾਤ ਹੁੰਦੀ ਆ, ਇੱਕ ਕਾਮਨ ਸੈਂਸ ਵੀ ਹੈਗੀ ਆ। ਇੱਥੇ ਦੇਖੋ ਬੱਚੇ ਆਪਣੇ ਜਿਹੜੇ ਨੇ ਉਹ ਗੱਲਾਂ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦੀਆਂ ਜਿਹੜੀਆਂ ਬੱਚੇ ਕਰ ਜਾਂਦੇ ਨੇ ਜੀ, ਕਈ ਵਾਰੀ ਦੰਦਾਂ ਥੱਲੇ ਜੀਭ ਆ ਜਾਂਦੀ ਆ ਵੀ ਹੈ
2: ਮੈਨੂੰ ਟਿਕਟਾਂ ਦਾ ਵੀ ਦਿੱਤਾ ਲਾਭ, ਟਿਕਟ ਲੈ ਲਾ ਸਾਡੇ ਕੋਲ, ਮੈਂ ਜਾਣਨਾ ਨੀ। ਮਤਲਬ ਇੱਕ ਮੁੰਡਾ ਆ ਉੱਥੇ ਹੋਲੈਂਡ,
1: ਹਾਂਜੀ
2: ਉਹ ਕਦੇ ਕਦੇ ਬੋਲਣਾ ਪੋਸਟ ਪਾਉਣਾ ਆਉਂਦਾ, ਉਹ ਕਰੇ ਇਹਦੇ ਖਿਲਾਫ ਹੀ ਆ। ਹੁਣ ਆਪਾਂ ਚਲੋ ਤੁਸੀਂ ਨਾਂ ਲੈ ਹੀ ਦਿੱਤਾ ਆ, ਮੈਨੂੰ ਤਾਂ ਆਰਾਮ ਲੱਗਦਾ, ਮੈਨੂੰ ਕਹਿ ਲੱਗਾ ਕਹਿਣ
1: ਜੀ।
2: ਤੇ ਉਹ ਫਿਰ ਉਹ ਕਹਿੰਦਾ ਕਹਿੰਦਾ ਇਹ ਸਵੇਰੇ ਹਲੇ ਤੱਕ ਆਪੂ ਕਹਿੰਦਾ ਰਾਜਸਥਾਨ ਤੋਂ ਗੋਡੇ ਲਿਆ ਕੇ ਚੱਕਰਾ ਫੱਟੀ ਦੱਸ ਲੋਕਾਂ ਨੂੰ ਕਹਿੰਦਾ। ਦੂਜਾ ਫਿਰ ਪਤਾ ਕੀ ਆ, ਜਿਹੜੀ ਨਾ ਉਹ ਉਦਾਹਰਣਾਂ ਦਿੰਦੇ ਹੁੰਦੇ ਆ, ਫਿਰ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਗਿਆ ਸੀਗਾ, ਇੱਕ ਸ਼ੋਹਰਤ ਇੱਕ ਜਿਹਦੀ ਕੁਰਬਾਨੀ ਇਹਨੂੰ ਕੋਈ ਕੋਈ ਸੰਭਾਲ ਸਕਦਾ ਆ।
1: ਬਹੁਤ ਕਰ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜਿੱਦਾਂ ਹੁਣ ਇੱਕ ਪਾਸੇ ਜਗਤਾਰ ਸਿੰਘ ਹਵਾਰਾ ਵਰਗੇ ਆ, ਉਹਨਾਂ ਨੇ ਕਦੀ ਜਿਕਰ ਉਹ ਨਹੀਂ ਕੀਤਾ ਕਿ ਮੈਨੂੰ ਬਾਹਰ ਕਢਾਓ ਜਾਂ ਕਿਸੇ ਹੋਰ ਜਾਂ ਕੋਈ ਹੋਰ, ਜਿੱਦਾਂ ਕਿ ਮੇਰੇ ਕੋਲ ਵੋਟਾਂ ਲੜਾਓ। ਇੱਕ ਪਾਸੇ ਸਾਡੇ ਕੋਲ ਰਾਜੂ ਹੋਣਾ, ਲੋਕਾਂ ਨੇ ਸਾਥ ਦਿੱਤਾ ਸੀ ਬਹੁਤ ਜ਼ਿਆਦਾ, ਜਦੋਂ ਝੰਡੇ ਲਾਏ
1: ਹਾਂਜੀ
2: ਕਦੀ ਕਹਿੰਦਾ ਵੋਟ ਪਾਓ ਬਾਦਲ ਨੂੰ, ਕਦੀ ਬਾਦਲ ਨੂੰ ਵੋਟ ਪਾਓ, ਕਦੀ ਅਕਾਲੀਆਂ ਨੂੰ ਵੋਟ ਪਾਓ। ਹੋਰ ਵੀ ਬੈਠੇ ਆ, ਉਸ ਤੋਂ ਜ਼ਿਆਦਾ ਲੰਮੇ ਟਾਈਮ ਦੇ ਬੈਠੇ ਅੰਦਰ, ਕੋਈ ਨੀ ਬੋਲਿਆ।
1: ਨਾਲੇ ਦੇਖੋ ਉਹ ਥੋੜਾ ਜਿਹਾ ਪੋਲੀਟੀਕਲ ਸਿਸਟਮ ਦੇ ਨਾਲ ਚੱਲਦੇ ਆ ਨਾ ਉਹ। ਇੱਕ ਤਾਂ ਉਹ ਅਮਿਤ ਸ਼ਾਹ ਨੇ ਵੀ ਕਿਹਾ ਹੋਇਆ, ਉਦੋਂ ਆਪਾਂ ਗੱਲ ਕੀਤੀ ਵੀ ਸੀ ਕਿ ਇਹ ਜਾਂ ਤਾਂ ਕਨਫੈਂਸ ਕਰ ਲੈਣ ਕਿ ਹਾਂ ਭਾਈ ਮੈਂ ਕੀਤਾ ਤਾਂ ਹੋਇਆ ਕਿ ਹਾਂ ਮੈਂ ਕੀਤਾ ਹੈ, ਅਗਲੇ ਕਹਿੰਦੇ ਆ ਤੁਸੀਂ ਮਾਫ਼ੀ ਮੰਗ ਲਓ, ਫਿਰ ਤਾਂ ਤੁਹਾਨੂੰ ਰਿਹਾਈ ਦੇ ਸਕਦੇ ਆ ਜਾਂ ਕੁਛ ਕਰ ਸਕਦੇ, ਉਹ ਅਕਸੈਪਟ ਵੀ ਨਹੀਂ ਕਰਦੇ ਨਾ।
2: ਹੋਰ ਕਿਸੇ ਦੇ ਕੋਲ ਨੀ ਚਲੇ ਜਾਂਦੇ ਅੰਦਰ ਇਹ, ਸਾਡੇ ਕੈਦੀ ਬੈਠੇ ਉਹਨਾਂ ਦੇ ਕੋਲ, ਕੱਲੇ ਰਾਜੂ ਉਹਨਾਂ ਦੇ ਕੋਲ ਕਿਉਂ?
1: ਉਹਦੀ
2: ਭੈਣ ਨੂੰ ਖੜਾ ਕੀਤਾ ਵੋਟਾਂ ਦੇ ਬਾਦਲਾਂ ਨੇ, ਬਾਦਲਾਂ ਨੇ ਖੜਾ ਕੀਤਾ ਵੋਟਾਂ ਹਾਰ ਗਈ
1: ਜੀ।
2: ਪਰ ਸਾਧ ਕਿਹਨੇ ਦਿੱਤਾ ਸੀਗਾ? ਪੂਰੇ ਪੰਜਾਬ ਨੇ ਜਦੋਂ ਝੰਡੇ ਲਾਏ ਸੀ
1: ਬਿਲਕੁਲ ਕੱਪੜਾ ਮੰਗਿਆ ਸੀ ਕੇਸਰੀ ਰੰਗ ਦਾ। ਹਾਂਜੀ ਬਿਲਕੁਲ
2: ਬਿਲਕੁਲ, ਇਸ ਕਰਕੇ ਜਿੱਦਾਂ ਨਾ ਹਮਿੰਟ ਵਾਲੇ ਦੀ ਗੱਲ ਆ, ਇਹ ਗੱਲ ਵਾਕਈ ਸਹੀ ਆ। ਉਹ ਨਾ ਬਹੁਤ ਜਾਣੇ ਜਿੱਦਾਂ ਨਾ ਕਈ ਜਦੋਂ ਤੁਸੀਂ ਖ਼ਬਰਾਂ ਪੜ੍ਹਦੇ ਹੁੰਦੇ ਆ, ਕੋਈ ਕੋਈ ਕਿਸੇ ਦਾ ਕੋਈ ਵੀ ਡਾਇਲੋਗ ਹੁੰਦਾ ਹੈ ਨਾ, ਉਹਦੇ ਮੂੰਹ ਚੋਂ ਡਾਇਲੋਗ ਵੀ ਨਹੀਂ ਪਤਾ ਚੱਲੇ ਜਦੋਂ ਕੋਈ ਗਲਤ ਕਿਸੇ ਡਾਇਲੋਗ ਮਾਰਦਾ ਨਾ। ਇੱਕ ਪਾਸੇ ਉਹ ਕਹਿੰਦਾ ਰਹਿੰਦਾ ਮੈਂ ਕਦੀ ਕੋਈ ਫਿਲਮ ਨੂੰ ਦੇਖੀ ਕਦੀ ਗਾਣਾ, ਜਦੋਂ ਉਹਨਾਂ ਨੇ ਕੋਈ ਕਵਰ ਕਰਨੀ ਆ, ਉਹਨੇ ਕਹਿਣਾ ਇੱਕ ਗਾਣਾ ਆਇਆ ਸੀਗਾ 1970 ਦੇ ਵਿੱਚ, ਯਾਰ ਜਦੋਂ 1970 ਦਾ ਗਾਣਾ ਯਾਦ ਆ ਗਿਆ ਮਤਲਬ ਸਾਰੇ ਸੁਣੇ ਉਹਨੇ।
1: ਬਿਲਕੁਲ ਹੈ ਜੀ।
2: ਫਿਰ ਉਹਨੇ ਕਬੱਡੀ ਵੀ ਖੇਡੀ, ਉਹ ਆ ਉਹਨੇ ਬਾਸਕਟਬਾਲ ਵੀ ਖੇਡਿਆ, ਉਹਨੇ ਗੁੰਡਾਗਰਦੀ ਵੀ ਕੀਤੀ ਆ, ਉਹ ਗੈਂਗਸਟਰ ਵੀ ਰਿਹਾ ਆ, ਉਹ ਅਖਬਾਰਾਂ ਚ ਵੀ ਬਹੁਤ ਚਿਰ ਹੋ ਗਿਆ ਕੰਮ ਕਰਦੇ ਨੂੰ, ਉਹ ਰਾਜਨੀਤੀ ਵੀ ਕੀਤੀ, ਉਹਨੇ ਵਾਲੀਬਾਲ ਵੀ ਖੇਡਿਆ। ਮੈਨੂੰ ਨੀ ਸਮਝ ਮੈਂ ਸਾਡੇ ਕੋਲ ਕੰਮ ਹੋਏ ਨੀ ਇੰਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ। ਉਹ ਕਈ ਵਾਰੀ ਹੁੰਦਾ ਜੀ, ਮਤਲਬ ਕਿ ਹਰ ਗੱਲ ਦੇ ਵਿੱਚ ਚਲੋ ਜਿਹੜੀ ਅਸੀਂ ਕਹਿ ਦੇ ਤਾਂ ਭਾਈ ਸਾਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਨਹੀਂ ਪਤਾ ਹੈ ਨਾ, ਐਵੇਂ ਹਰ ਪਾਸੇ ਲੱਤ ਨਾ ਫਸਾਈਏ, ਫੁੱਟਬਾਲ ਖੇਡਦੇ ਰਹੇ ਹਾਂ ਖੇਡਦੇ ਰਹੇ ਹਾਂ, ਕ੍ਰਿਕਟ ਦਾ ਬਾਰੇ ਨਹੀਂ ਪਤਾ ਨਹੀਂ ਪਤਾ ਕਹਿ ਦੇਈਦਾ ਜੀ, ਨਹੀਂ ਪਤਾ ਜੀ।
2: ਉਹਨੇ ਕ੍ਰਿਕਟ ਦਾ ਵੀ ਕਿਹਾ, ਉਹਨੇ ਜਿੰਮ ਦਾ ਵੀ ਕਿਹਾ, ਉਹਨੇ ਵਾਲੀਬਾਲ ਵੀ ਕਿਹਾ, ਉਹਨੇ ਫੁੱਟਬਾਲ ਵੀ ਕਿਹਾ, ਉਹਨੇ ਗੈਂਗਸਟਰ ਵੀ ਕਿਹਾ, ਉਹਨੇ ਪੱਤਰਕਾਰੀ ਬਹੁਤ ਹਲੋਏ ਕਰਦੇ ਨੇ, ਅਖਬਾਰਾਂ ਵੀ ਬੜਾ ਕੰਮ ਕੀਤਾ। ਉਹ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੇ ਕੰਮ ਬੰਦਾ ਕਿੱਦਾਂ ਕਰ ਸਕਦਾ ਆ।
1: ਜੀ ਜੀ ਜੀ,
2: ਜਿੱਦਾਂ ਉਹ ਤਾਂ ਉਹੀ ਗੱਲ ਹੋ ਗਈ, ਜਿੱਦਾਂ ਉਹ ਕਹਿੰਦਾ ਅਕਸ਼ੇ ਕੁਮਾਰ ਕਦੀ ਉਹ ਆਪਣੇ ਪੇ ਨੂੰ ਬਣਾਉਂਦਾ ਸੀ, ਮੇਰਾ ਪੇ ਸੀਗਾ ਵਕੀਲ ਸੀਗਾ, ਕਦੀ ਕਹਿੰਦਾ ਮੇਰਾ ਪੇ ਰੇੜੀ ਲਾਉਂਦਾ ਸੀਗਾ, ਸਮਝ ਆਉਂਦੀ ਉਹ ਪੇ ਕਰਦਾ। ਅੱਛਾ
1: ਚੰਨੀ ਸਾਹਿਬ ਵੀ ਤਾਂ ਕਹਿੰਦੇ ਸੀ ਬੱਕਰੀ ਵਿੱਚ ਬੱਕਰੀ ਵਿੱਚ ਹੋਈ ਹੈ ਸੀ, ਧਾਰਾ ਵੀ ਗੱਡੀਆਂ ਨੇ ਮੰਜਾ ਵੀ ਬਾਣ ਵਾਲਾ ਬਣਾਇਆ ਸੀ।
2: ਘਰੇਲੂ
1: ਕੰਮ ਸੀਗੇ ਜੀ ਜਿਹੜੇ ਹੱਥੀ ਕੀਤੇ, ਚਲੋ ਅੱਜ ਦੇ ਬੱਚੇ ਜਾਂ ਸਮਾਂ ਬਦਲ ਗਿਆ ਉਹ ਨਹੀਂ ਕਰਦੇ ਜਾਂ
2: ਬੱਕਰੀ ਨੀ ਚੋਈ।
1: ਬਿਲਕੁਲ ਹੈ ਜੀ, ਮਸ਼ੀਨਾਂ ਆ ਗਈਆਂ। ਹਾਂਜੀ
2: ਨਹੀਂ ਬੱਕਰੀ ਨੀ ਪਰ ਮੈਂ ਚੋਈ ਬੱਕਰੀ
1: ਜੀ।
2: ਉਹ ਮੇਰਾ ਨਾ ਹਾਸਾ ਨਿਕਲ ਗਿਆ, ਇੱਕ ਮਿੰਟ ਪੜ੍ਹਨ ਲੱਗੇ ਤੁਹਾਨੂੰ ਪਹਿਲਾਂ ਹਿਸਾਬ ਜਿਹਾ ਨੀ ਆਇਆ, ਗੱਲ ਕੀ ਸੀਗੀ ਤੁਹਾਨੂੰ ਸਮਝ ਲੱਗੀ ਲੱਗਦਾ ਪੜ੍ਹ ਕੇ?
1: ਨਹੀਂ ਮੈਂ ਪਹਿਲਾਂ ਪੜ੍ਹ ਲਿਆ ਸੀਗਾ ਕਮੈਂਟ, ਮੈਂ ਤਾਂ ਹੀ ਕਿਹਾ, ਮੈਂ ਕਿਹਾ ਥੋੜਾ ਜਿਹਾ ਸੈਣੀ ਸਾਹਿਬ ਹਾਸਾ ਠੱਟਾ ਵੀ ਕਰ ਲਈਏ ਜਾਂਦੇ ਜਾਂਦੇ। ਹਾਂਜੀ ਤਾਂ ਹੀ ਮੈਂ ਕਿਹਾ,
2: ਉਹਨਾਂ ਨੇ ਧਾਰਨਾ ਧਾਰਨਾ ਵੀ ਕੀਤਾ ਨਾ, ਚੱਲ ਜੈਂਡਰ ਦੋ ਦਿੱਤਾ ਗਿਆ ਤੁਸੀਂ।
1: ਹਾਂਜੀ ਹਾਂਜੀ, ਔਜਲਾ ਸਾਹਿਬ ਨੇ ਲਿਖਿਆ ਸੀ ਹਾਂਜੀ, ਕਿਹਾ ਤੁਸੀਂ ਵੀ ਲਾਪੇ ਕਰਨ ਜੀ। ਹਾਂਜੀ ਜੀ,
2: ਅੱਜ ਫਿਰ ਇਹਨਾਂ ਨੂੰ ਅੱਜ ਫਿਰ ਇਹਨਾਂ ਨਾਲ ਕਲੋਲ ਹੋ ਗਈ ਆ
1: ਜੀ। ਅੱਛਾ ਜੀ,
2: ਚਲੋ ਤੁਹਾਡੇ ਸੁਣਦੇ ਹਾਂ।
1: ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਸ ਜੀ ਆਪਣੇ ਬਹਾਦਰ ਸਿੰਘ ਜੀ ਜੁੜੇ ਸੀ ਡੈਨਮਾਰਕ ਤੋਂ ਤੇ ਬੁੱਲੋਵਾਲ ਵਾਲੇ, ਤੇ ਲਾਈਨਾਂ ਦੋਸਤ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 9 76 19 ਬਾਰ ਸਟੂਡੀਓ ਦਾ ਨੰਬਰ ਹੈ। ਲੋ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ, ਅੱਜ ਪੋਜ਼ਿਟਿਵ ਖਬਰਾਂ ਬਹੁਤ ਨੇ। ਬੌਂਡੀ ਬੀਚ ਦੇ ਵਿੱਚ ਜਿਹੜਾ ਸ਼ੂਟਿੰਗ ਹੋਈ ਸੀ ਪਿਛਲੇ ਸਮੇਂ ਦੇ ਦੌਰਾਨ, ਆਸਟ੍ਰੇਲੀਆ ਦੇ ਵਿੱਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਜਿਹੜੀ ਹੈ ਮਿਲੀ ਹੈ, ਸਥਾਈ ਰਿਹਾਇਸ਼ ਦਿੱਤੀ ਹੈ। ਸਿਡਨੀ ਦੇ ਬੌਂਡੀ ਬੀਚ ਦੇ ਉੱਤੇ ਹੋਈ ਭਿਆਨਕ ਹਮਲੇ ਦੇ ਦੌਰਾਨ ਜਿਹੜਾ ਸੀ ਭਾਰਤੀ ਮੂਲ ਦੇ 37 ਸਾਲਾਂ ਕੈਬ ਡਰਾਈਵਰ ਰਹਿਮਤ ਪਾਸ਼ਾ ਨੇ ਜਿਹੜਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਹਾਦਰੀ ਦੀ ਮਿਸਾਲ ਜਿਹੜੀ ਕਾਇਮ ਕੀਤੀ ਸੀ, ਉਸਨੇ ਗੋਲੀਆਂ ਦੀ ਬਰਸਾਤ ਦੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਸੀ ਅਤੇ ਕਰੀਬ 18 ਤੋਂ 20 ਲੋਕਾਂ ਦੀ ਜਾਨ ਬਚਾਉਣ ਦਾ ਜਿਹੜਾ ਸਿਹਰਾ ਹਾਸਲ ਕੀਤਾ ਹੈ। ਪਾਸ਼ਾ ਦੀ ਜਿਹੜੀ ਇਸ ਬਹਾਦਰੀ ਨੂੰ ਦੇਖਦਿਆਂ ਆਸਟ੍ਰੇਲੀਆ ਨੇ ਜਿਹੜਾ ਹੈ ਉਹਨਾਂ ਨੂੰ ਸਥਾਈ ਰਿਹਾਇਸ਼ ਦੇ ਦਿੱਤੀ ਹੈ, ਅਤੇ ਇਸ ਤੋਂ ਇਲਾਵਾ ਉਸਦੀ ਪਤਨੀ ਅਤੇ 3 ਬੱਚਿਆਂ ਦੀਆਂ ਸਥਾਈ ਰਿਹਾਇਸ਼ ਅਰਜ਼ੀਆਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਖਬਰ ਤੋਂ ਬਾਅਦ ਸਮਾਜਿਕ ਮਾਧਿਅਮਾਂ ਦੇ ਉੱਤੇ ਜਿਹੜਾ ਲੋਕਾਂ ਨੇ ਪਾਸ਼ਾ ਦੀ ਖੂਬ ਪ੍ਰਸ਼ੰਸਾ ਵੀ ਕੀਤੀ ਹੈ। ਕਈਆਂ ਨੇ ਤਾਂ ਲਿਖ ਦਿੱਤਾ ਕਿ ਉਸ ਨੂੰ ਬਹਾਦਰ ਇਨਸਾਨ ਦੇ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਹੋਰਾਂ ਨੇ ਕਿਹਾ ਕਿ ਅਜਿਹੇ ਕੰਮ ਵੱਖ-ਵੱਖ ਭਾਈਚਾਰਿਆਂ ਵਿਚਕਾਰ ਜਿਹੜਾ ਭਰੋਸਾ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹੈ, ਅਤੇ ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਸਥਾਈ ਰਿਹਾਇਸ਼ ਦੇ ਨਾਲ ਉਸ ਨੂੰ ਜਿਹੜਾ ਵਿਸ਼ੇਸ਼ ਸਨਮਾਨ ਦੇ ਨਾਲ ਵੀ ਅਤੇ ਆਰਥਿਕ ਇਨਾਮ ਵੀ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ, ਉਹ ਹੱਕਦਾਰ ਹੈ। ਵੇਰਵਿਆਂ ਦੇ ਅਨੁਸਾਰ ਰਾਹਤ ਕਾਰਜਾਂ ਦੇ ਦੌਰਾਨ ਪਾਈ ਉਸਦੀ ਜਿਹੜੀ ਸੀ ਟੋਪੀ ਨੂੰ ਸਿਡਨੀ ਦੇ ਅਜਾਇਬ ਘਰ ਦੇ ਵਿੱਚ ਰੱਖਿਆ ਜਾਵੇਗਾ, ਜੋ ਉਸ ਸਮੇਂ ਦੇ ਵਿੱਚ ਉਹਨੇ ਜੋ ਕੱਪੜੇ ਪਾਏ ਹੋਏ ਸਨ, ਕੈਪ ਲਈ ਹੋਈ ਸੀ। ਅਤੇ ਰਹਿਮਤ ਪਾਸ਼ਾ ਦਾ ਜਿਹੜਾ ਨਾਮ ਕਈ ਬਹਾਦਰੀ ਪੁਰਸਕਾਰਾਂ 'ਤੇ ਪੁਰਸਕਾਰਾਂ ਦੇ ਲਈ ਵੀ ਭੇਜਿਆ ਗਿਆ ਹੈ ਉੱਥੇ। ਕਿਆ ਬਾਤ ਹੈ ਜੀ, ਸਲਾਮ ਹੈ, ਸਲੂਟ ਹੈ ਇੱਦਾਂ ਦੇ ਦੋਸਤਾਂ ਨੂੰ, ਲੋਕਾਂ ਨੂੰ ਜਿਨ੍ਹਾਂ ਨੇ ਬਹਾਦਰੀ ਦਿਖਾਈ ਹੈ, ਜਾਨਾਂ ਬਚਾਈਆਂ ਨੇ। ਦੂਸਰੇ ਪਾਸੇ ਲੜਾਈ ਜੰਗ ਦੀ ਗੱਲ ਕਰੀਏ, ਹੌਰਮੁਜ਼ ਦੇ ਬਾਰੇ ਇਰਾਨ ਦੀ ਮੰਗ ਹੈ ਡੇਂਜਰਸ ਮਿਸਾਲ। ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਅਮਰੀਕਾ ਵਿਸ਼ੇਸ਼ ਮੰਤਰੀ ਵੱਲੋਂ ਆਸੀਅਨ ਮੁਲਕਾਂ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਏਸ਼ੀਆਈ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਹੌਰਮੁਜ਼ ਨੂੰ ਕੰਟਰੋਲ ਕਰਨ ਦੇ ਉੱਤੇ ਉੱਥੋਂ ਟੋਲ ਵਸੂਲਣ ਦੀ ਇਰਾਨ ਦੀ ਮੰਗ ਆਲਮੀ ਅਰਥਚਾਰੇ ਦੇ ਉੱਤੇ ਨੈਵੀਗੇਸ਼ਨ ਦੀ ਆਜ਼ਾਦੀ ਦੇ ਸਿਧਾਂਤ ਲਈ ਖਤਰਾ ਜਿਹੜਾ ਪੈਦਾ ਕਰੇਗੀ। ਰੂਬੀਓ ਇੱਥੇ ਜਿਹੜਾ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਵਿੱਚ ਆਸੀਅਨ ਮੁਲਕਾਂ ਦੇ ਆਪਣੇ ਹਮਰੁਤਬਾਵਾਂ ਦੇ ਨਾਲ ਸਾਲਾਨਾ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਰੂਬੀਓ ਨੇ ਕਿਹਾ ਕਿ ਵਾਸ਼ਿੰਗਟਨ ਭਾਵੇਂ ਪੱਛਮੀ ਏਸ਼ੀਆ ਦੇ ਵਿੱਚ ਜੰਗ ਦੇ ਵਿੱਚ ਰੁੱਝਿਆ ਹੋਇਆ, ਪਰ ਉਹ 100% ਆਸੀਅਨ ਮੁਲਕਾਂ ਦੇ ਨਾਲ ਹੈ, ਅਤੇ ਜੇ ਅਸੀਂ ਮੱਧ ਪੂਰਬ ਦੇ ਵਿੱਚ ਮਿਸਾਲ ਕਾਇਮ ਕਰਦੇ ਹਾਂ ਜਿੱਥੇ ਇੱਕ ਦੇਸ਼ ਦੇ ਵਿੱਚ ਫੈਸਲਾ ਕਰ ਸਕਦਾ ਹੈ ਕਿ ਉਹ ਕਿਸੇ ਕੌਮਾਂਤਰੀ ਜਲ ਮਾਰਗ ਨੂੰ ਕੰਟਰੋਲ ਕਰਨ ਜਾ ਰਿਹਾ ਹੈ ਅਤੇ ਟੋਲ ਵਸੂਲੇਗਾ, ਅਤੇ ਜੇ ਤੁਸੀਂ ਉਹਨਾਂ ਨੂੰ ਭੁਗਤਾਨ ਨਹੀਂ ਕਰਦੇ ਤਾਂ ਤੁਹਾਡੇ ਜਹਾਜ਼ ਉਡਾ ਦੇਵੇਗਾ, ਤਾਂ ਅਸੀਂ ਬਹੁਤ ਹੀ ਖਤਰਨਾਕ ਮਿਸਾਲ ਕਾਇਮ ਕਰਾਂਗੇ ਉੱਥੇ, ਜੋ ਇਸ ਖੇਤਰ ਸਣੇ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਦੁਹਰਾਈ ਜਾਵੇਗੀ। ਟਰੰਪ ਪ੍ਰਸ਼ਾਸਨ ਵੱਲੋਂ ਸਾਊਦੀ ਅਰਬ ਦੇ ਨਾਲ ਇੱਕ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਜਾਣ ਦੀ ਆਸ ਹੈ, ਜੋ ਸੰਭਾਵੀ ਤੌਰ ਦੇ ਉੱਤੇ ਸੂਬੇ ਨੂੰ ਉਸ ਦੇ ਗੈਰ ਫੌਜੀ ਪਰਮਾਣੂ ਪ੍ਰੋਗਰਾਮ ਦੇ ਲਈ ਯੂਰੇਨੀਅਮ ਭਰਪੂਰਤਾ ਦੀ ਜਿਹੜੀ ਹੈ ਸਮਰੱਥਾ ਮੁਹੱਈਆ ਕਰਾ ਸਕਦਾ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਕਿ ਅਮਰੀਕਾ ਵੱਲੋਂ ਦਸਤਖਤਸ਼ੁਦਾ ਕੋਈ ਵੀ ਸਮਝੌਤਾ ਪਰਮਾਣੂ ਪਸਾਰ ਦੇ ਵੱਲ ਨਹੀਂ ਲੈ ਕੇ ਜਾਵੇਗਾ। ਇਸ ਸਮਝੌਤੇ ਦੇ ਤਹਿਤ ਸਾਂਝੇ ਅਮਰੀਕਾ ਸਾਊਦੀ ਅਧਿਐਨ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਭਰਪੂਰਤਾ ਸਹੂਲਤ ਦੇ ਨਿਰਮਾਣ ਦੀ ਇਜਾਜ਼ਤ ਮਿਲ ਸਕਦੀ ਹੈ। ਇਹ ਪੁਸ਼ਟੀ ਫੈਸਲੇ ਤੋਂ ਜਾਣੂ ਦੋ ਵਿਅਕਤੀਆਂ ਨੇ ਕੀਤੀ ਹੈ ਜੋ ਵੇਰਵਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਅਧਿਕਾਰਤ ਨਹੀਂ ਸਨ, ਅਤੇ ਉਹਨਾਂ ਇਹ ਵੀ ਜਾਣਕਾਰੀ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦਿੱਤੀ ਹੈ, ਅਤੇ ਉਹਨਾਂ ਨੇ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਰੂਬੀਓ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਫੈਸਲੇ ਦੀ ਹੋ ਰਹੀ ਆਲੋਚਨਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਯੂਰਪੀਅਨ ਯੂਨੀਅਨ ਦੇ ਵਫਦ ਦੇ ਵੱਲੋਂ ਮਾਸ ਗ੍ਰੇਵਸ ਵਾਲੀ ਥਾਂ ਦਾ ਵਿਜ਼ਿਟ ਕੀਤਾ ਜਾ ਰਿਹਾ। ਸ਼੍ਰੀਲੰਕਾ ਦੇ ਵਿੱਚ ਲੋਕਾਂ ਨੇ ਕੌਮਾਂਤਰੀ ਏਜੰਸੀਆਂ ਤੋਂ ਜਾਂਚ ਕਰਾਉਣ ਦੇ ਲਈ ਮੁਜ਼ਾਹਰਾ ਜਿਹੜਾ ਕੀਤਾ। ਸ਼੍ਰੀਲੰਕਾ ਦੇ ਵਿੱਚ ਚੈਮਾਨੀ ਸਮੂਹਿਕ ਕਬਰਾਂ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਯੂਰਪੀਅਨ ਯੂਨੀਅਨ ਦੇ ਵਫਦ ਦਾ ਪੀੜਤ ਪਰਿਵਾਰਾਂ ਦੇ ਵੱਲੋਂ ਜ਼ੋਰਦਾਰ ਜਿਹੜਾ ਵਿਰੋਧ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਮਾਮਲੇ ਦੀ ਕੌਮਾਂਤਰੀ ਏਜੰਸੀਆਂ ਦੇ ਵੱਲੋਂ ਜਾਂਚ ਕਰਵਾਈ ਜਾਵੇ, ਅਤੇ ਸ਼੍ਰੀਲੰਕਾ ਦੇ ਉੱਤਰੀ ਜਾਫਨਾ ਜ਼ਿਲ੍ਹੇ ਦੇ ਵਿੱਚ ਸਥਿਤ ਚੈਮਾਨੀ ਦੇਸ਼ ਦੇ ਵਿੱਚ ਲਗਭਗ 3 ਦਹਾਕੇ ਲੰਮੇ ਚੱਲੀ ਖਾਨਾ ਜੰਗੀ ਦੌਰਾਨ ਲਾਪਤਾ ਹੋਏ ਨਾਗਰਿਕਾਂ ਨੂੰ ਉੱਥੇ ਦਫਨਾਉਣ ਦੇ ਕਾਰਨ ਚਰਚਾ ਦੇ ਵਿੱਚ ਰਿਹਾ ਹੈ। ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ ਐਸੋਸੀਏਸ਼ਨ ਦੇ ਬੈਨਰ ਦੇ ਹੇਠ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਔਰਤਾਂ ਅਤੇ ਪੀੜਤਾਂ ਨੇ ਹੱਥਾਂ ਦੇ ਵਿੱਚ ਤਖਤੀਆਂ ਅਤੇ ਲਾਪਤਾ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਵਫਦ ਦੇ ਵਿੱਚ ਯੂਰਪੀਅਨ ਯੂਨੀਅਨ ਸਮੇਤ ਫਰਾਂਸ, ਜਰਮਨੀ, ਇਟਲੀ ਅਤੇ ਨੀਦਰਲੈਂਡ ਦੇ ਜਿਹੜੇ ਨੇ ਸਫੀਰ ਸ਼ਾਮਲ ਸਨ। ਮਨੁੱਖੀ ਹੱਕਾਂ ਦੇ ਵਕੀਲ ਰਨੀਤਾ ਗੁਨਾਨ ਰਾਜਾ ਅਨੁਸਾਰ 93 ਦਿਨਾਂ ਦੀ ਖੁਦਾਈ ਦੇ ਦੌਰਾਨ ਹੁਣ ਤੱਕ 467 ਮਨੁੱਖੀ ਪਿੰਜਰ ਉੱਥੋਂ ਬਰਾਮਦ ਹੋ ਚੁੱਕੇ ਹੈ। ਬੀਤੇ ਦਿਨ ਵੀ 3 ਬੱਚਿਆਂ ਦੇ ਸਮੇਤ 13 ਹੋਰ ਪਿੰਜਰ ਮਿਲੇ ਸਨ। ਖੁਦਾਈ ਦੇ ਦੌਰਾਨ ਬੱਚਿਆਂ ਦੇ ਦੁੱਧ ਦੀਆਂ ਬੋਤਲਾਂ, ਸਕੂਲੀ ਬੈਗ, ਖਿਡੌਣੇ ਤੇ ਸੜੀਆਂ ਹੱਡੀਆਂ ਵੀ ਜਿਹੜੀਆਂ ਬਰਾਮਦ ਹੋਈਆਂ ਨੇ ਤੇ ਫਰਵਰੀ 2025 ਦੇ ਵਿੱਚ ਉਸਾਰੀ ਦੇ ਕੰਮਾਂ ਦੇ ਦੌਰਾਨ ਉੱਥੋਂ ਪਹਿਲੀ ਵਾਰ ਜਿਹੜਾ ਪਿੰਜਰ ਉੱਥੇ ਮਿਲਿਆ ਸੀ। ਆਖਰੀ ਖਬਰਾਂ ਵੱਲ ਨੂੰ ਵਧੀਏ ਤੇ ਭਾਰਤ ਤੇ ਨਿਊਜ਼ੀਲੈਂਡ ਨੇ ਇਤਿਹਾਸਕ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਹਸਤਾਖਰ ਕਰ ਦਿੱਤੇ ਹੈ ਤੇ ਰਿਸ਼ਤੇ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਦਰਜਾ ਦਿੱਤਾ ਗਿਆ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊਜ਼ੀਲੈਂਡ ਦੀ ਇਤਿਹਾਸਕ ਫੇਰੀ ਜੋ ਕਿ 40 ਸਾਲਾਂ ਦੇ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ ਹੈ, ਉਹਨੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾ ਦਿੱਤਾ ਹੈ ਉੱਚਾ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਜਿਹੜੀ ਮੇਜ਼ਬਾਨੀ ਦੇ ਵਿੱਚ ਦੋਵਾਂ ਨੇਤਾਵਾਂ ਨੇ 2030 ਤੱਕ ਦਾ ਰੋਡ ਮੈਪ ਬਣਾਇਆ। ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਦੇ ਉੱਤੇ ਦਸਤਖਤ ਕੀਤੇ ਹੈ। 10 ਦੁਵੱਲੇ ਸਮਝੌਤਿਆਂ ਨੂੰ ਅੰਤਮ ਰੂਪ ਦਿੱਤਾ ਗਿਆ। ਨਾਲ ਹੀ ਮੁੱਖ ਖੇਤਰਾਂ ਦੇ ਵਿੱਚ 8 ਨਵੀਆਂ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਨੇ। ਇਸ ਨਵੇਂ FTA ਦਾ ਜਿਹੜਾ ਉਦੇਸ਼ ਹੈ, ਨਿਵੇਸ਼ ਨੂੰ ਉਤਸ਼ਾਹਿਤ ਕਰਕੇ, ਬਾਜ਼ਾਰ ਪਹੁੰਚ ਦੇ ਵਿੱਚ ਸੁਧਾਰ ਕਰਕੇ ਤੇ ਕਸਟਮ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇ। 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ ਨਿਊਜ਼ੀਲੈਂਡ ਡਾਲਰ ਜਿਹੜਾ 7 ਬਿਲੀਅਨ ਕਰਨਾ ਹੈ। PAR ਤੋਂ ਇਲਾਵਾ ਦੋਵਾਂ ਦੇਸ਼ਾਂ ਨੇ 100 ਸਾਲ ਦੀ ਏਕਤਾ ਦੇ ਰਾਹੀਂ ਖੇਡ 2026 ਪਹਿਲਕਦਮੀ ਦੇ ਤਹਿਤ ਖੇਤੀਬਾੜੀ, ਖਾਸ ਕਰਕੇ ਡੇਅਰੀ, ਕੀਵੀ ਫਰੂਟ ਜਿਹੜਾ ਹੈ, ਅਤੇ ਤਕਨਾਲੋਜੀ ਟ੍ਰਾਂਸਫਰ ਦੇ ਨਾਲ ਨਾਲ ਸਿੱਖਿਆ, ਅੰਟਾਰਕਟਿਕ ਖੋਜ, ਆਫਤ ਪ੍ਰਬੰਧਨ ਅਤੇ ਖੇਡਾਂ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕੀਤਾ ਹੈ। ਇੱਕ ਪਾਸੇ ਦੇਖੋ ਇਹਨਾਂ ਚੀਜ਼ਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੈ, ਦੂਸਰੇ ਪਾਸੇ ਸਿਰਫ ਅਮੈਰੀਕਾ ਨੂੰ ਜ਼ਰੂਰ ਟਾਰਗੇਟ ਕੀਤਾ ਜਾਂਦਾ ਹੈ, ਕਿਉਂਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜਾ ਕੁਝ MOU ਜਿਹੜੇ ਸਾਈਨ ਹੋ ਰਹੇ ਨੇ ਜਾਂ ਡੀਲ ਹੋ ਰਹੀ ਹੈ, FTA ਜਿਹੜੇ ਸਮਝੌਤੇ ਹੋ ਰਹੇ ਨੇ। ਆਉਂ ਪਿਛਲੇ ਦਿਨਾਂ ਦੇ ਵਿੱਚ ਦੇਖੋ ਇੰਗਲੈਂਡ ਦੇ ਨਾਲ ਹੋਇਆ ਅਤੇ ਉਹ ਵੀ ਲਾਗੂ ਹੋ ਗਿਆ, ਅਤੇ ਅੱਜ ਨਿਊਜ਼ੀਲੈਂਡ ਦੇ ਨਾਲ ਹੋਇਆ, ਉਹ ਵੀ ਲਾਗੂ ਹੋ ਗਿਆ। ਅਤੇ ਸਿਰਫ ਅਤੇ ਸਿਰਫ ਅਮੈਰੀਕਾ ਨੂੰ ਜ਼ਰੂਰ ਆਪਾਂ ਦੇਖਦੇ ਹਾਂ, ਪਰ ਇਹਨੇ ਛੋਟੇ ਹੋਰ ਮੁਲਕ ਜਿਹੜੇ ਨੇ ਉਹਨਾਂ ਦੇ ਨਾਲ ਸਮਝੌਤੇ ਕੀਤੇ ਜਾ ਰਹੇ ਹੈ, ਉਹਦੀ ਗੱਲ ਨਹੀਂ ਹੁੰਦੀ ਪਈ ਹੈ। ਨਵੇਂ ਸਮੁੰਦਰੀ ਸਮਝੌਤਿਆਂ ਦੇ ਵਿੱਚ ਜਲ ਸੈਨਾ, ਲੌਜਿਸਟਿਕਸ ਸਹਾਇਤਾ, ਸਾਲਾਨਾ ਸਮੁੰਦਰੀ ਸੁਰੱਖਿਆ ਸੰਵਾਦ ਅਤੇ ਅੱਤਵਾਦ ਵਿਰੋਧੀ ਸਾਂਝੇ ਕਾਰਜ ਸਮੂਹ ਰਾਹੀਂ ਰੱਖਿਆ ਅਤੇ ਸੁਰੱਖਿਆ ਸੰਬੰਧਾਂ ਨੂੰ ਕਾਫ਼ੀ ਮਜ਼ਬੂਤ ਕੀਤਾ ਗਿਆ। ਦੋਵਾਂ ਆਗੂਆਂ ਨੇ ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ ਪੈਸੇਫਿਕ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ ਸੁਧਾਰੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਅਤੇ ਪਰਮਾਣੂ ਸਪਲਾਇਰ ਸਮੂਹ NSG ਦੇ ਵਿੱਚ ਭਾਰਤ ਦੇ ਦਾਖਲੇ ਦਾ ਸਮਰਥਨ ਵੀ ਕਰ ਦਿੱਤਾ ਹੈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਕੀਤੀ ਦਖਲ ਅੰਦਾਜ਼ੀ ਤਾਂ ਕਹਿੰਦੇ ਮਿਲੇਗੀ ਸਖ਼ਤ ਸਜ਼ਾ। ਫਰਾਂਸ ਨੇ ਇਹ ਜਿਹੜੀ ਹੈ ਗੱਲਬਾਤ ਕਹਿ ਦਿੱਤੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲੋਰੇਟ ਨੁਨੇਜ਼ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵੱਲੋਂ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਅਜਿਹਾ ਕਰਨ ਵਾਲਿਆਂ ਦੇ ਲਈ ਸਜ਼ਾਵਾਂ ਨੂੰ ਸਖ਼ਤ ਕੀਤਾ ਜਾਵੇਗਾ। ਨੁਨੇਜ਼ ਨੇ ਬੁੱਧਵਾਰ ਬੀਤੇ ਕੱਲ੍ਹ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਅੱਜ ਸਵੇਰੇ ਮੈਂ ਮੰਤਰੀ ਪਰਿਸ਼ਦ ਸਾਹਮਣੇ ਇੱਕ ਬਿੱਲ ਪੇਸ਼ ਕੀਤਾ ਹੈ ਜਿਸਦੇ ਵਿੱਚ ਕੈਦ ਦੀ ਜਿਹੜੀ ਸਜ਼ਾ ਨੂੰ 1 ਸਾਲ ਤੋਂ ਵਧਾ ਕੇ 3 ਸਾਲ ਅਤੇ ਜੁਰਮਾਨੇ ਨੂੰ 15,000 ਯੂਰੋ ਤੋਂ ਵਧਾ ਕੇ 45,000 ਯੂਰੋ 51,300 ਡਾਲਰ ਕਰਨ ਦਾ ਪ੍ਰਸਤਾਵ ਰੱਖਿਆ। ਇੱਕ ਸੁਤੰਤਰ ਕਮਿਸ਼ਨ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੇ ਨੇ ਜਿਸਦਾ ਕੰਮ ਚੋਣ ਪ੍ਰਕਿਰਿਆ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲਿਆਂ ਦੇ ਬਾਰੇ ਜਨਤਾ ਨੂੰ ਸੂਚਿਤ ਕਰਨਾ ਹੋਵੇਗਾ। ਫਰਾਂਸ ਦੇ ਵਿੱਚ ਰਾਸ਼ਟਰਪਤੀ ਚੋਣਾਂ 18 ਅਪ੍ਰੈਲ 2027 ਨੂੰ ਹੋਣੀਆਂ ਨੇ। ਜੇਕਰ ਲੋੜ ਪਈ ਤਾਂ ਦੂਜਾ ਦੌਰ 2 ਮਈ ਨੂੰ ਜਿਹੜਾ ਹੋਵੇਗਾ ਅਤੇ ਮੌਜੂਦਾ ਫਰਾਂਸੀਸੀ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਚੋਣ ਨਹੀਂ ਲੜ ਸਕਣਗੇ ਕਿਉਂਕਿ ਉਹ ਪਹਿਲਾਂ ਹੀ ਜਿਹੜਾ ਆਪਣਾ ਲਗਾਤਾਰ ਦੂਜਾ ਕਾਰਜਕਾਲ ਪੂਰਾ ਕਰ ਚੁੱਕੇ ਨੇ ਅਤੇ ਕਰ ਰਹੇ ਨੇ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਭੇ ਦੀਆਂ ਖਬਰਾਂ ਅਤੇ ਫਰਾਂਸ ਤੋਂ ਪੁਰੇਵਾਲ ਸਾਹਿਬ ਵੀ ਜੁੜੇ ਆ ਅਤੇ ਉਹਨਾਂ ਦੇ ਮੁਲਕ ਦੀ ਖਬਰ ਵੀ ਹੈ ਅਤੇ ਫਰਾਂਸ ਦੇ ਵਿੱਚ ਐਲਾਨ ਕਰ ਦਿੱਤਾ ਜੀ ਅਗਲਿਆਂ ਨੇ, ਅਤੇ ਜੇ ਕਹਿੰਦੇ ਨੇ ਬਾਹਰੋਂ ਦਖਲਅੰਦਾਜ਼ੀ ਹੋਈ ਹੋਰ ਮੁਲਕਾਂ ਦੀ ਸਾਡੀਆਂ ਚੋਣਾਂ ਦੇ ਦੌਰਾਨ ਤੇ ਭਾਈ ਵੱਡੇ ਜੁਰਮਾਨੇ ਲੱਗਣਗੇ। 15,000 ਯੂਰੋ ਪਹਿਲਾਂ ਦਾ ਜੁਰਮਾਨਾ ਹੈ ਅਤੇ ਉਹਨੂੰ ਵਧਾ ਕੇ 45,000 ਯੂਰੋ ਕਰ ਦਿੱਤਾ ਜਾਵੇਗਾ। ਅਤੇ ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਭੇ ਦੀਆਂ ਖਬਰਾਂ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ +358 44 976 19। ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ, ਅਤੇ ਸਾਰੇ ਸੱਜਣਾਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਕਹਿੰਦੇ ਨਮਸਕਾਰ ਹੈ ਜੀ। ਅਤੇ ਪੁਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਫਰਾਂਸ ਤੋਂ। ਬਹਾਦਰ ਵੀਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਆਪਣੇ ਔਜਲਾ ਸਾਹਿਬ ਲਿਖਦੇ ਆ ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਹੋਰ ਅਗਲੇ ਸੁਨੇਹੇ ਨੇ ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਦੇ, ਕਹਿੰਦੇ ਨੇ ਕਿ ਗੱਲ ਤੋਰੋ ਬਸ ਮੁੱਦੇ 'ਚੋਂ ਮੁੱਦਾ ਉੱਠ ਗਿਆ ਕਹਿੰਦੇ ਜੀ। ਅਤੇ ਬਹਾਦਰ ਵੀਰ ਜੀ ਸਤਿ ਸ਼੍ਰੀ ਅਕਾਲ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਪੀ ਆਰ ਭਾਰਤ ਸਾਹਿਬ, ਹਾਂਜੀ ਪੀ ਆਰ ਜੀ ਬਿਲਕੁਲ ਜੀ, ਉੱਥੇ ਪੀ ਆਰ ਦੇ ਦਿੱਤੀ ਹੈ ਪਰਮਾਨੈਂਟ ਰੈਜ਼ੀਡੈਂਸੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ, ਅਤੇ ਪਰਿਵਾਰ ਨੂੰ ਵੀ ਦੇਣ ਦੀ ਜਿਹੜੀ ਪੂਰੀ ਯੋਜਨਾ ਬਣ ਚੁੱਕੀ ਹੈ ਜੀ। ਅਤੇ ਵਧੀਆ ਵਿਚਾਰ ਦੋਹਾਂ ਵੀਰਾਂ ਵੱਲੋਂ, ਕਹਿੰਦੇ ਨੇ ਐਪਰੀਸ਼ੀਏਟ ਕਰਦੇ ਆ ਔਜਲਾ ਸਾਹਿਬ ਅਤੇ ਰਾਜਨ ਜੀ ਨੂੰ ਅਤੇ ਮੈਨੂੰ ਨਾਲ, ਅਤੇ ਸ਼ੁਕਰੀਆ ਵੀਰ ਜੀ ਕਹਿੰਦੇ ਨੇ। ਅਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ, ਰਾਜਨ ਸੈਣੀ ਸਾਹਿਬ ਕਹਿੰਦੇ ਵੀਰ ਜੀ ਤੁਸੀਂ ਮਿੰਟੂ ਖਿਲਾਫ ਮਾਹੌਲ ਬਣਾ ਦੇਣਾ ਜੀ, ਹੱਸ ਰਹੇ ਨੇ ਜੀ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਹਿੰਦੇ ਆ ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਅਤੇ ਗੁਲਾਬ ਦੇ ਫੁੱਲ ਭੇਜੇ ਆ। ਅਤੇ ਇਸੇ ਤਰ੍ਹਾਂ ਹੀ ਉੱਪਰ ਜਿਹੜੇ ਨੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਆਪਣੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ, ਨਵਦੀਪ ਬਾਈ ਜੀ ਦਿੱਲੀ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ। ਅਤੇ ਇਸੇ ਤਰ੍ਹਾਂ ਪਰਮਿੰਦਰ ਜੀ ਫਗਵਾੜੇ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ, ਪਿਆਰਿਓ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਜੀ। ਅਤੇ ਲਓ ਦੋਸਤੋ, ਅੱਜ ਥੋੜ੍ਹੇ ਦੋਸਤ ਘੱਟ ਨੇ ਜੀ ਨਾਲ, ਚਲੋ ਕੋਈ ਨਹੀਂ, ਆਪਾਂ ਆਪਣਾ ਫਰਜ਼ ਨਿਭਾਉਣਾ ਹੈ, ਦੁਨੀਆਦਾਰਾ ਦੁਨੀਆ ਦੇ ਤੋਂ ਫਰਜ਼ ਨਿਭਾਈ ਜਾ, ਜੋ ਕੁਝ ਹੁੰਦਾ ਹੈ ਹੋ ਕੇ ਰਹਿੰਦਾ ਹੈ, ਅਤੇ ਆਪਣਾ ਫਰਜ਼ ਨਿਭਾਈ ਜਾ। ਲਓ ਦੋਸਤੋ ਗੱਲ ਕਰਦੇ ਹਾਂ, ਪਹਿਲਾਂ ਗੱਲ ਕੀਤੀ ਹੈ ਜੀ ਬੀਬੀਆਂ ਦੇ ਸੁਪਨੇ ਚਕਣਾ ਚੂਰ ਹੋ ਚੁੱਕੇ ਹੈ, ਅਤੇ ਦੂਸਰੇ ਪਾਸੇ ਗੱਲ ਕੀਤੀ ਸੀ ਕੋਕਰੋਚਾਂ ਦੇ ਉੱਤੇ NSA ਲੱਗਣ ਦੀ ਗੱਲ ਕੀਤੀ ਹੈ, ਵਿਸਤਾਰ ਦੇ ਵਿੱਚ ਖਬਰਾਂ ਕੀਤੀਆਂ ਨੇ। ਅਤੇ ਦੂਸਰੇ ਪਾਸੇ ਆਪਣੇ ਇਰਾਨ ਨੇ ਜਿਹੜੀ ਹੈ ਅਮਰੀਕਾ ਨੂੰ ਚੇਤਾਵਨੀ ਦੇ ਦਿੱਤੀ ਹੈ। ਲਓ ਦੋਸਤੋ, ਅਤੇ ਗੱਲ ਕਰਦੇ ਹਾਂ ਅੱਗੇ ਤੁਹਾਡੇ ਨਾਲ, ਜਿਸ ਦੇ ਵਿੱਚ ਬਾਤ ਪਾਉਂਦੇ ਹਾਂ, ਇੱਕ ਵੈਸੇ ਖਬਰ ਮੰਦਭਾਗੀ ਵੀ ਆ ਰਹੀ ਹੈ। ASI ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ, ਕਥਿਤ ਵੀਡੀਓ ਵਾਇਰਲ ਹੋਈ ਹੈ ਅਤੇ 7 ਵਿਅਕਤੀਆਂ ਦੇ ਉੱਤੇ ਦੋਸ਼ ਲਗਾਏ ਨੇ, ਇਹ ਖਬਰ ਆ ਰਹੀ ਹੈ ਜੀ ਆਪਣੀ, ਆਈ ਹੈ ਜੀ ਹੈਲਪ ਨੰਬਰ ਜਿਹੜਾ 112 ਹੈ, ਫਿਰੋਜ਼ਪੁਰ ਤੋਂ ਖਬਰ ਲੱਗੀ ਹੈ। 112 ਹੈਲਪਲਾਈਨ ਦੇ ਵਿੱਚ ਮੱਖੂ ਵਿਖੇ ਤਾਇਨਾਤ ਇੱਕ ਸਹਾਇਕ ਥਾਣੇਦਾਰ ASI ਗੁਰਦਿਆਲ ਸਿੰਘ, ਜੋ ਬਟਾਲਾ ਦਾ ਰਹਿਣ ਵਾਲਾ ਹੈ, ਉਹਨੇ ਅੱਜ ਤੜਕੇ ਹਰੀਕੇ ਹੈੱਡ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਗੁਰਦਿਆਲ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤਾ ਕਥਿਤ ਵੀਡੀਓ ਸੰਦੇਸ਼ ਹੈ ਉਹਨੇ। ਗੁਰਦਿਆਲ ਸਿੰਘ ਦਾ ਇੱਕ ਕਥਿਤ ਵੀਡੀਓ ਸੰਦੇਸ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਉਸ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਸੀ। ਇਸ ਵੀਡੀਓ ਦੀ ਪ੍ਰਮਾਣਿਕਤਾ ਅਤੇ ਇਸ ਦੇ ਵਿੱਚ ਕੀਤੇ ਗਏ ਦਾਅਵਿਆਂ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸਾਜ਼ਿਸ਼, ਬਲੈਕਮੇਲਿੰਗ ਅਤੇ ਝੂਠੇ ਦੋਸ਼ਾਂ ਦੇ ਇਲਜ਼ਾਮ ਲਗਾਏ ਸਨ। ਇਸ ਕਥਿਤ ਵੀਡੀਓ ਦੇ ਵਿੱਚ ASI ਗੁਰਦਿਆਲ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਦੇ ਵੱਲੋਂ ਉਸ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ, ਤੇ ਉਸਨੇ ਵੀਡੀਓ ਦੇ ਵਿੱਚ 7 ਵਿਅਕਤੀਆਂ ਦੇ ਨਾਮ ਲੈਂਦਿਆਂ ਦੋਸ਼ ਲਗਾਇਆ ਕਿ ਉਸ ਖਿਲਾਫ਼ ਸਾਜ਼ਿਸ਼ ਰਚ ਰਹੇ ਸਨ ਅਤੇ ਉਸ ਤੋਂ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ। ਵੀਡੀਓ ਦੇ ਵਿੱਚ ਉਸਨੇ ਕਿਹਾ ਕਿ ਜੇਕਰ ਉਸ ਦੇ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਉਕਤ 7 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ASI ਨੇ ਵੀਡੀਓ ਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਇਹ ਸਾਰਾ ਵਿਵਾਦ ਉਸ ਦੀ ਪਤਨੀ ਦੇ ਵੱਲੋਂ ਸਥਾਨਕ ਨਗਰ ਨਿਗਮ ਚੋਣ ਲੜਨ ਤੋਂ ਬਾਅਦ ਸ਼ੁਰੂ ਹੋਇਆ। ਉਸਨੇ ਆਪਣੇ ਉੱਤੇ ਝੂਠੇ ਦੋਸ਼ ਲਗਾਏ ਜਾਣ, ਸੋਸ਼ਲ ਮੀਡੀਆ ਦੇ ਉੱਤੇ ਬਦਨਾਮ ਕਰਨ ਅਤੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤੇ ਜਾਣ ਦੇ ਵੀ ਇਲਜ਼ਾਮ ਜਿਹੜੇ ਲਗਾਏ ਨੇ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸ਼ੁਰੂ ਕੀਤੀ ਹੈ। ASI ਗੁਰਦਿਆਲ ਸਿੰਘ ਵੱਲੋਂ ਵੀਡੀਓ ਦੇ ਵਿੱਚ ਲਗਾਏ ਗਏ ਦੋਸ਼ਾਂ ਦੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਨਾਮਜ਼ਦ ਵਿਅਕਤੀਆਂ ਦੇ ਨਾਲ ਸੰਪਰਕ ਹੋ ਸਕਿਆ। ਥਾਣਾ ਮੱਖੂ ਦੇ SHO ਜਤਿੰਦਰ ਸਿੰਘ ਦੇ ਵੱਲੋਂ ASI ਗੁਰਦਿਆਲ ਸਿੰਘ ਦੀ ਨਹਿਰ ਦੇ ਵਿੱਚ ਛਾਲ ਮਾਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਅਤੇ ਹੋ ਸਕੇਗੀ। ਮੰਦਭਾਗਾ ਹੈ ਜੀ, ਦੇਖੋ ਡਿਊਟੀ ਚੰਗੇ ਜੋਬਾਂ ਦੇ ਉੱਤੇ ਲੱਗੇ ਆ ਪਰ ਫਿਰ ਵੀ ਹਾਲਾਤ ਇਹ ਨੇ ਜੀ, ਸੁਸਾਈਡ ਕਰ ਲੈਣਾ, ਆਤਮ ਹੱਤਿਆ ਕਰ ਲੈਣਾ ਚੰਗੀ ਗੱਲ ਨਹੀਂ ਹੈ। ਲਓ ਦੋਸਤੋ ਇੱਕ ਗੱਲ ਸਾਂਝੀ ਕਰਦੇ ਹਾਂ ਅਤੇ ਫਿਰ ਆਗਿਆ ਵੱਲ ਨੂੰ ਵਧਾਂਗੇ। ਗੱਲ ਹੈ ਜੀ ਗਿਆਨ ਦਾ ਅਸਲ ਆਧਾਰ। ਗਿਆਨ ਦਾ ਅਸਲ ਆਧਾਰ ਸੁਣਨਾ, ਸਮਝਣਾ ਅਤੇ ਸੰਵਾਦ। ਮੁਲਕ ਸਿੰਘ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਤੇ ਦੁਆਬਾ ਰੇਡ ਦਾ ਮੰਚ ਗੱਲਬਾਤ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ। ਕਹਿੰਦੇ ਨੇ ਕਿ ਕਿਸੇ ਵੀ ਸਮਾਜ ਦੀ ਸਿੱਖਿਆ ਦਾ ਉਦੇਸ਼ ਸਿਰਫ ਪੜ੍ਹਨਾ ਲਿਖਣਾ ਸਿਖਾਉਣਾ ਨਹੀਂ ਹੁੰਦਾ। ਸਿੱਖਿਆ ਦਾ ਜਿਹੜਾ ਅਸਲ ਮਕਸਦ ਹੈ ਮਨੁੱਖ ਦੇ ਵਿੱਚ ਅਜਿਹੀ ਸਮਰੱਥਾ ਪੈਦਾ ਕਰਨਾ ਕਿ ਉਹ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਸਮਝ ਸਕੇ, ਉਸਦੇ ਬਾਰੇ ਤਰਕ ਕਰ ਸਕੇ, ਸਵਾਲ ਪੁੱਛ ਸਕੇ, ਸਵਾਲ ਕਰ ਸਕੇ, ਦੂਜੇ ਦੇ ਵਿਚਾਰਾਂ ਨੂੰ ਸੁਣ ਸਕੇ ਤੇ ਲੋੜ ਪੈਣ ਦੇ ਉੱਤੇ ਆਪਣੇ ਵਿਚਾਰ ਵੀ ਬਦਲ ਸਕੇ। ਇਸ ਅਰਥ ਦੇ ਵਿੱਚ ਸਿੱਖਿਆ ਕੇਵਲ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਆਪਣੇ ਆਪ ਨੂੰ ਲਗਾਤਾਰ ਵਿਕਸਿਤ ਕਰਨ ਦੀ ਜਿਹੜੀ ਪ੍ਰਕਿਰਿਆ ਹੈ। ਪੁਰਾਤਨ ਸਮਾਜਾਂ ਦੇ ਵਿੱਚ ਸਿੱਖਿਆ ਦਾ ਕੋਈ ਵੱਖਰਾ ਸੰਸਥਾਗਤ ਢਾਂਚਾ ਨਹੀਂ ਸੀ। ਪਰਿਵਾਰ, ਭਾਈਚਾਰਾ, ਕੰਮ ਧੰਦਾ ਤੇ ਸਮਾਜਿਕ ਜੀਵਨ ਹੀ ਸਿੱਖਾਂ ਦੇ ਮੁੱਖ ਸਾਧਨ ਸਨ। ਬੱਚਾ ਆਪਣੇ ਵੱਡਿਆਂ ਨੂੰ ਦੇਖ ਕੇ ਸਿੱਖਦਾ ਸੀ। ਖੇਤੀ, ਕਾਰੀਗਰੀ, ਸੰਗੀਤ, ਲੋਕ ਬੁੱਧੀ, ਜੀਵਨ ਮੁੱਲ, ਇਹ ਸਭ ਜੀਵਨ ਤੇ ਤਜ਼ਰਬਿਆਂ ਦੇ ਰਾਹੀਂ ਅੱਗੇ ਵੱਧਦੇ ਸਨ। ਇਸ ਪ੍ਰਕਿਰਿਆ ਦੇ ਵਿੱਚ ਸਵਾਲ ਵੀ ਹੁੰਦੇ ਸੀ, ਰੀਸ ਵੀ ਤੇ ਸਾਂਝਾ ਅਨੁਭਵ ਵੀ ਹੁੰਦਾ ਸੀ। ਸਮੇਂ ਦੇ ਨਾਲ ਨਾਲ ਸਕੂਲ, ਕਾਲਜ, ਯੂਨੀਵਰਸਿਟੀਆਂ ਆ ਗਈਆਂ, ਖੋਜ ਸੰਸਥਾਵਾਂ ਬਣ ਗਈਆਂ। ਇਸ ਦੇ ਨਾਲ ਮਨੁੱਖੀ ਸੱਭਿਆਚਾਰ ਨੂੰ ਬਹੁਤ ਵੱਡਾ ਲਾਭ ਹੋਇਆ, ਗਿਆਨ ਨੂੰ ਜਿਹੜਾ ਵਿਸਤਾਰ ਮਿਲ ਗਿਆ। ਵਿਸਥਿਤ ਢੰਗ ਦੇ ਨਾਲ ਸੰਭਾਲਣਾ, ਉਸਦੀ ਜਾਂਚ ਕਰਨਾ, ਨਵੀਆਂ ਖੋਜਾਂ ਨੂੰ ਅੱਗੇ ਵਧਾਉਣਾ ਮੁਮਕਿਨ ਹੋ ਗਿਆ। ਵਿਗਿਆਨ, ਤਕਨਾਲੋਜੀ ਤੇ ਚਿਕਿਤਸਾ ਵਰਗੇ ਖੇਤਰਾਂ 'ਚ ਹੋਈ ਤਰੱਕੀ ਇਸੇ ਸੰਸਥਾਬੰਧ ਦੇ ਸਿੱਖਿਆ ਦਾ ਨਤੀਜਾ ਨਿਕਲਿਆ। ਸਿੱਖਿਆ ਦਾ ਜਨਤਕ ਢਾਂਚਾ ਉਸਰਨ ਦੇ ਨਾਲ ਲਾਜ਼ਮੀ ਸਿੱਖਿਆ ਤੱਕ ਸਾਧਨਹੀਣ ਵਰਗਾ ਹੀ ਜਿਹੜਾ ਪਹੁੰਚ ਵੀ ਵਧੀ, ਪਰ ਫਿਰ ਇਸ ਵਿਕਾਸ ਦੇ ਨਾਲ ਨਾਲ ਇੱਕ ਨਵੀਂ ਚੁਣੌਤੀ ਵੀ ਪੈਦਾ ਹੁੰਦੀ ਗਈ। ਕਈ ਵਾਰ ਸਿੱਖਿਆ ਨੂੰ ਇੱਕ ਅਜਿਹੀ ਪ੍ਰਕਿਰਿਆ ਸਮਝ ਲਿਆ ਗਿਆ ਜਿਹਦੇ ਵਿੱਚ ਇੱਕ ਧਿਰ ਸਿਰਫ ਜਾਣਦੀ ਹੈ ਅਤੇ ਦੂਜੀ ਸਿਰਫ ਸਿੱਖਦੀ ਹੈ। ਇਸ ਧਾਰਨਾ ਦੇ ਵਿੱਚ ਗਿਆਨ ਦਾ ਪ੍ਰਵਾਹ ਜਿਹੜਾ ਸੀ ਮੁੱਖ ਤੌਰ ਦੇ ਉੱਤੇ ਇੱਕੋ ਦਿਸ਼ਾ ਦੇ ਵਿੱਚ ਹੁੰਦਾ ਗਿਆ। ਬ੍ਰਾਜ਼ੀਲ ਦੇ ਪ੍ਰਸਿੱਧ ਸਿੱਖਿਆ ਦਾਰਸ਼ਨਿਕ ਪਾਓਲੋ ਫਰੇਰੇ ਨੇ ਇਸ ਰੁਝਾਨ ਦੀ ਡੂੰਘੀ ਆਲੋਚਨਾ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਜੇ ਸਿੱਖਿਆ ਸਿਰਫ ਜਾਣਕਾਰੀ ਨੂੰ ਵਿਦਿਆਰਥੀਆਂ ਦੇ ਮਨ ਦੇ ਵਿੱਚ ਜਮ੍ਹਾਂ ਕਰਵਾਉਣ ਤੱਕ ਸੀਮਤ ਰਹਿ ਜਾਵੇ, ਯਾਨੀ ਕਿ ਅਪਲੋਡ ਹੀ ਕਰਨਾ ਉਹਨਾਂ ਦੇ ਵਿੱਚ, ਤੇ ਉਹ ਮਨੁੱਖ ਨੂੰ ਸੋਚਣ ਵਾਲਾ ਨਹੀਂ ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਜਿੱਦਾਂ ਆਪਣੇ ਰੱਟੇ ਲਵਾਏ ਜਾਂਦੇ ਹੈ, ਰੱਟੇ ਲਾ ਲਓ ਤੇ ਉਹ ਆਪਣੇ ਵਿੱਚ ਕੋਈ ਕ੍ਰੀਏਟਿਵਿਟੀ ਫਿਰ ਪੈਦਾ ਨਹੀਂ ਕਰ ਸਕਦਾ ਨਾ, ਆਪਣੀ ਸੋਚ ਦੇ ਨਾਲ ਕੁਝ ਹੋਰ ਨਵਾਂ ਉਸਰ ਨਹੀਂ ਸਕਦਾ, ਕਿਉਂਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਅਪਲੋਡ ਕੀਤੀਆਂ। ਜਿੱਦਾਂ ਅੱਜ AI ਹੈ, ਰੋਬੋਟ ਸਿਸਟਮ ਹੋ ਗਿਆ, ਜੋ ਉਹਦੇ ਵਿੱਚ ਸੋਫਟਵੇਅਰ ਪਾ ਦਿੱਤਾ, ਜੋ ਉਹਨੂੰ ਡਿਜ਼ਾਇਨ ਕਰ ਦਿੱਤਾ, ਉਸੇ ਮੁਤਾਬਕ ਹੀ ਉਹ ਚੱਲਦਾ ਹੈ ਅਤੇ ਮਨੁੱਖ ਵੀ ਫਿਰ ਉਸੇ ਤਰ੍ਹਾਂ ਚੱਲੇਗਾ। ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ, ਜਦੋਂ ਅਸੀਂ ਸੰਵਾਦ ਕਰਦੇ ਹਾਂ। ਜਿੱਦਾਂ ਓਚਲਾ ਸਾਹਿਬ ਨੇ ਲਿਖਿਆ ਕਿ ਗੱਲ ਦੇ ਵਿੱਚ ਉਹ ਗੱਲ ਨਿਕਲੀ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਨੇ। ਇਹ ਨਹੀਂ ਵੀ ਭਾਈ ਅਧਿਆਪਕ ਨੂੰ ਸਾਰਾ ਕੁਝ ਹੀ ਆਉਂਦਾ ਹੈ ਅਤੇ ਉਹ ਵੀ ਨਾਲ ਨਾਲ ਸਿੱਖਦਾ ਸਿੱਖ ਸਕਦਾ ਹੈ। ਇਹ ਨਹੀਂ ਵੀ ਮੈਨੂੰ ਹੀ ਪਤਾ ਸਾਰਾ ਕੁਝ, ਭਾਈ ਤੁਹਾਨੂੰ ਨਹੀਂ ਪਤਾ ਬੱਚਿਓ, ਜਾਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਦੇਖ ਲਓ। ਅਤੇ ਆਪਾਂ ਕਈ ਵਾਰੀ ਬੱਚਿਆਂ ਨੂੰ ਡਾਂਟ ਦਿੰਦੇ ਹਾਂ, ਚੁੱਪ ਕਰ, ਤੈਨੂੰ ਜ਼ਿਆਦਾ ਪਤਾ, ਮੈਂ ਤੇਰਾ ਪਿਓ ਹਾਂ, ਅਤੇ ਉਹ ਬੱਚੇ ਨੂੰ ਚੁੱਪ ਕਰਾ ਦਿੰਦੇ ਹਾਂ ਕਿਉਂਕਿ ਉਹਦੇ ਵਿੱਚ ਕ੍ਰੀਏਟਿਵਿਟੀ ਹੈ ਜਾਂ ਕੁਝ ਚੀਜ਼ਾਂ ਨੇ, ਉਹ ਆਪਣਾ ਸੰਵਾਦ ਕਰਨਾ ਚਾਹੁੰਦਾ, ਸ਼ੋਅ ਕਰਨਾ ਚਾਹੁੰਦਾ ਹੈ, ਤੁਹਾਨੂੰ ਦੱਸਣਾ ਚਾਹੁੰਦਾ ਹੈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ, ਪਰ ਉਹਨੂੰ ਅਸੀਂ ਚੁੱਪ ਕਰਾ ਦਿੰਦੇ ਹਾਂ। ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾਉਂਦੀ ਹੈ ਅਤੇ ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਹੈ, ਨਾ ਕਿ ਸਿਰਫ ਵਿਦਿਆਰਥੀ। ਅਧਿਆਪਕ ਸਿਖਾਉਂਦਾ ਵੀ ਹੈ ਅਤੇ ਸਿੱਖਦਾ ਵੀ ਹੈ, ਵਿਦਿਆਰਥੀ ਸਿੱਖਦਾ ਵੀ ਹੈ ਅਤੇ ਆਪਣੀ ਅਨੁਭਵਾਂ ਦੇ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਸੰਪੰਨ ਵੀ ਕਰਦਾ ਹੈ। ਫਰੇਰੇ ਦੀ ਇਹ ਗੱਲ ਅੱਜ ਵੀ ਓਨੀ ਹੀ ਢੁਕਵੀਂ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਹਰ ਵਿਚਾਰ ਬਰਾਬਰ ਸਹੀ ਹੈ ਜਾਂ ਹਰ ਰਾਏ ਨੂੰ ਬਿਨਾਂ ਜਾਂਚੇ ਪਰਖੇ ਮੰਨ ਲਿਆ ਜਾਵੇ। ਸੰਵਾਦ ਦਾ ਅਰਥ ਹੈ ਇਹ ਹੈ ਕਿ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਹਰ ਭਾਗੀਦਾਰ ਨੂੰ ਇੱਕ ਮਨੁੱਖ ਦੇ ਵਜੋਂ ਸਨਮਾਨ ਦਿੱਤਾ ਜਾਵੇ ਅਤੇ ਸਮਾਜ ਨੂੰ ਸਾਂਝੇ ਤੌਰ ਦੇ ਉੱਤੇ ਹੋਰ ਡੂੰਘਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਅਸੀਂ ਕਹਿੰਦੇ ਹਾਂ ਭਾਈ ਸਾਨੂੰ ਹੀ ਪਤਾ ਸਾਰਾ ਕੁਝ, ਤੁਸੀਂ ਚੁੱਪ ਕਰਕੇ ਬੈਠੇ ਰਹੋ। ਇੱਕ ਮਹੱਤਵਪੂਰਨ ਸਵਾਲ ਇਹ ਵੀ ਉੱਠਦਾ ਹੈ, ਸਵਾਲ ਇਹ ਹੈ ਕਿ ਜੇ ਸੰਵਾਦ ਸਿੱਖਣ ਦੀ ਬੁਨਿਆਦ ਹੈ ਤਾਂ ਫਿਰ ਬਹੁਤ ਸਾਰੀਆਂ ਸਥਿਤੀਆਂ ਦੇ ਵਿੱਚ ਸੰਵਾਦ ਬਣਦਾ ਕਿਉਂ ਨਹੀਂ ਹੈ? ਅਸੀਂ ਅਕਸਰ ਇਹ ਮੰਨ ਲੈਂਦੇ ਹਾਂ ਕਿ ਜੇ ਕਿਸੇ ਵਿਅਕਤੀ ਦੇ ਕੋਲ ਗਿਆਨ ਹੈ ਤੇ ਉਹ ਉਸਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਦੂਜੇ ਤੱਕ ਪਹੁੰਚਾ ਦੇਵੇ ਤਾਂ ਸਿੱਖਣਾ ਆਪਣੇ ਆਪ ਹੋ ਜਾਵੇਗਾ। ਪਰ ਮਨੁੱਖੀ ਸਿੱਖਣ ਦੀ ਪ੍ਰਕਿਰਿਆ ਇੰਨੀ ਸੌਖੀ ਨਹੀਂ ਹੈ। ਸਿੱਖਣਾ ਕੇਵਲ ਜਾਣਕਾਰੀ ਪ੍ਰਾਪਤ ਕਰਨ ਦਾ ਨਾਮ ਨਹੀਂ, ਇਹ ਆਪਣੇ ਪੁਰਾਣੇ ਅਨੁਭਵਾਂ, ਵਿਸ਼ਵਾਸਾਂ, ਭਾਸ਼ਾ ਤੇ ਨਵੇਂ ਵਿਚਾਰਾਂ ਵਿਚਕਾਰ ਇੱਕ ਲਗਾਤਾਰ ਚੱਲਣ ਵਾਲਾ ਸੰਵਾਦ ਹੈ। ਇਹ ਨਹੀਂ ਕਿ ਸੁਣ ਲਿਆ, ਆਪਣੇ ਨਾਲ ਵੀ ਵਿਚਾਰ ਕਰਨਾ ਬਾਅਦ ਦੇ ਵਿੱਚ ਵੀ ਭਾਈ ਅੱਜ ਜੋ ਮੈਂ ਕਰਕੇ ਆਇਆ ਪ੍ਰੋਗਰਾਮ ਉਹਦੇ ਵਿੱਚੋਂ ਮੈਂ ਕੀ ਕੱਢਿਆ, ਜਾਂ ਜੋ ਮੈਂ ਕਰਕੇ ਆਇਆ ਉਹ ਠੀਕ ਕਰਕੇ ਆਇਆ, ਉਹਦੇ ਆਪਸ ਦੇ ਵਿੱਚ ਵੀ ਬਾਅਦ ਦੇ ਵਿੱਚ ਵੀ ਉਹ ਜਿਹੜੀ ਹੈ ਘੁਸਰ ਮੁਸਰ ਜਿਹੜੀ ਹੈ ਅੰਦਰਲੇ ਪਾਸੇ ਚੱਲਣੀ ਚਾਹੀਦੀ ਹੈ। ਜੇ ਕੋਈ ਗਲਤੀ ਕੀਤੀ ਹੈ ਤਾਂ ਮਾਫ਼ੀ ਵੀ ਮੰਗ ਲੈਣੀ ਚਾਹੀਦੀ, ਭਾਈ ਗਲਤ ਕਹਿ ਗਿਆ ਮੈਂ। ਇਸ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀਆਂ ਦੇ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ ਹੈ, ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ ਹੈ। ਇੱਥੋਂ ਗੱਲ ਯਾਦ ਆਉਂਦੀ ਹੈ, ਦੇਖੋ ਹੁਣ ਇਹ ਵੀ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅੱਖੀਂ ਦੇਖੀਆਂ ਨੇ, ਸਮਝੀਆਂ ਨੇ। ਹੁਣ ਮੇਰੇ ਵਰਗਾ ਇੰਡੀਆ ਦੇ ਵਿੱਚ ਪੜ੍ਹਨ ਵਾਲਾ ਨਹੀਂ ਸੀਗਾ, ਗੇਮ ਖੇਡਦਾ ਰਿਹਾ ਅਤੇ ਪਾਸ ਵੀ ਹੁੰਦੇ ਰਹੇ, ਅਤੇ ਇੱਥੇ ਆ ਕੇ ਜਦੋਂ ਪੜ੍ਹਨਾ ਪਿਆ ਅਤੇ ਪੜ੍ਹੇ, ਮਜਬੂਰੀ ਬਣ ਗਈ, ਪੜ੍ਹਨਾ ਪੈਣਾ ਸੀ, ਭਾਸ਼ਾਵਾਂ ਵੀ ਸਿੱਖੀਆਂ, ਹੋਰ ਸਾਰਾ ਕੁਝ ਕੀਤਾ, ਅੱਜ ਵੀ ਸਿੱਖੀ ਜਾ ਰਹੇ ਹਾਂ ਨਾਲ ਨਾਲ, ਅਤੇ ਕੰਮ ਵੀ ਕਰੀ ਜਾਂਦੇ ਹਾਂ, ਪੜ੍ਹੇ ਵੀ ਇੱਥੇ ਆ ਕੇ ਵੀ ਪੜ੍ਹੇ, ਸਾਰਾ ਕੁਝ ਕੀਤਾ। ਪਰ ਉੱਥੇ ਸਾਡੇ ਸਿਸਟਮ ਇੱਕੋ ਹੀ ਹੈ ਕਿ ਹਾਂ ਰੱਟਾ ਲਵਾ ਦਿਓ, ਜੇ ਇਹਨੂੰ ਨਹੀਂ ਆਉਂਦਾ ਤਾਂ ਭਾਈ ਇਹਨੂੰ ਕੁੱਟੋ ਮਾਰੋ, ਘਰੋਂ ਵੀ ਗਾਲਾਂ ਪੈਂਦੀਆਂ ਨੇ। ਪਰ ਉਹਨਾਂ ਨੂੰ ਤਰੀਕਾ ਇਹ ਨਹੀਂ ਕਿ ਜਿੱਦਾਂ ਇਹਦੇ ਵਿੱਚ ਲਿਖਿਆ ਕਿ ਚਾਹੇ ਦੋ ਵਿਅਕਤੀ ਹੈ, ਇਹਦਾ ਉਹ ਮਤਲਬ ਨਹੀਂ ਕਿ ਜੇ ਸਕੂਲ ਦੇ ਵਿੱਚ ਟੀਚਰ ਜਾਂ ਘਰ ਦੇ ਵਿੱਚ ਪੇਰੈਂਟਸ ਕੋਈ ਗੱਲ ਕਹਿੰਦੇ ਹੈ ਦੋ ਬੱਚਿਆਂ ਨੂੰ ਕਿ ਉਹ ਸੇਮ ਟੂ ਸੇਮ ਉਹ ਦੋਵੇਂ ਇੱਕੋ ਤਰ੍ਹਾਂ ਹੀ ਸਮਝ ਜਾਣ, ਕਿਉਂਕਿ ਕੁਝ ਜਿਹੜੇ ਬੱਚੇ ਹੁੰਦੇ ਹੈ ਉਹ ਸੈਂਸਿਟਿਵ ਹੁੰਦੇ ਹੈ, ਜਾਂ ਉਹਨਾਂ ਨੂੰ ਸਪੈਸ਼ਲ ਸੌਖੇ ਤਰੀਕੇ ਦੇ ਨਾਲ ਸਮਝਾਉਣ ਦੀ ਇੱਕ ਤਕਨੀਕ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਅਪਣਾਈ ਹੋਈ ਹੈ। ਜੇ ਬੱਚਾ ਨਹੀਂ ਸਮਝਦਾ ਕਲਾਸ ਦੇ ਨਾਲ ਅਤੇ ਉਹਨੂੰ ਵੱਖਰਾ ਕਰਕੇ ਅਤੇ ਉਸਨੂੰ ਸੌਖੇ ਤਰੀਕੇ ਦੇ ਵਿੱਚ ਜਿੱਦਾਂ ਉਹ ਸਮਝ ਸਕਦਾ ਹੈ ਉਹਨੂੰ ਉੱਦਾਂ ਸਮਝਾਇਆ ਜਾਂਦਾ ਹੈ, ਨਾ ਕਿ ਕੁੱਟਿਆ ਮਾਰਿਆ ਅਤੇ ਉਹਨੂੰ ਮਾੜਾ ਕਿਹਾ ਜਾਂਦਾ ਹੈ, ਉਹਦਾ ਸੈਲਫ ਕੌਨਫੀਡੈਂਸ ਥੱਲੇ ਸਿੱਟਿਆ ਜਾਂਦਾ ਹੈ। ਇਸ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ ਹੈ ਅਤੇ ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ ਹੈ ਅਤੇ ਕੋਈ ਉਸਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ। ਇਹ ਫਰਕ ਸਿਰਫ ਜਾਣਕਾਰੀ ਦੀ ਘਾਟ ਕਾਰਨ ਨਹੀਂ ਹੁੰਦਾ, ਸਗੋਂ ਇਸਦੇ ਪਿੱਛੇ ਮਨੁੱਖੀ ਮਨ ਦੀ ਜਟਲ ਜੜਾ ਬਣਤਰ ਕੰਮ ਕਰ ਰਹੀ ਹੁੰਦੀ ਹੈ। ਮਨੋਵਿਗਿਆਨ ਜਿਹੜੀ ਹੈ ਉਹ ਦੱਸਦਾ ਹੈ, ਸਾਈਕੋਲੋਜਿਸਟ ਦੱਸਦੇ ਨੇ ਜਾਂ ਮਨੋਵਿਗਿਆਨੀ ਦੱਸਦੇ ਹੈ ਕਿ ਮਨੁੱਖ ਨਵੀਂ ਜਾਣਕਾਰੀ ਨੂੰ ਕਿਸੇ ਕੋਰੇ ਕਾਗਜ਼ ਵਾਂਗ ਸਵੀਕਾਰ ਨਹੀਂ ਕਰਦਾ। ਉਹ ਹਰ ਨਵੇਂ ਵਿਚਾਰ ਦੀ ਤੁਲਨਾ ਨਾਪਦਾ ਤੋਲਦਾ ਆਪਣੇ ਪੁਰਾਣੇ ਅਨੁਭਵਾਂ ਦੇ ਨਾਲ ਕਰਦਾ ਪਿਛੋਕੜ ਦੇ ਵਿੱਚ। ਜਿੱਦਾਂ ਹੁਣ ਕੋਈ ਵੀ ਕੋਈ ਨਿਊਜ਼ ਚੱਲਦੀ ਹੈ, ਅਸੀਂ ਉਹਨੂੰ ਚੱਕ ਕੇ ਉਹ 47 ਤੱਕ ਲੈ ਜਾਂਦੇ ਹਾਂ, ਫਿਰ ਉਸ ਦੇ ਨਾਲ ਮੇਲ ਮਿਲਾਪ ਕਰਦੇ ਹਾਂ, ਪਰ ਅਸੀਂ ਉਹ ਚੀਜ਼ ਨੂੰ ਨਹੀਂ ਦੇਖਦੇ ਕਿ ਭਾਈ ਜੋ ਅੱਜ ਵਾਪਰ ਰਿਹਾ ਉਹਦੇ ਉੱਤੇ ਫੋਕਸ ਕਰਕੇ ਉਹਨੂੰ ਜਿਹੜਾ ਆਪਾਂ ਉਹਦੇ ਨਾਲ ਚੱਲੀਏ, ਅਤੇ ਅਸੀਂ ਉਹ ਫਿਰ ਲੰਬੀ ਬਹਿਸ ਦੇ ਵਿੱਚ ਪੈ ਜਾਂਦੇ ਹਾਂ ਜਾਂ ਲੰਬੀਆਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਹਾਂ, ਫਿਰ ਉਸ ਚੀਜ਼ ਦਾ ਆਪਾਂ ਹੱਲ ਕਦੇ ਵੀ ਨਹੀਂ ਕੱਢ ਸਕਦੇ। ਅਤੇ ਮਨੋਵਿਗਿਆਨੀ ਇਹ ਮੰਨਦੇ ਨੇ ਕਿ ਜੇਕਰ ਨਵੀਂ ਗੱਲ ਉਸਦੇ ਅਨੁਭਵ ਦੇ ਨਾਲ ਮੇਲ ਖਾਂਦੀ ਹੋਵੇ ਤਾਂ ਉਸਨੂੰ ਅਪਣਾਉਣਾ ਸੁਖਾਲਾ ਹੋ ਜਾਂਦਾ ਹੈ, ਪਰ ਜੇਕਰ ਉਹ ਪੁਰਾਣੀ ਸਮਝ ਦੇ ਨਾਲ ਟਕਰਾਉਂਦੀ ਹੋਵੇ ਤਾਂ ਮਨ ਦੇ ਵਿੱਚ ਸ਼ੰਕਾ ਪੈਦਾ ਹੋਣਾ ਸੁਭਾਵਿਕ ਗੱਲ ਹੈ। ਇਸ ਦੇ ਲਈ ਸੰਦੇਹ ਹਮੇਸ਼ਾ ਅਗਿਆਨਤਾ ਦੀ ਨਿਸ਼ਾਨੀ ਨਹੀਂ ਹੁੰਦਾ, ਸਗੋਂ ਕਈ ਵਾਰ ਤਾਂ ਇਹ ਸੱਚੀ ਸਿੱਖਣ ਦੀ ਜਿਹੜੀ ਹੈ ਭਾਵਨਾ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਪ੍ਰਕਿਰਿਆ ਦੇ ਵਿੱਚ ਭਾਸ਼ਾ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਭਾਸ਼ਾ ਕੇਵਲ ਜਾਣਕਾਰੀ ਪਹੁੰਚਾਉਣ ਦਾ ਸਾਧਨ ਨਹੀਂ, ਸਗੋਂ ਇਹ ਨਿਰਧਾਰਿਤ ਕਰਦੀ ਹੈ ਕਿ ਅਸੀਂ ਦੁਨੀਆਂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਇੱਕੋ ਘਟਨਾ ਨੂੰ ਵੱਖ ਵੱਖ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੇ ਨਾਲ ਉਸਦਾ ਅਰਥ ਵੀ ਬਦਲ ਸਕਦਾ ਹੈ। ਇਸੇ ਲਈ ਸਿੱਖਣ ਦੀ ਪ੍ਰਕਿਰਿਆ ਉਦੋਂ ਹੀ ਪ੍ਰਭਾਵਸ਼ਾਲੀ ਬਣਦੀ ਹੈ ਜਦੋਂ ਸਿੱਖਣ ਵਾਲੇ ਦੀ ਭਾਸ਼ਾ ਜੀਵਨ ਅਤੇ ਅਨੁਭਵ ਦੇ ਨਾਲ ਜੁੜਦੀ ਹੈ। ਭਾਸ਼ਾ ਦੇ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ ਹੈ। ਹਰ ਸਮਾਜ ਦੇ ਵਿੱਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ। ਮਤਲਬ ਕਿ ਉਹਦੇ ਉੱਤੇ ਇਹ ਵੀ ਨਿਰਭਰ ਕਰਦਾ ਹੈ ਕਿ ਕਿਸ ਸਾਊਂਡ ਦੇ ਵਿੱਚ, ਜਿੱਦਾਂ ਆਪਣੇ ਮੁੱਖ ਮੰਤਰੀ ਮਾਨ ਸਾਹਿਬ ਨੇ ਜਦੋਂ ਝੂਠ ਬੋਲਣ ਲੱਗਦੇ ਆ ਸੰਗ ਨੂੰ ਘਰੋੜ ਕੇ ਜਿਹਾ ਬੋਲਦੇ ਆ, ਅਤੇ ਉਹ ਸਾਰੀਆਂ ਚੀਜ਼ਾਂ ਨੇ ਇਹਨਾਂ ਇਹ ਚੀਜ਼ਾਂ ਤੋਂ ਵੀ ਨੋਟ ਕਰਦੇ ਆ। ਜੇ ਕੋਈ ਬੰਦਾ ਗੁੱਸੇ 'ਚ ਬੋਲਦਾ ਹੈ ਅਤੇ ਉਹਦਾ ਸਾਊਂਡ ਮਤਲਬ ਕਿ ਕਿਸ ਪ੍ਰਕਾਰ ਦਾ ਹੈ, ਉਹਦੇ ਤੋਂ ਵੀ ਜੱਜ ਕਰ ਲਿਆ ਜਾਂਦਾ। ਭਾਸ਼ਾ ਨਾਲ

ਤਰਕ ਨੂੰ ਸਵੀਕਾਰ ਹੀ ਨਾ ਕਰੇ ਤਾਂ ਵੀ ਸੰਵਾਦ ਸੰਭਵ ਨਹੀਂ ਰਹਿੰਦਾ, ਤਿੜਕ ਜਾਂਦਾ ਹੈ। ਇਸ ਦੇ ਲਈ ਸੰਵਾਦ ਦਾ ਆਧਾਰ ਸਿਰਫ ਬੋਲਣਾ ਨਹੀਂ ਸਗੋਂ ਸੁਣਨਾ ਤੇ ਆਪਣੇ ਵਿਚਾਰ ਦੀ ਮੁੜ ਜਾਂਚ ਦੇ ਲਈ ਤਿਆਰ ਰਹਿਣਾ ਵੀ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਦੋਹਾਂ ਧਿਰਾਂ ਦੇ ਕੋਲ ਇੱਕੋ ਜਿਹਾ ਗਿਆਨ ਹੈ ਜਾਂ ਦੋਹਾਂ ਦੀ ਹਰ ਗੱਲ ਇੱਕੋ ਜਿਹੀ ਦਰੁਸਤ ਹੈ। ਸੰਵਾਦ ਦਾ ਅਰਥ ਇਹ ਵੀ ਹੈ ਕਿ ਦੋਵਾਂ ਧਿਰਾਂ ਇਹ ਮੰਨਦੀਆਂ ਨੇ ਕਿ ਸਮਝ ਹੋਰ ਡੂੰਘੀ ਹੋ ਸਕਦੀ ਹੈ। ਇਹ ਬੌਧਿਕ ਨਿਮਰਤਾ ਦੀ ਸਿੱਖਣ ਦੀ ਅਸਲ ਸ਼ੁਰੂਆਤ ਹੈ। ਇਸੇ ਲਈ ਚੰਗਾ ਅਧਿਆਪਕ ਸਿਰਫ ਜਵਾਬ ਨਹੀਂ ਦਿੰਦਾ ਸਗੋਂ ਅਜਿਹੇ ਸਵਾਲ ਪੁੱਛਦਾ ਹੈ ਜੋ ਸੋਚਣ ਦੇ ਲਈ ਮਜਬੂਰ ਕਰਨ। ਇਸੇ ਤਰ੍ਹਾਂ ਚੰਗਾ ਸਿੱਖਣ ਵਾਲਾ ਸਿਰਫ ਸੁਣਦਾ ਨਹੀਂ ਸਵਾਲ ਵੀ ਕਰਦਾ ਹੈ। ਸਵਾਲ ਪੁੱਛਣਾ ਵਿਰੋਧ ਨਹੀਂ ਸਗੋਂ ਸਮਝ ਨੂੰ ਹੋਰ ਵਿਸ਼ਾਲ ਕਰਨ ਦਾ ਯਤਨ ਹੁੰਦਾ ਹੈ। ਆਖਿਰ 'ਚ ਲਿਖਦੇ ਨੇ ਕਿ ਅਸੀਂ ਸਿੱਖਿਆ ਨੂੰ ਲੰਬੇ ਸਮੇਂ ਤੱਕ ਕੇਵਲ ਗਿਆਨ ਦੇਣ ਦੀ ਪ੍ਰਕਿਰਿਆ ਵਜੋਂ ਦੇਖਦੇ ਰਹੇ ਹਾਂ, ਪਰ ਅਸਲ ਸਿੱਖਣਾ ਅਰਥ ਸਿਰਜਣ ਦੀ ਜਿਹੜੀ ਪ੍ਰਕਿਰਿਆ ਹੈ, ਅਰਥ ਨੂੰ ਸਿਰਜਣਾ। ਅਧਿਆਪਕ, ਵਿਦਿਆਰਥੀ, ਪੁਸਤਕ, ਅਨੁਭਵ ਅਤੇ ਸਮਾਜ ਇਹ ਸਾਰੇ ਮਿਲ ਕੇ ਅਰਥਾਂ ਦਾ ਨਿਰਮਾਣ ਕਰਦੇ ਨੇ। ਇਸ ਦੇ ਵਿੱਚ ਕੋਈ ਇੱਕ ਧਿਰ ਜਿਹੜੀ ਹੈ ਇਕੱਲੀ ਕਾਫੀ ਨਹੀਂ ਹੁੰਦੀ। ਇਸ ਦੇ ਲਈ ਜਿਹੜਾ ਸਿੱਖਿਆ ਦੀ ਸਭ ਤੋਂ ਵੱਡੀ ਚੁਣੌਤੀ ਜਾਣਕਾਰੀ ਦੀ ਘਾਟ ਨਹੀਂ ਸਗੋਂ ਅਰਥਪੂਰਨ ਸੰਵਾਦ ਦੀ ਘਾਟ ਹੈ। ਜਿੱਥੇ ਸੰਵਾਦ ਰੁਕ ਜਾਂਦਾ ਹੈ ਉੱਥੇ ਸਿੱਖਣਾ ਵੀ ਜਮੂਦ ਦਾ ਜਿਹੜਾ ਸ਼ਿਕਾਰ ਹੋਣ ਲੱਗਦਾ ਹੈ। ਜਿੱਥੇ ਸਵਾਲ ਪੁੱਛਣ, ਸੁਣਨ, ਮੰਥਨ ਕਰਨਾ ਅਤੇ ਆਪਣੇ ਵਿਚਾਰ ਬਦਲਣ ਦੀ ਰਵਾਇਤ ਜਿੰਦਾ ਰਹਿੰਦੀ ਹੈ ਉੱਥੇ ਗਿਆਨ ਵੀ ਜੀਵੰਤ ਰਹਿੰਦਾ ਹੈ। ਇਸੇ ਲਈ ਸਿੱਖਿਆ ਦੀ ਅਸਲ ਕਸੌਟੀ ਇਹ ਨਹੀਂ ਕਿ ਅਸੀਂ ਕਿੰਨੀ ਜਾਣਕਾਰੀ ਯਾਦ ਕਰ ਲਈ ਹੈ, ਕਿੰਨਾ ਘੋਟਾ ਲਾ ਲਿਆ। ਅਸਲ ਕਸੌਟੀ ਇਹ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ੍ਹ ਹੋਵੇ, ਮਤਲਬ ਕਿ ਨਵੇਂ ਵਿਚਾਰ ਆਉਣ, ਘੁੱਟਣ ਨਾ ਮਹਿਸੂਸ ਕੀਤੀ ਜਾਵੇ। ਚਾਹੇ ਆਪਣੇ ਸਰੋਤੇ ਹੀ ਹੈ, ਉਹਦੇ ਵਿੱਚ ਕੋਈ ਨਵੀਂ ਗੱਲ ਆਉਂਦੀ ਹੈ ਕਿ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ ਜਾਂ ਉਸਨੂੰ ਆਪਾਂ ਕੱਟਦੇ ਹਾਂ ਉਹੀ ਚੀਜ਼ ਨੂੰ ਕਿ ਭਾਈ ਨਹੀਂ ਨਹੀਂ ਨਹੀਂ ਇੱਦਾਂ ਨਹੀਂ ਇੱਦਾਂ ਨਹੀਂ ਤੂੰ ਇੱਦਾਂ ਕਿੱਦਾਂ ਕਹਿ ਸਕਦਾ, ਤਾਂ ਫਿਰ ਉਹ ਕੰਮ ਖਤਮ ਹੈ ਜੀ। ਅਸਲ ਕਸੌਟੀ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹੈਗੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ੍ਹ ਹੋਵੇ, ਸਬੂਤਾਂ ਦੇ ਲਈ ਸਤਿਕਾਰ ਹੋਵੇ ਅਤੇ ਮਨੁੱਖੀ ਅਨੁਭਵ ਦੇ ਲਈ ਸੰਵੇਦਨਸ਼ੀਲਤਾ ਹੋਵੇ। ਕਿਆ ਬਾਤ ਹੈ ਜੀ, ਬੜਾ ਖੂਬਸੂਰਤ ਆਰਟੀਕਲ। 94-162-55-877 ਨੰਬਰ ਹੈ ਜੀ, ਸੰਪਰਕ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਦੀਆਂ ਕਲਮਾਂ ਨੂੰ, ਅਤੇ ਹੱਲਾਸ਼ੇਰੀ ਚਾਹੀਦੀ ਹੁੰਦੀ ਹੈ। ਮੁਲਖ ਸਿੰਘ ਹੁਣਾਂ ਦੇ ਕਲਮ ਦੇ ਵਿੱਚੋਂ ਇਹ ਜਿਹੜੀ ਸੀ ਗੱਲਬਾਤ ਸੀ ਜੀ, ਗਿਆਨ ਦਾ ਅਸਲ ਆਧਾਰ ਸੁਣਨਾ, ਸਮਝਣਾ ਅਤੇ ਸੰਵਾਦ। ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਜਾਂਦੇ ਜਾਂਦੇ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਲਵਾਂਗੇ। +358-44-976-19 ਵਾਲ ਸਟੂਡੀਓ ਦਾ ਨੰਬਰ ਹੈ। ਕੁਝ ਸੁਨੇਹੇ ਆਏ ਨੇ ਜੀ, ਉਹਨਾਂ ਦੀ ਆਪਾਂ ਬਾਤ ਪਾਉਂਦੇ ਹਾਂ। ਮੁਕੱਦਰ ਜੀ ਕਹਿੰਦੇ ਆ, ਹੁਣ ਕਿਹੜਾ ਸਰਕਾਰ ਲਿਆਈਏ, ਕਿਹੜੀ ਸਰਕਾਰ ਲਿਆਈਏ, ਇਹ ਤਾਂ ਤੁਸੀਂ ਦੇਖਣਾ ਭਾਈ, ਓਪੋਜੀਸ਼ਨ ਲੈ ਕੇ ਆਓ। ਮੈਂ ਤਾਂ ਕਦੋਂ ਦਾ ਕਹਿੰਦਾ, ਫਿਰ ਗੱਲ ਆ ਗਈ ਉਹੀ ਹੈ ਨਾ ਜੀ। ਨਹੀਂ ਨਹੀਂ ਮੈਂ ਨਹੀਂ ਕਹਿੰਦਾ ਜੀ, ਮੈਂ ਨਹੀਂ ਕਹਿੰਦਾ। ਅਤੇ ਲਓ ਅੱਗੇ ਵੱਧਦੇ ਹਾਂ। ਮਨਦੀਪ ਜੱਸੀ ਜੀ ਕਹਿੰਦੇ ਆ, ਬਾਈ ਜੀ ਲਿਖਦੇ ਨੇ ਕਿ ਭਾਈ ਇੱਕ ਮਿੰਟ ਜੀ, ਮੈਂ ਇੱਧਰ ਦੇਖ ਲਵਾਂ ਇੱਕ ਮਸਲਾ, ਉਹਨੂੰ ਵੀ ਨਾਲ ਨਾਲ ਹੱਲ ਕਰ ਲਈਏ। ਹਾਂਜੀ, ਮਨਦੀਪ ਜੱਸੀ ਜੀ ਕਹਿੰਦੇ, ਭਾਰਤ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ, ਹਾਜ਼ਰੀ ਕਬੂਲ ਕਰਨਾ ਜਨਾਬ ਜੀ ਉਹ। ਅਤੇ ਅੱਗੇ ਕਹਿੰਦੇ ਨੇ, ਗੁੱਡ ਨਾਈਟ ਜੀ ਜਨਾਬ ਜੀ ਉਹ, ਅਤੇ ਸਾਰੇ ਵੀਰਾ ਸਵੀਟ ਡ੍ਰੀਮ, ਰੱਬ ਰਾਖਾ ਕਹਿੰਦੇ। ਲਓ ਜੀ, ਅਤੇ ਇਸੇ ਤਰ੍ਹਾਂ ਜਗਤਾਰ ਭਾਦਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਅਤੇ ਲਓ ਦੋਸਤੋ, ਇਹ ਸੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਪੂਰੇਵਾਲ ਸਾਹਿਬ ਜੁੜੇ ਹੋਏ ਨੇ, ਅਤੇ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ, ਸਿਕੰਦਰ ਸਿੰਘ ਔਜਲਾ ਸਾਹਿਬ, ਸਤਨਾਮ ਸਿੰਘ ਜਾਣੀਆ ਚਾਲ ਜੀ, ਸੁਰਜੀਤ ਭਾਰਤ ਜੀ, ਅਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ UAE ਤੋਂ, ਨਵਦੀਪ ਸਿੰਘ ਜੀ ਆਪਣੇ ਦਿੱਲੀ ਵਾਲੇ ਜੀ, ਅਤੇ ਪਰਮਿੰਦਰ ਬਾਨ ਜੀ ਫਗਵਾੜੇ ਵਾਲੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਅਤੇ ਲਓ ਫਿਰ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਅੱਜ ਇੰਨਾ ਹੀ, ਸਵੀਕਾਰ ਕਰਿਓ, ਥੋੜ੍ਹਾ ਜਿਹਾ ਥੱਕਿਆ ਥੱਕਿਆ ਮਹਿਸੂਸ ਕਰਦੇ ਹਾਂ, ਅਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਸਾਰਿਆਂ ਨੂੰ ਭੁਪਿੰਦਰ ਭਾਰਾ ਜਲੋਂ ਪਿਆਰ ਭਰੀ ਤਾਂ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਂ ਸਿੰਘ ਗਰੇਵਾਲ ਜੀ,
ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ।

0: ਦਾ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ, ਭੁਪਿੰਦਰ ਜੀ ਮੇਰੇ ਘਰ ਵਾਲੇ ਨੇ ਹੁਣੇ ਤੁਹਾਨੂੰ ਟੀਵੀ ਦੇ ਉੱਤੇ ਦੇਖਿਆ, ਕਹਿੰਦੇ ਪੱਗ ਤਾਂ ਸਾਰੇ ਬੰਨ ਲੈਂਦੇ ਐ ਪਰ ਇੰਨੀ ਸੋਹਣੀ ਪੱਗ ਆਪਣੇ ਪੰਜਾਬੀ ਮੁੰਡੇ ਹੀ ਕਹਿੰਦੇ ਬੰਨਦੇ ਨੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸਭ ਦੇ ਆਸ਼ੀਰਵਾਦ ਨੇ ਜੀ। ਤੇ ਅੱਜ ਇੱਥੇ ਤੱਕ ਪਹੁੰਚਿਆ, ਨਹੀਂ ਤਾਂ ਚਲੋ ਜਿਸ ਦਿਨ ਸ਼ੁਰੂ ਕੀਤੀ ਸੀ ਉਦੋਂ ਬਹੁਤ ਹੋਰ ਤਰ੍ਹਾਂ ਆਪਣੇ ਆਪ ਨੂੰ ਲੱਗਦਾ ਸੀ, ਪਰ ਸ਼ੁਰੂਆਤ ਹਰ ਚੀਜ਼ ਦੀ ਇਸੇ ਤਰ੍ਹਾਂ ਹੁੰਦੀ ਹੈ। ਤੇ ਤੁਹਾਡਾ ਸਹਿਯੋਗ ਜਿਹੜਾ ਜੀ, ਹੱਲਾਸ਼ੇਰੀ ਜਿਹੜੀ ਹੈ ਇੱਥੇ ਤੱਕ ਲੈ ਆਉਂਦੀ ਹੈ। ਤੇ ਸੁਰਿੰਦਰ ਕੌਰ ਮਾਲ ਜੀ ਦੀ ਗੱਲਬਾਤ ਸੁਣ ਕੇ ਆਪਾਂ ਫਿਰ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਨਾਲ ਉਹ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ ਜੋਲ, ਸੁਰਿੰਦਰ ਕੌਰ ਮਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
1: ਆ
0: ਜੀ
1: ਦੇਖੋ ਕਿੰਨੀ ਚੰਗੀ ਗੱਲ ਹੈ, ਅੱਜ ਅੱਜ ਤੁਸੀਂ ਜੋਲ ਭੈਣ ਜੀ ਨੂੰ ਵੀ ਚੇਤੇ ਕਰ ਲਏ
0: ਜੀ ਜੋਲ
1: ਹੈ ਨਾ।
0: ਭੈਣ ਜੀ, ਹਾਂ ਜੀ, ਕਾਫੀ ਸਮਾਂ ਹੋ ਗਿਆ ਜੀ, ਉਹ ਕਾਫੀ ਵੈਸੇ ਮੇਰੇ ਖਿਆਲ ਨਾਲ ਇੰਡੀਆ ਗਏ ਹੋਏ
1: ਹਾਂਜੀ,
0: ਨੇ ਜੀ, ਤੇ ਪਰ
1: ਤੁਸੀਂ ਤਾਂ ਹੋ, ਤੁਸੀਂ ਦੱਸਦੇ ਸੀ, ਮੈਂ ਵੀ ਵੈਸੇ ਉਹਨਾਂ ਨੂੰ ਯਾਦ ਕਰਦੀ ਸੀ, ਤੇ ਦੇਖ ਲਓ
0: ਹਾਂਜੀ
1: ਤੇ ਹੁਣ ਮੈਂ ਹੀ ਇੱਕ ਦਿਸਦੀ ਆ। ਉਹ
0: ਜੀ
1: ਤੁਹਾਡੀ ਭੈਣ ਵੀ ਨਹੀਂ ਆਉਂਦੀ ਹੈਗੀ, ਉਹ ਸਿਸਟਰ ਤੁਹਾਡੇ ਅੱਗੇ ਕਦੇ ਕਦੇ ਫੋਨ ਕਰ
0: ਬਿਲਕੁਲ
1: ਲੈਂਦੇ ਸੀ, ਗੱਲ ਕਰਦੇ ਸੀ, ਹੁਣ ਕੀ ਗੱਲ, ਉਹ ਨਹੀਂ ਕਰਦੇ ਹੁਣ
0: ਉਹ
1: ਅੱਜ ਕੱਲ,
0: ਥੋੜਾ ਜਿਹਾ ਜੀ ਉੱਥੇ ਵੀ
1: ਠੀਕ ਹੈ।
0: ਇੰਗਲੈਂਡ 'ਚ ਛੁੱਟੀਆਂ ਵਗੈਰਾ ਬੱਚਿਆਂ ਨੂੰ ਹੋਈਆਂ, ਉਹ ਵੀ ਫਿਰ ਬੀਜੀ ਬੂਜੀ ਰਹਿੰਦੇ ਆ ਜੀ ਨਿਆਣਿਆਂ
1: ਅੱਛਾ
0: ਨਾਲ।
1: ਜੀ
0: ਹਾਂਜੀ
1: ਅੱਛਾ, ਮੈਂ ਤਾਂ ਫਿਰ ਯਾਦ ਕਰਦੀ ਸੀ, ਮੈਂ ਕਿਹਾ ਵੀ ਉਹ ਵੀ ਨਹੀਂ
0: ਹਾਂਜੀ
1: ਖਦੇ ਆਉਂਦੇ, ਇਕਬਾਲ ਵੀ ਨਹੀਂ ਹੁਣ ਕਦੇ ਆਉਂਦੇ, ਉਹ ਵੀ ਬਿਜ਼ੀ ਆ, ਉਹ ਕਹਿੰਦੀ
0: ਹਾਂਜੀ
1: ਮੰਮੀ ਤਾਂ ਕੰਮ ਚੋਂ ਨਹੀਂ ਨਿਕਲ ਸਕਦੇ, ਹੈ ਨਾ, ਫਿਰ ਮੈਂ ਹੀ ਹੁੰਦੀ ਹਾਂ। ਆ
0: ਬਿਲਕੁਲ
1: ਹੁਣ ਇਹ ਇੱਥੇ ਸੀਗੇ ਬੈਠੇ, ਤੇ ਸੋਫੇ ਤੇ ਇੱਕ
0: ਜੀ
1: ਤੇ ਬੈਠੇ, ਇੱਕ ਤੇ ਮੈਂ ਬੈਠੇ, ਤਾਂ ਦੇਖ ਰਹੇ ਨਾ।
0: ਥੈਂਕ
1: ਉਹ
0: ਯੂ
1: ਮੈਂ
0: ਅੰਕਲ
1: ਕਿਹਾ,
0: ਜੀ ਦਾ ਜੀ
1: ਮੈਂ ਇਹਨਾਂ ਦੱਸਦੀ,
0: ਜੀ
1: ਪਹਿਲਾਂ ਤਾਂ ਮੈਂ ਇਹਨਾਂ ਦੱਸਦੀ ਸੀ, ਮੈਂ ਕਿਹਾ ਇਸੇ ਮੁੰਡੇ ਨਾਲ ਮੈਂ ਕੱਲ ਗੱਲ ਕਰਦੀ ਸੀ,
0: ਜੀ ਜੀ
1: ਕਹਿੰਦੇ
0: ਥੈਂਕ ਯੂ ਜੀ, ਥੈਂਕ ਯੂ ਜੀ।
1: ਮੈਂ ਕਿਹਾ ਹਾਂਜੀ ਹਾਂਜੀ, ਤਾਂ ਫਿਰ ਪੱਗ ਦੇ ਖੜਾ ਪੇ ਥੋੜੀ, ਕਹਿੰਦੇ ਇਦਾਂ ਇਹ ਆਪ ਵੀ ਭੁਪਿੰਦਰ ਜੀ ਪੱਗ ਬੰਨਦੇ ਹੁੰਦੇ ਸੀ,
0: ਅੱਛਾ ਜੀ,
1: ਸਰਦਾਰ ਹੁੰਦੇ ਸੀ, ਤਾਂ ਹੁਣ ਹੁਣ ਨਹੀਂ ਬੰਨਦੇ, ਹੁਣ
0: ਜੀ
1: ਮਾਰਕਟ ਲੈ ਸੀ ਫਿਰ, ਹੈ ਨਾ।
0: ਬਿਲਕੁਲ ਹੈ ਜੀ,
1: ਤਾਂ ਕਹਿੰਦੇ ਵੀ ਇੰਨੀ ਸੋਹਣੀ ਪੱਗ ਤਾਂ, ਹੈ ਨਾ, ਆਪਣੇ ਪੰਜਾਬ ਦੇ ਮੁੰਡੇ ਬੰਨਦੇ, ਹੋਰ ਨਹੀਂ, ਵੀ ਜਾਣੀ ਕਿ
0: ਥੈਂਕ
1: ਲੋ
0: ਯੂ
1: ਵੀ ਇਹਦਾ ਮਤਲਬ ਇਹਨਾਂ ਨਹੀਂ, ਤਾਂ ਇਹ ਵੀ ਨਗੋ ਚਮਕ ਦੂਜੇ ਦੀਆਂ ਕੱਢਦੇ ਹੁੰਦੇ, ਪਰ
0: ਜੀ,
1: ਤੁਹਾਡੀ ਪੱਗ ਸੋਹਣੀ
0: ਬਹੁਤ ਬਹੁਤ
1: ਲੱਗੀ।
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਸਭ ਦੇ
1: ਹਾਂਜੀ
0: ਤੁਹਾਡੇ
1: ਹਾਂਜੀ
0: ਆਸ਼ੀਰਵਾਦ ਹੈ ਜੀ। ਕਦੇ ਸ਼ੁਰੂ ਕੀਤੀ ਸੀ ਅੱਜ ਤੋਂ 3 ਕੁ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਬੰਨਣੀ ਜੀ, ਤਾਂ
1: ਹਾਂਜੀ
0: ਉਦੋਂ
1: ਹਾਂਜੀ,
0: ਦੇਖਦੇ
1: ਨਹੀਂ
0: ਹਾਂ
1: ਬਹੁਤ
0: ਅੱਜ
1: ਬਹੁਤ ਵਧੀਆ,
0: ਫਰਕ
1: ਬਹੁਤ
0: ਹੈ ਜੀ।
1: ਵਧੀਆ ਲੱਗਦੇ, ਤੇ ਪ੍ਰੋਗਰਾਮ ਵੀ ਬਹੁਤ ਵਧੀਆ ਸੀ,
0: ਥੈਂਕ ਯੂ
1: ਤਾਂ
0: ਜੀ।
1: ਹੁਣ ਮੈਨੂੰ ਕਹਿੰਦੇ, ਕਿਉਂਕਿ ਇੰਨੀ ਮਸ਼ੀਨ ਨਹੀਂ ਸੀ ਲਾਈ ਹੋਈ ਰਿੰਗ ਗੇਟ, ਹੈ ਨਾ, ਤਾਂ
0: ਹਾਂਜੀ
1: ਮੈਨੂੰ ਕਹਿੰਦੇ ਮੁੰਡਾ ਕੀ ਕਹਿੰਦਾ, ਫਿਰ ਮੈਂ ਲਿਖ ਕੇ ਦੱਸਿਆ ਵੀ ਏਦਾਂ ਕਰੇ ਵੀ ਜੇ ਤੁਸੀਂ ਗੱਲਬਾਤ ਕਰਦੇ, ਤਾਂ ਕਿਉਂਕਿ ਪਤਾ ਕੀ, ਜਿਸਲੇ ਆਪਣੀਆਂ ਖਬਰਾਂ ਸੁਣਨੀਆਂ ਸੀ ਕਰਨੀ, ਉਸ ਲਈ ਮਸ਼ੀਨ ਲਾਈ ਹੋਈ ਸੀ, ਜਿਸਲੇ ਹੁਣ ਮੇਰੇ ਕੋਲ ਆ ਕੇ ਬੈਠੇ ਤਾਂ
0: ਜੀ
1: ਉੱਤੇ ਵੀ ਇਹਨੇ ਫਿਰ ਆਪਣੀ ਗੱਲ ਕਰ ਲੈਣੀ ਹੁੰਦੀ, ਫਿਰ ਮੇਰੀ ਉਨੀ ਸਹੀ ਨਹੀਂ ਸੁਣਨੀ ਹੁੰਦੀ,
0: ਬਿਲਕੁਲ ਹੈ ਜੀ,
1: ਤਾਂ ਫਿਰ
0: ਬਿਲਕੁਲ
1: ਮੈਂ ਲਿਖ ਕੇ ਦੱਸਿਆ, ਮੈਂ ਕਿਹਾ ਏਦਾਂ ਵੀ ਮੁੰਡਾ ਆਹ ਕੁਛ ਦੱਸ ਰਿਹਾ, ਕਹਿੰਦੇ
0: ਜੀ
1: ਠੀਕ ਆ।
0: ਸੰਵਾਦ ਦੀ ਭੈਣ ਜੀ ਗੱਲ ਕਰਦਾ ਸੀਗਾ, ਦੇਖੋ ਤੁਸੀਂ ਵੀ
1: ਹਾਂਜੀ
0: ਚਲੋ
1: ਹਾਂਜੀ
0: ਟੀਚਿੰਗ ਦੇ ਵਿੱਚ ਰਹੇ ਹੋ, ਪਰ ਆਪਣੇ ਜ਼ਿਆਦਾਤਰ
1: ਹਾਂਜੀ
0: ਉੱਥੇ
1: ਹਾਂਜੀ
0: ਘੋਟੇ ਲਵਾਏ ਜਾਂਦੇ ਆ ਇੱਥੇ ਬੱਚੇ, ਜਾਂ ਇੰਡੀਆ ਦੇ ਵਿੱਚ ਚਲੋ ਹੁਣ ਤਾਂ ਬਹੁਤ ਫਰਕ ਪੈ ਚੁੱਕਿਆ, ਜਦੋਂ ਅਸੀਂ ਪੜ੍ਹਦੇ ਸੀ ਉਦੋਂ ਥੋੜ੍ਹਾ ਜਿਹਾ ਮਾਹੌਲ ਵੱਖਰਾ ਸੀਗਾ, ਚਾਹੇ ਕੁੱਟ ਕੇ
1: ਹਾਂਜੀ
0: ਸਮਝਾਉਂਦੇ ਸੀ, ਚਾਹੇ ਘਰੋਂ ਵੀ ਕਹਿੰਦੇ ਸੀ ਭਾਈ ਮਾਸਟਰ ਜੀ ਜਾਂ ਮੈਡਮ ਜੀ ਤਾਂ ਤੁਹਾਡੇ ਹੀ ਨੇ ਜੀ, ਬੱਚੇ ਜੋ ਕਰਨਾ ਤੁਸੀਂ ਕਰਨਾ, ਅਸੀਂ ਤਾਂ ਬਸ
1: ਬਿਲਕੁਲ
0: ਲੈ ਹੀ
1: ਬਿਲਕੁਲ
0: ਆਏ ਆ ਜੀ
1: ਇਦਾਂ ਹੀ
0: ਉੱਥੇ
1: ਕਹਿੰਦੇ ਸੀ
0: ਜੀ।
1: ਹਾਂਜੀ ਹਾਂਜੀ।
0: ਜੀ
1: ਤਾਂ ਭੁਪਿੰਦਰ ਜੀ, ਅੱਛਾ ਘੋਟੇ ਦੀ ਗੱਲ ਕੀਤੀ, ਰਹਿ ਘੋਟਾ ਲਫ਼ਜ਼ ਵੀ ਕਿੰਨੀ ਦੇਰ ਬਾਅਦ ਮੈਂ ਸੁਣਿਆ ਜੀ।
0: ਹਾਂਜੀ
1: ਅੱਛਾ ਗੱਲ ਸੁਣੋ, ਮੈਨੂੰ ਤਾਂ ਘੋਟਾ ਲਾਉਣਾ ਨਹੀਂ ਸੀ ਆਉਂਦਾ
0: ਜੀ
1: ਭੁਪਿੰਦਰ ਜੀ, ਮੈਨੂੰ ਨਹੀਂ ਸੀ ਲਾਉਣਾ ਦਾ ਘੋਟਾ,
0: ਜੀ
1: ਪਤਾ ਨਹੀਂ ਮੈਂ ਇੱਦਾਂ ਦੀ ਸੀ। ਹੁਣ ਤੁਸੀਂ ਦੇਖੋ, ਜੇ ਮੈਂ ਸਮਝੋ ਵੀ ਐਸੇ ਯਾਦ ਕੀਤਾ ਇੰਗਲਿਸ਼ ਦਾ, ਵੀ ਉਹ ਕੀ ਸੀਗਾ, ਉਹ ਚ ਕੀ ਆ,
0: ਜੀ
1: ਪਤਾ ਕੀ ਆ ਉਹਨੂੰ, ਉਹਨੂੰ ਮੈਂ ਜਾਣੀ ਕਿ ਆਪਣੇ ਮਨ ਵਿੱਚ ਕੀ ਆ ਪੰਜਾਬੀ ਚ ਬਿਠਾਲ ਲੈਣਾ, ਵੀ ਕੀ ਕਿਹਾ ਸੀ ਉਹਨੇ,
0: ਜੀ
1: ਜਾਣੀ ਕਿ ਫਿਰ ਮੈਂ ਉਹ ਆਪਣੇ ਸ਼ਬਦਾਂ ਵਿੱਚ ਆਪਣੇ ਅੰਗਰੇਜ਼ੀ ਬਣਾ ਕੇ ਆਪ ਲਿਖਦੀ ਹੁੰਦੀ ਸੀ।
0: ਜੀ
1: ਇੱਦਾਂ ਨਹੀਂ ਤੇ ਜਿਹੜਾ ਹੈ ਨਾ ਗਾਈਡ ਦੇ ਵਿੱਚ ਦਿੱਤਾ ਆ ਜਾਂ ਤੁਹਾਨੂੰ ਟੀਚਰ ਨੇ ਲਿਖਾਇਆ, ਤੁਸੀਂ ਉਹ ਚੇਤੇ ਕਰ ਲਓ।
0: ਹਾਂਜੀ
1: ਮੈਂ ਇਹ ਕੰਮ ਨਹੀਂ ਕਰ ਸਕੀ ਸੀ, ਮੈਂ ਕਾਲਜ ਵੀ ਰਹੀ ਆ, ਕਾਲਜ ਵੀ ਨਹੀਂ, ਇੱਦਾਂ ਵੀ
0: ਜੀ
1: ਮੈਨੂੰ ਪਤਾ ਨਹੀਂ ਮੈਨੂੰ ਘੋਟਾ ਲਾਉਣਾ ਨਹੀਂ ਜ਼ਿੰਦਗੀ 'ਚ ਆਇਆ, ਹੈ ਨਾ।
0: ਬਿਲਕੁਲ ਹੈ,
1: ਇਹ ਨਹੀਂ, ਹੁਣ ਮੈਂ ਕਹਿੰਦੀ ਉਹ ਕਿੰਨੇ ਨਿਆਣੇ ਹੁਸ਼ਿਆਰ ਹੁੰਦੇ ਸੀ, ਜਿਹੜੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੇ ਪੂਰਾ ਰਟਿਆ ਹੁੰਦਾ ਸੀ ਕਿੱਦਾਂ
0: ਜੀ,
1: ਕਰਨਾ।
0: ਬਿਲਕੁਲ ਹੈ ਜੀ,
1: ਮੇਰੇ 'ਚ ਇਹ ਯੋਗਤੀ ਨਹੀਂ ਆਈ ਭੁਪਿੰਦਰ ਜੀ, ਬਸ ਇਹ ਸੀ ਮੈਂ ਆਪਣੇ ਸ਼ਬਦਾਂ 'ਚ ਲਿਖਦੀ ਸੀ। ਔਰ
0: ਜੀ
1: ਪਰ ਮੇਰੇ ਵਾ ਟੀਚਰ ਵੀ ਇਸ ਕਰਕੇ ਖੁਸ਼ ਹੁੰਦੇ ਸੀ ਵੀ ਆਪਣੇ ਸ਼ਬਦਾਂ 'ਚ ਲਿਖਿਆ ਹੈ, ਕਿਉਂਕਿ
0: ਜੀ
1: ਉਹ ਦੇਖਦੇ ਕਿਸੇ ਗਾਈਡ 'ਚੋਂ ਨਹੀਂ, ਨਾ ਕਿਸੇ ਕਿਤਾਬ 'ਚੋਂ, ਏਦਾਂ ਤੇ ਆਪਣੇ ਸ਼ਬਦਾਂ 'ਚ ਲਿਖਿਆ, ਇਸ ਕਰਕੇ ਨੰਬਰ ਵੀ
0: ਹੁਣ
1: ਜ਼ਿਆਦਾ
0: ਦੇਖੋ
1: ਆਉਂਦੇ ਹੁੰਦੇ
0: ਇੱਥੇ, ਜਿਹੜੀ ਇੱਥੇ ਮੁਲਕਾਂ ਦੇ ਵਿੱਚ ਸਕੂਲਿੰਗ ਆ ਉਹਦੇ ਵਿੱਚ ਇਹੀ ਚੀਜ਼ ਹੈ ਜੀ, ਕਿ ਮਤਲਬ ਕਿ
1: ਹਾਂਜੀ
0: ਜੋ ਕ੍ਰੀਏਟੀਵਿਟੀ ਦੇਖਦੇ ਆ ਕਿ ਬੱਚਾ ਸੇਮ ਟੂ ਸੇਮ ਲਿਖ ਰਿਹਾ, ਕਿ ਉਹ ਮਤਲਬ ਕਿ ਆਪਣੀ ਉਹਦੀ ਕੁਝ ਕ੍ਰੀਏਟੀਵਿਟੀ ਹੈ ਜੀ,
1: ਹਾਂਜੀ ਹਾਂਜੀ
0: ਪੜ੍ਹ ਜ਼ਰੂਰ ਲੈਣਾ ਕਿਤਾਬਾਂ ਦੇ ਵਿੱਚੋਂ, ਪਰ ਉਹਨੂੰ ਜਿਹੜਾ ਆਪਣੇ ਰੂਪ ਦੇ ਵਿੱਚ
1: ਇਹ ਸਭ ਤੋਂ ਵੱਡੀ ਕੁਆਲੀਫਿਕੇਸ਼ਨ ਆ
0: ਬਿਲਕੁਲ
1: ਭਵਿੰਦਰ ਜੀ, ਕੁਆਲਿਟੀ ਆ, ਬਹੁਤ ਵੱਡੀ ਕੁਆਲਿਟੀ
0: ਜੀ
1: ਆ। ਤੇ ਠੀਕ ਆ, ਤੁਸੀਂ ਸਮੇਂ ਤਾਂ ਇੱਕੋ ਕਿਤਾਬ ਦਾ ਲਿਖਿਆ ਪੜ੍ਹ ਲੈਣਾ, ਲੇਖ
0: ਜੀ
1: ਜਾਂ ਟੀਚਰ ਨੇ ਲਿਖਾਇਆ ਉਹ, ਜਾਂ ਕਿਸੇ ਸਹੇਲੀ ਨੇ ਦੱਸਿਆ ਉਹ, ਹੈ ਨਾ। ਪਰ
0: ਜੀ
1: ਫਿਰ ਸਮੇਂ ਤੁਸੀਂ 3-4 ਕਿਤਾਬਾਂ ਚੋਂ ਪੜ੍ਹ ਕੇ ਫਿਰ ਉਹਨਾਂ ਨੂੰ ਮਿਕਸ ਕਰਕੇ ਆਪਣੇ ਲਫ਼ਜ਼ਾਂ ਵਿੱਚ ਲਿਖਣਾ, ਉਹ ਵੱਖਰੀ ਗੱਲ ਹੋ
0: ਇੱਕ
1: ਜਾਂਦੀ।
0: ਚੀਜ਼ ਭੈਣ ਜੀ ਦੇਖੋ, ਥੋੜੀ ਜਿਹੀ ਧਰਮ ਦੀ ਗੱਲ ਕਰਾਂਗਾ। ਚਲੋ ਆਪਣੇ ਕਈ ਵਾਰੀ
1: ਹਾਂਜੀ
0: ਉਹ ਚੀਜ਼ਾਂ ਚੱਲਦੀਆਂ ਨੇ, ਪਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕ੍ਰਿਸਚੀਅਨ ਧਰਮ ਨੂੰ ਦੇਖਦੇ ਆ ਨਾ, ਜਦੋਂ ਇੱਥੇ ਪ੍ਰੀਸਟ ਲਾਏ ਜਾਂਦੇ ਆ, ਤਾਂ ਬਕਾਇਦਾ ਉਹਨਾਂ
1: ਹਾਂਜੀ
0: ਨੂੰ ਜਦੋਂ ਸਹੁੰ ਚੁਕਾਉਂਦੇ ਆ ਜਾਂ ਉਹਨਾਂ ਦੀ ਚੋਣ ਕਰਦੇ ਆ, ਤਾਂ ਉਹ ਬਕਾਇਦਾ ਦੇਖਦੇ ਆ ਕਿ ਇਹਦੇ ਵਿੱਚ ਕੋਈ ਕ੍ਰੀਏਟਿਵਿਟੀ ਹੈਗੀ ਆ। ਜਿੱਦਾਂ ਬਾਈਬਲ ਦੀ ਗੱਲ ਆ ਜਾਂ ਕੁਝ ਉਹਨਾਂ ਦੀਆਂ ਨਿੱਜੀ ਕਿਤਾਬਾਂ ਨੇ ਜਾਂ ਕੁਛ ਆ, ਕਿ ਉਹਦੇ ਵਿੱਚ ਕੁਝ ਨਾ
1: ਠੀਕ
0: ਕੁਝ
1: ਹੈ,
0: ਨਵਾਂ ਐਡ ਕਰਨਾ, ਤੁਸੀਂ ਉਹਨਾਂ ਨੂੰ ਬਕਾਇਦਾ ਕਿਹਾ ਜਾਂਦਾ ਜੀ।
1: ਉਹ ਗੱਲ ਸੁਣੋ ਭਵਿੰਦਰ ਜੀ, ਠੀਕ ਆ। ਉਦਾਂ ਵੀ ਤਾਂ ਤੁਸੀਂ ਦੇਖੋ ਕਿਸੇ ਵੀ ਇੰਟਰਵਿਊ ਤੇ ਜਾਣੇ, ਜੋਬ ਤੇ ਜਾਣੇ ਆ, ਕਿੱਦਾਂ
0: ਜੀ
1: ਉਹ ਤੁਹਾਨੂੰ ਪੁੱਛਦੇ ਆ ਕਿ ਤੁਸੀਂ ਇਸ ਸਾਡੀ ਕੰਪਨੀ ਕਿਉਂ ਚੂਜ਼ ਕੀਤੀ ਆ,
0: ਬਿਲਕੁਲ
1: ਜਾਂ
0: ਜੀ
1: ਤੁਸੀਂ ਸਾਡੇ ਇਸ ਪਾਸੇ ਕਿਉਂ ਆਉਣਾ ਚਾਹਿਆ, ਕੀ ਕਰਨ ਆ, ਕੀ
0: ਜੀ
1: ਤੁਹਾਨੂੰ ਚੰਗਾ ਲੱਗਾ, ਤੁਸੀਂ ਇਸ ਜਿਹੜਾ ਸਾਡੀ ਸੰਸਥਾ ਹੈਗੀ ਆ ਇਹਨੂੰ ਅੱਗੇ ਵਧਾਉਣ ਲਈ ਤੁਸੀਂ
0: ਜੀ
1: ਆਪਣਾ
0: ਕੀ
1: ਕੀ ਯੋਗਦਾਨ
0: ਅਪਰੀਸ਼ੀਏਟ ਕਰੋਗੇ,
1: ਪਾਓਗੇ, ਕੀ
0: ਬਿਲਕੁਲ
1: ਕਰੋਗੇ, ਉਹ
0: ਬਿਲਕੁਲ
1: ਪੁੱਛਦੇ ਆ ਤੁਹਾਨੂੰ। ਫਿਰ
0: ਬਿਲਕੁਲ
1: ਤੁਸੀਂ ਆਪਣੇ ਆਪ ਦੱਸਣਾ ਕਿ ਮੈਂ ਜਦੋਂ ਜੋਬ ਜੇ ਮੈਨੂੰ ਮਿਲ ਗਈ ਮੈਂ ਆਹ ਕਰੂੰਗਾ, ਮੈਂ ਆਹ ਕਰੂੰਗਾ,
0: ਜੀ
1: ਮੈਂ ਆਹ ਕਰੂੰਗਾ।
0: ਬਿਲਕੁਲ ਹੈ ਜੀ,
1: ਨਹੀਂ ਇੰਡੀਆ ਨਾਲ ਤਾਂ ਡਿਫਰੈਂਟ ਹੈਗਾ, ਤਾਂ
0: ਹਾਂਜੀ
1: ਇੱਥੇ ਤਾਂ ਇਹ
0: ਬਿਲਕੁਲ
1: ਚੀਜ਼ਾਂ ਹੈਗੀਆਂ ਭਵਿੰਦਰ ਜੀ,
0: ਬਿਲਕੁਲ ਹੈ ਜੀ।
1: ਇਹ ਚੀਜ਼ਾਂ ਫਿਰ ਉਸ ਬੰਦੇ ਨੂੰ ਜਿਹੜਾ ਹੁਣ ਜਿਹੜਾ ਇੰਟਰਵਿਊ ਲੈ ਰਿਹਾ ਉਹਨੇ ਹੀ ਦੇਖਣਾ ਕਿ ਕਿਹੜੇ ਬੰਦੇ ਨੇ ਕੀ ਕੀ ਕੁਛ ਕਿਹਾ ਤੇ ਕੀ ਕੀ
0: ਬਿਲਕੁਲ
1: ਕੁਛ
0: ਹੈ
1: ਕਿੱਦਾਂ ਕੀਤੀ ਹੈ, ਹੈ ਨਾ।
0: ਜੀ, ਬਿਲਕੁਲ
1: ਹਾਂਜੀ
0: ਹੈ।
1: ਹਾਂਜੀ, ਚਲੋ ਹੁਣ ਤੁਹਾਡਾ ਪ੍ਰੋਗਰਾਮ ਤਾਂ
0: ਥੈਂਕ
1: ਖਤਮ ਹੋ
0: ਯੂ,
1: ਗਿਆ, ਚਲ ਵਧੀਆ, ਤੇ
0: ਥੈਂਕ ਯੂ,
1: ਫਿਰ
0: ਬਹੁਤ
1: ਆਪਣੀ
0: ਬਹੁਤ
1: ਸਿਹਤ ਦਾ
0: ਸ਼ੁਕਰੀਆ।
1: ਧਿਆਨ ਰੱਖਣਾ, ਤਾਂ ਬੱਚਿਆਂ ਨੂੰ ਪਿਆਰ ਦੇਣਾ, ਬਹੁਤ ਬਹੁਤ
0: ਥੈਂਕ
1: ਸਤਿ
0: ਯੂ ਜੀ,
1: ਸ਼੍ਰੀ ਅਕਾਲ,
0: ਥੈਂਕ ਯੂ, ਬਹੁਤ ਬਹੁਤ
1: ਹਾਂਜੀ,
0: ਸ਼ੁਕਰੀਆ,
1: ਸਤਿ
0: ਸਤਿ
1: ਸ਼੍ਰੀ
0: ਅਕਾਲ
1: ਅਕਾਲ
0: ਜੀ।
1: ਜੀ,
0: ਲੋ ਦੋਸਤੋ, ਇਸ ਸਾਲ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ ਜੀ, ਤੇ ਅੰਕਲ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਅਪਰੀਸ਼ੀਏਟ ਕਰਨ ਦੇ ਲਈ ਪੱਗ ਲਈ ਵੀ, ਤੇ ਸੁਰਿੰਦਰ ਕੌਰ ਮਾਲ ਜੀ ਦਾ ਵੀ ਸ਼ੁਕਰੀਆ, ਔਜਲਾ ਸਾਹਿਬ ਦਾ ਵੀ ਸ਼ੁਕਰੀਆ, ਤੇ ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ। ਤੇ ਕੱਲ ਨੂੰ ਮਿਲਣ ਦੇ ਬਾਅਦ ਤੇਰਾ ਮੁਲਾਕਾਤ ਹੋਏਗੀ ਦੋਸਤੋ, ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਭੁਪਿੰਦਰ ਪਾਰਾ ਜੱਲੋ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸੁਖੀ ਸਾਂਧ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਅੱਜ ਖਾਸ ਦਿਹਾੜੇ ਦੇ ਉੱਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਵੈਸੇ ਬੁੱਧਵਾਰ ਵਾਲੇ ਦਿਨ ਨੂੰ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਜੁੜਦੇ ਆ ਤੇ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਆ, ਕੁਝ ਨਾ ਕੁਝ ਵਿਸ਼ਾ ਲੈ ਕੇ ਉਹਦੇ ਉੱਤੇ ਚਰਚਾ ਹੁੰਦੀ ਹੈ, ਖੁੱਲੀ ਵਿਚਾਰ ਚਰਚਾ ਜਿਸ ਦੇ ਵਿੱਚ ਤੁਸੀਂ ਵੀ ਨਾਲ ਹਿੱਸਾ ਬਣਦੇ ਹੋ, ਸਹਿਯੋਗ ਕਰਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਰਾਜਨ ਸੈਨ ਸਾਹਿਬ ਨੇ ਕਹਿ ਦਿੱਤਾ ਹੈ ਜੀ ਓਕੇ ਹੈ, ਸਾਰਾ ਕੁਝ ਚੱਕ ਦਿਓ ਫੱਟੇ ਕਹਿੰਦੇ ਜੀ, ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਸਾਰੇ ਸਮੂਹਿਕ ਰੂਪ ਦੇ ਵਿੱਚ ਪਿਆਰਿਆਂ ਨੂੰ ਭੇਜੀ ਹੈ। ਕੁਝ ਹੀ ਪਲਾਂ ਤੱਕ ਸ਼ੰਮੀ ਜੀ ਦੇ ਨਾਲ ਤਾਰਾ ਜੋੜਦੇ ਹਾਂ ਤੇ ਅੱਜ ਦਾ ਜਿਹੜਾ ਵਿਸ਼ਾ ਦੋਸਤੋ ਉਹਨੂੰ ਆਪਾਂ ਫਰੋਲਦੇ ਹਾਂ, ਤਰੱਕੀ। ਅੱਜ ਦਾ ਵਿਸ਼ਾ ਹੈ ਤਰੱਕੀ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਆ ਪ੍ਰੋਗਰੈਸ ਹੈ? ਇਹ ਟੈਕਨੋਲੋਜੀ ਹੋ ਗਈ, ਹੈਪੀਨੈਸ ਹੋ ਗਈ ਜਾਂ ਸੋਸਾਇਟੀ ਹੋ ਗਈ, ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਅਸਲ ਤਰੱਕੀ ਦੇ ਰਾਹ ਜਿਹੜੇ ਨੇ ਉਹਨਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਰਹੇਗੀ। ਸਕੂਨ ਵੀ ਚਾਹੀਦਾ ਜੇ ਤਰੱਕੀ ਹੋ ਰਹੀ ਹੈ, ਤੇ ਨਾਲ ਦੀ ਨਾਲ ਸੈਟਿਸਫੈਕਸ਼ਨ ਵੀ ਚਾਹੀਦੀ ਹੈ, ਤਸੱਲੀ ਵੀ ਚਾਹੀਦੀ ਹੈ ਤੇ ਸੁੱਖ ਸੰਤੋਖ ਵੀ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਵੀ ਨਾਲ ਨਾਲ ਜ਼ਰੂਰੀ ਨੇ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਤੋਂ ਬਾਅਦ ਜਿੰਨਾ ਵੀ ਸਮਾਂ ਬਚੇਗਾ ਉਹਦੇ ਵਿੱਚ ਦੇਸ਼ ਦੇ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ, ਜਿਸ ਦੇ ਵਿੱਚ ਖਤਰੇ ਦੀ ਘੰਟੀ ਬਿਜਲੀ ਦੀ ਵੱਜੀ ਹੈ ਪੰਜਾਬ ਦੇ ਵਿੱਚ। ਸੁਖਬੀਰ ਸਿੰਘ ਬਾਦਲ ਤੇ ਸਿੱਟ ਦਾ ਜਿਹੜੇ ਉਹਨਾਂ ਦੇ ਜਿਹੜੇ ਸਮਨ ਆ ਗਏ ਨੇ ਤੇ ਸੋਮਵਾਰ ਨੂੰ ਪੇਸ਼ ਹੋਣ ਦੀ ਗੱਲਬਾਤ ਕਹੀ ਹੈ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਬਿਆਨ ਦਿੱਤਾ ਹੈ ਉਹਦੇ ਬਾਰੇ ਕਿ ਜ਼ਰੂਰ ਪੇਸ਼ ਹੋਣਗੇ, ਅਸੀਂ ਜ਼ਰੂਰ ਸਹਿਯੋਗ ਕਰਾਂਗੇ। ਤੇ ਦੂਸਰੇ ਪਾਸੇ ਆਪਣੇ ਇੰਜੀਨੀਅਰ ਰਸ਼ੀਦ ਉਹਨਾਂ ਨੂੰ ਮੌਨਸੂਨ ਸੈਸ਼ਨ ਦੇ ਵਿੱਚ ਜਿਹੜਾ ਹਿੱਸਾ ਲੈਣ ਦੇ ਲਈ ਉਹਨਾਂ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ ਤੇ ਇਸ ਚੀਜ਼ ਦੇ ਜਿਹੜੇ ਸਵਾਲ ਨੇ ਪੰਜਾਬ ਦੇ ਵਿੱਚ ਜੋ ਮੌਨਸੂਨ ਸੈਸ਼ਨ ਦੀ ਤਿਆਰੀ ਵਿੱਢੀ ਜਾ ਰਹੀ ਹੈ, ਜਿਵੇਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਅੰਮ੍ਰਿਤਪਾਲ ਉਹਨਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਕੁਝ ਸਮੇਂ ਦੇ ਲਈ ਆਪਣੇ ਆਪ ਨੂੰ ਜਿਹੜਾ ਸੈਸ਼ਨ ਦੇ ਵਿੱਚ ਜਾਣ ਦੇ ਲਈ ਆਗਿਆ ਮੰਗੀ ਸੀ, ਪਰ ਬਹੁਤ ਸਮੇਂ ਹੋ ਗਏ ਨੇ ਤੇ ਉਹਨਾਂ ਨੂੰ ਇਹ ਜਿਹੜੀ ਨਹੀਂ ਮਿਲ ਸਕੀ ਸੀ ਆਗਿਆ ਤੇ ਕੀ ਹੁਣ ਪੰਜਾਬ ਦੇ ਵਿੱਚ ਵੀ ਇਹ ਮੁੱਦੇ ਜਿਹੜੇ ਉੱਠਣੇ ਸ਼ੁਰੂ ਹੋਣਗੇ, ਉਹਦੇ ਵੱਲ ਵੀ ਝਾਤ ਮਾਰਾਂਗੇ ਅਗਲੇ ਮਸਲਿਆਂ ਦੇ ਵਿੱਚ। ਤੇ US ਨੂੰ ਜਿਹੜਾ ਸਿੱਧੇ ਤੌਰ ਦੇ ਉੱਤੇ ਈਰਾਨ ਨੇ ਕਰਾਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਸੀਂ ਆਪਣੀਆਂ ਗੱਲਾਂ ਤੋਂ ਮੁੱਕਰਿਓ ਤੇ ਦੇਖਦੇ ਹਾਂ ਇਹ ਜੰਗ ਜਿਹੜੀ ਹੈ ਹੋਰ ਕਿੱਧਰ ਨੂੰ ਜਿਹੜੇ ਰੁੱਖ ਬਦਲਦੀ ਹੈ। ਤੇ ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਜਦੋਂ ਜੋ ਕੁਝ ਵਾਪਰ ਰਿਹਾ, ਜਿਹੜਾ ਰਿਲੀਜ਼ਨ ਜਾਂ ਕਹਿ ਲਓ ਜਾਤ ਪਾਤ ਦਾ ਮਤਭੇਦ ਜਾਂ ਰੰਗ ਦਾ ਮਤਭੇਦ ਹੈ ਪਹਿਰਾਵੇ ਦਾ, ਇਹਨਾਂ ਮੁਲਕਾਂ ਦੇ ਵਿੱਚ ਵੀ ਵੱਧ ਰਿਹਾ। ਤੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਸੀ ਗੋਰੇ ਦੀ ਹੱਤਿਆ ਹੋਈ, ਕਿਰਪਾਨ ਦਾ ਮੁੱਦਾ ਕਾਫੀ ਭਖਦਾ ਰਿਹਾ, ਉਹਦੇ ਵਿੱਚ ਹੀ ਜਿਹੜਾ ਕੱਲ 24-25 ਸਾਲਾਂ ਦੀ ਨੌਜਵਾਨ ਜਿਹੜੀ ਹੈ ਕੁੜੀ, ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ। ਇਹ ਸਾਰੇ ਮਸਲੇ ਜਿਹੜੇ ਨੇ ਵੱਧ ਰਹੇ ਨੇ ਤੇ ਅੱਜ ਅਮਰੀਕਾ ਤੋਂ ਵੀ ਖਬਰਾਂ ਨੇ, ਪਹਿਲਾਂ ਉਸਦੀ ਜਾਤ ਪੁੱਛੀ ਗਈ ਤੇ ਫਿਰ ਉਸਦੇ ਜਿਹੜਾ ਚਾਕੂ ਮਾਰੇ ਗਏ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਨੇ। ਚਲੋ ਦੋਸਤੋ, ਗੱਲ ਕਰਦੇ ਹਾਂ ਅੱਜ ਦੇ ਮੁੱਦੇ ਦੀ ਤੇ ਸਮਾਜ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ 7:10 ਹੋ ਗਏ ਨੇ ਸ਼ਾਮ ਦੇ ਤੇ ਤਾਰੇ ਤਾਂ ਨਹੀਂ ਟਿਮਟਮਾਉਂਦੇ ਪਰ ਧੁੱਪ ਪੂਰੀ ਨਿਕਲੀ ਹੋਈ ਹੈ, ਸੂਰਜ ਪੂਰਾ ਐਨ ਆਪਣੀ ਚਮਕ ਦਮਕ ਦੇ ਵਿੱਚ ਪੂਰਾ ਰੋਸ਼ਨ ਆ ਰਿਹਾ। ਤੇ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਇਸ ਸਮੇਂ ਦੇ ਵਿੱਚ ਰਾਤ ਨਹੀਂ ਹੁੰਦੀ, ਦਿੜੀ ਚੜਿਆ ਰਹਿੰਦਾ 24 ਘੰਟੇ ਤੇ ਭਾਰਤ ਦੇ ਵਿੱਚ 9:40 ਦਾ ਸਮਾਂ ਰਾਤ ਦਾ ਤੇ ਤਾਰੇ ਟਿਮਟਮਾ ਰਹੇ ਨੇ ਤੇ ਬੱਤੀ ਜਿਹੜੀ ਹੈ ਉਹਦਾ ਕੋਈ ਹਾਲ ਚਾਲ ਪੁੱਛ ਨਹੀਂ ਸਕਦੇ, ਹੈਗੀ ਹੈ ਕਿ ਨਹੀਂ ਹੈਗੀ ਹੈ, ਚਲੇ ਗਈ ਆ ਗਈ, ਚਲੇ ਗਈ ਆ ਗਈ, ਇਹ ਹਾਲਾਤ ਨੇ। ਪਰ ਜਿਹੜੇ ਆਪਣੇ ਬਿਜਲੀ ਬੋਰਡ ਦੇ ਇੰਜੀਨੀਅਰ ਨੇ ਉਹਨਾਂ ਨੇ ਜ਼ਰੂਰ ਜਿਹੜੀ ਹੈ ਘੰਟੀ ਵਜਾ ਦਿੱਤੀ ਹੈ ਖਤਰੇ ਦੀ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਤੇ ਲਓ ਦੋਸਤੋ, ਵੱਧਦੇ ਆਪਾਂ ਗੱਲਾਂ ਬਾਤਾਂ ਵੱਲ ਨੂੰ, ਅੱਗੇ ਅੱਜ ਦਾ ਜਿਹੜਾ ਵਿਚਾਰ ਹੈ ਉਹਦੇ ਵੱਲ ਨੂੰ ਤੇ ਫਿਰ ਪੈਂਦੇ ਹਾਂ ਤਰੱਕੀ ਦੇ ਰਾਹ ਦੇ ਉੱਤੇ। ਅੱਜ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੁਆਬਾ ਰੇੜੀ ਦੇ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਆਪਣੇ ਸਮੇਂ ਵਾਲੀ ਸਾਹਿਬ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਬਾਦ ਹੈ ਤੇ ਉਹਨਾਂ ਦਾ ਅੱਜ ਜਨਮ ਦਿਨ ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 16 ਜੁਲਾਈ 2026 ਦਾ ਅੱਜ ਦਿਹਾੜਾ ਹੈ, ਜਿਹਦੇ ਵਿੱਚ ਅੱਜ ਦਾ ਵਿਚਾਰ ਹੈ ਕਿ ਜਿਹੜਾ ਪੱਕੇ ਇਰਾਦੇ ਦੇ ਨਾਲ ਕਿਸੇ ਕੰਮ ਦੇ ਪਿੱਛੇ ਪੈ ਜਾਵੇ ਹੱਥ ਧੋ ਕੇ, ਤਾਂ ਸਫਲਤਾ ਉਹਦੇ ਪੈਰਾਂ ਨੂੰ ਜਿਹੜੀ ਚੁੰਮਦੀ ਹੈ ਤੇ ਉਹ ਜੋ ਕੁਝ ਵੀ ਹਾਸਲ ਕਰਨਾ ਚਾਹੁੰਦਾ ਉਹਨੂੰ ਮਿਲਦਾ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ 16 ਜੁਲਾਈ 1901 ਦਾ ਜਦੋਂ ਜ਼ਿਕਰ ਆਉਂਦਾ ਹੈ, ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਤੇਜਾ ਸਿੰਘ ਸੁਤੰਤਰ ਹੁਣਾਂ ਦੇ ਵੀ, ਤੇ ਅੱਜ ਉਹਨਾਂ ਦੇ ਕਾਮਰੇਡ ਤੇਜਾ ਸਿੰਘ ਸੁਤੰਤਰ ਹੁਣਾਂ ਦਾ ਜਨਮ ਦਿਹਾੜਾ ਉਹਨਾਂ ਦਾ ਵੀ ਹੈ, ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ 1909 ਦੇ ਵਿੱਚ ਆਜ਼ਾਦੀ ਦੀ ਲੜਾਈ ਲੜਨ ਵਾਲੀ ਅਰੁਣਾ ਅਸਫ ਅਲੀ ਦਾ ਜਨਮ ਹੋਇਆ ਤੇ 1918 ਦੇ ਵਿੱਚ ਰੂਸ ਦੇ ਬਾਲਸ਼ਵਿਕਾਂ ਨੇ ਕ੍ਰਾਂਤੀਕਾਰੀਆਂ ਨੇ ਜਾਣੀ ਕਿ ਰਾਜੇ ਨਿਕੋਲਸ ਜ਼ਾਰ ਨੂੰ ਜਿਹੜਾ ਸੀ ਪਰਿਵਾਰ ਸਮੇਤ ਕਤਲ ਕਰ ਦਿੱਤਾ ਸੀ। ਤੇ 1969 ਦੇ ਵਿੱਚ ਨਾਸਾ ਨੇ ਜਿਹੜਾ ਸੀ ਨਾਸਾ ਦੇ ਵਿੱਚ ਧੂੰਆਂ ਲਿਆਂਦਾ। ਨਾਸਾ ਦੇ ਵੱਲੋਂ ਚੰਦਰਮਾ ਦੇ ਉੱਤੇ ਪਹਿਲੀ ਵਾਰ ਮਨੁੱਖ ਨੂੰ ਲਿਜਾਣ ਵਾਲਾ ਰਾਕਟ ਅਪੋਲੋ 11 ਜਿਹੜਾ ਸੀ ਧਰਤੀ ਤੋਂ ਛੱਡਿਆ ਗਿਆ ਸੀ। ਤੇ 1979 ਦੇ ਵਿੱਚ ਸਦਾਮ ਹੁਸੈਨ ਇਰਾਕ ਦਾ 5ਵਾਂ ਰਾਸ਼ਟਰਪਤੀ ਬਣ ਗਿਆ ਸੀ। ਗੱਲ ਕਰਦੇ ਹਾਂ ਥੋੜੀ ਜਿਹੀ ਕਾਮਰੇਡ ਤੇਜਾ ਸਿੰਘ ਸੁਤੰਤਰ ਹੁਣਾਂ ਦੀ, ਉਹਨਾਂ ਦੀਆਂ ਪਾਈਆਂ ਹੋਈਆਂ ਲੀਹਾਂ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਤਰੱਕੀ ਦੇ ਰਾਹਾਂ ਦੇ ਵੱਲ ਨੂੰ ਚੱਲਦੇ ਹਾਂ। ਕਾਮਰੇਡ ਤੇਜਾ ਸਿੰਘ ਸੁਤੰਤਰ, ਉਹਨਾਂ ਦਾ ਪਹਿਲਾ ਨਾਮ ਸਮੂਧ ਸਿੰਘ ਸੀਗਾ ਅਸਲ ਦੇ ਵਿੱਚ, ਤੇ ਇਹ ਨਾਮ ਤੇਜਾ ਵੀਲਾ ਦੇ ਜਿਹੜਾ ਸੀ ਗੁਰਦੁਆਰੇ ਨੂੰ ਬਿਨਾਂ ਖੂਨ ਖਰਾਬੇ ਤੇ ਯੋਜਨਾ ਦੇ ਨਾਲ ਆਜ਼ਾਦ ਕਰਵਾਉਣ ਕਰਕੇ ਉਹਨਾਂ ਨੂੰ ਮਿਲਿਆ। ਅਕਾਲੀ ਲਹਿਰ ਦੇ ਵਿੱਚ ਇਹ ਜਿਹੜਾ ਸੀ ਇਤਿਹਾਸਕ ਕਦਮ ਸੀ। ਸੁਤੰਤਰ ਜੀ ਦਾ ਜਨਮ ਛੋਟੇ ਕਿਸਾਨ ਘਰਾਣੇ ਦੇ ਵਿੱਚ ਦੇਸਾ ਸਿੰਘ ਉਰਫ ਕਿਰਪਾਲ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੁੰਦਾ ਹੈ, ਪਿੰਡ ਅਲੂਣਾ ਦੇ ਵਿੱਚ ਗੁਰਦਾਸਪੁਰ ਚ। ਇਹਨਾਂ ਦੇ ਦਾਦਾ ਅੰਗਰੇਜ਼ਾਂ ਦੇ ਖਿਲਾਫ ਲੜਨ ਵਾਲੀਆਂ ਸਿੱਖ ਫੌਜਾਂ ਦੇ ਵਿੱਚ ਸਿਪਾਹੀ ਸਨ ਤੇ ਪਿਤਾ ਜੀ ਭਰਤੀ ਹੋ ਕੇ ਬਰਮਾ ਚਲੇ ਜਾਂਦੇ ਆ, ਨਾ ਜਾਏ ਬਰਮਾ ਨੂੰ ਦੇਸ਼ ਲੇਖ ਜਾਣਗੇ ਨਾਲੇ। ਨਾਮਧਾਰੀ ਲਹਿਰ ਦੇ ਉੱਤੇ ਬੰਗਾਲੀ ਅੰਦੋਲਨ ਦਾ ਜਿਹੜਾ ਪ੍ਰਭਾਵ ਕਬੂਲਿਆ ਤੇ ਉਹਨਾਂ ਨੌਕਰੀ ਛੱਡ ਕੇ ਫਿਰ ਪਿੰਡ ਆ ਵਸੇ। ਉਹ ਪੱਕੇ ਤੌਰ ਦੇ ਉੱਤੇ ਅਕਾਲੀ ਲਹਿਰ ਦੇ ਨਾਲ ਜੁੜ ਗਏ, ਇਸ ਕਰਕੇ ਗਦਰੀ ਬਾਬਿਆਂ ਦਾ ਇਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਬਣਿਆ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਲਈ ਲਹਿਰ ਜੋਬਨ ਦੇ ਉੱਤੇ ਸੀ। ਤੇਜਾ ਸਿੰਘ ਸੁਤੰਤਰ ਹੁਣਾਂ ਨੇ ਵੀ ਗੁਰਦੁਆਰਿਆਂ ਨੂੰ ਸਾਮਰਾਜੀ ਏਜੰਟਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਸੁਤੰਤਰ ਨਾਂ ਦਾ ਸੁਤੰਤਰ ਜੱਥਾ ਜਿਹੜਾ ਬਣਾ ਲਿਆ, ਤੇ ਜੱਥੇ ਦੇ ਮੈਂਬਰਾਂ ਦੇ ਲਈ ਸ਼ਰਤਾਂ ਸਨ ਕਿ ਸਾਰੀ ਜਾਇਦਾਦ ਜੱਥੇ ਦੇ ਹਵਾਲੇ ਕੀਤੀ ਜਾਵੇ, ਸਾਰੀ ਜਾਇਦਾਦ ਜੱਥੇ ਦੀ ਸਾਂਝੀ ਹੋਵੇਗੀ, ਸਾਰੇ ਮੈਂਬਰ ਸਾਰਾ ਸਮਾਂ ਦੇਸ਼ ਦੀ ਸੇਵਾ ਦੇ ਵਿੱਚ ਲਾਉਣਗੇ, ਗਦਾਰੀ ਅਤੇ ਕਮਜ਼ੋਰੀ ਵਿਖਾਉਣ ਵਾਲੇ ਦੀ ਸਜ਼ਾ ਮੌਤ ਹੋਵੇਗੀ। ਉਸ ਸਮੇਂ ਤੇਜਾ ਵਿਲਾ ਗੁਰਦਾਸਪੁਰ ਅਤੇ ਗੁਰਦੁਆਰੇ ਤੇ ਮਹੰਤ ਕਾਬਲ ਸਨ ਤੇ ਉਹਨਾਂ ਦੇ ਜੱਥੇ ਨੇ 1921 ਦੇ ਵਿੱਚ ਉੱਥੋਂ ਦੇ ਮਹੰਤ ਨੂੰ ਭਜਾ ਕੇ ਗੁਰਦੁਆਰਾ ਆਜ਼ਾਦ ਕਰਵਾ ਲਿਆ। ਇਸ ਤਰ੍ਹਾਂ ਜਿਹੜਾ ਸੀ ਆਪਣਾ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਆਜ਼ਾਦ ਕਰਵਾਏ ਗਏ ਤੇ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਜਿਹੜੀ ਮੈਂਬਰ ਬਣ ਗਏ ਤੇ ਉਸ ਵੇਲੇ ਸਭ ਤੋਂ ਘੱਟ ਉਮਰ ਦੇ ਵੱਧ ਪੜ੍ਹੇ ਲਿਖੇ ਇੱਕ ਕਮੇਟੀ ਮੈਂਬਰ ਸਨ। ਜਲਿਆਂਵਾਲੇ ਬਾਗ ਦੇ ਕਾਂਡ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਉਸ ਸਮੇਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਬੱਬਰ ਮੋਤਾ ਸਿੰਘ ਦੇ ਨਾਲ ਰਲ ਕੇ ਸਰਕਾਰ ਦੇ ਖਿਲਾਫ਼ ਮਾਲਵੇ, ਸ਼ਾਹਬਾਦ ਦੇ ਤੇ ਕਰਨਾਲ ਵਿੱਚ ਜਿਹੜਾ ਪ੍ਰਚਾਰ ਕਰਨ ਦੇ ਉੱਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ। ਅੰਮ੍ਰਿਤਸਰ ਆਣ ਕੇ ਉਹ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਸ਼ਾਮਲ ਹੋਏ ਤੇ ਗਦਰ ਪਾਰਟੀ ਦੇ ਵਿੱਚ ਗਦਰੀਆਂ ਦੇ ਨਾਲ ਰਲ ਕੇ ਕੰਮ ਕਰਨ ਸਮੇਂ ਉਹਨਾਂ ਨੂੰ ਕਾਬੁਲ ਜਾਣ ਕੇ ਭੇਜ ਦਿੱਤਾ ਗਿਆ, ਪਰ ਵਾਪਸੀ ਦੇ ਉੱਤੇ ਰਾਹ ਦੇ ਵਿੱਚ ਗ੍ਰਿਫ਼ਤਾਰੀ ਕਰਨ ਦੇ ਉੱਤੇ ਪਿਸ਼ਾਵਰ ਲਿਆਂਦਾ ਗਿਆ, ਪਰ ਮੌਕਾ ਮਿਲਦੇ ਹੀ ਝਾਂਸਾ ਦੇ ਕੇ ਫਰਾਰ ਹੋ ਜਾਂਦੇ ਹੈ ਤੇ ਦੁਬਾਰਾ ਜੁਲਾਈ 1923 ਦੇ ਵਿੱਚ ਮਾਸਟਰ ਊਧਮ ਸਿੰਘ ਕਸੇਲ ਦੇ ਨਾਲ ਕਾਬਲ ਭੇਜਿਆ ਗਿਆ ਤੇ ਫਿਰ ਤੁਰਕੀ ਦੇ ਵਿੱਚ ਜਾ ਕੇ 3 ਸਾਲ ਹਥਿਆਰਾਂ ਦੀ ਸਿਖਲਾਈ ਤੇ ਜੰਗੀ ਦਾਅ ਪੇਚ ਸਿੱਖਦੇ ਹੈ। ਯੂਰਪ ਦੇ ਵਿੱਚ ਆਉਂਦੇ ਹੈ ਤੇ ਯੂਰਪ ਦੇ ਵਿੱਚ ਉਹ ਲਾਲਾ ਲਾਜਪਤ ਰਾਏ ਨੂੰ ਵੀ ਮਿਲਦੇ ਹੈ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਨਾਲ ਤੇ ਕਹਿਣ ਦੇ ਉੱਤੇ ਕਿ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਨਾਲ ਦੇਸ਼ ਆਜ਼ਾਦ ਨਹੀਂ ਹੋ ਜਾਣਾ ਹੈ। ਇਹਨਾਂ ਸ਼ਬਦਾਂ ਨੇ ਕਾਫ਼ੀ ਉਹਨਾਂ ਦੇ ਉੱਤੇ ਪ੍ਰਭਾਵ ਛੱਡਿਆ ਤੇ 1929 ਨੂੰ ਨਿਊਯਾਰਕ ਜਾ ਕੇ ਫਿਰ ਵੱਖ ਵੱਖ ਗਰੁੱਪਾਂ ਨੂੰ ਗਦਰ ਪਾਰਟੀ ਦੇ ਵਿੱਚ ਲਿਆਂਦਾ ਤੇ ਗਦਰ ਪ੍ਰੈਸ ਲਵਾਈ ਗਈ। ਚੀਨ ਤੇ ਤਿੱਬਤ ਦੇ ਰਾਹੀਂ ਗੁਪਤ ਰਾਹ ਕੱਢਣ ਗਏ, ਮਹਿੰਦਰ ਪ੍ਰਤਾਪ ਨੂੰ ਮਿਲੇ ਤੇ ਸ਼ੱਕੀ ਹਰਕਤਾਂ ਕਰਕੇ ਦੋਹਾਂ ਨੂੰ ਕੈਲੀਫੋਰਨੀਆ ਦੇ ਵਿੱਚ ਗ੍ਰਿਫ਼ਤਾਰ ਕਰਕੇ ਕੁਝ ਚਿਰ ਬਾਅਦ ਛੱਡ ਦਿੱਤਾ ਜਾਂਦਾ ਤੇ ਅੰਗਰੇਜ਼ ਅਫਸਰ ਦੇ ਕਹਿਣ ਦੇ ਉੱਤੇ ਅਮਰੀਕਾ ਛੱਡ ਕੇ ਪਨਾਮਾ ਚਲੇ ਜਾਂਦੇ ਨੇ ਤੇ ਉੱਥੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਦਿਨ ਜ਼ੋਰਦਾਰ ਅੰਦੋਲਨ ਕੀਤਾ ਜਾਂਦਾ। ਉਥੋਂ ਫਿਰ ਉਹ ਹੁੰਦੇ ਹੋਏ ਚਿੱਲੀ ਨੂੰ ਹੁੰਦੇ ਆ, ਚਿੱਲੀ ਚਲੇ ਜਾਂਦੇ ਆ ਤੇ ਅਰਜਨਟਾਈਨਾ ਦੇ ਵਿੱਚ ਭਗਤ ਸਿੰਘ ਬਿਲਗਾ ਤੇ ਬ੍ਰਾਜ਼ਿਲ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਮਿਲਦੇ ਆ। ਅਜੀਤ ਸਿੰਘ ਤੇ ਸੁਤੰਤਰ ਦੋਵੇਂ ਪੁਰਤਗਾਲ, ਸਪੇਨ, ਫਰਾਂਸ, ਤੁਰਕੀ, ਬਰਲਿਨ ਤੋਂ ਹੁੰਦੇ ਹੋਏ ਰੂਸ ਪਹੁੰਚ ਜਾਂਦੇ ਆ ਤੇ ਮਾਸਕੋ ਦੇ ਵਿੱਚ ਮਾਰਕਸਵਾਦ ਤੇ ਆਰਥਿਕਤਾ ਦਾ ਕੋਰਸ ਉੱਥੇ ਪੂਰਾ ਕਰਦੇ ਆ। ਦਸੰਬਰ 1934 ਨੂੰ ਹਿੰਦੁਸਤਾਨ ਤੇ ਫਰਵਰੀ 1935 ਨੂੰ ਪੰਜਾਬ ਪਹੁੰਚ ਗਏ ਤੇ ਸਾਂਦਲਬਾਰ ਦੇ ਇਲਾਕੇ ਦੇ ਵਿੱਚ ਸਾਧੂ ਬਣ ਕੇ ਆਪਣਾ ਮਿਸ਼ਨ ਜਾਰੀ ਰੱਖਿਆ। ਰੂਸ ਜਾ ਕੇ ਕਮਿਊਨਿਜ਼ਮ ਦੀ ਜਿਹੜੀ ਹੈ ਸਿੱਖਿਆ ਹਾਸਲ ਕੀਤੀ ਤੇ ਵਾਪਸੀ ਦੇ ਉੱਤੇ 1938 ਨੂੰ ਅਚਾਨਕ ਹੋਈ ਗ੍ਰਿਫਤਾਰੀ ਤੋਂ ਬਾਅਦ ਪਹਿਲਾਂ 2 ਮਹੀਨੇ ਲਾਹੌਰ ਰੱਖ ਕੇ ਤਸੀਹੇ ਦੇਣ ਉਪਰੰਤ ਕੈਂਬਲਪੁਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਜੇਲ੍ਹ ਅੰਦਰੋਂ ਹੀ 6.25 ਜਿਹੜੇ ਸੀ ਸਾਲ ਕੀਰਤੀ ਰਸਾਲੇ ਦੇ ਲਈ ਲੇਖ ਲਿਖਦੇ ਰਹੇ। ਇਸ ਸਮੇਂ ਦੇ ਦੌਰਾਨ ਉਹਨਾਂ ਦੇ ਮਾਤਾ ਪਿਤਾ ਤੇ ਇਕਲੌਤੀ ਧੀ ਦਾ ਦੇਹਾਂਤ ਹੋ ਗਿਆ, ਪਰ ਉਹ ਡੋਲੇ ਨਾ। ਜਦੋਂ ਹਿਟਲਰ ਨੇ ਰੂਸ ਦੇ ਉੱਤੇ ਹਮਲਾ ਕੀਤਾ ਤਾਂ 1 ਹਫ਼ਤੇ ਦੇ ਅੰਦਰ ਹੀ ਸੁਤੰਤਰ ਨੇ ਜੰਗ ਦਾ ਪਾਸਾ ਬਦਲ ਜਾਣ ਬਾਰੇ ਦਲੀਲ ਭਰਿਆ ਲੇਖ ਲਿਖਿਆ ਸੀ, ਜੋ ਲਾਲਾ ਢੰਡੋਰੇ ਦੇ ਵਿੱਚ ਜਿਹੜਾ ਛਪਿਆ, ਸੋਰੀ ਲਾਲ ਢੰਡੋਰਾ ਉਸ ਤਰਮੇ ਦਾ ਪਰਚਾ ਸੀਗਾ, ਲਾਲ ਢੰਡੋਰੇ ਦੇ ਵਿੱਚ ਛਪਿਆ ਤੇ ਇਸ ਦੀ ਜਿਹੜੀ ਚਾਰੇ ਪਾਸੇ ਚਰਚਾ ਹੋਈ। ਗਦਰੀ ਬਾਬਿਆਂ ਤੇ ਕੀਰਤੀ ਕਿਸਾਨਾਂ ਦੀ ਮਦਦ ਦੇ ਨਾਲ ਜੇਲ੍ਹ ਦੇ ਵਿੱਚੋਂ ਹੀ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ। 1942 ਦੇ ਵਿੱਚ 7 ਸਾਥੀਆਂ ਦੇ ਸਮੇਤ ਰਿਹਾਅ ਹੋ ਗਏ। ਪੰਜਾਬ ਦੇ ਕਿਸਾਨ ਸਭਾ ਤੇ ਕਮਿਊਨਿਸਟ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਤੇ 2.5 ਲੱਖ ਤੋਂ ਵੱਧ ਕਿਸਾਨ ਮੈਂਬਰ ਵਾਲੀ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਜਿਹੜੇ ਰਹੇ। ਆਖਰ ਚ 1944 ਨੂੰ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬਣ ਗਏ। ਉਨ੍ਹਾਂ ਹਫ਼ਤੇਵਾਰ ਅਖਬਾਰ ਜੰਗ ਏ ਆਜ਼ਾਦੀ ਸ਼ੁਰੂ ਕਰਨ ਦੇ ਵਿੱਚ ਅਹਿਮ ਰੋਲ ਨਿਭਾਇਆ ਤੇ ਆਜ਼ਾਦੀ ਤੋਂ ਬਾਅਦ ਵੀ ਪਾਰਟੀ ਦੇ ਵਿੱਚ ਸਰਗਰਮ ਰਹੇ। ਪੈਪਸੂ ਮੁਜਾਰਾ ਲਹਿਰ ਦੇ ਮੋਢੀ ਆਗੂਆਂ ਦੇ ਵਿੱਚੋਂ ਇੱਕ ਸਨ ਤੇ 1971 ਦੇ ਵਿੱਚ ਸੰਗਰੂਰ ਤੋਂ MP ਬਣ ਗਏ। 12/4/1973 ਨੂੰ ਕਿਸਾਨੀ ਮਸਲੇ ਦੇ ਉੱਤੇ ਬਹਿਸ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਸਦਾ ਦੇ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਆਖਰੀ ਸਮੇਂ ਤੱਕ ਲੋਕ ਸੇਵਾ ਦੇ ਵਿੱਚ ਲੱਗੇ ਰਹੇ। ਉਹ ਜਿਹੜੇ ਸਨ ਉਸ ਉਹਨਾਂ ਦੇ ਕੋਲ ਘਰ ਦੀ ਬਣੀ ਰੋਟੀ ਤੇ ਰੋਟੀ ਖਾਣ ਦੇ ਲਈ ਅਚਾਰ ਲਿਫਾਫੇ ਦੇ ਵਿੱਚ ਵਲੇਟੇ ਉਹਨਾਂ ਦੀ ਜੇਬ ਦੇ ਵਿੱਚ ਸੀ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਹੋਰ ਸੰਸਦ ਉਹਨਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਸਨ ਤੇ ਹੁਣ ਲੋਕ ਯਾਦ ਕਰਦੇ ਨੇ ਉਹਨਾਂ ਨੂੰ ਕਿ ਕਾਸ਼ ਅੱਜ ਕੱਲ੍ਹ ਦੇ ਸੰਸਦ ਪੋਲੀਟੀਕਲ ਲੀਡਰ ਵੀ ਉਹਨਾਂ ਵਰਗੇ ਹੀ ਹੋ ਜਾਣ ਤਾਂ ਦੇਸ਼ ਸੋਨੇ ਦੀ ਚਿੜੀ ਫਿਰ ਤੋਂ ਦੁਬਾਰਾ ਬਣ ਸਕਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਗੱਲਬਾਤ ਅੱਜ ਦੇ ਵਿਚਾਰ ਦੇ ਵਿੱਚੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਉਹਨਾਂ ਨੂੰ ਸਮਰਪਿਤ ਅੱਜ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਤੇ ਅੱਜ ਦੇ ਜਿਹੜਾ ਆਪਣੇ ਮੁੱਦੇ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹੋਏ ਨਾਲ ਤੁਹਾਡਾ ਸਾਥ ਵੀ ਉਮੀਦ ਕਰਾਂਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਆਪਾਂ ਲਾਈਨਾਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਤੇ ਅੱਗੇ ਆਪਾਂ ਵੱਧਦੇ ਹਾਂ। ਤੇ ਇਸੇ ਤਰ੍ਹਾਂ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਨੂੰ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਤਰੱਕੀ। ਕੀ ਤਰੱਕੀ ਅਸੀਂ ਸੱਚਮੁੱਚ ਤਰੱਕੀ ਕਰ ਰਹੇ ਹਾਂ? ਕਿ ਤਰੱਕੀ ਦਾ ਮਤਲਬ ਸਿਰਫ ਵੱਡੀਆਂ ਇਮਾਰਤਾਂ, ਮਹਿੰਗੀਆਂ ਗੱਡੀਆਂ, ਆਰਟੀਫਿਸ਼ਲ ਇੰਟੈਲੀਜੈਂਸੀ ਟੈਕਨੋਲੋਜੀ ਤੇ ਆਰਥਿਕ ਵਿਕਾਸ ਹੈ, ਜਾਂ ਫਿਰ ਮਾਨਸਿਕ ਸ਼ਾਂਤੀ, ਖੁਸ਼ਹਾਲ ਪਰਿਵਾਰ, ਸਮਾਜਿਕ ਬਰਾਬਰੀ, ਵਾਤਾਵਰਨ ਦੀ ਸੁਰੱਖਿਆ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਤਰੱਕੀ ਦਾ ਹਿੱਸਾ ਨੇ, ਜਾਂ ਫਿਰ ਜੋ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਜਿਹੜਾ ਤਰੱਕੀ ਦਾ ਹਿੱਸਾ ਨੇ? ਇਸ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਲਾਈਨਾਂ ਮਿਲਾ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਤੇ ਉਹਨਾਂ ਦਾ ਵੀ ਨਿੱਘਾ ਸਵਾਗਤ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਸ਼ੈਲੀ ਜੀ ਤੇ ਇਸੇ ਤਰ੍ਹਾਂ ਇਕਬਾਲ ਮਾਂਗਰ ਜੀ, ਰਾਜਨ ਸੈਣੀ ਜੀ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਸੁਰਜੀਤ ਕੌਰ ਭਾਰਤ ਜੀ, ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸ਼ੰਮੀ ਜੀ, ਕੀ ਹਾਲ ਚਾਲ ਨੇ ਜੀ?
1: ਬਹੁਤ ਹੀ ਵਧੀਆ ਜੀ, ਐਨ ਆਨੰਦ ਪਿਆ
0: ਜੀ
1: ਤੇ ਬੜਾ ਅੱਛਾ ਇਸ ਵੇਲੇ ਪ੍ਰੋਜੈਕਟ ਚੱਲ ਰਿਹਾ ਹੈ।
0: ਕੀ ਬਾਤ ਹੈ ਜੀ। ਸ਼ੰਮੀ ਜੀ, ਸਿਹਤਾਂ ਕਾਇਮ ਨੇ ਜੀ?
1: ਹਾਂਜੀ, ਅੱਜ ਥੋੜਾ ਜਿਹਾ ਹੈ ਗੜਬੜ ਵਾਲਾ ਕੰਮ ਹੈ, ਪਰ ਕਾਇਮ ਹੈ ਜੀ।
0: ਜੀ
1: ਚਲੋ, ਸਥਿਤੀ ਤਣਾਅ ਪਰ ਕਾਬੂ ਹੇਠ ਕਹਿ ਦਿੰਦੇ
0: ਕਾਬੂ ਹੇਠ ਹੈ ਜੀ। ਜੀ ਤੇ ਸ਼ਮੀ ਜੀ, ਅੱਜ ਮੁੱਦਾ ਤੁਸੀਂ ਬੜਾ ਵਧੀਆ ਸੁਲਝਾਇਆ, ਤਰੱਕੀ ਜੋ ਦੁਨੀਆਦਾਰੀ ਦੇ ਉੱਤੇ ਅੱਜ ਕੱਲ ਹੋ ਰਿਹਾ ਜਾਂ ਵਾਪਰ ਰਿਹਾ, ਹਰ ਚੀਜ਼ ਇਹਦੇ ਵਿੱਚ ਆ ਜਾਂਦੀ ਹੈ। ਤਰੱਕੀ ਨੂੰ ਵਿਚਾਰਦੇ ਵਿਚਾਰਦੇ ਹਰ ਕੋਈ ਅਮੀਰ ਹੋਣਾ ਚਾਹੁੰਦਾ ਹੈ, ਹਰ ਕੋਈ ਕਹਿੰਦਾ ਹੈ ਕਿ ਮੇਰੇ ਕੋਲ ਆਹ ਵੀ ਹੋਵੇ, ਗੱਡੀ ਵੀ ਹੋਵੇ, ਚੰਗਾ ਘਰ ਹੋਵੇ, ਬੈਂਕ ਬੈਲੈਂਸ ਦੇ ਵਿੱਚ ਚੰਗੇ ਅਰਬਾਂ ਕਰੋੜਾਂ ਰੁਪਈਆ ਪਿਆ ਹੋਵੇ। ਪਰ ਕੱਲ ਮੈਂ ਇੱਕ ਰਿਪੋਰਟ ਸਾਂਝੀ ਕੀਤੀ ਸੀ ਬਿਲ ਗੇਟਸ ਉਹਨਾਂ ਦੀ, ਤੇ ਉਹਨਾਂ ਦੇ ਨਾਲ ਇੱਕ ਮੈਂਬਰ ਸਨ ਜੋ ਕਿ $6 ਬਿਲੀਅਨ ਤੱਕ ਦਾ ਜਿਹੜਾ ਡੋਨੇਸ਼ਨ ਦਿੰਦੇ ਸੀ, ਪਰ ਉਹਨਾਂ ਨੇ ਵੀ ਪਿੱਛੇ ਹੱਥ ਖਿੱਚ ਲਏ ਇਹਨਾਂ ਚੀਜ਼ਾਂ ਦੇ ਵਿੱਚ। ਤੇ ਬੰਦੇ ਕੋਲ ਚਾਹੇ ਪੈਸਾ, ਜਿਹਨਾਂ ਕੋਲ ਪੈਸਾ ਹੈ ਨਹੀਂ ਗਾ ਉਹ ਪੈਸੇ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ, ਤੇ ਜਿਹਨਾਂ ਕੋਲ ਪੈਸਾ ਹੈ ਉਹਨਾਂ ਕੋਲ ਸਕੂਨ ਹੈ ਨਹੀਂ, ਜਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਜਾਂ ਉਹ ਹੋਰ ਬਹੁਤ ਸਾਰੀਆਂ ਉਲਝਣਾਂ ਦੇ ਵਿੱਚ ਜਾਲ ਦੇ ਵਿੱਚ ਫਸੇ ਹੋਏ ਨੇ। ਅਸਲ ਦੇ ਵਿੱਚ ਜਿਹੜੀ ਤਰੱਕੀ ਹੈ ਇਨਸਾਨ ਦੀ ਜਾਂ ਸ਼ਖਸੀਅਤ ਦੀ, ਉਹ ਕਿੱਥੇ ਜਿਹੜੀ ਹੈ ਨਿਰਧਾਰਿਤ ਕਰਦੀ ਹੈ, ਜਾਂ ਕਿੱਦਾਂ ਇਹਨੂੰ ਵਿਚਾਰ ਸਕਦੇ ਆ ਜੀ?
1: ਬਿਲਕੁਲ ਭਾਰਤ ਸਾਹਿਬ, ਜਿਹੜਾ ਦਰਅਸਲ ਜੇ ਆਪਾਂ ਇਹਨੂੰ ਦੇਖਣਾ ਹੋਵੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹਦੇ ਕੋਲ ਪੈਸੇ ਨਹੀਂ ਉਹ ਪੈਸੇ ਦੀ ਦੌੜ ਵਿੱਚ ਲੱਗਾ, ਤੇ ਜਿਹਦੇ ਕੋਲ ਪੈਸੇ ਬਥੇਰੇ ਆ ਉਹ ਹੋਰ ਪਾਸੇ ਨੂੰ ਉਹਨੂੰ ਸਕੂਨ ਚਾਹੀਦਾ। ਤੋ ਇਹ ਜਿਵੇਂ ਆਪਾਂ ਬਿਜਲੀ ਦਾ ਸੰਚਾਰ ਹੁੰਦਾ ਹੈ, ਜਿਹੜੀਆਂ ਤਾਰਾਂ ਨੇ, ਇੱਕ ਨੈਗੇਟਿਵ ਹੈ ਇੱਕ ਪੋਜੀਟਿਵ ਹੈ, ਦੋਨੋਂ ਹੀ ਚੱਲਣਗੀਆਂ ਤੇ ਉਹ ਰਵਾਨਗੀ ਕਰੰਟ ਜਿਹੜੀ ਹੋਏਗੀ ਜ਼ਿੰਦਗੀ ਵਿੱਚ ਵੀ ਐਂ ਹੈ ਕਿ
0: ਜੇ ਦੋਵੇਂ ਮਿਲ ਗਈਆਂ ਤਾਂ ਫਿਊਜ਼ ਉੜ ਜਾਂਦੇ ਨੇ,
1: ਫਿਰ ਪਟਾਕੇ ਪੈਣਗੇ। ਉਹ ਪਟਾਕੇ ਮਤਲਬ ਕਿ ਐਂਡ ਹੀ ਹੋ ਗਿਆ ਫਿਰ, ਤੇ ਉਹ ਲਾਈਫ ਦਾ ਐਂਡ ਹੋ ਗਿਆ, ਤੇ ਸਿਸਟਮ ਦਾ ਵੀ ਉਹ ਕਲੈਸ ਹੋਏਗਾ ਸਾਰਾ ਸਿਸਟਮ। ਤੇ ਜਿਹੜੀ ਜ਼ਿੰਦਗੀ ਵੀ ਹੈ ਇਹ ਵੀ ਕਹਿ ਲੋ ਆਪਾਂ ਕਿੰਨੀ ਹਰ ਚੀਜ਼ ਦੇ ਵਿੱਚ ਫਿਲੋਸਫੀ ਆਪਾਂ ਨੂੰ ਨਜ਼ਰ ਆ ਸਕਦੀ ਹੈ ਜੇ ਆਪਾਂ ਨਜ਼ਰ ਮਾਰੀਏ। ਸਾਹ ਅਸੀਂ ਜੇ ਸਾਹ ਲੈਣਾ ਤਾਂ ਸਾਹ ਛੱਡਣਾ ਵੀ ਪੈਣਾ, ਇਹ ਨੀ ਹੋ ਸਕਦਾ ਕਿ ਬੰਦਾ ਕਿ ਮੈਂ ਸਾਹ ਸਿਰਫ ਲੈਣਾ ਹੀ ਹੈ, ਉਹ ਵੀ ਪੰਗਾ।
0: ਬਿਲਕੁਲ,
1: ਤੇ ਛੱਡਣੇ ਨਹੀਂ ਚਾਹੁੰਦਾ ਕੋਈ, ਨਾ ਚਾਹੁੰਦੇ ਵੀ ਬੰਦੇ ਛੱਡੀ ਜਾਂਦੇ ਆ,
0: ਛੱਡੀ
1: ਤੇ ਜਿਹੜੇ ਬਾਹਲੀ ਛੱਡ ਜਾਂਦੇ ਆ ਉਹ ਤੁਹਾਨੂੰ ਪਤਾ ਬਿਲਕੁਲ ਹੀ ਛੱਡ ਜਾਂਦੇ ਆ। ਇਹ
0: ਕਈਆਂ ਦੇ ਸਾਹ ਸੁੱਤੇ ਹੀ ਰਹਿ ਜਾਂਦੇ ਆ।
1: ਬਿਲਕੁਲ ਜੀ, ਬਿਲਕੁਲ। ਇਹ ਜਿਹੜੀ ਤਰੱਕੀ ਦਾ ਕਨਸੈਪਟ ਹੀ ਜਿਹੜਾ ਨਾ, ਹੋ ਸਕਦਾ ਹੈ ਕਿ ਹਰੇਕ ਬੰਦੇ ਵਾਸਤੇ, ਹਰੇਕ ਇੰਡੀਵਿਜੁਅਲ ਲਈ ਆਪਣਾ ਕੋਈ ਜਿਹੜਾ ਅਰਥ ਉਹ ਕੱਢੇ
0: ਜੀ।
1: ਤੇ ਤੁਸੀਂ ਦੇਖੋ ਜਿਵੇਂ ਤੁਸੀਂ ਸ਼ੁਰੂ ਚ ਦੱਸ ਵੀ ਰਹੇ ਸੀਗੇ ਕਿ ਇਹਦੇ ਵੱਖਰੇ ਵੱਖਰੇ ਜਿਹੜੇ ਆ ਕਿਸਮ ਆਪਾਂ ਕਹਿ ਸਕਦੇ ਆ, ਜਾਂ ਵੱਖਰੇ ਵੱਖਰੇ ਇਹਨਾਂ ਨੂੰ ਆਪਾਂ ਕਲਾਸੀਫਾਈਡ ਕਰ ਸਕਦੇ ਆ ਸਿਰਲੇਖ ਦੇ ਕੇ ਕਿ ਭਾਈ ਇਹ ਪੈਸੇ ਧੇਲੇ ਵਾਲੀ ਤਰੱਕੀ ਹੋ ਗਈ, ਜਿਹੜੀ ਆਰਥਿਕ ਬੰਦੇ ਦੀ ਜਿਹੜੀ ਨਬਜ਼ ਆ ਜਾਂ ਆਰਥਿਕਤਾ ਜਿਹੜੀ ਆ ਉਹਦੀ ਵਧੀਆ ਹੋ ਗਈ, ਮਜ਼ਬੂਤ ਹੋ ਗਈ, ਫਿਰ ਉਹ ਸਮਝ ਲਓ ਆਪਾਂ ਤਰੱਕੀ ਹੋ ਗਈ, ਉਹਦਾ ਪੈਸੇ ਆ ਗਏ, ਉਹਦੇ ਕੋਲ ਜੋਬ ਆ ਗਈ ਵਧੀਆ, ਜਾਂ ਬਿਜ਼ਨਸ ਅੱਛਾ ਹੋ ਗਿਆ, ਇਕਨੋਮਿਕਲੀ ਬੰਦਾ ਸਾਊਂਡ ਹੋ ਗਿਆ ਜੀ ਬਹੁਤ, ਇਹਨੂੰ ਆਪਾਂ ਤਰੱਕੀ ਮੰਨ ਲੈਂਦੇ। ਜਾਂ ਫਿਰ ਦੂਜੇ ਪਾਸੇ ਬੰਦੇ ਨੇ ਪੜ੍ਹਾਈ ਲਿਖਾਈ ਦੇ ਵਿੱਚ ਝੰਡੇ ਕੱਟਤੇ, ਅੱਜ ਹੋਰ ਕੱਲ ਹੋਰ ਕਰ ਕਰਕੇ ਉਹਨੇ ਡਿਗਰੀ ਕਈ ਇਕੱਠੀਆਂ ਕਰ ਲਈਆਂ। ਮੈਂ ਇੱਕ ਬੰਦਾ ਵੇਖਿਆ ਉਹਨੇ ਹੁਣ 35 ਡਿਗਰੀਆਂ ਕਰ ਛੱਡੀਆਂ MA ਦੀਆਂ, ਮੈਂ ਕਿਹਾ ਇੰਨੇ ਤਾਂ ਹੁਣ ਯੂਨੀਵਰਸਿਟੀ ਕੋਲ ਵੀ ਨੀ ਹੋਣੇ ਜਿਹੜੇ, ਉਹ ਵੀ ਕਹਿੰਦੇ ਉਹਨੇ ਹੱਥ ਖੜੇ ਕਰਕੇ ਭਰਾ ਸਾਡਾ ਆਤਮ ਬਣੀ ਆ, ਪਰ ਉਹ ਕਹਿੰਦਾ ਕੋਈ ਗੱਲ ਨੀ ਆਪਾਂ ਹੋਰ ਕੋਈ ਦਰਵਾਜ਼ਾ ਖੜਕਾਵਾਂਗੇ, ਪਰ ਉਹ ਜਾਣਨਾ ਚਾਹੁੰਦਾ ਔਰ ਪੜ੍ਹਨਾ ਚਾਹੁੰਦਾ, ਉਹ ਆਪਣੀ ਤਰ੍ਹਾਂ ਦੀ ਤਰੱਕੀ ਹੈ ਬੰਦੇ ਦੀ, ਕਿਉਂਕਿ ਨੌਲੇਜ ਆਪਣੀ ਉਹ ਚ ਵਾਧਾ ਕਰਨਾ ਚਾਹੁੰਦਾ। ਇਹ ਵੀ ਇੱਕ ਟਰੈਕ ਆ। ਬਾਕੀ ਜਿਹੜੀ ਆਪਾਂ ਮਾਨਸਿਕ ਜੇ ਆਪਾਂ ਨੂੰ ਸ਼ਾਂਤੀ ਮਿਲ ਰਹੀ ਹੈ, ਥਿੰਕਿੰਗ ਹੈ, ਜਾਂ ਸਾਡੀ ਸੋਚ ਇਹੋ ਜਿਹੀ ਆ ਜੋ ਕਹਿ ਲੋ ਸੈਟਿਸਫੈਕਸ਼ਨ ਇੱਕ ਲੈਵਲ ਹੁੰਦਾ, ਕੰਟੈਂਟਮੈਂਟ ਆ, ਉਹ ਜਦੋਂ ਮਿਲ ਜਾਂਦੀ ਆ ਉਹਨੂੰ ਵੀ ਆਪਾਂ ਇੱਕ ਹਾਸਲ ਜਾਂ ਇੱਕ ਤਰੱਕੀ ਜਾਂ ਪ੍ਰੋਗਰੈਸ ਦੀ ਲੀਹ ਦੇ ਉੱਤੇ ਦੇਖ ਸਕਦੇ ਆ। ਬਾਕੀ ਇਮੋਸ਼ਨਲ ਹੋ ਗਿਆ ਜਾਂ ਸਮਾਜਿਕ ਪੱਧਰ ਤੇ ਹੋ ਗਿਆ, ਜਾਂ ਈਵਨ ਜਿਹੜਾ ਬ੍ਰਹਿਮੰਡ ਆ ਉਹਦੇ ਪੱਧਰ ਤੇ ਵੀ ਇਹਨੂੰ ਕੰਸਿਡਰ ਕੀਤਾ ਜਾ ਸਕਦਾ, ਦੇਖਿਆ ਜਾ ਸਕਦਾ। ਇਹ ਆਪਣੀ ਸੋਚ ਦਾ ਦਾਇਰਾ ਹੈ, ਆਪਾਂ ਜਿੰਨਾ ਮਰਜ਼ੀ ਵਧਾ ਲਈਏ, ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਏ ਬੰਦੇ ਦੀ ਸਿਹਤ ਚੰਗੀ ਹੈ, ਬੰਦੇ ਕੋਲ ਜਿਹੜਾ ਉਹ ਇੱਕ ਸਨਮਾਨਯੋਗ ਉਹਦੇ ਕੋਲ ਸਰਮਾਇਆ ਵੀ ਹੈਗਾ ਕਿ ਉਹ ਬੰਦਾ ਆਪਣਾ ਰੋਟੀ ਕੱਪੜਾ ਔਰ ਮਕਾਨ ਦਾ ਇੰਤਜ਼ਾਮ ਉਹ ਵਧੀਆ ਤਰੀਕੇ ਨਾਲ ਕਰ ਰਿਹਾ, ਤੇ ਉਹ ਸਿਰ ਉੱਤੇ ਉਹਦਾ ਮਾਣ ਨਾਲ ਉਹ, ਤੇ ਬਾਕੀ ਉਹਨੂੰ ਕੋਈ ਇਹੋ ਜਿਹੀ ਫਿਕਰਮੰਦੀ ਨਹੀਂ ਹੈ ਜੇ ਉਹਨੇ ਕਿਸੇ ਦਾ ਕਰਜ਼ਾ ਦੇਣਾ ਜਾਂ ਕਿਸੇ ਦਾ ਕੋਈ ਇਹੋ ਜਿਹੀ ਕਿਸੇ ਡਰ ਦੇ ਅਸਰ ਹੇਠ ਰਹਿ ਰਿਹਾ
0: ਜੀ,
1: ਉਹ ਉਸ ਬੰਦੇ ਲਈ ਫਿਰ ਜਬਰਦਸਤ ਤਰੱਕੀ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਇਹ ਕਰ ਗਿਆ ਅਸਲ ਤਰੱਕੀ। ਹੁਣ ਸਾਧੂ ਸੰਤ ਜਿਹੜੇ ਆ ਉਹ ਕਹਿੰਦੇ ਛੱਡ ਹੀ ਦੋ ਸਾਰਾ ਕੁਛ, ਤੇ ਉਹ ਆਪਣੇ ਕਈ ਉਹਨਾਂ ਵਿੱਚ ਵੀ ਬੜੀ ਤਰ੍ਹਾਂ ਦੇ ਰੰਗ ਬਿਰੰਗੇ ਜਿਹੜੇ ਆਪਾਂ ਨੂੰ ਫਲਸਫੇ ਦੇਖਣ ਨੂੰ ਮਿਲਦੇ ਆ, ਤੇ ਜਿਹਨੂੰ ਜਿਹੋ ਜਿਹਾ ਚੰਗਾ ਲੱਗਦਾ ਉਹ ਬੰਦਾ ਉਸੇ ਨੂੰ ਹੀ ਫੋਲੋ ਕਰਕੇ ਉਹਦਾ ਫੋਲੋਅਰ ਬਣ ਕੇ ਤਰੱਕੀ ਦੀ ਰਾਹ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਤਰੱਕੀ ਦਾ ਹਰੇਕ ਲਈ ਇੱਕ ਵੱਖਰਾ ਰੰਗ ਰੂਪ ਤੇ ਰੰਗ ਢੰਗ ਹੋ ਸਕਦਾ ਹੈ।
0: ਕੱਲ ਮੈਂ ਸਮਾਪਤੀ ਕੀਤੀ ਹੈ, ਮੈਂ ਇੱਕ ਸੀਰੀਜ਼ ਦੇਖ ਰਿਹਾ ਸੀਗਾ ਆਪਣੇ ਕਾਬਲੀ ਪਲਾਓ, ਬੜੀ ਜਬਰਦਸਤ ਹੈ ਜੀ ਉਹ। ਉਹਦੇ ਵਿੱਚ ਰਿਸ਼ਤਿਆਂ ਦੀ ਬਾਤ ਹੈ, ਉਹਦੇ ਵਿੱਚ ਵਾਤਾਵਰਨ ਦੀ ਗੱਲ ਹੈ, ਉਹਦੇ ਵਿੱਚ ਸਾਡਾ ਰਹਿਣ ਸਹਿਣ, ਸਾਡੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ, ਉਹਦੇ ਵਿੱਚ ਜਦੋਂ ਝਾਤ ਮਾਰਦੇ ਹਾਂ ਇੱਕ ਦੂਸਰੇ ਦਾ ਸਤਿਕਾਰ, ਇੱਕ ਜਿਹੜਾ ਆਪਣੇ ਕਹਿ ਦਿੰਦੇ ਨੇ ਪੱਗ ਵੱਟ ਭਰਾ, ਜਾਂ ਜੋ ਜ਼ਬਾਨ ਦੇ ਵਿੱਚੋਂ ਕਹਿ ਦਿੱਤਾ ਨਿਕਲ ਗਿਆ ਉਹ ਪੱਥਰ ਦੇ ਉੱਤੇ ਲਕੀਰ ਹੋ ਗਈ। ਤੇ ਉਹ ਇੱਕ ਲੜਕੀ ਦਾ ਕਿਰਦਾਰ, ਉਹ ਪਿਸ਼ਾਵਰ ਤੋਂ ਬਿਲੋਂਗ ਕਰਦੇ ਹੈ, ਤੇ ਉਹਦਾ ਕਿਉਂਕਿ ਉਹਨਾਂ ਉਸ ਇਲਾਕਿਆਂ ਦੇ ਵਿੱਚ ਅੱਜ ਵੀ ਜੋ ਕੁਝ ਵਾਪਰ ਰਿਹਾ, ਜੰਗਾਂ ਨੇ, ਅੱਤਵਾਦ ਦਾ ਦੌਰ ਹੈ, ਸਾਰੀਆਂ ਚੀਜ਼ਾਂ ਨੇ, ਤੇ ਉੱਥੇ ਇਨਸਾਨੀਅਤ ਦਾ ਘਾਣ ਉੱਥੇ ਵੀ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਵਾਪਰ ਰਹੀਆਂ। ਤੇ ਉਹ ਫਿਰ ਉਹ ਰਿਫਿਊਜੀ ਹੋ ਕੇ ਮਤਲਬ ਕਿ ਆ ਜਾਂਦੇ ਆ, ਉਹਦੇ ਉੱਥੇ ਉਹ ਮੈਰਿਜ ਹੋਈ ਹੁੰਦੀ ਹੈ, ਤਾਂ ਉਹਦਾ ਖਾਮਦ ਜਿਹੜਾ ਉੱਥੇ ਪੁਲਿਸ ਚੱਕ ਕੇ ਲੈ ਜਾਂਦੀ ਹੈ, ਉਹ ਕਹਿ ਦਿੰਦੇ ਆ ਕਿ ਇਹ ਮਰ ਮੁੱਕ ਗਿਆ ਜਾਂ ਸਾਰਾ ਕੁਝ ਕਰ ਦਿੱਤਾ, ਲੱਭਦਾ ਹੀ ਨਹੀਂ ਹੈ ਕਿ ਕਿੱਥੇ ਗਿਆ ਕਿੱਥੇ ਨਹੀਂ ਗਿਆ। ਉਹ ਤੋਂ ਬਾਅਦ ਉਹ ਮੂਵ ਕਰ ਜਾਂਦੇ ਆ ਪਾਕਿਸਤਾਨ ਦੇ ਵਿੱਚ ਆ ਕੇ ਵਸ ਜਾਂਦੇ ਆ, ਤੇ ਉਹਦੇ ਉਹਦਾ ਜਿਹੜਾ ਇੱਕ ਆਪਣਾ ਬ੍ਰਦਰ ਹੁੰਦਾ ਹੈ, ਛੋਟਾ, ਦੋ ਬ੍ਰਦਰ ਹੁੰਦੇ ਆ, ਇੱਕ ਵੱਡਾ ਤੇ ਇੱਕ ਛੋਟਾ, ਤੇ ਛੋਟਾ ਫੁੱਟਬਾਲ ਦਾ ਬਹੁਤ ਵੱਡਾ ਖਿਡਾਰੀ ਹੁੰਦਾ ਹੈ, ਤੇ ਉਹਦੀਆਂ ਲੱਤਾਂ ਕਿਤੇ ਬਲਾਸਟ ਦੇ ਵਿੱਚ ਡੈਮੇਜ ਹੋ ਜਾਂਦੀ ਹੈ, ਤਾਂ ਉਸ ਕਰਕੇ ਵੀਲ ਚੇਅਰ ਦੇ ਉੱਤੇ ਬਹਿ ਜਾਂਦਾ ਹੈ। ਉਹਦੀ ਖਾਤਰ ਉਹਨੂੰ ਹੱਸਦਾ ਵੱਸਦਾ ਦੇਖਣ ਦੇ ਲਈ, ਤੇ ਜਿਹੜੀ ਉਹਦੀ ਵਿਡੋ ਸਿਸਟਰ ਹੈਗੀ ਹੈ, ਉਹ ਮਤਲਬ ਕਿ ਇੱਕ ਆ ਕੇ ਤੇ ਮਸਜਿਦ ਦੇ ਵਿੱਚ ਐਲਾਨ ਕਰਦੇ ਆ, ਉਹਦਾ ਬ੍ਰਦਰ ਕਰਦਾ ਹੈ ਕਿ ਜੇ ਕੋਈ ਮੇਰੀ ਸਿਸਟਰ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਉਹਨੂੰ ਅਪਣਾ ਸਕਦਾ ਹੈ, ਜੇ ਬੜੀ ਖੁਸ਼ਕਿਸਮਤ ਹੋਵਾਂਗੇ ਅਸੀਂ। ਤੇ ਉਹ ਸਾਰੇ ਮਜ਼ਬਾ ਤੋਂ ਉੱਪਰ, ਹੋਰ ਸਾਰੀਆਂ ਚੀਜ਼ਾਂ ਤੋਂ ਉੱਪਰ ਹੋ ਕੇ ਉਹ ਚੀਜ਼ ਨੂੰ ਵਿਚਾਰਦੇ ਆ, ਦੇਖਦੇ ਆ, ਤੇ ਇੱਕ ਮਤਲਬ ਕਿ ਕਹਿ ਲਓ ਕਿ 60-65 ਸਾਲ ਦਾ ਬਜ਼ੁਰਗ ਜੋ ਕਿ ਆਪਣਾ ਸਾਰਾ ਕੁਝ ਛੱਡ ਛਡਾ ਕੇ, ਕਾਰੋਬਾਰ ਛੱਡ ਕੇ, ਉਹ ਵੀ ਪਹਿਲਾਂ ਗੁਰਬਤ ਦੇ ਵਿੱਚ ਘੁਲਦਾ ਹੈ ਤੇ ਆਪਣੀ ਦੁਕਾਨ ਕੱਪੜੇ ਦੀ ਬਣਾਉਂਦਾ ਹੈ, ਬੜਾ ਕਹਿ ਲਓ ਕਿ ਤੇਜ਼ ਤਰਾਰ ਆਪਣੇ ਕੰਮ ਦੇ ਵਿੱਚ ਸੀਗਾ, ਉਹ ਬੜੀ ਸ਼ੋਹਰਤ ਖੱਟੀ ਉਸਨੇ, ਉਹਦੇ ਵਿੱਚੋਂ ਅਮੀਰੀ ਵੀ ਖੱਟੀ ਤੇ ਦੌਲਤ ਵੀ ਖੱਟੀ, ਸ਼ੋਹਰਤ ਵੀ ਖੱਟੀ, ਨਾਮ ਵੀ ਖੱਟਿਆ। ਉਸ ਤੋਂ ਬਾਅਦ ਸਾਰਾ ਕੁਝ ਛੱਡ ਛਡਾ ਕੇ ਤੇ ਆਪਣਾ ਉਹ ਚਲਿਆ ਜਾਂਦਾ ਜੀ, ਕਹਿੰਦਾ ਮੈਂ ਚੱਲਾ ਜੀ ਇਸ ਦੁਨੀਆਂ ਨੂੰ ਛੱਡ ਕੇ, ਜਿਹੜੇ ਰਿਸ਼ਤੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਮੈਂ ਚੱਲਾਂ ਦੁਨੀਆਂ ਦੀ ਸੈਰ ਦੇ ਉੱਤੇ। ਤੇ ਉਹ ਪਹੁੰਚ ਜਾਂਦਾ ਜੀ ਉੱਥੇ ਪਿਸ਼ਾਵਰ ਦੀ ਬਾਰਡਰ ਦੇ ਉੱਤੇ ਪਾਕਿਸਤਾਨ ਦੇ ਲਾਗੇ, ਤੇ ਉੱਥੇ ਇੱਕ ਔਰਤ ਜਿਹੜੀ ਉਹ ਹੀ ਹੈ, ਛੋਟੀ ਉਮਰ ਦੀ ਹੁੰਦੀ ਹੈ ਉਹ, ਤੇ ਉਹ ਕਾਬਲੀ ਪਲਾਓ ਬਣਾ ਕੇ ਤੇ ਰੇੜੀ ਲਾ ਕੇ ਵੇਚਦੀ ਹੈ, ਤੇ ਉੱਥੇ ਜਦੋਂ ਉਹ ਖਾਂਦੇ ਹੈ ਤਾਂ ਉਹ ਸਵਾਦ, ਉਹ ਜਿਹੜਾ ਕਾਬਲੀ ਪਲਾਓ ਦੇ ਵਿੱਚ ਟੇਸਟ ਹੈ, ਸਮੈਲ ਹੈ, ਉਹੀ ਰਿਸ਼ਤਿਆਂ ਦੇ ਵਿੱਚ ਉਹ ਮਹਿਸੂਸ ਕਰਦੇ ਹੈ। ਤੇ ਉਹ ਚੀਜ਼ ਨੂੰ ਉਹ ਮਤਲਬ ਕਿ ਉਹ ਮੌਲਵੀ ਕਹਿੰਦਾ ਕਿ ਮਤਲਬ ਕਿ ਤੁਸੀਂ ਮਤਲਬ ਕਿ ਇਹਨਾਂ ਦੀ ਹੈਲਪ ਕਰ ਸਕਦੇ ਹੋ ਜੇ 2 ਲੱਖ ਰੁਪਈਆ ਚਾਹੀਦਾ, ਉਹਦੇ ਪੈਰਾਂ ਦਾ ਇਲਾਜ ਕਰਾਉਣਾ ਚਾਹੁੰਦੇ ਨੇ ਉਹ, ਤੇ ਉਹ 2 ਲੱਖ ਰੁਪਈਆ ਦੇ ਦਿੰਦਾ ਹੈ। ਪਰ ਉਹ ਲੜਕੀ ਜਿਹੜੀ ਹੈ ਕਹਿੰਦੀ ਮੈਂ ਏਦਾਂ ਨਹੀਂ ਲੈਣਾ, ਮਤਲਬ ਕਿ ਭੀਖ ਨਹੀਂ ਲੈਣੀ ਹੈ। ਉਹ ਕਹਿੰਦਾ ਜਦੋਂ ਤੁਹਾਡੇ ਕੋਲ ਹੋਊਗਾ ਤੁਸੀਂ ਵਾਪਸ ਕਰ ਦਿਓ, ਏਦਾਂ ਦੀ ਕੋਈ ਗੱਲ ਨਹੀਂ। ਕਹਿੰਦੀ ਨਹੀਂ, ਉਹ ਆਪਣੇ ਕੌਲ ਤੇ ਕਰਾਰਾਂ ਦੀ ਪੱਕੀ ਹੁੰਦੀ ਹੈ, ਤੇ ਉਹ ਕਹਿੰਦੀ ਤੂੰ ਮੈਨੂੰ ਚਾਹੇ ਆਪਣੀ ਗੁਲਾਮ ਬਣਾ ਲਾ, ਤੂੰ ਚਾਹੇ ਮੇਰੇ ਨਾਲ ਨਿਗਾਹ ਕਰਾ ਲਾ, ਪਰ ਜਾਣਾ ਮੈਂ ਤੇਰੇ ਨਾਲ ਹੀ ਆ, ਉਨਾ ਚਿਰ ਮੈਂ ਪੈਸੇ ਨਹੀਂ ਲਿਆ। ਉਹਨੂੰ ਵੀ ਧਰਮ ਸੰਕਟ ਦੇ ਵਿੱਚ ਪਾ ਦਿੰਦੀ ਹੈ। ਵਿੱਚ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ ਯਾਰ ਉਹਨੇ ਤਾਂ ਮਦਦ ਕਰਨ ਦੇ ਬਹਾਨੇ ਮਤਲਬ ਕਿ ਆਪਣੇ ਗਲ ਫਾਹਾ ਪਾ ਲਿਆ, ਮਤਲਬ ਕਿ ਕਾਹਦੀ ਮਦਦ ਕੀਤੀ ਹੈ। ਤੇ ਬਾਅਦ ਚ ਜਦੋਂ ਅਖੀਰ ਹੁੰਦੀ ਹੈ ਨਾ, ਉਹ ਦੇਖਣ ਜੋਗਾ, ਮੈਂ ਚਲੋ ਹੋਰ ਸਟੋਰੀ ਅੱਗੇ ਨਹੀਂ ਕਰਦਾ, ਬੰਦੇ ਦੇ ਹੰਝੂ ਡਿੱਗਣ ਲੱਗ ਜਾਂਦੇ ਆਖਰ ਦੇ ਵਿੱਚ। ਤੇ ਉਹ ਲੜਕੀ ਦੀ ਇੰਨੀ ਕਿਆ ਉਹਦੀ ਐਕਟਿੰਗ ਹੈ ਜੀ, ਆਪਣੀ ਪਸ਼ਤੋ ਦੇ ਵਿੱਚ ਜਾਂ ਆਪਣੇ ਉਰਦੂ ਦੇ ਵਿੱਚ ਜੋ ਵੀ ਉਹ ਸੰਵਾਦ ਕਰਦੀ ਹੈ, ਜੋ ਉਹ ਡਾਇਲੋਗ ਬੋਲਦੀ ਹੈ, ਸਾਈਕੋਲੋਜੀ ਪੱਖ ਤੋਂ ਬੜਾ ਸਟਰੋਂਗ ਉਹ ਹੈਗਾ ਜੀ ਨਾਟਕ ਜੋ ਵੀ ਰਚਿਆ ਡਰਾਮਾ।
1: ਕਿਆ ਬਾਤ ਹੈ, ਬਹੁਤ ਹੀ ਖੂਬ ਜੀ। ਕਾਬਲੀ ਪਲਾਓ ਸੁਣ ਕੇ ਮੈਂ ਵੈਸੇ ਤਾਂ ਹੁਣ ਰੋਟੀ ਖਾ ਲਈ ਸੀ, ਪਰ ਦੁਬਾਰਾ ਭੁੱਖ ਲੱਗ ਗਈ ਆ। ਤੇ ਜਿੰਨੀ ਤੁਸੀਂ ਸ਼ਿੱਦਤ ਦੇ ਨਾਲ ਇਹਦੀ ਵਿਆਖਿਆ ਵੀ ਕੀਤੀ ਆ ਤੇ ਲੱਗਦਾ ਹੈ ਕਿ ਜ਼ਰੂਰ ਇਹ ਦੇਖਣ ਯੋਗ ਹੋਏਗਾ। ਇਹਨੂੰ ਤੁਸੀਂ ਆਪਣੀ ਲਿਸਟ ਵਿੱਚ ਪਾ ਲਿਆ ਕਿ ਇਹਨੂੰ ਭਾਈ ਵਿਸ਼ ਲਿਸਟ ਪਾਈਏ ਤੇ ਜ਼ਰੂਰ ਦੇਖਿਆ ਜਾਵੇ।
0: ਬਿਲਕੁਲ
1: ਬਾਕੀ ਜਦੋਂ ਆਪਾਂ ਕੋਈ ਇਹੋ ਜਿਹੀ ਕਹਾਣੀ ਦੇ ਵਿੱਚੋਂ ਲੰਘਦੇ ਆ ਦੇਖਦੇ ਆ ਤਾਂ ਉਹ ਇੱਕ ਉਹਦੇ ਵਿੱਚ ਵੀ ਪੂਰੀ ਨਾ ਜ਼ਿੰਦਗੀ ਧੜਕਦੀ ਨਜ਼ਰ ਆਉਂਦੀ ਆ ਤੇ ਸਾਨੂੰ ਆਪਣੇ ਨਾਲ ਅਸੀਂ ਉਹਨੂੰ ਕਈ ਵਾਰੀ ਰਿਲੇਟ ਕਰਕੇ ਦੇਖਦੇ ਹਾਂ ਕਿ ਭਾਈ ਕਿਉਂਕਿ ਜਦੋਂ ਅਸੀਂ ਫਿਲਮ ਦੇਖਦੇ ਕੋਈ ਦਰਸ਼ਕ
0: ਜੀ
1: ਉਹ ਉਹਦੇ ਕਿਸੇ ਨਾ ਕਿਸੇ ਪਾਤਰ ਨਾਲ ਆਪਣੇ ਆਪ ਨੂੰ ਜੋੜ ਕੇ ਦੇਖ ਲੈਂਦਾ।
0: ਬਿਲਕੁਲ
1: ਬਹੁਤੇ ਤਾਂ ਆਪਣੇ ਆਪ ਨੂੰ ਜਿਹੜੇ ਆ ਮੁੰਡੇ ਆ ਉਹ ਹੀਰੋ ਦੇ ਨਾਲ ਜੋੜ ਕੇ ਦੇਖਦੇ ਆ ਕਿ ਉਹ ਜਿਹੜਾ ਸਲਮਾਨ ਖਾਨ ਨੀ ਹੈਗਾ ਉਹ ਮੈਂ ਹੀ ਆ
0: ਮੈਂ ਹੀ ਆ
1: ਤੇ ਉੱਥੇ ਜੋ ਹੋ ਰਿਹਾ ਇਹ ਸਮਝ ਲਓ ਮੈਂ ਹੀ ਕਰ ਰਿਹਾ, ਉਹ ਧਰਮਿੰਦਰ ਨੀ ਹੈਗਾ ਉਹ ਅਸਲ ਚ ਮੈਂ ਹੀ ਕੀਤਾ ਸਾਰਾ ਕੁਛ। ਤੇ ਉਹ ਬੰਦੇ ਸੋਚਦੇ ਆ ਇੱਦਾਂ ਘਰ ਆ ਕੇ ਵੀ ਕਈ ਵਾਰੀ ਫੀਲਿੰਗ ਲੈ ਕੇ, ਕਈ ਵਾਰੀ ਤਾਂ ਉਹ ਇਹੋ ਜਿਹੀ ਡਿਸ਼ੂਮ ਡਿਸ਼ੂਮ ਵਾਲੀ ਫਿਲਮ ਦੇਖ ਕੇ ਆਇਆ ਹੁੰਦਾ ਘਰੇ ਆ ਕੇ ਤਿੰਨ ਚਾਰ ਨਿਆਣੇ ਦੇ ਜੜ ਦਿੰਦੇ ਆ, ਉਹ ਕਹਿੰਦੇ ਇਹ ਕੀ ਹੋਇਆ, ਕਹਿੰਦਾ ਕੋਈ ਨੀ ਮੈਂ ਉਤੋਂ ਸਿੱਖ ਕੇ ਆਇਆ ਸੀ ਹੁਣੀ
0: ਜੀ
1: ਤੇ ਫਿਲਮ ਇਹੋ ਜਿਹੀ ਦੇਖ ਲਈ ਆ
0: ਜੀ।
1: ਉਹਦਾ ਕਈ ਦਿਨ ਤੱਕ ਅਸਰ ਰਹਿੰਦਾ।
0: ਬਿਲਕੁਲ
1: ਜਿਵੇਂ ਅਸੀਂ ਖਾਮੋਸ਼ ਪਾਣੀ ਦੇ ਵਿੱਚ ਕੋਈ ਪੱਥਰ ਸੁੱਟ ਦਈਏ ਤਾਂ ਉਹਦੀਆਂ ਜਿਹੜੀਆਂ ਲਹਿਰਾਂ ਨੇ ਬੜੀ ਦੇਰ ਤੱਕ ਉਹਦੇ ਵਿੱਚ ਹਲਚਲ ਮਚਾਈ ਰੱਖਦੀਆਂ,
0: ਦੂਰ ਤੱਕ ਘੇਰਾ ਬਣਾਉਂਦੀਆਂ ਨੇ,
1: ਉਹ ਘੇਰਾ ਬਣਾਉਂਦੀਆਂ ਨੇ ਤੇ ਇਹੀ ਸੋਚਾਂ ਦੇ ਜਿਹੜੇ ਘੇਰੇ ਆ ਦਾਇਰੇ ਆ ਉਹ ਕੰਮ ਕਰਦੇ ਆ ਕਹਾਣੀਆਂ ਦੇ ਵਿੱਚ ਤੇ ਤਰੱਕੀ ਦਾ ਜਿਹੜਾ ਸੂਤਰ ਵੀ ਆ ਆਪਾਂ ਨੂੰ ਇਹਨਾਂ ਦੇ ਵਿੱਚੋਂ ਲੱਭ ਸਕਦਾ ਹੈ, ਮਿਲ ਸਕਦਾ ਹੈ। ਅਸਲ ਚ ਬੈਟਰ ਲਾਈਫ, ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਅੱਗੇ ਵਧੇ, ਕਿਉਂਕਿ ਤਰੱਕੀ ਜਿਵੇਂ ਪ੍ਰੋਗਰੈਸ ਆਪਾਂ ਕਹਿੰਦੇ ਹਾਂ, ਪ੍ਰੋਗਰੈਸ ਇਹਦਾ ਮਤਲਬ ਵੀ ਹੈ ਕਿ ਅੱਗੇ ਵਧਣਾ, ਜਿੱਥੇ ਅਸੀਂ ਹੈਗੇ ਆ ਉੱਥੇ ਨਹੀਂ ਰੁਕਣਾ, ਉੱਥੇ ਅੱਗੇ ਚੱਲ ਜਾਣਾ ਅਸੀਂ
0: ਜੀ,
1: ਉਹ ਵਧਦੇ ਜਾਣਾ ਅੱਗੇ, ਉਸ ਤੋਂ ਬਿਹਤਰ ਹੀ ਕਰਨਾ। ਉਹ ਕਹਿੰਦੇ ਪੁੱਤਰ ਕ ਪੁੱਤਰ ਸਪੁੱਤਰ ਵਾਲਾ ਜਿਹੜਾ ਡਾਇਲੋਗ ਬਾਜੀ ਚੱਲਦੀ ਹੁੰਦੀ ਨਾ ਪਹਿਲਾਂ, ਵੀ ਪੁੱਤਰ ਉਹ ਹੈ ਜਿਹੜਾ ਆਪਣੇ ਭਾਪੇ ਦਾ ਜੋ ਵੀ ਕੁਛ ਬਣਾਇਆ ਸੀ ਉਹਨੇ ਉਹਨੂੰ ਸਾਂਭਿਆ ਉਹਨੇ
0: ਜੀ,
1: ਤੇ ਜਿਹੜਾ ਸਪੁੱਤਰ ਹੈ ਉਹ ਲੈਵਲ ਅਪ ਕਰਦਾ ਹੈ ਕਿ ਜੇ ਉਹਦਾ ਪਿਓ ਇਸ ਲੈਵਲ ਤੇ ਸੀ ਤਾਂ ਉਹ ਤੂੰ ਉੱਪਰ ਲੈ ਕੇ ਜਾਂਦਾ ਟੱਬਰ ਦਾ ਨਾਂ ਉੱਚਾ ਕਰ ਦਿੰਦਾ, ਉਹਨੂੰ ਕਹਿੰਦੇ ਇਸ ਪੁੱਤਰ ਹੈ ਜੀ। ਇੱਕ ਪੁੱਤਰ ਦਾ ਚਲੋ ਕਹਿਣ ਦੀ ਲੋੜ ਹੀ ਨੀ, ਉਹਦੇ ਅਰਥ ਵਿੱਚ ਹੀ ਆ ਜਾਂਦਾ ਕਿ ਸਾਰਾ ਕੁਝ ਉਹਨੇ ਜਿਹੜਾ ਖੂਹ ਚ ਪਾ ਦਿੱਤਾ,
0: ਉਜਾੜ ਦਿੱਤਾ ਜੀ। ਬਿਲਕੁਲ
1: ਉਜਾੜ ਹੀ ਦਿੱਤਾ।
0: ਜੱਜ ਵੀ ਇੱਕ ਖਬਰ ਸੀਗੀ ਕਿ 1.5 ਕਰੋੜ ਦੇ ਬਦਲੇ ਆਪਣੇ ਪਿਓ ਨੂੰ ਗੋਲੀ ਮਾਰਤੀ ਜੀ ਪੁੱਤ ਨੇ,
1: ਦੱਸੋ 1.5 ਕਰੋੜ ਦੇ ਬਦਲੇ 150 ਦੀ ਗੋਲੀ ਮਾਰ ਦਿੱਤੀ।
0: ਬਿਲਕੁਲ ਜੀ,
1: ਤੇ ਇਹ ਇੱਕ ਨਿਘਾਰ ਆ ਜਾਂ ਇੱਕ ਕਹਿ ਲੋ ਜਿਵੇਂ ਇਹ ਇਹਨੂੰ ਆਪਾਂ ਜੇ ਆਪਣੇ ਇਹਦੇ ਨਾਲ ਦੇਖਣਾ ਹੋਵੇ ਜਿਹੜਾ ਆਪਣਾ ਵਿਸ਼ਾ ਹੈ
0: ਜੀ,
1: ਤੁਸੀਂ ਦੇਖੋ ਕਿ ਸ਼ਾਰਟਕਟ ਭਾਲਦਾ ਬੰਦਾ।
0: ਬਿਲਕੁਲ ਹੈ ਜੀ,
1: ਜ਼ਮੀਨ ਦੀ ਵੰਡ ਨੀ ਹੋ ਰਹੀ, ਜ਼ਮੀਨ ਦੀ ਜਿਹੜੀ ਆ ਤਕਸੀਮ ਨੀ ਹੋ ਰਹੀ ਹੈ, ਜਾਇਦਾਦ ਜਿਹੜੀ ਆ ਉਹ ਉਹਦੇ ਚ ਕੁਛ ਜਿਹੜੀ ਆ ਇੰਤਜ਼ਾਮ ਕਰਨੇ ਆ, ਉਹ ਚ ਅਗਰ ਦੇਰੀ ਲੱਗ ਰਹੀ ਆ ਤਾਂ ਕੋਈ ਮੈਂਬਰ ਹੋਊਗਾ ਘਰ ਚ ਜਿਹੜਾ ਇਹ ਸੋਚਦਾ ਕਿ ਯਾਰ ਇਹ ਤਾਂ ਗਲਤ ਗੱਲ ਹੈ, ਉਹ ਫਲਾਨਾ ਜੇ ਉਹਨੂੰ ਮੈਂ ਟਿਕਾਣੇ ਲਾਵਾਂ ਫਿਰ ਛੇਤੀ ਖਲ ਹੋਜੂ ਮਾਮਲਾ, ਫਿਰ ਚੱਕਾਂਗੇ ਵੱਟੇ। ਉਹ ਉੱਥੇ ਜਾ ਕੇ ਕਾਟੋ ਕਲੇਸ਼ ਤੇ ਇੱਥੋਂ ਤੱਕ ਜਿਵੇਂ ਤੁਸੀਂ ਦੱਸਿਆ ਕਤਲੋਗਾਰਦ ਵਾਲਾ ਮਾਹੌਲ ਤੱਕ ਬਣ ਜਾਂਦਾ ਹੈ।
0: ਬਿਲਕੁਲ
1: ਜਿਹੜਾ ਇਨਸਾਨ ਦੀ ਨਾ ਬੇਚੈਨੀ ਦਾ ਇੱਕ ਸੂਚਕ ਹੈ ਕਿ ਬੇਚੈਨੀ ਇੰਨੀ ਹੋ ਗਈ ਆ ਤੇ ਉਹ ਬੰਦਾ ਇੰਤਜ਼ਾਰ ਕਰਨਾ ਹੀ ਨੀ ਚਾਹੁੰਦਾ
0: ਜੀ,
1: ਉਹਦੇ ਵਿੱਚ ਠਹਿਰਾ ਹੈ ਹੀ ਨੀ
0: ਜੀ,
1: ਉਹ ਚਾਹੁੰਦਾ ਕਿ ਅੱਜ ਹੀ ਮਤਲਬ ਮੈਂ ਹੁਣ ਅੱਜ ਸੋਵਾਂ ਤੇ ਸਵੇਰੇ ਜਦੋਂ ਮੈਂ ਉੱਠਾ ਕਿਸੇ ਦੇਸ਼ ਦਾ ਰਾਸ਼ਟਰਪਤੀ ਲੱਗਿਆ ਹੋਵਾਂ
0: ਜੀ,
1: ਫਿਰ ਜਮਾਂ ਹੀ ਸ਼ਾਰਟਕਟ ਚਾਹੀਦਾ। ਉਹ ਜਦੋਂ ਇਹੋ ਜਿਹੀ ਬੇਚੈਨ ਰੂਹਾਂ ਸਾਡੇ ਆਲੇ ਦੁਆਲੇ ਹੋਣ ਤਾਂ ਭਾਈ ਸਾਰਾ ਟੱਬਰ ਹੀ ਖਤਰੇ ਚ ਹੁੰਦਾ, ਕੋਈ ਪਤਾ ਨੀ ਹੁੰਦਾ
0: ਕਿਹੜੇ
1: ਤਰੀਕਾ ਲਾ ਦਿੰਦਾ।
0: ਜਿੱਦਾਂ ਦੁਨੀਆਂ ਦੇ ਉੱਤੇ ਇੱਕ ਵਿਸ਼ਵਾਸ ਜਾਂ ਜੋ ਕਹਿਣੀ ਤੇ ਕਰਨੀ ਦਾ ਕਨਸੈਪਟ ਸੀਗਾ ਉਹ ਵੀ ਹੌਲੀ ਹੌਲੀ ਖਤਮ ਹੁੰਦਾ ਨਜ਼ਰ ਆਉਂਦਾ। ਦੇਖੋ ਪਹਿਲਾਂ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਹੈ, ਕੋਈ ਜ਼ਬਾਨ ਤੋਂ ਕਹਿ ਦਿੰਦਾ ਸੀ, ਰਿਸ਼ਤੇ ਵੀ ਕਰਦੇ ਸੀ ਤਾਂ ਉਹ ਮਤਲਬ ਕਿ ਚਾਹੇ ਉਹ ਛੋਟੀ ਉਮਰ ਚ ਕਰਦੇ ਸੀ ਉਹ ਗਲਤ ਸੀਗਾ, ਉਹਨੂੰ ਸਹੀ ਨਹੀਂ ਠਹਿਰਾ ਸਕਦੇ, ਤੇ ਜੰਮਦਿਆਂ ਦੇ ਮਤਲਬ ਕਿ ਇੱਕ ਬੋਲ ਬਾਣੀ ਦੇ ਵਿੱਚ ਹੋ ਜਾਂਦਾ ਸੀ ਕਿ ਤੇਰਾ ਮੁੰਡਾ ਤੇਰੇ ਘਰ ਪੁੱਤ ਜੰਮਿਆ, ਮੇਰੇ ਘਰ ਧੀ ਜੰਮੀ ਆ, ਤਾਂ ਇਹਨਾਂ ਦਾ ਆਪਾਂ ਰਿਸ਼ਤਾ ਕਰਾਂਗੇ ਜਦੋਂ ਵੱਡੇ ਹੋ ਗਏ, ਤਾਂ ਉਹ ਕੋਲ ਜਿਹੜੇ ਸੀ ਪਗਾਏ ਜਾਂਦੇ ਸੀ। ਪਰ ਅੱਜ ਦੇਖੋ ਕਿ ਚਾਹੇ ਆਪਾਂ ਪੂਰੀ ਦੁਨੀਆਂ ਦੇ ਵਿੱਚ ਹਾਲਾਤਾਂ ਨੂੰ ਦੇਖ ਲਈਏ, ਇੱਕ ਵਿਸ਼ਵਾਸ ਘਾਤ ਜਿਹੜਾ ਉਹ ਚੱਲ ਰਿਹਾ ਨਾ ਦੁਨੀਆਂ ਦੇ ਉੱਤੇ, ਇੱਕ ਟਰੱਸਟ ਜਿਹੜਾ ਸੀਗਾ ਉਹ ਖਤਮ, ਉਹ ਕੋਈ ਵੀ ਕਿਸੇ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਜਾਂ ਕਰ ਨਹੀਂ ਰਿਹਾ। ਉਹ ਚਾਹੇ ਆਪਾਂ ਜੰਗਾਂ ਦੇ ਹਾਲਾਤ ਦੇਖ ਲਈਏ, ਜੋ ਡੀਲਾਂ ਹੋਈਆਂ ਉਹਦੇ ਤੋਂ ਮੁੱਕਰੀ ਜਾਂਦੇ ਆ, ਉਹ ਸਾਰੀਆਂ ਚੀਜ਼ਾਂ, ਫਿਰ ਵਿਸ਼ਵਾਸ ਕਿੱਥੋਂ ਇਹ ਪੈਦਾ ਹੋਏਗਾ? ਤਬਾਹੀ ਵੱਲ ਨੂੰ ਹੀ ਤਕਰੀਬਨ ਇੱਕ ਪਾਸੇ ਕਹਿ ਸਕਦੇ ਆ ਕਿ ਦੁਨੀਆਂ ਖਤਮ ਹੋਏਗੀ, ਫਿਰ ਉਹ ਲੀਹਾਂ ਦੁਬਾਰਾ ਪੈਣਗੀਆਂ। ਫਿਰ
1: ਮੈਨੂੰ ਤਾਂ ਐ ਲੱਗਦਾ ਹੈ ਕਿ ਜਦੋਂ ਤੋਂ ਇਨਸਾਨ ਨੇ ਪੈਸੇ ਦਾ, ਸਰਮਾਏ ਦਾ, ਜਾਇਦਾਦ ਦਾ ਕਨਸੈਪਟ ਜਿਹੜਾ ਡਿਵੈਲਪ ਕੀਤਾ ਹੈ
0: ਜੀ,
1: ਉਦੋਂ ਤੋਂ ਹੀ ਕਾਟੋ ਕਲੇਸ਼ ਜਿਹੜਾ ਸ਼ੁਰੂ ਹੋਇਆ
0: ਸ਼ੁਰੂ ਹੋ ਗਿਆ ਸੀ
1: ਜਿਹੜਾ ਪੇ ਵਿਸ਼ਵਾਸੀ ਵਾਲਾ, ਇਹ ਕੋਈ ਨਵਾਂ ਨਹੀਂ, ਸ਼ੁਰੂ ਤੋਂ ਚੱਲਿਆ ਆ ਰਿਹਾ
0: ਜੀ,
1: ਤੇ ਨਾ ਹੀ ਇਹ ਬੰਦ ਹੋਣ ਵਾਲੀ ਚੀਜ਼ ਆ।
0: ਜੀ
1: ਕਿਉਂਕਿ ਜਿਹੜਾ ਸਾਡਾ ਸੁਭਾਅ ਹੈ, ਜਦੋਂ ਲਾਲਚ ਆ ਉਹਦੇ ਵਿੱਚ, ਜਦੋਂ ਆਹੀ ਜਦੋਂ ਆਪਾਂ ਹੁਣ ਗੱਲ ਕਰਦੇ ਸੀ ਕਿ ਭਾਈ ਉਹ ਕਾਹਲੀ ਹੈ
0: ਜੀ
1: ਬਹੁਤ ਜ਼ਿਆਦਾ ਕਾਹਲੀ ਹੈ ਕਿ ਮੈਂ ਹੁਣ ਅੱਗੇ ਲੰਘ ਜਾਣਾ ਸਭ ਤੋਂ,
0: ਜੀ
1: ਉਹ ਖਰਾਬ ਕਰੇਗੀ। ਪਰ ਇਹੋ ਜਿਹੀ ਗੱਲ ਨਹੀਂ ਕਿ ਜਿਵੇਂ ਉਹ ਕਹਿੰਦੇ ਨਾ ਕੋਈ ਬੂਟ ਹਰੇ ਹੋ ਰਹੀ, ਕਿ ਕਿਤੇ ਨਾ ਕਿਤੇ ਆਪਾਂ ਦੇਖਦੇ ਆ ਕਿ ਜਿਹੜੀ ਆ ਉਹ ਚੰਗੇ ਲੋਕ ਵੀ ਹੈਗੇ ਆ,
0: ਜੀ
1: ਉਹਨਾਂ ਦੀ ਜਿਹੜੀ ਗੱਲਬਾਤ ਦੀ ਕਦਰ ਵੀ ਹੁੰਦੀ ਆ,
0: ਜੀ
1: ਸੁਣੀ ਵੀ ਜਾਂਦੀ ਆ, ਤੇ ਉਹ ਕੌਲ ਕਰਾਰਾਂ ਦੇ ਵੀ ਪੱਕੇ ਨਿਕਲਦੇ ਆ।
0: ਜੀ
1: ਉਹ ਲੋਕ ਹਮੇਸ਼ਾ ਸੀਗੇ ਤੇ
0: ਜੀ
1: ਅੱਜ ਵੀ ਹੋਣਗੇ, ਤੇ ਮੈਨੂੰ ਲੱਗਦਾ ਉਹਨਾਂ ਦੀ ਅਣਹੋਂਦ ਨਹੀਂ ਰਹਿੰਦੀ ਕਦੇ।
0: ਜੀ
1: ਪਰ ਜਦੋਂ ਆਪਾਂ ਮੀਡੀਆ ਦੀਆਂ ਖਬਰਾਂ ਨੂੰ ਦੇਖਾਂਗੇ, ਕਿਉਂਕਿ ਉਹਦੇ ਵਿੱਚ ਤੇ ਖਬਰ ਉਹ ਹੋਣੀ ਆ ਜਿਹੜੀ ਜੱਗੋਂ ਤੇਰਵੀਂ ਹੋ ਜੇ,
0: ਬਿਲਕੁਲ ਜੀ,
1: ਜਿਹੜੀ ਅੱਜ ਹੁਣ ਹੁਸ਼ਿਆਰਪੁਰ ਦੇ ਵਿੱਚ ਖਬਰ ਆ ਰਹੀ ਸੀਗੀ, ਉੱਤੇ ਇੱਕ ਪਿਓ ਨੂੰ ਮੁੰਡੇ ਨੇ ਇੱਟਾਂ ਮਾਰੀਆਂ ਸਿਰ ਦੇ ਵਿੱਚ ਤੇ ਉਹ ਬੁਰਾ ਹਾਲ ਕਰਦਾ ਉਹਦਾ। ਆਹੀ ਚੱਕਰ ਸੀ ਕਿ ਜਿਹੜਾ ਪੈਸੇ ਦਿਓ ਜੀ, ਬਾਈਕ ਦਿਓ ਜੀ, ਜਾਂ ਘਰ ਨਾ ਲਾ ਦਿਓ ਜੀ, ਫਲਾਨਾ ਕਰੋ, ਬਸ ਉਹ ਉਹੀ ਕਾਲੀ ਵਾਲਾ ਜਿਹੜਾ ਸੌਦਾ
0: ਜੀ
1: ਉਹਦੇ ਵਿੱਚ ਇਹ ਚੱਲਦਾ।
0: ਜੀ
1: ਪਰ ਇਹ ਜਿਹੜੀ ਕੌਲ ਕਰਾਰਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਆ ਨਾ, ਇਹਦੀ ਅਹਿਮੀਅਤ ਕਦੇ ਵੀ ਘੱਟ ਨਹੀਂ ਹੋ ਸਕਦੀ
0: ਜੀ।
1: ਇਹਦੇ ਇੱਕ ਜੇ ਆਪਾਂ ਬੈਂਕਾਂ ਵਾਲੇ ਪਾਸੇ ਚਲੇ ਜਾਈਏ ਜਾਂ ਕ੍ਰੈਡਿਟ ਕਾਰਡ ਵਾਲੇ ਪਾਸੇ ਚਲੇ ਜਾਈਏ, ਉਹਨਾਂ ਨੂੰ ਵਿਸ਼ਵਾਸ ਹੈ ਉਹ ਪੈਸਾ ਲੱਖਾਂ ਰੁਪਇਆ ਉਧਾਰ ਦੇ ਛੱਡਦੇ ਆ
0: ਜੀ,
1: ਉਹਨਾਂ ਨੂੰ ਪਤਾ ਆ ਜਾਣਗੇ। ਤੋਂ ਇਹਨੂੰ ਆਪਾਂ ਵੱਖਰੇ ਵੱਖਰੇ ਟਾਈਮ ਚ ਲਿਟਰੇਚਰ ਦੇ ਵਿੱਚ ਦੇਖ ਲਓ, ਉਹਦੇ ਕਾਫੀ ਉਦਾਹਰਣਾਂ ਆਪਾਂ ਨੂੰ ਮਿਲਦੀਆਂ, ਪੁਰਾਣੇ ਕਹਾਣੀਆਂ ਚ ਮਿਲਣਗੀਆਂ, ਉਹ ਪੂਰੀ ਦੁਨੀਆਂ ਦੇ ਲਿਟਰੇਚਰ ਦੇ ਵਿੱਚ ਇਹ ਸਾਰਾ ਕੁਛ ਮਿਲੇਗਾ ਸਾਨੂੰ
0: ਜੀ।
1: ਜੇ ਧੋਖੇਬਾਜ਼ੀ, ਵਿਸ਼ਵਾਸਘਾਤ ਸਾਰਾ ਇਹ, ਤੇ ਦੂਸਰਾ ਤੁਸੀਂ ਜਿਹੜਾ ਮਰਜ਼ੀ ਖਿੱਤਾ ਚੱਕ ਲਓ, ਜਿਹੜੇ ਮਰਜ਼ੀ ਮੁਲਕ ਨੂੰ ਦੇਖ ਲਓ, ਉਹਦੇ ਵਿੱਚ ਕੋਈ ਬੰਦਾ ਉੱਠਿਆ ਜਿਹੜਾ ਬੜਾ ਤਕੜਾ ਸੀ, ਉਹਨੇ ਬੰਦੇ ਕੱਟੇ ਕੁੱਟੇ ਕੀਤੇ ਆਪਣੇ ਨਾਲ, ਤੇ ਨਾਲ ਦੇ ਪਿੰਡ ਮਹੱਲੇ ਗਲੀ ਮਹੱਲੇ ਦੇਸ਼ ਸ਼ਹਿਰ ਸਭ ਉਹਨਾਂ ਦੇ ਕਬਜ਼ਾ ਕਰਨ ਲਈ ਤੁਰ ਪਿਆ।
0: ਬਿਲਕੁਲ,
1: ਤੇ ਉਹਨੇ ਕਬਜ਼ਾ ਕਰ ਲਿਆ, ਆਹ ਵੀ ਮੇਰਾ, ਉਹ ਵੀ ਮੇਰਾ, ਉਹ ਵੀ ਮੇਰਾ, ਭੱਟ ਆਪਣਾ ਝੰਡਾ ਤੂੰ ਇੱਥੇ ਮੈਂ ਲਾਉਣਾ
0: ਜੀ,
1: ਇਹ ਸਾਰਾ ਕਰਦਾ ਰਿਹਾ। ਉੱਥੋਂ ਦੇ ਲੋਕ ਜਿਹੜੀ ਕੋਈ ਭਾਸ਼ਾ ਬੋਲਦੇ ਉਹਨੂੰ ਹਟਾਓ ਯਾਰ, ਤੁਸੀਂ ਤਾਂ ਮੂਰਖਾਂ ਵਾਲਾ ਕੰਮ ਕਰ ਰਹੇ ਹੋ, ਸਾਡੇ ਵਾਲੀ ਬੋਲੋ
0: ਜੀ,
1: ਉਹ ਇੰਪੈਕਟ ਰਹਿੰਦਾ
0: ਜੀ,
1: ਤੇ ਉਹ ਇੰਪੈਕਟ ਰਹੇਗਾ ਵੀ। ਹੁਣ ਇਹਨੂੰ ਵੀ ਆਪਾਂ ਤਰੱਕੀ ਕਹਾਂਗੇ, ਹੁਣ ਕਿੱਥੇ ਜਿਹੜਾ ਬੰਦਾ ਬਾਬਰ ਆ ਉਹ ਕਿੱਥੇ, ਉਹ ਕਿਥੋਂ ਚੱਲ ਕੇ ਟੱਕਰਾ ਉਹ ਦੂਜੇ ਪਾਸੇ ਮਾਰਦਾ ਰਿਹਾ, ਪਹਿਲਾਂ ਸਮਰਕੰਦ ਵੱਲ ਜਾਣਾ ਉਹਨੂੰ ਜਿੱਤਣਾ, ਜੇ ਉਹਨੂੰ ਇੱਧਰ ਦਾ ਇਲਾਕੇ ਦਾ ਜ਼ਿਆਦਾ ਕਰੇਜ ਨਹੀਂ ਸੀ, ਪਰ ਉੱਥੇ ਹਾਰ ਹੰਭ ਗਿਆ, ਕਹਿੰਦਾ ਗੱਲ ਤਾਂ ਬਣਦੀ ਨਹੀਂ, ਇੱਧਰ ਨੂੰ ਮੂੰਹ ਕਰ ਲਓ ਹੁਣ ਚੜ੍ਹਦੇ ਪਾਸੇ
0: ਜੀ,
1: ਇੱਥੇ ਉਹਦੀ ਗੱਲ ਬਣ ਗਈ, ਪਰ ਇੱਥੇ ਵੀ ਮੁਕਾਬਲਾ ਹੋਇਆ। ਇਹਨੂੰ ਹੁਣ ਉਹਦੀ ਤਰੱਕੀ ਪਰਸਨਲ ਤਾਂ ਕਹਾਂਗੇ ਆਪਾਂ, ਪਰ ਉਹਦੀ ਇਸ ਤਰੱਕੀ ਦੇ ਰਸਤੇ ਦੇ ਵਿੱਚ ਉਹਨੇ ਸੋਸਾਇਟੀ ਦੇ ਉੱਤੇ ਵੀ ਇੰਪੈਕਟ ਛੱਡਿਆ
0: ਜੀ,
1: ਬਹੁਤ ਵੱਡਾ ਅਸਰ ਪਾਇਆ, ਔਰ ਹਮੇਸ਼ਾ ਵਾਸਤੇ ਇਤਿਹਾਸ ਜਿਹੜਾ ਉਹ ਬਦਲ ਗਿਆ, ਆਪਣਾ ਨਾਮ ਵੀ ਉਹਨੇ ਵਿੱਚ ਬਣਾਇਆ ਤੇ ਸਾਰਾ ਕੀਤਾ
0: ਜੀ।
1: ਤੇ ਬਾਕੀ ਤਰੱਕੀ ਮੈਂ ਬਹੁਤ ਕਰ ਲਈ ਇਹ ਦੱਸਣ ਵਾਸਤੇ ਵੀ ਕੋਈ ਕਮੀ ਨਹੀਂ ਛੱਡਦੇ ਬੰਦੇ ਜਿਹੜੇ ਪਹੁੰਚ ਵਾਲੇ ਬੰਦੇ ਆ
0: ਜੀ,
1: ਕੋਈ ਆਪਣੀ ਤਰੱਕੀ ਦਾ ਪੂਰੀ ਧਰਤੀ ਦੇ ਆਖਿਰ ਤੱਕ ਰਹੇ ਨਾਮ ਉਹਦਾ ਬਣੇ ਬੰਦੇ ਦਾ ਯਾਦ ਰੱਖਣ, ਇਹੋ ਜਿਹੀਆਂ ਚੀਜ਼ਾਂ ਦੀ ਉਸਾਰੀ ਕਰਾਉਂਦੇ ਆ ਕਿ ਬਈ ਮੈਂ ਤਾਜ ਮਹਿਲ ਬਣਾਤਾ, ਮੈਂ ਫਲਾਨੀ ਚੀਜ਼ ਬਣਾਤੀ, ਆਈਫਲ ਟਾਵਰ ਬਣਾ ਲਿਆ ਜਾਂ ਕੁਛ ਬਣਾਤਾ, ਕੋਈ ਇਹੋ ਜਿਹੀ ਚੀਜ਼ਾਂ ਬਣਾ ਦੀਆਂ ਕਿ ਬੰਦਾ ਉਹਨੂੰ ਯਾਦ ਰੱਖੇ
0: ਜੀ।
1: ਜੇ ਸਾਇੰਟਿਸਟ ਜਾਂ ਖੋਜੀਆਂ ਨੂੰ ਦੇਖੀਏ ਤਾਂ ਉਹ ਉਹ ਆਪਣੇ ਤਰੀਕੇ ਨਾਲ ਇਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ
0: ਜੀ।
1: ਜੋ ਟਾਈਮ ਆ ਕਿ ਲੋਕੀ ਟੋਟਲੀ ਅੱਗ ਦੇ ਉੱਤੇ ਨਿਰਭਰ ਆ ਕਿ ਉਹਨੇ ਰੋਸ਼ਨੀ ਕਰਨੀ ਹੈ ਤਾਂ ਮੋਮਬੱਤੀਆਂ ਦੀਵੇ ਲਾਲਟਨ ਜਗ ਰਹੀ ਹੈ
0: ਜੀ,
1: ਜਾਂ ਦੂਜੇ ਪਾਸੇ ਇੱਕ ਐਸੇ ਲੋਕ ਆਏ ਉਹਨਾਂ ਨੇ ਇਹ ਬਦਲ ਦਿੱਤਾ ਕਨਸੈਪਟ, ਉਹਨੂੰ ਤਰੱਕੀ ਕਹਾਂਗੇ। ਉਹਨਾਂ ਨੇ ਬਿਜਲੀ ਲਿਆਂਦੀ, ਬਲਬ ਆ ਗਿਆ ਤੇ ਹੋਰ ਸਾਰਾ ਪੱਖੇ ਜਿਹੜੇ ਉਹ ਘੁਮਾਈ ਜਾਂਦੇ ਸੀ ਪੱਕੀਆਂ ਪੁੱਕੀਆਂ ਜਿਹਾ, ਉਹ ਆਪਣੇ ਆਪ ਹੀ ਚੱਲਣ ਲੱਗ ਗਏ
0: ਜੀ।
1: ਆਪਣੇ ਦੇਖਿਆ ਉਹਦੇ ਵਿੱਚ ਡੀਜ਼ਲ ਇੰਜਨ ਵਾਲੇ ਪੱਖੇ ਵੀ ਆਏ ਸ਼ੁਰੂ ਦੇ ਵਿੱਚ,
0: ਬਿਲਕੁਲ
1: ਠੱਕ ਠੱਕ ਕਰਕੇ ਧੂੰਆਂ ਸਮੇਤ ਹਵਾ ਮਾਰਦੇ ਸੀ ਉਹ
0: ਜੀ,
1: ਤੇ ਜਿਹੜਾ ਉਹਦੀ ਹਵਾ ਚ ਬੈਠਦਾ ਉਹਦਾ ਮੂੰਹ ਸਿਰ ਵੀ ਕਾਲਾ ਹੋ ਜਾਂਦਾ ਸੀ, ਉਹ ਫਿਰ ਥੋੜੇ ਫੇਲ ਹੋ ਗਏ ਇਸ ਕਰਕੇ,
0: ਬਿਲਕੁਲ
1: ਚੰਗਾ ਪੱਖਾ ਲਾਇਆ ਤੇ ਬਾਬਾ ਹੀ ਉੱਡ ਗਿਆ ਵਿੱਚੋਂ
0: ਜੀ।
1: ਉਹ ਹੁਣ ਬਿਜਲੀ ਵਾਲਾ ਕੰਮ ਆਪਾਂ ਦੇਖਿਆ ਕਿੱਥੋਂ ਤੋਂ ਕਿੱਥੇ ਤੱਕ ਗੱਲ ਚਲੀ ਗਈ ਆ
0: ਜੀ।
1: ਮੈਨੁਅਲੀ ਕੈਲਕੂਲੇਟ ਕਰਦੇ ਸੀ, ਅਬੈਕਸ ਆਇਆ ਮੈਥਮੈਟਿਕਸ ਦੀ, ਆਪਾਂ ਉਹਦੀ ਗਿਣਤੀ ਮਿਣਤੀ ਕਰਨ ਵਾਸਤੇ, ਜਮਾ ਘਟਾਓ ਵਾਸਤੇ, ਅਬੈਕਸ ਸਭ ਤੋਂ ਪਾਪੂਲਰ ਆ, ਬਹੁਤ ਪੁਰਾਣਾ, ਅਜੇ ਵੀ ਚੱਲਦਾ
0: ਜੀ।
1: ਪਰ ਹੌਲੀ ਹੌਲੀ ਉਹ 0101 ਕਰਕੇ ਕੰਪਿਊਟਰ ਆ ਗਿਆ, ਤੇ ਕੰਪਿਊਟਰ ਨੇ ਹੌਲੀ ਹੌਲੀ ਹੌਲੀ ਕਰਕੇ ਤਰੱਕੀ ਇੰਨੀ ਕੀਤੀ ਕਿ ਹੁਣ AI ਆ ਗਿਆ, ਸੋਸ਼ਲ ਮੀਡੀਆ ਹੋ ਗਿਆ, ਬਹੁਤ ਅੱਗੇ ਲੰਘ ਗਿਆ ਕੰਮ, ਅੱਗੇ ਪਤਾ ਨੀ ਕੀ ਹੋਣਾ,
0: ਬਿਲਕੁਲ
1: ਇਹ ਚੱਲਦਾ ਰਹੇਗਾ, ਇਹ ਪ੍ਰੋਸੈਸ ਨੇ ਚੱਲਦਾ। ਪਰ ਫਿਰ ਵੀ ਨਾ ਭਾਰਤ ਸਾਹਿਬ ਇੱਕ ਸੋਚਣ ਵਾਲੀ ਤੇ ਇੰਟਰਸਟਿੰਗ ਚੀਜ਼ ਇਹ ਆ ਕਿ ਜਦੋਂ ਰੇਡੀਓ ਆਇਆ, ਰੇਡੀਓ ਦੀ ਕਾਢ ਹੋ ਗਈ, ਨਿਕਲ ਆਈ, ਉਦੋਂ ਲੋਕਾਂ ਦੀ ਚਰਚਾ ਹੋ ਗਈ ਲੈ ਬਈ ਹੁਣ ਰੇਡੀਓ ਆ ਗਿਆ, ਹੁਣ ਤਾਂ ਅਖਬਾਰ ਕਿਹਨੇ ਪੜ੍ਹਨੇ, ਅਖਬਾਰਾਂ ਦੇ ਤਾਂ ਕੰਮ ਹੀ ਬੰਦ ਆ, ਕਿਉਂਕਿ ਜੋ ਕਹਿਣਾ ਉਹਨੇ ਬੋਲ ਕੇ ਦੱਸ ਹੀ ਦੇਣਾ ਉਹਨਾਂ ਨੇ, ਫਿਰ ਇਹ ਲਿਖਣ ਦੀ ਕੀ ਲੋੜ ਰਹਿ ਗਈ, ਕਿਤਾਬਾਂ ਦੀ ਵੀ ਕੋਈ ਲੋੜ ਨਹੀਂ, ਉੱਥੇ ਚੱਲੀ ਜਾਊ ਸਾਰਾ।
0: ਜੀ
1: ਪਰ ਆਪਾਂ ਦੇਖਿਆ ਕਿ ਰੇਡੀਓ ਦੇ ਆਉਣ ਦੇ ਬਾਅਦ ਵੀ ਅਖਬਾਰਾਂ ਬੰਦ ਨਹੀਂ ਹੋਈਆਂ,
0: ਜੀ
1: ਕਿਤਾਬਾਂ ਦੀ ਅਹਿਮੀਅਤ ਨਹੀਂ ਘਟੀ,
0: ਜੀ
1: ਉਹ ਅੱਜ ਵੀ ਕਾਇਮ ਆ। ਇਹੀ ਟੀਵੀ ਦੇ ਆਉਣ ਦੇ ਟਾਈਮ ਵੀ ਕਿਹਾ ਸੀਗਾ, ਹੁਣ ਤਾਂ ਕਹਿੰਦੇ ਰੇਡੀਓ ਵੀ ਖਤਮ ਹੈ ਤੇ ਅਖਬਾਰਾਂ ਵਹਿ ਮੁੱਕ ਜਾਣੀਆਂ, ਕਿਉਂਕਿ ਜੋ ਅਖਬਾਰ ਨੇ ਖਬਰ ਲਾਉਣੀ ਹੈ ਸਾਨੂੰ ਵੀਡੀਓ ਮੂਹਰੇ ਦਿਖੂਗਾ, ਅਸੀਂ ਕਾਹਦੇ ਵਾਸਤੇ ਪੜ੍ਹਨਾ ਉਹ।
0: ਜੀ
1: ਪਰ ਫਿਰ ਵੀ ਅਖਬਾਰਾਂ ਸਰਵਾਈਵ ਕਰਕੇ ਗਈਆਂ ਤੇ ਅੱਜ ਵੀ ਚੱਲ ਰਹੀਆਂ ਨੇ।
0: ਜੀ
1: ਪੈਂਡਮਿਕ ਦੇ ਵਿੱਚ ਜਦੋਂ ਲੋਕਡਾਊਨ ਲੱਗਾ ਉਦੋਂ ਜ਼ਰੂਰ ਸੈਟਬੈਕ ਲੱਗਿਆ ਵੱਡਾ ਪ੍ਰਿੰਟ ਮੀਡੀਆ ਨੂੰ, ਪਰ ਫਿਰ ਵੀ ਐਗਜ਼ਿਸਟ ਕਰ ਰਹੇ ਹਨ।
0: ਐਡਵਾਂਸ ਮੁਲਕਾਂ ਦੇ ਵਿੱਚ ਆਪਣੀਆਂ ਜਿਹੜੀਆਂ ਉਹ ਚਰਚਾਵਾਂ ਨੇ ਇਸ ਹਿਸਾਬ ਦੇ ਨਾਲ।
1: ਬਿਲਕੁਲ ਜੀ ਬਿਲਕੁਲ, ਪਰ ਜਿਹੜੀ ਜੇ ਜੋਬ ਨੂੰ ਟੈਕਨੋਲੋਜੀ ਇੱਕ ਜੋਬ ਨੂੰ ਖਤਮ ਕਰ ਰਹੀ ਹੈ ਤਾਂ ਉਹ ਨਵੀਂ ਤਰ੍ਹਾਂ ਦੀਆਂ ਜੋਬਸ ਕ੍ਰੀਏਟ ਵੀ ਕਰ
0: ਰਹੀ ਹੈ। ਜੀ
1: ਮਸਲਾ ਤੇ ਇਹ ਹੈ ਕਿ ਤੁਸੀਂ ਤਰੱਕੀ ਦੀ ਜਿਹਨੂੰ ਆਪਾਂ ਤਰੱਕੀ ਕਹਿ ਰਹੇ ਹਾਂ ਇਸ ਵੇਲੇ, ਉਹਦੀ ਲਹਿਰ ਦੇ ਉੱਤੇ ਸਵਾਰ ਹੋਣਾ ਜਾਂ ਲਹਿਰ ਦੇ ਨਾਲ ਰੁੜ ਜਾਣਾ, ਇਹ ਨਿਰਭਰ ਕਰਦਾ ਕਿ ਤੁਸੀਂ ਉਹਦੇ ਵਿੱਚ ਜਦੋਂ ਲਹਿਰ ਆਈ ਤੁਸੀਂ ਸੀਗੇ ਕਿੱਥੇ।
0: ਨਾਲੇ ਇਹਦੇ ਵਿੱਚ ਇਹ ਵੀ ਲੱਗਦਾ ਆਪਣੇ ਨਾਲ ਮੁਕੱਦਰ ਜੀ ਵੀ ਨੇ, ਉਹਨਾਂ ਦੀ ਵੀ ਗੱਲ ਸੁਣਦਾ ਇੱਕ ਮਿੰਟ ਜੀ, ਗੱਲ ਇਹਨੂੰ ਕੰਪਲੀਟ ਕਰ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਵੇਂ ਕਿ ਮੇਰੇ ਵਰਗਾ ਬੰਦਾ ਜਿੱਦਾਂ ਪਹਿਲਾਂ ਚਲੋ ਉਹਨੂੰ ਇੱਕ ਪੋਜ਼ਿਟਿਵਿਟੀ ਦੇ ਵਿੱਚ ਵੀ ਲਿਆ ਜਾ ਸਕਦਾ, ਨੈਗੇਟਿਵਿਟੀ ਦੇ ਵਿੱਚ ਵੀ, ਜਿਵੇਂ ਕਿ ਘਰਾਂ ਦੇ ਫੋਨ ਨੰਬਰ ਸਾਰੇ ਚੇਤੇ ਹੁੰਦੇ ਸੀ ਹਨਾ ਜੀ, ਜਾਂ ਮਤਲਬ ਕਿ ਆਹ ਨੰਬਰ ਆ, ਜਾਂ ਮੈਪ ਦਾ ਕਦੇ ਜ਼ਰੂਰਤ ਨਹੀਂ ਪਈ ਭਈ ਇੱਥੋਂ ਇਸ ਪਿੰਡ ਨੂੰ ਚੱਲ ਜਾਓ, ਉੱਥੋਂ ਇੱਧਰ ਨੂੰ ਮੁੜ ਜਾਓ, ਖੱਬੇ ਮੁੜ ਜਾਓ, ਸੱਜੇ ਮੁੜ ਜਾਓ, ਅੱਗੇ ਅਗਲਾ ਪਿੰਡ ਜਿਹੜਾ ਉਹ ਆ ਗਿਆ ਜਿੱਥੇ ਤੁਸੀਂ ਜਾਣਾ, ਏਦਾਂ ਦੇ ਉਹ ਚੀਜ਼ਾਂ ਸੀਗੀਆਂ ਮਤਲਬ ਕਿ। ਪਰ ਉਹ ਕਿਤੇ ਨਾ ਕਿਤੇ ਜੇ ਉਸ ਚੀਜ਼ ਨੂੰ ਅੱਜ ਮਹਿਸੂਸ ਕਰਦੇ ਹਾਂ ਤੇ ਵੱਧ, ਕਿਉਂਕਿ ਮਨੁੱਖ ਦੇ ਅੰਦਰ ਵੀ ਜਿਹੜਾ ਬ੍ਰੇਨ ਦੇ ਅੰਦਰ ਇੱਕ ਡਿਵਾਈਸ ਜਿਹੜੀ ਲੱਗੀ ਹੋਈ ਹੈ ਜਿਹੜਾ ਸਾਰਾ ਕੁਝ ਰਿਕਾਰਡ ਕਰਦੀ ਹੈ ਸਾਨੂੰ, ਯਾਦਦਾਸ਼ਤ ਕਹਿ ਲਓ ਉਹਨੂੰ, ਤਾਂ ਉਹ ਕਿਤੇ ਨਾ ਕਿਤੇ ਮੈਂਬਰੀ ਜਿਹੜੀ ਉਹਦੀ ਵੀ ਤਾਂ ਫੁੱਲ ਹੋ ਰਹੀ ਆ, ਉਹ ਲੋਡ ਤਾਂ ਕਿਤੇ ਨਾ ਕਿਤੇ ਘਟਾਇਆ ਨਾ ਇਹਨਾਂ ਚੀਜ਼ਾਂ ਨੇ, ਵੀ ਵਾਧੂ ਚੀਜ਼ਾਂ ਨੂੰ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਪਰ ਜਦੋਂ ਆਪਾਂ ਪਿਛੋਕੜ 'ਚ ਦੇਖਦੇ ਹਾਂ ਬਜ਼ੁਰਗਾਂ ਨੂੰ ਜਿਹੜੀਆਂ ਗੱਲਾਂ ਸਾਨੂੰ ਅੱਜ ਤੱਕ ਚੇਤੇ ਨਹੀਂ ਜਾਂ ਚੇਤੇ ਹੁੰਦੀਆਂ ਨੇ, ਉਹਨਾਂ ਨੂੰ ਪੁਰਾਣੀ ਤੋਂ ਪੁਰਾਣੀ ਗੱਲ ਪੁੱਛ ਲਓ, ਉਹਨਾਂ ਨੂੰ ਉਹ ਵੀ ਯਾਦ ਆ, ਫਿਰ ਉਹਦਾ ਇਹ ਵੀ ਇਫੈਕਟ ਦੇਖਦੇ ਹਾਂ। ਜੀ
1: ਬਿਲਕੁਲ ਜੀ ਬਿਲਕੁਲ, ਅਸਲ ਤੇ ਜਿਹੜਾ ਇਹ ਜਿਹੜਾ ਬਿਲਕੁਲ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਆਪਾਂ ਨੂੰ
0: ਜੀ,
1: ਜਿਹੜੀ ਮੈਮਰੀ ਆ, ਮੈਮਰੀ ਦਾ ਜਿਹੜਾ ਵਰਕਿੰਗ ਮਾਡਲ ਆ ਉਹਦੇ ਚ ਉਹਨੂੰ ਪ੍ਰਭਾਵਿਤ ਕਰਦੀ ਆ ਟੈਕਨੋਲੋਜੀ
0: ਜੀ,
1: ਜੋ ਅਸੀਂ ਇਕਦਮ ਤੇਜ਼ ਸਪੀਡ ਦੇ ਉੱਤੇ ਇਹ ਜਿਹੜਾ ਪਰਿਵਰਤਨ ਦੇਖ ਰਹੇ ਹਾਂ, ਤਬਦੀਲੀ ਦੇਖ ਰਹੇ ਹਾਂ, ਜਿਹਨੂੰ ਪ੍ਰੋਗਰੈਸ ਕਹਿ ਲਓ, ਇਹ ਤਰੱਕੀ ਦੇਖ ਰਹੇ ਹਾਂ ਟੈਕਨੋਲੋਜੀ ਦੀ
0: ਜੀ,
1: ਜੇ ਆਪਾਂ ਇਹਦੇ ਉੱਤੇ ਆਪਾਂ ਫੋਕਸ ਕਰੀਏ
0: ਜੀ,
1: ਤਾਂ ਸਾਡਾ ਜਿਹੜਾ ਬ੍ਰੇਨ ਹੈ ਉਹ ਹੋ ਸਕਦਾ ਹੈ ਕਿ ਉਹਦੇ ਲਈ ਤਿਆਰ ਨਹੀਂ ਉਨੀ ਛੇਤੀ ਹੋਇਆ, ਜਿੰਨੀ ਛੇਤੀ ਸਭ ਕੁਝ ਆਈ ਜਾਂਦਾ ਸਾਡੇ ਮੂਹਰੇ, ਨਵੀਂ ਤੋਂ ਨਵੀਂ ਖੋਜ ਆ ਰਹੀ ਹੈ
0: ਜੀ,
1: ਤੇ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ, ਆਪਾਂ ਨੂੰ ਪਹਿਲੀ ਅਜੇ ਪਤਾ ਨਹੀਂ ਲੱਗ ਰਹੀ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਉਹਨੇ, ਇੱਕ ਹੋਰ ਨਵੀਂ ਤਰੱਕੀ ਹੋ ਜਾਂਦੀ ਹੈ
0: ਜੀ,
1: ਇਹ ਤਾਂ ਇਹ ਸ਼ੁਰੂਆਤ ਉਹਨੇ ਆਪਣੇ ਐਡੀਸਨ ਹੋਰਾਂ ਨੇ ਕਰਤੀ ਸੀ, ਉਹਨਾਂ ਨੇ ਤਾਂ ਕਹਿੰਦੇ ਵੀ ਕਾਢਾਂ ਦੀ ਫੈਕਟਰੀ ਬਣਾਤੀ ਸੀ, ਕਹਿੰਦੇ ਵੀ ਆਪਾਂ ਤਾਂ ਹਰ 6 ਮਹੀਨੇ ਬਾਅਦ ਇੱਕ ਨਵੀਂ ਕਾਢ ਦਿਆ ਕਰਾਂਗੇ, ਉਹ ਹਰ 6 ਮਹੀਨੇ ਬਾਅਦ ਕੱਢਦੇ ਸੀ।
0: ਕੱਲ ਵੀ ਲਾਇਸੈਂਸ ਦਿੱਤਾ ਗਿਆ ਉੱਥੇ ਆਪਣੇ ਅਮਰੀਕਾ ਨੇ ਇੱਕ ਕੰਪਨੀ ਹੈ ਸਪੇਸ ਦੀ, ਤਾਂ ਉਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਕਿ ਜਿਹੜੀਆਂ ਰਾਤ ਨੂੰ ਵੀ ਮਤਲਬ ਕਿ ਰਾਤ ਇਸ ਧਰਤੀ ਦੇ ਉੱਤੇ ਹੋਣੀ ਨੀ, ਮਤਲਬ ਕਿ ਏਦਾਂ ਦਾ ਐਕਸਪੈਰੀਮੈਂਟ ਕਰ ਰਿਹਾ, ਜਿਵੇਂ ਕਿ ਸਾਡੇ ਇਹਨਾਂ ਮੁਲਕਾਂ ਚ 3 ਮਹੀਨੇ ਹਨੇਰਾ ਰਹਿੰਦਾ ਤੇ 3 ਮਹੀਨੇ ਦਿਨ ਹੀ ਰਹਿੰਦਾ, ਤੇ ਉਹ ਐਕਸਪੈਰੀਮੈਂਟ ਕਰ ਰਹੇ। ਇਸੇ ਤਰ੍ਹਾਂ ਨਾਰਵੇ ਦੇ ਵਿੱਚ ਇੱਕ ਪਿੰਡ ਸੀਗਾ, ਸ਼ਾਇਦ ਤੁਸੀਂ ਨਿਊਜ਼ ਦੇ ਵਿੱਚ ਵੀ ਪੜਿਆ ਹੋਵੇਗਾ, ਅੱਜ ਤੋਂ 10-15 ਸਾਲ ਪਹਿਲਾਂ ਉੱਥੇ ਹਨੇਰਾ ਹੀ ਰਹਿੰਦਾ ਸੀ, ਚਾਹੇ ਦਿਨ ਚੜਿਆ ਵੀ ਹੋਵੇ ਜੀ, ਤਾਂ ਉਹਦੇ ਵਿੱਚ ਮਤਲਬ ਕਿ ਉੱਥੇ ਸੈੱਟ ਇੱਕ ਗਲਾਸ ਸ਼ੀਸ਼ਾ ਲਾਇਆ ਗਿਆ ਜਿਹੜਾ ਮਤਲਬ ਕਿ ਰਿਫਲੈਕਟਰ ਦੇ ਤੌਰ ਦੇ ਉੱਤੇ ਕੰਮ ਕਰਦਾ ਉੱਚੀਆਂ ਪਹਾੜੀਆਂ ਦੇ ਉੱਤੇ, ਤੇ ਉਹ ਸੂਰਜ ਦੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ, ਤਾਂ ਫਿਰ ਉਹ ਤੋਂ ਰਿਫਲੈਕਟ ਹੋ ਕੇ ਉਹ ਪਿੰਡ ਦੇ ਉੱਤੇ ਰੋਸ਼ਨੀ ਪੈਂਦੀ ਹੈ, ਤਾਂ ਦਿਨ ਹੁੰਦਾ ਹੈ ਜੀ। ਤੇ ਏਦਾਂ ਹੀ ਹੁਣ ਕੀ ਕਰ ਰਿਹਾ ਕਿ ਲਾਇਸੈਂਸ ਕੱਲ ਹੀ ਜਾਰੀ ਕੀਤੇ ਆ ਅਮਰੀਕਾ ਦੀ ਏਜੰਸੀ ਨੂੰ ਕਿ ਤੁਸੀਂ ਇਹਦੇ ਉੱਤੇ ਰਿਸਰਚ ਕਰ ਰਹੇ ਨੇ ਕਿ ਉਹ ਇੱਕ ਸੈਟੇਲਾਈਟ ਛੱਡਣਗੇ ਜੀ, ਤੇ ਉਹਦੇ ਉੱਤੇ ਉਹਦੇ ਵਿੱਚ ਮਤਲਬ ਕਿ ਇੱਕ ਗਲਾਸ ਜਿਹੜਾ ਛੱਡਣਗੇ, 60 ਕੁ ਮੀਟਰ ਘੇਰਾ ਆ ਉਹਦਾ, ਉਹ 5 ਕਿਲੋਮੀਟਰ ਦੁਨੀਆਂ ਦੇ ਉੱਤੇ ਉਹ ਲਾਈਟ ਮਤਲਬ ਕਿ ਜਿੱਦਾਂ ਕਿ ਚੰਦ ਦੇ ਪਿੱਛੇ ਸੂਰਜ ਚਲਿਆ ਜਾਂਦਾ ਤੇ ਉਹ ਮਤਲਬ ਕਿ ਰਿਫਲੈਕਟ ਹੋ ਕੇ ਸਾਨੂੰ ਰਾਤ ਨੂੰ ਦਿਖਦਾ ਹੈ ਕਿ ਚੰਦ ਦੀ ਚਾਂਦਨੀ ਹੈ, ਤੇ
1: ਹਾਂ ਜੀ
0: ਇਸੇ ਤਰ੍ਹਾਂ ਉਹ ਜਿਹੜਾ ਉਹ ਜਿਹੜੀ ਉਹ ਡਿਵਾਈਸ ਛੱਡਣਗੇ ਉਹ ਸ਼ੀਸ਼ੇ ਦੇ ਰੂਪ ਦੇ ਵਿੱਚ ਹੋਏਗੀ ਬਹੁਤ ਪਤਲਾ ਤੇ ਉਹ ਜਿਹੜਾ ਰਿਫਲੈਕਟ ਹੋ ਕੇ ਰਾਤ ਨੂੰ ਵੀ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਉਹਨੂੰ ਕੰਟਰੋਲ ਕਰੇਗਾ ਉਹ ਮਤਲਬ ਕਿ ਉੱਥੇ ਪਿੰਡ ਦੇ ਉੱਤੇ ਜਿੱਥੇ ਵੀ ਸ਼ਹਿਰ ਦੇ ਵਿੱਚ ਪਵੇਗੀ ਜਿੱਥੇ ਵੀ ਉਹਨਾਂ ਨੇ ਐਡਜਸਟ ਕੀਤੀ ਹੈ ਤੇ ਉਹ 5 ਕਿਲੋਮੀਟਰ ਦਾ ਘੇਰਾ ਰਾਤ ਦੇ ਸਮੇਂ ਦੇ ਵਿੱਚ ਵੀ ਮਤਲਬ ਕਿ ਦੇਣੀ ਚੜ੍ਹਾਈ ਰੱਖੇਗਾ ਤੇ ਪਰ ਉਹਦੇ ਵਿੱਚ ਜਿਹੜੇ ਵਿਗਿਆਨੀ ਨੇ ਜਾਂ ਹੋਰ ਜਿਹੜੇ ਵਾਤਾਵਰਨ ਵਰਨਕ ਚਿੰਤਕ ਨੇ ਜਾਂ ਗੌਰਮੈਂਟਾਂ ਇਸ ਪੱਧਰ ਦੇ ਉੱਤੇ ਕੰਮ ਕਰਦੀਆਂ ਉਹ ਕਹਿੰਦੇ ਜਿਹੜਾ ਸਾਡਾ ਰਹਿਣ ਸਹਿਣ ਹੈ ਉਹ ਵੀ ਡਿਸਟਰਬ ਹੋਵੇਗਾ ਜੀਵ ਜੰਤੂ ਜਿਹੜੇ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਵੀ ਰਹਿਣ ਸਹਿਣ ਡਿਸਟਰਬ ਹੋਣਾ ਮਤਲਬ ਕਿ ਉਹ ਕਹਿੰਦੇ ਅਸੀਂ ਇੰਨੀਆਂ ਨਹੀਂ ਦਿੱਤੀਆਂ ਸਿਰਫ ਇੱਕ ਐਕਸਪੈਰੀਮੈਂਟ ਦੇ ਲਈ ਇੱਕ ਹੀ ਜਿਹੜਾ ਲਾਇਸੈਂਸ ਦਿੱਤਾ ਹੈ ਉਹਨਾਂ ਨੇ ਮੰਗੇ ਤਾਂ ਮਤਲਬ ਕਿ ਬਹੁਤ ਸਾਰੇ ਨੇ ਪਰ ਇੱਕ ਅਜੇ ਐਕਸਪੈਰੀਮੈਂਟ ਕੀਤਾ ਜਾਵੇਗਾ ਕਿ ਇਹਦੇ ਨਾਲ ਕੀ ਕੀਤਾ ਉਹ ਕਹਿੰਦੇ ਕਿ ਅਸੀਂ ਧਰਤੀ ਦੇ ਉੱਤੇ ਹੋਰ ਬਿਜਲੀ ਪੈਦਾ ਕਰਨ ਦੇ ਲਈ ਜਿਵੇਂ ਕਿ ਆਪਾਂ ਉਹ ਰੋਸ਼ਨੀ ਦਾ ਇਸਤੇਮਾਲ ਕਰ ਸਕਦੇ ਹਾਂ ਜਾਂ ਫਸਲਾਂ ਨੂੰ ਜਿਹੜਾ ਜਿੱਦਾਂ ਕਿ ਸਾਡੇ 3 ਮਹੀਨਿਆਂ ਦੇ ਵਿੱਚ ਜਿਹੜੀ 8 ਮਹੀਨੇ ਚ ਫਸਲ ਤਿਆਰ ਹੁੰਦੀ 9 ਮਹੀਨੇ ਚ ਹੁੰਦੀ ਉਹ 3 ਮਹੀਨਿਆਂ ਚ ਕਰ ਲੈਂਦੇ ਆ ਕਿਉਂਕਿ ਡੇ ਨਾਈਟ ਲਾਈਟ ਜਿਹੜੀ ਵੱਧ ਜਾਂਦੀ ਆ ਉਹ ਡਬਲ ਹੋ ਜਾਂਦੀ ਹੈ ਤੇ ਉਹ ਸਿਸਟਮ ਨੂੰ ਕਰਨ ਦੀ
1: ਜੀ
0: ਕੋਸ਼ਿਸ਼ ਕਰ ਰਹੇ ਨੇ ਜੀ
1: ਜੀ ਜੀ ਬਿਲਕੁਲ ਭਾਰਤ ਸਾਹਿਬ ਇਹ ਤਾਂ ਦੇਖੋ ਆਪਣੀ ਤਰੱਕੀ ਦੇ ਰਾਹ ਇਹਨੂੰ ਕਹਿ ਸਕਦੇ ਕਿ ਨਵੇਂ ਖੁੱਲਦੇ ਆ
0: ਜੀ
1: ਚੀਨ ਵਾਲੇ ਜਿਹੜੇ ਆਰਟੀਫਿਸ਼ਲ ਮੂਨ ਕਾਫੀ ਦੇਰ ਦਾ ਚੜਾਈ ਬੈਠੇ ਆ
0: ਬਿਲਕੁਲ
1: ਤੇ ਮੈਨੂੰ ਲੱਗਦਾ ਉਹਨਾਂ ਨੇ ਦੇਖਾ ਦੇਖੀ ਹੋਰ ਵੀ ਆ ਜਾਣੇ ਇਧਰ ਉਧਰ
0: ਜੀ
1: ਤੇ ਇਹਨੂੰ ਕਹਿੰਦੇ ਵੀ ਚੰਨ ਚੜਾ ਦੇਣਾ
0: ਬਿਲਕੁਲ
1: ਚੰਨ ਚੜਾ
0: ਚੰਨ
1: ਦਿੱਤਾ
0: ਚੜਾ ਦੇਣਾ ਜੀ
1: ਤਰੱਕੀ ਦਾ
0: ਜੀ ਬਿਲਕੁਲ
1: ਕਹਿੰਦੇ ਨਵਾਂ ਚੰਨ ਚੜਦਾ ਉਹ ਕੰਮ
0: ਬਿਲਕੁਲ
1: ਹੋ ਜਾਂਦਾ
0: ਸ਼ਮੀ ਜੀ ਆਪਾਂ
1: ਤੇ ਇਹਨੂੰ ਆਪਾਂ ਵੈਲਕਮ ਵੀ ਕਰਾਂਗੇ
0: ਅੱਗੇ
1: ਜੀ
0: ਵਧਦੇ ਹਾਂ ਹੋਰ ਗੱਲਾਂ ਬਾਤਾਂ 'ਚ ਥੈਂਕ ਯੂ ਤੇ ਆਪਣੇ ਨਾਲ ਰਾਜਨ ਸੈਣੀ ਜੀ ਜੁੜੇ ਹੋਏ ਆ ਮੁਕੱਦਰ ਜੀ ਹੋਲਡ ਰੱਖਣਾ ਜੀ ਲੈ ਲਈਏ ਪਹਿਲਾਂ 20 ਮਿੰਟ ਤੋਂ ਆਪਣੇ ਨਾਲ ਸੈਣੀ ਸਾਹਿਬ ਵੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਸਵਾਗਤ ਹੈ ਜੀ
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ ਮੁਕੱਦਰ ਵੀਰ ਨੂੰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਜੀ ਆਨੁ ਜੀ ਜੀ ਆਨੁ ਜੀ
1: ਜੀ ਸਤਿ ਸ੍ਰੀ ਅਕਾਲ ਜੀ
2: ਬੇਨਤੀ ਇਹ ਹੈ ਕਿ ਭਾਰਤ ਸਾਹਿਬ ਹਨੇਰੇ ਦਾ ਦੂਰ ਹੋ ਜਾਣਾ ਹੀ ਦਿਨ ਚੜ੍ਹਦਾ ਹੈ
0: ਜੀ ਜੀ ਬਿਲਕੁਲ ਹੈ ਜੀ
2: ਹਾਂਜੀ ਤੁਸੀਂ ਇਹ ਕਹਿੰਦੇ ਹੈਗੇ ਆ ਵੀ ਦਿਨ ਚੜ੍ਹਿਆ ਆਇਆ ਤਾਂ ਹਨੇਰਾ ਹੁੰਦਾ
0: ਜੀ
2: ਜਦੋਂ ਦਿਨ ਚੜ੍ਹਦਾ ਆ ਉਦੋਂ ਹਨੇਰਾ ਆਪਣੇ ਆਪ ਆਟੋਮੈਟਿਕਲੀ ਦੂਰ ਹੋ
0: ਨਹੀਂ
2: ਜਾਂਦਾ
0: ਸੈਣੀ ਸਾਹਿਬ ਸਾਡੇ ਉਲਟਾ ਨਾ ਹੁਣ ਸਿਆਲ ਨੂੰ ਇੱਥੇ ਦਿਨ ਚੜ੍ਹਦਾ ਨੀ ਜੀ ਹਨੇਰੇ ਚ ਵੀ ਹਨੇਰਾ ਹੀ ਰਹਿੰਦਾ ਜੀ ਦਿਨ ਵੇਲੇ ਵੀ ਹਨੇਰਾ ਹੀ ਰਹਿੰਦਾ ਜੀ
2: ਉਹ ਤਾਂ ਤੁਸੀਂ ਇਹ ਕਹਿ ਸਕਦੇ ਦਿਨ ਚੜ੍ਹਦਾ ਰਹਿੰਦਾ ਕਹੋ ਫੇਰ ਤੁਸੀਂ ਉਹ ਦਿਨ ਦਾ ਸਮਾਂ ਆ ਪਰ ਹੈਗਾ ਹਨੇਰਾ ਆ
0: ਖਰੇ ਨਾ
2: ਜਿਹੜਾ ਦਿਨ
0: ਹਨੇਰਾ ਹੀ ਆ
2: ਚੜ੍ਹਦਾ ਨਾ ਉਹ ਤਾਂ ਹਨੇਰਾ ਦੂਰ ਕਰ ਦਿੰਦਾ ਜੀ
0: ਹਾਂ ਬਿਲਕੁਲ ਹੈ ਜੀ ਪਰ ਸਾਡੇ ਹੁੰਦਾ ਨੀ ਨਾ ਜੀ ਉਹ
2: ਹਾਂ ਜੀ
0: ਹਨੇਰਾ ਦੂਰ ਨੀ ਨਾ ਹੁੰਦਾ ਜੀ
2: ਜਿੱਥੇ ਉਹ ਤਾਂ ਮਿਟ ਗਈ ਧੁੰਦ ਜਗ ਚਾਨਣ ਹੋਇਆ ਬਾਬਾ ਨਾਨਕ ਪ੍ਰਗਟ ਹੋਇਆ ਜਦ ਤੱਕ ਬਾਬਾ ਨਾਨਕ ਨੀ ਤੁਹਾਡੇ ਪ੍ਰਗਟ ਹੋਣਾ ਤੁਹਾਡੇ ਨੀ ਇੱਥੇ ਦਿਨ ਟੁੱਟ ਜਾਣੇ ਹਾਂਜੀ ਇੱਥੇ ਨੇੜੇ ਰਹਿਣੇ ਆ
0: ਕੀ ਬਾਤ ਹੈ ਜੀ
2: ਹਾਂ ਤੁਸੀਂ ਉਹ ਕਾਬਲੀ ਪਲਾਉ ਜਿਹੜਾ ਹੈਗਾ ਆ ਜੇ ਕਿਤੇ ਕੋਈ ਕਹਾਣੀ ਦਾ ਨਾਂ ਜਿਹੜਾ ਆ ਕਿਸੇ ਡਿਸ਼ ਦੇ ਉੱਤੇ ਨਾ ਹੁੰਦਾ ਤੇ ਤੁਸੀਂ ਕਦੀ ਨਾ ਇਸ ਕਹਾਣੀ ਨੂੰ ਪੜ੍ਹਦੇ ਮੈਨੂੰ ਇੰਨਾ ਪਤਾ
0: ਨਹੀਂ ਨਹੀਂ ਪੜ੍ਹੀ ਨੀ ਸੈਣੀ ਸਾਹਿਬ ਆਪਣੇ ਯੂਟਿਊਬ ਦੇ ਉੱਤੇ ਤੁਸੀਂ ਵੀ ਦੇਖ ਸਕਦੇ ਹੋ ਕਾਬਲੀ ਪਲਾਉ ਦੀ ਇੱਕ ਸੀਰੀਜ਼ ਹੈ ਬੜੀ ਦਿਲਚਸਪੀ ਵਾਲੀ ਹੈ ਜੀ ਬਹੁਤ ਵਧੀਆ ਹੈ
2: ਮੈਂ ਬਿਲਕੁਲ ਜੇ ਇਹਦਾ ਨਾਂ ਕਾਬਲੀ ਪਲਾਉ ਨਾ ਹੁੰਦਾ ਕੁਛ ਹੋਰ ਹੁੰਦਾ ਤੇ ਹੋ ਸਕਦਾ ਤੁਸੀਂ ਇਗਨੋਰ ਕਰ ਦਿੰਦੇ
0: ਕਿਉਂਕਿ ਸੈਣੀ ਸਾਹਿਬ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਪੈਂਦੀਆਂ ਨਾ ਉਹ ਰਿਸ਼ਤਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਮਹਿਕ ਕਹਿ ਲੋ ਕਿ ਲੈਚੀ ਹੋ ਗਈ ਹੋਰ ਸਾਰੇ ਕਹਿ ਲੋ ਕੀਮਤੀ ਸ਼ਹਿਆਂ ਪੈਂਦੀਆਂ ਉਹਦੇ ਵਿੱਚ
2: ਹਾਂਜੀ
0: ਫਲੇਵਰ
2: ਉਹ ਕੁੱਲ ਬੁਲਾ ਕੇ ਹਜ਼ਾਰ ਤਾਂ ਤੁਹਾਡੇ ਹੀ ਕੰਮ ਆਉਂਦੇ ਆ ਨਾ ਉਹ ਚੀਜ਼ਾਂ ਤੁਹਾਡੀ ਲੂਣਦਾਨੀ ਕੰਮ ਆਉਣੀ ਆ ਹਾਂਜੀ
0: ਜੀ
2: ਉਹ ਇਸ ਕਰਕੇ ਜੀ ਹੁਣ ਜਿੱਥੇ ਤੱਕ ਤਰੱਕੀ ਦੀ ਗੱਲ ਤੇ ਆ ਤੁਹਾਡੇ ਵਿਸ਼ੇ ਦੀ ਗੱਲ ਤੇ ਆ ਜੀ
0: ਜੀ
2: ਮੇਰਾ ਮੰਨਣਾ ਇਹ ਹੈਗਾ ਆ ਕਿ ਇਹ ਇੱਕ ਐਸਾ ਵਿਸ਼ਾ ਆ ਜਿਹਦੀ ਪਰਿਭਾਸ਼ਾ ਹਰ ਇੱਕ ਬੰਦੇ ਵਾਸਤੇ ਆਪਣੀ ਹੈ ਜੀ
0: ਵੱਖਰੀ ਹੈ ਜੀ ਬਿਲਕੁਲ
1: ਜੀ ਹੁਣ
2: ਕੋਈ ਤਰੱਕੀ ਜਿਹੜੀ ਹੈਗੀ ਆ ਕਿਸੇ ਚੀਜ਼ ਨੂੰ ਮੰਨਦਾ ਆ ਕੋਈ ਤਰੱਕੀ ਕਿਸੇ ਚੀਜ਼ ਨੂੰ ਮੰਨਦਾ ਆ ਜੀ ਕੋਈ ਜਿਹੜਾ ਆ ਵੀ ਆਪਣਾ ਜੀਵਨ ਪੱਧਰ ਉੱਚਾ ਚੱਕਿਆ ਜਾਣਾ ਉਹਨੂੰ ਤਰੱਕੀ ਮੰਨਦਾ ਆ ਜੀ
0: ਜੀ
2: ਕੋਈ ਬੰਦਾ ਆਪਣਾ ਮਾਨਸਿਕ ਪੱਧਰ ਉੱਚਾ ਚੱਕਿਆ ਜਾਂਦਾ ਉਹਨੂੰ ਤਰੱਕੀ ਮੰਨਦਾ ਜੀ
0: ਜੀ
2: ਪਰ ਇੱਕ ਗੱਲ ਜ਼ਰੂਰ ਹੈਗੀ ਆ ਕਿ ਤਰੱਕੀ ਦਾ ਮਤਲਬ ਇਹ ਨਹੀਂ ਹੈਗਾ ਕਿ ਸਿੰਪਲੀਸਿਟੀ ਦਾ ਤਿਆਗ
0: ਜੀ
1: ਜੀ
2: ਮੈਂ ਬਹੁਤ ਬੰਦੇ ਦੇਖੇ ਹੈਗੇ ਆ ਕਿ ਜਿੰਨੇ ਬੰਦੇ ਗ੍ਰੇਟ ਹੁੰਦੇ ਆ ਓਨਾ ਹੀ ਹੁਣ ਮਹਾਤਮਾ ਬੁੱਧ ਨੂੰ ਜਿਹੜਾ ਆ ਕਿਸ ਚੀਜ਼ ਦੀ ਕਮੀ ਸੀ ਪਰ ਉਹ ਵੀ ਤਾਂ ਤਰੱਕੀ ਵੱਲ ਨੀ ਵਧੇ ਸਭ ਕੁਛ ਛੱਡ ਗਏ
0: ਬਿਲਕੁਲ ਹੈ ਜੀ
2: ਉਹ ਕਿਉਂਕਿ ਉਹ ਉਹਨਾਂ ਦਾ ਨਜ਼ਰੀਆ ਸੀ
0: ਜੀ
2: ਕਿ ਸਭ ਕੁਛ ਹੁੰਦਿਆਂ ਸੁਣਦਿਆਂ ਸਭ ਕੁਛ ਛੱਡ ਕੇ ਤੇ ਫਿਰ ਜਿਹੜਾ ਆ

0: ਥੋੜਾ ਜਿਹਾ ਹੀ ਛੋਟਾ ਆ, ਬਹੁਤਾ ਛੋਟਾ ਵੀ ਨੀਗਾ,
1: ਜੀ
0: ਕਿਉਂਕਿ ਬੰਦੇ ਦੀਆਂ ਲੋੜਾਂ ਬਹੁਤ ਪੂਰੀਆਂ ਕਰ ਦਿੰਦਾ ਆ ਜਿਹੜੀਆਂ ਕਿ ਉਹਨੂੰ ਇੱਥੇ ਰਹਿਣ ਵਾਸਤੇ ਜ਼ਰੂਰੀ ਆ ਜੀ।
1: ਜੀ
0: ਬਟ ਅਲਟੀਮੇਟ ਗੋਲ ਜਿਹੜਾ ਬੰਦਾ ਅਚੀਵ ਕਰਦਾ ਹੈਗਾ ਨਾ ਜੀ, ਉਹ ਆਪਣੀ ਮਾਨਸਿਕ ਤਰੱਕੀ ਨਾਲ ਹੀ ਕਰਦਾ ਜੀ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਜਿਹੜਾ ਆ ਮੇਰੀ ਤੇ ਇਹੀ ਬੇਨਤੀ ਆ ਕਿ ਸਿੰਪਲੀਸਿਟੀ ਜਿਹੜੀ ਆ ਉਹਦਾ ਤਿਆਗ ਨਹੀਂ ਹੋਣਾ ਚਾਹੀਦਾ।
1: ਜੀ
0: ਬੰਦੇ ਜਿੰਨਾ ਸਧਾਰਨ ਹੋਊਗਾ ਓਨਾ ਹੀ ਗ੍ਰੇਟ ਹੋਊਗਾ
1: ਗ੍ਰੇਟ
0: ਜੀ।
1: ਹੋਏਗਾ, ਸ਼ਖਸੀਅਤ ਦੇ ਵਿੱਚ
0: ਹਾਂ
1: ਤਰੱਕੀ
0: ਜੀ
1: ਹੋਣੀ ਚਾਹੀਦੀ ਜੀ।
0: ਬਿਲਕੁਲ
1: ਬਿਲਕੁਲ ਹੈ,
0: ਮਤਲਬ ਇਹ ਆ ਕਿ ਇਹ ਆਪਣਾ ਜਿਹੜਾ ਹੈਗਾ ਇਹਨੂੰ ਸਿਰਫ ਪੈਸੇ ਨਾਲ ਨਾ
1: ਪੈਸੇ
0: ਤੋਲਿਆ
1: ਨਾਲ
0: ਜਾਏ,
1: ਤੋਲੋਗੇ।
0: ਇਟ ਆਲਸੋ ਇਨਕਲੂਡ ਡਿਵੈਲਪਮੈਂਟ ਆਫ ਮਾਇੰਡ।
1: ਬਿਲਕੁਲ ਹੈ, ਬਿਲਕੁਲ ਹੈ ਜੀ।
0: ਮੈਂ ਮਤਲਬ ਜਿਹੜਾ ਆ ਜੀ ਇੱਥੇ ਜਿਹੜੇ ਕੁੰਭ ਮੇਲੇ ਲੱਗਦੇ ਆ ਉਧਰ ਵੀ ਘੁੰਮ ਕੇ ਦੇਖਿਆ ਹੈ ਜੀ,
1: ਜੀ
0: ਲੋਕੀ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਅਸੈਸ ਕਰਦੇ ਆ ਕਿ ਅਸੀਂ ਮਤਲਬ ਵੀ ਆਰ ਇਨ ਪ੍ਰੋਗਰੈਸ ਕਿ ਹਾਂਜੀ,
1: ਨਹੀਂ ਅੱਜ
0: ਕਿਉਂਕਿ
1: ਇੱਕ ਵੀਡੀਓ
0: ਹੁੰਦੇ
1: ਦੇਖ
0: ਉਹ
1: ਰਿਹਾ ਸੀ
0: ਸਾਰੇ
1: ਜੀ
0: ਲੋਕ।
1: ਆਪਣੀ ਆ ਗਈ ਮੂਹਰੇ ਤਾਂ ਉਹ ਫ੍ਰਿਜ ਦੇ ਵਿੱਚ ਸ਼ਿਵਲਿੰਗ ਬਣ ਗਿਆ ਤੇ ਉਹਨੂੰ ਪੂਜਣ ਲੱਗ ਗਿਆ ਜੀ।
0: ਉਹ ਤਾਂ ਫਿਰ ਗੱਲ ਪਖੰਡ ਆ ਨਾ ਜੀ, ਗੱਲ
1: ਬਿਲਕੁਲ
0: ਤਾਂ ਨਾ
1: ਬਿਲਕੁਲ
0: ਸਮਝੀ ਉਹਨੂੰ ਕਹਿੰਦੇ ਹੋਰ ਕੀ ਆ ਜੀ।
1: ਬਿਲਕੁਲ ਹੈ ਜੀ, ਇਸ ਹਿਸਾਬ ਦੇ ਨਾਲ ਤਾਂ ਸਾਡੇ ਲੱਖਾਂ ਅਰਬਾਂ ਹੀ, ਜਿੱਦਾਂ ਠੰਡ ਦਾ ਸਮਾਂ ਹੁੰਦਾ ਜਦੋਂ ਬਰਫ਼ ਪਿਘਲਣ ਲੱਗਦੀ ਹੈ ਤਾਂ ਪਤਾ ਨਹੀਂ ਕੀ ਕੁਝ ਬਣਦਾ ਜੀ ਇੱਥੇ, ਤਾਂ ਫਿਰ ਮਤਲਬ ਕਿ ਪੂਰੀ ਕ੍ਰਾਂਤੀ ਆ ਜਾਵੇ ਸਾਡੇ ਪਹਿਲਾਂ ਚ ਤਾਂ ਫਿਰ ਉਸ ਸਮੇਂ ਦੇ ਵਿੱਚ।
0: ਭਾਰਤ ਸਾਹਿਬ ਜਿਹੜੀ ਚੀਜ਼ ਦੁਨਿਆਵੀ ਅੱਖਾਂ ਨਾਲ
1: ਜੀ
0: ਦਿਸਦੀ ਹੈਗੀ ਉਹਦਾ ਅਧਿਆਤਮ ਨਾਲ ਕੋਈ ਸੰਬੰਧ ਹੀ
1: ਨਹੀਂ
0: ਨਹੀਂ ਹੋ
1: ਸੰਬੰਧ ਨਹੀਂ
0: ਸਕਦਾ
1: ਹੈ ਜੀ,
0: ਜੀ।
1: ਬਿਲਕੁਲ ਹੈ ਜੀ,
0: ਇਹਨਾਂ ਦੋਵਾਂ ਅੱਖਾਂ ਨਾਲ ਤਾਂ ਕੁਝ ਦਿਸਦਾ ਹੀ ਨਹੀਂ ਜੀ ਉਹਦੇ ਵਿੱਚ।
1: ਜੀ ਜੀ ਜੀ
0: ਅਧਿਆਤਮ ਦਾ ਸੰਬੰਧ ਤਾਂ ਆਪਣੇ ਇੰਟਰਨਲ ਜ਼ਿਆਦਾ ਡੀਪ ਕਰਨੀ ਆ ਉਹਦੇ ਨਾਲ ਆ ਜੀ,
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
0: ਬਾਕੀ ਇਹ ਸਾਰੇ ਡੰਡ ਪਖੰਡ ਆ ਜੀ।
1: ਜੀ ਜੀ ਜੀ
0: ਜੀ ਸਰ,
1: ਥੈਂਕ ਯੂ,
0: ਮੇਰੀ ਤਾਂ ਇੰਨੀ ਕੀ ਬੇਨਤੀ ਆ ਜੀ। ਥੈਂਕ ਯੂ ਜੀ ਸਰ,
1: ਸ਼ੁਕਰੀਆ
0: ਗ੍ਰੇਟਫੁਲ
1: ਸੈਣੀ ਸਾਹਿਬ ਜੁੜਨ ਦੇ
0: ਮੁਕੱਦਰ
1: ਲਈ,
0: ਜੀ ਨੂੰ ਲਓ,
1: ਵਿਚਾਰਾਂ ਦੀ ਸਾਂਝ
0: ਸ਼ੁਕਰੀਆ ਜੀ, ਸ਼ੁਕਰੀਆ,
1: ਬਹੁਤ ਬਹੁਤ ਸ਼ੁਕਰੀਆ ਜੀ, ਕਿਆ ਬਾਤ ਹੈ ਜੀ। ਲਓ ਜੀ, ਅੱਗੇ ਆਪਣੇ ਨਾਲ ਜੁੜ ਗਏ ਨੇ ਮੁਕੱਦਰ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਵਾਹ ਜੀ ਵਾਹ,
3: ਭਗਤ ਬਾਈ ਜੀ, ਸ਼ਮੀ ਬਾਈ ਜੀ,
1: ਸਤਿ ਸ੍ਰੀ ਅਕਾਲ ਜੀ। ਥੋੜੀ ਜਿਹੀ ਆਵਾਜ਼ ਡੂੰਗੀ ਜੀ ਆ ਰਹੀ ਹੈ ਜੀ।
3: ਮੈਨੂੰ ਲੱਗਦਾ ਤੁਸੀਂ ਜਾਣ ਉਧਰੋਂ ਮੈਨੂੰ ਦੁਬਾਰਾ ਕਾਲ ਲਾਈ ਜਾਂਦੇ ਸੀ, ਮੇਰੇ ਕੋਲ ਗੜਬੜ ਲੱਗਦੀ, ਜਾਂ ਮੈਂ ਦੁਬਾਰਾ ਲਾ ਲੈਣਾ ਕਾਲ।
1: ਨਹੀਂ ਮੈਂ ਇੱਧਰ ਫਿਰ ਇੱਦਾਂ ਕਰੋ, ਰੇਡੀਓ ਵਾਲੀ ਲਾਈਨ ਤੇ ਕਰ ਲਓ ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਇੱਧਰੋਂ।
3: ਤੁਸੀਂ ਉਹੀ ਲਾ ਲਓ ਉਧਰੋਂ, ਮੈਨੂੰ ਲੱਗਦਾ ਤੁਸੀਂ ਉਹੀ ਲਾ ਲਓ ਜਿਹੜੇ
1: ਤੇ ਤੁਹਾਨੂੰ ਠੀਕ ਲੱਗਦਾ। ਥੈਂਕ ਯੂ ਜੀ। ਤੇ ਲਓ ਦੋਸਤੋ, ਮੁਕੱਦਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਤੇ ਸ਼ਮੀ ਜੀ, ਸੈਣੀ ਸਾਹਿਬ ਜਿਹੜੀ ਗੱਲਬਾਤ ਕਰਕੇ ਗਏ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਜੀ?
2: ਉਹਨਾਂ ਦਾ ਜਿਹੜਾ ਸੁਨੇਹਾ ਬੜਾ ਕਮਾਲ ਦਾ ਜੀ। ਦੇਖੋ ਕਿ ਮਨ ਨੀਵਾ ਮਤ ਉੱਚੀ ਵਾਲਾ ਕੰਮ ਹੈ
1: ਜੀ,
2: ਤੇ ਉਹ ਜਿਹੜੀ ਸੋਚ ਆ ਉਹ ਬੁਲੰਦ ਚਾਹੀਦੀ ਆ
1: ਜੀ,
2: ਤੇ ਬਾਕੀ ਜਿਹੜੇ ਆ ਹੰਕਾਰ ਜਾਂ ਉਹਨੂੰ ਉਹ ਨਹੀਂ ਹੋਣਾ ਚਾਹੀਦਾ, ਪ੍ਰਾਊਡ ਫੀਲ ਨਹੀਂ ਕਰਨਾ ਚਾਹੀਦਾ ਬਹੁਤ ਜ਼ਿਆਦਾ, ਜਿਹਨੂੰ ਆਪਾਂ ਪ੍ਰੈਜੁਡਿਸ ਕਹਿ ਲਈਏ, ਉਹ ਚੀਜ਼ਾਂ ਤੋਂ ਗੁਰੇਜ ਹੀ ਜਿਹੜਾ ਹੋਵੇ ਤਾਂ ਵਧੀਆ
1: ਜੀ।
2: ਉਹਦੇ ਨਾਲ ਜਿਹੜਾ ਇਮਬੈਲੈਂਸ ਨਹੀਂ ਹੁੰਦਾ ਜ਼ਿੰਦਗੀ ਦਾ ਟਰੈਕ ਦੇ ਉੱਤੇ ਜਦੋਂ ਤੁਰਿਆ ਬੰਦਾ
1: ਜੀ,
2: ਉਹ ਸਹੀ ਰਸਤੇ ਤੇ ਤੁਰਿਆ ਰਹਿੰਦਾ ਹੈ।
1: ਬਿਲਕੁਲ ਹੈ ਜੀ,
2: ਤੋਂ ਵਧੀਆ ਉਹਨਾਂ ਦਾ ਜਿਹੜਾ ਸੈਣੀ ਸਾਹਿਬ ਦਾ ਜਿਹੜਾ ਸੁਨੇਹਾ ਹੈ ਬਹੁਤ ਸਾਰਥਕ ਸੁਨੇਹਾ ਹੈ
1: ਜੀ,
2: ਔਰ ਵਾਕਈ ਕਾਬਲੇ ਗੌਰ ਹੈ ਜੀ,
1: ਕਾਬਲੇ ਗੌਰ ਹੈ ਜੀ। ਤੇ ਮੁਕੱਦਰ ਜੀ ਸਵਾਗਤ ਹੈ ਜੀ ਇਹਨੂੰ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਭਾਰਜ ਬਾਈ ਜੀ,
1: ਸਤਿ ਸ਼੍ਰੀ
3: ਅਕਾਲ ਜੀ, ਤੇ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
3: ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ ਜੀ, ਜੀ ਇਹਨੂੰ ਜੀ।
2: ਜੀ ਸਤਿ ਸ਼੍ਰੀ ਅਕਾਲ ਜੀ ਤੇ ਜ਼ਿੰਦਾਬਾਦ ਜੀ, ਮੁਹੱਬਤ ਜ਼ਿੰਦਾਬਾਦ।
3: ਮੈਂ ਤਾਂ ਨਾ ਤੁਹਾਡੀਆਂ ਤਰੱਕੀ ਵਾਲੀਆਂ ਗੱਲਾਂ ਦਾ ਸੁਣਦਾ ਸੀ। ਹੁਣ ਤਰੱਕੀ ਦਾ ਨਾ ਆਪਾਂ ਵੇਖੋ, ਹੁਣ ਹਰ ਇੱਕ ਘਰ ਦੇ ਵਿੱਚ ਏਸੀ ਲੱਗੇ ਹੋਏ ਨੇ, ਹੈ
1: ਜੀ,
3: ਤੇ ਉਹਨੂੰ ਛੱਡ ਕੇ ਵਧੀਆ ਜੀ ਸਪੀਡ ਦੇ ਉਹ ਸਵੇਰੀ ਕਈ ਵਾਰੀ ਜਾਗ ਆਉਂਦੀ ਹੈ ਵੀ ਸਾਰਾ ਟੱਬਰ ਹੀ ਸੁੱਤਾ ਹੁੰਦਾ ਹੈ
1: ਜੀ,
3: ਤੇ ਮੈਨੂੰ ਉਹ ਵੀ ਵੇਲਾ ਯਾਦ ਆਉਂਦਾ ਹੈ ਵੀ ਉਹ ਵੀ ਕਿਉਂਕਿ ਉਹ ਹਰ ਇੱਕ ਗਾਣਾ ਹਰ ਇੱਕ ਉਹ ਮੰਨ ਲਓ ਵੀ ਉਹ ਵੀ ਯਾਦ ਕਰਾਉਂਦਾ ਉਸ ਸਮੇਂ ਦੇ ਹਿਸਾਬ ਨਾਲ ਹੀ ਗਾਣਾ ਬਣਿਆ ਹੁੰਦਾ, ਜਿਵੇਂ ਅੱਜ ਕੱਲ ਵਾਲੇ ਬਣੇ ਨੇ ਉਵੇਂ ਉਹ ਪਹਿਲੇ ਬਣੇ ਸੀ
1: ਜੀ।
3: ਉਹ ਕਹਿੰਦੇ ਵੀ ਹੈ ਕੂਚ ਅੱਡੀਆਂ ਤੂੰ ਚੜ ਗਈ ਚਵਾਰੇ, ਹੈ ਸੰਦੂਕ ਵਿੱਚੋਂ ਕੱਢ ਪੱਕੀਆਂ ਕੋਈ ਗੋਰਿਆਂ ਹੱਥਾਂ ਨਾਲ ਝੱਲ ਮਾਰੇ।
1: ਕਿਆ ਬਾਤ ਹੈ,
3: ਘੁੰਗਰਾ। ਹੁਣ ਦੱਸੋ ਵੀ ਤੁਹਾਨੂੰ ਏਸੀ ਜਿੰਨੇ ਜੋ ਵੀ ਹੈਗਾ ਇਹ ਦੇ ਦੂ ਉਹੀ ਗੱਲ
1: ਜੀ,
3: ਨਹੀਂ ਦੇ ਸਕਦਾ
1: ਨੀ, ਪਰ ਜਿਹਨਾਂ ਨੇ ਪੱਖੀਆਂ ਕਮਾਈਆਂ ਉਹਨਾਂ ਦੇ ਹੱਥ ਦੁਖਣ ਲੱਗ ਗਏ, ਉਹਨਾਂ ਨੂੰ ਪੁੱਛੋ ਤਾਂ ਜਾ ਕੇ ਉਹ ਕੀ ਕਹਿੰਦੀਆਂ ਹੋਣਗੀਆਂ।
3: ਨਹੀਂ ਨਹੀਂ ਨਹੀਂ
1: ਉਹ ਕਹਿੰਦੀਆਂ
3: ਹੋਣੀਆਂ
1: ਸ਼ੁਕਰ ਹੈ ਸਾਡਾ ਗਲੋਂ ਲੱਥਾ ਸਾਰਾ।
3: ਨਹੀਂ ਭਾਜਪਾਈ ਜੀ, ਕਿਉਂਕਿ ਤੁਸੀਂ ਅਸੀਂ ਥੋੜਾ ਬਹੁਤਾ ਮਾਮੂਲੀ ਜਿਹਾ ਸਮੇਂ ਨੂੰ ਟੱਚ ਕੀਤਾ
1: ਜੀ,
3: ਇਹ ਤੁਸੀਂ ਕੀਤਾ ਨੀ, ਮੈਨੂੰ ਲੱਗਦਾ ਵੀ ਉਹੀ ਗੱਲ ਹੁਣ।
1: ਨਹੀਂ ਨਹੀਂ ਪੱਖੀਆਂ ਅਸੀਂ ਵੀ ਝੱਲਦੇ ਰਹੇ ਹਾਂ ਜਨਾਬ, 24-24 ਘੰਟੇ ਬੱਤੀ ਨੀ ਆਉਂਦੀ ਸੀ, ਏਦਾਂ ਦੀ ਕਿਹੜੀ ਗੱਲ ਆ ਦੱਸ, ਅਸੀਂ ਕਿਹੜਾ ਭਾਖੜੇ ਨੂੰ ਸਿੱਧੀਆਂ ਲਾਈਨਾਂ ਜੋੜੀਆਂ ਸੀ ਜੀ।
3: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਮੈਂ ਤੁਹਾਡੀ ਗੱਲ ਸਮਝ ਗਿਆ, ਉਹੀ ਗੱਲ ਜਿਹੜੀ ਤੁਸੀਂ ਗੱਲ

0: ਨਹੀਂ ਜਾਂਦੇ ਹੋ
1: ਲਾਲ
0: ਪਰ
1: ਪੀਲੀਆਂ
0: ਆਉਂਦੀਆਂ
1: ਪੱਖੀਆਂ ਹੁੰਦੀਆਂ ਸੀ, ਘੁੰਗਰੂ ਵਾਲੀ ਪੱਖੀ ਵੀ ਹੁੰਦੀ ਸੀ, ਕੱਪੜੇ ਵਾਲੀ ਹੁੰਦੀ ਸੀ, ਫਿਰ
0: ਸੀ
1: ਆਪਣੀਆਂ
0: ਅਸੀਂ
1: ਉਹ
0: ਤਾਂ ਤਿੰਨ ਲੈਣਾ ਕਰੰਟ ਵਾਲੀਆਂ ਹੁੰਦੀਆਂ ਸੀ ਤੇ ਇੱਕ ਅਰਥ ਵਾਲੀ ਹੁੰਦੀ ਸੀ, ਉਹ ਕਈ ਵਾਰੀ ਜਦੋਂ ਬੱਤੀ ਘੱਟ ਹੁੰਦੀ ਸੀ ਫਿਰ ਦੋਵੇਂ ਕਰੰਟ ਚ ਜੋੜ ਕੇ ਵੀ
1: ਘੁੱਗੂ
0: ਉਹ
1: ਲਾ
0: ਜਦ
1: ਲਈਦਾ
0: ਲੈਟ
1: ਸੀ, ਏਦਾਂ
0: ਜਾਈਦੀ
1: ਕਹੋ
0: ਸੀ
1: ਸਿੱਧਾ
0: ਗੋਲੀ।
1: ਘੁੱਗੂ ਲਾ ਕੇ ਵੀ ਮੋਟਰ ਚੱਲ ਜਾਂਦੀ ਹੁੰਦੀ ਸੀ।
0: ਹਾਂ, ਭਾਵੇਂ ਸਵੇਰ ਨੂੰ
1: ਵਾਹ ਜੀ ਵਾਹ
0: ਪਟਾਕੇ ਪਏ ਹੁੰਦੇ, ਰਾਤ ਨੂੰ ਐਂ ਹੁੰਦਾ ਸੀ ਵੀ ਚੱਲ
1: ਜੀ
0: ਹੁਣ ਰਾਤ 2 ਘੰਟੇ ਨਿਕਲ ਜਾਣਾ,
1: ਜੀ ਬਿਲਕੁਲ ਹੈ।
0: ਪਰ ਉਹ ਸਵਾਦ ਨੀ ਉਹ ਹੁਣ ਨਹੀਂ ਉਹ ਚਲੋ ਠੀਕ ਹੈ। ਹੁਣ ਮੈਂ ਹੁਣ ਇਹਦੇ ਬਾਰੇ ਮੈਂ ਨੀ ਐਕਸਪਲੇਨ ਕਰ ਸਕਦਾ, ਤੁਸੀਂ ਹੁਣ ਉਹੀ ਗੱਲ ਹੀ ਉਹੋ ਜਿਹੀ ਕਰਤੀ ਵੀ
1: ਨਹੀਂ, ਉਹ ਤਾਂ ਗੱਲ ਕਰਦੇ ਆ ਤੇ ਚਲੋ, ਜੇ ਆਪਾਂ ਉਹਨਾਂ ਦਾ ਵੀ ਸੋਚੀਏ, ਹੁਣ ਜਿਹੜੀਆਂ ਸਰਾਣੇ ਖੜੀਆਂ ਕੀਤੀਆਂ ਸੀਗੀਆਂ ਪੱਖੀਆਂ ਝੱਲਣ ਨੂੰ ਵਿਚਾਰੀਆਂ ਦਾ, ਉਹਨਾਂ ਦਾ ਵੀ ਤਾਂ ਸੋਚ ਲਈਏ ਨਾ।
0: ਨਹੀਂ
1: ਉਹ
0: ਜਾਂ
1: ਭਾਰਤ ਸਾਹਿਬ ਉਹ ਅਸਲ ਚ
0: ਵਿਚਾਰੀਆਂ ਨੂੰ,
1: ਅਸਲ ਚ ਨਾ
0: ਵਿਚਾਰੀਆਂ ਦਾ
1: ਉਹ
0: ਕਿਸੇ ਕਿਸੇ
1: ਫਰਮਾਇਸ਼
0: ਦਾ
1: ਹੀ ਉਹਨਾਂ ਵੱਲੋਂ ਆਉਂਦੀ ਸੀ।
0: ਲਾਓ
1: ਹਾਂਜੀ,
0: ਕਿਵੇਂ ਜਮੀ ਬਾਈ ਜੀ?
1: ਉਹ ਅਸਲ ਚ ਕੀ ਆ ਵੀ ਜਿਹੜੀ ਫਰਮਾਇਸ਼ ਆ ਨਾ ਪੱਖੀਆਂ ਦੀ, ਆਉਂਦੀ ਵੀ ਉਧਰੋਂ ਹੀ ਸੀ। ਉਹ ਸਰੀਕ ਸਾਹਿਬ ਦਾ ਗਾਣਾ ਸੁਣ ਲਓ, ਕਲਕੱਤ੿ਓ ਪੱਖੀ ਲਿਆ ਦੇ ਚੱਲੂਗੀ ਸਾਰੀ ਰਾਤ,
0: ਜੀ ਚੱਲੂਗੀ ਸਾਰੀ ਰਾਤ,
1: ਮਤਲਬ
0: ਮੰਗ ਸੀ ਉਹਨਾਂ ਦੀ। ਆ ਵੀ ਇੱਥੇ ਲੋਕਲ ਪੱਖੀ ਨੀ ਚੱਲਣੀ, ਵੀ ਕਲਕੱਤੇ ਵਾਲੀ ਚੱਲੂਗੀ ਸਾਰੀ ਰਾਤ।
1: ਉਹ ਤਾਂ ਕਿਆ
0: ਉਹ
1: ਮੱਛਰਦਾਨੀ ਲਾ
0: ਨਾਲੇ
1: ਦੇਵੇ,
0: ਟੌਰ ਬਣੂ ਪਿੰਡ ਚ,
1: ਮੱਛਰ ਨੇ ਖਾਲੀ ਤੋੜ ਕੇ ਮੱਛਰਦਾਨੀਆਂ ਵੀ ਖਤਮ ਹੋ ਗਈਆਂ।
0: ਹਾਂ ਨਹੀਂ ਉਹ ਚਲੋ ਸਮੇਂ ਸਮੇਂ ਦਾ ਸਵਾਦ, ਜਿਵੇਂ ਜਿਵੇਂ ਦਾ ਕਿਸੇ ਨੂੰ ਠੀਕ ਲੱਗਦਾ ਉਵੇਂ ਦਾ ਆਈ ਜਾਂਦਾ।
1: ਜੀ
0: ਹੋ
1: ਬਿਲਕੁਲ ਜੀ,
0: ਸਕਦਾ ਚਲੋ ਮੈਂ ਗਲਤ ਹੋਵਾਂ, ਚਲੋ ਮੈਂ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਲੱਗਦਾ, ਮੈਨੂੰ ਹਜੇ ਵੀ ਲੱਗਦਾ ਵੀ ਉਹ AC ਚ ਸੌਣ ਦਾ ਉਹ ਸਵਾਦ ਨੀ ਹੈਗਾ, ਜਿਹੜਾ ਉਹ ਖੁੱਲੀ ਛੱਤ ਦੇ
1: ਹਾਂ ਉਹ
0: ਥੱਲੇ ਤੇ
1: ਤਾਂ
0: ਜੋ
1: ਹੈ,
0: ਉਹ ਉਹ ਜਿਹੜਾ ਮਜ਼ਾ
1: ਪਰ
0: ਸੀ
1: ਅੱਜ ਕੱਲ ਸਮਾਂ
0: ਉਹ
1: ਨੀ
0: ਨੀ
1: ਰਿਹਾ
0: ਹੈਗਾ।
1: ਜੀ। ਅੱਜ ਦੀ ਖਬਰ ਸੀਗੀ, ਇੱਕ ਸਾਬਕਾ ਸਰਪੰਚ ਖਾ ਲਿਆ ਕੁੱਤਿਆਂ ਨੇ ਮੋਟਰ ਦੇ ਉੱਤੇ ਪਿਆ ਪਿਆ।
0: ਨਹੀਂ ਉਹ ਵੀ ਸਾਡੀਆਂ ਗਲਤੀਆਂ ਨੇ ਬਾਈ,
1: ਜੀ
0: ਉਹ ਕੁਦਰਤੀਆਂ ਥੋੜੀ ਗਲਤੀਆਂ ਨੇ ਜਾਂ
1: ਬਿਲਕੁਲ
0: ਸਮੇਂ ਦੀਆਂ ਨੀ ਗਲਤੀਆਂ, ਉਹ ਤਾਂ
1: ਬਿਲਕੁਲ
0: ਸਾਡੀਆਂ ਆਪਣੀਆਂ ਨੇ, ਇਨਸਾਨ ਦੀਆਂ ਗਲਤੀਆਂ ਨੇ,
1: ਬਿਲਕੁਲ ਹੈ
0: ਉਹਦਾ, ਉਹਦੇ ਚ ਕੁਦਰਤ ਦਾ ਤਾਂ ਕੋਈ ਕਸੂਰ ਨੀ ਹੈਗਾ ਨਾ, ਉਹ
1: ਜੀ
0: ਸਾਰੇ ਹੀ ਭਾਵੇਂ ਲਾ ਲਓ ਹਰ ਇੱਕ ਚੀਜ਼ ਵਾਸਤੇ ਕਸੂਰ ਆਪਣਾ, ਪਰ ਆਪਾਂ
1: ਬਿਲਕੁਲ ਹੈ
0: ਪਾਉਂਦੇ ਦੂਜੇ ਦੇ ਸਿਰ ਆ
1: ਜੀ।
0: ਬਾਕੀ ਗੱਲ ਤੁਹਾਡੀ ਠੀਕ ਹੈਗੀ ਆ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ, ਮੈਂ ਨਾ ਲੋ ਮੈਨੂੰ ਬਾਹਲਾ ਨਾ ਸਿਸਟਮ ਸੁਸਟਮ ਜਾ ਹਿਸਾਬ ਚ ਨੀ ਆਉਂਦਾ ਹੈਗਾ, ਮੈਨੂੰ ਤਾਂ ਜੋ ਮੇਰੇ ਹਿਸਾਬ ਚ ਆਉਂਦਾ ਮੈਂ ਉਹੀ 2 ਕੁ ਗੱਲਾਂ ਕਰਕੇ ਖਤਮ ਕਰਦਾ।
1: ਜਰੂਰ ਜੀ ਜਰੂਰ ਜੀ,
0: ਮੈਨੂੰ ਤਾਂ ਇਹ ਹੁੰਦਾ ਵੀ ਬਹਾਨੇ ਨਾਲ ਤੁਸੀਂ ਲੱਭ ਜਾਂਦੇ ਹੋ ਤੇ ਅਸੀਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਲੈਂਦੇ ਹਾਂ,
1: ਜੀ
0: ਜੇ ਕੋਈ ਨਹੀਂ
1: ਬਿਲਕੁਲ
0: ਲੱਭਦਾ ਭਾਵੇਂ ਉਹਦੇ ਨਾਲ
1: ਬਿਲਕੁਲ
0: ਧੱਕੇ ਨਾਲ ਧੱਕੇ ਨਾਲ ਕਰ ਲਈਦੇ ਨੇ, ਭਾਵੇਂ
1: ਜੀ,
0: ਉਹੀ ਗੱਲ ਮੁੜ ਕੇ ਉਹ ਗੁੱਸਾ ਹੀ ਕਰੀ ਜਾਵੇ ਵੀ ਹਾਂ ਇਹ ਪਤਾ ਨੀ ਕੀ ਬੋਲੀ ਜਾਂਦਾ ਉਹ।
1: ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ ਜੀ, ਕਰੋ ਜੀ ਗੱਲ।
0: ਆ ਨਾ ਮੇਰੇ ਆਪਣਾ ਆ ਮੇਰਾ ਸ਼ੇਰ ਇੱਕ ਨਾ ਛੋਟਾ ਜਿਹਾ ਔਜਲਾ ਬਾਈ ਜੀ ਵਾਸਤੇ,
1: ਜੀ
0: ਉਹਨਾਂ ਵਾਸਤੇ ਸੁਣਿਆ ਮੜ ਜੇ, ਉਹ ਕਹਿੰਦੇ ਜੋ ਖੋ ਗਿਆ ਥਾ
1: ਜੀ,
0: ਫਿਰ ਸੇ ਕਿਸੀ ਮੋੜ ਪਰ ਮਿਲਾ,
1: ਕਿਆ ਬਾਤ ਹੈ,
0: ਜੋ ਖੋ ਗਿਆ ਥਾ ਫਿਰ ਸੇ ਕਿਸੀ ਮੋੜ ਪਰ ਮਿਲਾ, ਹੈਰਾਨ ਹੋ ਗਿਆ ਮੁਝੇ ਹੈਰਾਨ ਦੇਖ ਕਰ,
1: ਵਾਹ
2: ਵਾਹ,
0: ਵੋ ਤੇਰੀ ਬਾਹੋਂ ਕੀ ਖੁਸ਼ਬੇ ਖੁਸ਼ਬੂਏ ਲੇ ਕਰ ਲੋਟੀ ਹੂੰ
1: ਜੀ
0: ਜੈਸੇ ਕੋਈ ਗੁਲਿਸਤਾਨ ਦੇਖ ਕਰ,
1: ਵਾਹ ਜੀ,
0: ਵੋ ਤੇਰੀ ਬਾਹੋਂ ਕੀ ਖੁਸ਼ਬੂਏ ਲੇ ਕਰ ਲੋਟੀ ਹੂੰ ਜੈਸੇ ਕੋਈ ਗੁਲਿਸਤਾਨ ਦੇਖ ਕਰ,
1: ਜੀ
0: ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ, ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ
1: ਜੀ,
0: ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ, ਸਭ ਕੀ ਲੋੜ ਹੈ
1: ਜੀ
0: ਤੁਝੇ ਮੇਰੀ ਜਾਨ ਦੇਖ ਕਰ,
1: ਬਿਲਕੁਲ ਹੈ ਜੀ,
2: ਬਹੁਤ ਖੂਬ ਜੀ, ਕਿਆ ਬਾਤ ਕਿਆ ਬਾਤ, ਐਂਡ ਕਰਤਾ ਜੀ।
0: ਛੋਟੀ ਜੀ ਗੱਲ ਕਰਕੇ ਸ਼ਮੀ ਬਾਈ ਜੀ, ਮੈਂ ਜਿਆਦਾ ਟਾਈਮ ਨੀ ਲੈਣਾ, ਹੋਰ ਸੱਜਣ ਕਈ ਹੁੰਦੇ ਆ ਫਿਰ ਥੋੜਾ ਟਾਈਮ ਵੀ ਜਿਆਦਾ ਹੋ ਜਾਂਦਾ,
1: ਜੀ
0: ਤੁਸੀਂ ਆ ਬਿਜੀ ਦਿਨਾਂ ਚ ਸ਼ਡਿਊਲ ਕੱਢ ਕੇ ਆਉਂਦੇ ਹੋ ਬੁੱਧਵਾਰ ਨੂੰ, ਫਿਰ ਸਵੇਰੇ ਫਿਰ ਤੁਹਾਨੂੰ
1: ਅੱਜ
0: ਪਤਾ
1: ਵੀਰਵਾਰ
0: ਉਹੀ
1: ਹੈ ਜੀ
0: ਗੱਲ,
1: ਵੈਸੇ
0: ਅੱਜ ਵੀਰਵਾਰ ਹੈ,
1: ਵੀਰਵਾਰ ਹੈ,
0: ਕੱਲ ਨੂੰ ਸ਼ੁੱਕਰ, ਫਿਰ ਤਾਂ ਰਲ ਗਏ ਉਹੀ ਗੱਲ, ਸ਼ਨੀਵਾਰ ਨੂੰ ਆ ਗਏ ਫਿਰ ਤਾਂ ਨੇੜੇ ਫਿਰ ਕੰਮ ਹੈ,
1: ਕਿਆ
2: ਹੋਰ
1: ਜੀ,
0: ਸਾਨੂੰ ਤਾਂ ਵਿਚਾਰੇ ਵਾਲੇ ਪੜਾ ਤੇ ਉਹੀ ਗੱਲ ਆ ਜਾਣਾ ਸ਼ਮੀ ਬਾਈ ਜੀ, ਉਹ ਇਹ ਤਾਂ ਬਹੁਤ ਖੂਬਸੂਰਤ ਗੱਲ ਹੈ ਵੀ ਅੱਜ ਵੀਰਵਾਰ ਹੈ, ਮੈਂ ਤਾਂ ਕਹਿੰਦਾ ਜੇ ਤੁਸੀਂ ਸ਼ੁੱਕਰਵਾਰ ਕਹਿੰਦੇ ਤੁਹਾਨੂੰ ਹੋਰ ਵਧੀਆ ਹੋਣਾ ਸੀ
1: ਜੀ,
0: ਲੋ
2: ਬਿਲਕੁਲ ਬਿਲਕੁਲ ਜੀ, ਯਤਨ ਜਾਰੀ ਨੇ,
0: ਸੁਣੋ ਫਿਰ ਖਬਰਾਂ ਖੁਬਰਾਂ ਤਾਂ ਚੱਲੀ ਜਾਂਦੀਆਂ ਨੇ ਰੋਜ਼ ਹੀ, ਉਹੀ ਗੱਲ ਇਹੀ ਇਹੀ
1: ਬਿਲਕੁਲ
0: ਚੱਲਦਾ, ਸੁਣੋ ਫਿਰ ਮੇਰੀ ਛੋਟੀ ਜਿਹੀ ਗੱਲਬਾਤ,
1: ਸੁਣਾਓ ਜੀ।
3: ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ, ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ, ਦੋਸਤੋਂ ਕੇ ਕਰਮ ਯਾਦ ਆਨੇ ਲਗੇ, ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ।
1: ਵਾਹ ਜੀ,
3: ਸ਼ੁਕਰ ਹੈ ਉਨ ਕਦਾ ਮਨ ਮਯਸਰ ਹੁਆ, ਸ਼ੁਕਰ ਹੈ ਉਨ ਕਦਾ ਮਨ ਮਯਸਰ ਹੁਆ ਬਾਦ

0: वो तो मीटू से मुझको डराने लगे
1: जी
0: और थोड़े समझ नहीं आई आ मीटू आ चन्नी आ फसिया सी ना मैं तो मोहब्बत का इजहार किया मीटू का केस कर देंगे तेरे ते ओही गल जिहड़े तू कम फड़े
1: बिलकुल है जी
2: मीटू
0: कहना मैंने इजहारे उल्फत किया था फकत
1: जी
0: वो तो मीटू से मुझको डराने लगे रोते रोते हम मुस्कुराने लगे
1: तुहाडे गीत दे विच अपने डेनमार्क तो बाई जी बहादुर सिंह ने फिटनेस पंजाब आईडी तो ओ कहिंदे मुकद्दर भाजी कहिंदे रात नूं सौण दी फुरसत नहीं है। मैं भी सोचदा सी कि भाई रात नूं ट्रांसफर कौन कहिंदे खराब करदा है जी
0: क्या बात
1: जी
0: रोते रोते जो हम मुस्कुराने लगे
1: वाह जी
0: दोस्तों के करम याद आने लगे
1: वाह
0: रोते रोते जो हम
2: क्या बात
0: मुस्कुराने लगे
1: वाह जी वाह
0: जी शमी भाई
1: थैंक यू जी
0: छोटी
1: थैंक यू मुकद्दर जी
0: छोटी
2: जी
0: छोटी
2: रोते
0: छोटी
2: रोते मुस्कुराते रहे
1: जी
2: बहुत ही
0: छोटी जी ए पेश का छोटी जी है ना बहुत बार होंगे भी छोटी जी वी गलबात वा ड्रामा शनिवार वास्ते संभाल के रखने
1: क्या बात है जी क्या बात शुक्रिया जी मुकद्दर जी
0: क्योंकि
2: बहुत
0: है ना
2: खूब जी
0: कई कई सज्जन फिर ਡੀਕਦੇ ਹੁੰਦੇ ਆ ਉਹੀ ਗੱਲ
1: ਬਿਲਕੁਲ
0: ਚਲੋ ਛੋਟੀ ਬਹੁਤੀ ਗੱਲਬਾਤ ਹੋ ਜਾਂਦੀ ਹੈ ਬਾਕੀ ਤੁਹਾਡੇ ਵਰਗੇ ਪਿਆਰੇ ਸੱਜਣਾ ਵਾਲਾ ਸਾਰਿਆਂ ਨਾਲ ਸਾਂਝ ਪੈ ਜਾਂਦੀ ਹੈ
1: ਜੀ
2: ਬਿਲਕੁਲ ਜੀ ਇਹੀ ਮੁਹੱਬਤ ਜਿੰਦਾਬਾਦ ਹੈ ਜੀ ਦੇਖੋ
1: ਬਿਲਕੁਲ
2: ਅੱਛਾ ਇੱਕ ਗੱਲ ਹੈ ਕਿ ਜਿਹੜਾ ਮੀਟੂ ਵਾਲਾ ਸ਼ੇਰ ਵਾਕਿਆ ਵਿਆਖਿਆ ਤੋਂ ਬਾਅਦ ਸਮਝ ਆਇਆ
0: ਨਹੀਂ ਮੈਨੂੰ ਵੀ ਪਤਾ ਲੱਗਿਆ ਸੀ ਮੈਂ ਵੀ ਇਹ ਸਮਝ ਹੀ ਨਹੀਂ ਉਹੀ ਗੱਲ ਗੱਲ ਨੂੰ ਮੈਂ ਦੁਬਾਰਾ ਦੁਬਾਰਾ ਐਕਸਪਲੇਨ ਕੀਤਾ
2: ਬਹੁਤ ਖੂਬ ਜੀ ਬਹੁਤ ਖੂਬ
1: ਥੈਂਕ ਯੂ ਮੁਕੱਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ
0: ਠੀਕ ਹੈ ਭਾਜੀ
1: ਸਤਿ ਸ਼੍ਰੀ ਅਕਾਲ
0: ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ
2: ਜ਼ਿੰਦਗੀ ਜ਼ਿੰਦਾਬਾਦ
1: ਲੋ ਦੋਸਤੋ ਇਹ ਸਨ ਜੀ ਮੁਕੱਦਰ ਭਾਈ ਜੀ ਜੁੜੇ ਸਨ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਤੇ ਸ਼ਮੀ ਜੀ ਤੋਂ ਆਪਾਂ ਅੱਗੇ ਵੱਲ ਨੂੰ ਵੀ ਵਧਣਾ ਤੇ ਹੋਰ 2-4 ਮਿੰਟ ਚ ਗੱਲਬਾਤ ਕਰਨੀ ਚਾਹੁੰਦੇ ਹੋ ਨਾਲ ਤਾਂ ਨਿੱਘਾ ਸਵਾਗਤ ਰਹੇਗਾ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਜੀ ਸ਼ਮੀ ਜੀ ਆਪਾਂ ਤਰੱਕੀਆਂ ਵੱਲ ਨੂੰ ਚੱਲੀਏ ਥੋੜਾ ਜਿਹਾ ਜਿੱਦਾਂ ਗੀਤਕਾਰੀ ਦੇ ਵਿੱਚ ਵੀ ਕਾਫੀ ਤਰੱਕੀਆਂ ਹੋਈਆਂ ਨੇ
2: ਹਰ ਫੀਲਡ ਵਿੱਚ ਹਰ ਫੀਲਡ ਕੋਈ ਵੀ ਤੁਸੀਂ ਜਿਹੜਾ ਫੀਲਡ ਦੇਖੋ ਉਹ ਕਿਉਂਕਿ ਜੇ ਜਿਹੜਾ ਕੋਈ ਵੀ ਫੀਲਡ ਆ ਚਾਹੇ ਉਹ ਖੇਡਾਂ ਦਾ ਚਾਹੇ ਗੀਤਕਾਰੀ ਦਾ ਚਾਹੇ ਸਿੰਗਿੰਗ ਦਾ ਮਿਊਜ਼ਿਕ ਦਾ ਜੇ ਉਹ ਚ ਖੜੋਤ ਆ ਗਈ ਜੇ ਉਹ ਰੁਕ ਗਿਆ ਕਿਤੇ ਫਿਰ ਉਹ ਸਰਵਾਈਵ ਹੀ ਨਹੀਂ ਕਰ ਸਕਦਾ ਰੁਕਣਾ ਤੇ ਇੱਕ ਤਰ੍ਹਾਂ ਦਾ ਐਂਡ ਆ ਦਰਿਆ ਜਿਹੜਾ ਜਦੋਂ ਤੱਕ ਉਹ ਚੱਲ ਰਿਹਾ ਉਹ ਦਰਿਆ ਹੈ ਜਦੋਂ ਰੁਕ ਗਿਆ ਫਿਰ ਉਹ ਛੱਪੜ ਬਣ ਜਾਏਗਾ ਉਹਦਾ ਕੋਈ ਫਾਇਦਾ ਨਹੀਂ ਉਹਦਾ ਉਹ ਐਂਡ ਹੀ ਹੋ ਜਾਂਦਾ ਇੱਕ ਤਰ੍ਹਾਂ ਦਾ ਇਸ ਕਰਕੇ ਜਿਹੜਾ ਹੁਣ ਆਪਾਂ ਵੇਖਦੇ ਹਾਂ ਕਿ ਗੀਤ ਹੁਣ ਆਪਾਂ ਰੈਪ ਦੇਖ ਰਹੇ ਹਾਂ ਕਿਵੇਂ ਉਹ ਜਿਹੜੀ ਗੱਲਾਂ ਆਪਾਂ ਆਮ ਕਰਦੇ ਹਾਂ ਉਹਨੂੰ ਜੇ ਢੋਲਕੀ ਦੇ ਉੱਤੇ ਆਪਾਂ ਕਰਨ ਲੱਗ ਜਾਈਏ ਇੱਕ ਰਿਦਮ ਦੇ ਵਿੱਚ ਕਰਨ ਲੱਗ ਜਾਈਏ ਬੜਾ ਇੱਕ ਵੱਖਰੀ ਕਲਾਕਾਰੀ ਆ ਉਹ ਇੱਕ ਆਪਾਂ ਦੇਖ ਨਿਜ਼ਾਮ ਨਵਾਂ ਇੱਕ ਉਹਦਾ ਸਿਸਟਮ ਜਿਹੜਾ ਨਿਜ਼ਾਮ ਬਣ ਗਿਆ ਕਹਿ ਲਓ ਉਹ ਚੱਲ ਰਿਹਾ ਸੋ ਇਹ ਵੀ ਵੈਲਕਮ ਆ ਕਹਿ ਲਓ ਜਿਵੇਂ ਪੰਜਾਬੀਆਂ ਦਾ ਚੁਟਕਲਾ ਬੜਾ ਬਹੁਤ ਘਟਾਤ ਹੈ ਕਹਿੰਦੇ ਵੀ ਇਹ ਜਿਹੜਾ ਸੰਗੀਤਕਾਰੀ ਜਾਂ ਜਿਹੜੀ ਉਹ ਤਾਂ ਇੰਨੀ ਵੱਧ ਗਈ ਹੈ ਡਾਂਸ ਦੀ ਸਾਡੀ ਜਿਹੜੀ ਚਾਹਤ ਹੈ ਕਿ ਜੇ ਗਾਣੇ ਬੰਦ ਵੀ ਹੋ ਜਾਣ ਡੀਜੇ ਦੇ ਤਾਂ ਜਨਰੇਟਰ ਤੇ ਨੱਚ ਸਕਦੇ ਉਹ ਕੋਈ ਰੌਲਾ ਹੀ ਨਹੀਂ ਤੇ ਫਿਰ ਉਹ ਗੱਲ ਸੁਣਾਉਂਦੇ ਹੁੰਦੇ ਕਈ ਵਾਰੀ ਜਿਹੜੇ ਵੱਡੇ ਗੀਤਕਾਰ ਆ ਉਹ ਕਹਿੰਦੇ ਭਾਈ ਸਾਡੇ ਕੋਲ ਬੰਦਾ ਆਇਆ ਕਹਿੰਦਾ ਜੀ ਗੀਤ ਮੈਂ ਲਿਖਣੇ ਆ ਆਪਣੇ ਵੀ ਕਈ ਵਾਰੀ ਮੰਚ ਤੇ ਗੱਲ ਹੋਈ ਆ ਉਹ ਕਹਿੰਦਾ ਵੀ ਤੂੰ ਸਿੱਖਿਆ ਕੋਈ ਹੀਰ ਪੜ੍ਹੀ ਆ ਕੋਈ ਮਿਰਜ਼ਾ ਸਾਹਿਬਾਂ ਕੋਈ ਉਹ ਜਿਹੜੇ ਕਿੱਸੇ ਕੁੱਸੇ ਪੜ੍ਹੇ ਆ ਤੇ ਕਹਿੰਦੇ ਲਾਓ ਕੀ ਪੜ੍ਹਨੇ ਆ ਉਹ ਤਾਂ ਹੁਣ ਮੈਂ ਆਪ ਲਿਖਣੇ ਆ ਉਹ ਤਾਂ ਕੋਈ ਫਾਇਦਾ ਨੀ ਉਹਨਾਂ ਦਾ ਅਸੀਂ ਪੜ੍ਹਨਾ ਸਿੱਖਣਾ ਜਾਂ ਉਹਦੇ ਨਾਲ ਡਿਸਕਨੈਕਟ ਹੋ ਕੇ ਨਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੋ ਸਕਦਾ ਕਿ ਜਮਾ ਹੀ ਨਵਾਂ ਕ੍ਰੀਏਟ ਹੋ ਜਾਏ ਜਾਂ ਹੋ ਸਕਦਾ ਜਮਾ ਹੀ ਜਿਹੜਾ ਉਹ ਗੋਤਾ ਗੋਚ ਹੀ ਪੈ ਜਾਏ।
1: ਬਿਲਕੁਲ,
2: ਤੋ ਇਹ ਰਿਸਕ ਤਾਂ ਹੈ ਇਹਦੇ ਵਿੱਚ ਕਿ ਜਿਵੇਂ ਪਾਤਰ ਸਾਹਿਬ ਕਹਿ ਗਏ ਸੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਉਹ ਚੀਜ਼ ਜਿਹੜੀ ਉਹ ਵੀ ਉਹ ਜ਼ਰੂਰੀ ਹੋ ਜਾਂਦੀ ਸੀ।
1: ਜਿਵੇਂ ਇਸੇ ਚੀਜ਼ ਨੂੰ ਸੈਣੀ ਸਾਹਿਬ ਜਾਂ ਹੋਰ ਸੱਜਣ ਵੀ ਤੁਸੀਂ ਵੀ ਗੱਲ ਕੀਤੀ ਹੈ, ਪਰ ਜਿਹੜੀ ਸਾਡੀ ਮਾਨਸਿਕਤਾ ਜਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਹੈ, ਸਾਡੀ ਆਪਣੀ ਸ਼ਖਸੀਅਤ ਨੂੰ ਨਿਖਾਰਨ ਦੀ ਗੱਲ ਹੈ। ਪਹਿਲਾਂ ਇਹਨਾਂ ਸਮਿਆਂ ਦੇ ਵਿੱਚ ਚਲੋ ਇੰਨਾ ਕਿਤਾਬਾਂ ਜਾਂ ਹੋਰ ਸਾਰਾ ਚੀਜ਼ਾਂ, ਟੈਕਨੋਲੋਜੀ ਚਾਹੇ ਉਹ ਟੀ ਵੀ ਹੈ ਚਾਹੇ ਰੇਡੀਓ ਦੀ ਗੱਲ ਕੀਤੀ ਹੈ ਜਾਂ ਕੰਪਿਊਟਰ ਆ ਗਏ, ਟੈਬ ਆ ਗਏ, ਹੋਰ ਸਾਰਾ ਬਥੇਰਾ ਕੁਝ ਆ ਗਿਆ, ਪਰ ਉਹਨਾਂ ਸਮਿਆਂ ਦੇ ਵਿੱਚ ਕਿਵੇਂ ਲੋਕ ਮਤਲਬ ਕਿ ਬਹੁਤ ਸਹਿਜ ਸੁਭਾਅ ਦੇ ਜਾਂ ਆਪਣੀ ਪਰਸਨੈਲਿਟੀ ਨੂੰ ਜੋ ਸੀਗਾ ਉਹ ਕਹਿਣੀ ਤੇ ਕਰਨੀ ਦੇ ਵਿੱਚ ਜਾਂ ਕੋਲ ਕਰਾਰਾਂ ਦੀ ਗੱਲ ਆਉਂਦੀ ਹੈ ਤਾਂ ਉਹ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਉਹ ਮਤਲਬ ਕਿ ਉਹ ਚੀਜ਼ ਮਿਸ ਹੁੰਦੀ ਨਜ਼ਰ ਨਹੀਂ ਆਉਂਦੀ ਹੈ ਕਿ ਆਪਣੀ ਪਰਸਨੈਲਿਟੀ ਜਿਹੜੀ ਆ ਡਿਵੈਲਪਮੈਂਟ ਕਰਨ ਦੇ ਲਈ ਸਾਨੂੰ ਹੋਰ ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਜ਼ਰੂਰਤ ਹੈ ਜਾਂ ਸਕੂਲਿੰਗ ਸਿਸਟਮ ਦੇ ਵਿੱਚ ਕਿਵੇਂ ਕਿ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ।
2: ਹਾਂਜੀ ਦੇਖੋ, ਸਕੂਲ ਦੇ ਵਿੱਚ ਤੇ ਇੱਕ ਸਿਸਟਮੈਟਿਕ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਇਤਿਹਾਸ ਪੜ੍ਹਾ ਰਹੇ ਆ ਜਾਂ ਲੈਂਗੁਏਜ ਦੀ ਸਿੱਖਿਆ ਉਹ ਸਾਰਾ ਕੁਝ ਹੋ ਰਿਹਾ, ਉਹ ਜੁੜਦੇ ਆ
1: ਜੀ।
2: ਤੇ ਪਰ ਜਿਹੜੀ ਕਮਜ਼ੋਰ ਕੜੀ ਜੇ ਕਿਤੇ ਰਹਿ ਜਾਂਦੀ ਆ ਤਾਂ ਉਹ ਉਹਦੀ ਡੈਡੀਕੇਸ਼ਨ ਦੀ ਜਾਂ ਲਗਾਤਾਰਤਾ ਦੀ ਹੋ ਸਕਦੀ ਆ ਕਿ ਆਪਾਂ ਜਦੋਂ ਸਕੂਲੀ ਜਿਹੜੀ ਸਿੱਖਿਆ ਹਾਸਲ ਕਰ ਲਈ ਆ, ਸਰਟੀਫਿਕੇਟ ਆ ਗਿਆ, ਕਾਲਜ ਕਰ ਲਿਆ, ਉਦੋਂ ਬਾਅਦ ਅਸੀਂ ਡਿਸਕਨੈਕਟ ਕਰ ਦਿੰਦੇ ਆ ਸਾਰੇ ਕਨੈਕਸ਼ਨ ਜਿਹੜੇ ਆ ਨਾ ਲਰਨਿੰਗ ਦੇ, ਉਹ ਲਾ ਹੀ ਦਿੰਦੇ ਕਹਿੰਦੇ ਛੱਡੋ ਪਰ ਇਹਦੀ ਹੁਣ ਕੀ ਲੋੜ ਹੈ, ਹੁਣ ਜਿਹੜੀ ਡਿਗਰੀ ਲੈਣੀ ਸੀ ਉਹ ਤਾਂ ਲੈ ਲਈ, ਅਸੀਂ ਘਰ ਦੇ ਵਿੱਚ ਕਿਤਾਬਾਂ ਬੰਦ ਕਰ ਦਿੰਦੇ ਆ, ਉਹ ਨੀ ਪੜ੍ਹਨੀ ਆਪਾਂ, ਕਿਉਂਕਿ ਹੁਣ ਜੇ ਸਾਨੂੰ ਕੋਈ ਪੜ੍ਹਦਾ ਦੇਖੇ ਇਹ ਨਾ ਕਹੇ ਕਿ ਇਹ ਕੀ ਹੈ, ਕਿਤਾਬੀ ਕੀੜਾ ਜਿਹਾ ਬਣ ਗਿਆ, ਉਹ ਆਪਾਂ ਇੱਕ ਕਹਿ ਲੋ ਨਾ ਜਿਹੜਾ ਫੋਕਸ ਹੈ ਉਹ ਬਦਲ ਜਾਂਦਾ ਹੈ ਨੌਲੇਜ ਦੀ ਬਜਾਏ। ਜਿਹੜਾ ਸੋਸਾਇਟੀ ਜਦੋਂ ਆਪਾਂ ਦੇਖਦੇ ਜਿਵੇਂ ਤੁਸੀਂ ਗੱਲ ਕੀਤੀ ਨਾ, ਉਹ ਸੋਸ਼ਲ ਪਰਸਪੈਕਟਿਵ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹਨੂੰ ਕਿ ਬੰਦਾ ਤਰੱਕੀ ਕਿਹਨੂੰ ਮੰਨਦਾ ਹੈ, ਕਹਿੰਦਾ ਜੀ ਮੇਰੇ ਕੋਲ ਵੱਡਾ ਘਰ ਹੋਵੇ, ਬ੍ਰਾਂਡਡ ਕੱਪੜੇ ਹੋਣ, ਮੈਂ ਫੋਰਨ ਦੇ ਟ੍ਰਿਪ ਕਰ ਰਿਹਾ ਹੋਵਾਂ, ਬਾਹਰ ਜਾ ਰਿਹਾ ਹੋਵਾਂ, ਪਰ ਜਦੋਂ ਤੱਕ ਵੈਲਿਊਜ਼ ਕਦਰਾਂ ਕੀਮਤਾਂ, ਜਦੋਂ ਤੱਕ ਇਹ ਰਿਸਪੈਕਟ ਸਤਿਕਾਰ ਜਾਂ ਜਿਹੜਾ ਆਪਣਾ ਮਾਨਸਿਕ ਜਿਹੜੀ ਆਪਣੀ ਸਿਹਤ ਆ, ਮਨੋ ਜਿਹੜੀ ਸਥਿਤੀ ਆ, ਸੋਚ ਆ, ਉਹਦਾ ਦਾਇਰਾ ਉਹ ਪੋਜ਼ਿਟਿਵਿਟੀ ਨਾਲ ਭਰਪੂਰ ਨਹੀਂ ਹੁੰਦਾ, ਉਹ ਉਹਦਾ ਹੀ ਕੋਈ ਏਮ ਉਹਦਾ ਉਹਨੂੰ ਪ੍ਰਾਪਤ ਨਹੀਂ ਹੁੰਦਾ, ਫਿਰ ਉਹਦੀ ਇਹ ਤਾਂ ਉਦਾਂ ਦੀ ਪ੍ਰੋਗਰੈਸ ਆ, ਉਦਾਂ ਦੀ ਇੰਨੀ ਦੌੜ ਆ ਜਿਹਦਾ ਸਿੱਟਾ ਹੀ ਕੋਈ ਨੀ, ਜਿਹਦਾ ਗੋਲ ਕੋਈ ਨੀ ਹੈਗਾ, ਉਹਨੇ ਕੀ ਹਾਸਲ ਕਰਨਾ ਤੇ ਕਿੱਥੇ ਪਹੁੰਚਣਾ ਇਹ ਡਿਫਾਈਨ ਜਦ ਤੱਕ ਨੀ ਕਰਦੇ ਆਪਾਂ ਕਿ ਅਸੀਂ ਚਾਹੁੰਦੇ ਕੀ ਆ, ਹੁਣ ਉਹ ਜ਼ਰੂਰੀ ਹੈ, ਉਹਦੇ ਬਾਰੇ ਦੇਖਣਾ ਜ਼ਰੂਰੀ ਆ। ਸੋ ਕੁੱਲ ਮਿਲਾ ਕੇ ਜੇ ਸਮਅਪ ਕਰਨਾ ਹੋਵੇ ਆਪਾਂ ਤਾਂ ਦੇਖਣਾ ਇਹ ਪਊਗਾ ਕਿ ਜਿੰਨੀ ਮਰਜ਼ੀ ਆਪਾਂ ਤਰੱਕੀ ਕਰ ਲਈਏ, ਜੇ ਉਸ ਤਰੱਕੀ ਨੂੰ ਕਰਨ ਵਾਲਾ ਬੰਦਾ ਅਸਲ ਚ ਬੰਦਾ ਹੀ ਨੀ ਬਣਿਆ, ਉਹਦੇ ਵਿੱਚ ਉਹ ਦੂਜਿਆਂ ਲਈ ਜਿਹੜੀਆਂ ਭਾਵਨਾਵਾਂ ਹੀ ਨੀ ਹੈਗੀਆਂ ਕਿ ਉਹ ਬੰਦਾ ਉਹਨਾਂ ਨੂੰ ਦੂਜਿਆਂ ਨੂੰ ਵੀ ਆਪਣੇ ਕਹਿ ਲੋ ਵੀ ਹਮ ਵਤਨ ਜਾਂ ਜਿਹੜਾ ਉਹ ਸਮਝੇ, ਉਹਨਾਂ ਦੇ ਦੁੱਖ ਦਰਦ ਨੂੰ ਜਿਹੜਾ ਮਹਿਸੂਸ ਨਾ ਕਰੇ, ਤਾਂ ਫਿਰ ਉਹ ਵੀ ਕਾਹਦਾ ਉਹ ਤਰੱਕੀ ਵਾਲਾ ਬੰਦਾ ਹੋਇਆ। ਉਹ ਤਾਂ ਇੱਕ ਜਿਵੇਂ ਤੁਸੀਂ ਸ਼ੁਰੂ ਚ ਵੀ ਗੱਲ ਕਰ ਰਹੇ ਸੀ ਕਿ ਰੋਬੋਟ ਹੀ ਹੋ ਗਿਆ, ਉਹਨੇ ਮਸ਼ੀਨ ਹੋ ਗਈ, ਪੈਸੇ ਕਮਾਉਣ ਦੀ ਮਸ਼ੀਨ ਹੋ ਗਈ ਆ, ਪਰ ਮਨੁੱਖਤਾ ਮਾਨਵਤਾ ਉਹ ਮਾਈਨਸ ਹੋ ਗਈ, ਇਹੋ ਜਿਹੀ ਤਰੱਕੀ ਜਿਹੜੀ ਆ ਉਹ ਕਿਤੇ ਕੰਮ ਦੀ ਨੀ।
1: ਬਿਲਕੁਲ,
2: ਤੋ ਜਿਹੜੀ ਆ ਸਰਬੱਤ ਦੇ ਭੱਲੇ ਵਾਲੀ ਜਿਹੜੀ ਭਾਵਨਾ ਹੈ ਤੇ ਭਾਈਚਾਰਕ ਜਿਹੜੀ ਸਾਂਝ ਆ ਇਹਦਾ ਹੋਣਾ ਜ਼ਰੂਰੀ ਹੈ,
1: ਜ਼ਰੂਰੀ ਹੈ।
2: ਮੈਨੂੰ ਲੱਗਦਾ ਇਸ ਨੋਟ ਤੇ ਆਪਾਂ
1: ਜੀ ਜਿਵੇਂ ਉਦਲਾ ਸਾਹਿਬ ਨੇ ਨਾ ਇੱਕ ਲਾਈਨਾਂ ਭੇਜੀਆਂ ਸੀ, ਦਿਨੇ ਕਹਿੰਦੇ ਕਿ ਜੇ ਰੱਬ ਬੰਦੇ ਨੂੰ ਛੱਡ ਕੇ 83,99,999 ਜੂਨਾਂ ਬਣਾ ਲੈਂਦਾ ਨਾ ਤਾਂ ਚੰਗਾ ਰਹਿੰਦਾ
2: ਜੀ,
1: ਇਸ ਕੱਲੀ ਜੂਨ ਨੇ ਕਹਿੰਦੇ ਸਾਰੀਆਂ ਜੂਨਾਂ ਨੂੰ ਸਤਾਇਆ ਹੋਇਆ ਹੈ।
2: ਉਹ ਕੁਦਰਤ ਜਿਹੜੀ ਹੈ ਨਾ ਉਹ ਪੱਕੀ ਗੱਲ ਆ, ਹੁਣ ਉਹਨੇ ਬੰਦੇ ਨੂੰ ਇਹ ਪਾਵਰ ਜੀ ਦੇਤੀ ਕੋਈ ਪਤਾ ਨੀ ਹੁੰਦਾ, ਕੁਦਰਤ ਕਿਹੜੇ ਕਿਹੜੇ ਜੀਵ ਜੰਤੂ ਤੇ ਮਿਹਰਬਾਨ ਹੋ ਜੇ, ਉਹਨੂੰ ਅਕਲ ਦੇਣੇ ਦੇ ਇਧਰੋਂ ਚੱਕ ਕੇ ਉਧਰ ਪਾ ਦੋ ਮਾੜਾ ਜਾਂ ਚਾਬੀ ਉਹ ਭਰਨੀ ਹੈ, ਕਹਿੰਦਾ ਲੋ ਜੀ ਹੁਣ ਬਾਂਦਰ ਤੁਹਾਡੇ ਹੱਥ ਚ ਆ ਗਿਆ ਕੰਮ, ਕਹਿ ਤੁਸੀਂ ਕਰੋ ਰਾਜ ਭਾਗ, ਬੰਦੇ ਨੂੰ ਬਾਂਦਰ ਦੇ ਬਾਂਦਰ ਨੂੰ ਬੰਦਾ ਬਣਾ ਦੇਵੇ, ਉਹਦੇ ਹੱਥ ਸਾਰਾ ਕੁਛ ਹੈ
1: ਜੀ।
2: ਤੋ ਇਹ ਵਾਕਈ ਸਹੀ ਗੱਲ ਹੈ ਜੀ, ਮਨੁੱਖਾਂ ਨੇ ਜ਼ਿਆਦਾ ਜਿਹੜਾ ਘਾਣ ਕੀਤਾ ਹੈ ਜਿਹੜਾ ਪ੍ਰਕਿਰਤੀ ਦਾ ਕੁਦਰਤ ਦਾ
1: ਜੀ,
2: ਬਿਲਕੁਲ ਸਹਿਮਤੀ ਹੈ ਜੀ,
1: ਬਿਲਕੁਲ
2: ਜੀ।
1: ਤੇ ਆਪਣੇ ਨਾਲ ਲਾਈਨ ਦੇ ਉੱਤੇ ਰਜਿੰਦਰ ਜੀਰਾ ਜੀ ਵੀ ਜੁੜ ਰਹੇ ਨੇ ਜੀ ਆਪਣੇ, ਸ਼ਮੀ ਜੀ ਫਿਰ ਆਗਿਆ ਲੈਂਦਾ ਮੈਂ ਤੁਹਾਡੇ ਤੋਂ, ਔਜਲਾ ਸਾਹਿਬ ਜੁੜੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ, ਦੋਹਾਂ ਵੀਰਾਂ ਨੂੰ ਸਕਾਰ ਸੋਤਿਆਂ ਲਈ
1: ਸਤਿ ਸ੍ਰੀ ਅਕਾਲ ਜੀ। ਜੀਆਂ ਨੂੰ ਜੀ, ਔਜਲਾ ਸਾਹਿਬ
2: ਜੀ ਸਤਿ ਸ੍ਰੀ ਅਕਾਲ ਜੀ।
3: ਜਿਹੜੀ ਤੁਸੀਂ ਪਹਿਲਾਂ ਮੁਕੱਦਰ ਵੀਰ ਗੱਲ ਕਰੀ ਸੀ, ਸੋਰੀ ਭਾਰਜ ਵੀਰ ਗੱਲ ਕਰੀ ਸੀ, ਮੁਕੱਦਰ
1: ਜੀ
3: ਮਤਲਬ ਜਿਹਦਾ ਜਿਹਦਾ ਕਹਾਣਾ ਕਹਿੰਦਾ ਸ਼ਨੀਵਾਰ ਸਮਝ ਗਿਆ।
1: ਬਿਲਕੁਲ ਬਿਲਕੁਲ
3: ਮੁਕੱਦਰ ਸ਼ਨੀਵਾਰ ਦਾ ਐਤਵਾਰ ਨੀ ਸਮਝਦਾ, ਉਹ ਮੈਨੂੰ ਲੱਗਦਾ ਸ਼ੰਮੀ ਵੀਰ ਜੀ ਦੀ ਫੋਟੋ ਦੇਖ ਕੇ ਝੂਮਣ ਲੱਗ ਜਾਂਦਾ, ਜਿਵੇਂ ਸਵੇਰੇ ਸੱਪ ਲੱਗ ਜਾਂਦਾ। ਉਹਦਾ ਕਸੂਰ ਨੀ,
2: ਮੁਹੱਬਤ ਜ਼ਿੰਦਾਬਾਦ ਹੈ ਜੀ, ਕਿਆ ਪਤਾ।
3: ਤੇ ਉਹ ਨਾ ਤੁਸੀਂ ਜਿਹੜੀ ਗੱਲ ਕਰਦੇ ਸੀ ਕਿ ਵਿਸ਼ਵਾਸ ਟੁੱਟ ਰਹੇ ਨੇ, ਸਮਝੌਤੇ ਟੁੱਟ ਰਹੇ ਨੇ
1: ਜੀ,
3: ਅਸਲ ਚ ਵਿਸ਼ਵਾਸ ਹੈ ਜਿਹੜਾ ਜੋ ਸਾਡੇ ਸਿਰ ਤੇ ਬੈਠਾ ਨਾ, ਵੱਡੇ ਨੇ ਜੋ, ਜੇ ਉਹ ਕਾਇਮ ਕਰਨਗੇ ਤਾਂ ਹੀ ਥੱਲੇ ਤੱਕ ਅਸਰ ਹੋਊ, ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਡਿਲੀਵਰ ਹੋਊਗਾ ਜੀ।
1: ਬਿਲਕੁਲ।
3: ਸੋ ਜਦ ਵੱਡੇ ਹੀ ਵਿਸ਼ਵਾਸ, ਜਿਵੇਂ ਹੁਣ ਅਮੈਰੀਕਾ ਦੇਖੋ ਕੀ ਕਰ ਰਿਹਾ
1: ਨਾ,
3: ਜਾਂ ਆਪਣੇ ਪਿੰਡਾਂ ਚ ਲੈ ਲਓ, ਅੱਗੇ ਇੱਕ ਬੰਦਾ ਹੁੰਦਾ ਸੀ ਉਹ ਇਹੋ ਜਿਹੇ ਫੈਸਲੇ ਕਰ ਦਿੰਦਾ ਸੀ ਕਿ ਸਾਰੇ ਲੋਕ ਉਹਦਾ ਮੰਨਦੇ ਸੀ, ਅਗਲੇ ਕਹਿੰਦੇ ਵੀ ਨਹੀਂ ਉਹੋ ਜਿਹੇ ਬਣੀਏ। ਜੇ ਹੁਣ ਜਿਹੜਾ ਪਿੰਡ ਦਾ ਸਰਪੰਚ ਇਹ ਗਾਹ ਪਾਊਗਾ
1: ਜੀ,
3: ਤੇ ਫਿਰ ਸਾਰੇ ਪਿੰਡ ਨੇ ਥੱਲੇ ਗਾਹ ਹੀ ਪਾਉਣਾ, ਫਿਰ ਉਹ ਉੱਪਰ ਜਾ ਕੇ ਹੋਰ ਗਾਹ ਪਾਊ। ਆਹੀ ਸਿਸਟਮ, ਇਸੇ ਨੇ ਸਾਡਾ ਸਿਸਟਮ ਕੰਮ ਖਰਾਬ ਕਰਿਆ ਸਾਰਾ।
1: ਬਿਲਕੁਲ।
3: ਅੱਗੇ ਘੱਟੋ ਘੱਟ ਲੋਕਾਂ ਚ ਵਿਸ਼ਵਾਸ ਸੀ, ਐ ਮੁੰਡਾ ਵੀ ਨੀ ਸੀ ਦੇਖਦੇ, ਕੁੜੀ ਨੀ ਦੇਖਦੇ, ਆਪਣੇ ਉਹ ਜਿਹੜੇ ਨਾਈ ਭਾਈਚਾਰੇ ਚ ਹੁੰਦੇ ਸੀ ਉਹੀ ਰੁਪਈਆ ਦੇ ਆਉਂਦੇ ਸੀ, ਰਾਜਾ ਕਹਿੰਦੇ ਸੀ ਉਹਨਾਂ ਨੂੰ।
1: ਬਿਲਕੁਲ।
3: ਜਿੰਦਾ ਰਹਿੰਦਾ ਸੀ ਪਿੰਡਾਂ ਕੰਨੀ ਉਹਨੂੰ ਕਹਿੰਦੇ ਸੀ ਭਾਈ ਮੁੰਡਾ ਦੇਖ ਲਈ, ਕੋਈ ਉਹਨੂੰ ਪਤਾ ਹੁੰਦਾ ਸੀ ਘਰਾਂ ਚ ਜਾਂਦਾ ਸੀ ਉਹ ਲੋਕਾਂ ਦੇ
1: ਜੀ,
3: ਕਿਸੇ ਪਿੰਡ ਚ ਗਿਆ ਉਸ ਪਿੰਡ ਦੀ ਕੁੜੀ ਆਪਦੇ ਪਿੰਡ ਦੀ ਕੋਈ ਕੁੜੀ ਉਸ ਪਿੰਡ ਚ ਹੁੰਦੀ ਸੀ, ਦੋ ਚਾਰ ਨਾਲੇ ਉਹਨਾਂ ਦੇ ਘਰੇ ਗੇੜਾ ਕੱਢਣਾ, ਉਹ ਇੱਥੇ ਪਛਾਣ ਲੈਂਦੇ ਵੀ ਕਿਹੋ ਜਿਹਾ ਘਰਾਂ ਦੇ।
1: ਬਿਲਕੁਲ।
3: ਵਿਸ਼ਵਾਸ ਵੀ ਜੇ ਟੁੱਟੇ ਨੇ ਤਾਂ ਥੱਲੇ ਤੱਕ ਗਏ ਨੇ, ਤੇ ਉਹੋ ਜਿਹੀ ਹੁਣ ਦੁਨੀਆਂ ਹੋ ਗਈ
1: ਹੋ ਗਈ ਹੈ ਜੀ। ਬਿਲਕੁਲ।
3: ਹੁਣ ਤਾਂ ਬੰਦਾ ਤੁਸੀਂ ਦੇਖ ਲਓ, ਵਿਸ਼ਵਾਸ ਆਪਦੇ ਆਪ ਤੇ ਨੀ ਰਿਹਾ ਲੋਕਾਂ ਨੂੰ
1: ਜੀ,
3: ਜਾਂ ਕਿਸੇ ਨੂੰ ਪੈਸੇਦਾਰੇ ਦੇਖ ਲਓ, ਫਿਰ ਵਿਸ਼ਵਾਸ ਪਤਾ ਲੱਗ ਜੂ, ਸਾਰ ਕੋਈ ਜਾਂਦਾ।
1: ਬਿਲਕੁਲ ਹੈ ਜੀ।
3: ਸੋ ਤਰੱਕੀ ਹਾਂਜੀ, ਰਾਜਨ ਜੀ ਜੋ ਗੱਲ ਕਰਕੇ ਗਏ, ਤਰੱਕੀ ਇਹੀ ਹੈ ਜੀ ਅਸਲ ਦੇ ਵਿੱਚ, ਉਹਨਾਂ ਨੇ ਗੱਲ ਕਰੀ ਬਹੁਤ ਸੋਹਣੇ ਉਹਨਾਂ ਨੇ ਪ੍ਰਚਾਰ
1: ਢੰਗ ਦੇ ਨਾਲ ਕੀਤੇ ਜੀ।
3: ਹਾਂ, ਨਹੀਂ ਤਾਂ ਰਤਨ ਟਾਟਾ ਜੀ ਨੇ ਇੱਕ ਬਹੁਤ ਵਧੀਆ ਗੱਲ ਕਹੀ, ਉਹਨਾਂ ਨੇ ਜਦੋਂ ਉਹਨਾਂ ਦੀ ਡੈਥ ਹੋਈ ਨਾ, ਉਹਨਾਂ ਦੇ ਕਈ ਕੋਟ ਆਏ, ਕਿਉਂਕਿ ਉਹ ਵੀ ਆਪਦੀ ਇੱਕ ਵਧੀਆ ਜ਼ਿੰਦਗੀ ਹੰਢਾ ਕੇ ਗਏ, ਜ਼ਰੂਰੀ ਨਹੀਂ ਕਿ ਪੈਸਾ ਹੀ ਸਾਰਾ ਕੁਛ ਹੁੰਦਾ
1: ਜੀ।
3: ਉਹ ਕਹਿੰਦੇ ਵੀ ਜੇ 10,000 ਦਾ ਪਰਸ ਲੈਣਾ ਦੇ ਵਿੱਚ ਰੁਪਈਆ ਨਹੀਂ ਰੱਖਣਾ ਨਾ
1: ਜੀ,
3: ਉਹਦੇ ਨਾਲੋਂ ਬੈਟਰ ਹੈ ਕਿ ਪਰਸ 500 ਦਾ ਲਓ ਤੇ 9,500 ਉਹਦੇ ਵਿੱਚ ਰੱਖੋ।
1: ਵਿੱਚ ਰੱਖੋ। ਬਿਲਕੁਲ ਹੈ, ਵਿੱਚ ਸਾਡੇ ਪਰਸ ਦੇ ਵੀ ਤੇ ਸ਼ਖਸੀਅਤ ਦੇ ਵਿੱਚ ਗੁਣ ਜ਼ਿਆਦਾ ਹੋਣੇ ਚਾਹੀਦੇ।
3: ਹਾਲਾਤ ਸਾਡੇ ਇਹ ਨੇ ਕਿ ਅਸੀਂ ਪਰਸ 10,000 ਰੱਖਿਆ, ਸਾਡੇ ਸਾਡੀਆਂ ਰੂਹਾਂ 10,000 ਵਾਲੀਆਂ ਤੇ ਅੰਦਰ ਕੁਛ ਨਹੀਂ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਸੋ ਅਸੀਂ ਉਹ ਵੈਸੇ ਉਹ ਤਰੱਕੀ ਦੇ ਦਿਖਾਵੇ ਚ ਫਿਰੀ ਜਾਂਦੇ ਆ
1: ਜੀ,
3: ਕਿਤੇ ਚਾਦਰੇ ਜ਼ਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ, ਅਸੀਂ ਉਹ ਹੈ ਜੀ।
1: ਇੱਕ ਨਾ ਮੈਂ ਦਿਨੇ ਕਹਾਣੀ ਪੜ੍ਹਦਾ ਸੀ, ਛੋਟੀ ਜਿਹੀ ਸੰਖੇਪ ਸੀਗੀ, ਤੇ ਉਹ ਨਾ ਕਾਂ ਤੇ ਕਬੂਤਰ, ਤੇ ਕਿਸਾਨ ਨੇ ਨਾ ਕਾਂ ਕਬੂਤਰ ਪਾਲਿਆ ਹੁੰਦਾ, ਤੇ ਕਾਂ ਕਹਿੰਦਾ ਉਹ ਬੈਠ ਕੇ ਦਰਖਤ ਦੇ ਉੱਤੇ ਨਾ ਰੋਜ਼ ਹੀ ਕਾਂ ਕਾਂ ਕਰਦਾ ਰਹਿੰਦਾ, ਤੇ ਉਹ ਕਬੂਤਰ ਨੂੰ ਦਾਣਾ ਪਾਣੀ ਵੀ ਪਾਉਂਦਾ, ਸਾਰਾ ਕੁਝ ਉਹਦੀ ਦੇਖ ਰੇਖ ਵੀ ਕਰਦਾ, ਤੇ ਕਾਂ ਦੇ ਮਨ ਚ ਇਹ ਗੱਲ ਆ ਜਾਂਦੀ ਹੈ ਕਿ ਯਾਰ ਕਬੂਤਰ ਮੇਰੇ ਨਾਲ ਉਹ ਚੰਗਾ ਹੈ ਜਾਂ ਕਿੱਦਾਂ ਹੈ, ਮਤਲਬ ਕਿ ਇਹਦੀ ਇੰਨੀ ਕਾਹਤੋਂ ਕਰ ਆਓ ਭਗਤ ਕਾਹਤੋਂ ਕਰਦਾ ਹੈ। ਤੇ ਉਹ ਕੀ ਕਹਿੰਦਾ, ਉਹਦੇ ਮਨ ਦੇ ਵਿੱਚ ਵਿਚਾਰ ਇਹ ਪੈ ਜਾਂਦਾ ਕਿ ਯਾਰ ਮੈਂ ਕਾਲਾ ਹਨਾ, ਮੇਰੇ ਕਾਲੇ ਕਾਲੇ ਖੰਭ ਨੇ, ਤੇ ਜਾਂ ਤਾਂ ਮੈਨੂੰ ਰੰਗ ਬਦਲਣਾ ਪੈਣਾ ਜਾਂ ਕੁਝ ਕਰਨਾ ਪੈਂਦਾ, ਉਹ ਦੋ ਚੁੱਤੀ ਚ ਪੈ ਜਾਂਦਾ ਜੀ, ਤੇ ਉਹ ਆਪਣੀ ਹੋਂਦ ਹੀ ਖਤਮ ਕਰ ਲੈਂਦਾ ਜੀ।
3: ਬਿਲਕੁਲ। ਹੁਣ ਤੁਸੀਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਪੰਜਾਬ ਲੈ ਜਾਓ
1: ਜੀ,
3: ਤੇ ਉਹ ਕਦ ਕਹੂਗਾ ਕਿ ਅਸੀਂ ਗਰੀਬ ਆ, ਉਹ ਕਹੂਗਾ ਤੂੰ ਕਾਹਨੂੰ ਛੱਡ ਕੇ ਆਇਆ ਸੀ ਯਾਰ ਇੱਥੋਂ।
1: ਬਿਲਕੁਲ ਹੈ ਜੀ,
3: ਮੈਂ ਇੱਥੋਂ ਗੋਰੇ ਨੂੰ ਫੜ ਕੇ ਲੈ ਜਾਵਾਂ, ਤੇ ਉਹ ਮੈਨੂੰ ਜ਼ਰੂਰ ਵੀ ਤੂੰ ਕਾਹਦੇ
1: ਵਾਸਤੇ, ਉਹ ਤਾਂ ਕਹਿਣਗੇ ਕਮਲੇ ਆ,
3: ਏਡੇ ਏਡੇ ਮਹਿਲ ਗੱਡੀਆਂ ਖੜੀਆਂ ਨੇ, ਐਨਕਾਂ ਲਾ ਕੇ ਲੋਕ ਫਿਰਦੇ ਨੇ, ਕੰਮ ਕੋਈ ਕਰਦਾ ਨੀ
1: ਜੀ,
3: ਪਿੰਡ ਜਿਹੜੇ ਮਰਜ਼ੀ ਲਏ ਵੜਦਿਆਂ ਨੂੰ ਤਾਂਸ਼ ਕੁੱਟਦੇ ਮਿਲਦੇ ਨੇ।
1: ਬਿਲਕੁਲ।
3: ਪਰ ਸਾਡੀ ਇੰਡੀਵਿਜੁਅਲ ਹਾਲਾਤ ਕੀ ਨੇ, ਸਾਡੇ ਸਿਰ ਕਰਜ਼ਾ ਕੀ ਹੈ, ਪਰ ਪਰਸਨ ਤੇ ਕਿੰਨਾ ਭਾਰ ਆ, ਉਹ ਤਾਂ ਨੀ ਸਾਨੂੰ ਦੇਖ ਰਿਹਾ,
1: ਹਾਲਾਤ
3: ਦੀ ਹਾਲਤ ਕੀ ਹੈ, ਇਨਸਾਫ਼ ਸਾਨੂੰ ਨੀ ਮਿਲ ਰਿਹਾ
1: ਜੀ,
3: ਹਾਂਜੀ। ਤੇ ਇਸ ਕਰਕੇ ਇਹ ਤਰੱਕੀ ਨੀ ਨਾ ਹੈਗੀ, ਜੇ ਆਪਾਂ ਉਹਨੂੰ ਦੇਖੀਏ ਵੀ ਉਹ ਤਰੱਕੀ ਆ, ਉਹ ਤਰੱਕੀ ਨੀ ਹੈ।
1: ਬਿਲਕੁਲ।
3: ਤਰੱਕੀ ਜਿਵੇਂ ਉਹਨਾਂ ਨੇ ਕਿਹਾ ਭਾਈ ਇਹ ਜੀ ਤਰੱਕੀ ਕਮਾਓ ਕਿ ਤੁਹਾਨੂੰ ਪਤਾ ਲੱਗੇ ਹਰ ਸਿੱਖੀ। ਠੀਕ ਹੈ ਜੀ, ਧੰਨਵਾਦ ਜੀ,
1: ਥੈਂਕ ਯੂ ਜੀ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਲੱਗਦਾ ਕੋਈ ਗੋਰਾ ਗਾਰਾ ਆ ਗਿਆ ਜਲਦੀ ਜਲਦੀ। ਤੇ ਜੀਰਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਅਨੂ ਜੀ, ਜੇ ਇਧਰੋਂ ਕੋਈ ਪ੍ਰੋਬਲਮ ਹੋਈ ਤਾਂ ਦੱਸ ਦਿਓ, ਫਿਰ ਮੈਂ ਦੂਸਰੀ ਲਾਈਨ ਤੇ ਲੈ ਲਾਂਗਾ ਜੀ। ਹਾਂਜੀ
3: ਸ਼ੰਮੀ ਜੀ,
1: ਹਾਂਜੀ ਨਾਲ ਜੀ
2: ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਭਾਰਤ ਜੀ, ਸ਼ਮੀ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ।
4: ਸ਼ਮੀ ਜੀ ਨੇ ਨਿਚੋੜ ਜਿਹੜਾ ਕੱਢ ਜਿਹੜਾ ਨਿਚੋੜ ਕੱਢ ਦਿੱਤਾ ਨਾ,
1: ਹਾਂਜੀ
4: ਇਹਦੇ ਉੱਪਰ ਕੁਛ ਨੀ ਹੋ ਸਕਦਾ। ਗੱਲ ਤੁਹਾਨੂੰ ਇੱਕ ਹੈ,
1: ਬਿਲਕੁਲ ਹੈ ਜੀ,
4: ਜਿਹੜੀਆਂ ਨੇ ਗੱਲਾਂ ਕਹਿ ਦਿੱਤੀਆਂ ਨਾ
1: ਜੀ,
4: ਵੀ ਤਰੱਕੀ ਹੁਣ ਦੇਖੋ ਆਪਣਾ ਤਰੱਕੀ ਦਾ, ਸਾਡੇ ਪ੍ਰਧਾਨ ਮੰਤਰੀ ਨੇ ਬਾਹਰ ਉੱਥੇ ਜਾ ਕੇ ਕਿਹਾ ਸਾਡੇ ਇੰਡੀਆ ਨੇ ਆਹ ਕੁਛ ਬਣਾਇਆ, ਆਹ ਕੁਛ ਕੀਤਾ, ਤਰੱਕੀ ਕੀਤੀ, ਅਸੀਂ ਇੰਨੇ ਕੁਛ ਹਾਰਾ
1: ਜੀ।
4: ਆਸਟ੍ਰੇਲੀਆ ਵਾਲਿਆਂ ਕੋ ਜਵਾਬ ਦਿੱਤੇ, ਪਤਾ ਨੀ ਆਸਟ੍ਰੇਲੀਆ ਸੀ ਸ਼ਾਇਦ ਨਿਊਜ਼ੀਲੈਂਡ ਸੀ, ਉਹ ਕਹਿੰਦੇ ਵੀ ਤੁਸੀਂ ਵਾਪਸ ਜਾਓ, ਫਿਰ ਇੱਥੇ ਕੀ ਕਰਨਾ ਆ।
1: ਬਿਲਕੁਲ ਹੈ ਜੀ,
4: ਉਹਨਾਂ ਨੇ ਅੱਗੋ ਇਹ ਗੱਲ ਕਹੀ ਸੀ
1: ਜੀ।
4: ਬੰਦਾ ਤਾਂ ਜਦੋਂ ਆਪਣੀ ਉਮਰ ਸੰਭਾਲ ਲੈਂਦਾ ਵਾ
1: ਜੀ,
4: ਤੇ ਜਿੰਨਾ ਚੱਕਰ ਫੱਟੇ ਤੇ ਨੀ ਪੈਂਦਾ, ਸਾਰੀ ਉਮਰ ਪੈਸਾ ਪੈਸਾ ਪੈਸਾ ਹੀ ਕਮਾਉਂਦਾ ਰਹਿੰਦਾ ਵਾ, ਬਿਮਾਰੀਆਂ ਭਾਵਾਂ ਜਿੰਨੀਆਂ ਮਰਜ਼ੀ ਆਈ ਜਾਣ
1: ਜੀ।
4: ਜਿਵੇਂ ਸ਼ਮੀ ਜੀ ਨੇ ਕਿਹਾ, ਕੀ ਕਰਨਾ ਇੰਨੇ ਬੜੇ ਦਾ
1: ਜੀ,
4: ਜੇ ਤੁਹਾਨੂੰ ਬਿਮਾਰੀਆਂ ਨੀ ਘੇਲਿਆ, ਤੰਦਰੁਸਤੀ ਵਧੀਆ ਚਾਹੀਦੀ ਹੈ,
1: ਬਿਲਕੁਲ
4: ਸਰੀਰ ਵਧੀਆ ਹੋਣਾ ਚਾਹੀਦਾ, ਪੋਜ਼ਿਟਿਵ ਰਹੋ ਆਪਦੇ ਆਪ ਚ, ਸਾਰੀ ਉਮਰ ਪੈਸਾ ਕਮਾ ਕੇ ਲੈਣਾ ਵੀ ਕੀ ਆ, ਸਮਝੋ ਬਾਹਰ ਦੀਆਂ ਲੋਕਾਂ ਦੀ ਸੋਚ ਕੀ ਆ ਜੀ, ਮੈਂ ਤਾਂ ਇਹ ਸੋਚੂਗਾ।
1: ਬਿਲਕੁਲ ਹੈ ਜੀ,
4: ਪੰਜ ਸਾਲ
1: ਜੀ
4: ਭਾਜੀ, ਪੰਜ ਸਾਲ ਹੋ ਗਏ ਆ ਕੰਮ ਛੱਡੇ ਨੂੰ
1: ਜੀ,
4: ਪੰਜ ਸਾਲ
1: ਜੀ,
4: ਬਿਲਕੁਲ ਕੋਈ ਕੰਮ ਨੀ ਕਰੀਦਾ, ਬੱਚੇ ਸੰਭਾਲੀ ਦੇ ਆ,
1: ਬਸ ਜੀ ਕਿਆ
4: ਬਾਤ ਹੈ, A1 ਕੋਈ ਟੈਨਸ਼ਨ ਨੀ ਜੀ
1: ਜੀ,
4: ਕੀ ਕਰਨਾ ਕੀ ਆ, ਬੱਚੇ ਕਮਾਉਣ ਦੇ ਮਾੜਾ ਮੋਟਾ ਜਿੰਨਾ ਲੋੜ ਹੈਗੀ ਆ
1: ਜੀ,
4: ਰੋਟੀ ਪਾਣੀ ਦੀ ਖਾਣ ਜੋਗਾ,
1: ਬਿਲਕੁਲ ਹੈ ਜੀ,
4: ਦੇਖੀ ਜਾਓ ਸਾਰੀ ਉਮਰ ਪੈਸਾ ਲਈ, ਤਰੱਕੀ ਕਰੀ ਜਾਓ, ਛੱਡ ਜਾਓ ਬਾਅਦ ਲਈ, ਜਦੋਂ ਬਾਅਦ ਹੋ ਗਏ ਸਾਡੇ ਤੋਂ ਬਾਅਦ ਵਾਲੇ ਬਾਅਦ ਹੋ
1: ਜੀ। ਨਹੀਂ ਬਹੁਤ ਘੱਟ ਸੋਚ ਵਾਲੇ ਨੇ, ਜਿੱਦਾਂ ਜੀਰਾ ਸਾਹਿਬ ਤੁਸੀਂ ਗੱਲ ਕੀਤੀ ਹੈ ਨਾ ਕਿ ਨਹੀਂ ਤਾਂ ਸਾਰੀ ਉਮਰ ਹੀ ਲੱਗੇ ਰਹਿੰਦੇ, ਹੁਣ ਇੱਥੇ ਦੇਖੋ ਕਈ ਲੋਕ ਹੈ ਗਏ ਆ ਰਿਟਾਇਰਮੈਂਟ ਲੈ ਕੇ, ਤਾਂ ਉਹ ਆਪਣੀ ਰਿਟਾਇਰਮੈਂਟ ਨੂੰ ਵੀ ਇੰਜੋਏ ਕਰਦੇ ਆ, ਪਰ ਕੁਝ ਲੋਕ ਇੱਦਾਂ ਦੇ ਵੀ ਆ ਉਹ ਰਿਟਾਇਰਮੈਂਟ ਦੇ ਵਿੱਚ ਵੀ ਕਿਤੇ ਚਲੋ ਕਿਤੇ ਕਿਤੇ ਹੋਇਆ ਜੋਬ ਕਰ ਲੈਂਦੇ ਆ, ਕਿਤੇ ਨਹੀਂ ਹੋਇਆ ਨਾ ਸਹੀ, ਨਹੀਂ ਤਾਂ ਕੁਝ ਲੋਕਾਂ ਦਾ ਮਾਨਸਿਕ ਲੈਵਲ ਹੀ ਇਸ ਤਰ੍ਹਾਂ ਦਾ ਕਿ ਰਿਟਾਇਰਮੈਂਟ ਵੀ ਲੈ ਲਈ ਪਰ ਉਹ ਫਿਰ ਜੋਬਾਂ ਹੀ ਕਰੀ ਜਾਂਦੇ ਆ ਜੀ, ਫਿਰ ਰਹਿੰਦੀ ਦੁਨੀਆ ਤੱਕ ਮਤਲਬ ਕਿ ਖਤਮ ਨਹੀਂ ਹੁੰਦੀ ਜਿੰਨਾ।
4: ਭਾਜੀ ਕਾਹਦੀ ਰਿਟਾਇਰਮੈਂਟ ਲੈ ਲਈ, ਮੇਰੇ ਤਾਂ ਖੁਦ ਆਪਣੇ ਆਪ ਦੇ ਸੱਜਣ ਹੈਗੇ ਆ
1: ਜੀ,
4: ਰਿਟਾਇਰਮੈਂਟ ਹੋ ਗਏ ਵੀ ਕਿਆ, ਮਤਲਬ ਜਿੱਦਣ ਕੋਈ ਮਹਿਕਮੇ ਵਾਲਾ ਮਿਲ ਗਿਆ, ਹਾਂ ਬਈ ਪੈਨਸ਼ਨ ਕਿੰਨਾ ਡੀਏ ਆਉਣਾ ਵਾ, ਕਿੰਨਾ ਲੱਗਣਾ ਵਾ, ਮੈਂ ਸੈਂਟਰ ਨੂੰ ਕਿੰਨਾ ਦੇਤਾ, ਕੰਮ ਹੀ ਨੀ ਹੈਗਾ ਦੱਸੋਗੀ।
1: ਬਿਲਕੁਲ ਹੈ ਜੀ,
4: 38-40 ਸਾਲ ਨੌਕਰੀ ਕੀਤੀ ਹੁੰਦੀ ਹੈ, ਭੁਗਤਾ ਵੀ ਨੀ ਜਾਂਦੀ
1: ਜੀ, ਬਿਲਕੁਲ ਹੈ ਜੀ,
4: ਮੇਰੇ ਆਪਦੇ ਖੁਦ ਯਾਰ ਦੋਸਤ ਆ
1: ਜੀ,
4: ਮੈਨੂੰ ਕਹਿ ਦਿੰਦੇ ਆ ਲੈ ਸਰਕਾਰ ਪੈਨਸ਼ਨ ਦਿੰਦੀ ਆ 45,000 ਦਿੰਦੀ ਆ, 50,000 ਦਿੰਦੀ ਆ, ਭਾਵੇਂ 5,000 ਘੱਟ ਵੀ ਕੱਟ ਵੀ ਲਵੇ ਤਾਂ ਵੀ ਕਹਿੰਦਾ ਕੋਈ ਚੱਕਰ ਨੀ ਹੈਗਾ, ਸਵੇਰੇ ਉੱਠੀ ਦਾ ਸਰਾਣੇ ਥੱਲੇ 1,000 ਦਾ 1,200 ਦਾ ਨੋਟ ਪਿਆ ਹੁੰਦਾ, ਕਹਿੰਦਾ ਚੱਕ ਲਈਦਾ, ਕਹਿੰਦਾ
1: ਬਿਲਕੁਲ ਹੈ ਜੀ,
4: ਤੇ ਮੈਂ ਜਿੱਦਣ ਕੋਈ ਬਾਜ਼ਾਰ ਚ ਮਿਲ ਜਾਂਦਾ ਖੜਾ, ਉਦੋਂ ਫਿਰ ਇਹੀ ਗੱਲ ਤੁਰ ਪੈਂਦੀ, ਮੈਂ ਕਿਹਾ
1: ਜੀ
4: ਇਹ ਵੀ ਗੱਲ ਨਾ ਲੈਣਾ,
1: ਬਿਲਕੁਲ ਹੈ ਜੀ,
4: ਇਹ ਜਿਹੜੀ ਪੈਸੇ ਦੀ ਵਾਸਨਾ ਨਾ, ਵਾਸਨਾ
1: ਜੀ
4: ਹਵਸ, ਇਹ ਜਾਂਦੀ ਨੀ ਸਾਰੀ ਉਮਰ ਹੀ, ਬੰਦਾ ਮੈਂ ਐਂਡ ਤੱਕ ਪਹੁੰਚਦਾ ਪਹੁੰਚ
1: ਜੀ,
4: ਪੈਸਾ ਹੀ ਪੈਸਾ ਕਰੀ ਜਾਂਦਾ, ਤਰੱਕੀ ਜਿੰਨੀ ਮਰਜ਼ੀ ਕਰ ਲਓ ਜੀ
1: ਜੀ,
4: ਸਕੂਨ ਕੋਈ ਨੀ ਲੱਭਦਾ ਪਿਆ ਜੀ,
1: ਧੰਨਵਾਦ ਬਹੁਤ, ਸਕੂਨ ਖਤਮ ਹੈ ਜੀ, ਬਿਲਕੁਲ। ਥੈਂਕ ਯੂ ਜੀ ਜੀਰਾ ਸਾਹਿਬ, ਗੱਲ ਸਮਾਪਤ ਕਰ ਗਏ ਜੀ ਜਾਂਦੇ ਜਾਂਦੇ, ਤੇ ਸ਼ਮੀ ਜੀ ਦੋ ਬੋਲ ਜਾਂਦੇ ਜਾਂਦੇ ਜੀ, ਦੋਸਤ ਵੀ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆ ਰਹੇ ਨੇ, ਪਿਆਰ ਮੁਹੱਬਤ ਭੇਜ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ ਜੀ, ਕੀ ਕਹਿਣਾ ਚਾਹੋਗੇ ਆਖਰ ਚ?
2: ਬਿਲਕੁਲ ਜੀ ਬਿਲਕੁਲ, ਭਰ ਸਾਹਿਬ ਹਾਸਲ ਉਹੀ ਹੈ ਆਪਣਾ ਅਖੀਰ ਦੇ ਵਿੱਚ, ਆਪਾਂ ਫਿਰ ਜਿਹੜੀ ਸਮਾਪਤ ਕਰਦੇ ਆ
1: ਜੀ,
2: ਕਿ ਇੱਕ ਆਪਣੇ ਆਪ ਦੀ ਜਿਹੜੀ ਬੰਦਾ ਨੂੰ ਆਪਣਾ ਧਿਆਨ ਰੱਖੋ ਭਾਈ, ਆਪਣੀ ਸਿਹਤ ਜਿਹੜੀ ਜ਼ਰੂਰੀ ਹੈ, ਬਾਕੀ ਦੇ ਕੰਮ ਬਾਅਦ, ਪਹਿਲਾਂ ਸਿਹਤ ਜ਼ਰੂਰੀ ਹੈ, ਤੇ ਬਾਕੀ ਸਿਹਤ ਕੱਲੀ ਸਰੀਰਕ ਸਿਹਤ ਹੈ, ਮਾਨਸਿਕ ਸਿਹਤ ਹੈ, ਤੇ ਨਾਲ ਦੀ ਨਾਲ ਫਿਰ ਬਾਕੀ ਜਿਹੜਾ ਸੋਚ ਚੰਗੀ ਹੋਵੇ, ਵਧੀਆ ਉੱਚੀ ਸੁੱਚੀ ਸੋਚ ਹੋਵੇ, ਤੇ ਬਸ ਉਹ ਫਿਰ ਕੀ ਚਾਹੀਦਾ, ਫਿਰ ਤੇ ਤਰੱਕੀ ਦੀ ਰਾਹ ਆਪਣੇ ਆਪ ਹੀ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਤੋ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਤੇ ਸਮਾਂ ਦੇਣ ਦੇ ਲਈ ਭਾਈ ਸਾਹਿਬ,
1: ਥੈਂਕ ਯੂ ਤੁਹਾਡਾ ਵੀ ਤੁਸੀਂ ਜੁੜੇ,
2: ਜਿੰਦਾਬਾਦ
1: ਤੇ ਮੁਹੱਬਤ, ਜਿੰਦਾਬਾਦ
2: ਜੀ ਤੇ ਜਿੰਦਗੀ, ਜਿੰਦਾਬਾਦ
1: ਤੇ ਸਾਮਰਾਜਵਾਦ,
2: ਜਿੰਦਾਬਾਦ
1: ਮੁਰਦਾਬਾਦ,
2: ਮੁਰਦਾਬਾਦ
1: ਜੀ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ ਇਸ ਤਰ੍ਹਾਂ ਜੀ ਸਾਡੇ ਨਾਲ ਸਾਡੇ ਸਹਿਯੋਗੀ, ਸ਼ੁਕਰੀਆ ਜੀ ਸ਼ਮੀ ਜੀ, ਤੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਅੱਜ ਦਾ ਵਿਸ਼ਾ ਸੀਗਾ ਤਰੱਕੀ, ਕੀ ਤਰੱਕੀ ਜਿਹੜੀ ਹੈ ਤੇ ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਤੇ ਉਹ ਚੀਜ਼ਾਂ ਦੇ ਉੱਤੇ ਗੱਲਬਾਤ ਹੋਈ ਹੈ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਤੁਸੀਂ ਵੀ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ, ਤੇ ਆਲੇ ਦੁਆਲੇ ਦੇ ਵਿੱਚ ਝਾਤ ਜੋ ਮਾਰਦੇ ਹੋ ਸਾਨੂੰ ਕੀ ਜਿਹੜਾ ਨਜ਼ਰ ਆਉਂਦਾ ਹੈ। ਤੇ ਲਓ ਦੋਸਤੋ ਫਿਰ ਅੱਗੇ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਉਸ ਤੋਂ ਬਾਅਦ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਇੱਕ ਕਹਾਣੀ ਵੀ ਵੈਸੇ ਮੈਂ ਕੱਢ ਕੇ ਰੱਖੀ ਸੀ ਯਾਰ ਕਿਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ ਪਰ ਅੱਗੇ ਜਾ ਕੇ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਜ਼ਰੂਰ ਝਾਤ ਮਾਰਦੇ ਹਾਂ ਤੇ ਬਹੁਤ ਸਾਰੇ ਦੋਸਤ ਸੱਜਣ ਜੁੜੇ ਹੋਏ ਨੇ ਗੁਰੀਮਾਨ ਜੀ ਹਰਜਿੰਦਰ ਕੁਮਾਰ ਜੀਰਾ ਜੀ ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਆਪਣੇ ਮੁਕੱਦਰ ਬਾਈ ਜੀ ਤੇ ਨਾਲ ਦੀ ਨਾਲ ਮਾਲ ਭੈਣ ਜੀ ਆਪਣੇ ਨਾਲ ਇਸੇ ਤਰ੍ਹਾਂ ਹੀ ਆਪਣੇ ਰਾਜਨ ਸੈਣੀ ਜੀ ਤੇ ਸ਼ੈਲੀ ਬਾਈ ਜੀ ਇਕਬਾਲ ਮਾਂਗੜ ਜੀ ਤੇ ਸੁਰਜੀਤ ਭਾਰਤ ਜੀ। ਸੁਰਜੀਤ ਭਾਰਤ ਸਾਡੇ ਮਦਰ ਨੇ ਜੀ ਆਪਣੇ ਬਾਈ ਜੀ ਨੇ ਇੱਕ ਨੇ ਲਿਖਿਆ ਸੀਗਾ ਸੁਰਜੀਤ ਉਹ ਸ਼ਾਇਦ ਮੇਲ ਸਮਝੀ ਜਾਂਦੇ ਆ ਜੀ ਸ਼ਾਇਦ ਤੇ ਆਪਣੇ ਉਹ ਸਾਡੇ ਮਦਰ ਨੇ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ ਔਜਲਾ ਸਾਹਿਬ ਇਸੇ ਤਰ੍ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਉਹ ਲਿਖਦੇ ਨੇ ਕਿ ਸ਼ੈਲੀ ਵੀਰ ਜੀ ਵਕੀਲਾਂ ਨੇ ਹੜਤਾਲ ਇਸ ਦੇ ਲਈ ਕੀਤੀ ਹੈ ਕਿਉਂਕਿ ਸਰਕਾਰ ਆਪਣੇ ਪੱਧਰ ਦੇ ਉੱਤੇ ਦੋਸ਼ੀ ਨੂੰ ਜਿਹੜਾ ਹੈ ਸਰਕਾਰੀ ਖਰਚ ਦੇ ਉੱਤੇ ਆਪਣੇ ਵੱਲੋਂ ਵਕੀਲ ਕਰਕੇ ਦੇਵੇਗੀ ਤੇ 5-7 ਵਕੀਲ ਭਰਤੀ ਕਰ ਰਹੀ ਹੈ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਜੀ ਤੇ ਵਕੀਲ ਸੋਚਦੇ ਅਸੀਂ ਅਦਾਲਤ ਦੇ ਵਿੱਚ ਕੀ ਕਰਨਾ ਹੈ ਫਿਰ ਇਸੇ ਤਰ੍ਹਾਂ ਹੀ ਆਪੇ ਹੀ ਫੜਨਗੇ ਆਪੇ ਹੀ ਛਡਾਉਣਗੇ ਜੀ ਤੇ ਉਹ ਮਸਲਾ ਚੱਲ ਰਿਹਾ ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਨੇ ਲਿਖਿਆ ਕਿ ਸੋਚਾਂ ਦੇ ਘੇਰੇ ਦੇ ਘੇਰੇ ਹੀ ਤਰੱਕੀ ਕਰਵਾਉਂਦੇ ਆ ਤੇ ਘੇਰੇ ਹੀ ਘੇਰ ਘੇਰ ਕੇ ਕਹਿੰਦੇ ਰੱਖਦੇ ਨੇ। ਇਸੇ ਤਰ੍ਹਾਂ ਕਹਿੰਦੇ ਜੇ ਵਕੀਲ ਕੋਲ ਜਾਓਗੇ ਤਾਂ ਹੀ ਤਕਸੀਮ ਹੋਵੇਗੀ ਜੇ ਵਕੀਲ ਨੂੰ ਪੈਸੇ ਦੇਣੇ ਹੀ ਨਹੀਂ ਤਾਂ ਤਕਸੀਮ ਕਿੱਥੋਂ ਹੋ ਜਾਊ ਜੀ ਕਹਿੰਦੇ ਜੀ। ਇਸੇ ਤਰ੍ਹਾਂ ਆਪਣੇ ਜਲੂਰ ਸਿੰਘ ਬਾਈ ਜੀ ਜੁੜੇ ਆ ਸਤਿ ਸ੍ਰੀ ਅਕਾਲ ਜਨਾਬ ਜੀ ਕਹਿੰਦੇ ਆ। ਹਰਜੀਤ ਸਰਾਂ ਸਾਹਿਬ ਜੁੜੇ ਹੋਏ ਨੇ ਕਹਿੰਦੇ ਮੇਰੇ ਵੀਡੀਓ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸ਼ਾਇਦ ਲਿਖਣਾ ਸੀ ਤੇ ਜਲੂਰ ਸਿੰਘ ਜੀ ਕਹਿੰਦੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਾਡੇ ਮਾਲਵੇ ਵਾਲਿਆਂ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ ਤੇ ਸੱਜ ਦੇ ਸਲਾਮ ਤੇ ਰਾਮ ਰਾਮ ਭਾਈ ਜਾਣ ਕਹਿੰਦੇ ਜੀ। ਮਾਝਾ ਮਾਲਵਾ ਦੁਆਬਾ ਮਾਝਾ ਮਾਲਵਾ ਦੁਆਬਾ ਇੱਕੋ ਹੀ ਹੈ ਜੀ ਕੋਈ ਆਪਣੇ ਦੇ ਵਿੱਚ ਵਖਰੇਵਾਂ ਨਹੀਂ ਹੈ ਬਾਕੀ ਕੁਝ ਲੋਕ ਸੋਚ ਲੈਂਦੇ ਇਹਨਾਂ ਚੀਜ਼ਾਂ ਨੂੰ। ਔਜਲਾ ਸਾਹਿਬ ਕਹਿੰਦੇ ਵਕੀਲ ਕੋਲ ਜਾ ਕੇ ਤਕਸੀਮ ਉਹਦੇ ਕੋਲ ਜਾ ਕੇ ਤਾਂ ਤਰਮੀਮ ਹੋਊਗੀ ਕਹਿੰਦੇ ਜੀ ਤਕਸੀਮ ਨਹੀਂ ਹੋਊਗੀ। ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਕਮਾਲ ਹੀ ਹੋ ਰਹੀ ਹੈ ਜੀ ਕਹਿੰਦੇ ਤੇ ਜੀਰਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਇਸੇ ਤਰ੍ਹਾਂ ਦੋਸਤੋ ਲਓ ਫਿਰ ਅੱਗੇ ਵੱਧਦੇ ਹਾਂ ਬਹੁਤ ਸਾਰੇ ਸੁਨੇਹੇ ਨੇ ਆਖਰ ਦੇ ਵਿੱਚ ਵੀ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਕੋਈ ਖਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੋਗੇ ਤਾਂ ਉਹਦੇ ਉੱਤੇ ਵੀ ਸਵਾਗਤ ਰਹੇਗਾ। ਪਹਿਲਾਂ ਆਪਾਂ ਖਬਰਾਂ ਦੀ ਜਿਹੜੀ ਹੈ ਸਾਂਝ ਪਾ ਲਈਏ ਤੇ ਅੱਜ ਦੀਆਂ ਜੋ ਖਬਰਾਂ ਕੀ ਕਹਿੰਦੀਆਂ ਨੇ। ਅੱਜ 16 ਜੁਲਾਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਾਉਂਦੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ। ਵੱਜੀ ਹੈ ਜੀ ਘੰਟੀ ਖਤਰੇ ਦੀ, ਕਾਹਦੀ ਵੱਜੀ ਹੈ? ਬਿਜਲੀ ਮਹਿਕਮੇ ਦੀ ਵੱਜੀ ਹੈ ਅਸਲ ਦੇ ਵਿੱਚ ਘੰਟੀ ਜੀ ਤੇ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਸੁਚੇਤ ਕੀਤਾ ਇਹਨਾਂ ਚੀਜ਼ਾਂ ਦੇ ਉੱਤੋਂ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਸੁਖਬੀਰ ਬਾਦਲ ਤੇ ਸਿੱਟ ਦੇ ਜਿਹੜੇ ਨੇ ਵਿਚਕਾਰ ਜਿਹੜੀ ਵਾਰਤਾਲਾਪ ਹੋਏਗੀ ਸੋਮਵਾਰ ਨੂੰ ਤੇ ਅੱਜ ਜਿਹੜੇ ਉਹਨਾਂ ਨੂੰ ਸਮਨ ਕੀਤੇ ਗਏ ਆ ਜੇ ਉਹ ਕਹਿੰਦੇ ਪੇਸ਼ ਨਹੀਂ ਹੋਣਗੇ ਸਿੱਟ ਦੇ ਅੱਗੇ ਤਾਂ ਫਿਰ ਜਿਹੜੀ ਆ ਉਹ ਆਪਣੀ ਕਾਰਵਾਈ ਕਰਨਗੇ। ਪਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਬਿਆਨ ਆ ਗਿਆ ਉਹਨੂੰ ਅੱਗੇ ਜਾ ਕੇ ਆਪਾਂ ਖੰਗੋਲਦੇ ਹਾਂ। ਇਸੇ ਤਰ੍ਹਾਂ ਜਿਹੜਾ ਆਪਣਾ ਰਸ਼ੀਦ ਇੰਜੀਨੀਅਰ ਰਸ਼ੀਦ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ, ਜੇਲ੍ਹ ਦੇ ਅੰਦਰ ਬੰਦ ਨੇ ਉਹ ਵੀ ਤੇ ਮੌਨਸੂਨ ਸੈਸ਼ਨ ਜਿਹੜਾ ਕੇਂਦਰ ਦਾ ਸ਼ੁਰੂ ਹੋ ਰਿਹਾ ਉਹਦੇ ਵਿੱਚ ਜਿਹੜਾ ਉਹ ਆਪਣੀ ਸ਼ਮੂਲੀਅਤ ਕਰਨਗੇ ਪੁਲਿਸ ਦੇ ਨਾਲ ਜਿਹੜਾ। ਤੇ ਇਸੇ ਤਰ੍ਹਾਂ ਹੁਣ ਸਵਾਲ ਇਹ ਵੀ ਪੈਦਾ ਹੋ ਜਾਂਦਾ ਕਿ ਮਿਲੂਗੀ ਅੰਮ੍ਰਿਤਪਾਲ ਹੁਣਾਂ ਨੂੰ ਵੀ ਪੈਰੋਲ, ਕਿਉਂਕਿ ਸੰਸਦ ਦਾ ਆਪਣਾ ਮੌਨਸੂਨ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਸ਼ੁਰੂ ਹੋਣਾ ਹੈ ਤੇ ਉਹ ਬਾਰ ਬਾਰ ਸਮੇਂ ਸਮੇਂ ਦੇ ਉੱਤੇ ਪੈਰੋਲ ਮੰਗਦੇ ਵੀ ਹੈ ਤੇ ਨਾਲ ਕੇਂਦਰ ਦੇ ਵਿੱਚ ਵੀ ਮੌਨਸੂਨ ਸੈਸ਼ਨ ਜਿਹੜਾ ਸ਼ੁਰੂ ਹੋਣਾ ਹੈ ਪਰ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਹੋ ਸਕਦਾ ਕਿ ਇਹ ਵੀ ਮੁੱਦੇ ਜਿਹੜੇ ਅੱਗੇ ਜਾ ਕੇ ਗਰਮਾਉਣਗੇ। US ਦੇ ਜਿਹੜਾ ਸਮਝੌਤਿਆਂ ਦੀ ਗੱਲ ਹੋਈ ਹੈ ਉਹਦੇ ਵਿੱਚ ਇਰਾਨ ਨੇ ਜਿਹੜਾ ਕੋਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਕਹਿੰਦੇ ਤੁਸੀਂ ਕੁਝ ਹੋ ਤੇ ਕਰਦੇ ਕੁਝ ਹੋ ਤੇ ਜੋ ਟੈਰਿਫ ਵਗੈਰਾ ਹੋਰ ਸਾਰਾ ਸਿਲਸਿਲਾ ਉਹਦੇ ਵਿੱਚ ਕਾਬੂ ਪਾਉਣ ਦੇ ਉੱਤੇ ਲੱਗੇ ਹੋਏ ਆ। ਤੇ ਲਓ ਫਿਰ ਗੱਲ ਸ਼ੁਰੂ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ। ਅਰਜਨਟਾਈਨਾ ਨੇ ਇੰਗਲੈਂਡ ਨੂੰ 2-1 ਦੇ ਨਾਲ ਹਰਾ ਕੇ ਫਾਈਨਲ ਦੇ ਵਿਚ ਪ੍ਰਵੇਸ਼ ਕਰ ਲਿਆ ਕੱਲ ਰਾਤੀ ਤੇ ਹੁਣ ਸਪੇਨ ਬਨਾਮ ਅਰਜਨਟਾਈਨਾ ਫਾਈਨਲ ਮੈਚ ਖੇਡਿਆ ਜਾਵੇਗਾ ਐਤਵਾਰ ਨੂੰ ਤੇ ਇਸੇ ਦੇ ਨਾਲ ਹੀ ਜਿਹੜਾ ਤੀਸਰੇ ਨੰਬਰ ਦੇ ਉੱਤੇ ਟੀਮ ਨੂੰ ਜਿਹੜਾ ਨਿਰਧਾਰਿਤ ਕਰਨਾ ਹੈ ਉਹਦੇ ਵਿਚ ਫਰਾਂਸ ਬਨਾਮ ਜਿਹੜਾ ਇੰਗਲੈਂਡ ਦਾ ਮੈਚ ਹੋਣਾ ਹੈ ਉਹਦੇ ਵਿਚੋਂ ਦੇਖਾਂਗੇ ਹੁਣ ਤੀਜੇ ਨੰਬਰ ਦੀ ਟੀਮ ਜਿਹੜੀ ਕਿਹੜੀ ਰਹਿੰਦੀ ਹੈ। ਬਿਜਲੀ ਬੋਰਡ ਦੀ ਗੱਲ ਕਰੀਏ ਤੇ ਬਿਜਲੀ ਬੋਰਡ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਪਰ ਮਹਿੰਦਰ ਮਾਸਟਰ ਵਾਲਾ ਆਪਣੀ ਫੋਕੀ ਟੋਰ ਦੇ ਵਿਚ ਕਹਿੰਦੇ ਬਿਜ਼ੀ ਹੈ। ਜਦੋਂ ਆਪਣੇ ਹੀ ਇੰਜੀਨੀਅਰ ਖਤਰੇ ਦੀ ਘੰਟੀ ਵਜਾ ਦੇਣ ਤਾਂ ਸਮਝ ਲਓ ਕਿ ਸਰਕਾਰ ਦੇ ਦਾਅਵੇ ਨਹੀਂ ਸਿਸਟਮ ਫੇਲ ਹੋ ਰਿਹਾ। ਬਿਜਲੀ ਨਿਗਮ ਦੇ ਇੰਜੀਨੀਅਰਾਂ ਦੀ ਜਿਹੜੀ ਹੈ ਐਸੋਸੀਏਸ਼ਨ PSEBEA ਨੇ ਜਿਹੜਾ CMD ਨੂੰ ਇਕ ਪੱਤਰ ਲਿਖਿਆ ਤੇ ਸਾਫ਼ ਕਰ ਦਿੱਤਾ। ਸਾਫ਼ ਕਿਹਾ ਕਿ ਸਟਾਫ ਦੀ ਭਾਰੀ ਕਮੀ, ਜ਼ਰੂਰੀ ਸਮੱਗਰੀ ਦੀ ਘਾਟ, ਫੇਲ SBS ਬਿਲਿੰਗ ਸਿਸਟਮ, IT ਅਤੇ ERP ਦੀਆਂ ਖਾਮੀਆਂ, 1912 ਕਾਲ ਸੈਂਟਰ ਦੇ ਵਿਚ ਸਟਾਫ ਦੀ ਕਮੀ, ਲੰਬਤ ਤਰੱਕੀਆਂ ਤੇ ਵਧਦੇ ਕੰਮ ਦੇ ਬੋਝ ਦੇ ਕਾਰਨ ਪੰਜਾਬ ਦੀ ਬਿਜਲੀ ਪ੍ਰਣਾਲੀ ਗੰਭੀਰ ਦਬਾਅ ਦੇ ਹੇਠ ਹੈ ਜਿਸਦੇ ਨਾਲ ਸਿਸਟਮ ਕਦੇ ਵੀ ਜਿਹੜਾ ਡਗਮਗਾ ਸਕਦਾ ਹੈ। ਇਹ ਜਿਹੜਾ ਵਿਰੋਧੀ ਧਿਰ ਨਹੀਂ ਕਹਿ ਰਹੀ ਹੈ ਸਗੋਂ ਬਿਜਲੀ ਵਿਭਾਗ ਦੇ ਆਪਣੇ ਇੰਜੀਨੀਅਰ ਸਰਕਾਰ ਨੂੰ ਲਿਖਤੀ ਚੇਤਾਵਨੀ ਦੇ ਰਹੇ ਨੇ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਜਦੋਂ ਆਪਣੇ ਹੀ ਮਾਹਰ ਕਹਿ ਰਹੇ ਹੋਣ ਤਾਂ ਬਿਜਲੀ ਪ੍ਰਣਾਲੀ ਖਤਰੇ ਦੇ ਵਿਚ ਹੈ ਤਾਂ ਸਰਕਾਰ ਸੁਧਾਰ ਕਰਨ ਦੀ ਬਜਾਏ ਚੁੱਪ ਕਿਉਂ ਹੈ ਕਿ ਕਿਸੇ ਵੱਡੇ ਸੰਕਟ ਤੋਂ ਬਾਅਦ ਹੀ ਨੀਂਦ ਖੁੱਲੇਗੀ। ਪੰਜਾਬ ਨੂੰ ਪ੍ਰਚਾਰ ਨਹੀਂ ਮਜ਼ਬੂਤ ਬਿਜਲੀ ਪ੍ਰਣਾਲੀ ਚਾਹੀਦੀ ਹੈ। ਜੇਕਰ ਪੰਜਾਬ ਇਕਦਮ ਹਨੇਰੇ ਦੇ ਵਿਚ ਚਲਿਆ ਗਿਆ ਤਾਂ ਇਸਦਾ ਜ਼ਿੰਮੇਵਾਰ ਫਿਰ ਕੌਣ ਹੋਵੇਗਾ? ਇਹ ਸਵਾਲ ਜਿਹੜੇ ਨੇ ਉਨ੍ਹਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਸੱਟਿਆ ਸਾਬਕਾ ਸਰਪੰਚ। ਜਗਰਾਓਂ ਨੇੜਲੇ ਪਿੰਡ ਦੀ ਖ਼ਬਰ ਹੈ ਪੱਬੀਆਂ ਦੀ। ਪੱਬੀਆਂ ਦੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਜਗਦੀਪ ਸਿੰਘ 80 ਸਾਲਾਂ ਨੂੰ ਬੀਤੀ ਦੇਰ ਰਾਤ ਅਵਾਰਾ ਕੁੱਤਿਆਂ ਵੱਲੋਂ ਬੇਰਹਿਮੀ ਦੇ ਨਾਲ ਨੋਚ ਨੋਚ ਕੇ ਮਾਰ ਦਿੱਤਾ ਤੇ ਜਾਨ ਦੇ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਏ ਨੇ। ਇਸ ਖੌਫਨਾਕ ਘਟਨਾ ਦੇ ਕਾਰਨ ਪੂਰੇ ਇਲਾਕੇ ਦੇ ਵਿਚ ਸਨਸਨੀ ਫੈਲੀ। ਜਾਣਕਾਰੀ ਦੇ ਮੁਤਾਬਕ ਬਜ਼ੁਰਗ ਜਿਹੜੇ ਨੇ ਕਿਸਾਨ ਆਗੂ ਜਗਦੀਪ ਸਿੰਘ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਖੇਤ ਦੇ ਵਿਚ ਬਣੀ ਮੋਟਰ ਦੇ ਉੱਤੇ ਸੁੱਤੇ ਹੋਏ ਸਨ। ਦੇਰ ਰਾਤ ਅਵਾਰਾ ਕੁੱਤਿਆਂ ਦੇ ਇਕ ਝੁੰਡ ਨੇ ਉਨ੍ਹਾਂ ਦੇ ਉੱਤੇ ਅਚਾਨਕ ਹਮਲਾ ਕੀਤਾ। ਇਸ ਦਰਦਨਾਕ ਘਟਨਾ ਦਾ ਪਿੰਡ ਵਾਸੀਆਂ ਨੂੰ ਅੱਜ ਸਵੇਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਨੂੰ ਗਏ। ਕੁੱਤਿਆਂ ਨੇ ਸਾਬਕਾ ਸਰਪੰਚ ਤੇ ਇੰਨਾ ਵਹਿਸ਼ੀਆਨਾ ਹਮਲਾ ਕੀਤਾ ਹੈ ਕਿ ਉਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਪਿੰਡ ਦੇ ਲੋਕਾਂ ਨੇ ਵਾਸੀਆਂ ਦੇ ਰੋਂਗਟੇ ਵੀ ਖੜੇ ਹੋਏ। ਮ੍ਰਿਤਕ ਦੀਆਂ ਦੋਵੇਂ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ ਤੇ ਇੱਕ ਬਾਂਹ ਵੀ ਜਿਹੜੀ ਸਰੀਰ ਦੇ ਨਾਲੋਂ ਗਾਇਬ ਹੋਈ ਪਈ ਸੀ। ਇਸੇ ਤਰ੍ਹਾਂ ਬਹਿਬਲ ਕਲਾ ਕਾਂਡ, ਕੋਟਕਪੂਰਾ ਗੋਲੀ ਕਾਂਡ, SIT ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤਲਬ ਕੀਤੇ ਅਤੇ ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਹੈ। ਸਾਲ 2015 ਦੇ ਬਹਿਬਲ ਕਲਾ ਅਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਦੇ ਨਾਲ ਸੰਬੰਧਿਤ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਸਿੱਟ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਜਾਂਚ ਅਧਿਕਾਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਆਗਾਮੀ ਸੋਮਵਾਰ ਨੂੰ ਪੁੱਛਗਿੱਛ ਦੇ ਲਈ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ। ਪੁਲਿਸ ਦੀ ਇਸ ਕਾਰਵਾਈ ਦੇ ਨਾਲ ਸੂਬੇ ਦੀ ਸਿਆਸਤ ਦੇ ਵਿਚ ਇਕ ਵਾਰ ਫਿਰ ਗਰਮਾਟ ਫੈਲੀ ਹੈ ਪਰ ਕੁਝ ਹੋਣਾ ਨਜ਼ਰ ਨਹੀਂ ਆਉਂਦਾ। ਵਿਜੇ ਸ਼ਾਂਪਲਾ ਹੁਣਾਂ ਦੇ ਬਿਆਨ ਤੋਂ ਬਾਅਦ ਲਿਆ ਗਿਆ ਫੈਸਲਾ ਦੱਸਿਆ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਜਾਂਚ ਦੇ ਵਿਚ ਇਹ ਵੀ ਨਵਾਂ ਮੋੜ, ਭਾਜਪਾ ਆਗੂ ਵਿਜੇ ਸਾਂਪਲਾ ਦੇ ਵੱਲੋਂ SIT ਸਿੱਟ ਦੇ ਸਾਹਮਣੇ ਦਰਜ ਕਰਵਾਏ ਗਏ ਬਿਆਨ ਤੋਂ ਬਾਅਦ ਲਿਆ ਗਿਆ ਦੱਸਿਆ ਜਾ ਰਿਹਾ ਆਇਆ ਹੈ। ਇਸੇ ਸਾਂਪਲਾ ਨੇ ਜਾਂਚ ਟੀਮ ਦੇ ਕੋਲ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਸੰਬੰਧ ਦੇ ਵਿਚ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਗਏ ਮੰਗ ਪੱਤਰ ਦੇ ਉੱਤੇ ਜਿਹੜਾ ਦਸਤਖਤ ਕੀਤੇ ਸਨ। ਸਾਂਪਲਾ ਦੇ ਇਸ ਖੁਲਾਸੇ ਤੋਂ ਬਾਅਦ SIT ਨੇ ਉਸ ਮੰਗ ਪੱਤਰ ਦੇ ਨਾਲ ਜੁੜੇ ਹਾਲਾਤਾਂ ਅਤੇ ਤੱਥਾਂ ਨੂੰ ਸਪਸ਼ਟ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਦੁਬਾਰਾ ਸੱਦਣ ਦਾ ਫੈਸਲਾ ਲਿਆ। ਪਿਛਲੇ ਹਫ਼ਤੇ ਹੋਈ ਪੁੱਛਗਿੱਛ ਤੋਂ ਬਾਅਦ ਵਿਜੇ ਸਾਂਪਲਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪੁਲਿਸ ਨੂੰ ਮੈਮੋਰੰਡਮ ਦੀ ਅਸਲ ਕਾਪੀ ਦਿਖਾਉਣ ਲਈ ਕਿਹਾ ਹੈ ਤਾਂ ਜੋ ਉਹ ਆਪਣੇ ਦਸਤਖਤਾਂ ਦੀ ਜਿਹੜੀ ਪੁਸ਼ਟੀ ਜਾਂ ਇਨਕਾਰ ਕਰ ਸਕਣ। ਅਕਤੂਬਰ 2015 ਦੇ ਘਟਨਾਕ੍ਰਮ ਦੀ ਕੜੀ ਜੋੜ ਰਹੀ ਹੈ ਸਿੱਟ ਜਾਂਚ ਇਸਦੇ ਵਿਚ ਤੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ SIT ਅਕਤੂਬਰ 2015 ਦੇ ਵਿਚ ਪ੍ਰਦਰਸ਼ਨਕਾਰੀਆਂ ਤੇ ਹੋਈ ਪੁਲਿਸ ਕਾਰਵਾਈ ਤੋਂ ਠੀਕ ਪਹਿਲਾਂ ਦੇ ਘਟਨਾਕ੍ਰਮ ਦੀ ਬਾਰੀਕੀ ਦੇ ਨਾਲ ਜਿਹੜੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਾਬਕਾ ਵਿਧਾਇਕ ਜਿਹੜੇ ਨੇ ਮਨਤਾਰ ਸਿੰਘ ਬਰਾੜ ਹੁਣਾਂ ਨੇ ਜਿਹੜਾ SIT ਨੂੰ ਦੱਸਿਆ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਕਾਰਵਾਈ ਜਿਹੜੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਤਤਕਾਲੀ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ DGP ਨਾਲ ਗੱਲਬਾਤ ਹੋਈ ਸੀ। ਇਸ ਜਾਂਚ ਦੇ ਵਿਚ ਜਿਹੜਾ ਇਕ ਹੋਰ ਅਹਿਮ ਜਿਹੜੀ ਕੜੀ ਤੇ ਉਸੇ ਵੇਲੇ ਜੁੜੀ ਹੈ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ OSD ਨੇ SIT ਦੇ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਹੁਕਮ ਰਾਤ ਦੇ ਸਮੇਂ ਹੀ ਦਿੱਤੇ ਗਏ ਸਨ। ਜਾਂਚਕਰਤਾਵਾਂ ਦੇ ਲਈ ਇਹ ਵੇਰਵਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਇਸ ਦੇ ਨਾਲ ਹੀ ਇਹ ਪਤਾ ਲਗਾਉਣ ਦੇ ਵਿਚ ਮਦਦ ਮਿਲੇਗੀ ਕਿ ਅਸਲ ਦੇ ਵਿਚ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ ਤੇ ਇਹ ਫੈਸਲਾ ਕਦੋਂ ਲਿਆ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਕਿ ਜਿਸ ਦੇ ਵਿਚ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਹੁਣ ਚੋਣਾਂ ਨੇੜੇ ਆਉਂਦਿਆਂ ਹੀ ਦੇਖ ਕੇ ਸਰਕਾਰ ਨੇ ਫਿਰ ਡਰਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ 4 ਮਹੀਨੇ ਰਹਿ ਗਏ ਨੇ ਤੇ ਅਸਲੀ ਦੋਸ਼ੀਆਂ ਨੂੰ ਅਸੀਂ ਹੀ ਫੜਾਂਗੇ ਤੇ ਅੰਦਰ ਕਰਾਂਗੇ। ਮੈਂ ਪਹਿਲਾਂ ਹੀ ਹਰ ਜਾਂਚ ਦੇ ਵਿਚ ਸ਼ਾਮਲ ਹੋਇਆ ਤੇ ਹੁਣ ਵੀ ਜਿੱਥੇ ਬੁਲਾਇਆ ਜਾਵੇਗਾ ਉਥੇ ਮੈਂ ਜਾਵਾਂਗਾ। ਦੂਸਰੇ ਪਾਸੇ ਪੰਜਾਬ ਕਾਂਗਰਸ ਦਾ ਜਿਹੜਾ ਵਿਵਾਦ ਹੈ, ਪੰਜਾਬ ਕਾਂਗਰਸ ਦੇ ਵਿਚ ਵੱਧ ਰਹੀ ਗੁੱਟਬਾਜ਼ੀ ਵਿਚਾਲੇ ਰਾਹੁਲ ਗਾਂਧੀ ਨੇ ਚੰਨੀ ਧੜੇ ਦੀ ਬੈਠਕ ਤੋਂ ਦੂਰੀ ਬਣਾ ਲਈ ਹੈ। ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਦੇ ਪੱਖ ਦੇ ਵਿਚ ਨਹੀਂ ਹੈ ਹਾਈਕਮਾਂਡ। ਪੰਜਾਬ ਕਾਂਗਰਸ ਦੇ ਵਿਚ ਵੱਧ ਰਹੀ ਗੁੱਟਬਾਜ਼ੀ ਦੇ ਦਰਮਿਆਨ ਕਾਂਗਰਸ ਆਗੂ ਤੇ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ LOP ਜਿਹੜੇ ਨੇ ਤੇ ਰਾਹੁਲ ਗਾਂਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਸੰਕੋਚ ਕਰ ਰਹੇ ਨੇ। ਚੰਨੀ ਦੇ ਵੱਲੋਂ ਮੁਲਾਕਾਤ ਲਈ ਮੰਗੇ ਗਏ ਸਮੇਂ ਨੂੰ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਤੇ ਇਹ ਘਟਨਾਕ੍ਰਮ ਉਸ ਵੇਲੇ ਸਾਹਮਣੇ ਆਇਆ, ਵੈਸੇ ਉਹ ਦਿੱਲੀ ਪਹੁੰਚੇ ਹੋਏ ਨੇ। ਚੰਨੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਦੁਪਹਿਰ ਨੂੰ ਦਿੱਲੀ ਵਿਚ ਜਿਹੜਾ AICC ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੇ ਨਾਲ ਇੱਕ ਅਹਿਮ ਬੈਠਕ ਵੀ ਕੀਤੀ ਹੈ। ਇਹ ਬੈਠਕ ਪੰਜਾਬ ਇਕਾਈ ਦੇ ਵਿਚ ਚੱਲ ਰਹੀ ਖਾਨਾ ਜੰਗੀ ਨੂੰ ਸੁਲਝਾਉਣ ਦੇ ਲਈ ਪਾਰਟੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾਣ ਵਾਲੀ ਅਗਲੇ ਦੌਰ ਦੀ ਚਰਚਾ ਤੋਂ ਪਹਿਲਾਂ ਹੋਈ ਹੈ। ਲਗਾਤਾਰ ਚੱਲ ਰਹੀ ਬਗਾਵਤ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੇ ਪੱਖ ਦੇ ਵਿਚ ਨਹੀਂ ਨੇ ਤੇ ਜਿਸ ਤੋਂ ਇਹ ਸੰਕੇਤ ਮਿਲਦਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਲੀਡਰਸ਼ਿਪ ਹੀ ਕੰਮ ਜਿਹੜਾ ਜਾਰੀ ਰੱਖੇਗੀ। ਬਾਅਦ ਦੇ ਵਿਚ ਦਿਨ ਵੇਲੇ ਕਾਂਗਰਸ ਦੇ ਜਨਰਲ ਸਕੱਤਰ KC ਵੇਣੁਗੋਪਾਲ ਦੀ ਪ੍ਰਧਾਨਗੀ ਹੇਠ ਪਾਰਟੀ ਹੈੱਡਕੁਆਟਰ ਇੰਦਰਾ ਭਵਨ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇਕ ਬੈਠਕ ਹੋਈ ਹੈ। ਇਸ ਬੈਠਕ ਦੇ ਵਿਚ ਚੰਨੀ, ਰੰਧਾਵਾ, ਰਾਣਾ ਗੁਰਜੀਤ ਸਿੰਘ ਤੇ ਪ੍ਰਗਟ ਸਿੰਘ ਸਮੇਤ ਹੋਰ ਆਗੂ ਸ਼ਾਮਲ ਹੋਏ ਨੇ। ਚੰਨੀ ਨੇ ਵੇਣੁਗੋਪਾਲ ਨੂੰ ਜਿਹੜਾ ਕਿਹਾ ਕਿ ਵੜਿੰਗ ਪਾਰਟੀ ਨੂੰ ਇਕਜੁੱਟ ਰੱਖਣ ਦੇ ਵਿਚ ਅਸਫਲ ਰਹੇ ਨੇ ਤੇ ਚੇਤਾਵਨੀ ਦਿੱਤੀ ਹੈ ਕਿ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਜਿਹੜਾ ਸੂਬਾ ਇਕਾਈ ਦੇ ਪ੍ਰਧਾਨ ਦੇ ਵਜੋਂ ਬਰਕਰਾਰ ਰੱਖਣ ਦੇ ਨਾਲ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਤੇ ਵਿਗੜੀ ਹੈ। ਤੇ ਹਾਲਾਂਕਿ ਜਿਹੜਾ ਸੂਬਾ ਲੀਡਰਸ਼ਿਪ ਦੇ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਤੇ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ, ਜਦਕਿ ਚੰਨੀ ਧੜੇ ਦੀ ਵੇਣੁਗੋਪਾਲ ਦੇ ਨਾਲ ਚਰਚਾ ਜਾਰੀ ਹੈ। ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕ ਅਰਜੁਨ ਜਿਹੜੇ ਖੜਗੇ ਹੋਣਾ ਨੇ ਅਤੇ ਪੰਜਾਬ ਦੇ AICC ਇੰਚਾਰਜ ਭੁਪੇਸ਼ ਬਘੇਲ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦਬਾਅ ਦੇ ਹੇਠ ਸੂਬਾ ਪ੍ਰਧਾਨ ਨੂੰ ਬਦਲਣ ਦੇ ਨਾਲ ਗਲਤ ਸਿਆਸੀ ਸੰਦੇਸ਼ ਜਿਹੜਾ ਜਾਵੇਗਾ। ਇੰਜੀਨੀਅਰ ਰਜੀਤ ਰਸ਼ੀਦ ਜਿਹੜੇ ਨੇ ਪੈਰੋਲ ਦੇ ਉੱਤੇ ਆਏ ਨੇ। ਜੇਲ੍ਹ ਦੇ ਵਿਚ ਨਜ਼ਰਬੰਦ ਇੰਜੀਨੀਅਰ ਰਸ਼ੀਦ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਹੈ। ਦਿੱਲੀ ਦੀ ਇਕ ਅਦਾਲਤ ਨੇ ਜੇਲ੍ਹ ਦੇ ਵਿਚ ਨਜ਼ਰਬੰਦ ਲੋਕ ਸਭਾ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੁਲਿਸ ਹਿਰਾਸਤ ਦੇ ਵਿਚ ਸੰਸਦ ਦੇ ਪੂਰੇ ਮੌਨਸੂਨ ਇਜਲਾਸ ਦੇ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। NIA ਦੇ ਜਿਹੜੇ ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਰਸ਼ੀਦ ਦੇ ਵੱਲੋਂ ਦਾਇਰ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ, ਜਿਸ ਦੇ ਵਿਚ ਉਨ੍ਹਾਂ ਨੇ 20 ਜੁਲਾਈ ਤੋਂ 13 ਅਗਸਤ ਤੱਕ ਚੱਲਣ ਵਾਲੇ ਸੰਸਦ ਦੇ ਆਗਾਮੀ ਸੈਸ਼ਨ ਦੇ ਵਿਚ ਹਿੱਸਾ ਲੈਣ ਦੇ ਲਈ ਹਿਰਾਸਤੀ ਪੈਰੋਲ ਦੀ ਮੰਗ ਕੀਤੀ ਸੀ। ਅਦਾਲਤ ਨੇ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਤੇ ਹਿਰਾਸਤੀ ਪੈਰੋਲ ਦਾ ਮਤਲਬ ਇਹ ਹੈ ਕਿ ਕੈਦੀ ਨੂੰ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੇ ਹੇਠ ਉਸਦੇ ਜਿਹੜੇ ਨੇ ਨਿਰਧਾਰਿਤ ਸਥਾਨ ਦੇ ਉੱਤੇ ਲਿਜਾਇਆ ਜਾਵੇਗਾ ਤੇ ਅਦਾਲਤ ਨੇ ਇਸ ਮਾਮਲੇ ਦੀ ਸਾਰੀ ਸੁਣਵਾਈ ਬੰਦ ਕਮਰੇ ਦੇ ਵਿਚ ਕੀਤੀ ਹੈ। ਇੰਜੀਨੀਅਰ ਰਸ਼ੀਦ ਨੂੰ ਜੰਮੂ ਕਸ਼ਮੀਰ ਦੇ ਵਿਚ ਵੱਖਵਾਦੀਆਂ ਤੇ ਅੱਤਵਾਦੀ ਸਮੂਹਾਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਕਥਿਤ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸਾਲ 2017 ਦੇ ਇਸ ਟੈਰਰ ਫੰਡਿੰਗ ਮਾਮਲੇ ਦੇ ਵਿਚ ਕੌਮੀ ਜਾਂਚ ਏਜੰਸੀ NIA ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਸਾਲ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿਚ ਬੰਦ ਨੇ। ਅਕਤੂਬਰ 2019 ਦੇ ਵਿਚ ਦਾਇਰ ਕੀਤੀ ਗਈ ਚਾਰਜਸ਼ੀਟ ਦੇ ਵਿਚ ਨਾਮਜ਼ਦ ਹੋਣ ਤੋਂ ਬਾਅਦ ਇਕ ਵਿਸ਼ੇਸ਼ NIA ਅਦਾਲਤ ਨੇ ਮਾਰਚ 2022 ਦੇ ਵਿਚ ਰਸ਼ੀਦ ਅਤੇ ਹੋਰਾਂ ਖਿਲਾਫ਼ ਕਈ ਗੰਭੀਰ ਧਾਰਾਵਾਂ ਦੇ ਤਹਿਤ ਦੋਸ਼ ਤੈਅ ਕੀਤਾ ਸਨ। ਇਨ੍ਹਾਂ ਵਿਚ ਭਾਰਤੀ ਦੰਡਾਵਲੀ ਦੀ ਧਾਰਾ 120B, ਅਪਰਾਧਿਕ ਸਾਜਿਸ਼, ਧਾਰਾ 121 ਸਰਕਾਰ ਵਿਰੁੱਧ ਜੰਗ ਛੇੜਨਾ ਅਤੇ ਧਾਰਾ 124A ਦੇਸ਼ ਧਰੋਹ ਸ਼ਾਮਲ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਭਾਵ UAPA ਦੇ ਤਹਿਤ ਵੀ ਅੱਤਵਾਦੀ ਕਾਰਵਾਈਆਂ ਤੇ ਅੱਤਵਾਦ ਨੂੰ ਫੰਡ ਦੇਣ ਦੇ ਨਾਲ ਸੰਬੰਧਤ ਅਪਰਾਧਾਂ ਦੇ ਦੋਸ਼ ਵੀ ਲਗਾਏ ਗਏ ਨੇ ਪਰ ਪੈਰੋਲ ਦਿੱਤੀ ਗਈ ਹੈ। ਮੌਨਸੂਨ ਸੈਸ਼ਨ ਦੇ ਲਈ ਤੇ ਮਸਲਾ ਇੱਥੇ ਹੁਣ ਉੱਠੇਗਾ ਕਿ ਭਾਈ ਅੰਮ੍ਰਿਤਪਾਲ ਹੁਣਾਂ ਨੂੰ ਕਿਉਂ ਨਹੀਂ ਜਿਹੜੀ ਪੈਰੋਲ ਮਿਲ ਰਹੀ ਹੈ। ਸੀਬੀਐਸਈ ਥਰਡ ਲੈਂਗੁਏਜ ਪਾਲਿਸੀ ਜਿਹੜੀ ਹੈ ਉਹਦੇ ਬਾਰੇ ਕੋਰਟ ਦੇ ਕੁਝ ਜਿਹੜੇ ਨੇ ਸੁਪਰੀਮ ਕੋਰਟ ਨੇ ਕੁਝ ਫੈਸਲੇ ਸੁਣਾਏ ਨੇ ਉਹਨਾਂ ਦਾ ਬਾਤ ਪਾਉਂਦੇ ਹਾਂ। ਨੌਵੀਂ ਜਮਾਤ ਤੋਂ ਨਵੀਂ ਭਾਸ਼ਾ ਸ਼ੁਰੂ ਨਾ ਕਰੋ, ਬੱਚਿਆਂ ਤੇ ਪੜ੍ਹਾਈ ਦਾ ਬੋਝ ਅਤੇ ਮਾਨਸਿਕ ਤਣਾਅ ਵਧੇਗਾ। ਸੁਪਰੀਮ ਕੋਰਟ ਨੇ ਨੌਵੀਂ ਜਮਾਤ ਤੋਂ ਤੀਜੀ ਭਾਸ਼ਾ ਲਾਗੂ ਕਰਨ ਦੀ ਨੀਤੀ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਚਿੰਤਾ ਜਤਾਈ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ SBSE ਦੇ ਪਾਠਕ੍ਰਮ ਸਿਲੇਬਸ ਦੇ ਤਹਿਤ ਨੌਵੀਂ ਜਮਾਤ ਤੋਂ ਤੀਜੀ ਭਾਸ਼ਾ ਸ਼ੁਰੂ ਕਰਨ ਦੀ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਦੇ ਨਾਲ ਜਿਹੜਾ ਵਿਦਿਆਰਥੀਆਂ ਦਾ ਮਾਨਸਿਕ ਤਣਾਅ ਜਿਹੜਾ ਵਧੇਗਾ ਤੇ ਜਸਟਿਸ BB ਨਗਾਰਾਥਨਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜੇਕਰ ਕੋਈ ਨਵੀਂ ਭਾਸ਼ਾ ਸਿਖਾਉਣੀ ਹੈ ਤਾਂ ਉਸ ਨੂੰ ਪੰਜਵੀਂ ਜਾਂ ਛੇਵੀਂ ਜਮਾਤ ਤੋਂ ਸ਼ੁਰੂ ਕੀਤਾ ਜਾਵੇ, ਨਾ ਕਿ ਨੌਵੀਂ ਤੋਂ। ਬੱਚੇ ਇਸ ਨੂੰ ਜਿਹੜਾ ਆਸਾਨੀ ਦੇ ਨਾਲ ਸਿੱਖ ਸਕਣ। ਸੁਣਵਾਈ ਦੇ ਦੌਰਾਨ ਜਸਟਿਸ ਜਿਹੜੇ ਨਾਗਰਥਨਾ ਹੁਣਾਂ ਨੇ ਕੇਂਦਰ ਦੇ ਵਕੀਲ ਨੂੰ ਕਿਹਾ ਕਿ ਕਿਰਪਾ ਕਰਕੇ ਨੌਵੀਂ ਜਮਾਤ ਤੋਂ ਤੀਜੀ ਭਾਸ਼ਾ ਲਾਗੂ ਨਾ ਕਰੋ ਤੇ ਅੱਠਵੀਂ ਜਮਾਤ ਤੋਂ ਹੀ ਬੱਚਿਆਂ ਤੇ ਪੜ੍ਹਾਈ ਦਾ ਬਹੁਤ ਜਿਹੜਾ ਦਬਾਅ ਹੁੰਦਾ ਹੈ, ਤੁਸੀਂ ਅਦਾਲਤ ਦੀ ਇਸ ਭਾਵਨਾ ਤੋਂ ਸਰਕਾਰ ਨੂੰ ਜਿਹੜਾ ਜਾਣੂ ਕਰਵਾਵੋ। ਸੁਪਰੀਮ ਕੋਰਟ ਨੇ ਇਹ ਵੀ ਟਿੱਪਣੀ ਤਾਮਿਲਨਾਡੂ ਸਰਕਾਰ ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਕੀਤੀ ਹੈ ਜੋ ਮਦਰਾਸ ਹਾਈ ਕੋਰਟ ਦੇ ਉਸ ਫੈਸਲੇ ਦੇ ਖਿਲਾਫ਼ ਪਾਈ ਗਈ ਸੀ ਜਿਸਦੇ ਵਿਚ ਸੂਬੇ ਦੇ ਹਰ ਜ਼ਿਲ੍ਹੇ ਦੇ ਵਿਚ ਜਵਾਹਰ ਨਵੋਦਿਆ ਵਿਦਿਆਲਿਆ JNV ਖੋਲਣ ਦੇ ਨਿਰਦੇਸ਼ ਦਿੱਤੇ ਗਏ ਸਨ। ਤਾਮਿਲਨਾਡੂ ਸਰਕਾਰ ਇਨ੍ਹਾਂ ਸਕੂਲਾਂ ਦੇ ਵਿਚ ਲਾਗੂ ਤਿੰਨ ਭਾਸ਼ਾ ਨੀਤੀ ਦਾ ਜਿਹੜਾ ਲਗਾਤਾਰ ਵਿਰੋਧ ਕਰ ਰਹੀ ਹੈ। ਜਦੋਂ ਸੂਬਾ ਸਰਕਾਰ ਦੇ ਵਕੀਲ ਨੇ ਕਿਹਾ ਕਿ ਤੀਜੀ ਭਾਸ਼ਾ ਨੌਵੀਂ ਜਮਾਤ ਤੋਂ ਲਾਜ਼ਮੀ ਹੋ ਜਾਂਦੀ ਹੈ ਤਾਂ ਜਸਟਿਸ ਨੇ ਜਿਹੜਾ ਆਪਣੀ ਸਕੂਲੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਬਹੁਤ ਗਲਤ ਹੈ, ਨੌਵੀਂ ਜਮਾਤ ਦੇ ਵਿਚ ਬਹੁਤ ਤਣਾਅ ਹੁੰਦਾ ਹੈ। ਸਾਡੇ ਸਮੇਂ ਦੇ ਵਿਚ ਮਿਡਲ ਸਕੂਲ ਛੇਵੀਂ ਜਮਾਤ ਤੋਂ ਹੀ ਤੀਜੀ ਭਾਸ਼ਾ ਸਿਖਾਈ ਜਾਂਦੀ ਸੀ ਜੋ ਕਿ ਬਹੁਤ ਬਿਹਤਰ ਤਰੀਕਾ ਹੈ। ਤੀਜੀ ਭਾਸ਼ਾ ਦਾ ਮਤਲਬ ਸਿਰਫ ਹਿੰਦੀ ਨਹੀਂ ਹੈ। ਅਦਾਲਤ ਨੇ ਜਿਹੜਾ ਸਪਸ਼ਟ ਕੀਤਾ ਕਿ ਤਿੰਨ ਭਾਸ਼ਾ ਨੀਤੀ ਦਾ ਮਤਲਬ ਇਹ ਨਹੀਂ ਕਿ ਹਿੰਦੀ ਨੂੰ ਜ਼ਬਰਦਸਤੀ ਲਾਗੂ ਕੀਤਾ ਜਾ ਰਿਹਾ ਹੈ। ਜਸਟਿਸ ਨਗਰਥਨਾ ਹੁਣਾਂ ਨੇ ਕਿਹਾ ਕਿ ਇਸ ਨੀਤੀ ਦੇ ਵਿਚ ਸੂਬੇ ਦੀ ਮੁੱਖ ਭਾਸ਼ਾ ਅੰਗਰੇਜ਼ੀ ਅਤੇ ਕੋਈ ਵੀ ਤੀਜੀ ਭਾਸ਼ਾ ਪੜ੍ਹਾਈ ਜਾਣੀ ਹੁੰਦੀ ਹੈ। ਇਸ ਦੇ ਵਿਚ ਸਿਰਫ ਹਿੰਦੀ ਦਾ ਜ਼ਿਕਰ ਨਹੀਂ ਹੈ, ਜੇਕਰ ਇਹ ਭਾਸ਼ਾ ਸੰਸਕ੍ਰਿਤ ਹੋਵੇ ਤਾਂ ਕੀ ਸਮੱਸਿਆ ਹੈ। ਅਦਾਲਤ ਨੇ ਤਾਮਿਲਨਾਡੂ ਸਰਕਾਰ ਨੂੰ ਇਹ ਵੀ ਸਲਾਹ ਜਿਹੜੀ ਦਿੱਤੀ ਹੈ ਕਿ ਸਿਰਫ ਇਸ ਦੇ ਲਈ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨੂੰ ਰੱਦ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੇ। ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੁਣ ਹੋਵੇਗੀ। ਸੁਪਰੀਮ ਕੋਰਟ ਦਾ ਅਗਲਾ ਫੈਸਲਾ ਆਇਆ ਵੱਡਾ ਫੈਸਲਾ, ਬਜ਼ੁਰਗ ਅਤੇ ਗੰਭੀਰ ਬਿਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਸਭ ਸੂਬਿਆਂ ਨੂੰ। ਹੋ ਸਕਦਾ ਹੈ ਭਾਈ ਸਿੱਖਾਂ ਦੇ ਜਿਹੜੇ ਨੇ ਮਸਲੇ ਇਹਦੇ ਵਿਚ ਉਲਝੇ ਹੋਏ ਨੇ, ਸ਼ਾਇਦ ਉਹ ਵੀ ਹੱਲ ਹੋ ਸਕਣ, ਚੰਗਾ ਕਦਮ ਹੈ ਜੇ ਇਹੋ ਚੀਜ਼ਾਂ ਹੋ ਰਹੀਆਂ ਨੇ ਤਾਂ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਤਿਆਰ ਕਰਨ ਜੋ ਉੱਨਤ ਉਮਰ ਦੇ ਹਨ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਨੀਤੀ ਦੇ ਵਿਚ ਰਿਹਾਈ ਦੇ ਵਿਚਾਰ ਦੇ ਲਈ ਯੋਗਤਾ ਦੇ ਮਾਪਦੰਡ ਅਤੇ ਜਿਹੜਾ ਪ੍ਰਕਿਰਿਆਮਤਮਕ ਢਾਂਚੇ ਨੂੰ ਸਪਸ਼ਟ ਤੌਰ ਦੇ ਉੱਤੇ ਪ੍ਰਭਾਸ਼ਿਤ ਜਿਹੜਾ ਕੀਤਾ ਜਾਣਾ ਚਾਹੀਦਾ ਤੇ ਖਾਸ ਤੌਰ ਦੇ ਉੱਤੇ ਇਸ ਦੇ ਵਿਚ ਗੰਭੀਰ ਬਿਮਾਰੀ ਦੀ ਜਿਹੜੀ ਹੈ ਇੱਕ ਸਪਸ਼ਟ ਅਤੇ ਇੱਕ ਸਾਰ ਪਰਿਭਾਸ਼ਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਜਿਹੜਾ ਇਹ ਵੀ ਫੈਸਲਾ ਨੈਸ਼ਨਲ ਲੀਗਲ ਸਰਵਿਸਿਜ ਅਥਾਰਟੀ ਜਿਹੜੀ ਹੈ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੇ ਉੱਤੇ ਸੁਣਾਇਆ ਜਿਸ ਦੇ ਵਿਚ ਉਨ੍ਹਾਂ ਕੈਦੀਆਂ ਨੂੰ ਜ਼ਮਾਨਤ ਦੇ ਉੱਤੇ ਰਿਹਾ ਕਰਨ ਦੀ ਮੰਗ ਕੀਤੀ ਗਈ ਸੀ ਜੋ ਗੰਭੀਰ ਰੂਪ ਦੇ ਵਿਚ ਬਿਮਾਰ ਨੇ ਜਾਂ 70 ਸਾਲ ਤੋਂ ਵੱਧ ਉਮਰ ਦੇ ਨੇ। ਜਸਟਿਸ ਮਹਿਤਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਫੈਸਲੇ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਇੱਕ ਵਿਆਪਕ ਨੀਤੀ ਤਿਆਰ ਕਰਨਗੇ ਤੇ ਸੂਚਿਤ ਕਰਨਗੇ ਜੋ ਉੱਨਤ ਉਮਰ ਦੇ ਹਨ ਤੇ ਨਾ ਅਤੇ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਇਹ ਦੋ ਜਿਹੜੀ ਕੰਡੀਸ਼ਨਾਂ ਨੇ। ਬੈਂਚ ਨੇ ਕਿਹਾ ਕਿ ਨੀਤੀ ਨੂੰ ਸੰਬੰਧਤ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤਾ ਜਾਣਾ ਚਾਹੀਦਾ ਤਾਂ ਜੋ ਸੰਸਥਾਗਤ ਤਾਲਮੇਲ ਅਤੇ ਯੋਗ ਕੈਦੀਆਂ ਦੀ ਪ੍ਰਭਾਵਸ਼ਾਲੀ ਪਛਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸਨੇ ਜਿਹੜਾ ਕਿਹਾ ਕਿ ਨੀਤੀ ਦੇ ਵਿਚ ਸਮੇਂ ਸੀਮਤ ਪਾਰਦਰਸ਼ੀ ਅਤੇ ਪਹੁੰਚਯੋਗ ਪ੍ਰਕਿਰਿਆ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ ਜਿਹਦੇ ਵਿਚ ਸਮੇਂ ਤੋਂ ਪਹਿਲਾਂ ਜਾਂ ਹਮਦਰਦੀ ਦੇ ਨਾਲ ਰਿਹਾਈ ਦਾ ਮੰਗ ਕਰਨ ਵਾਲੀਆਂ ਅਰਜ਼ੀਆਂ ਨੂੰ ਜਮ੍ਹਾਂ ਕਰਨ, ਜਾਂਚ ਕਰਨ ਤੇ ਨਿਪਟਾਉਣ ਦੀ ਵਿਵਸਥਾ ਹੋਵੇ। ਬੈਂਚ ਨੇ ਕੇਂਦਰ ਨੂੰ ਕਿਹਾ ਕਿ ਉਹ ਅਦਾਲਤ ਦੇ ਨਿਰਦੇਸ਼ਾਂ ਦੀ ਪ੍ਰਭਾਵਸ਼ਾਲੀ ਪਾਲਣਾ ਦੀ ਸਹੂਲਤ ਦੇ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੋੜੀਂਦੀ ਤਕਨੀਕੀ ਸਹਾਇਤਾ, ਡਿਜੀਟਲ ਬੁਨਿਆਦੀ ਢਾਂਚਾ ਤੇ ਸਮਰਥਾ ਨਿਰਮਾਣ ਸਹਾਇਤਾ ਪ੍ਰਦਾਨ ਕਰੇ। ਸੁਪਰੀਮ ਕੋਰਟ ਨੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਪਾਲਣਾ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਪਾਲਣਾ ਹਲਫ਼ਨਾਮੇ ਦਾਇਰ ਕਰਨ ਦਾ ਨਿਰਦੇਸ਼ ਦੇ ਦਿੱਤਾ ਤੇ ਵਿਸਤ੍ਰਿਤ ਫੈਸਲੇ ਦੀ ਉਡੀਕ ਹੈਗੀ ਹੈ। ਪਿਛਲੇ ਸਾਲ ਮਈ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਸੀ NALSA ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਦੇ ਲਈ ਸਹਿਮਤ ਹੋ ਗਈ ਸੀ ਤੇ ਕੇਂਦਰ ਤੇ ਹੋਰਾਂ ਤੋਂ ਜਵਾਬ ਮੰਗੇ ਸਨ। ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਉਹ 70 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦੀ ਰਿਹਾਈ ਦੀ ਜਿਹੜੀ ਸਹੂਲਤ ਦੇ ਲਈ ਨਿਰਦੇਸ਼ ਜਿਹੜਾ ਜਾਰੀ ਕਰੇ। ਇਸ ਦੇ ਵਿੱਚ ਕਿਹਾ ਗਿਆ ਕਿ ਗੰਭੀਰ ਰੂਪ ਦੇ ਨਾਲ ਬਿਮਾਰ ਕੈਦੀਆਂ ਤੇ ਉੱਨਤ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਦੇਖਭਾਲ ਅਤੇ ਵਿਅਕਤੀਗਤ ਧਿਆਨ ਦੀ ਜ਼ਰੂਰਤ ਹੁੰਦੀ ਹੈ ਤੇ ਜੇਲ੍ਹਾਂ ਦੇ ਵਿੱਚ ਭੀੜ ਨੂੰ ਦੇਖਦੇ ਹੋਏ ਜੇਲ੍ਹ ਅਧਿਕਾਰੀਆਂ ਦੇ ਲਈ ਇਹ ਪ੍ਰਦਾਨ ਕਰਨਾ ਸੰਭਵ ਨਹੀਂ ਹੋ ਸਕਦਾ। NALSA ਨੇ ਜਿਹੜਾ ਕਿਹਾ ਸੀ 31 ਦਸੰਬਰ 2022 ਤੱਕ ਭਾਰਤ ਦੀ ਜੇਲ੍ਹ ਦੇ ਵਿੱਚ ਰਹਿਣ ਦੀ ਦਰ ਜਿਹੜੀ ਹੈ 131% ਸੀ, ਜਿਸ ਨੇ ਬੁਨਿਆਦੀ ਢਾਂਚੇ ਦੇ ਉੱਤੇ ਗੰਭੀਰ ਦਬਾਅ ਪਾਇਆ ਤੇ ਜੇਲ੍ਹਾਂ ਦੇ ਅੰਦਰ ਡਾਕਟਰੀ ਦੇਖਭਾਲ ਅਤੇ ਸਨਮਾਨਜਨਕ ਜਿਹੜਾ ਜੀਵਨ ਸਥਿਤੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਜਿਹੜਾ ਕੀਤਾ ਹੈ। ਅਗਲੀ ਖਬਰ ਵੱਲ ਵਧੀਏ ਤਾਂ ਸੋਨਮ ਵਾਂਗਚੂਕ ਦੀ ਸਿਹਤ ਨਾਜ਼ੁਕ ਹੋ ਗਈ ਹੈ। ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਅੰਗਾਂ ਦੇ ਖਰਾਬ ਹੋਣ ਦੀ। ਸਮਾਜਿਕ ਕਾਰਕੁਨ ਸੋਨਮ ਵਾਂਗਚੂਕ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵੀਰਵਾਰ ਨੂੰ ਅੱਜ 19ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਈ ਹੈ। ਇਸ ਦੇ ਦੌਰਾਨ ਉਨ੍ਹਾਂ ਦਾ ਵਜ਼ਨ 9 ਕਿਲੋ ਤੋਂ ਵੱਧ ਘਟ ਗਿਆ ਤੇ ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਲੰਬੇ ਸਮੇਂ ਦੇ ਵਰਤ ਕਾਰਨ ਉਨ੍ਹਾਂ ਦੀ ਜਿਹੜੀ ਹੈ ਸਿਹਤ ਬਹੁਤ ਨਾਜ਼ੁਕ ਪੜਾਅ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਹੁਣ ਇਸ ਦਾ ਅਸਰ ਉਨ੍ਹਾਂ ਦੇ ਸਰੀਰਕ ਅੰਗਾਂ ਦੇ ਉੱਤੇ ਪੈਣਾ ਸ਼ੁਰੂ ਹੋ ਸਕਦਾ ਹੈ। ਤੇ ਬੁੱਧਵਾਰ ਰਾਤ ਨੂੰ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਵਾਂਗਚੂਕ ਨੇ ਸਿਆਸੀ ਆਗੂਆਂ ਤੇ ਸਮਰਥਕਾਂ ਦੀਆਂ ਅਪੀਲਾਂ ਦੇ ਬਾਵਜੂਦ ਭੁੱਖ ਹੜਤਾਲ ਖਤਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਮੁਲਾਕਾਤ ਕਰਕੇ ਆਈ ਹੈ, ਹੋਰ ਸਾਰੇ ਲੀਡਰ ਜਿਹੜੇ ਨੇ ਸਿਆਸੀ ਲੀਡਰ ਨੇ ਉਹ ਵੀ ਮੁਲਾਕਾਤਾਂ ਕਰਕੇ ਆਏ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀ ਅਤੇ ਕੈਨੇਡਾ ਦੇ ਵਿੱਚ ਇਲਾਜ ਕਰਵਾ ਕੇ ਬਿਨਾਂ ਬਿੱਲ ਦਿੱਤੇ ਮੁਲਕ ਛੱਡ ਰਹੇ ਸੈਲਾਨੀ ਜਿਹੜੇ ਨੇ, ਮੈਨੀਟੋਬਾ ਸਰਕਾਰ ਦੀ ਸਿਹਤ ਪ੍ਰਣਾਲੀ ਦੇ ਉੱਤੇ ਸੰਕਟ ਪੈ ਗਿਆ। ਲਾਜ਼ਮੀ ਬੀਮਾ ਤੇ ਅਗਾਉ ਭੁਗਤਾਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਸਿਹਤ ਸਹੂਲਤਾਂ ਦੀ ਵਰਤੋਂ ਕਰਕੇ ਬਿਨਾਂ ਬਿੱਲ ਭੁਗਤਾਨ ਕੀਤੇ ਵਾਪਸ ਪਰਤਣ ਵਾਲੇ ਵਿਦੇਸ਼ੀ ਸੈਲਾਨੀਆਂ ਅਤੇ ਕੱਚੇ ਵਸਨੀਕਾਂ ਦੇ ਕਾਰਨ ਸਥਾਨਕ ਟੈਕਸਦਾਤਾਵਾਂ ਸਿਰ ਕਰੋੜਾਂ ਡਾਲਰਾਂ ਦਾ ਵਿੱਤੀ ਬੋਝ ਪੈ ਰਿਹਾ। ਇੱਕ ਤਾਜ਼ਾ ਖੋਜ ਰਿਪੋਰਟ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਦੌਰਾਨ ਵਿਦੇਸ਼ੀ ਸੈਲਾਨੀਆਂ ਨੇ ਮੈਨੀਟੋਬਾ ਦੇ ਹਸਪਤਾਲਾਂ ਦਾ ਲਗਭਗ $4 ਕਰੋੜ 39.62 ਮਿਲੀਅਨ ਕੈਨੇਡੀਅਨ ਡਾਲਰ ਦਾ ਬਿੱਲ ਨਹੀਂ ਚੁਕਾਇਆ, ਜਿਸ ਦਾ ਸਿੱਧਾ ਅਸਰ ਸੂਬੇ ਦੇ ਟੈਕਸਦਾਤਾਵਾਂ ਦੇ ਉੱਤੇ ਪੈ ਰਿਹਾ। ਸਮਾਜਿਕ ਆਰਥਿਕ ਮੁੱਦਿਆਂ ਦੇ ਉੱਤੇ ਕੰਮ ਕਰਨ ਵਾਲੀ ਸੰਸਥਾ ਹੈ ਸੈਕਿੰਡ ਸਟਰੀਟ .org ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਸਾਲ 2020-21 ਤੋਂ ਲੈ ਕੇ 2024-25 ਦੇ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਅਜਿਹੇ ਗੈਰ ਕੈਨੇਡੀਅਨ ਨਾਗਰਿਕ ਮੈਨੀਟੋਬਾ ਆਏ ਜਿਨ੍ਹਾਂ ਨੇ ਇੱਥੇ ਇਲਾਜ ਕਰਵਾਇਆ ਪਰ ਬਿੱਲਾਂ ਦਾ ਭੁਗਤਾਨ ਕੀਤੇ ਬਿਨਾਂ ਹੀ ਆਪਣੇ ਮੁਲਕਾਂ ਨੂੰ ਵਾਪਸ ਚਲੇ ਗਏ ਨੇ। ਸਰਕਾਰੀ ਅੰਕੜਿਆਂ ਦੇ ਅਨੁਸਾਰ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਬੋਝ ਸਾਲ ਦਰ ਸਾਲ ਉਤਾਰ ਚੜਾਅ ਦੇ ਬਾਵਜੂਦ ਚਿੰਤਾਜਨਕ ਜਿਹੜਾ ਪੱਧਰ ਦੇ ਉੱਤੇ ਬਣਿਆ ਹੋਇਆ। ਵਿੱਤੀ ਵਰ੍ਹਾ 2020-21 ਦੇ ਦੌਰਾਨ ਇਹ ਰਕਮ 3.8 ਮਿਲੀਅਨ ਡਾਲਰ ਸੀ, ਜੋ 2021-22 ਦੇ ਵਿੱਚ ਵੱਧ ਕੇ 8.2 ਮਿਲੀਅਨ ਡਾਲਰ ਹੋ ਗਈ। ਇਸ ਤੋਂ ਬਾਅਦ 2022-23 ਦੇ ਵਿੱਚ ਇਹ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ, ਪਰ 2023-24 ਦੇ ਵਿੱਚ ਇਸ ਦੇ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਬਕਾਇਆ ਰਕਮ 18.7 ਮਿਲੀਅਨ ਡਾਲਰ ਤੱਕ ਪਹੁੰਚ ਗਈ। ਹਾਲਾਂਕਿ 2024-25 ਦੇ ਵਿੱਚ ਇਹ ਜਿਹੜਾ ਮੁੜ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਹਰ ਸਾਲ ਆਉਣ ਵਾਲੇ ਅਜਿਹੇ ਵੱਡੇ ਉਤਾਰ ਚੜਾਅ ਦੇ ਸਿਹਤ ਪ੍ਰਣਾਲੀ ਦੀ ਵਿੱਤੀ ਸਥਿਰਤਾ ਦੇ ਲਈ ਗੰਭੀਰ ਚੁਣੌਤੀ ਬਣੇ ਹੋਏ ਨੇ। ਸੰਸਥਾ ਦੇ ਪ੍ਰਧਾਨ ਕੋਲਿਨ ਕ੍ਰੇਗ ਨੇ ਜਿਹੜਾ ਕਿਹਾ ਕਿ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਸਿੱਧਾ ਅਸਰ ਮੈਨੀਟੋਬਾ ਦੀਆਂ ਸਿਹਤ ਸੇਵਾਵਾਂ ਤੇ ਸਥਾਨਕ ਟੈਕਸਦਾਤਾਵਾਂ ਦੇ ਉੱਤੇ ਪੈ ਰਿਹਾ ਤੇ ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬੇ ਦੇ ਪੱਕੇ ਵਸਨੀਕ ਹਸਪਤਾਲਾਂ ਦੇ ਵਿੱਚ ਇਲਾਜ ਤੇ ਸਰਜਰੀ ਦੇ ਲਈ ਲੰਬੀਆਂ ਉਡੀਕਾਂ ਸੂਚੀਆਂ ਦਾ ਸਾਹਮਣਾ ਕਰ ਰਹੇ ਨੇ, ਜਦੋਂ ਕਿ ਦੂਜੇ ਪਾਸੇ ਕਰੋੜਾਂ ਡਾਲਰ ਦੀ ਬਕਾਇਆ ਰਕਮ ਸਿਹਤ ਪ੍ਰਣਾਲੀ ਦੇ ਉੱਤੇ ਵਾਧੂ ਵਿੱਤੀ ਬੋਝ ਬਣ ਰਿਹਾ। ਉਨ੍ਹਾਂ ਦੇ ਅਨੁਸਾਰ ਇਹ ਜਿਹੜਾ ਕਰੀਬ $4 ਕਰੋੜ ਦੀ ਰਕਮ ਵਸੂਲ ਹੋ ਜਾਂਦੀ ਤਾਂ ਸੂਬੇ ਦੇ ਲਗਭਗ 3,400 ਮਰੀਜ਼ਾਂ ਦੇ ਹਿੱਪ ਰਿਪਲੇਸਮੈਂਟ ਵਰਗੇ ਜ਼ਰੂਰੀ ਆਪਰੇਸ਼ਨ ਜਿਹੜੇ ਸਮੇਂ ਸਿਰ ਕਰਵਾਏ ਜਾ ਸਕਦੇ ਸਨ। ਸਿਹਤ ਅਤੇ ਵਿੱਤੀ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਸੈਲਾਨੀਆਂ ਦੇ ਵੱਲੋਂ ਨਾ ਚੁਕਾਏ ਜਾ ਰਹੇ ਹਸਪਤਾਲ ਬਿੱਲਾਂ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਨੂੰ ਤੁਰੰਤ ਸਖ਼ਤ ਅਤੇ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਨੇ। ਮਾਹਰਾਂ ਨੇ ਸੁਝਾਅ ਇਹ ਵੀ ਦਿੱਤਾ ਕਿ ਯੂਰਪੀ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਆਉਣ ਵਾਲੇ ਹਰ ਵਿਦੇਸ਼ੀ ਸੈਲਾਨੀ ਲਈ ਐਂਟਰੀ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਟਰੈਵਲ ਹੈਲਥ ਇੰਸ਼ੋਰੈਂਸ ਲਾਜ਼ਮੀ ਕੀਤਾ ਜਾਵੇ। ਇਸ ਦੇ ਨਾਲ ਹੀ ਜਾਨ ਬਚਾਉਣ ਵਾਲੀਆਂ ਐਮਰਜੈਂਸੀ ਸਥਿਤੀਆਂ ਤੋਂ ਇਲਾਵਾ ਹੋਰ ਸਾਰੇ ਮਾਮਲਿਆਂ ਦੇ ਵਿੱਚ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਸਪਤਾਲੀ ਫੀਸ ਅਗਾਊਂ ਵਸੂਲ ਕਰਨ ਦੀ ਵਿਵਸਥਾ ਜਿਹੜੀ ਕੀਤੀ ਜਾਵੇ। ਮਾਰਾ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਜੋ ਗੈਰ ਕੈਨੇਡੀਅਨ ਨਾਗਰਿਕ ਹਸਪਤਾਲਾਂ ਦੇ ਬਿੱਲ ਅਦਾ ਕੀਤੇ ਬਿਨਾਂ ਦੇਸ਼ ਛੱਡ ਜਾਂਦੇ ਨੇ ਉਨ੍ਹਾਂ ਦੇ ਕੈਨੇਡਾ ਦੇ ਵਿੱਚ ਮੁੜ ਦਾਖਲੇ ਦੇ ਉੱਤੇ ਫੈਡਰਲ ਸਰਕਾਰ ਵੱਲੋਂ ਪਾਬੰਦੀ ਲਗਾਈ ਜਾਵੇ।

ਹਮਲਿਆਂ ਦਾ ਦਾਇਰਾ ਜਿਹੜਾ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕੀ ਫੌਜ ਨੇ ਈਰਾਨ ਦੀ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰ ਰਹੇ ਇੱਕ ਤੇਲ ਟੈਂਕਰ ਨੂੰ ਵੀ ਨਿਸ਼ਾਨਾ ਬਣਾਇਆ ਤੇ ਈਰਾਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਬਹਿਰੀਨ, ਜਾਰਡਨ ਤੇ ਕੁਵੈਤ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਨੇ। ਈਰਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਤਾਜ਼ਾ ਹਮਲਿਆਂ ਦੇ ਵਿੱਚ 35 ਤੋਂ ਵੱਧ ਲੋਕ ਮਾਰੇ ਗਏ ਤੇ 300 ਤੋਂ ਵੱਧ ਜ਼ਖਮੀ ਹੋਏ। ਹਮਲਿਆਂ ਦਾ ਇਹ ਜਿਹੜਾ ਦੌਰ ਹੁਣ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਆਲੇ ਦੁਆਲੇ ਦੇ ਖੇਤਰਾਂ ਤੱਕ ਜਿਹੜਾ ਪਹੁੰਚ ਗਿਆ, ਜੋ ਕਿ ਇਸ ਲੜਾਈ ਦੇ ਵਿੱਚ ਇੱਕ ਵੱਡਾ ਮੋੜ ਹੈ। ਅਮਰੀਕਾ ਨੇ ਸੈਮਨਾਨ ਸੂਬੇ ਦੇ ਵਿੱਚ ਵੀ ਹਮਲੇ ਕੀਤੇ ਹੈ, ਜੋ ਈਰਾਨ ਦੇ ਬਲੈਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਵਿੱਚ ਇੱਕ ਫੌਜੀ ਬੈਰਕ ਦੇ ਉੱਤੇ ਹੋਏ ਅਮਰੀਕੀ ਹਮਲੇ ਦੇ ਵਿੱਚ ਵੀ ਕਈ ਸੈਨਿਕਾਂ ਦੀ ਮੌਤ ਹੋਈ ਹੈ। ਇਸ ਤਣਾਅ ਦੇ ਕੇਂਦਰ ਦੇ ਵਿੱਚ ਹੌਰਮੁਜ਼ ਦੀ ਜਲਮਾਰਗ ਜਿਹੜੀ ਹੈ, ਜਿਸ ਨੂੰ ਈਰਾਨ ਨੇ ਬੰਦ ਕਰ ਦਿੱਤਾ ਹੈ। ਇਸ ਕਾਰਨ ਵਿਸ਼ਵ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਵੀ ਆ ਰਿਹਾ ਹੈ। ਅਮਰੀਕਾ ਇਸ ਜਲਮਾਰਗ ਨੂੰ ਖੋਲ੍ਹਣ ਦੇ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸੇ ਮੰਤਵ ਦੇ ਲਈ ਨਵੀਂ ਜਲ ਸੈਨਾ ਨਾਕਾਬੰਦੀ ਲਾਗੂ ਕੀਤੀ ਗਈ ਹੈ। ਅਮਰੀਕੀ ਫੌਜ ਨੇ ਖਾਰਗ ਟਾਪੂ ਦੇ ਵੱਲ ਜਾ ਰਹੇ ਬੇਲਮਾ ਨਾਮ ਦੇ ਇੱਕ ਤੇਲ ਟੈਂਕਰ ਨੂੰ ਚੇਤਾਵਨੀ ਦਿੱਤੇ ਜਾਣ ਦੇ ਉੱਤੇ ਬਾਵਜੂਦ ਨਾ ਰੁਕਣ ਦੇ ਉੱਤੇ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾ ਕੇ ਅਪਾਹਜ ਕਰ ਦਿੱਤਾ ਤੇ ਟਰੰਪ ਨੇ ਕਿਹਾ ਕਿ ਅਮਰੀਕੀ ਜਾਂ ਅਮਰੀਕਾ ਸਥਿਤੀ ਨੂੰ ਸੁਲਝਾਉਣ ਦੇ ਲਈ ਤਿਆਰ ਹੈ। ਪਰ ਈਰਾਨੀ ਸੰਸਦ ਸਪੀਕਰ ਮੁਹੰਮਦ ਬੇਗਰ ਗਾਲੀਬਾਫ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਅੰਤਰਿਮ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਈਰਾਨ ਇੱਕ ਪੂਰਨ ਫੌਜੀ ਟਕਰਾਅ ਦੇ ਲਈ ਤਿਆਰ ਖੜਾ ਹੈ। ਗੱਲਬਾਤ ਦਾ ਦੌਰ ਖਤਮ ਹੋਇਆ ਤੇ ਅਮਰੀਕਾ ਨਾਲ ਸਮਝੌਤੇ ਤੋਂ ਈਰਾਨ ਦੀ ਕੋਰੀ ਨਾ ਕਰ ਦਿੱਤੀ ਗਈ। ਅਮਰੀਕਾ ਈਰਾਨ ਵੱਲੋਂ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਹੀ ਈਰਾਨ ਨੇ ਅਮਰੀਕਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਜਾਂ ਸਮਝੌਤੇ ਦੀ ਪੇਸ਼ਕਸ਼ ਨੂੰ ਕੋਰੀ ਨਾ ਕਰ ਦਿੱਤੀ ਹੈ। ਈਰਾਨੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਮੌਜੂਦਾ ਸਮੇਂ ਰਾਸ਼ਟਰੀ ਸੁਰੱਖਿਆ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਈਰਾਨ ਦੇ ਉੱਤੇ ਲਗਾਈ ਗਈ ਸਖ਼ਤ ਸਮੁੰਦਰੀ ਨਾਕਾਬੰਦੀ ਅਤੇ ਫੌਜੀ ਕਮਾਂਡਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦਾਅਵਿਆਂ ਤੋਂ ਬਾਅਦ ਈਰਾਨ ਨੇ ਵੀ ਸਖ਼ਤ ਰੁੱਖ ਜਿਹੜਾ ਅਖਤਿਆਰ ਕਰ ਲਿਆ। ਈਰਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਅਮਰੀਕਾ ਆਪਣੇ ਹਮਲਾਵਰ ਰੁੱਖ ਅਤੇ ਆਰਥਿਕ ਪਾਬੰਦੀਆਂ ਖਤਮ ਨਹੀਂ ਕਰਦਾ, ਉਦੋਂ ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ ਕੋਈ ਗੱਲਬਾਤ ਨਹੀਂ ਹੋ ਸਕਦੀ। ਈਰਾਨ ਦੇ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕੀ ਦਬਾਅ ਅੱਗੇ ਨਹੀਂ ਝੁਕਣਗੇ। ਉਨ੍ਹਾਂ ਨੇ ਦੇਸ਼ ਦੀ ਫੌਜੀ ਸਮਰੱਥਾ, ਏਅਰ ਡਿਫੈਂਸ ਸਿਸਟਮ ਤੇ ਮਿਜ਼ਾਈਲ ਪ੍ਰੋਗਰਾਮ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਉੱਤੇ ਜ਼ੋਰ ਦਿੱਤਾ ਤਾਂ ਜੋ ਕਿਸੇ ਵੀ ਸੰਭਾਵੀ ਬਾਹਰੀ ਹਮਲੇ ਦਾ ਮੂੰਹ ਤੋੜ ਕੇ ਜਵਾਬ ਦਿੱਤਾ ਜਾ ਸਕੇ। ਈਰਾਨ ਦਾ ਇਹ ਵੀ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਪਾਕਿਸਤਾਨ ਵਰਗੇ ਦੇਸ਼ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਈਰਾਨ ਦੇ ਇਸ ਐਲਾਨ ਦੇ ਨਾਲ ਮਿਡਲ ਈਸਟ ਦੇ ਵਿੱਚ ਜੰਗ ਦਾ ਖਤਰਾ ਹੋਰ ਵੀ ਜ਼ਿਆਦਾ ਵੱਧ ਗਿਆ। ਯੂਕੇ ਦੇ ਵਿੱਚ ਜਾਤੀਵਾਦ ਨਸਲਵਾਦ ਭਾਰੂ ਹੋ ਰਿਹਾ। ਨੋਵਾਕ ਇੱਕ ਰਿਪੋਰਟ ਹੈ, ਨੋਵਾਕ ਦੇ ਕਾਤਲ ਦਾ ਪਹਿਲਾ ਰਿਕਾਰਡ ਹੋਇਆ ਇਕਬਾਲੀਆ ਬਿਆਨ ਸਾਹਮਣੇ ਆ ਗਿਆ। ਹੈਨਰੀ ਨੋਵਾਕ ਦੇ ਜਿਹੜੇ ਹੈਨਰੀ ਨੋਵਾਕ ਦੇ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਸੀ, ਕਿਰਪਾਨ ਦਾ ਰੋਲਾ ਰੱਪਾ ਪਿਆ ਤੇ ਉਸ ਤੋਂ ਬਾਅਦ ਕੱਲ 23-24 ਸਾਲ ਦੀ ਇੱਕ ਕੁੜੀ ਦਾ ਜਿਹੜਾ ਕਤਲ ਹੋਇਆ, ਉਹ ਜਿਹੜਾ ਇਹ ਸਾਰਾ ਕੁਝ ਵੱਧ ਰਿਹਾ ਹੈ ਜੀ ਨਸਲਵਾਦ। ਹੈਨਰੀ ਨੋਵਾਕ ਦੇ ਕਤਲ ਤੋਂ ਸਿਰਫ 36 ਘੰਟਿਆਂ ਦੇ ਅੰਦਰ ਵਿਕਰਮ ਦਿਗਵਾ ਪੁਲਿਸ ਵੈਨ ਦੇ ਪਿਛਲੇ ਹਿੱਸੇ ਦੇ ਵਿੱਚ ਆਪਣੇ ਭਰਾ ਗੁਰਪ੍ਰੀਤ ਦਿਗਵਾ ਦੇ ਕੋਲ ਇਹ ਮੰਨਦੇ ਹੋਏ ਰਿਕਾਰਡ ਹੋਏ ਨੇ ਕਿ ਉਸਨੇ ਨੌਜਵਾਨ ਉੱਤੇ ਕਈ ਵਾਰ ਕੀਤੇ ਸਨ। ਦੋਵੇਂ ਜਿਹੜੇ ਭਰਾ ਨੇ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ 5 ਦਸੰਬਰ 2025 ਨੂੰ ਪੁਲਿਸ ਸਟੇਸ਼ਨ ਤੋਂ ਅਦਾਲਤ ਦੇ ਵੱਲ ਹਿਰਾਸਤ ਵਧਾਉਣ ਦੀ ਸੁਣਵਾਈ ਦੇ ਲਈ ਲੈ ਕੇ ਜਾ ਰਹੀ ਸੀ। ਦਿਗਵਾ ਨੇ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਪੁਲਿਸ ਦੇ ਨਾਲ ਸਾਊਥ ਹੈਪਟਨ ਦੇ ਵਿੱਚ ਕਤਲ ਵਾਲੀ ਥਾਂ ਦੇ ਉੱਤੇ ਝੂਠ ਬੋਲਿਆ ਸੀ। ਉਹ ਇਹ ਦਾਅਵਾ ਕਰਦਾ ਰਿਹਾ ਕਿ ਉਸਨੇ ਨਸਲੀ ਹਮਲਾ ਹੋਇਆ ਸੀਗਾ ਉਹਦੇ ਉੱਤੇ ਨਸਲੀ ਹਮਲਾ ਹੋਇਆ ਸੀ ਤੇ ਉਸਨੇ ਸਿਰਫ ਸਵੈ ਰੱਖਿਆ ਦੇ ਵਿੱਚ ਹਥਿਆਰ ਨੂੰ ਧੱਕਾ ਦਿੱਤਾ ਤੇ ਮੁੱਕੇ ਮਾਰੇ ਸਨ। ਤੇ ਹੁਣ BBC ਦੇ ਵੱਲੋਂ ਪ੍ਰਾਪਤ ਕੀਤੀ ਗਈ ਦੋਵੇਂ ਭਰਾਵਾਂ ਦੀ ਗੱਲਬਾਤ ਦੀ ਜਿਹੜੀ ਹੈ ਟਰਾਂਸਕ੍ਰਿਪਟ ਜਿਹੜੀ ਹੈ ਦਿਗਵਾ ਦੇ ਇਕਬਾਲੀਆ ਬਿਆਨ ਦੇ ਵੇਰਵੇ ਸਾਹਮਣੇ ਲਿਆਉਂਦੀ ਹੈ ਤੇ ਦਿਖਾਉਂਦੀ ਹੈ ਕਿ ਚਾਰਾਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਚਾਏ। ਇਹ ਪ੍ਰਤੀਲਿਪੀ ਜਿਹੜੀ ਯਾਨੀ ਕਿ ਟਰਾਂਸਕ੍ਰਿਪਟ ਜਿਹੜੀ ਹੈ ਦੋਵੇਂ ਭਰਾਵਾਂ ਦੀ ਗੱਲਬਾਤ ਦਾ ਪੰਜਾਬੀ ਤੋਂ ਅੰਗਰੇਜ਼ੀ ਦੇ ਵਿੱਚ ਕੀਤਾ ਗਿਆ ਅਨੁਵਾਦ ਹੈ ਤੇ ਦਿਗਵਾ ਦੇ ਕਤਲ ਦੇ ਮੁਕੱਦਮੇ ਦੇ ਦੌਰਾਨ ਇਸਦਾ ਜਿਹੜਾ ਹਵਾਲਾ ਦਿੱਤਾ ਗਿਆ ਸੀ। ਇਸ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਅੰਸ਼ ਉਸ ਦਸਤਾਵੇਜ਼ ਦੇ ਵਿੱਚੋਂ ਲਏ ਗਏ ਨੇ ਜਿਸ ਦੇ ਵਿੱਚ BBC ਨੇ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਜਿਹੜੀ ਹੈ CPS ਤੋਂ ਮੰਗ ਕੀਤੀ ਸੀ। ਜਦੋਂ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਵਿਕਰਮ ਦਿਗਵਾ ਨੂੰ ਪੁੱਛਿਆ ਕਹਿੰਦਾ ਕਿ ਤੂੰ ਕੀ ਕੀਤਾ, ਉਹ ਕਹਿੰਦਾ ਕਿ ਤੂੰ ਸੱਚਮੁੱਚ ਕੁਝ ਕੀਤਾ ਵੀ ਸੀ

0: ਤਾਂ ਪ੍ਰਤੀਲਿਪੀ ਜਿਹੜੀ ਸਕ੍ਰਿਪਟ ਹੈ ਰਿਕਾਰਡਡ ਉਹਦੇ ਮੁਤਾਬਕ ਉਸਨੇ ਆਪਣੇ ਮੋਢੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇੱਕ ਇੱਥੇ ਚਿਹਰੇ ਵੱਲ ਅਤੇ ਇੱਕ ਛਾਤੀ ਵਿੱਚ। 27 ਸਾਲ ਗੁਰਪ੍ਰੀਤ ਦਿਗਵਾ ਨੇ ਉਸਨੂੰ ਕਿਹਾ ਤੇ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਕਹਿੰਦਾ। 23 ਸਾਲਾਂ ਵਿਕਰਮ ਦਿਗਵਾ ਨੇ ਜਵਾਬ ਦਿੱਤਾ ਕਿ ਇਹ ਉਸਦੀ ਹੀ ਗਲਤੀ ਸੀ। ਵੱਖ ਵੱਖ ਮੌਕਿਆਂ ਦੇ ਉੱਤੇ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਨੂੰ ਕਿਹਾ ਕਿ ਉਸਨੂੰ ਹੈਨਰੀ ਨੋਵਾਕ ਨੂੰ ਸਿਰਫ਼ ਧੱਕਾ ਦੇਣਾ ਚਾਹੀਦਾ ਸੀ ਜਾਂ ਉਸਨੂੰ ਮਾਰਨਾ ਜਾਂ ਕੁੱਟਣਾ ਚਾਹੀਦਾ ਸੀ। ਉਸਨੇ ਪੁੱਛਿਆ ਕਿ ਤੂੰ ਕਿਰਪਾਨ ਕਿਉਂ ਵਰਤੀ। ਦਿਗਵਾ ਨੇ ਜਵਾਬ ਦਿੱਤਾ, ਮੈਂ ਮੂਰਖ ਹਾਂ। ਕਤਲ ਦੇ ਵਿੱਚ ਵਰਤੇ ਗਏ 8 ਇੰਚ 21 ਸੈਂਟੀਮੀਟਰ ਦੇ ਜਿਹੜੇ ਨੇ ਜਾਣੀ ਕਿ ਹਥਿਆਰ ਨੂੰ ਕਿਰਪਾਨ ਕਹਿਣ ਤੇ ਕਈ ਸਿੱਖਾਂ ਦੇ ਵੱਲੋਂ ਇਤਰਾਜ਼ ਵੀ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਿਰਪਾਨ ਇੱਕ ਛੋਟੀ ਵੱਖਰੀ ਅਤੇ ਬਨਾਵਟ ਵਾਲੀ ਧਾਰਮਿਕ ਰਸਮੀ ਤਲਵਾਰ ਹੁੰਦੀ ਹੈ ਜਿਸ ਨੂੰ ਸਿੱਖ ਆਪਣੇ ਧਰਮ ਦੇ ਪ੍ਰਤੀਕ ਦੇ ਵਜੋਂ ਧਾਰਨ ਕਰਦੇ ਨੇ। ਇਹ ਇਨਸਾਫ਼ ਦੀ ਰੱਖਿਆ ਕਰਨ ਅਤੇ ਹੋਰਨਾਂ ਦੀ ਸੁਰੱਖਿਆ ਕਰਨ ਦੇ ਫਰਜ਼ ਦਾ ਪ੍ਰਤੀਕ ਹੈ। ਭਾਵੇਂ ਸਿੱਖ ਰਹਿਤ ਮਰਿਆਦਾ ਦੇ ਉੱਤੇ ਅਮਲ ਕਰਨ ਵਾਲੇ ਸਿੱਖਾਂ ਨੂੰ ਧਾਰਮਿਕ ਕਾਰਨਾਂ ਦੇ ਕਰਕੇ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਇਜਾਜ਼ਤ ਹੈ, ਪਰ ਹਿੰਸਾ ਦੇ ਵਿੱਚ ਵਰਤੀ ਗਈ ਕਿਸੇ ਵੀ ਧਾਰ ਵਾਲੀ ਵਸਤੂ ਨੂੰ ਹਮਲਾਵਰ ਹਥਿਆਰ ਮੰਨਿਆ ਜਾਂਦਾ ਹੈ। ਦਿਗਵਾ ਨੇ ਆਪਣੀ ਗਰਦਨ ਦੇ ਕੋਲ ਇੱਕ ਛੋਟੀ ਕਿਰਪਾਨ ਪਾਈ ਹੋਈ ਸੀ, ਪਰ ਹੈਨਰੀ ਨੋਵਾਕ ਉੱਤੇ ਵਾਰ ਕਰਨ ਵਾਲੀ ਜਿਹੜੀ ਉਸਨੇ ਦੂਜਾ ਕਾਫੀ ਵੱਡਾ ਖੰਜਰ ਵਰਤਿਆ। ਉਹ ਇਸਨੂੰ ਆਪਣੇ ਕੱਪੜਿਆਂ ਦੇ ਉੱਤੋਂ ਜਿਹੜਾ ਗਾਤਰੇ ਦੇ ਨਾਲ ਲੱਗੀ ਮਿਆਨ ਦੇ ਵਿੱਚ ਰੱਖਦਾ ਸੀ, ਜੋ ਨਿਹੰਗ ਯੋਧਾ ਪਰੰਪਰਾ ਦੇ ਨਾਲ ਜੁੜੇ ਰਿਵਾਜ ਦੇ ਅਨੁਸਾਰ ਸੀ ਜਿਹਦੇ ਨਾਲ ਉਹ ਸੰਬੰਧਿਤ ਹੈ। ਸਿੱਖ ਆਗੂਆਂ ਨੇ ਦਿਗਵਾ ਦੀਆਂ ਜਿਹੜੀਆਂ ਕਾਰਵਾਈਆਂ ਨੂੰ ਸਖ਼ਤ ਨਿੰਦਾ ਕੀਤੀ ਹੈ ਉਹਦੀਆਂ ਤੇ ਕਿਹਾ ਹੈ ਕਿ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਦੇ ਬਾਰੇ ਉਸਦੀ ਗਲਤ ਪੇਸ਼ਕਾਰੀ ਕਾਰਨ ਸਿੱਖ ਭਾਈਚਾਰੇ ਦੇ ਵਿਰੁੱਧ ਪ੍ਰਤੀਕਿਰਿਆ ਜਿਹੜੀ ਵਧੀ ਹੈ। ਦੂਸਰੇ ਪਾਸੇ ਯੂਕਰੇਨ ਦੇ ਵਿੱਚ ਵੀ ਉਲਟਫੇਰ ਹੋ ਗਿਆ। ਯੂਕਰੇਨ ਦੇ ਵਿੱਚ ਵੱਡਾ ਸਰਕਾਰੀ ਫੇਰਬਦਲ ਹੋਇਆ। ਸਿਰ ਹੀ ਕੁਰਤ ਸਕੀ ਨੂੰ ਜਿਹੜਾ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਮਿਲ ਗਈ ਹੈ। ਯੂਕਰੇਨ ਦੀ ਸੰਸਦ ਨੇ ਵੀਰਵਾਰ ਨੂੰ ਸਰਕਾਰੀ ਊਰਜਾ ਕੰਪਨੀ ਨਫਟੋਗਾਜ਼ ਦੇ ਮੁਖੀ ਸਿਰਹੀ ਕ੍ਰੇਤਸਕੀ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਦੁਆਰਾ ਸ਼ੁਰੂ ਕੀਤੇ ਗਏ ਇੱਕ ਵੱਡੇ ਸਰਕਾਰੀ ਫੇਰਬਦਲ ਦੇ ਹਿੱਸੇ ਦੇ ਵਜੋਂ ਲਿਆ ਗਿਆ। ਜ਼ੇਲੈਂਸਕੀ ਨੇ ਕ੍ਰੇਤਸਕੀ ਨੂੰ ਜਿਹੜਾ ਨਾਮਜ਼ਦ ਕਰਦਿਆਂ ਊਰਜਾ ਖੇਤਰ ਦੇ ਵਿੱਚ ਉਨ੍ਹਾਂ ਦੇ ਰਿਕਾਰਡ ਕੰਮ ਦਾ ਜ਼ਿਕਰ ਕੀਤਾ ਤੇ ਦਲੀਲ ਦਿੱਤੀ ਹੈ ਕਿ ਉਹ ਜਿਹੜੇ ਨੇ ਯੂਕਰੇਨ ਨੂੰ ਯੁੱਧ ਦੇ ਦੌਰਾਨ ਇੱਕ ਹੋਰ ਸਰਦੀਆਂ ਦੇ ਲਈ ਤਿਆਰ ਕਰਨ ਦੇ ਵਿੱਚ ਸਭ ਤੋਂ ਵਧੀਆ ਵਿਅਕਤੀ ਨੇ ਤੇ ਉਨ੍ਹਾਂ ਦੇ ਹੱਕ ਦੇ ਵਿੱਚ 299 ਵੋਟਾਂ ਪਈਆਂ ਨੇ। ਇਹ ਨਿਯੁਕਤੀ ਉਦੋਂ ਹੋਈ ਹੈ ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਸੰਸਦ ਦੇ ਬਾਹਰ ਇਕੱਠੇ ਹੋਏ ਤਾਂ ਜੋ ਜ਼ੇਲੈਂਸਕੀ ਦੇ ਦੁਆਰਾ ਰੱਖਿਆ ਮੰਤਰੀ ਮਖਾਈਲੋ ਫੈਡਰੋਵ ਨੂੰ ਜਿਹੜਾ ਅਹੁਦੇ ਤੋਂ ਬਰਖਾਸਤ ਕਰਨ ਦਾ ਵਿਰੋਧ ਕੀਤਾ ਜਾ ਸਕੇ ਤੇ ਫੈਡਰੋਵ ਨੂੰ ਸਿਰਫ਼ 6 ਮਹੀਨੇ ਦੇ ਕਾਰਜਕਾਲ ਦੇ ਬਾਅਦ ਹਟਾਇਆ ਗਿਆ ਸੀ ਤੇ ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦਮ ਯੁੱਧ ਦੇ ਦੌਰਾਨ ਫੌਜੀ ਸੁਧਾਰਾਂ ਨੂੰ ਜਿਹੜਾ ਵਿਗਾੜ ਸਕਦਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਦੋਸਤੋ, ਹਟੀ ਹੈ ਵੀਜ਼ਾ ਪਾਬੰਦੀ। ਅਮਰੀਕਾ ਅਦਾਲਤ ਨੇ ਟਰੰਪ ਦਾ ਫੈਸਲਾ ਜਿਹੜਾ ਪਲਟ ਦਿੱਤਾ ਹੈ। ਟਰੰਪ ਸਰਕਾਰ ਨੂੰ ਝਟਕਾ ਲੱਗਿਆ। ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀ ਉਸ ਇਮੀਗ੍ਰੇਸ਼ਨ ਨੀਤੀ ਦੇ ਲਾਗੂ ਹੋਣ ਦੇ ਉੱਤੇ ਰੋਕ ਲਾਤੀ ਹੈ ਜਿਸ ਦੇ ਤਹਿਤ ਗਲਤ ਜਾਣਕਾਰੀ ਤੇ ਆਨਲਾਈਨ ਨਫ਼ਰਤ ਭਰੇ ਭਾਸ਼ਣਾਂ ਦੇ ਉੱਤੇ ਕੰਮ ਕਰਨ ਵਾਲੇ ਵਿਦੇਸ਼ੀ ਖੋਜੀਆਂ ਤੇ ਪੇਸ਼ੇਵਾਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਸੀ ਜਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਸੀ। ਚੀਫ਼ US ਡਿਸਟ੍ਰਿਕਟ ਜੱਜ ਜੇਮਸ ਬੋਸਬਰਗ ਨੇ ਜਿਹੜਾ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਨੀਤੀ ਸੰਭਵ ਤੌਰ ਦੇ ਉੱਤੇ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦੇ ਤਹਿਤ ਪ੍ਰਾਪਤ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਸਟੇਟ ਡਿਪਾਰਟਮੈਂਟ ਨੇ 2025 ਦੇ ਵਿੱਚ ਇੱਕ ਨੀਤੀ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਉਨ੍ਹਾਂ ਨੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਨ੍ਹਾਂ ਦੇ ਉੱਤੇ ਅਮਰੀਕੀਆਂ ਦੀ ਆਵਾਜ਼ ਨੂੰ ਦਬਾਉਣ ਜਾਂ ਸੈਂਸਰ ਕਰਨ ਦਾ ਦੋਸ਼ ਸੀ। ਹਾਲਾਂਕਿ ਕੋਲੀਸ਼ਨ ਫਾਰ ਇੰਡੀਪੈਂਡੈਂਟ ਟੈਕਨੋਲੋਜੀ ਰਿਸਰਚ ਦੁਆਰਾ ਦਾਇਰ ਮੁਕੱਦਮੇ ਦੇ ਵਿੱਚ ਦਲੀਲ ਦਿੱਤੀ ਗਈ ਕਿ ਇਸ ਨੀਤੀ ਦੀ ਵਰਤੋਂ ਤੱਥਾਂ ਦੀ ਜਾਂਚ, ਕੰਟੈਂਟ ਮੋਡਰੇਸ਼ਨ ਅਤੇ ਆਨਲਾਈਨ ਸੁਰੱਖਿਆ ਦੇ ਉੱਤੇ ਕੰਮ ਕਰਨ ਵਾਲੇ ਖੋਜੀਆਂ ਦੇ ਵਿਰੁੱਧ ਇੱਕ ਵਿਆਪਕ ਮੁਹਿੰਮ ਵਜੋਂ ਕੀਤੀ ਜਾ ਰਹੀ ਸੀ। ਅਦਾਲਤ ਦੇ ਇਸ ਫੈਸਲੇ ਦਾ ਅਸਰ ਉਨ੍ਹਾਂ ਲੋਕਾਂ ਦੇ ਉੱਤੇ ਪੈ ਸਕਦਾ ਹੈ ਜੋ ਅਮਰੀਕਾ ਸਥਿਤ ਜਿਹੜਾ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ। ਇਸ ਦੇ ਵਿੱਚ ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ CCDH ਦੇ ਬ੍ਰਿਟਿਸ਼ CEO ਇਮਰਾਨ ਅਹਿਮਦ ਅਤੇ ਗਲੋਬਲ ਡਿਸ ਇਨਫਰਮੇਸ਼ਨ ਇੰਡੈਕਸ ਦੀ ਸਹਿ ਸੰਸਥਾਪਕ ਕਲੇਅਰ ਮੈਲਫੋਰਡ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਵੀਜ਼ਾ ਪਾਬੰਦੀਆਂ ਲਗਾਈਆਂ ਗਈਆਂ ਸਨ। ਜੱਜ ਬੋਸਬਰਗ ਨੇ ਸਹਿਮਤੀ ਜਤਾਈ ਕਿ ਇਹ ਨੀਤੀ ਗੈਰ ਨਾਗਰਿਕਾਂ ਨੂੰ ਸਿਰਫ ਉਨ੍ਹਾਂ ਦੇ ਖੋਜ ਕਾਰਜਾਂ ਦੇ ਕਾਰਨ ਖਤਰੇ ਦੇ ਵਿੱਚ ਪਾਉਂਦੀ ਹੈ ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੰਟੈਂਟ ਮੋਡਰੇਸ਼ਨ ਦਾ ਸਮਰਥਨ ਕਰਨ ਵਾਲੀ ਖੋਜ ਅਤੇ ਵਕਾਲਤ ਨੂੰ ਵੀਜ਼ਾ ਰੱਦ ਕਰਨ ਜਾਂ ਦੇਸ਼ ਨਿਕਾਲੇ ਦੇ ਆਧਾਰ ਦੇ ਵਜੋਂ ਵਰਤ ਰਿਹਾ ਸੀ ਜੋ ਕਿ ਗੈਰ ਸੰਵਿਧਾਨਕ ਹੈ। ਕੋਲੀਸ਼ਨ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਕੈਰੀ ਡੀ ਸੇਲ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਨੀਤੀ ਖੋਜੀਆਂ ਨੂੰ ਉਸ ਕੰਮ ਦੇ ਲਈ ਸਜ਼ਾ ਦਿੰਦੀ ਹੈ ਜਿਸਦੀ ਜਨਤਾ ਨੂੰ ਸਖ਼ਤ ਲੋੜ ਹੈ ਤੇ ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਅਦਾਲਤ ਨੇ ਇਸ ਨੀਤੀ ਦੇ ਨਾਲ ਹੋਣ ਵਾਲੇ ਗੰਭੀਰ ਸੰਵਿਧਾਨਕ ਨੁਕਸਾਨ ਨੂੰ ਪਛਾਣਿਆ ਤੇ ਕੇਸ ਚੱਲਣ ਤੱਕ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈ। ਆਖਰੀ ਖ਼ਬਰ ਦੋਸਤੋ ਫਰਾਂਸ ਦੀ ਹੈ। ਫਰਾਂਸ ਦੇ ਵਿੱਚ ਇਤਿਹਾਸਕ ਫੈਸਲਾ ਲਿਆ ਗਿਆ ਲਾਇਲਾਜ ਰੋਗੀਆਂ ਦੇ ਲਈ ਜਿਹੜਾ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਕੁਝ ਬਿਮਾਰੀਆਂ ਦਾ ਉਹ ਆਪਣੀ ਇੱਛਾ ਦੇ ਮੌਤ ਦੇ ਮੁਤਾਬਕ ਜਿਹੜਾ ਜੇ ਚਾਹੁੰਦੇ ਨੇ ਤੇ ਉਹਦੇ ਲਈ ਇੱਕ ਬਿੱਲ ਜਿਹੜਾ ਇੱਛਾ ਮੌਤ ਬਿੱਲ ਨੂੰ ਸੰਸਦ ਦੇ ਵੱਲੋਂ ਅੰਤਮ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸਿਰਫ ਪਹਿਲਾ ਅਧਿਕਾਰ ਸੀਗਾ ਆਪਣਾ ਵੈਸੇ ਤਾਂ ਸਵਿਟਜ਼ਰਲੈਂਡ ਦੇ ਵਿੱਚ ਹੈ ਕਿ ਜਿਹੜਾ ਆਪਣੀ ਮੌਤ ਕਾਰਨ ਦੱਸਣੇ ਪੈਂਦੇ ਹੈ ਤੇ ਉੱਥੇ ਮੌਤ ਜਿਹੜੀ ਹੈ ਦਿੱਤੀ ਜਾਂਦੀ ਹੈ। ਕੱਲਾ ਤਾਂ ਕੱਲਾ ਸਵਿਟਜ਼ਰਲੈਂਡ ਤੋਂ ਅਧਿਕਾਰ ਸੀ ਪਹਿਲਾਂ, ਪਰ ਹੁਣ ਹੋਰ ਵੀ ਮੁਲਕ ਇਹਨਾਂ ਚੀਜ਼ਾਂ ਨੂੰ ਅਪਣਾਉਣ ਲੱਗੇ ਹੈ। ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਲੰਬੇ ਸਮੇਂ ਤੋਂ ਚੱਲ ਰਹੀ ਬਹਿਸ ਤੋਂ ਬਾਅਦ ਲਾਇਲਾਜ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਡਾਕਟਰੀ ਸਹਾਇਤਾ ਦੇ ਨਾਲ ਜੀਵਨ ਖਤਮ ਕਰਨ ਦੀ ਆਗਿਆ ਦੇਣ ਵਾਲੇ ਅਸਿਸਟੈਂਟ ਡਾਇੰਗ ਬਿੱਲ ਨੂੰ ਅੰਤਮ ਮਨਜ਼ੂਰੀ ਦੇ ਦਿੱਤੀ ਹੈ। ਸੰਸਦ ਦੇ ਹੇਠਲੇ ਸਦਨ ਨੇ ਬਿੱਲ ਦੇ ਪੱਖ ਦੇ ਵਿੱਚ 291 ਤੇ ਵਿਰੋਧ ਦੇ ਵਿੱਚ 241 ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ ਹੈ। ਇਹ ਕਾਨੂੰਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਅਤੇ ਉਹਦੇ ਦੁਆਰਾ 3 ਸਾਲ ਪਹਿਲਾਂ ਐਲਾਨੇ ਸੁਧਾਰਾਂ ਦਾ ਮਹੱਤਵਪੂਰਨ ਹਿੱਸਾ ਨੇ। ਨੈਸ਼ਨਲ ਅਸੈਂਬਲੀ ਇਸ ਬਿੱਲ ਦਾ ਪਹਿਲਾਂ ਵੀ 3 ਵਾਰ ਸਮਰਥਨ ਕਰ ਚੁੱਕੀ ਸੀ, ਜਿਸ ਤੋਂ ਬਾਅਦ ਹੁਣ ਸੰਸਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਤੇ ਕਈ ਦੇਸ਼ਾਂ ਅਤੇ ਅਮਰੀਕਾ ਦੇ ਕੁਝ ਰਾਜਾਂ ਦੇ ਵਿੱਚ ਵੱਖ ਵੱਖ ਕਾਨੂੰਨੀ ਵਿਵਸਥਾਵਾਂ ਅਧੀਨ ਇੱਛਾ ਮੌਤ ਜਾਂ ਡਾਕਟਰੀ ਸਹਾਇਤਾ ਦੇ ਨਾਲ ਆਤਮ ਹੱਤਿਆ ਦੀ ਆਗਿਆ ਦਿੱਤੀ ਜਾਂਦੀ ਹੈ। ਫਰਾਂਸ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੀ ਬਜ਼ੁਰਗ ਆਬਾਦੀ ਅਤੇ ਲੰਬੇ ਸਮੇਂ ਤੋਂ ਬਿਮਾਰੀਆਂ ਦੇ ਨਾਲ ਜੂਝ ਰਹੇ ਮਰੀਜ਼ਾਂ ਦੀ ਜਿਹੜੀ ਗਿਣਤੀ ਕਾਰਨ ਜੀਵਨ ਦੇ ਆਖਰੀ ਪੜਾਅ ਦੀ ਦੇਖਭਾਲ ਦੇ ਉੱਤੇ ਬਹਿਸ ਲਗਾਤਾਰ ਤੇਜ਼ੀ ਫੜ ਰਹੀ ਹੈ ਤੇ ਮੌਜੂਦਾ ਕਾਨੂੰਨ ਡਾਕਟਰਾਂ ਨੂੰ ਗੰਭੀਰ ਰੂਪ ਦੇ ਨਾਲ ਬਿਮਾਰ ਮਰੀਜ਼ਾਂ ਨੂੰ ਮੌਤ ਤੋਂ ਪਹਿਲਾਂ ਬੇਹੋਸ਼ੀ ਦੀ ਸਥਿਤੀ ਦੇ ਵਿੱਚ ਰੱਖਣ ਦੀ ਆਗਿਆ ਦਿੰਦਾ ਹੈ, ਪਰ ਹੁਣ ਤੱਕ ਇੱਛਾ ਮੌਤ ਜਾਂ ਅਸਿਸਟੈਂਟ ਸੁਸਾਇਟੀ ਦੀ ਜਿਹੜੀ ਸੀ ਆਗਿਆ ਨਹੀਂ ਸੀ ਤੇ ਉਹ ਹੁਣ ਸ਼ਾਇਦ ਮਿਲ ਸਕਦੀ ਹੈ। ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ ਤੇ ਜਿਸਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਆਪਾਂ ਬਾਤ ਪਾਈ ਹੈ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕੁਝ ਪਲ ਅਜੇ ਆਪਣੇ ਕੋਲ ਬਚੇ ਨੇ ਤੇ ਇਸ ਦੇ ਨਾਲ ਹੀ ਕਹਾਣੀ ਦਾ ਮੈਂ ਜ਼ਿਕਰ ਕੀਤਾ ਸੀ, ਕਹਾਣੀ ਸੁਣਾ ਦੇ ਕੇ ਰਹਿਣ ਦੀ ਹੈ, ਬਾਕੀ ਤੁਹਾਡੀ ਮਰਜ਼ੀ ਹੈ ਜੀ। ਜੇ ਦੋਸਤ ਸੁਣਨਾ ਚਾਹੁੰਦੇ ਆ ਤਾਂ ਹਾਂ ਪੱਕੀ ਹੁੰਗਾਰਾ ਭਰ ਦਿਓ ਤੇ ਨਹੀਂ ਤਾਂ ਫਿਰ ਨਾ ਤਾਂ ਆਪਣੇ ਵੱਲੋਂ ਹੈਗੀ ਆ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ ਨੇ, ਸਿਕੰਦਰ ਸਿੰਘ ਔਜਲਾ ਜੀ ਨੇ, ਸੁਰਿੰਦਰ ਕੌਰ ਮਾਲ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਜਗਦੇਵ ਸੰਧੂ ਬਾਈ ਜੀ ਦਾ ਬਹੁਤ ਬਹੁਤ ਸ਼ੁਕਰੀਆ ਹੈ। ਤੇ ਦੋਸਤੋ ਗੱਲਬਾਤ ਫਿਰ ਆਪਾਂ ਚਲਾਉਂਦੇ ਹਾਂ ਅੱਗੇ ਤੇ ਕੁਝ ਤੁਹਾਡੇ ਸੁਨੇਹੇ ਨੇ ਉਹਨਾਂ ਨੂੰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ। ਜਦ ਤੁਸੀਂ ਹਾਂ ਪੱਕੀ ਹੁੰਗਾਰਾ ਭਰੋਗੇ ਤੇ ਫਿਰ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ, ਬੜੀ ਦਿਲਚਸਪ ਕਹਾਣੀ ਹੈ ਯਾਰ, ਇਸਮਤ ਚੁਗਤਾਈ ਉਹਨਾਂ ਦੀ ਕਲਮ ਦੇ ਵਿੱਚ ਕਹਾਣੀ ਹੈ ਤੇ ਮੈਂ ਕੋਸ਼ਿਸ਼ ਕਰਦਾ ਤੇ ਸਭ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਵੱਲ ਨੂੰ ਜ਼ਰੂਰ ਧਿਆਨ ਮਾਰ ਲਿਆ ਜਾਵੇ ਤੇ ਫਿਰ ਅੱਗੇ ਵੱਧਦੇ ਹਾਂ। ਮੁਕੱਦਰ ਬਾਈ ਜੀ ਕਹਿੰਦੇ ਔਜਲਾ ਬਾਈ ਜੀ ਤੁਹਾਨੂੰ ਵੇਖ ਕੇ ਅਸੀਂ ਸ਼ੰਮੀ ਬਾਈ ਵਰਗੇ ਪਿਆਰੇ ਸੱਜਣਾਂ ਨੂੰ ਵੇਖ ਕੇ ਸਾਨੂੰ ਤਾਂ ਕਹਿੰਦੇ ਮੁਹੱਬਤ ਹੀ ਯਾਦ ਰਹਿੰਦੀ ਹੈ, ਵਾਰ ਨਹੀਂ ਯਾਦ ਰਹਿੰਦਾ ਜੀ ਤੇ ਯਾਰਾਂ ਬੇਲੀਆਂ ਦਾ ਬਿਨਾਂ ਨਹੀਂ ਸਰ ਸਕਦਾ, ਵੀਰਵਾਰ ਦਿਨ ਨਾ ਪਰਹੇਜ਼ ਕਰਦਾ ਜੀ ਕਹਿੰਦੇ। ਤੇ ਇਸੇ ਤਰ੍ਹਾਂ ਪਹਿਲਾਂ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆਪਾਂ ਤੇ ਅੱਗੇ ਗੱਲਬਾਤ ਵਧਾਉਂਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਅਨੁਜ ਜੀ।
1: ਨਹੀਂ ਤਾਂ ਮੁੜ ਮੁੜ ਇਧਰ ਦੇਖਣਾ ਪੈਂਦਾ ਸਾਹਮਣੇ ਦੇਖਦੇ ਆ,
2: ਬਿਲਕੁਲ
1: ਤੋਹੇ ਤੇ ਬੈਠੇ ਤਾਂ ਆਰਾਮ ਦੇ ਨਾਲ ਦੇਖਦੇ ਆ।
2: ਅੰਕਲ ਜੀ ਠੀਕ ਨੇ?
1: ਹਾਂਜੀ ਹਾਂਜੀ ਬਹੁਤ ਵਧੀਆ, ਸਾਰੇ ਬਹੁਤ ਵਧੀਆ ਚੱਲ ਰਿਹਾ ਸੀ ਪ੍ਰੋਗਰਾਮ, ਸਾਰਿਆਂ ਦੀ ਸਾਂਝ ਬਹੁਤ ਵਧੀਆ ਸੀ ਜਿਹੜੀ ਮੌਤ ਵਾਲੀ ਅਖੀਰਲੀ ਗੱਲ ਕੀਤੀ ਆ ਤੁਸੀਂ ਇਹ ਵੈਸੇ ਚੰਗੀ ਗੱਲ ਆ ਓਦਾਂ ਮੈਂ ਤੁਹਾਨੂੰ ਮੈਂ ਦੱਸਦੀ ਆ ਮੈਂ ਜਾਣੀ ਕਿ ਕਈ ਸਾਲਾਂ ਦਾ ਹੀ ਆਪਣੇ ਬੱਚਿਆਂ ਨੂੰ ਦੋਨੋਂ ਕਹਿੰਦੀ ਹੁੰਦੀ ਆ ਕਿਹਾ ਦੱਸਿਆ ਬਾਈ ਚਾਂਸ ਸਮਝੋ ਮੇਰੀ ਹਾਲਤ ਖਰਾਬ ਜੇ ਹੁੰਦੀ ਆ ਕਈ ਵਾਰ ਓਦਾਂ ਉਹ 6-6 ਮਹੀਨੇ ਬੰਦਾ ਬੈਡ ਤੇ ਹੀ ਲੱਗਾ ਰਹਿੰਦਾ ਔਰ ਉਹਨੂੰ ਕੋਈ ਸੁਰਤ ਨਹੀਂ ਹੁੰਦੀ ਕੋਈ ਕੌਨਸ਼ੀਅਸ ਨਹੀਂ ਹੁੰਦਾ ਕੁਛ ਹੁੰਦਾ ਨੀ ਪਤਾ ਨੀ ਬਸ ਘਰ ਦੇ ਵੀ ਮਜਬੂਰੀ ਚ ਦੇਖਣ ਜਾਂਦੇ ਕਰਦੇ ਮੈਂ ਕਿਹਾ ਜੇ ਮੈਨੂੰ ਇੰਨੀ ਜ਼ਿਆਦਾ ਤਕਲੀਫ ਹੋਈ ਤੁਸੀਂ ਦੇਖਦੇ ਆ ਭਾਈ ਡਾਕਟਰ ਕਹਿ ਰਹੇ ਆ ਭਾਈ ਡਾਕਟਰਾਂ ਵੱਲੋਂ ਜਵਾਬ ਆ ਭਾਈ ਇਹ ਬੇਹੋਸ਼ ਹੈਗੀ ਏ ਸੁਰਤ ਵਿਚ ਨੀ ਹੈਗੀ ਕੌਮਾ ਚ ਆ ਜਾਂ ਕਿਤੇ ਵੀ ਮੈਂ ਕਿਹਾ ਤੁਹਾਨੂੰ ਉਹ ਇਜਾਜ਼ਤ ਦੇਣੀ ਪਊਗੀ ਤੁਸੀਂ ਕਹਿ ਦਿਓ ਭਾਈ ਹਾਂਜੀ ਬਸ ਠੀਕ ਆ ਘੁੰਮਦੇ ਫਿਰਦੇ ਸਾਰੇ ਪੈਸਾ ਕਮਾਇਆ ਹੁਣ ਬੈਠੇ ਖਾ ਰਹੇ ਆ ਹੈ ਤਾਂ ਮੇਰੇ ਖਿਆਲ ਤਾਂ ਮੈਂ ਤਾਂ ਏਦਾਂ ਕਹਿੰਦੀ ਫਿਰ ਤਾਂ ਹੋਣਾ ਚਾਹੀਦਾ ਵਧੀਆ
0: ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ ਚਲੋ ਮੇਰਾ ਤਾਂ ਨਿੱਜੀ ਤਜਰਬਾ ਹੈ ਕਿਉਂਕਿ ਹੋਸਪਿਟਲ ਦੇ ਡਿਪਾਰਟਮੈਂਟ ਦੇ ਵਿੱਚ ਕਈ ਵਾਰੀ ਡਿਊਟੀ ਲੱਗ ਜਾਂਦੀ ਹੈ ਉੱਥੇ ਸਮਰ ਦੇ ਵਿੱਚ ਜਦੋਂ ਅਸੀਂ ਸਕੂਲ ਵੱਲੋਂ ਫ੍ਰੀ ਹੋ ਜਾਈਦਾ ਤਾਂ ਉਹਦੇ ਵਿੱਚ ਫਿਰ ਦੇਖਣ ਨੂੰ ਮਿਲਦਾ ਜਿਹੜੇ ਓਲਡ ਹੋਸਟ ਨੇ ਜਾਂ ਓਲਡ ਹਾਊਸ ਨੇ ਮਤਲਬ ਕਿ ਬਜ਼ੁਰਗਾਂ ਦੇ ਜਿਹੜੇ ਮਤਲਬ ਕਿ ਤੁਰ ਫਿਰ ਵੀ ਨਹੀਂ ਸਕਦੇ ਚਲੋ ਉਹਨਾਂ ਨੂੰ ਏਦਾਂ ਦਾ ਖਾਣਾ ਕਈ ਵਾਰੀ ਤਾਂ ਸਾਨੂੰ ਬਣਾ ਕੇ ਵੀ ਜਿਹੜਾ ਦੇਈਦਾ ਨਾ ਜੀ ਕਈ ਵਾਰੀ ਇੰਨੀ ਕੁ ਮਤਲਬ ਕਿ ਪਰੇਸ਼ਾਨੀ ਆਪਣੇ ਆਪ ਦੇ ਵਿੱਚ ਮਹਿਸੂਸ ਕਰੀਦੀ ਹੈ ਕਈ ਵਾਰੀ ਤਾਂ ਮੈਂ ਵੀ ਆਪਣੇ ਮੂੰਹੋਂ ਵੀ ਕਹਿ ਚੁੱਕਿਆ ਇਹ ਚੀਜ਼ ਕਿ ਮੈਨੂੰ ਇਸ ਸਥਿਤੀ ਤੱਕ ਨਾ ਪਹੁੰਚਾਵੇ ਰੱਬ ਜਾਂ ਕੁਦਰਤ ਤੇ ਉਹ ਤੋਂ ਪਹਿਲਾਂ ਹੀ ਕੁਝ ਨਾ ਕੁਝ ਭਾਣਾ ਵਾਪਰ ਜਾਵੇ ਕਿਉਂਕਿ ਦੇਖੋ ਉਹਨਾਂ ਦੇ ਜਿਹੜੇ ਖਾਣੇ ਨੇ ਨਾ ਕਿਉਂਕਿ ਜਿਹੜਾ ਆਪਣਾ ਗਲਾ ਵੀ ਨੀ ਕੰਮ ਕਰਦਾ ਉਹਨਾਂ ਸਮਿਆਂ ਦੇ ਵਿੱਚ ਨਿਗਲ ਨਹੀਂ ਸਕਦੇ ਉਹਨਾਂ ਨੂੰ ਫਿਰ ਉਹ ਸੌਸ ਬਣਾ ਕੇ ਦੇਣੇ ਪੈਂਦੇ ਆ ਪੇਸਟ ਬਣਾ ਕੇ ਦੇਣੀ ਪੈਂਦੀ ਆ ਕਈਆਂ ਦੇ ਲਈ ਵੱਖਰਾ ਖਾਣਾ ਕੱਢਣਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਜੀ ਤੇ ਉਹ ਉੱਠਣਾ ਬਹਿਣਾ ਉਹਨਾਂ ਦਾ ਦੇਖ ਰੇਖ ਫਿਰ ਪਰਿਵਾਰ ਵੀ ਜਿਹੜਾ ਆ ਉਹ ਹਫ਼ਤੇ ਦੇ ਹਫ਼ਤੇ ਉਹਨਾਂ ਨੂੰ ਦੇਖਣ ਆਉਂਦਾ ਹੈ ਉਹ ਵੀ ਫਿਰ ਪਰੇਸ਼ਾਨ ਹੁੰਦੇ ਆ ਤੇ ਚਲੋ ਜਿਹੜਾ ਬੰਦਾ ਭੁਗਤ ਰਿਹਾ ਉਹ ਤਾਂ ਹੈ ਹੀ ਪਰੇਸ਼ਾਨ ਹੈ
1: ਨਹੀਂ ਕਈ ਵਾਰ ਭਵਿੰਦਰ ਜੀ ਇੰਨੀ ਕੁ ਹਾਲਤ ਖਰਾਬ ਹੁੰਦੀ ਆ ਉਸ ਪੇਸ਼ੈਂਟ ਨੂੰ ਪਤਾ ਹੀ ਨਹੀਂ ਮੈਂ ਹੈਗਾ ਆ
0: ਬਿਲਕੁਲ
1: ਬਿਲਕੁਲ ਕਈ 6-6 ਮਹੀਨੇ ਕੌਮਾ ਚ ਹੁੰਦੇ ਮੈਨੂੰ ਜਾ ਰਿਹਾ ਮੇਰੇ ਮਦਰ ਇਨ ਲਾ ਦੀ ਜਦੋਂ ਡੈਥ ਹੋਈ ਆ ਨਾ ਉਹਨਾਂ ਦੀ ਬ੍ਰੇਨ ਹੈਮਰੇਜ ਨਾਲ ਹੋਈ ਸੀ ਡੈਥ ਤੇ ਉੱਥੇ ਇੱਕ ਹੋਰ ਪੇਸ਼ੈਂਟ ਸੀ ਉਹ ਤਾਂ 3 ਮਹੀਨੇ ਹੋ ਗਏ ਇਸ ਲੇਡੀ ਨੂੰ ਤੇ ਉਹਨੂੰ ਕੋਈ ਪਤਾ ਨੀ ਕੌਮਾ ਵਿੱਚ ਆ ਤੇ ਉਹਦੇ ਪਰ ਘਰ ਦੇ ਇਜਾਜ਼ਤ ਨਹੀਂ ਦੇ ਰਹੇ ਤਾਂ ਕਰਕੇ ਉਹ ਹੋਸਪਿਟਲ ਵਿੱਚ ਇਸ ਤਰੀਕੇ ਨਾਲ ਤਾਂ ਅਗਲਾ 6 ਮਹੀਨੇ ਹੋਰ ਸਾਲ ਰਹੋ ਪਰ ਮੁਸ਼ਕਲ ਵਾਲੀ ਗੱਲ ਹੈ ਮੇਰੇ ਖਿਆਲ ਜੇ ਇੰਨੀ ਹਾਲਤ ਖਰਾਬ ਆ ਉਹਨੂੰ ਕੁਛ ਪਤਾ ਹੀ ਨਹੀਂ ਹੈ ਭੀ ਕੌਣ ਮੈਨੂੰ ਮਿਲਣ ਆਇਆ ਕੌਣ ਨਹੀਂ ਆਇਆ ਉਹਨੂੰ ਕੁਛ ਨੀ ਪਤਾ ਪੇ ਉਹ ਆਪਣੇ ਆਪ ਨਾ ਅੱਖਾਂ ਖੋਲਦੇ ਨਾ ਵਾਸਤਾ ਮੇਰੀ ਖਿਆਲ ਤਾਂ ਫਿਰ ਉਹ ਡੈਥ ਚਾਹੀਦੀ ਆ
0: ਬਿਲਕੁਲ ਜੀ ਪਹਿਲਾਂ ਇਹ ਵੈਸੇ ਪੈਂਦੀ ਸੀਗਾ ਕੱਲਾ ਸਵਿਟਜ਼ਰਲੈਂਡ ਦੇ ਵਿੱਚ ਚਲੋ ਉੱਥੇ ਤਾਂ ਮੂੰਹ ਮੰਗੀ ਵੀ ਮੌਤ ਦੇ ਦਿੱਤੀ ਜਾਂਦੀ ਸੀ ਪੈਸੇ ਜਿਹੜੇ ਪੈਸੇ ਵਾਲੇ ਲੋਕ ਜਿਹੜੇ ਨੇ ਜੋ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਦੇ ਆ ਪਰ ਉਹਨਾਂ ਦੇ ਵਿੱਚ ਵੀ ਕਾਫੀ ਕੰਡੀਸ਼ਨਾਂ ਸੀ ਪੇਪਰ ਵਰਕ ਬਹੁਤ ਕਰਨਾ ਪੈਂਦਾ ਸੀ ਅੱਜ ਵੀ ਕਰਨਾ ਪੈਂਦਾ ਤੇ ਉਹ ਸਹੂਲਤ ਸਿਰਫ ਤੇ ਸਿਰਫ ਪਹਿਲਾਂ ਆਪਣੇ ਸਵਿਟਜ਼ਰਲੈਂਡ ਕੋਲ ਸੀਗੀ ਤੇ ਹੁਣ ਹੌਲੀ ਹੌਲੀ ਇਹ ਮੁਲਕ ਜਿਹੜਾ ਵਿਚਾਰਨ ਲੱਗੇ ਨੇ ਜੀ ਹੋਰ ਵੀ ਤੇ ਹਾਂਜੀ ਇਹ ਚੰਗੀਆਂ ਚੀਜ਼ਾਂ ਨੇ ਚਲੋ ਜੇ ਸੰਭਵ ਹੋ ਸਕਦਾ ਤਾਂ ਜ਼ਰੂਰ ਕਰਨਾ ਚਾਹੀਦਾ
1: ਹਾਂਜੀ ਜਿੱਦਾਂ ਮੇਰੇ ਖਿਆਲ ਕਹਿ ਦਿੰਦੇ ਜੀ ਬਸ ਇਹ ਦੂਜੇ 72 ਆਵਰ ਦੇ ਵਿੱਚ ਵਿੱਚ ਇਹਦੀ ਡੈਥ ਹੋ ਜਾਣੀ ਆ ਤੁਸੀਂ ਮੰਗਾ ਲਓ ਹਨਾ ਉਹ ਤਾਂ ਜਿਹਨੂੰ ਵੀ ਮਿਲਣਾ ਚਾਹੁੰਦੇ ਉਹ ਮੇਰੇ ਖਿਆਲ ਡੈਥ ਤਾਂ ਉਸ ਵੇਲੇ ਹੋਈ ਹੋਈ ਹੁੰਦੀ ਆ ਸਿਰਫ ਉਹ ਆਰਟੀਫਿਸ਼ਲ ਜਿਹਾ ਸਾਹ ਜਿਹਾ ਦਿੰਦੇ ਰਹਿੰਦੇ ਆ ਮੈਂ ਤਾਂ ਇਹੀ ਸੋਚਦੀ ਹਨਾ ਉਹ ਇਸ ਕਰਕੇ ਆ ਫੇਰ ਉਹਨਾਂ ਨੂੰ ਲੱਗੂਗਾ ਸਾਰੇ ਆ ਜਾਓਗੇ ਉਹਨਾਂ ਦੇ ਸਾਹਮਣੇ ਉਹਨੇ ਕੀ ਕਰਨਾ ਹੁੰਦਾ ਅੱਧੇ ਅੱਧੇ ਘੰਟੇ ਬਾਅਦ ਏਦਾਂ ਦਵਾਈ ਦਿੰਦੇ ਕਰਦੇ ਆ ਤਾਂ ਫਿਰ ਮਤਲਬ ਕਿ ਉਹ ਹੌਲੀ ਹੌਲੀ ਉਹਦੀ ਡੈਥ ਕਰਦੇ ਆ ਮੈਨੂੰ ਤਾਂ ਏਦਾਂ ਲੱਗਦਾ ਫਿਰ ਡੈਥ ਤਾਂ ਹੋਈ ਹੋਈ ਹੁੰਦੀ ਆ ਬਸ ਸਿਰਫ ਉਹ ਜਾਂ ਪੈਸੇ ਬਣਾਉਣ ਦੀ ਗੱਲ ਕਰਦੇ ਜਾਂ ਉਹਨੇ 2 ਦਿਨ ਰੱਖਣਾ ਹੁੰਦਾ ਪ੍ਰੋਸੀਜਰ ਹੀ ਉਹਨਾਂ ਦਾ ਏਦਾਂ ਦਾ ਹੁੰਦਾ ਤੇ ਤਾਂ ਬਸ ਫਿਰ ਉਹ ਤੋਂ ਬਾਅਦ ਉਸ ਸਾਰੇ ਇਕੱਠੇ ਹੋ ਜਾਂਦੇ ਆ ਉਹ ਉਸ ਵੇਲੇ ਉਹਨਾਂ ਨੂੰ ਪੁੱਛਦੇ ਪੀ ਆਪਾਂ ਕਰ ਦਈਏ ਸਟਾਰਟ ਜਦੋਂ ਘਰ ਦੇ ਬੰਦਾ ਵੱਡਾ ਬੰਦਾ ਜਾਂ ਕੋਈ ਵੀ ਨਾ ਜਿਹੜਾ ਬੰਦਾ ਕਹਿ ਦਿੰਦਾ ਮੁੰਡਾ ਜਾਂ ਕਿੱਦਾਂ ਵੀ ਕੋਈ ਕੁੜੀ ਜਿੱਦੇ ਵੀ ਹੈਗੇ ਤੇ ਉਸ ਵੇਲੇ ਸ਼ੁਰੂ ਕਰ ਦਿੰਦੇ ਤਾਂ ਬਸ ਤੁਹਾਡੇ ਸਾਹਮਣੇ 1 ਘੰਟੇ ਦੇ ਵਿੱਚ ਕਹਾਣੀ ਖਤਮ ਹੋ ਜਾਂਦੀ
0: ਕਿਉਂਕਿ ਭੈਣ ਜੀ ਇੱਥੇ ਇਹਨਾਂ ਯੂਰਪੀ ਮੁਲਕਾਂ ਚ ਹੋਰ ਥੋੜਾ ਜਿਹਾ ਕਾਨੂੰਨ ਸਖ਼ਤ ਨੇ ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਨਾ ਜੀ ਉਹ ਆਪਣਾ ਡਾਕਟਰੀ ਜਿਹੜਾ ਇਲਾਜ ਹੈ ਉਹ ਥੋੜਾ ਜਿਹਾ ਵੱਖਰੇ ਤੌਰ ਦਾ ਇੰਸ਼ੋਰੈਂਸ ਤੁਹਾਨੂੰ ਆਪ ਲੈਣਾ ਪੈਂਦਾ ਸਾਰਾ ਕੁਝ ਇੱਥੇ ਗੌਰਮੈਂਟ ਦੇ ਅੰਡਰ ਹੈ ਸਾਰਾ ਕੁਝ ਤੇ ਉਹ ਫਿਰ ਜਿੱਦਾਂ ਸੂਹ ਵਗੈਰਾ ਬਹੁਤ ਜਲਦੀ ਕਰ ਦਿੰਦੇ ਨੇ ਨਾ ਅਮਰੀਕਾ ਕੈਨੇਡਾ ਦੇ ਵਿੱਚ ਫਿਰ ਉਹ ਡਾਕਟਰ ਜਿਹੜੇ ਨੇ ਜਾਂ ਨਰਸਾਂ ਨੇ ਉਹ ਵਿਚਾਰ ਕੇ ਹੀ ਚੱਲਦੀਆਂ ਨੇ ਇਹਨਾਂ ਚੀਜ਼ਾਂ ਤੋਂ ਸਾਰਾ ਕੁਝ ਜੀ ਹਾਂਜੀ
1: ਤਾਂ ਪਰ ਉਹ ਘਰਦਿਆਂ ਨੂੰ ਪੁੱਛਦੇ ਹੁੰਦੇ ਜਦੋਂ ਬਹੁਤ ਖਰਾਬ ਹਾਲਤ ਹੁੰਦੀ ਆ, ਉਹ ਦੱਸਦੇ ਆ ਭੇ ਦੀ ਹਾਲਤ ਏਦਾਂ ਆ, ਭਿੰਨ ਬਚਣਾ ਨੀ ਹੈਗਾ, ਕਹਾਣੀ ਖਤਮ ਹੀ ਆ
0: ਹਨਾ।
1: ਪਰ ਕਈ ਫਿਰ ਵੀ ਇਹ ਸੋਚਦੇ ਪਏ ਕੀ ਪਤਾ ਠੀਕ।
0: ਮੇਰਾ ਕਜ਼ਨ ਸੀਗਾ 35-36 ਸਾਲਾਂ ਦਾ, ਜਦੋਂ ਕੈਨੇਡਾ ਦੇ ਵਿਚ ਬ੍ਰੇਨ ਟਿਊਮਰ ਓਹਨੂੰ ਹੋਇਆ, ਮਹੀਨੇ ਦੇ ਵਿਚ ਹੀ ਸਿਰਫ 2-3 ਦਿਨਾਂ ਚ ਹੀ ਪਤਾ ਲੱਗਿਆ, ਓਪਰੇਟ ਵੀ ਹੋ ਗਿਆ, ਕੀਮੋਥੈਰੇਪੀ ਦਾ ਹੈਲਮਟ ਵੀ ਤਿਆਰ ਹੋ ਗਿਆ, ਸਾਰੀਆਂ ਚੀਜ਼ਾਂ ਹੋ ਗਈਆਂ। ਉਹ ਦੁਬਾਰਾ ਉਹਨੂੰ ਅਟੈਕ ਆਇਆ ਜਾਂ ਉਹਦੀ ਬਲੱਡ ਸ਼ੂਗਰ ਜਿਹੜੀ ਸੀ ਬਹੁਤ ਹਾਈ ਹੋ ਗਈ ਸੀ ਤੇ ਚੱਕਰ ਖਾ ਕੇ ਡਿੱਗ ਪਿਆ, ਉਹਨੂੰ ਵਾਪਸ ਜਿਹੜਾ ਲੈ ਗਏ ਹੋਸਪਿਟਲ ਤੇ ਉਹ ਫਿਰ ਹਫ਼ਤਾ ਉੱਥੇ ਰਿਹਾ ਤੇ ਉਹ ਕੌਮੇ ਦੇ ਵਿੱਚ ਚਲੇ ਗਿਆ। ਤੇ ਉਹ ਤੋਂ ਬਾਅਦ ਉਹ ਮਤਲਬ ਕਿ ਮਹੀਨੇ ਦੇ ਵਿੱਚ ਹੀ ਪੂਰਾ ਸਰੀਰ ਉਹਦਾ ਪਾਣੀ ਹੋ ਗਿਆ ਤੇ ਡਾਕਟਰ ਕਹਿੰਦੇ ਬਸ ਤੁਹਾਨੂੰ ਇੱਦਾਂ ਹੀ ਪਿਆ ਹੀ ਵਧੀਆ ਲੱਗਦਾ, ਚੰਗਾ ਲੱਗਦਾ, ਸਰੀਰ ਫੁੱਲਣ ਲੱਗ ਗਿਆ, ਹੋਰ ਸਾਰੀਆਂ ਚੀਜ਼ਾਂ। ਕਹਿੰਦੇ ਅੰਦਰੋਂ ਇਹਦੇ ਔਰਗਨ ਸਾਰੇ ਹੀ ਫੇਲ ਹੋ ਚੁੱਕੇ ਆ ਜੀ। ਤੇ ਉਹ ਫਿਰ ਉਹਨਾਂ ਨੇ ਬਕਾਇਦਾ ਪਰਮਿਸ਼ਨ ਮੰਗੀ। ਛੋਟਾ ਜਿਹੜਾ ਕਜ਼ਨ ਸੀਗਾ ਉਹ ਕੰਮ ਦੇ ਉੱਤੇ ਸੀਗਾ, ਉਹ ਘਬਰਾਇਆ, ਉਹਦਾ ਵੀ ਐਕਸੀਡੈਂਟ ਹੋਇਆ, ਸਾਰੀਆਂ ਚੀਜ਼ਾਂ। ਉਹ ਕਹਿੰਦਾ ਨਹੀਂ ਇਹ ਕਰਨਾ ਹੀ ਨਹੀਂ ਕੰਮ ਜੀ। ਉਹ ਕਹਿੰਦੇ ਨਹੀਂ ਫਿਰ ਇਹ ਬਹੁਤ ਤਕਲੀਫ ਦੇ ਵਿੱਚ ਹੈ, ਤੁਹਾਨੂੰ ਨਹੀਂ ਦੇਖਦਾ ਪਰ ਸਾਨੂੰ ਜ਼ਰੂਰ ਦੇਖਦਾ ਹੈ ਜੀ।
1: ਅੱਛਾ
0: ਜੀ,
1: ਨਹੀਂ ਤੇ ਉਹਨਾਂ ਫਿਰ ਡਾਕਟਰਾਂ ਨੂੰ ਤਾਂ ਸਾਰਾ ਪਤਾ ਹੀ ਹੁੰਦਾ ਘਰ ਦੇ। ਕਈ ਵਾਰ ਇਸੇ ਹੀ ਆਸ ਨਾਲ ਸੋਚਦੇ ਆ ਕਿ ਆਪਣੇ ਹੱਥੀ ਅਸੀਂ ਕਿੱਦਾਂ ਇਹ ਕੰਮ ਕਰਨ ਲਈ ਕਹਿ ਦਈਏ ਤੇ ਹੋ ਸਕਦਾ ਇਹ ਠੀਕ ਹੋ ਜਾਵੇ ਜਾਂ ਕਿੱਦਾਂ ਹੋ ਜਾਵੇ ਹਨਾ।
0: ਜੀ ਬਿਲਕੁਲ ਹੈ।
1: ਤਾਂ ਪਰ ਕਈ ਵਾਰ ਕਈ ਕਈ ਸਾਲੇ ਨਿਕਲ ਜਾਂਦੇ। ਇੱਕ ਮੇਰੀ ਫਰੈਂਡ ਹੀ ਏਦਾਂ ਨਿਊਯਾਰਕ ਸੀ, ਟੀਚਰ ਫਰੈਂਡ ਸੀ, ਉਹਦੇ ਹਸਬੈਂਡ ਦੇ ਹੋ ਗਿਆ, ਉਹਨੇ ਮਤਲਬ ਕਿਹਾ ਵੀ ਇਹ ਬਚ ਨਹੀਂ ਸਕਦਾ। ਉਹਨਾਂ 8-10 ਸਾਲ ਉਹਦਾ ਸੱਚੀ ਕੱਟ ਲਿਆ, ਉਹਨੇ ਸਾਈਨ ਨੀ ਕੀਤੀ। ਉਹ ਕਹਿੰਦੀ ਮੈਂ ਨੀ ਕਰਨੇ ਸਾਈਨ, ਕਹਿੰਦੀ ਵੀ ਹੋ ਸਕਦਾ ਇਹ ਠੀਕ ਹੋ ਜਾਵੇ। ਉਹ ਠੀਕ ਤਾਂ ਨੀ ਹੋਇਆ ਪਰ ਮਤਲਬ ਉਹ ਜਿੰਦਾ ਸੀ, ਉਹ ਮਤਲਬ 10 ਸਾਲ ਜੀਆ। ਤੇ ਫਿਰ ਉਹਦੇ ਮੁੰਡਾ ਉਹ ਦੂਜੀ ਆਪ ਮੇਰੀ ਫਰੈਂਡ ਉਹ ਜਿੱਥੇ ਜਾਂਦੇ ਸੀ ਨਾਲ ਦੇਖੋ ਰੈਸਟੋਰੈਂਟ ਵੀ ਜਾਣਾ, ਉਹਨੇ ਵੀਲ ਚੇਅਰ ਤੇ ਉਹਨੂੰ ਲੈ ਕੇ ਜਾਣਾ ਕਰਦੇ ਰਹੇ, ਪਰ 10 ਸਾਲ ਜਿੰਦਾ ਵੀ ਰਿਹਾ।
0: ਪਿੱਛੇ ਜੇ 2-3 ਦਿਨ ਹੋਏ ਨੇ, ਇੱਕ ਔਰਤ ਸੀਗੀ ਜਿਹੜੀ ਛੋਟੇ ਹੁੰਦੇ ਤੋਂ ਉਹ ਕਾਫੀ ਤਕਲੀਫ ਦੇ ਵਿੱਚ ਜਾਂ ਇੱਕ ਮੈਟਲ ਮਸ਼ੀਨ ਦੇ ਵਿੱਚ ਹੀ ਰਹੀ ਹੈ, ਆਪਣੀ ਲੋਹੇ ਦੇ ਫੇਫੜਿਆਂ ਦੇ ਵਿੱਚ ਰਹਿ ਕੇ ਉਹਨੇ ਆਪਣੀ ਕਹਿ ਲਓ ਕਿ ਉਹ ਮਸ਼ੀਨ ਦੇ ਵਿੱਚ ਹੀ ਸੀਗੀ ਜੀ, ਫੇਫੜੇ ਕੰਮ ਨਹੀਂ ਕਰਦੇ ਸੀ। 73 ਸਾਲ ਦੀ ਜ਼ਿੰਦਗੀ ਦੀ ਜੰਗ ਲੜ ਕੇ ਗਈ ਆ ਜੀ, ਉਹਦੇ ਵਿੱਚ ਹੀ ਪਈ ਰਹੀ ਜੀ ਸਾਰੀ ਉਮਰ ਤਕਰੀਬਨ।
1: ਫਿਰ ਦੱਸੋ ਫਿਰ ਉਹ ਕੋਈ ਲਾਈਫ ਤਾਂ ਹੈ ਭੁਪਿੰਦਰ ਜੀ, ਪਰ ਬਾਕੀ ਇਹ ਫਿਰ ਬੱਚਿਆਂ ਤੇ ਡਿਪੈਂਡ ਕਰਦਾ ਉਹ ਕੀ ਚਾਹੁੰਦੇ। ਬਸ ਮੈਂ ਆਪਣਾ ਦੱਸਦੀ, ਮੈਂ ਆਪਣੇ ਬੇਟੀ ਨੂੰ ਕਿਹਾ, ਮੈਂ ਕਿਹਾ ਜੇ ਮੈਨੂੰ ਇੰਨੀ ਤਕਲੀਫ ਹੋਵੇ ਏਦਾਂ ਬੁਰੀ ਹਾਲਤ ਹੋਵੇ, ਮੈਂ ਬਹੁਤ ਵਧੀਆ ਜ਼ਿੰਦਗੀ ਜੀ ਲਈ ਹੈ, ਸਭ ਕੁਛ ਦੇਖ ਲਿਆ, ਸੁੱਖ ਦੁੱਖ ਹਰ ਚੀਜ਼, ਕਿਸ ਚੀਜ਼ ਦੀ ਕਮੀ ਨਹੀਂ ਰਹੀ, ਸਭ ਕੁਛ ਦੇਖਿਆ ਹਨਾ। ਤੇ ਫਿਰ ਮੈਨੂੰ ਤੜਫਾਇਓ ਨਾ, ਤਾਂ ਮਤਲਬ
0: ਤੁਸੀਂ ਤਰੱਕੀ ਜਾਂ ਸੰਤੁਸ਼ਟੀ ਦੀ ਗੱਲ ਆ ਜਾਂਦੀ ਹੈ ਨਾ ਆਪਣੇ ਆਪ ਦੇ ਵਿੱਚ। ਹਾਂਜੀ ਬਿਲਕੁਲ,
1: ਹਾਂਜੀ ਸਾਰਾ ਕੁਛ ਤਾਂ ਮਿਲਿਆ ਆ, ਹੁਣ ਤੁਸੀਂ ਦੇਖੋ ਸਾਰੇ ਮੌਜਾਂ ਚ, ਹੋਰ ਕੀ ਚਾਹੀਦਾ ਤੋਂ ਬਾਅਦ। ਹੁਣ ਤਾਂ ਸ਼ੁਕਰਾਨਾ ਆ ਬੈਠੇ ਬੈਠੇ,
0: ਤੁਹਾਡਾ ਆਸ਼ੀਰਵਾਦ ਚਾਹੀਦਾ ਹੋਰ ਲੰਮਾ। ਹਾਂਜੀ
1: ਉਦਾਂ ਤਾਂ ਸਿਹਤ ਠੀਕ ਆ ਭੁਪਿੰਦਰ ਜੀ, ਭੱਜੇ ਫਿਰਦੇ ਆ ਸਾਰੀ ਦਿਹਾੜੀ, ਕੰਮ ਕਰਦੇ ਆ, ਏਦਾਂ ਨੀ ਹੈ, ਵਾਕਿੰਗ ਕਰਦੀ ਆ, ਸਰੀਰ ਨੂੰ ਕਰਦੀ ਆ, ਸਾਰੀ ਦਿਹਾੜੀ ਕਰੀਦਾ, ਸਿਹਤ ਸੋਹਣੀ। ਹਾਂਜੀ ਹਾਂਜੀ, ਸੋਚੀ ਦਾ ਤਾਂ ਇਹੀ ਆ ਭੀ ਮਤਲਬ ਏਦਾਂ ਬੈਡ ਤੇ ਨਾ ਲੱਗੇ, ਪਰ ਮੇਰੇ ਖਿਆਲ ਹਰੇਕ ਬੰਦਾ ਇਹ ਚਾਹੁੰਦਾ, ਮੌਤ ਤੋਂ ਸਿਰਫ ਹਰੇਕ ਬੰਦੇ ਨੂੰ ਇਹੀ ਡਰ ਹੁੰਦਾ ਵੀ ਮੈਂ ਮੰਜੇ ਤੇ ਨਾ ਲੱਗਾ, ਏਦਾਂ ਦੀ ਖਰਾਬੀ ਨਾ ਹੋਵੇ। ਮੈਂ ਕਹਿੰਦੀ ਝਟਪਟ ਹੋਵੇ 2 ਮਿੰਟਾਂ ਵਿੱਚ ਮੌਤ, ਤਾਂ ਬੜੀ ਵਧੀਆ ਗੱਲ ਆ, ਬਹੁਤ ਸੋਹਣੀ ਆ, ਨਾ ਘਰ ਦੇ ਔਖੇ, ਨਾ ਜਿਹੜਾ ਹੈਗਾ ਉਹ ਔਖਾ ਹੋਊਗਾ ਹਨਾ।
0: ਬਿਲਕੁਲ,
1: ਤਾਂ ਚਲੋ ਹੋਰ ਜੇ ਕਿਸੇ ਨੇ ਆਉਣਾ ਤਾਂ।
0: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ ਵਿਚਾਰਾ ਜੀ,
1: ਓਕੇ ਸਤਿ ਸ਼੍ਰੀ
0: ਅਕਾਲ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਸਾਂ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਾਂ US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਤੇ ਲੋ ਜਾਂਦੇ ਜਾਂਦੇ ਦੋਸਤੋ ਕਹਾਣੀ ਦੀ ਸਾਂਝ ਪਾਉਂਦੇ ਆ ਅੱਜ ਫਿਰ ਤੁਹਾਡੇ ਨਾਲ। ਬੜੇ ਦਿਨਾਂ ਤੋਂ ਮਨ 'ਚ ਸੀਗਾ ਕੋਈ ਨਾ ਕੋਈ ਕਹਾਣੀ ਸੁਣਾਈਏ, ਤੇ ਲੋ ਫਿਰ ਜਾਂਦੇ ਜਾਂਦੇ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਂਦੇ ਆ। ਕਹਾਣੀ ਇਹ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਆ, ਪੜ੍ਹੀ ਮੈਂ ਵੀ ਨਹੀਂ, ਤੁਹਾਡੇ ਨਾਲ ਹੀ ਪੜ੍ਹਾਂਗਾ। ਕਹਾਣੀ ਹੈ ਦੋਸਤੋ ਯਾਰ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਇਹ ਲਿਖੀ ਗਈ ਹੈ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਜਿਹੜਾ ਕੀਤਾ ਆਪਣੇ ਹੈਗਾ ਆ ਮਹਿੰਦਰ ਬੇਦੀ ਜੈਤੋ ਤੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਜੀ ਤੇ ਦੁਆਬਾ ਰੇੜੂ ਦਾ ਮੰਚ ਜੀ, ਤੇ ਕਹਾਣੀ ਦੀ ਸਾਂਝ ਪਾਉਂਦੇ ਹਾਂ। ਕੀ ਕਹਿੰਦੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ।

0: ਜਦੋਂ ਅਕਬਰ ਨੇ ਫਰੀਦਾ ਨੂੰ ਰਿਆਜ਼ ਦੇ ਨਾਲ ਮਿਲਵਾਇਆ ਸੀ ਨਾ, ਤਾਂ ਉਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ, ਵਿਆਹ ਹੋਇਆ ਸੀ। ਰਿਆਜ਼ ਭੋਲੀ ਭਾਲੀ ਸੂਰਤ ਵਾਲਾ ਚੁੱਪੂ ਜਿਹਾ ਮੁੰਡਾ ਸੀ, ਤਾਂ ਅਸੀਂ ਦੋਵੇਂ ਇੱਕੋ ਗਲੀ ਦੇ ਵਿੱਚ ਗੋਲੀਆਂ ਤੇ ਕਬੱਡੀ ਖੇਡਦੇ ਵੱਡੇ ਹੋਏ ਸਾਂ। ਸਬੱਬ ਦੇ ਨਾਲ ਕਾਲਜ ਦੇ ਵਿੱਚ ਵੀ ਸਾਥ ਨਹੀਂ ਸੀ ਛੁੱਟਿਆ। ਫਿਰ ਇਹ ਵੀ ਬੰਬਈ ਆ ਗਿਆ ਤੇ ਕਿੰਨਾ ਅਜੀਬ ਇਤਫਾਕ ਹੈ। ਅਕਬਰ ਨੇ ਕਿਹਾ ਸੀ, ਬਸ ਜ਼ਰਾ ਬੋਰਿੰਗ ਜਿਹਾ ਬੰਦਾ ਏ, ਤੇ ਇਹ ਵਾਕ ਵੀ ਜ਼ਿਆਦਾ ਨਹੀਂ ਸੀ ਜੋੜ ਦਿੱਤਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਿੰਨੇ ਲਗਭਗ ਇਕੱਠੇ ਹੀ ਨਜ਼ਰ ਆਉਂਦੇ ਸਨ। ਸਿਨੇਮੇ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਾਂਦੀਆਂ ਹਰ ਵਾਰ, ਹੋਟਲ ਦੇ ਵਿੱਚ ਤਿੰਨ ਸੀਟਾਂ ਰਿਜ਼ਰਵ ਕਰਵਾਈਆਂ ਜਾਂਦੀਆਂ, ਰਿਆਜ਼ ਦਾ ਨਾਲ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਫਿਰ ਜਿਵੇਂ ਜਿਵੇਂ ਵਿਆਹ ਪੁਰਾਣੀ, ਸ਼ਾਦੀ ਪੁਰਾਣੀ ਹੁੰਦੀ ਗਈ ਤੇ ਅਕਬਰ ਦੇ ਰੁਝੇਵੇਂ ਵੱਧਦੇ ਗਏ, ਫਰੀਦਾ ਤੇ ਰਿਆਜ਼ ਦਾ ਸਾਥ ਵੱਧਦਾ ਗਿਆ, ਅਕਬਰ ਤਾਂ ਨਵੇਂ ਦੋਸਤਾਂ ਤੇ ਨਵੇਂ ਰੁਝੇਵਿਆਂ ਦੇ ਕਾਰਨ ਦੇਰ ਦੇ ਨਾਲ ਆਉਂਦੇ, ਰਿਆਜ਼ ਸਿੱਧਾ ਦਫ਼ਤਰੋਂ ਘਰ ਆ ਜਾਂਦਾ, ਚਾਹ ਪੀ ਕੇ ਅਖ਼ਬਾਰ ਜਾਂ ਕੋਈ ਮੈਗਜ਼ੀਨ ਦੇਖਦਾ, ਕਦੀ ਦੋਵੇਂ ਕੈਰਮ ਜਾਂ ਤਾਸ਼ ਖੇਡਣ ਲੱਗ ਪੈਂਦੇ। ਕਦੀ ਕਿਸੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤਾਂ ਅਕਬਰ ਨੇ ਦੇਰ ਦੇ ਨਾਲ ਆਉਣਾ ਹੁੰਦਾ ਸੀ ਤੇ ਉਹ ਰਿਆਜ਼ ਨੂੰ ਨਾਲ ਲੈ ਜਾਂਦੀ। ਅਕਬਰ ਤਾਂ ਕਦੀ ਕਦੀ ਔਰਤਾਂ ਦੀਆਂ ਬੇਅਰਥ ਗੱਲਾਂ ਤੋਂ ਉਕਤਾ ਕੇ ਜਿਹੜਾ ਸੀਗਾ ਟਲ ਵੀ ਆਉਂਦੇ, ਤੇ ਤੂੰ ਰਿਆਜ਼ ਦੇ ਨਾਲ ਵਾਪਸ ਆ ਜਾਵੀਂ, ਤੇ ਉਹ ਰਿਆਜ਼ ਦੇ ਨਾਲ ਵਾਪਸ ਵੀ ਆ ਜਾਂਦੀ। ਵਿਆਹ ਜਿਹੜਾ ਸੀਗਾ ਸ਼ਾਦੀ ਪੁਰਾਣੀ ਹੁੰਦੀ ਗਈ। ਹੌਲੀ ਹੌਲੀ ਸਮਾਂ ਬੀਤਦਾ ਗਿਆ, ਪਰ ਰਿਆਜ਼ ਦਾ ਜਿਹੜਾ ਸੀ ਮਹੱਤਵ ਦਿਨੋ ਦਿਨ ਵੱਧਦਾ ਗਿਆ। ਫਰੀਦਾ ਨੇ ਜਾਣੇ ਅਣਜਾਣੇ ਦੇ ਵਿੱਚ ਹੀ ਪਤੀ ਵਾਲੇ ਸਾਰੇ ਉੱਪਰਲੇ ਕੰਮ ਰਿਆਜ਼ ਤੋਂ ਲੈਣੇ ਸ਼ੁਰੂ ਕਰ ਦਿੱਤੇ ਸਨ। ਨੌਕਰਾਂ ਦੀ ਮੁਰੰਮਤ, ਰਾਸ਼ਨ ਕਾਰਡ ਬਣਵਾਉਣਾ, ਸ਼ਾਪਿੰਗ ਦੇ ਲਈ ਨਾਲ ਨਾਲ ਧੱਕੇ ਖਾਣੇ, ਛੋਟੇ ਛੋਟੇ ਖੱਤ ਲਿਖਣਾ, ਬੈਂਕ ਦੇ ਵਿੱਚ ਰੁਪਏ ਜਮ੍ਹਾਂ ਕਰਵਾਉਣਾ, ਕਢਵਾ ਲਿਆਉਣੇ ਤੇ ਹੋਰ ਨਿੱਕੇ ਮੋਟੇ ਕੰਮ ਕਰਨੇ। ਇੱਥੋਂ ਤੱਕ ਕਿ ਜਦੋਂ ਫਰੀਦਾ ਦਾ ਮਿਸ ਕੈਰਿਜ ਹੋਇਆ ਨਾ, ਤਾਂ ਖੁਸ਼ਕਿਸਮਤੀ ਦੇ ਨਾਲ ਰਿਆਜ਼ ਦਫ਼ਤਰ ਦੇ ਵਿੱਚ ਮਿਲ ਗਿਆ। ਉਹਨੇ ਆ ਕੇ ਹਸਪਤਾਲ ਪਹੁੰਚਾਇਆ। ਉਸ ਦਿਨ ਅਕਬਰ ਦੇ ਕਿਸੇ ਅਫਸਰ ਦੀ ਵਿਦਾਇਗੀ ਪਾਰਟੀ ਹੋ ਰਹੀ ਸੀ। ਜਦੋਂ ਉੱਥੋਂ ਰਾਤ ਦੇ 2 ਵਜੇ ਘਰ ਪਹੁੰਚੇ ਤਾਂ ਬੇਗਮ ਦੀ ਬਦਹਾਲੀ ਦਾ ਪਤਾ ਲੱਗਿਆ, ਪਰ ਸਵੇਰ ਦੀ ਉਡੀਕ ਕਰਨੀ ਪਈ ਸੀ। ਅਫਸਰ ਨੂੰ ਸਟੇਸ਼ਨ ਤੋਂ ਵਿਦਾ ਕਰਕੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰਿਆਜ਼ ਦੀ ਉਜੜੀ ਸੂਰਤ ਦੇਖ ਕੇ ਉਹਨਾਂ ਦਾ ਰੰਗ ਵੀ ਉੱਡ ਗਿਆ। ਉਹ ਸਾਰੀ ਰਾਤ ਬੈਂਚ ਦੇ ਉੱਤੇ ਬੈਠਾ ਉਂਘਦਾ ਰਿਹਾ ਸੀ। ਅਕਬਰ ਨੇ ਉਸਨੂੰ ਜ਼ਬਰਦਸਤੀ ਆਰਾਮ ਕਰਨ ਦੇ ਲਈ ਭੇਜ ਦਿੱਤਾ ਵੀ ਜਾ ਤੂੰ ਆਰਾਮ ਕਰ ਲੈ। ਉਹਨਾਂ ਨੂੰ ਰੋਜ਼ ਹਸਪਤਾਲ ਜਾਣ ਦੀ ਵਿਹਲ ਨਹੀਂ ਸੀ। ਇਸ ਦੇ ਲਈ ਉਹ ਰਿਆਜ਼ ਨੂੰ ਫੋਨ ਕਰਕੇ ਦਵਾਈਆਂ ਵਗੈਰਾ ਖਰੀਦ ਕੇ ਦੇ ਆਉਣਾ ਆਉਣ ਦੀ ਜਿਹੜੀ ਹਦਾਇਤ ਕਰ ਦਿੰਦੇ ਸਨ। ਹਸੀਨ ਇਤਫਾਕ ਹੁੰਦਾ ਹੈ, ਹਸੀਨ ਇਤਫਾਕ ਕਹੋ ਜਾਂ ਫਿਰ ਕਿਸਮਤ ਕਦੋ ਕਹਿ ਦਿਓ, ਜਦੋਂ ਉਹ ਠੀਕ ਹੋਈ ਤੇ ਉਸਨੂੰ ਹਸਪਤਾਲੋਂ ਘਰ ਲੈ ਆਉਣ ਦੇ ਲਈ ਮੋਟਰ ਲੈ ਕੇ, ਜ਼ਿਆਦਾਤਰ ਆਪਣੇ ਪਾਕਿਸਤਾਨ ਜਾਂ ਹੋਰ ਉਰਦੂ ਦੇ ਵਿੱਚ ਕਾਰ ਨੂੰ ਵੀ ਮੋਟਰ ਕਹਿੰਦੇ ਆ, ਮੋਟਰ ਲੈ ਕੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਹੀ ਰਿਆਜ਼ ਦੇ ਨਾਲ ਘਰ ਜਾ ਚੁੱਕੀ ਹੈ। ਰਿਆਜ਼ ਨੇ ਦਫ਼ਤਰੋਂ ਛੁੱਟੀ ਲੈ ਲਈ। ਸ਼ਾਮੀ ਜਦੋਂ ਅਕਬਰ ਦਫ਼ਤਰੋਂ ਘਰ ਆਏ ਤਾਂ ਰਿਆਜ਼ ਘਰ ਸੰਭਾਲੀ ਬੈਠਾ ਸੀ। ਫਿਰ ਦਿਨ ਲੰਘਦੇ ਗਏ। ਅਕਬਰ ਦੀ ਬੇਧਿਆਨੀ ਤੇ ਲਾਪਰਵਾਹੀ ਕਰਕੇ ਕੁਝ ਹੋਰ ਜ਼ਿੰਮੇਵਾਰੀਆਂ ਵੀ ਰਿਆਜ਼ ਦੇ ਮੋਢੇ ਦੇ ਉੱਤੇ ਅੱਡ ਗਈਆਂ। ਉਹ ਅਜੇ ਤੱਕ ਛੜਾ ਜਿਉਂ ਸੀ, ਵਿਆਹ ਨਹੀਂ ਸੀ। ਇੱਕ ਦੋ ਜਾਣਿਆਂ ਨੇ ਰਿਸ਼ਤੇ ਦੀ ਗੱਲ ਤੋਰੀ ਵੀ, ਪਰ ਉਹ ਟਾਲਾ ਵੱਟਦਾ ਗਿਆ ਬਈ ਆਪਾਂ ਨੂੰ ਇਹਨਾਂ ਘਰ ਗ੍ਰਹਿਸਤੀ ਦੇ ਚੱਕਰਾਂ ਤੋਂ ਡਰ ਲੱਗਦਾ ਕਹਿੰਦਾ, ਤੇ ਗੱਲ ਆਈ ਗਈ ਹੋ ਜਾਂਦੀ। ਅਕਬਰ ਤਾਂ ਹਮੇਸ਼ਾ ਉਸਨੂੰ ਇਹ ਨਸੀਹਤ ਕਰਦਾ ਹੈ ਕਿ ਮੀਆਂ ਇਸ ਚੱਕਰ ਦੇ ਵਿੱਚ ਨਾ ਫਸੀ, ਕਿਸੇ ਕੰਮ ਦਾ ਨਹੀਂ ਰਹਿਣਾ ਤੈਂ, ਆਪਣੀ ਜਿਹੜੀ ਗੱਤ ਹੈ ਨਾ ਉਹ ਤੂੰ ਵੇਖ ਹੀ ਰਿਹਾ, ਦੇਖ ਹੀ ਰਿਹਾ ਕੀ ਮੇਰੇ ਨਾਲ ਬਣੀ ਹੋਈ ਹੈ। ਵਿਆਹ ਝੰਝਟ ਹੀ ਹੈ, ਨਿਰਾ ਝੰਝਟ। ਫਿਰ ਬਾਲ ਬੱਚੇ ਹੋਏ। ਅਕਬਰ ਤਾਂ ਬੱਚਿਆਂ ਦੀ ਚੀਆਂ ਪੀਆਂ ਤੋਂ ਘਬਰਾ ਕੇ ਕਲੱਬ ਦੇ ਵਿੱਚ ਚਲਿਆ ਜਾਂਦਾ ਜਾਂ ਕਿਸੇ ਯਾਰ ਦੋਸਤ ਦੇ ਨਾਲ ਪੀਣ ਪਿਆਉਣ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਬੈਠਾ ਰਹਿੰਦਾ। ਰਿਆਜ਼ ਦਫ਼ਤਰੋਂ ਸਿੱਧਾ ਉਹਨਾਂ ਦੇ ਘਰ ਚਲਿਆ ਜਾਂਦਾ। ਬੱਚਿਆਂ ਨਾਲ ਖੇਡਦਾ, ਰੋਂਦੇ ਨਿਆਣੇ ਨੂੰ ਸ਼ਹਿਦ ਚਟਾਉਂਦਾ, ਗ੍ਰਾਈਪ ਵਾਟਰ ਦੇ ਦਿੰਦਾ ਤੇ ਫਰੀਦਾ ਨੂੰ ਅਜਿਹੇ ਪੁੱਠੇ ਸਿੱਧੇ ਕੰਮ ਲੈਣ ਦੇ ਵਿੱਚ ਬੜਾ ਮਜ਼ਾ ਆਉਂਦਾ ਸੀ। ਉਹ ਬੜੇ ਬੇਤੁੱਕੇ ਢੰਗ ਦੇ ਨਾਲ ਬੱਚਿਆਂ ਦੇ ਨੈਪਕਿਨ ਬਦਲਦਾ ਜਾਂ ਨਹਾਉਣ ਵੇਲੇ ਪਾਣੀ ਪਾਉਂਦਾ ਤਾਂ ਉਹ ਹੱਸ ਹੱਸ ਕੇ ਲੋਟ ਪੁੱਟ ਹੋ ਜਾਂਦੀ। ਪਹਿਲਾਂ ਉਸਨੂੰ ਬੜੀ ਘਬਰਾਹਟ ਹੁੰਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੀਕ ਆਪ ਵੀ ਭਿੱਜ ਜਾਂਦਾ ਸੀ, ਪਰ ਫਰੀਦਾ ਮਨਾ ਕਰਦੀ ਤਾਂ ਕਹਿੰਦਾ, ਉਹ ਕੋਈ ਗੱਲ ਨਹੀਂ, ਕੁਝ ਨਹੀਂ ਹੋਇਆ, ਵੈਸੇ ਚੰਗਾ ਏ, ਤੂੰ ਇਹ ਕੰਮ ਸਿੱਖ ਲੈ ਨਾ ਤਾਂ ਤੇਰੀ ਬੀਵੀ ਜਿਹੜੀ ਹੈ ਘਰ ਵਾਲੀ ਆਊਗੀ ਉਹਨੂੰ ਮੌਜਾਂ ਹੋ ਜਾਣਗੀਆਂ, ਕਹਿੰਦੀ। ਫਰੀਦਾ ਹੱਸਣ ਲੱਗਦੀ ਹੈ ਤੇ ਰਿਆਜ਼ ਵੀ ਹੱਸ ਪੈਂਦਾ ਹੈ। ਕਦੀ ਕੋਈ ਬੱਚਾ ਬਿਨਾਂ ਕਾਰਨ ਹੀ ਰੋਣ ਲੱਗਦਾ, ਫਰੀਦਾ ਕਿਸੇ ਹੋਰ ਕੰਮ ਦੇ ਵਿੱਚ ਰੁੱਝੀ ਹੁੰਦੀ ਤਾਂ ਰਿਆਜ਼ ਨੂੰ ਡਾਂਟ ਜਿਹੜੀ ਦਿੰਦੀ, ਓਏ ਓਏ ਹੋਏ ਕਹਿ ਬੇਹੂਦੇ ਮਰਦੋ ਜੀ, ਬੱਚਾ ਰੋ ਰਿਹਾ ਹੈ, ਜ਼ਰਾ ਵਰਾ ਵੀ ਲਓ, ਤੂੰ ਲਾਉਣਾ ਇਹਨੂੰ, ਉਦਾਂ ਹੀ ਕੋਲ ਖੜੇ ਹੋ। ਉੱਲੂ ਦੀ ਔਲਾਦ ਚੁੱਪ ਹੀ ਨਹੀਂ ਕਰਦਾ ਪਿਆ ਤੇ ਟੁੱਟੇ ਹੱਥਾਂ ਦੇ ਨਾਲ ਚੁੱਕਿਆ ਨਹੀਂ ਜਾਂਦਾ ਤੇਰੇ ਕੋਲੋਂ, ਅੱਗੇ ਉਹ ਜਵਾਬ ਦਿੰਦੀ ਹੈ। ਤੇ ਉਹ ਬੱਚੇ ਨੂੰ ਚੁੱਕ ਕੇ ਉਸਨੂੰ ਵਰਾਉਣ ਖਾਤਰ ਜਿਹੜਾ ਬਾਂਦਰਾਂ ਵਾਂਗਰ ਅਜੀਬ ਅਜੀਬ ਹਰਕਤਾਂ ਕਰਨ ਲੱਗ ਪੈਂਦਾ ਹੈ। ਬੱਚਾ ਵਿਰਤਾ ਜਾਂਦਾ ਹੈ। ਜਿਵੇਂ ਜਿਵੇਂ ਬੱਚੇ ਵੱਡੇ ਹੋਏ, ਰਿਆਜ਼ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ। ਉਹਨਾਂ ਨੂੰ ਕਿਸ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਹੈ, ਓਵਨ ਰਿਆਜ਼ ਦੇ ਕਿਸ ਦੋਸਤ ਦੇ ਰਾਹੀਂ ਸਸਤਾ ਮਿਲ ਸਕਦਾ ਹੈ, ਖੰਡ ਬਲੈਕ ਦੇ ਵਿੱਚ ਲਿਆਉਣੀ ਪੈਂਦੀ ਹੈ, ਤਾਂ ਫਰੀਦਾ ਤੇ ਫਰੀਦਾ ਦੀਆਂ ਸਾਰੀਆਂ ਸਹੇਲੀਆਂ ਲਈ ਰਿਆਜ਼ ਹੀ ਪ੍ਰਬੰਧ ਕਰੇ। ਖੁਦ ਅਕਬਰ ਇਹਨਾਂ ਕੰਮਾਂ ਤੋਂ ਜੀ ਚੁਰਾਉਂਦੇ ਸਨ। ਕੋਈ ਕਦੀ ਅਜਿਹੀ ਫਿਲਮ ਲੱਗਦੀ ਜਿਹਦੇ ਵਿੱਚ ਅਕਬਰ ਦੀ ਦਿਲਚਸਪੀ ਨਾ ਹੁੰਦੀ ਤਾਂ ਉਹ ਖੁਦ ਕਹਿ ਦਿੰਦੇ, ਤੁਸੀਂ ਰਿਆਜ਼ ਦੇ ਨਾਲ ਜਾ ਕੇ ਦੇਖ ਆਇਓ, ਮੈਨੂੰ ਅਜਿਹੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ, ਆਪਣੀ ਘਰ ਵਾਲੀ ਨੂੰ ਕਹਿੰਦਾ। ਅਕਬਰ ਦੀ ਵਧੇਰੇ ਦਿਲਚਸਪੀ ਪੀਣ ਪਿਆਉਣ ਵੱਲ ਹੁੰਦੀ ਜਾ ਰਹੀ ਸੀ। ਸਪਸ਼ਟ ਹੈ ਕਿ ਇਸ ਹਾਲ ਦੇ ਵਿੱਚ ਰਿਆਜ਼ ਰਾਤ ਦਾ ਖਾਣਾ ਵੀ ਇੱਥੇ ਹੀ ਖਾਣ ਲੱਗ ਪਿਆ। ਫਰੀਦਾ ਉਸਦੇ ਨਾਲ ਬੱਚਿਆਂ ਨੂੰ ਸੈਰ ਕਰਵਾਉਣ ਲੈ ਜਾਂਦੀ, ਸਰਕਲ ਦਿਖਾ ਲਿਆਉਂਦੀ, ਸ਼ਾਮੀ ਦੋਵੇਂ ਰਲ ਕੇ ਬੱਚਿਆਂ ਦੇ ਨਾਲ ਖੇਡਦੇ, ਫਿਰ ਪਿਆਰ ਪੁਚਕਾਰ ਕੇ ਕੱਪੜੇ ਬਦਲਦੇ ਤੇ ਸਵਾ ਦਿੰਦੇ ਉਹਨਾਂ ਨੂੰ। ਅਕਬਰ ਨੂੰ ਇਹਨਾਂ ਏਜੰਟਾਂ ਦੇ ਲਈ ਬਿਲਕੁਲ ਵੇਲ ਨਹੀਂ ਸੀ। ਬੱਚੇ ਵੀ ਪਿਓ ਦੇ ਨਾਲ ਨਹੀਂ ਸਨ ਖੁੱਲ ਸਕੇ, ਰਿਆਜ਼ ਦੇ ਮੋਢੇ ਦੇ ਉੱਤੇ ਚੜ ਕੇ ਅੰਕਲ ਅੰਕਲ ਕਰਦੇ ਰਹਿੰਦੇ, ਖਰਚਿਆਂ ਦੇ ਲਈ ਪੈਸੇ ਮੰਗਦੇ, ਨਵੀਆਂ ਨਵੀਆਂ ਫਰਮਾਇਸ਼ਾਂ ਕਰਦੇ। ਅਕਬਰ ਤਾਂ ਫਰੀਦਾ ਨੂੰ ਬਸ ਘਰ ਦਾ ਖਰਚਾ ਦੇ ਦਿੰਦੇ ਸਨ, ਉਹਨਾਂ ਨੂੰ ਤੋਹਫੇ ਦੇਣ ਦੀ ਲੋੜ ਵੀ ਕੀ ਸੀ। ਇਹ ਬੱਚੇ ਵੀ ਤਾੜ ਗਏ ਸਨ। ਹਨੇਰੀ ਆਵੇ ਮੀਂਹ ਆਵੇ, ਰਿਆਜ਼ ਦੇ ਆਉਣ ਦੇ ਵਿੱਚ ਨਾਗਾ ਨਹੀਂ ਸੀ ਪੈਂਦਾ ਹੁੰਦਾ। ਜੇ ਕਿਸੇ ਦਿਨ ਕਿਸੇ ਕਾਰਨ ਕਰਕੇ ਉਹ ਨਾ ਆਉਂਦਾ ਤਾਂ ਸਾਰਾ ਘਰ ਪਰੇਸ਼ਾਨ ਹੋ ਜਾਂਦਾ ਸੀ। ਫਰੀਦਾ ਡੋਰ ਪੌਰ ਜਿਹੀ ਹੋਈ ਫਿਰਦੀ ਸੀ ਤੇ ਸਾਰੇ ਪ੍ਰੋਗਰਾਮ ਉਲਟੇ ਪੁਲਟੇ ਹੋ ਜਾਂਦੇ। ਖੁਦਾ ਜਾਣੇ ਰਿਆਜ਼ ਨੂੰ ਕੀ ਹੋ ਗਿਆ, ਕਿਤੇ ਬਿਮਾਰ ਤਾਂ ਨਹੀਂ ਹੋ ਗਿਆ, ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ, ਸੋਚਦੀ ਰਹਿੰਦੀ। ਕਦੀ ਨੌਕਰ ਨੂੰ ਉਸਦੇ ਵੱਲ ਦੌੜਾਉਂਦੀ, ਕਦੀ ਗੁਆਂਢੀਆਂ ਦੇ ਘਰੋਂ ਫੋਨ ਕਰਦੀ ਜੇ ਬਦਕਿਸਮਤੀ ਦੇ ਨਾਲ ਰਿਆਜ਼ ਕਿਸੇ ਦੋਸਤ ਦੇ ਨਾਲ ਸਿਨੇਮਾ ਦੇਖਣ ਚਲਿਆ ਗਿਆ ਹੁੰਦਾ ਤਾਂ ਦੂਜੇ ਦਿਨ ਉਸਦੀ ਸ਼ਾਮਤ ਆ ਜਾਂਦੀ। ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸਨ। ਕਿੱਥੇ ਮਰ ਗਿਆ ਸੈ ਤੈਂ ਦਲੀਲ ਆਦਮੀ, ਮੈਨੂੰ ਫੋਨ ਹੀ ਕਰ ਦਿੰਦਾ, ਦਿੱਤਾ ਹੁੰਦਾ ਤਾਂ ਮੈਂ ਇੰਨੇ ਪਰੇਸ਼ਾਨ ਤਾਂ ਨਾ ਹੁੰਦੀ। ਅੱਗੇ ਉਹ ਕਹਿੰਦਾ ਕਿ ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸੀ, ਬੜੀ ਮੁਸ਼ਕਲ ਦੇ ਨਾਲ ਵਾਪਸ ਹੋਈਆਂ ਨੇ, ਜੇ ਨਾ ਹੁੰਦੀਆਂ ਨਾ ਤਾਂ ਤੈਨੂੰ ਪੈਸੇ ਭਰਨੇ ਪੈਣੇ ਸੀ। ਬੱਚੇ ਵੀ ਪਿੱਛੇ ਪੈ ਜਾਂਦੇ, ਅਸੀਂ ਤੁਹਾਡੇ ਨਾਲ ਨਹੀਂ ਬੋਲਣਾ ਜੀ, ਤੁਸੀਂ ਕੱਲ ਆਏ ਕਿਉਂ ਨਹੀਂ ਹੈ, ਜੁਰਮਾਨਾ ਵਸੂਲ ਕਰਕੇ ਸੁਲਾਹ ਹੁੰਦੀ ਤੇ ਉਹ ਪੂਰੀ ਪਾਬੰਦੀ ਦੇ ਨਾਲ ਫਿਰ ਆਉਣ ਲੱਗ ਪੈਂਦਾ ਸੀ। ਜੇ ਕਦੀ ਰਿਆਜ਼ ਦੀ ਤਬੀਅਤ ਖਰਾਬ ਹੋ ਜਾਂਦੀ ਤਾਂ ਫਰੀਦਾ ਬੱਚਿਆਂ ਨੂੰ ਨਾਲ ਲੈ ਕੇ ਉਸਦੇ ਘਰ ਦੇ ਉੱਤੇ ਧਾਵਾ ਬੋਲ ਦਿੰਦੀ, ਉਸਦੀ ਸੇਵਾ ਘੱਟ ਆਪਣੀ ਜ਼ਿਆਦਾ ਕਰਵਾਉਂਦੀ। ਇਹਨਾਂ ਝਗੜਿਆਂ ਤੋਂ ਜਾਨ ਬਚਾਉਣ ਖਾਤਰ ਰਿਆਜ਼ ਬਿਮਾਰ ਹੁੰਦਿਆਂ ਹੀ ਜਿਹੜਾ ਸੀ ਉਹਨਾਂ ਦੇ ਘਰ ਆਉਣ ਲੇਟਦਾ ਸੀ, ਚਾਹੇ ਬਿਮਾਰ ਹੁੰਦਾ ਸੀ। ਤੇ ਫਿਰ ਇੰਜ ਹੋਣ ਲੱਗ ਪਿਆ ਕਿ ਜੇ ਕਿਸੇ ਦਿਨ ਅਕਬਰ ਗਲਤੀ ਦੇ ਨਾਲ ਛੇਤੀ ਘਰ ਆ ਜਾਂਦੇ ਤਾਂ ਬੀਵੀ ਬੱਚੇ ਸਾਰੇ ਹੀ ਘਬਰਾ ਜਾਂਦੇ ਕਿ ਇਹਨਾਂ ਦੇ ਉੱਤੇ ਕਿਹੜੀ ਮੁਸੀਬਤ ਆਣ ਪਈ ਹੈ, ਵੀ ਇੰਨੀ ਛੇਤੀ ਘਰ ਆਉਣਾ ਪੈ ਗਿਆ ਇਹਨੂੰ। ਫਰੀਦਾ ਤੇ ਰਿਆਜ਼ ਦਾ ਪ੍ਰੋਗਰਾਮ ਉਲਟ ਪੁਲਟ ਹੋ ਜਾਂਦਾ। ਸਿਨੇਮੇ ਦੇ ਦੋ ਟਿਕਟ ਮੰਗਵਾਏ ਹੁੰਦੇ, ਤੀਜਾ ਕਿਸੇ ਹੋਰ ਨੰਬਰ ਦਾ ਮਿਲਦਾ ਤੇ ਯਕੀਨਨ ਰਿਆਜ਼ ਨੂੰ ਅਲੱਗ ਬੈਠਣਾ ਪੈਂਦਾ। ਮਾਰੇ ਸ਼ਰਮਿੰਦਗੀ ਦੇ ਮਜ਼ਾ ਕਿਰਕਰਾ ਹੁੰਦਾ, ਸੋ ਵੱਖਰਾ ਕਿ ਰੋਜ਼ ਤਾਂ ਜਿੱਥੇ ਚਾਹੇ ਉਸਨੂੰ ਘਸੀਟ ਕੇ ਲੈ ਜਾਂਦੀ ਹੈ। ਇੱਕ ਦਿਨ ਪਤੀ ਆ ਟਪਕੇ ਤਾਂ ਉਸ ਗਰੀਬ ਨੂੰ ਦੁੱਧ ਦੇ ਵਿੱਚੋਂ ਮੱਖੀ ਵਾਂਗ ਕੱਢ ਕੇ ਪਰਾਂ ਸੁੱਟ ਦਿੱਤਾ ਗਿਆ। ਖਾਣੇ ਦੀ ਮੇਜ਼ ਦੇ ਉੱਤੇ ਵੀ ਸਭ ਗੜਬੜ ਹੋ ਜਾਂਦਾ। ਅਕਬਰ ਲਈ ਮੇਜ਼ ਦੇ ਉੱਤੇ ਪਲੇਟ ਲਾਈ ਹੀ ਨਹੀਂ ਸੀ ਹੁੰਦੀ, ਬਾਕੀਆਂ ਲਈ ਹੁੰਦੀ ਪਰ ਅਕਬਰ ਦੇ ਲਈ ਨਹੀਂ ਹੁੰਦੀ ਸੀ, ਆਪਣੇ ਹਸਬੈਂਡ ਦੇ ਲਈ ਨਹੀਂ ਲਾਉਂਦੀ ਸੀ। ਰਾਤੀ 2-2:30 ਵਜੇ ਜਾ ਕੇ ਕਿਤੇ ਆਉਂਦੇ ਤੇ ਆਪਣੇ ਕਮਰੇ ਦੇ ਵਿੱਚ ਹੀ ਖਾਣੇ ਵਾਲੀ ਟਰੇ ਮੰਗਵਾ ਲੈਂਦੇ। ਜਿਸ ਦਿਨ ਉਹ ਜਲਦੀ ਆ ਜਾਂਦੇ ਇੰਜ ਲੱਗਦਾ ਕੋਈ ਮਹਿਮਾਨ ਬੇਮੌਕੇ ਆ ਵੜਿਆ। ਜਲਦੀ ਜਲਦੀ ਉਹਨਾਂ ਦੇ ਲਈ ਜਗ੍ਹਾ ਬਣਾਈ ਜਾਂਦੀ। ਰਿਆਜ਼ ਜਿਹੜਾ ਆਮ ਕਰਕੇ ਫਰੀਦਾ ਦੇ ਨੇੜੇ ਹੀ ਬੈਠਦਾ ਹੁੰਦਾ ਸੀ ਤਾਂ ਕਿ ਬੱਚਿਆਂ ਨੂੰ ਖਾਣਾ ਦੇਣ ਦੇ ਵਿੱਚ ਉਸਦੀ ਮਦਦ ਕੀਤੀ ਜਾ ਸਕੇ। ਆਖਰੀ ਕੁਰਸੀ ਦੇ ਉੱਤੇ ਦੂਰ ਜਾ ਬੈਠਦਾ ਹੈ। ਬੱਚੇ ਹੈਰਾਨੀ ਦੇ ਨਾਲ ਉਸ ਤਬਦੀਲੀ ਨੂੰ ਵੇਖਦੇ ਨੇ, ਮਹਿਸੂਸ ਕਰਦੇ ਹੈ, ਕਿਉਂਕਿ ਬੱਚਿਆਂ ਦੇ ਵਿੱਚ ਵੀ ਪੈ ਜਾਂਦਾ ਕਿ ਸਾਡਾ ਪਿਓ ਇਹ ਹੈ ਕਿ ਉਹ ਦੂਸਰਾ ਅਕਬਰ ਹੈ। ਫਰੀਦਾ ਨੂੰ ਬੜੀ ਪਰੇਸ਼ਾਨੀ ਹੁੰਦੀ ਕਿ ਅਕਬਰ ਬਿਲਕੁਲ ਓਪਰਿਆਂ ਵਾਂਗ ਖਾਂਦੇ ਰਹਿੰਦੇ ਸਨ ਤੇ ਫਰੀਦਾ ਨੂੰ ਇਕੱਲਿਆਂ ਹੀ ਬੱਚਿਆਂ ਨੂੰ ਸੰਭਾਲਣਾ ਪੈਂਦਾ ਸੀ ਤੇ ਜੇ ਅਕਬਰ ਕੁਝ ਮਦਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੋਰ ਗੜਬੜ ਹੋ ਜਾਂਦੀ। ਓਹੋ, ਇੰਨੇ ਚਾਵਲ ਇਸਦੀ ਪਲੇਟ ਦੇ ਵਿੱਚ ਪਾ ਦਿੱਤੇ, ਮਾਰੋਂਗੇ ਕਮਬਖਤ ਨੂੰ, ਉਂਝ ਇਹਨੂੰ ਖੰਘ ਲੱਗੀ ਹੋਈ ਹੈ, ਨਾ ਦਹੀਂ ਨਾ ਦਿਓ ਇਹਨੂੰ। ਓਹੋ, ਇਹ ਚਟਨੀ ਤਾਂ ਬੱਚਿਆਂ ਦੇ ਲਈ ਸੀ, ਤੁਸੀਂ ਖਤਮ ਕਰ ਦਿੱਤੀ ਹੈ, ਤੇ ਅਕਬਰ ਦੋਸ਼ੀ ਬਣਿਆ ਬੈਠਾ ਰਹਿ ਜਾਂਦਾ ਸੀ। ਰਿਆਜ਼ ਬੈਠੇ ਬੈਠੇ ਖੁਦ ਠੁੱਸ ਰਹੇ ਹੋ, ਇਹਨਾਂ ਨਹੀਂ ਹੁੰਦਾ ਬਈ ਬੱਚਿਆਂ ਨੂੰ ਵੀ ਖਵਾ ਦਿਓ, ਮੇਰੇ 2 ਹੱਥ ਨੇ, ਕੀ ਕਰਾਂ ਮੈਂ, 4 ਤਾਂ ਨਹੀਂ 6 ਤਾਂ ਨਹੀਂ। ਉਹ ਘੁਰਕਦੀ ਤੇ ਬਿੰਦ ਦੇ ਵਿੱਚ ਹੀ ਰਿਆਜ਼ ਸਾਰੀ ਮੇਜ਼ ਦਾ ਚਾਰਜ ਸੰਭਾਲ ਲੈਂਦਾ ਸੀ। ਬੜੇ ਹਿਸਾਬ ਕਿਤਾਬ ਦੇ ਨਾਲ ਉਹ ਖਾਣਾ ਵਰਤਾਉਂਦਾ ਹਰ ਕਿਸੇ ਨੂੰ, ਤੇ ਕਿਸ ਨੂੰ ਕਿਹੜੀ ਬੋਟੀ ਪਸੰਦ ਹੈ, ਅੱਜ ਕਿਸ ਦੀ ਗੁਰਦੇ ਦੀ ਵਾਰੀ ਹੈ ਤੇ ਕਿਸ ਦੀ ਕਲੇਜੀ ਦੀ, ਕਿਸ ਦੀ ਹੱਡੀ ਦੀ ਵਾਰੀ ਹੈ, ਰਾਇਤਾ ਕਿਸ ਨੂੰ ਮਿਲੇਗਾ, ਕਿਸ ਨੂੰ ਸੂਪ, ਤੇ ਨਾਲੇ ਕਿਸ ਨੂੰ ਧਮਕਾਉਣਾ ਹੈ ਤੇ ਕਿਸ ਨੂੰ ਪੁਚਕਾਰਨਾ ਹੈ, ਕਿਸ ਨੂੰ ਜ਼ਰਾ ਵੀ ਘੂਰਿਆ ਗਿਆ ਤਾਂ ਸਾਰੀ ਮੇਜ਼ ਉਲਟ ਦਏਗਾ, ਕਿਹੜਾ ਘੂਰੇ ਬਿਨਾਂ ਭੁੱਖਾ ਰੋਂਦਾ ਰਹਿ ਜਾਏਗਾ। ਨਾਲੇ ਉਹ ਚੁਟਕਲੇ ਤੇ ਹਾਸਾ ਮਜ਼ਾਕ, ਰੋਟੀ ਦੀ ਕਹਾਣੀ, ਬੋਟੀ ਦਾ ਕਿੱਸਾ, ਮਿਰਚਾਂ ਦੇ ਚਟਪਟੇ ਚੁਟਕਲੇ ਅਕਬਰ ਕਦ ਜਾਣਦੇ ਸਨ। ਰਿਆਜ਼ ਸੁਣਾਉਂਦਾ, ਉਹ ਤਾਂ ਰਿਆਜ਼ ਨੂੰ ਹੀ ਆਉਂਦੇ ਸਨ ਨਾ, ਉਹ ਉਹਨਾਂ ਦਾ ਨਿੱਜੀ ਚੋਹਲ ਮਜ਼ਾਕ ਜਿਹੜਾ ਬਾਹਰ ਵਾਲੇ ਨਹੀਂ ਸਮਝ ਸਕਦੇ ਸਨ ਤੇ ਅਕਬਰ ਬਾਹਰ ਵਾਲੇ ਹੀ ਸਨ। ਲੂੰਬੜੀ ਦੀ ਦਾਵਤ ਦੇ ਵਿੱਚ ਸ਼ਾਰਖ ਵਾਂਗ ਚੁੱਪ ਗੜੁੱਪ ਤੇ ਉਕਤਾਏ ਹੋਏ ਖਾਣਾ ਜ਼ਹਿਰ ਮਾਰ ਕਰਦੇ ਰਹਿੰਦੇ ਸੀ। ਅਕਬਰ ਦਿੱਲੀ ਨਹੀਂ ਸੀ ਜਾ ਸਕਦੇ, ਛੁੱਟੀਆਂ ਤਾਂ ਸਨ ਪਰ ਉਹਨੀ ਦਿਨੀ ਕ੍ਰਿਕਟ ਮੈਚ ਸ਼ੁਰੂ ਹੋ ਰਹੇ ਸੀ ਤੇ ਉਹ ਮੈਚਾਂ ਦੇ ਦੀਵਾਨੇ। ਕਦੀ ਰਿਆਜ਼ ਵੀ ਇਹਨਾਂ ਮੈਚਾਂ ਦਾ ਦੀਵਾਨਾ ਹੁੰਦਾ ਸੀ, ਪਰ ਕਿਉਂਕਿ ਫਰੀਦਾ ਨੂੰ ਉਹਨਾਂ ਦੇ ਉੱਤੇ ਖਿੱਚ ਚੜ੍ਹਦੀ ਸੀ ਸੋ ਉਸਨੇ ਕਹਿ ਕੇ ਦਿਲਚਸਪੀ ਮੁਕਾ ਦਿੱਤੀ। ਮੈਚ ਆਉਂਦਾ ਤਾਂ ਉਸਨੂੰ ਇੰਜ ਮਹਿਸੂਸ ਹੁੰਦਾ ਕਿ ਉਸਦੀ ਜਾਨ ਉੱਪਰ ਸੌਂਕਣ ਆਣ ਬੈਠੀ ਹੈ। ਇਸ ਦੇ ਲਈ ਉਸਨੇ ਅਜੀਬ ਅਜੀਬ ਚਾਲਾਂ ਚੱਲ ਕੇ ਰਿਆਜ਼ ਦੀ ਇਹ ਮੈਚ ਵੇਖਣ ਦੀ ਆਦਤ ਛੁਡਵਾ ਦਿੱਤੀ, ਪਰ ਆਪਣੇ ਜਿਹੜਾ ਹਸਬੈਂਡ ਹੈ ਉਹਦਾ ਖਾਮਦ ਹੈ ਉਹਦੀ ਨਹੀਂ ਛੁਡਾ ਸਕੀ। ਉਹ ਉਹਨੀ ਦਿਨੀ ਪਿਕਨਿਕ ਦੇ ਪ੍ਰੋਗਰਾਮ ਬਣਾ ਲੈਂਦੀ, ਸਿਨੇਮੇ ਦੇ ਟਿਕਟ ਮੰਗਵਾ ਲੈਂਦੀ, ਹਰ ਵੇਲੇ ਮੈਚ ਦੀਆਂ ਬੁਰਾਈਆਂ ਕਰਦੀ ਰਹਿੰਦੀ, ਡੈਂਟਿਸਟ ਤੋਂ ਸਮਾਂ ਲੈ ਲੈਂਦੀ। ਬਗੈਰ ਰੜਕਿਆਂ ਰਿਆਜ਼ ਦੀ ਦਿਲਚਸਪੀ ਖਤਮ ਹੋ ਗਈ। ਹਾਂ, ਤੈਰਾਕੀ ਦਾ ਸ਼ੌਂਕ ਕਾਇਮ ਰਿਹਾ ਉਹਦਾ, ਹਾਲਾਂਕਿ ਫਰੀਦਾ ਨੂੰ ਪਾਣੀ ਤੋਂ ਡਰ ਲੱਗਦਾ ਸੀ, ਪਰ ਉਹ ਬੱਚਿਆਂ ਦੇ ਨਾਲ ਜਾਂਦੀ। ਰਿਆਜ਼ ਬੱਚਿਆਂ ਨੂੰ ਤੈਰਨਾ ਸਿਖਾਉਂਦਾ ਤੇ ਉਹ ਕਿਨਾਰੇ ਦੇ ਉੱਤੇ ਬੈਠੀ ਸਵੈਟਰ ਬੁਣਦੀ ਰਹਿੰਦੀ। ਸ਼ੁਰੂ ਦੇ ਵਿੱਚ ਉਸਨੇ ਅਕਬਰ ਦੇ ਲਈ ਸਵੈਟਰ ਬੁਣੇ, ਪਰ ਉਹਨਾਂ ਨੇ ਉਹ ਸਵੈਟਰ ਖਾਸ ਤੌਰ ਦੇ ਉੱਤੇ ਆਪਣੇ ਉਹਨਾਂ ਦੋਸਤਾਂ ਨੂੰ ਦੇ ਦਿੱਤੇ ਜਿਹੜੇ ਫਰੀਦਾ ਨੂੰ ਜ਼ਹਿਰ ਲੱਗਦੇ ਸਨ, ਤੇ ਰਿਆਜ਼ ਨੇ 20-20 ਸਾਲ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸੀ। ਹਰ ਸਾਲ ਉਹ ਇੱਕ ਨਵੇਂ ਸਵੈਟਰ ਦੇ ਨਾਲ ਪੁਰਾਣੇ ਸਵੈਟਰ ਦੀ ਮੁਰੰਮਤ ਵੀ ਕਰ ਦਿੰਦੀ। ਇਸ ਦੇ ਬਾਵਜੂਦ ਵੀ ਅਕਬਰ ਤੇ ਫਰੀਦਾ ਮੀਆਂ ਬੀਬੀ ਸਨ, ਉਹਨਾਂ ਦੇ ਬੱਚੇ ਹੋਏ ਸਨ, ਉਹ ਇੱਕੋ ਘਰ ਦੇ ਵਿੱਚ ਇੱਕੋ ਕਮਰੇ ਦੇ ਵਿੱਚ ਰਹਿੰਦੇ, ਉਹਨਾਂ ਦੇ ਪਲੰਘ ਵਿਚਕਾਰ ਸਿਰਫ 2.5 ਫੁੱਟ ਦਾ ਫਾਸਲਾ ਸੀ। ਸਪਸ਼ਟ ਹੈ ਕਿ ਬੱਚਿਆਂ ਨੂੰ ਲੈ ਕੇ ਫਰੀਦਾ ਦੇ ਇਕੱਲੇ ਦਿੱਲੀ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਤੇ ਮਜਬੂਰਨ ਰਿਆਜ਼ ਦਾ ਟਿਕਟ ਵੀ ਖਰੀਦਿਆ ਗਿਆ। ਫਰੀਦਾ ਆਪਣੇ ਭਰਾ ਦੇ ਘਰ ਠਹਿਰੀ, ਭਰਾ ਤੇ ਭਰਾ ਦੇ ਭਾਬੀ ਮੇਰਠ ਕਿਸੇ ਦੋਸਤ ਦੀ ਸ਼ਾਦੀ ਦੇ ਵਿੱਚ ਗਏ ਹੋਏ ਸਨ ਤੇ ਘਰੇ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਗਏ ਤੇ ਦਿੱਲੀ ਦੇ ਵਿੱਚ ਖੂਬ ਮਜ਼ੇ ਕੀਤੇ, ਖੂਬ ਸੈਰਾਂ ਕੀਤੀਆਂ। ਪਿਛਲੀ ਵਾਰੀ ਅਕਬਰ ਦੇ ਨਾਲ ਆਈ ਸੀ ਉਹ ਤੇ ਉਹਨਾਂ ਨੂੰ ਬਾਹਰ ਜਾਣ ਤੋਂ ਬੜੀ ਘਬਰਾਹਟ ਆਉਂਦੀ ਸੀ। ਹੋਟਲ ਦੇ ਵਿੱਚ ਠਹਿਰੇ ਸਨ। ਸ਼ਾਮ ਹੁੰਦਿਆਂ ਹੀ ਲੋਕ ਸ਼ੁਗਲ ਦੇ ਲਈ ਆਣ ਜੁੜਦੇ। ਬੜੀ ਚਹਿਲ ਪਹਿਲ ਰਹਿੰਦੀ ਸੀ ਪਰ ਬੱਚੇ ਨਾਲ ਨਹੀਂ ਸਨ। ਉਹਨਾਂ ਨੂੰ ਰਿਆਜ਼ ਦੇ ਕੋਲ ਛੱਡ ਗਈ ਸੀ ਨਾ, ਬਿਲਕੁਲ ਨਵੇਂ ਹਨੀਮੂਨ ਵਰਗਾ ਮਜ਼ਾ ਆ ਗਿਆ ਸੀ। ਪਰ ਕਦੀ ਕਦੀ ਬੱਚਿਆਂ ਦੀ ਯਾਦ ਆ ਕੇ ਮਜ਼ਾ ਕਿਰਕਰਾ ਕਰ ਦਿੰਦੀ ਸੀ। ਪਰ ਇਸ ਵਾਰੀ ਬੱਚੇ ਨਾਲ ਸਨ। ਅਕਬਰ ਦੀ ਗੈਰ ਹਾਜ਼ਰੀ ਉਸਨੇ ਵਾਰੀ ਵਾਰੀ ਮਹਿਸੂਸ ਕੀਤੀ ਪਰ ਹੁਣ ਤਾਂ ਕੁਝ ਜਿਹੜੀ ਸੀ ਆਦਤ ਜਿਹੀ ਪੈ ਗਈ ਸੀ ਨਾ ਉਸ ਤੋਂ ਬਗੈਰ। ਰਿਆਜ਼ ਨੇ ਖੂਬ ਸੈਰ ਕਰਵਾਈ, ਤਸਵੀਰਾਂ ਖਿੱਚੀਆਂ ਫਰੀਦਾ ਦੀਆਂ, ਖਿੜ ਖਿੜ ਹੱਸਦੇ ਹੋਏ ਬੱਚਿਆਂ ਦੀਆਂ। ਕਦੀ ਫਰੀਦਾ ਕਹਿੰਦੀ, ਰਿਆਜ਼ ਤੂੰ ਵੀ ਆ ਜਾਣਾ, ਕਿਸੇ ਨੂੰ ਕਹਿ ਬਟਨ ਦਬਾ ਦੇ। ਤੇ ਰਿਆਜ਼ ਵੀ ਫਰੀਦਾ ਦੇ ਨੇੜੇ ਆਣ ਖੜਾ ਹੁੰਦਾ ਤੇ ਆਸੇ ਪਾਸੇ ਬੱਚੇ ਖੜੇ ਹੁੰਦੇ। ਭਰਾ ਦੇ ਬੱਚੇ ਮਨੂ ਤੇ ਸ਼ਹੀਨਾ ਜਿਹੜੇ ਪਹਿਲੀ ਵਾਰੀ ਫਰੀਦਾ ਦੇ ਬੱਚਿਆਂ ਨੂੰ ਮਿਲੇ ਸੀ, ਰਿਆਜ਼ ਨੂੰ ਅੰਕਲ ਕਹਿੰਦੇ ਸਨ ਤੇ ਬੜੇ ਘੋਲ ਮਿਲ ਗਏ ਸੀ। ਪਰ ਇੱਕ ਦਿਨ ਸ਼ਹੀਨਾ ਨੇ ਬੜੀ ਹੈਰਾਨੀ ਦੇ ਨਾਲ ਪੁੱਛਿਆ, ਤੁਸੀਂ ਆਪਣੇ ਡੈਡੀ ਨੂੰ ਅੰਕਲ ਕਿਉਂ ਕਹਿੰਦੇ ਹੋ? ਕਿਸ ਨੂੰ? ਅੰਕਲ ਰਿਆਜ਼ ਨੂੰ। ਸਿੱਲੀ, ਅੰਕਲ ਰਿਆਜ਼ ਸਾਡੇ ਅੰਕਲ ਨੇ। ਅੱਛਾ, ਇਹ ਤੁਹਾਡੇ ਡੈਡੀ ਨੇ? ਸ਼ਹੀਨਾ ਨੇ ਭੋਲੇਪਨ ਦੇ ਨਾਲ ਪੁੱਛਿਆ ਤੇ ਬੱਚਿਆਂ ਨੇ ਉਸਦਾ ਬੜਾ ਹੀ ਮਜ਼ਾਕ ਉਡਾਇਆ। ਅੰਕਲ ਇਹ ਤੁਹਾਨੂੰ ਸਾਡੇ ਡੈਡੀ ਸਮਝਦੀ ਹੈ? ਉੱਲੂ ਕਿਤੋਂ ਦੀ? ਰਿਆਜ਼ ਕੱਚਾ ਜਿਹਾ ਹੋ ਕੇ ਕੱਚਾ ਜਿਹਾ ਹਾਸਾ ਹੱਸਿਆ। ਫਰੀਦਾ ਦਾ ਵੀ ਹਾਸਾ ਨਿਕਲ ਗਿਆ। ਤਾਂ ਕਿ ਤੂੰ ਮੇਰੀ ਬੇਟੀ ਨਹੀਂ, ਰਿਆਜ਼ ਨੇ ਕਿਹਾ। ਪਰ ਬੱਚੀ ਦੀ ਸਮਝ ਦੇ ਵਿੱਚ ਨਹੀਂ ਸੀ ਆ ਰਿਹਾ ਕਿ ਆਪਣੀ ਗੱਲ ਕਿੰਜ ਸਮਝਾਵੇ। ਜਾ ਭਗਣੇ ਤੋਂ, ਭਗਣੇ ਤੂੰ ਮੇਰੀ ਬੇਟੀ ਨਹੀਂ ਹੈ। ਕਹਿੰਦੀ ਕਿ ਜਾ ਭੰਗਣੇ, ਤੂੰ ਮੇਰੀ ਬੇਟੀ ਨਹੀਂ, ਹੁਣ ਮੰਗੀ ਫਿਰ ਚਾਕਲੇਟ ਮੇਰੇ ਕੋਲੋਂ। ਉਹ ਕਹਿੰਦੀ ਹੈ ਕਿ ਬੇਟੀ ਤਾਂ ਹਾਂ ਤੁਹਾਡੀ। ਬੱਚੀ ਉਸਦੇ ਗਲ ਦੇ ਨਾਲ ਜਿਹੜੀ ਆ ਝੂਟ ਗਈ ਸੀ, ਜਾਣੀ ਕਿ ਚਿੰਬੜ ਗਈ। ਫਰੀਦਾ ਦੀ ਸਹੇਲੀ ਨੇ ਖਾਣੇ ਦਾ ਸੱਦਾ ਦੇ ਦਿੱਤਾ ਤੇ ਬੱਚਿਆਂ ਦਾ ਕੀ ਕੀਤਾ ਜਾਏ ਉਹ ਪੁੱਛਦੀ ਹੈ। ਕੱਲ ਅਲਮ ਸਲਮ ਖਾਨ ਦੇ ਨਾਲ ਗਲਾ ਦਰਦ ਹੋ ਰਿਹਾ, ਜਾਣੀ ਕਿ ਬਾਹਰ ਜੋ ਕੁਝ ਖਾਧਾ ਅਲਮ ਸਲਮ ਖਾ ਲਿਆ। ਤੂੰ ਚਲੀ ਜਾ ਵੀ ਮੈਂ ਜਿਹੜਾ ਕਹਿੰਦਾ ਕਿ ਬੱਚਿਆਂ ਨੂੰ ਸੰਭਾਲ ਲਵਾਂਗਾ। ਰਿਆਜ਼ ਨੇ ਚਿੰਤਾ ਹੀ ਮੁਕਾ ਦਿੱਤੀ। ਫਰੀਦਾ ਖੁਸ਼ ਖੁਸ਼ ਤਿਆਰ ਹੋਈ ਪਰ ਜਾਣ ਤੋਂ ਪਹਿਲਾਂ ਉਸਨੂੰ ਗਰਾਰੇ ਕਰਨ ਦੇ ਲਈ ਗਰਮ ਪਾਣੀ ਦੇ ਗਈ, ਪੈਨਸਲਿਨ ਦੀਆਂ ਗੋਲੀਆਂ ਚੂਸਣ ਦੀ ਹਦਾਇਤ ਕੀਤੀ, ਬੱਚਿਆਂ ਬਾਰੇ ਕੁਝ ਹਦਾਇਤਾਂ ਦਿੱਤੀਆਂ ਤੇ ਬਣ ਠਾਣ ਕੇ ਚਲੀ ਗਈ। ਉਫ, ਇਹ ਪੀਲੀਏ ਮਾਰੀ ਸਾੜੀ ਦੇਖ ਦੇਖ ਕੇ ਬੜੀ ਖਿੱਚ ਚੜ੍ਹਦੀ ਹੈ, ਖੁਦ ਦੀ ਸਹੁੰ ਏ, ਕਿਸੇ ਦਿਨ ਇਸ ਨੂੰ ਭੱਠੀ ਦੇ ਵਿੱਚ ਪਾ ਦਿਆਂਗਾ। ਪਲੰਘ ਦੇ ਉੱਤੇ ਪਏ ਰਿਆਜ਼ ਨੇ ਕਿਹਾ, ਓਹੋ ਤੁਸੀਂ ਕੌਣ ਹੁੰਦੇ ਹੋ ਜੀ? ਉਸਨੇ ਟਾਲਣਾ ਚਾਹਿਆ ਪਰ ਆਦਮ ਕੱਦ ਸ਼ੀਸ਼ੇ ਦੇ ਵਿੱਚ ਦੇਖਿਆ ਤਾਂ ਇੰਜ ਲੱਗਿਆ ਰਿਆਜ਼ ਠੀਕ ਹੀ ਕਹਿੰਦਾ ਹੈ ਤੇ ਸਾੜੀ ਬਦਲ ਲਈ। ਪਾਰਟੀ ਸ਼ਾਨਦਾਰ ਸੀ। ਸਾਰਿਆਂ ਨੇ ਉਸਦੇ ਪਤੀ ਦੇ ਬਾਰੇ ਪੁੱਛਿਆ ਕਿ ਉਹ ਨਹੀਂ ਆਇਆ। ਇਹ ਦੱਸਦਿਆਂ ਹੋਇਆ ਉਸਨੂੰ ਆਪਣੀ ਹੱਦ ਤੱਕ ਅਜਿਹੀ ਮਹਿਸੂਸ ਹੋਈ ਕਿ ਉਹ ਮੈਚ ਕਰਕੇ ਨਹੀਂ ਆਏ। ਕਿਸੇ ਨੂੰ ਕੁਝ ਦੱਸਿਆ, ਕਿਸੇ ਨੂੰ ਕੁਝ ਗੱਲ ਟਾਲਮਟੋਲ ਕਰ ਦਿੱਤੀ। ਬੱਚਿਆਂ ਨੂੰ ਰਿਆਜ਼ ਦੇ ਕੋਲ ਛੱਡ ਆਈ ਆ, ਪਰੇਸ਼ਾਨ ਕਰਦੇ ਹੋਣਗੇ। ਸਹੇਲੀ ਨੇ ਰੁਕਣ ਦੇ ਲਈ ਜ਼ੋਰ ਦਿੱਤਾ ਤਾਂ ਫਰੀਦਾ ਨੇ ਕਿਹਾ, ਬਈ ਬੜੀ ਖੂਬ ਹੋ, ਮੀਆਂ ਤੋਂ ਬੱਚੇ ਪਲਵਾ ਦਿਓ। ਕਹਿੰਦੀ ਹੈ ਕਿ ਤੂੰ ਇੱਥੇ ਆ ਗਈ ਆ ਤੇ ਮੀਆਂ ਤੇਰਾ ਬੱਚੇ ਸੰਭਾਲ ਰਿਹਾ, ਮੀਆਂ ਤੋਂ ਬੱਚੇ ਪਲਵਾਉਂਦੀ ਹੋ? ਸਹੇਲੀ ਦੇ ਮੀਆਂ ਨੇ ਸ਼ਿਕਾਇਤ ਰੂਪੀ ਮਜ਼ਾਕ ਕਰ ਦਿੱਤਾ, ਪਰ ਮੇਰੇ ਮੀਆਂ ਤਾਂ ਬੰਬਈ ਦੇ ਵਿੱਚ ਨੇ, ਤੁਸੀਂ ਤਾਂ ਕਹਿ ਰਹੇ ਸੀ ਕਿ ਬੱਚੇ ਰਿਆਜ਼ ਦੇ ਕੋਲ ਛੱਡ ਆਏ ਹੋ। ਓਏ ਓਏ ਬਈ ਡਾਰਲਿੰਗ, ਹਾਊ ਸਿਲੀ, ਫਿਦੀ ਦੇ ਹਸਬੈਂਡ ਦਾ ਜਿਹੜਾ ਨਾਂ ਤਾਂ ਅਕਬਰ ਹੈ। ਸਹੇਲੀ ਨੇ ਗੱਲ ਸੁਲਝਾ ਦਿੱਤੀ, ਵੀ ਭਾਈ ਉਹਦਾ ਹਸਬੈਂਡ ਨਹੀਂ ਹੈ, ਰਿਆਜ਼ ਹੈ, ਉਹਦਾ ਦੋਸਤ ਹੈ, ਅਕਬਰ ਉਹਦਾ ਹਸਬੈਂਡ ਹੈ। ਉਹ ਤੇ ਰਿਆਜ਼ ਫਿਰ ਅਕਬਰ ਦੇ ਬਚਪਨ ਦੇ ਦੋਸਤ ਨੇ, ਬਲਕਿ ਭਰਾ ਹੀ ਸਮਝ ਲਓ, ਬਲਕਿ ਅਕਬਰ ਹੀ ਸਮਝ ਲਓ ਤਾਂ ਕਿ ਹਰਜ ਹੈ। ਇੱਕ ਜ਼ੋਰਦਾਰ ਠਹਾਕਾ ਗੂੰਜਿਆ। ਫਰੀਦਾ ਨੂੰ ਅਚੀਵੀ ਜਿਹੀ ਮਹਿਸੂਸ ਹੋਈ ਤੇ ਕਿੰਨੇ ਚੀਪ ਨੇ ਇਹ ਲੋਕ, ਕਹਿੰਦੀ ਹੈ ਇਹਨਾਂ ਦੀ ਸੋਚ ਉਹ ਲਾਹਨਤ ਹੈ, ਇਹਨਾਂ ਨੂੰ ਕੌਣ ਸਮਝਾਵੇ। ਕਈ ਵਾਰੀ ਲੋਕਾਂ ਨੇ ਗਲਤੀ ਦੇ ਨਾਲ ਰਿਆਜ਼ ਨੂੰ ਉਸਦਾ ਪਤੀ ਸਮਝ ਲਿਆ ਸੀ, ਉਸਨੂੰ ਬੁਰਾ ਨਹੀਂ ਸੀ ਲੱਗਿਆ। ਹਾਂ, ਉਹ ਲੋਕ ਮੂਰਖ ਜ਼ਰੂਰ ਲੱਗੇ ਸਨ ਕਿ ਹੁੰਦਾ ਏ ਅਜਿਹੀਆਂ ਗੱਲਾਂ ਦੇ ਨਾਲ, ਕੀ ਵਿਗੜਦਾ ਹੈ। ਪਰ ਗੱਲ ਜ਼ਿਆਦਾ ਸੁਲਝਦੀ ਮਹਿਸੂਸ ਨਾ ਹੋਈ ਤਾਂ ਸਹੇਲੀ ਨੇ ਕਿਹਾ, ਰਿਆਜ਼ ਦੀ ਸ਼ਾਦੀ ਜ਼ੀਨਤ ਦੇ ਨਾਲ ਕਿਉਂ ਨਹੀਂ ਕਰਵਾ ਦਿੰਦੀ? ਬਈ ਕਿੰਨੀ ਵਾਰੀ ਕਹਿ ਚੁੱਕੀ ਆ, ਕੰਬਖਤ ਨੂੰ ਸੁਣਦਾ ਹੀ ਨਹੀਂ ਹੈ, ਮਜ਼ਾਕ ਦੇ ਵਿੱਚ ਟਾਲ ਜਾਂਦਾ ਹੈ। ਤੂੰ ਜ਼ੋਰ ਪਾ ਕੇ ਕਹੇਗੀ ਤਾਂ ਉਹ ਜ਼ਰੂਰ ਮੰਨ ਜਾਏਗਾ। ਤਾਂ ਤੇਰਾ ਮਤਲਬ ਹੈ ਮੈਂ ਉਸਨੂੰ ਕਿਹਾ ਨਹੀਂ ਹੈ? ਫਰੀਦਾ ਹਿਰਖ ਗਈ। ਨਹੀਂ, ਜ਼ਰਾ ਜ਼ੋਰ ਦੇ ਕੇ ਕਿਹਾ ਨਾ। ਕਹਿ ਨਾ ਉਹਨੂੰ, ਮੈਂ ਕਿੰਝ ਜ਼ੋਰ ਦੇ ਕੇ ਕਹਾਂ? ਕੋਈ ਬੱਚਾ ਹੈ ਕਿ ਢਾ ਕੇ ਦਵਾਈ ਉਹਨੂੰ ਪਿਲਾ ਦਿਆਂ? ਉਹ ਹੋਰ ਹਿਰਖ ਗਈ। ਓਹੋ, ਇਸਦਾ ਹਿਰਖਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ? ਮੈਂ ਕਿਉਂ ਹਿਰਖਣ ਲੱਗੀ ਆ? ਫਰੀਦਾ ਨੇ ਲਾਲ ਪੀਲੀ ਹੁੰਦਿਆਂ ਕਹਿ ਦਿੱਤਾ, ਚੱਲ ਛੱਡ ਪਰਾਂ ਹੁਣ। ਸਹੇਲੀ ਆਪਣੀ ਜਾਨ ਛੁਡਾ ਕੇ ਨੱਸ ਪਈ। ਫਰੀਦਾ ਛਿੱਦੀ ਜਿਹੀ ਹੋ ਗਈ ਤੇ ਲੋਕ ਸਮਝਦੇ ਨੇ ਕਿ ਰਿਆਜ਼ ਦੀ ਸ਼ਾਦੀ ਨਹੀਂ ਹੋਣ ਦਿੰਦੀ। ਉਸਨੂੰ ਰਿਆਜ਼ ਦੇ ਉੱਤੇ ਗੁੱਸਾ ਆਉਣ ਲੱਗ ਪਿਆ। ਉਸਨੇ ਕਿੰਨੀ ਵਾਰੀ ਕਿਹਾ ਕਿ ਕੰਬਖਤ ਸ਼ਾਦੀ ਕਿਉਂ ਨਹੀਂ ਕਰਵਾਉਂਦਾ, ਹਮੇਸ਼ਾ ਟਾਲ ਦਿੰਦਾ ਹੈ। ਚੱਲ ਛੱਡ, ਦਫ਼ਾ ਕਰ ਪਰਾਂ ਉਹਨੂੰ, ਕੀ ਮੂਰਖਾਂ ਵਾਲੀਆਂ ਗੱਲਾਂ ਕਰਦੀ ਪਈ ਹੈ। ਬਈ ਮੈਂ ਝੰਝਟ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਤੇ ਉਹ ਬੱਚਿਆਂ ਦੇ ਨਾਲ ਰਲ ਕੇ ਹੋਰ ਉਦਮ ਮਚਾਉਣ ਲੱਗ ਪੈਂਦਾ। ਕਦੀ ਝਿੜਕ ਝਿੜਕ ਕੇ ਉਹਨਾਂ ਨੂੰ ਹੋਮਵਰਕ ਕਰਵਾਉਣ ਲੱਗ ਪੈਂਦਾ, ਉਹਨਾਂ ਦੀਆਂ ਰਿਪੋਰਟਾਂ ਦੇ ਉੱਤੇ ਗੌਰ ਕਰਨਾ, ਉਹਨਾਂ ਦੇ ਟੀਚਰਾਂ ਨੂੰ ਮਿਲਣਾ। ਇਹ ਵਿਚਾਰੇ ਅਕਬਰ ਦੇ ਵੱਸ ਦਾ ਰੋਗ ਨਹੀਂ ਸੀ। ਉਹ ਤਾਂ ਬਿਨਾਂ ਦੇਖੇ ਦਸਤਖਤ ਕਰ ਦਿੰਦੇ ਸਨ ਤੇ ਕਹਿੰਦੇ ਸਨ, ਰਿਆਜ਼ ਜ਼ਰਾ ਤੂੰ ਹੀ ਗੌਰ ਕਰ ਲਵੀ, ਆਪਣੇ ਵੱਸ ਤੋਂ ਤਾਂ ਬਾਹਰ ਦੀਆਂ ਗੱਲਾਂ ਨੇ। ਇੱਕ ਦਿਨ ਰਿਆਜ਼ ਬੜੇ ਗੁੱਸੇ ਦੇ ਵਿੱਚ ਬਾਹਰੋਂ ਆਇਆ ਸੀ ਤੇ ਫਰੀਦਾ ਨੂੰ ਡਾਂਟਣ ਲੱਗ ਪਿਆ ਸੀ। ਕੁਝ ਹੋਸ਼ ਵੀ ਏ ਸ਼ਾਹਬਾਜ਼ ਸਾਹਿਬਜ਼ਾਦੀ ਦੇ, ਹੁਣੇ ਤੋਂ ਖੰਭ ਨਿਕਲਣ ਲੱਗ ਪਏ ਨੇ। ਪਤਾ ਨਹੀਂ ਕਿਹੜੇ ਮੁੰਡਿਆਂ ਦੇ ਨਾਲ ਤੁਰੀ ਫਿਰਦੇ ਸੀ, ਖੁਦਾ ਦਿਸੋਂ ਮੇਰਾ ਪਾਰਾ ਚੜ ਚੱਲਿਆ ਸੀ। ਮੇਰੇ ਤਾਂ ਅੱਖ ਹੀ ਨਹੀਂ ਲੱਗਦੀ, ਫਰੀਦਾ ਨੇ ਰੁਹਾਸੀ ਹੋ ਕੇ ਜਿਹੜਾ ਕਿਹਾ ਸੀ। ਆਖੇ ਨਹੀਂ ਲੱਗਦੀ ਤਾਂ ਘੜ ਦੇ ਚੁੜੈਲ ਨੂੰ ਫਿਰ, ਨਹੀਂ ਤਾਂ ਮੈਂ ਘੜ ਦੇਣਾ ਏ। ਕੁੱਟਣ ਮਾਰਨ ਦੇ ਨਾਲ ਕੀ ਹੋਏਗਾ? ਫਿਰ ਦੋਵੇਂ ਜਣੇ ਬੱਚਿਆਂ ਦੀ ਸਾਈਕੋਲੋਜੀ ਦੇ ਬਾਰੇ ਸੋਚ ਕੇ ਪਰੇਸ਼ਾਨ ਹੁੰਦੇ ਰਹੇ। ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਖਿਆਲ ਨਹੀਂ ਸੀ ਆਇਆ ਕਿ ਇਸ ਮਾਮਲੇ ਦੇ ਵਿੱਚ ਅਕਬਰ ਦੀ ਰਾਏ ਵੀ ਲੈਣੀ ਚਾਹੀਦੀ ਹੈ। ਕੀ ਫਾਇਦਾ ਸੀ, ਵਾਧੂ ਪਰੇਸ਼ਾਨ ਹੋ ਜਾਵੇਗਾ। ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਇੰਨੀ ਵੱਧ ਗਈ ਸੀ ਕਿ ਜ਼ਰਾ ਜਿੰਨੀ ਗੱਲ ਉੱਤੇ ਪਰੇਸ਼ਾਨ ਹੋ ਜਾਂਦੇ ਸਨ ਤੇ ਫਿਰ ਸਭ ਦੀ ਜ਼ਿੰਦਗੀ ਹਰਾਮ ਹੋਣ ਲੱਗਦੀ ਸੀ। ਦਿੱਲੀ ਦੀ ਸੈਰ ਹੋ ਚੁੱਕੀ ਸੀ, ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਹੋ ਰਹੀਆਂ ਨੇ ਤੇ ਫਰੀਦਾ ਨੂੰ ਭਰਾ ਭਰਜਾਈ ਦੀ ਉਡੀਕ ਸੀ ਕਿ ਆ ਜਾਣ ਤਾਂ ਉਹਨਾਂ ਨੂੰ ਮਿਲ ਕੇ ਚੱਲੀਏ। ਅਕਬਰ ਨਹੀਂ ਆਏ? ਉਹਨਾਂ ਆਉਂਦਿਆਂ ਹੀ ਹੈਰਾਨੀ ਦੇ ਨਾਲ ਪੁੱਛਿਆ। ਨਹੀਂ, ਕੋਈ ਕੰਮ ਸੀ ਉਹਨਾਂ ਨੂੰ, ਫਰੀਦ ਸੁੱਤੇ ਸੁਭਾਅ ਬੋਲ ਗਈ। ਤੇ ਆ ਬਾਹਰ ਕਮਰੇ ਦੇ ਵਿੱਚ ਕੌਣ ਰਿਹਾ ਫਿਰ? ਰਿਆਜ਼ ਹੈ, ਫਰੀਦਾ ਨੇ ਲਾਪਰਵਾਹੀ ਦੇ ਨਾਲ ਕਹਿ ਦਿੱਤਾ। ਪਰ ਉਸਨੂੰ ਡਰ ਲੱਗਣ ਲੱਗ ਪਿਆ। ਰਿਆਜ਼, ਜਾਣੀ ਉਹ ਤੇਰੇ ਨਾਲ ਇੱਥੇ ਵੀ ਆਇਆ? ਹਾਂ, ਪਰ ਫਰੀਦਾ ਉਹਨਾਂ ਦੇ ਪੁੱਛਣ ਢੰਗ ਕਰਕੇ ਸਹਿਮ ਜੀ ਗਈ। ਮੈਂ ਇਹਨਾਂ ਹਰਕਤਾਂ ਨੂੰ ਕਤਈ ਬਰਦਾਸ਼ਤ ਨਹੀਂ ਕਰ ਸਕਦਾ, ਉਹ ਭੜਕੇ। ਉਹ ਹੋ ਬਈ, ਜਾਣ ਵੀ ਦਿਓ ਹੁਣ, ਛੱਡੋ, ਭਾਬੀ ਨੇ ਸਮਝਾਇਆ, ਬਾਹਰ ਆਵਾਜ਼ ਆਏਗੀ। ਐਵੇਂ ਆਵਾਜ਼ ਆਏਗੀ ਤਾਂ ਜਾਣ ਦੇ, ਮੈਂ ਕਿਸੇ ਹਲਾਲ ਜ਼ਿਆਦੇ ਤੋਂ ਡਰਦਾ ਵਾਂ? ਸ਼ਰਮ ਨਹੀਂ ਆਉਂਦੀ? ਹੁਣ ਤਾਂ ਧੀ ਜਵਾਨ ਹੋ ਗਈ ਹੈ, ਤੇਰੇ ਇਹ ਗੁਣ ਵੇਖ ਕੇ ਉਹ ਕੀ ਸਿੱਖੇਗੀ? ਤੂੰ ਅਕਬਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੀ ਹੈ, ਪਰ ਮੈਨੂੰ ਉੱਲੂ ਨਹੀਂ ਬਣਾ ਸਕਦੀ ਤੂੰ। ਸਾਰੀ ਦੁਨੀਆ ਤੇਰੇ ਜੰਮਣ ਦੇ ਉੱਤੇ ਥੁੱਕ ਰਹੀ ਹੈ। ਮੇਰੇ ਜੰਮਣ ਤੇ ਥੁੱਕ ਰਹੀ ਹੈ? ਫਰੀਦਾ ਨੇ ਸੋਚਿਆ। ਕਿਉਂ? ਅਕਬਰ ਵਰਗਾ ਬੇਸ਼ਰਮ ਬੰਦਾ ਮੈਂ ਅੱਜ ਤਾਈ ਨਹੀਂ ਵੇਖਿਆ। ਕਿ ਉਸਨੂੰ ਕੁਝ ਦਿਖਾਈ ਨਹੀਂ ਦਿੰਦਾ? ਕੀ ਨਹੀਂ ਦਿਖਾਈ ਦਿੰਦਾ? ਫਰੀਦਾ ਫੇਰ ਸੋਚਦੀ ਹੈ। ਪਰ ਤੇਰੀ ਇਹ ਹਿੰਮਤ ਕੀ? ਤੂੰ ਮੇਰੇ ਘਰ ਦੇ ਵਿੱਚ ਗੰਦ ਪਾਉਣ ਡਈ ਹੈ। ਗੰਦ? ਕਿਹੜਾ ਗੰਦ? ਇਹ ਸੋਚਦੇ ਫਰੀਦਾ ਦਾ ਮੂੰਹ ਲਾਲ ਹੋ ਗਿਆ। ਆਪਣੇ ਯਾਰ ਨੂੰ ਨਾਲ ਲਈ ਫਿਰਦੀ ਹੈ? ਭਾਬੀ ਨੇ ਬੜਾ ਹੀ ਰੋਕਿਆ, ਪਰ ਉਹ ਕਹਿ ਹੀ ਗਏ। ਯਾਰ? ਫਰੀਦਾ ਦਾ ਦਿਲ ਕੀਤਾ ਕਿ ਉੱਚੀ ਉੱਚੀ ਠਹਾਕੇ ਲਾਵੇ। ਰਿਆਜ਼ ਉਸਦਾ ਯਾਰ ਹੈ, ਪਰ ਠਹਾਕਾ ਉਸਦੇ ਗਲੇ ਦੇ ਵਿੱਚ ਹੀ ਕਿਤੇ ਅਟਕ ਕੇ ਰਹਿ ਗਿਆ। 20 ਵਰੇ ਪਲਾਂ ਛਿਨਾਂ ਦੇ ਵਿੱਚ ਅੱਖਾਂ ਸਾਹਮਣੇ ਉਹ ਲੰਘ ਗਏ। ਯਾਰ? ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਰਿਆਜ਼ ਉਸਦਾ ਯਾਰ ਨਹੀਂ ਸੀ ਤਾਂ ਕੌਣ ਸੀ? ਤੇ ਉਹ ਚੁੱਪ ਚਾਪ ਉੱਠ ਕੇ ਸਮਾਨ ਬੰਨਣ ਲੱਗ ਪੈਂਦੀ ਹੈ। ਜੀ ਦੋਸਤੋ, ਇਹ ਸੀ ਜੀ ਕਹਾਣੀ ਯਾਰ, ਇਸਮਤ ਚੁਗਤਾਈ ਜੀ ਦੀ ਕਲਮ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਮਹਿੰਦਰ ਬੇਦੀ ਜੈਤੋ ਤੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮੰਚ। ਇਹ ਦੋਸਤੋ ਜਿਹੜਾ ਸਮਾਜ ਹੈ ਆਲੇ ਦੁਆਲੇ ਦਾ ਨਾ ਉਹ ਬਹੁਤ ਕਹਿ ਸਕਦੇ ਹਾਂ ਕਿ ਚਾਹੇ ਰਿਸ਼ਤੇ ਪਵਿੱਤਰ ਨੇ ਆਪਸ ਦੇ ਵਿੱਚ ਕੁਝ ਐਸੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ ਪਰ ਰਾਹ ਜਾਂਦੇ ਭੈਣ ਭਰਾ ਨੂੰ ਵੀ ਮਤਲਬ ਕਿ ਰਿਸ਼ਤੇ ਦੇ ਵਿੱਚ ਹੋਰਾਂ ਰਿਸ਼ਤਿਆਂ ਦੇ ਵਿੱਚ ਬਦਲ ਦਿੱਤਾ ਜਾਂਦਾ ਇਹ ਸਾਡਾ ਆਲੇ ਦੁਆਲੇ ਦਾ ਚਾਹੇ ਰਿਸ਼ਤੇਦਾਰੀਆਂ ਨੇ ਚਾਹੇ ਸਮਾਜ ਹੈ ਇਹ ਸਾਰਾ ਸਿਲਸਿਲਾ ਹੈ ਇਹ ਕੁਝ ਚੱਲਦਾ ਹੈ ਤੇ ਜਿਹੜਾ ਫਰਜ਼ ਹਸਬੈਂਡ ਨੂੰ ਨਿਭਾਉਣਾ ਚਾਹੀਦਾ ਹੈ ਉਸਦਾ ਮਿੱਤਰ ਜਿਹੜਾ ਨਿਭਾ ਰਿਹਾ ਉਹ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਹੋਇਆ ਪਰ ਉਹ ਰਿਲੇਸ਼ਨਸ਼ਿਪ ਉਸ ਤਰ੍ਹਾਂ ਦੀ ਨਹੀਂ ਉਹਨਾਂ ਦੇ ਵਿੱਚ ਜੋ ਲੋਕ ਸਮਝਦੇ ਨੇ ਇਹ ਸੀ ਜੀ ਗੱਲਬਾਤ ਯਾਰ ਇਸਮਤ ਚੁਗਤਾਈ ਜੀ ਦੀ ਕਲਮ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਦੁਆਬਾ ਰੇਡੀਓ ਦਾ ਮੰਚ ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇਗੀ ਕਹਾਣੀ ਤੇ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰਦੇ ਉਸਨੂੰ ਅਲੱਗ ਤੋਂ ਵੀ ਕਰਕੇ ਪਾ ਦਿੱਤਾ ਜਾਵੇਗਾ ਤੇ ਲੋ ਫਿਰ ਦੋਸਤੋ ਜਾਂਦੇ ਜਾਂਦੇ ਝਾਤ ਤੁਹਾਡੇ ਸੁਨੇਹਾ ਵੱਲ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ ਸਮਾਂ ਪਹਿਲਾਂ ਹੀ ਜ਼ਿਆਦਾ ਹੋ ਗਿਆ ਤਕਰੀਬਨ ਅੱਜ ਜ਼ਿਆਦਾ ਹੀ ਸਮਾਂ ਲਾ ਦਿੱਤਾ ਹੈ ਤਕਰੀਬਨ 30 ਮਿੰਟ ਉੱਪਰ ਲਾ ਦਿੱਤੇ ਅੱਜ ਜੀ ਤੇ ਜਾਂਦੇ ਜਾਂਦੇ ਕੁਰੀ ਜੀ ਦੇ ਕੁਝ ਸੁਨੇਹੇ ਨੇ ਜਲੂਰ ਸਿੰਘ ਬਾਈ ਜੀ ਕਹਿੰਦੇ ਕਹਾਣੀ ਆਉਣ ਦਿਓ ਜੀ ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸੋਚ ਭੈਣ ਜੀ ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਥੈਂਕ ਯੂ ਜੀ ਸੋ ਮਚ ਸਿਕੰਦਰ ਔਜਲਾ ਵੀਰ ਜੀ ਐਪਰੀਸ਼ੀਏਟਿੰਗ ਦੇ ਲਈ ਜੀ ਕਹਿੰਦੇ ਤੇ ਇਸੇ ਤਰ੍ਹਾਂ ਹੀ ਬੜੀ ਦੇਰ ਬਾਅਦ ਸੁਣਿਆ ਗਰਾਈ ਵਾਟਰ ਕਹਿੰਦੇ ਜੀ ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ ਆ ਸੁਰਿੰਦਰ ਕੌਰ ਜੀ ਬਹੁਤ ਵਧੀਆ ਜੀ ਤੇ ਮੁਕੱਦਰ ਜੀ ਧੰਨਵਾਦ ਜੀ ਤੁਹਾਡਾ ਕਹਿੰਦੇ ਆ ਸੁਰਿੰਦਰ ਕੌਰ ਮਾਲ ਜੀ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਵਧੀਆ ਲੱਗੀ ਕਹਾਣੀ ਤੇ ਔਜਲਾ ਸਾਹਿਬ ਕਹਿੰਦੇ ਦਾਤੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਦੇ ਦੰਦੇ ਦੋਵਾਂ ਪਾਸਿਆਂ ਦੇ ਉੱਤੇ ਬਿਲਕੁਲ ਆ ਜੀ ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ ਇਹ ਹਾਲਾਤ ਨੇ ਤੇ ਜਲੂਰ ਸਿੰਘ ਬਾਈ ਜੀ ਕਹਿੰਦੇ ਆ ਕੁਝ ਤਾਂ ਨਾਂ ਦੇਣਾ ਹੀ ਸੀ ਰਿਸ਼ਤੇ ਨੂੰ ਜੀ ਇਸੇ ਤਰ੍ਹਾਂ ਦੀ ਦੋਸਤੋ ਉਹ ਵਾਰਤਾਲਾਪ ਜਿਹੜੀ ਆ ਰਹੀ ਹੈ ਮੇਰੇ ਸਾਹਮਣੇ ਨਾ ਉਹ ਕਾਬਲੀ ਪਲਾਓ ਘੁੰਮ ਰਹੇ ਸੀ ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਬੜਾ ਵਧੀਆ ਤੇ ਬੜਾ ਕੰਸੈਪਟ ਜਿਹੜਾ ਉਹਦੇ ਵਿੱਚ ਦਿਖਾਇਆ ਗਿਆ ਬਹੁਤ ਮਨ ਨੂੰ ਛੂਹਣ ਵਾਲਾ ਹੈ ਸੋਚਣ ਸਮਝਣ ਤੇ ਆਲਾ ਦੁਆਲਾ ਕੀ ਕਵੇਗਾ ਮਤਲਬ ਕਿ ਉਹਨਾਂ ਤੋਂ ਉੱਪਰ ਸੀ ਚੀਜ਼ਾਂ ਨੂੰ ਸੋਚਣ ਦੀ ਗੱਲ ਹੈ ਜਾਤ ਪਾਤ ਹੋਰ ਸਾਰੀਆਂ ਚੀਜ਼ਾਂ ਰਿਸ਼ਤੇ ਨਾਤੇ ਅਸਲੀ ਮੁਹੱਬਤ ਕੀ ਹੁੰਦੀ ਹੈ ਉਹਦੇ ਬਾਰੇ ਉਹ ਗੱਲ ਕਰਦਾ ਹੈ ਜਿਵੇਂ ਕਿ ਇਹ ਕਹਾਣੀ ਗੱਲ ਕਰਦੀ ਹੈ ਠੀਕ ਕਹਿ ਰਹੇ ਹੋ ਵੀਰ ਜੀ ਕਹਿੰਦੇ ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਲਓ ਦੋਸਤੋ ਫਿਰ ਇੱਥੇ ਹੀ ਲੈਣੇ ਆ ਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਇੱਥੇ ਪਿਆਰ ਭਾਈ ਤੇ ਨੇਗੀ ਸਤਿ ਸ਼੍ਰੀ ਅਕਾਲ ਹੈ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ ਇਹੀ ਜੀ ਤੁਹਾਡੇ ਲਈ ਇੱਕ ਸੁਨੇਹਾ ਹੈ ਜੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸ਼ੁਕਰੀਆ ਬਾਈ ਜੀ ਜਲੂਰ ਸਿੰਘ ਜੀ ਤੇ ਜਿਹੜੇ ਨਵੇਂ ਦੋਸਤ ਵੀ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਗੁਰੀਮਾਨ ਬਾਈ ਜੀ ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨਹੀਂ ਪੜ ਸਕਿਆ ਜੀ ਮਾਫ਼ੀ ਚਾਹਾਂਗਾ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਜੇ ਕਿਸੇ ਦੋਸਤ ਦਾ ਸੁਨੇਹਾ ਨਹੀਂ ਪੜਿਆ ਗਿਆ ਤਾਂ ਮਾਫ਼ੀ ਤੇ ਕੱਲ ਨੂੰ ਫਿਰ ਮਿਲਦੇ ਹਾਂ ਸ਼ੰਮੀ ਬਾਈ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਕਹਿੰਦੇ ਕਾਹਦੀ ਤਰੱਕੀ ਹੈ ਜਿਹਦਾ ਫੋਕਸ ਸਾਰੇ ਪਾਸੇ ਨਹੀਂ ਹੈ ਗੁਰੀਮਾਨ ਜੀ ਲਿਖਦੇ ਇਹ ਗੱਲਬਾਤ ਤੇ ਇਸੇ ਤਰ੍ਹਾਂ ਠੰਡੇ ਮਤੇ ਦੇ ਲੋਕ ਸੀ ਜ਼ੁਬਾਨਾਂ ਦੇ ਮੁੱਲ ਸੀ ਆਪਸੀ ਪਿਆਰ ਸੀ ਹੁਣ ਕੁਝ ਵੀ ਨਹੀਂ ਰਿਹਾ ਬਸ ਕੁਝ ਕੁ ਜਾਣੇ ਹੀ ਕਹਿੰਦੇ ਰਹਿ ਗਏ ਆ ਜੀ ਤੇ ਲੋ ਦੋਸਤੋ ਇਸੇ ਦੇ ਨਾਲ ਫਿਰ ਮੈਨੂੰ ਦਿਓ ਆ ਗਿਆ ਤੁਹਾਡੇ ਸੁਨੇਹੇ ਅਜੇ ਵੀ ਆ ਰਹੇ ਨੇ ਜੀ ਆਪਣੇ ਔਜਲਾ ਸਾਹਿਬ ਕਹਿੰਦੇ ਜਲੋਰ ਸਿੰਘ ਹੈ ਬਾਈ ਜੀ ਦਾ ਨਾਂ ਜੀ ਜਲੂਰ ਸਿੰਘ ਆ ਜੀ ਹਾਂਜੀ ਆਪਣੇ ਲੱਲੇ ਨੂੰ ਕਨੋੜਾ ਪਾ ਦਿੱਤਾ ਉਹਨਾਂ ਨੇ ਹੁਣ ਪੰਜਾਬੀ ਦੇ ਵਿੱਚ ਤੇ ਮਾਫ਼ੀ ਚਾਹਾਂਗਾ ਜੇ ਮੈਂ ਗਲਤ ਵੀ ਅਨਾਊਂਸ ਕੀਤਾ ਜੀ ਘੁੱਗੀ ਨੂੰ ਗੁੱਗੀ ਕਹੋ ਜੀ ਲਓ ਜੀ ਹਾਂਜੀ ਇੰਗਲਿਸ਼ ਦੇ ਵਿੱਚ ਫਿਰ ਹੋ ਜਾਂਦਾ ਜੀ ਉਹਦੇ ਵਿੱਚ ਚੰਗਾ ਕੀਤਾ ਤੁਸੀਂ ਪੰਜਾਬੀ ਚ ਲਿਖ ਦਿੱਤਾ ਜਲੋਰ ਸਿੰਘ ਬਾਈ ਜੀ ਨੇ ਜੀ ਤੇ ਮੈਂ ਜਲੂਰ ਸਿੰਘ ਕਹਿ ਦਿੱਤਾ ਅੰਗਰੇਜ਼ੀ ਦੇ ਵਿੱਚ ਜਲੋਰ ਸਿੰਘ ਬਣ ਜਾਂਦਾ ਤੇ ਲਓ ਦੋਸਤੋ ਕਨੋੜੇ ਹੋੜੇ ਦਾ ਫਰਕ ਪੈ ਜਾਂਦਾ ਅੰਗਰੇਜ਼ੀ ਪੰਜਾਬੀ ਦੇ ਵਿੱਚ ਤੇ ਲਓ ਫਿਰ ਇੱਥੇ ਲੈਣੇ ਆ ਗਿਆ ਵੱਧ ਘੱਟ ਮਾਫ਼ੀ ਤੇ ਉਮੀਦ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੁਸੀਂ ਨਾਲ ਜੁੜੇ ਰਹੋਗੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਫਿਰ ਮਿਲਦੇ ਹਾਂ ਆਪਾਂ ਕੱਲ ਨੂੰ ਫਿਰ ਨਵੇਂ ਸਮੇਂ ਦੇ ਵਿੱਚ
1: ਹਰ ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਲਈ ਦਿਨ ਰਾਤ ਅਣਥੱਕ ਮਿਹਨਤ ਕਰਦਾ ਹੈ ਕੋਈ ਦੇਸ਼ ਵਿੱਚ ਕਰਦਾ ਹੈ ਤੇ ਕੋਈ ਵਿਚਾਰਾ ਆਪਣਾ ਘਰ ਵਾਰ ਬੀਵੀ ਬੱਚੇ ਮਾਂ ਬਾਪ ਭੈਣ ਭਾਈਆਂ ਨੂੰ ਛੱਡ ਕੇ ਦੂਰ ਪ੍ਰਦੇਸ਼ਾਂ ਵਿੱਚ ਕਮਾਈਆਂ ਕਰਦਾ ਹੈ ਬਈ ਸਿਆਣੇ ਕਹਿੰਦੇ ਨੇ ਕਿ ਇਮਾਨਦਾਰੀ ਤੇ ਵਫਾਦਾਰੀ ਨਾਲ ਕੀਤੀਆਂ ਮਿਹਨਤਾਂ ਨੂੰ ਮੌਲਾ ਇੱਕ ਦਿਨ ਜ਼ਰੂਰ ਭਾਗ ਲਾਉਂਦਾ ਹੈ। ਉਹ ਦੱਸੀ ਵੀ ਮਾਲਵੇ ਦਾ ਜੱਟਾ ਮਾਲਕ ਦੀਆਂ ਬਖਸ਼ੀਆਂ ਹੋਈਆਂ ਰਹਿਮਤਾਂ ਉੱਤੇ ਸ਼ਰੀਕਾਂ ਦੇ ਗਿਲੇ ਸ਼ਿਕਵੇ ਕੈਸੇ ਕਰਕੇ ਹੁੰਦੇ ਨੇ

0: ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ,
1: ਜੀ
0: ਪਰ ਮੁੱਖ ਤੌਰ ਤੇ ਚਾਰ ਪੇਂਟਿੰਗ ਸਟਾਈਲਸ ਗਿਣੇ ਗਏ ਹੈ,
1: ਜੀ ਜੀ
0: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ।
1: ਜੀ ਜੀ
0: ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ,
1: ਜੀ
0: ਮੈਂ ਤੈਨੂੰ ਜੋ ਕਿਹਾ ਬਸ,
1: ਓਕੇ ਹੈ।
0: ਹਾਂ
1: ਉਹ
0: ਓਕੇ ਹੈ,
1: ਉਹੀ ਹੋਣਾ
0: ਜੇ
1: ਚਾਹੀਦਾ।
0: ਬੱਚਾ ਕੁਐਸਚਨ ਕਰਦਾ ਹੈ
1: ਜੀ
0: ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ,
1: ਜੀ
0: ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
1: ਜੀ ਜੀ ਜੀ ਜੀ
0: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ, ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ,
1: ਜੀ ਜੀ ਜੀ
0: ਔਰ ਸਾਨੂੰ ਇਹ ਲੱਗਦਾ ਹੈ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਹੈ ਜਾਂ ਸਾਡੇ ਡਿਸੀਜਨ ਨੂੰ ਚੈਲੰਜ ਕਰਦਾ।
1: ਜੀ ਜੀ
0: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿਉਂਕਿ ਮੈਂ ਕਿਹਾ।
1: ਜੀ ਜੀ ਜੀ ਬਿਲਕੁਲ ਬਿਲਕੁਲ,
0: ਇਹ ਆਪਣੇ ਆਮ ਚੱਲਦਾ ਹੈ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
0: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
0: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ,
1: ਜੀ
0: ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ
0: ਠੀਕ ਹੈ,
1: ਬਿਲਕੁਲ।
0: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ,
1: ਜੀ
0: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ,
1: ਜੀ ਜੀ ਜੀ
0: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ
0: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ,
1: ਜੀ ਜੀ ਟੂ ਵੇ ਕਮਿਊਨੀਕੇਸ਼ਨ ਦਾ
0: ਟੂ ਵੇ ਕਮਿਊਨੀਕੇਸ਼ਨ ਹੈ, ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
0: ਹੈ ਨਾ
1: ਜੀ,
0: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
0: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ,
1: ਜੀ ਜੀ ਜੀ
0: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ,
1: ਜੀ ਜੀ
0: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
0: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
0: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ,
1: ਜੀ
0: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ,
1: ਜੀ ਜੀ ਜੀ
0: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ, ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ,
1: ਜੋ ਉਹਨੇ ਮੂੰਹ ਕੱਢਿਆ ਉਹ,
0: ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ,
1: ਜੀ ਜੀ ਜੀ ਜੀ ਜੀ ਬਿਲਕੁਲ
0: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
0: ਹਾਂਜੀ ਠੀਕ ਹੈ,
1: ਬਿਲਕੁਲ।
0: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
0: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ,
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
0: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
1: ਜੀ ਜੀ
0: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ,
0: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
0: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
0: ਉਹ ਨਹੀਂ ਬਣਦਾ ਉਹਨਾਂ ਦਾ,
1: ਬਿਲਕੁਲ ਬਿਲਕੁਲ ਜੀ,
0: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ, ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ,
1: ਜੀ ਜੀ ਜੀ,
0: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
0: ਹਾਂਜੀ
1: ਦੋਨੋਂ ਤਰ੍ਹਾਂ
0: ਉਸਦੇ, ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ,
1: ਜੀ ਜੀ,
0: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ,
1: ਜੀ ਜੀ,
0: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ,
1: ਜੀ ਜੀ,
0: ਮੇਰੇ ਪਰਸਨਲ ਵਿਊ ਇਹ ਹੈ ਕਿ ਇਹ ਜ਼ਿਆਦਾ ਅੱਛਾ ਹੈ,
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ,
0: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
0: ਪਾਪੂਲਰ ਆਮ ਲੋਕ ਕਰਦੇ ਆ,
1: ਜੀ ਜੀ ਜੀ,
0: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
0: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ।

0: ਅਥਾਰਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਮਤਲਬ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਹੈ ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ ਬੱਚੇ ਦਾ ਐਕਸਪੋਜਰ ਕੁਛ ਹੋਰ ਹੈ
1: ਬਿਲਕੁਲ
0: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ
0: ਹਾਂ
1: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
0: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
1: ਬਿਲਕੁਲ ਬਿਲਕੁਲ ਬਿਲਕੁਲ
0: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
0: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
0: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ ਜੇ ਚਾਰਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ
0: ਬਿਲਕੁਲ
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ
0: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
1: ਜੀ
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ
1: ਬਿਲਕੁਲ ਹੈ ਨਾ ਬਿਲਕੁਲ ਹਾਂਜੀ
0: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ ਬਿਲਕੁਲ
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ
1: ਬਿਲਕੁਲ ਠੀਕ
0: ਹੈ ਨਾ
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇੱਦਾਂ ਹੀ ਹੁੰਦਾ ਇੱਦਾਂ ਹੀ ਚੱਲੂਗਾ
1: ਜੀ ਜੀ
0: ਇਹ ਠੀਕ ਨਹੀਂ ਹੈ
1: ਬਿਲਕੁਲ
0: ਕੋਈ ਤਾਂ ਬਦਲੇਗਾ ਨਾ ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਠੀਕ ਹੈ ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ ਠੀਕ ਹੈ ਔਰ ਦੂਸਰੀ ਗੱਲ ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ
1: ਬਿਲਕੁਲ ਬਿਲਕੁਲ ਬਿਲਕੁਲ ਹਾਂ ਉਹਨਾਂ ਨੂੰ ਇਹ ਘਰ ਕਰ ਜਾਂਦੇ
0: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ
1: ਬਿਲਕੁਲ ਬਿਲਕੁਲ
0: ਠੀਕ ਹੈ ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ ਛੂਟ
1: ਜੀ ਜੀ ਜੀ ਬਿਲਕੁਲ
0: ਪਿਆਰ ਨਹੀਂ ਵਿਗਾੜਦਾ ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ
1: ਬਿਲਕੁਲ
0: ਪਿਆਰ ਤੇ ਛੂਟ ਵਿੱਚ ਫਰਕ ਹੈ ਤੁਸੀਂ ਪਿਆਰ ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ ਤੂੰ ਕਰ ਲੈ ਜੋ ਮਰਜ਼ੀ ਅਸੀਂ ਹੈਗੇ ਆ ਉਹ ਛੂਟ ਹੈ ਉਹ ਪਿਆਰ ਨਹੀਂ ਹੈ ਉੱਥੇ ਤੁਸੀਂ ਕਨਫਿਊਜ਼ਡ ਹੋ
1: ਬੱਚੇ ਦਾ ਇਹ ਚ ਕੋਈ
0: ਬੱਚੇ ਦਾ ਕੋਈ ਕਸੂਰ ਨਹੀਂ ਹੈ
1: ਬਿਲਕੁਲ
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ ਪਿਆਰ ਬਿਲਕੁਲ ਨਹੀਂ ਵਿਗਾੜਦਾ ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ ਬਿਲਕੁਲ ਸਹੀ ਹੈ ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ ਅਪਣਾਏ ਜਾਂਦੇ ਆ।
0: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
0: ਹਾਂਜੀ,
1: ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ
1: ਜੀ,
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
0: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ? ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
0: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ ਠੀਕ,
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
1: ਜੀ ਜੀ ਜੀ ਬਿਲਕੁਲ ਠੀਕ ਹੈ।
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
1: ਜੀ।
0: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
0: ਹਾਂਜੀ
1: ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
0: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਹੈ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
1: ਜੀ ਜੀ, ਬਿਲਕੁਲ
0: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਜੀ, ਬਿਲਕੁਲ।
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ,
0: ਹਾਂਜੀ,
1: ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ,
0: ਹਾਂਜੀ,
1: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ,
0: ਹਾਂਜੀ,
1: ਅਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਅਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ, ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ,
1: ਜੀ ਜੀ
0: ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ
1: ਜੀ
0: ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ,
1: ਜੀ
0: ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ,
1: ਉਹ ਇੱਕ ਇਹਦਾ ਵਾਧਾ ਹੈਗਾ।
0: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ।
1: ਜੀ ਜੀ
0: ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਇਹ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
0: ਹਾਂ,
1: ਉਹ ਕਹੇਗਾ ਛੱਡੋ ਪਰੇ,
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ
1: ਹਾਂ
0: ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਜੀ, ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
0: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ 'ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ,
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ,
0: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ,
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ, ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
0: ਹਾਂਜੀ,
1: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ।
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ।
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ ਚ ਆਈ ਨਾ,
1: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ।
1: ਜੀ ਜੀ ਬਿਲਕੁਲ,
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਏ, ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ,
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, YouTube ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਫਿਰ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ, ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ। ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ,
1: जी
2: पर
1: जी
2: उस दौर दे विच पंजाबी संगीत ने एक मोड़ा कटिया। सोलो
1: जी
2: गायकी जिहड़ी है गुरदास मान दे वाउण तों बाद उह इक प्रवान होई तां लोकां ने बड़े अच्छे अच्छे सिंगर उस वेले हंसराज सद्दू सिकंदरे आए तां उस नाल पंजाबी गायकी दा जिहड़ा दायरा एकदम वधना शुरू हो गया, पंजाबी भाषा दा वी इहदे नाल ही दायरा वधिया। हुण असीं देखदे हां कि साडे बहुत सारे जिहड़ियां पीढ़ियां ने उह खास तौर ते इंग्लैंड कनेडा अमेरिका तीन वड्डे मुल्क ने जिथे साडे लोक बसे ने तां उत्थे बहुत इन्हां दा प्रवास होया गा।
1: जी
2: उन्हां दीआं उत्थों दे जन्मे हुए बच्चे ओह पीढ़ियां ने ओह जे देखा जावे तां सिर्फ एक पंजाबी म्यूजिक दीआं जिहड़ियां धुनां ने धमक पैंदीआं उहदी बदौलत ओह पंजाबी नाल जुड़े ने तां पंजाबी दा घेरा उत्थों सानूं मैनूं उम्मीद वधदी है निजी रूप दे विच साडे कोई लिखारी लोचक अपनी सोच हो सकदी है कि जिहड़े पंजाबी भाषा है घट्टो घट बोलण दे मामले दे विच साडी भाषा वधी है घट नहीं रही, इस करके कोई खतरा नहीं। दूसरी गल यह हुई कि सोशल मीडिया की आमद हुई है, इहदे नाल पंजाबी भाषा का बहुत प्रसार होया है क्योंकि
1: जी
2: पंजाबी दे इन्ने यूट्यूब चैनल हो गए रेडियो हो गए
1: जी
2: कि लोगों को साडियां गल्लां पंजाब तो बाहर पंजाब दियां इत्थे सारियां सरगर्मियां आने लग गईयां। ते सानू कई बार हो जाता है सानू सुचेत जरूर रहना चाहिए कि पंजाबी भाषा नू खतरा है, पर नहीं पंजाबी भाषा उन्ने ही तुहाडे वर्गे जिहड़े रेडियो दे चलाउण वाले ने होस्ट ने ये पंजाबी भाषा का उन्ना ही जिहड़ा प्रचार है प्रसार है वह नालों नाल कर रहे हैं।
1: जी जी जी
2: तुसीं गल कीती रुजगार की,
1: जी
2: कोई भी भाषा है उहदे च रुजगार के मौके हमेशा रहिंदे ने। साडे जिस तरह पढ़ाई की जाती है सरकारी स्कूलों के नाले प्राइवेट स्कूलों के आया जो अंग्रेजी स्कूलों के पढ़ाने का रुझान होया, चलो हूँ तो पंजाब के स्कूलों के अंग्रेजी को भी बहुत तवज्जो जी है दिती गई, पर पंजाबी भाषा का सत्कार कदे भी साडे स्कूलों से घटिया नहीं। मैं कहना कि पंजाबी भाषा जी रुजगार के बहुत मौके ने साडे बच्चों, मैं बतौर अध्यापक जो भी बच्चों ये पढ़ा कोई सब्जैक्ट पढ़ा या पंजाबी पढ़ा रहा प्लस वन टू न तो मैं उन्होंने जरूर दसता रहा कि रुजगार के मौके बहुत ज्यादा ने भाषा से। तुम बेशक बी ए करो, साडे लोग कहिंदे सिंपल बी ए, तुहानू पता होना चाहिए कि आई एस जिन्हें भी ज पी सी एस सिविल सर्विस लोग जाते हैं उन्होंने ग्रेजुएशन जिन्होंने बहुत ही ह्यूमन डीज आर्ट्स की होंगी है, इस करके पहला तो मैं कहना विद्यार्थियों ये भरम कट देना चाहिए कि पंजाबी भाषा के जे असी पंजाबी सब्जेक्ट लैके बी ए की है जहाँ ये रुजगार नहीं। मैं ये तो अगे जो सवाल करोंगे तफसील दसूंगा कि रुजगार के मौके किस किस तरह के ने।
1: जी जी जी जी बिल्कुल, आम तौर पर तो यही अपना मन के चलते हैं, सिंपल बी ए वाली तुसी गल बहुत वधिया कीती। एक भावना जी लैके कई बार बच्चे बैठ जाते कि हाँ साडा तो कोई बहुता असी प्रोफेसनल कोर्स नहीं शायद किया, इस करके साडा जिहड़ा फ्यूचर है भविख है वह डावाडोल ही है शायद, कोई रब ही बचावे तो बचांगे, नहीं तो आप ना डॉक्टर आले पासे गए हैं ना दूजे पासे गए हैं। सो ये जिहड़ी चीज़ है ये कि मैनूं लगता बिल्कुल सही गल है कि हीण भावना नहीं है, सगों इहदे विच अपने आप दे विच एक बहुत ही पावरफुल जिहड़ा विशा है, अपने आप दे विच बहुत ही एक जिहड़ी जबरदस्त एक लाइन है जे आपां इहनूं देखिए सिंपल बी ए वी जिहनूं आपां कह दईए। सो किहड़े किहड़े खेतर हन चल साहब जिन्हां दे विच आपां खास करके पंजाबी भाषा नूं जोड़ के देखणा होवे तां उहदे विच मौके किवें ने किहड़े किहड़े ने जी?
2: हाँ जी देखो मैं तुहानू अपनी निजी मिसाल दिना, मैं पंजाबी अखबार वास्ते काम करदा, मैं जीत वास्ते पंजाबी ट्रिब्यून वास्ते भी लिखिया, जीत वास्ते करदा उन्हां रेगुलर उन्हां दा कालम नवीस है खेडां ते, मैं पंजाबी भाषा दे सिर ते ओलंपिक तक दा सफर तय कर लिया, मैं दुनिया दे काफी वड्डे वड्डे जिहड़े खेड समागम ने मैं उन्हां नू कवर करन दा मैनू मौका मिलिया। इहदे विच कोई मैनू किते महसूस नहीं होया कि मैं पंजाबी दा पत्रकार हां, मेरी जिहड़ी उत्थे लियाकत सी उहदा मुल पैंदा रहा ते ना के मेरी भाषा देखी गई। ते बहुत सारे आ तुसी अंग्रेजी माध्यम दे पत्रकार हो सकते हो पर जे तुसी जदों गल करनी खबर दा कंटेंट दी गल करनी है तां उहदे च मैं भी अग्गे हो सकदा है, जिहड़ा बंदा विद्वान है इंटलैक्चुअल है वह पंजाबी च भी हो सकदा है हिंदी च भी हो सकदा है उर्दू च भी हो सकदा
1: जी।
2: रुजगार दे आपां जिवें शुरुआत करिए पहली जिहड़ी सब तों साडी रुजगार दी शुरुआत हुंदी है अध्यापन तों हुंदी है, तुसी ग्रैजुएशन करो, ग्रैजुएशन दे विच ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣ ਵੀ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ, ਬਹੁਤ ਜ਼ਰੂਰਤ ਹੈ ਅਧਿਆਪਕ ਦੀ। ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ, ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ ATT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕੇ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ, ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ TV ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ, ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ, ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ TV ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ, ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ, ਲਿਪੀ ਹੈ, ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ, ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ PR ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, 2-3 ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20,000 ਲੈ ਰਹੇ ਨੇ, ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਨ੍ਹਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਤੇ ਪਹੁੰਚ ਜਾਂਦੇ ਹੋ, ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ। ਤੇ
1: ਜੀ ਜੀ
2: ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ।
1: ਜੀ
2: ਹੋਰ
1: ਜੀ ਜੀ ਜੀ
2: ਬੜੀਆਂ
1: ਜੀ
2: ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ
1: ਜੀ ਜੀ ਜੀ ਜੀ
2: ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ
1: ਬਿਲਕੁਲ
2: ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ, ਜਿਨ੍ਹਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਆ
2: ਤੇ
1: ਬਿਲਕੁਲ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ
1: ਜੀ
2: ਇਸ
1: ਜੀ
2: ਤਰ੍ਹਾਂ
1: ਜੀ
2: ਦੇ
1: ਜੀ
2: ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ 'ਚ ਬੈਠਣਾ ਜਾ ਕੇ। ਹੁਣ
1: ਜੀ
2: ਉਲਟ ਟ੍ਰੈਂਡ ਹੋ ਗਿਆ ਇਹ।
1: ਜੀ
2: ਮੈਂ ਕੁਛ
1: ਜੀ
2: ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ
1: ਜੀ
2: ਡਾਕਟਰ ਸੁਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ।
1: ਜੀ
2: ਹੁਣ
1: ਜੀ
2: ਇਸ
1: ਜੀ
2: ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ
1: ਜੀ ਜੀ
2: ਕਿਸਮ
1: ਜੀ
2: ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ, ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ, ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ, ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਅਤੇ
1: ਜੀ
2: ਉੱਥੋਂ ਉਸ ਦੇ ਸਿਰ 'ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ।
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
2: ਮੈਂ
1: ਜੀ ਜੀ
2: ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ। ਉਹ
1: ਜੀ ਜੀ
2: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ ਜੀ
2: ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ। ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
2: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ।
2: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ। ਮੈਂ
1: ਜੀ
2: ਇਹਦੀ
1: ਜੀ
2: ਕੋਈ
1: ਜੀ ਜੀ
2: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ
2: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ
1: ਜੀ ਜੀ
2: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ TV ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
2: ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ, ਤੇ ਇਸੇ ਫੀਲਡ 'ਚ ਆ ਕੇ ਸਾਨੂੰ
1: ਜੀ, ਚਲ ਸਾਹਿਬ ਦੇਖੋ, ਮੈਨੂੰ ਤਾਂ ਇਹ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟੂਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ,
1: ਤੇ
2: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ, ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ, ਉਹਨਾਂ ਨੂੰ ਕੀਤਾ ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ, ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ, ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ, ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ। ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ, ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ ਚ ਵੀ ਮੈਨੂੰ ਮੌਕਾ ਮਿਲਿਆ, ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ, ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ, ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਕਿਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ
1: ਜੀ
2: ਕਿਸਮ
1: ਜੀ
2: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ ਕਰਾਂਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
2: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
1: ਜੀ
2: ਅਸੀਂ ਉਹ
1: ਜੀ
2: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ, ਤੇ
1: ਜੀ ਜੀ
2: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ, ਤੇ
1: ਜੀ
2: ਮੈਂ
1: ਜੀ ਜੀ
2: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
2: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1 2 ਦਾ,
1: ਜੀ ਜੀ ਜੀ
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ
1: ਜੀ
2: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
2: +1 2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
2: ਇਸੇ
1: ਜੀ
2: ਤਰ੍ਹਾਂ
1: ਜੀ
2: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
2: ਉਹਦੇ ਮੈਂ 150 ਸ਼ੋਅ ਕਰ ਚੁੱਕਿਆ, ਤਾਂ ਮੈਂ ਦੋ ਤਿੰਨ ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ ਜਿਹਦੇ 'ਚ ਅਸੀਂ ਤਿੰਨ ਨਾਟਕ ਕਰ ਰਹੇ ਹਾਂ,
1: ਜੀ ਜੀ ਜੀ
2: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ,
1: ਜੀ
2: ਤਾਂ ਉਹ
1: ਜੀ ਜੀ
2: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ ਕਿ
1: ਬਿਲਕੁਲ
2: ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ, ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ ਮੇਰੇ 3 ਮੈਂਬਰ ਹੋ ਗਏ, ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ ਰਿਸ਼ਤੇਦਾਰ ਹੈ ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ, ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ, ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
2: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ, ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ, ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ, ਬਸ ਇੱਕ ਇਹ ਹੈ ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ ਦਿਲਚਸਪੀ ਨਾਲ, ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ ਪੰਜਾਬੀ ਸਮਾਜ ਹੈ ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਅਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਰੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: हाँ जी
1: बट वो उन्हां दे शहर दे लागे किसे पिंड या किसे कॉलेज दे विच नहीं है, तां
0: बिल्कुल
1: फिर वो उस नूं छड दिंदे हैं, ना कि वो थोड़ा रिस्क लैण दी बजाय या फिर वो अपने पेरेंट्स नूं कन्विंस करन दी बजाय वो छड के कोई होर कोर्स विच या फिर सिंपल बीए दे विच एडमिशन लै लैंदे हैं।
0: ठीक
1: तां
0: है।
1: इह जो इंस्टीट्यूट दी चोण है, इह वी साडे लई बहुत ही इक इंपोर्टेंट मुद्दा है। मेरे ख्याल दे विच इस दे उपर वी ध्यान देना बहुत जरूरी है। सानू अपने कॉलेज और यूनिवर्सिटी की चोन बहुत ही ध्यान नाल करनी चाहिए है,
0: हाँ जी
1: उस
0: हाँ,
1: दी
0: ये
1: रैंकिंग नू देख
0: महत्वपूर्ण
1: के,
0: है।
1: उस दे विच की सक्सेस रेट है, उत्थों दे जिहड़े स्टूडेंट्स ने वो कित्थे की कर रहे हैं, उस तो बाद मतलब वो सारी चीजां, ये बेसिकली सारियां चीजां अजकल सुखबीर जी सानू इंटरनेट दे उपर अवेलेबल ने, असीं
0: ठीक
1: कुछ
0: है
1: भी
0: जी
1: देख सकते हैं इंटरनेट दे उपर सर्च करके, किसी भी यूनिवर्सिटी या कॉलेज दा असीं रिव्यू पढ़ सकते हैं।
0: बिल्कुल
1: सो
0: जी
1: ये दो चार चीजां ने, अगर असीं इन्हां दे उपर ध्यान दे लांगे 10वीं 12वीं वाले टाइम च, तां साडी पूरी लाइफ जिहड़ी है वो ऑर्गेनाइज हो जाएगी,
0: बिल्कुल जी
1: बिल्कुल अनुशासन दे विच चलेगा सारा साडा, जो डिग्री होएगी कंप्लीट या उस तो बाद असीं जॉब करनी है या व्हाटएवर भी असीं जो भी करना चाहते हैं, तां वो बड़ा इक ऑर्गेनाइजेशन दे विच आ जाएगा, ऑर्गेनाइज तरीके दे नाल होएगा वो सारा।
0: की कोई ऐसी जी वैबसाइट भी है जिहदे तो ये जानकारी मिल सके कि ओ बच्चे अपना भविष्य किवें तय करन, किहड़े पासे जाण, जो उन्हां नूं
1: हाँ
0: गाइड
1: जी,
0: कर सके।
1: देखो अगर आपां गल करते हैं वेबसाइट्स दी, तां बहुत सारियां वेबसाइट्स अवेलेबल ने,
0: अच्छा जी
1: बस तुसी सिंपल बच्चे नूं की चाहिए, क्योंकि अजकल देखो इंटरनेट दा जमाना है,
0: बिल्कुल
1: सब
0: जी
1: कोल स्मार्टफोन हैगे ने,
0: हाँ जी हाँ
1: तां
0: जी
1: बच्चे जस्ट गूगल ते जाके टाइप करनगे बेस्ट कोर्स इन जेड़ा भी स्ट्रीम है, ठीक है,
0: ठीक है
1: इन
0: जी
1: मैनेजमेंट, बेस्ट कॉलेज इन मैनेजमेंट, या
0: हाँ जी
1: फिर कोई भी स्टडी दे नाल रिलेटेड उहनां नूं कोई भी इंफॉर्मेशन चाहिए है, वो उहनां नूं हर वेबसाइट्स बहुत सारी अवेलेबल ने, उहनां नूं गूगल दे उपर अवेलेबल मिलेगी
0: ठीक है
1: ये
0: जी
1: सारियां चीजां। तां इहदे लई कोई इन्ना वड्डा ओह नहीं है कि बच्चे, बट बस जिथे कमी जो रह जाती है वो इत्थे है कि साडे बच्चे जिहड़े है ना वो इन्हां चीजां ते ध्यान नहीं देंदे,
0: सही कह रहे
1: ज्यादातर
0: हैं।
1: उहनां नूं गेमिंग दा है कि असीं गेम्स खेडिए, पबजी
0: हाँ
1: बड़ी
0: जी
1: मशहूर कीती है बच्चों ने, या
0: बिल्कुल
1: फिर
0: जी
1: असीं होर कुछ एंटरटेनमेंट दे लिए यूट्यूब नू यूज कर लेंदे हैं,
0: हाँ
1: बट
0: जी
1: यूट्यूब ते होर भी बहुत सारियां चीजां ने जिवें कॉलेजेस बारे, या फिर बहुत अच्छी अच्छी वीडियोस ने जिहड़ियां काउंसलिंग रिलेटेड, लाइक जिहड़ियां के वक् वक् विषयां दे उपर सानू स्ट्रीम्स बारे जानकारी दे सकदियां ने, बहुत सारियां वीडियोस पोस्ट हुंदियां ने।
0: हाँ जी
1: ते इस तो इलावा अगर जिदा के हुण पंजाब सरकार दा ए जिहड़ा नवां जो घर घर रोजगार दे अंडर जिहड़े जिला रोजगार ते कारोबार दफ्तर बनाए हुए हैं,
0: हाँ
1: उत्थे
0: जी
1: डिस्ट्रिक्ट जिहड़े साडे मतलब असी करियर काउंसलर्स एज अ वर्क कर रहे हैं, तां वो पूरी कंप्लीट इंफॉर्मेशन दे लई या फिर करियर काउंसलिंग दे लई सानू भी अप्रोच कर सकते हैं।
0: जिहड़े तुहाडे विभाग वल्लों
1: हाँ जी,
0: किवें जानकारी पहुंचाई जाँदी है बच्चें तक?
1: देखो जिदा असीं जिवें साडे कोल जिन्ने भी बच्चे जिहड़े भी साडे कोल बच्चे आंदे, असीं उहनां नूं अपने पोर्टल दे उपर रजिस्टर करदे हां,
0: अच्छा जी
1: दे रजिस्ट्रेशन तो बाद असीं उहनां नाल इक तरह नाल कनेक्शन मेंटेन कर लैने हां, इक वेबसाइट या पोर्टल दे थ्रू,
0: अच्छा
1: जो भी
0: जी
1: साडे कोले कोई रेलेवेंट इंफॉर्मेशन आंदी है,
0: हाँ
1: जिदा
0: जी
1: साडे कोल एज अ करियर काउंसलिंग दे पार्ट वजो मैं जिहड़ियां चीजां तुहानूं शेयर करूंगी, जिवें सारे कोई गवर्नमेंट टेस्ट गवर्नमेंट जॉब निकलदी है, तां असीं उहनां बच्चियां दी लिस्ट कढ लैने आ जिहड़े बच्चे दी एलिजिबिलिटी बनदी हुंदी है उहनां
0: ठीक है
1: गवर्नमेंट पोस्टां दे लई, तां असीं उहनां बच्चियां नूं इक मैसेज, बल्क मैसेज ड्रॉप करवा दिंने आ,
0: अच्छा जी
1: ते उस तो बाद नाल ही उहनां नूं हेल्पलाइन नंबर भी दे दिंने आ, ताकि बच्चे साडे तक अप्रोच कर सकन अगेन,
0: अच्छा जी
1: जेरे बच्चे इंटरेस्टेड हुंदे आ सानू कॉल्स करके उहना जॉब्स दी डिटेल पुछदे आ कि किदां अप्लाई कर सकदे आ, की टेस्ट है, मोरओवर सारियां चीजां असीं उहनां नूं प्रॉपर गाइड करदे आ कि उह टेस्ट नूं अप्लाई किदां कर सकदे आ,
0: हाँ
1: देन
0: जी
1: उस तो बाद उस टेस्ट दी जिहड़ी प्रिपरेशन है उह किदां कर सकदे आ,
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलदे रहिंदे आ जिहड़े भी टाइम टू टाइम, तां
0: हाँ जी हाँ
1: उहनां दी
0: जी
1: असीं प्रॉपर उहनां नूं इन्फॉर्मेशन प्रोवाइड करदे रहने हां, तां बच्चे उत्थे भी आ के इस चीज़ दा जो फायदा है उठा सकते हैं।
0: ठीक है जी। कोई भी ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ।
1: ਬਿਲਕੁਲ
0: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ, ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ, ਆਪਣਾ ਨਿਸ਼ਾਨਾ ਕਿਵੇਂ ਮਿਥਣਾ।
1: ਬਿਲਕੁਲ
0: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
1: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ। ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ।
0: ਹਾਂਜੀ,
1: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ, ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
0: ਬਿਲਕੁਲ ਜੀ।
1: ਬਟ ਕਾਫੀ ਬੱਚੇ, ਪਰ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ। ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
0: ਹਾਂਜੀ,
1: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ। ਆਪਣੇ
0: ਹਾਂਜੀ,
1: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
0: ਬਿਲਕੁਲ ਜੀ।
1: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ। ਉਹ ਇਹ ਦੇਖਦੇ ਆ ਕਿ ਮੇਰੇ
0: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
1: ਬਿਲਕੁਲ
0: ਪੈਂਦੇ ਆ।
1: ਹਾਂ, ਬਿਲਕੁਲ। ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
0: ਹਾਂਜੀ,
1: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਗਏ, ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ। ਬੱਚੇ ਨੂੰ ਖੁਦ ਪਤਾ ਹੁੰਦਾ ਹੈ,
0: ਹਾਂਜੀ,
1: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
0: ਬਿਲਕੁਲ ਜੀ।
1: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
0: ਬਿਲਕੁਲ ਜੀ।
1: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
0: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ ਉਹ ਵੀ ਬਹੁਤ ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ ਵਧੀਆ ਨਿਰਮਾਣ ਕਰ ਸਕਦੇ ਆ। ਕੋਈ ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
1: ਹਾਂਜੀ, ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ, ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ।
0: ਬਿਲਕੁਲ ਜੀ।
1: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
0: ਹਾਂਜੀ,
1: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ।
1: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ
0: ਆਨਲਾਈਨ ਚੱਲ ਰਹੀਆਂ,
1: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
0: ਹਾਂਜੀ,
1: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਆ, ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ ਪੁੱਛਿਆ ਜਾ ਰਿਹਾ।
0: ਹਾਂਜੀ,
1: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜੂਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
0: ਸਹੀ ਗੱਲ ਹੈ।
1: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ।
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ
1: ਬਿਲਕੁਲ। ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ। ਕੁਛ ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ।
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ।
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ।
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ,
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ।
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਇਸ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ।
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ।
0: ਬਿਲਕੁਲ
1: ਬਸ ਇੱਕ
0: ਜੀ,
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ।
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
0: ਨੰਬਰ ਲੈਣ ਤੱਕ ਸੀਮਿਤ ਹੋ ਜਾਂਦੇ।
1: ਹਾਂ ਬਿਲਕੁਲ, ਉਹ ਸਮਝਦੇ ਆ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚੋਂ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ। ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
0: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ,
1: ਨਹੀਂ ਹੁੰਦੇ
0: ਉਹਨਾਂ
1: ਜੀ।
0: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜਾਵੇ, ਚੰਗੀ ਨੌਕਰੀ ਮਿਲ ਜਾਵੇ ਜਿਹਦੇ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
1: ਬਿਲਕੁਲ
0: ਅਤੇ
1: ਬਿਲਕੁਲ
0: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
1: ਹਾਂਜੀ
0: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
1: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
0: ਹਾਂਜੀ
1: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
0: ਹਾਂਜੀ
1: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ, ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: ਅੱਛਾ ਜੀ
1: ਪਲੱਸ ਟੂ ਪਾਸ ਨੇ।
0: ਅੱਛਾ ਜੀ
1: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: ਹਾਂਜੀ
1: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: ਹਾਂਜੀ
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ,
1: ਬਿਲਕੁਲ ਨਹੀਂ ਹੈ।
0: ਹਾਂਜੀ
1: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
0: ਹਾਂਜੀ
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂਜੀ ਹਾਂਜੀ
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
0: ਹਾਂਜੀ
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
0: ਹਾਂਜੀ
1: ਲਓ ਕੋਈ
0: ਹਾਂਜੀ
1: ਵੀ ਬੱਚਾ ਉਹਨੇ ਨੌਕਰੀ ਲੈਣੀ
0: ਨੌਕਰੀ
1: ਹੈ, ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ ਤਾਂ
0: ਹਾਂਜੀ
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
0: ਹਾਂਜੀ
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ, ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂਜੀ
1: ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
0: ਹਾਂਜੀ
1: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
0: ਹਾਂਜੀ
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
0: ਅੱਛਾ ਜੀ
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂਜੀ ਹਾਂਜੀ
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ ਇੱਕ
1: ਬਟ
0: ਮੈਨੂੰ ਹਾਂਜੀ
1: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂਜੀ
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹਾਂਜੀ
0: ਹੈਗਾ ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਛ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ ਤੱਕ
0: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ।
0: ਬਿਲਕੁਲ
1: ਜਾਂ
0: ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
1: ਜੀ
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ
1: ਹਾਂ
0: ਦੁਆਬਾ
1: ਹਾਂਜੀ
0: ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ, ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਹਨ, ਕਿਤਾਬਾਂ ਨਾਲ ਭਰੀਆਂ ਪਈਆਂ, ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ, ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ, ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ BED ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ ਹੈ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਓਕੇ, 1 2 3 ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
3: ਥੈਂਕ ਯੂ।
2: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ। ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
3: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
2: ਜੀ ਜੀ,
3: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ। ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ।
2: ਜੀ ਜੀ,
3: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
2: ਜੀ,
3: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
2: ਬਿਲਕੁਲ ਬਿਲਕੁਲ ਜੀ,
3: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
2: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
3: ਹਾਂਜੀ,
2: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
3: ਹਾਂਜੀ,
2: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
3: ਹਾਂਜੀ,
2: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
3: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
2: ਜੀ,
3: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
2: ਜੀ ਜੀ,
3: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
2: ਜੀ,
3: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ।
2: ਜੀ ਜੀ ਜੀ, ਬਿਲਕੁਲ ਬਿਲਕੁਲ,
3: ਇਹ ਆਪਣੇ ਆਮ ਚੱਲਦਾ,
2: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
3: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
2: ਬਿਲਕੁਲ,
3: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
2: ਜੀ ਜੀ,
3: ਠੀਕ ਹੈ,
2: ਬਿਲਕੁਲ।
3: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ।
2: ਜੀ,
3: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
2: ਜੀ ਜੀ ਜੀ,
3: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
2: ਹੋ ਜਾਂਦਾ। ਜੀ ਜੀ ਜੀ,
3: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
2: ਜੀ ਜੀ, ਟੂ ਵੇ ਕਮਿਊਨੀਕੇਸ਼ਨ,
3: ਟੂ ਵੇ ਕਮਿਊਨੀਕੇਸ਼ਨ ਹੈ, ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ।
2: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
3: ਹੈ ਨਾ
2: ਜੀ।
3: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
2: ਬਿਲਕੁਲ ਠੀਕ ਹੈ,
3: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
2: ਜੀ ਜੀ ਜੀ,
3: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ,
2: ਜੀ ਜੀ।
3: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
2: ਪਰਮਿਸਿਵ,
3: ਪਰਮਿਸਿਵ, ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
2: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
3: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
2: ਜੀ,
3: ਕੋਈ ਫਰਕ ਨਹੀਂ ਪੈਂਦਾ, ਤੂੰ ਜੋ ਮਰਜ਼ੀ ਕਰ।
2: जी।
3: ठीक है, हर एक चीज ओनू तुसी मुहैया कराते हो, ओदियां डिमांड्स जिहड़ियां है तुसी ये नहीं देखते कि वह जेन्युइन है या नहीं, वह पूरियां करना तुहानू लगता जरूरी है
2: जी।
3: और तुसी वह बोलता है और पूरियां कर दे हो।
2: जी,
3: इस तरह की पेरेंटिंग दे विच चाइल्ड स्पॉयल हुंदा है
2: जी,
3: जो
2: जी,
3: आम तौर पर देखा जाता है
2: जी, जी,
3: क्योंकि ओनू इंपोर्टेंस नहीं समझाई जाती कि चीजा किस तरह आदि है, किस किन्नी डिमांड होनी चाहिए है।
2: जो उन्हें मुंह कढ़िया हाँ,
3: उन्हें यह नहीं लगता कि जरूरत के हिसाब न चीज होंगी है, उन्होंने लगता है जो दिल करे वह होंगी है।
2: जी जी जी जी जी बिल्कुल बिल्कुल,
3: वह इस तरह सीखता है। इस तरह के बच्चे फिर अगे जाके कम्यूलेटिव बनते हैं, चीजा कट्ठिया कर लेनिया चाहे लोड़ हो चाहे ना,
2: बस उन्होंने जमा करी जाना सब।
3: हाँ जी ठीक है
2: बिल्कुल।
3: फिर है अनइनवॉल्वड पेरेंटिंग, अनइनवॉल्वड जिथे पेरेंट्स इनवॉल्वड ही नहीं है,
2: कुछ भी नहीं कर रहे हो,
3: फिजिकल प्रेजेंस नहीं है, जरूरतां सारियां पूरियां हो रहीयां बच्चे दियां
2: जी जी जी बिल्कुल, पर वो उत्थे है नहीं,
3: उत्थे नहीं है ना, वो टाइम दे रहे हैं, जे वो हैगे भी है तो वो कुछ होर कर रहे हैं
2: जी जी,
3: बच्चे लई नहीं है
2: बिल्कुल बिल्कुल,
3: वो अपनियां कुछ एक्टिविटीज दे विच इन्ने बिजी है या उन्हां नूं ये लगदा ही नहीं कि ये जरूरी है, उन्हां नूं लगदा है जरूरतां पूरियां करनियां ही पेरेंटिंग है
2: जी जी।
3: और वो सारियां जरूरतां पूरियां कर रहे हैं, और बच्चे नूं भी एक टाइम तो बाद लगन लग जांदा है कि मां बाप जिहड़े है वो जरूरतां पूरियां करन दा सोर्स है,
2: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
3: ਉਹ ਜੁੜਾਵ ਨਹੀਂ ਆਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਆ ਭਾਵਨਾਤਮਕ ਜੁੜਾਵ,
2: ਉਹ ਨਹੀਂ ਬਣਦਾ,
3: ਉਹ ਨਹੀਂ ਬਣਦਾ
2: ਉਹਨਾਂ ਬਿਲਕੁਲ ਬਿਲਕੁਲ ਜੀ,
3: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
2: ਜੀ ਜੀ ਜੀ,
3: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
2: ਦੋਨਾਂ ਦੀ ਗੱਲ ਹੋ ਰਹੀ ਹੈ।
3: ਹਾਂਜੀ
2: ਦੋਨੋਂ ਤੇ
3: ਰਾਹ ਉਸਦੇ, ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ
2: ਜੀ ਜੀ,
3: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
2: ਜੀ ਜੀ,
3: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
2: ਜੀ ਜੀ,
3: ਮੇਰਾ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
2: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
3: ਬਿਲਕੁਲ।
2: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
3: ਪਾਪੂਲਰ ਆਮ ਲੋਕ ਕਰਦੇ ਹੈ
2: ਜੀ ਜੀ ਜੀ,
3: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
2: ਜੀ ਜੀ,
3: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
2: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
3: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
2: ਜੀ ਜੀ ਜੀ।
3: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
2: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ,
3: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ
2: ਜੀ,
3: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
2: ਜੀ ਜੀ,
3: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
2: ਬਿਲਕੁਲ
3: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
2: ਹੁਕਮ ਜਿਹੜਾ ਹੈ ਉਹ ਅਟਲ ਹੈ।
3: ਹਾਂ
2: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
3: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
2: ਜੀ ਜੀ ਬਿਲਕੁਲ,
3: ਹਮੇਸ਼ਾ

0: ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ
1: ਹਾਂਜੀ
0: ਉਹ ਵਿਗੜ ਜਾਏਗਾ, ਜੇ
1: ਹਾਂਜੀ
0: ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
1: ਬਿਲਕੁਲ ਹੋਏਗੀ।
0: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ।
0: ਜੀ
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ
1: ਹੈ ਨਾ,
0: ਬਿਲਕੁਲ ਜੀ।
1: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ।
0: ਜੀ
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ।
0: ਜੀ ਜੀ ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
0: ਹਾਂ ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ।
0: ਜੀ ਜੀ ਜੀ
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ।
0: ਜੀ ਜੀ।
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ, ਹੋਰ ਕੀ ਹੋਣਾ ਇਸ ਤੋਂ ਵੱਧ। ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ। ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ।
0: ਜੀ ਜੀ ਜੀ।
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
0: ਬਿਲਕੁਲ ਬਿਲਕੁਲ ਬਿਲਕੁਲ। ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
1: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
0: ਬਿਲਕੁਲ ਬਿਲਕੁਲ।
1: ਠੀਕ ਹੈ, ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ।
0: ਜੀ
1: ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ।
0: ਜੀ ਜੀ।
1: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ।
0: ਜੀ ਜੀ।
1: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ।
0: ਜੀ ਜੀ ਜੀ ਬਿਲਕੁਲ।
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
0: ਬਿਲਕੁਲ।
1: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਕੋਈ ਬਹੁਤਾ
1: ਬੱਚੇ ਦਾ ਕੋਈ ਕਸੂਰ ਨਹੀਂ ਹੈ।
0: ਬਿਲਕੁਲ।
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
0: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ।
0: ਜੀ।
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
0: ਜੀ ਜੀ।
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ।
0: ਜੀ।
1: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
0: ਬਿਲਕੁਲ।
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
0: ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
0: ਕਿੱਥੇ ਸਟੈਂਡ ਕਰ ਰਿਹਾ,
1: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
0: ਬਿਲਕੁਲ ਬਿਲਕੁਲ।
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ, ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ,
0: ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ ਠੀਕ,
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
0: ਜੀ ਜੀ ਜੀ ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ,
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ

0: ਨੇ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ।
1: ਜੀ
0: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ,
1: ਪੜ੍ਹਨੇ ਪੈਣੇ ਆ,
0: ਪੜ੍ਹਨੇ ਪੈਣੇ ਆ
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਹੋਈ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ,
0: ਹਾਂਜੀ
1: ਥੋਪਿਆ ਜਾਂਦਾ ਹੈ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਨਾਂ ਦੇ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ,
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
0: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
0: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇਦਾਂ ਕਰਦਾ ਤਾਂ ਮੇਰੇ ਨਾਲ ਇਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ ਚ ਜਿਹੜੀ ਆ ਅੱਜ ਕੱਲ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
0: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
0: ਹਾਂ
1: ਉਹ ਕਹੇਗਾ ਛੱਡੋ ਪਰੇ,
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
0: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇ ਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ। ਬਿਲਕੁਲ
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
0: ਹਾਂਜੀ,
1: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਦੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
0: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ,
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ, ਬਿਲਕੁਲ। ਬੱਚਾ ਤੇ ਕੋਰੀਸ ਲੇਟ ਸੀ,
0: ਬੱਚਾ ਕੋਰੀਸ ਲੇਟ ਸੀ
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ।
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ।
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ, ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ। ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖਾ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਕੌਣ ਤੇ ਗੋਡਾ ਕੌਣ ਤਰੇ, ਇੱਥੇ ਕੌਣ ਤੇ ਗੋਡਾ ਕੌਣ ਤਰੇ, ਚੋਰਾਂ ਨਾਲ ਰਲੀਆਂ ਕੁੱਤਿਆਂ ਨੇ, ਯਾਰੋ ਮੈਂ ਉਸ ਦੇਸ਼ ਦਾ ਵਾਸੀ ਹਾਂ।

ਇੱਕ ਅੱਗੇ ਪੂਛ ਹਲਾਉਂਦਾ ਲੱਖ ਸੱਚਾ ਹੋਵੇ ਬਿਨ ਪੈਸੇ ਬਸ ਉਸ ਨੂੰ ਥੱਲੇ ਲਾਉਂਦਾ ਏ ਕਿਹੜੇ ਉਹ ਵੀ ਬਸਣ ਪਦੌੜ ਸਦਾ ਇੱਕ ਕੇ ਉਹ ਵੀ ਬਸਣ ਪਦੌੜ ਸਦਾ ਜਿਨ੍ਹਾਂ ਰੱਖੀਆਂ ਸੋਚਾਂ ਉੱਚੀਆਂ ਨੇ ਯਾਰ।

0: ਜੋਗਿੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜ੍ਹਾ ਜ਼ਹਿਰ ਜਾਵੀਂ,

ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ, ਨੀ ਮੈਂ ਬੁਰਾ ਬੁਰਿਆਈਆਂ ਨੂੰ ਤੂੰ ਹਮੇਸ਼ਾ ਯਾਦ ਰੱਖੀਂ।

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀਂ, ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ।

ਸਭੇ ਇੱਕ ਪਾਸੇ ਮੇਰੇ ਐਬ ਖਲੋਤੇ, ਦੂਜੇ ਪਾਸੇ ਖੁਦਾਈਆਂ ਸਭੇ। ਚੱਲੀਏ ਤਾਂ ਇੱਕ ਕਰਮ ਕਮਾਨੀ।

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੋਕੀ। ਕੁਲਵੰਤ ਸਿੰਘ ਸਿੱਧੋਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੋਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੋਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ ਤੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ।

ਜਦੋਂ ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ।

0: ते बन जाएगी मेरी तस्वीर अपने आप, कागज ते बन जाएगी मेरी तस्वीर अपने आप, कलम नू दवात विच जदों, कलम नू दवात विच जदों डुबोया करेंगी तू, कर करके मैनू याद रोया करेंगी तू, कर करके मैनू याद। आखिरी बंदा दोस्तों कौशल साहब ने लिखा, सगों होर भी निखर आउणगे मेरी छोहां दे निशान। उपेंद्र कौशल साहब नाभा लिखते ने, सगों होर भी निखर आउणगे मेरी छोहां दे निशान, कदों सगों होर निखर आउणगे मेरी छोहां दे निशान, मल मल के जिस्म नू जदों, मल मल के जिस्म नू जदों धोया करेंगी तू, कर करके मैनू याद रोया करेंगी तू, पलकां नू हंजुआ दे नल पिगोया करेंगी तू, हाय कर करके मैनू याद।
1: प्यारे श्रोतो, दिलशाद अली जी तो बाद साडी का महफल दे विच हाजिर हो रहे ने दविंदर कौर जी। दविंदर कौर जी जिहड़े कि अजकल न्यूजीलैंड दे विच रह रहे ने, उन्हां दी लिखी हुई एक पुस्तक सदरां दी फुलकारी जिहड़ी आ आ चुकी है, ते इस सदरां दी फुलकारी दे विचों ही वो अपनी एक रचना जिहड़ी आ वो साडे श्रोतियां दे नाल अज दी गाउंदी शाम ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ। ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ, ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ,

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ ਮਹਿਲ ਤੋਂ ਛਾਲ ਮਾਰੀ, ਛਾਲ ਮਾਰੀ ਹਾਏ ਛਾਲ ਮਾਰੀ,

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ, ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ, ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ, ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ, ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ। ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ, ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।